0: ਅਸੀਂ ਰਿਸਕ ਅਗਰ ਕਵਰ ਕਰ ਲੈਣੇ ਹੈਗੇ ਆ ਉਹੀ ਬਹੁਤ ਜ਼ਰੂਰੀ ਹੈ, ਬਿਕਾਜ਼ ਹਰ ਚੀਜ਼ ਦੇ ਵਿੱਚ ਰਿਟਰਨ ਮਿਲੇ ਇਹ ਜ਼ਰੂਰੀ ਨਹੀਂ ਹੁੰਦਾ, ਬਟ ਜਿਹੜਾ ਸਾਡਾ ਮੇਨ ਰਿਸਕ ਹੈਗਾ ਉਹਨੂੰ ਅਸੀਂ ਕਵਰ ਜ਼ਰੂਰ ਕਰਨਾ ਹੈਗਾ ਤਾਂ ਕਿ ਕੱਲ ਨੂੰ ਅਗਰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤੇ ਸਾਨੂੰ ਸਾਡੀ ਫੈਮਿਲੀ ਨੂੰ ਜਿਹੜੀ ਹੈਗੀ ਉਹ ਇੱਕ ਪ੍ਰੋਪਰ ਕਵਰੇਜ ਮਿਲੇ। ਸੋ ਹੁਣ ਮੈਂ ਲਾਸਟ ਵੀਕ ਦੀ ਗੱਲ ਕਰਦੀ ਹੈਗੀ, ਲਾਸਟ ਵੀਕ ਮੈਂ 2 ਕਲੇਮ ਫਾਈਲ ਕੀਤੇ ਨੇ, ਇੱਕ ਡੈਥ ਕਲੇਮ ਯੰਗ 38 ਈਅਰ ਓਲਡ ਪਰਸਨ ਜਿਹਦਾ ਬੱਚਾ ਵੀ ਅਜੇ ਛੋਟਾ ਜਿਹਾ ਹੈਗਾ, ਅਜੇ ਮੈਂ ਉਹਨਾਂ ਨਾਲ ਫੈਬਰੀ ਚ RESP ਦੀ ਡਿਸਕਸ਼ਨ ਕਰ ਰਹੀ ਸੀ, ਆਲ ਆਫ ਸਡਨ ਜਿਹੜੀ ਹੈਗੀ ਹੈ ਜੋਬ ਤੇ ਐਕਸੀਡੈਂਟ ਹੋਇਆ, ਉਹਨਾਂ ਦੀ ਡੈਥ ਹੋ ਗਈ। ਦੂਸਰਾ ਜੋਬ ਦੇ ਉੱਪਰ ਹੀ ਜਿਹੜਾ ਹੈਗਾ ਉਹ ਕੰਮ ਦੇ ਉੱਪਰ ਬਰਨ ਹੋ ਗਿਆ, ਐਸਿਡ ਗਿਰ ਗਿਆ ਹੱਥਾਂ ਦੇ ਉੱਪਰ, ਉਹ ਕ੍ਰਿਟੀਕਲ ਇਲਨੈਸ ਦਾ ਕਲੇਮ ਹੈ। ਹੁਣ ਦੋਨੋਂ ਕੇਸ ਯੰਗ ਨੇ, ਬੰਦੇ ਨੇ ਕਦੀ ਸੋਚਿਆ ਨਹੀਂ ਹੁੰਦਾ ਕਿ ਇਹ ਚੀਜ਼ ਹੈਪਨ ਹੋਣੀ ਹੈ, ਸਾਨੂੰ ਇਹ ਪ੍ਰੋਬਲਮ ਆਉਣੀਆਂ ਨੇ, ਬਟ ਹਾਂ ਅੱਛੀ ਚੀਜ਼ ਕੀ ਸੀਗੀ, ਉਹਨਾਂ ਕੋਲ ਪ੍ਰੋਟੈਕਸ਼ਨ ਸੀ, ਐਟਲੀਸਟ ਜਿਹੜਾ ਫਾਈਨੈਂਸ਼ੀਅਲ ਲੋਸ ਫੈਮਿਲੀ ਨੂੰ ਹੈਗਾ ਉਹ ਕੁਝ ਹੱਦ ਤੱਕ ਕਵਰ ਹੋ ਜਾਏਗਾ। ਬਟ ਹੁਣ ਅਗਰ ਅਸੀਂ ਸੋਚੀਏ ਕਿ ਅਸੀਂ ਹਰ ਚੀਜ਼ ਚ ਰਿਟਰਨ ਨਹੀਂ ਦੇਖਦੇ ਰਹੀਏ ਔਰ ਇੰਸ਼ੋਰੈਂਸ ਦੇ ਵਿੱਚ $50 ਨਾ ਪਾਈਏ ਕਿ ਕਾਹਦੇ ਲਈ ਅਸੀਂ ਪੈਸੇ ਪਾਉਣੇ ਨੇ, ਇਹਦੇ ਚੋਂ ਕਿਹੜਾ ਸਾਨੂੰ ਕੁਛ ਵਾਪਸ ਮਿਲਣਾ ਹੈਗਾ। ਸੋ ਇਹ ਆਪਾਂ ਇਹ ਸੋਚ ਕੇ ਚੱਲਦੇ ਹਾਂ ਕਿ ਅਸੀਂ ਇੱਥੇ ਕੋਈ ਗਰੰਟੀ ਹੈ ਸਾਡੀ ਕਿ ਅਸੀਂ 65 ਸਾਲ ਜਾਂ 70 ਸਾਲ ਜਾਂ 80 ਸਾਲ ਜੀਣਾ ਹੀ ਜੀਣਾ, ਕਿਉਂਕਿ ਸਾਨੂੰ ਇਹਦੇ ਚ ਰਿਟਰਨ ਆਉਣੀ ਚਾਹੀਦੀ ਹੈਗੀ ਆ। ਹੁਣ ਇਹ ਚੀਜ਼ ਦੇਖੋ ਕਿ ਅਗਰ ਆਪਾਂ ਇਹ ਚੀਜ਼ ਮੰਨ ਕੇ ਚੱਲ ਰਹੇ ਹੈਗੇ ਆ ਕਿ ਅਸੀਂ 65-70 ਦੀ ਏਜ ਤੱਕ ਜਾਣਾ ਹੈਗਾ, ਤਾਂ ਉਹਦਾ ਦੂਸਰਾ ਪਹਿਲੂ ਇਹ ਹੈ ਕਿ ਪਤਾ ਨਹੀਂ ਅਸੀਂ ਜਾਣਾ ਕਿ ਨਹੀਂ ਜਾਣਾ। ਹੁਣ ਕਿੰਨੇ ਕੁ ਬੰਦੇ ਗਰੰਟੀ ਨਾਲ ਕਹਿ ਸਕਦੇ ਨੇ ਕਿ ਹਾਂਜੀ ਜੀ ਮੈਂ ਤੇ 70 ਦੀ ਏਜ ਤੱਕ ਜੀਣਾ, ਕੋਈ ਵੀ ਨਹੀਂ ਕਹਿ ਸਕਦਾ ਇਹ ਚੀਜ਼ ਨੂੰ। ਬਟ ਅਸੀਂ ਅਗਰ ਇਹ ਸੋਚੀਏ ਕਿ ਨਹੀਂ ਅਸੀਂ $50 ਇੰਸ਼ੋਰੈਂਸ ਚ ਨਹੀਂ ਪਾਉਣੇ ਬਿਕਾਜ਼ ਇਹ ਸਾਡੇ $50 ਦੇ ਖਰਾਬ ਹੋ ਜਾਣੇ ਆ ਕਿਉਂਕਿ ਸਾਨੂੰ ਇਹਦੇ ਚ ਵਾਪਸ ਕੁਛ ਨਹੀਂ ਆਉਣਾ। ਸੋ ਇਹ ਨਾ ਸੋਚਿਆ ਕਰੋ, ਖਰਾਬ ਤੁਸੀਂ ਬਹੁਤ ਜਗ੍ਹਾ ਪੈਸੇ ਕਰਦੇ ਹੋ ਇਨਕਲੂਡਿੰਗ ਮੀ, ਚਾਹੇ ਤੁਸੀਂ ਸ਼ਾਪਿੰਗ ਕਰ ਰਹੇ ਹੋ, ਚਾਹੇ ਤੁਸੀਂ ਬਾਹਰ ਖਾ ਰਹੇ ਹੋ, ਚਾਹੇ ਤੁਸੀਂ ਹੋਰ ਹਜ਼ਾਰਾਂ ਖਰਚੇ ਕਰ ਰਹੇ ਹੋ, ਅਗਰ ਇੰਸ਼ੋਰੈਂਸ ਦੇ ਵਿੱਚ $50 ਤੁਹਾਡਾ ਮੰਥਲੀ ਜਾ ਰਿਹਾ, ਇਹ ਦੇਖੋ ਕਿ ਤੁਹਾਡੀ ਫੈਮਿਲੀ ਨੂੰ ਪਿੱਛੇ ਉਹ 5 ਲੱਖ ਜਾਂ ਮਿਲੀਅਨ ਜੋ ਵੀ ਅਮਾਊਂਟ ਤੁਸੀਂ ਚੂਜ਼ ਕਰ ਰਹੇ ਹੋ ਉਹਦੇ ਲਈ ਕਵਰ ਵੀ ਕਰ ਰਿਹਾ ਹੈਗਾ। ਅਗਰ ਪ੍ਰੋਬੇਬਿਲਿਟੀ ਪੈਸੇ ਖਰਾਬ ਹੋਣ ਦੀ ਹੈ ਤੇ ਪ੍ਰੋਬੇਬਿਲਿਟੀ ਕਲੇਮ ਹੋਣ ਦੀ ਵੀ ਉਨੀ ਹੈ, ਤਾਂ 50-50 ਦਾ ਰਿਸਕ ਦੋਨੋਂ ਸਾਈਡ ਤੇ ਹੈਗਾ। ਸੋ ਇਹ ਚੀਜ਼ਾਂ ਸੋਚਣ ਵਾਲੀਆਂ ਹੁੰਦੀਆਂ ਨੇ, ਜਦੋਂ ਅਸੀਂ ਹਰ ਮਹੀਨੇ ਹਰ ਵੀਕ ਇਸ ਤਰ੍ਹਾਂ ਦੇ ਕਲੇਮ ਆਉਂਦੇ ਰਹਿੰਦੇ ਆ, ਅਸੀਂ ਕਲੇਮ ਫਾਈਲ ਕਰਦੇ ਹਾਂ, ਸੋ ਸਾਨੂੰ ਪਤਾ ਇਸ ਚੀਜ਼ ਦੀ ਪ੍ਰੋਬੇਬਿਲਿਟੀ ਕਿੰਨੀ ਹੈ ਕਿ ਕਿੰਨੇ ਕਲੇਮ ਆਉਣੇ ਨੇ, ਕੀ ਜਸਟ ਐਸ ਕੀ ਕਹਿ ਰਹੇ ਹੈਗੇ ਨੇ। ਬਟ ਆਮ ਪਰਸਨ ਇਹ ਚੀਜ਼ਾਂ ਨੂੰ ਨਹੀਂ ਸੋਚਦਾ, ਉਹਨੂੰ ਲੱਗਦਾ ਕਿ ਨਹੀਂ ਬੜੀ ਵਧੀਆ ਲਾਈਫ ਚੱਲ ਰਹੀ ਹੈ। ਸੋ ਲਾਈਫ ਤੇ ਇੱਦਾਂ ਹੀ ਚੱਲਣੀ ਹੈਗੀ ਹੈ, ਆਪਾਂ ਅੱਜ ਪਿਕਚਰ ਚ ਹੈਗੇ ਹਾਂ ਕੱਲ ਨੂੰ ਨਹੀਂ ਹੈਗੇ, ਉਸੇ ਤਰ੍ਹਾਂ ਚੱਲਣਾ ਹੈਗਾ। ਬਟ ਥੋੜੀ ਜਿਹੀ ਲਾਈਫ ਪਿੱਛੇ ਰਹਿ ਗਈ ਫੈਮਿਲੀ ਲਈ ਸੁਖਾਲੀ ਹੋ ਜਾਂਦੀ ਹੈ ਜੇ ਅਸੀਂ ਪਲੈਨਿੰਗ ਕਰਕੇ ਚੱਲੀਏ, ਔਰ ਪਲੈਨਿੰਗ ਦੇ ਵਿੱਚ ਇੰਸ਼ੋਰੈਂਸ, ਇਨਵੈਸਟਮੈਂਟ, ਸੇਵਿੰਗ ਇਹ ਅਲੱਗ ਅਲੱਗ ਚੀਜ਼ਾਂ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਵੱਡੀ ਜਿਹੜੀ ਮੈਨੂੰ ਪ੍ਰੋਬਲਮ ਲੱਗਦੀ ਹੈ ਉਹ ਹੈਗਾ ਹਰ ਚੀਜ਼ ਦੇ ਵਿੱਚ ਆਪਾਂ ਨੂੰ ਰਿਟਰਨ ਚਾਹੀਦੀ ਹੈ। ਅਗਰ ਅਸੀਂ ਇੰਸ਼ੋਰੈਂਸ ਪਾਲਿਸੀ ਲੈਣੀ ਹੈ ਸਾਨੂੰ ਮਨੀ ਬੈਕ ਪਾਲਿਸੀ ਚਾਹੀਦੀ ਹੈ। ਵੀ ਤੁਸੀਂ ਮਨੀ ਬੈਕ ਨੂੰ ਇੱਕ ਸਾਈਡ ਤੇ ਰੱਖੋ, ਜਿਹੜੇ ਪੈਸੇ ਤੁਸੀਂ ਮਨੀ ਬੈਕ ਲਈ ਇੰਸ਼ੋਰੈਂਸ ਦੇ ਵਿੱਚ ਐਕਸਟਰਾ ਡੰਪ ਕਰਨੇ ਨੇ ਉਹ ਸਾਈਡ ਦੇ ਉੱਤੇ ਸੇਵਿੰਗ ਚ ਪਾ ਲਓ, ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਚ ਪਾਓ, ਉਹਦੇ ਚ ਆਪਣੇ ਕੋਲ ਜਿਹੜੀ ਇਨਵੈਸਟਮੈਂਟ ਆਪਸ਼ਨ ਜ਼ਿਆਦਾ ਅੱਛੀਆਂ ਨੇ। ਇੰਸ਼ੋਰੈਂਸ ਨੂੰ ਪ੍ਰੋਟੈਕਸ਼ਨ ਦੇ ਤੌਰ ਤੇ ਯੂਜ਼ ਕਰੋ ਕਿ ਇੰਸ਼ੋਰੈਂਸ ਅਸੀਂ ਸਿਰਫ ਫੈਮਿਲੀ ਕਵਰ ਕਰਨੀ ਹੈ, ਦੈਟਸ ਇਟ, ਰਿਸਕ ਹੈ ਸਾਡਾ ਉਹ ਅਸੀਂ ਕਵਰ ਕਰ ਰਹੇ ਹਾਂ। ਇਨਵੈਸਟਮੈਂਟ ਲਈ PFS ਵਿੱਚ ਪੈਸੇ ਪਾਓ, RRSP ਫਸਟ ਹੋਮ ਸੇਵਿੰਗ ਅਕਾਊਂਟ, ਉੱਥੇ ਇਨਵੈਸਟਮੈਂਟ ਕਰੋ ਜਿੱਥੇ ਤੁਹਾਨੂੰ ਅੱਛੀ ਰਿਟਰਨ ਵੀ ਆਉਣੀ ਹੈ ਔਰ ਤੁਹਾਡੇ ਕੋਲ ਫਲੈਕਸੀਬਿਲਿਟੀ ਹੈ ਕਿ ਜਦੋਂ ਚਾਹੋ ਤੁਸੀਂ ਉਸ ਪੈਸੇ ਨੂੰ ਯੂਜ਼ ਕਰ ਸਕੋ, ਕਢਾ ਸਕੋ, ਆਪਣੀ ਰਿਟਾਇਰਮੈਂਟ ਲਈ ਯੂਜ਼ ਕਰ ਸਕੋ ਜਾਂ ਫਿਊਚਰ ਚ ਤੁਸੀਂ ਕਾਰ ਲੈਣੇ ਨੇ ਉਹਦੇ ਲਈ ਯੂਜ਼ ਕਰ ਸਕੋ। ਸੋ ਮਿਕਸ ਨਾ ਕਰਿਆ ਕਰੋ। ਹਮੇਸ਼ਾ ਮੈਂ ਇੱਕ ਚੀਜ਼ ਕਹਿੰਦੀ ਹਾਂ ਕਿ ਅਗਰ ਤੁਸੀਂ ਫਸਟ ਟਾਈਮ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੇ ਮਨ ਚ ਡਾਊਟ ਨੇ, ਕੁਐਸਚਨਸ ਨੇ, ਇੱਕ ਅਪਾਇੰਟਮੈਂਟ ਬਣਾ ਕੇ ਬੈਠ ਕੇ ਡਿਟੇਲ ਚ ਡਿਸਕਸ਼ਨ ਕਰੋ। ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਅਸੀਂ ਆਨਲਾਈਨ ਕੋਈ ਟੀ ਸ਼ਰਟ ਬਾਏ ਕਰ ਰਹੇ ਹਾਂ ਜਾਂ ਸ਼ਰਟ ਬਾਏ ਕਰ ਰਹੇ ਹਾਂ, ਤੁਸੀਂ ਆਪਣੀ ਲਾਈਫ ਦੀ ਪਲੈਨਿੰਗ ਕਰ ਰਹੇ ਹੋ, ਉਹਦੇ ਲਈ ਇੱਥੇ 1.5 ਘੰਟਾ ਤੁਸੀਂ ਆਰਾਮ ਨਾਲ ਆਪਣੀ ਲਾਈਫ ਚੋਂ ਕੱਢ ਸਕਦੇ ਹੈਗੇ ਹੋ। ਬਸ ਇਹ ਹੈ ਕਿ ਤੁਹਾਨੂੰ ਇਸ ਚੀਜ਼ ਦੀ ਨਜ਼ਾਕਤ, ਇਸ ਚੀਜ਼ ਦੀ ਕੀਮਤ ਦਾ ਪਤਾ ਹੋਏ ਕਿ ਤੁਸੀਂ ਜਿਹੜੇ $50 ਪਾਉਣੇ ਨੇ ਉਹਦੇ ਪਿੱਛੇ ਮੋਟਿਵ ਕਿੰਨਾ ਵੱਡਾ ਹੈ, ਉਹਦੇ ਪਿੱਛੇ ਰਿਸਕ ਕਿੰਨਾ ਵੱਡਾ ਕਵਰ ਹੋ ਰਿਹਾ। ਸੋ ਇਹ ਚੀਜ਼ਾਂ ਸੋਚਣ ਦੀ ਜ਼ਰੂਰਤ ਹੈ। ਬਟ ਫਿਰ ਵੀ ਸਾਡੇ ਬਹੁਤ ਸਾਰੇ ਲਿਸਨਰਸ ਹੋਣਗੇ ਜਿਹਨਾਂ ਦੇ ਕੁਐਸਚਨ ਨੇ, ਕੰਸਰਨ ਨੇ, ਡਾਊਟ ਨੇ, ਡੈਫੀਨੇਟਲੀ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ। ਨੰਬਰ ਹੈ ਜੀ 416-994-7272-416-994-7272-9972-72-72। ਕੋਈ ਵੀ ਕੁਐਸਚਨ, ਚਾਹੇ ਉਹ ਇੰਸ਼ੋਰੈਂਸ ਹੈ, ਲਾਈਫ ਕ੍ਰਿਟੀਕਲ ਡਿਸੇਬਿਲਿਟੀ, ਇਨਵੈਸਟਮੈਂਟ ਹੈ, RRSP, TFSA, ਫਸਟ ਹੋਮ ਸੇਵਿੰਗ ਅਕਾਊਂਟ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈ, ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ, ਜਾਂ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨ ਦੇਖ ਰਹੇ ਹੈਗੇ ਹੋ, ਆਪਣੀ ਤੁਸੀਂ ਸਟੇਟ ਪਲੈਨਿੰਗ ਕਰਾਉਣਾ ਚਾਹੁੰਦੇ ਹੋ, ਤੁਹਾਡਾ ਕੋਈ ਬਿਜ਼ਨਸ ਹੈ, ਤੁਸੀਂ ਕੋਈ ਪ੍ਰੋਫੈਸ਼ਨਲ ਹੋ, ਤੁਹਾਡੀ ਕਾਰਪੋਰੇਸ਼ਨ ਹੈ, ਟੈਕਸ ਸੇਵਿੰਗ ਕਰਨੀ ਹੈ, ਪ੍ਰੋਪਰ ਤੁਸੀਂ ਆਪਣਾ ਜਿਹੜਾ ਹੈਗਾ ਉਹ ਪਲੈਨਿੰਗ ਕਰਨਾ ਚਾਹੁੰਦੇ ਹੋ ਰਿਟਾਇਰਮੈਂਟ ਦੇ ਲਈ ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ. ਆਲ ਕਾਇੰਡ ਇੰਸ਼ੋਰੈਂਸ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ. ਔਰ ਐਜ਼ ਆ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ ਇੱਕ ਪ੍ਰੋਪਰ ਪਲੈਨ ਡਿਜ਼ਾਇਨ ਕਰਨ ਦੇ ਲਈ. ਉਹਦੇ ਲਈ ਕਾਲ ਕਰਨੀ ਹੈ ਸੇਮ ਨੰਬਰ 416-994-7272-416-994-7272.
1: A quick phone number hai 416-994-7272-416-994-7272. Bahattar te tusi yaad rakho. Simran Saini. Simran, thank you so much.
0: Thank you, Navi.
1: Thank you, G. So program hai Punjabi Dana. Studio da number hai 905-673-3337-905-673-3337. Kar aa rahe hai yaar dairy. ਹਰਨ ਟੇਰੀ ਉੱਤੇ ਵਾਹ ਕਿਆ ਕਮਾਲ ਦੀ ਲੋਕੇਸ਼ਨ ਹੈ. ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ. ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ. ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ. ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ. ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ. ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ. ਅੱਜ ਹੀ ਰਜਿਸਟਰ ਕਰੋ ballymorehomes.com ballymorehomes.com. ਜੀ 8681 ਹੈਲੋ
2: ਨਵੀਂ ਜੀ, ਸਤਿ ਸ੍ਰੀ ਅਕਾਲ.
1: ਸਤਿ ਸ੍ਰੀ ਅਕਾਲ ਜੀ,
2: ਠੀਕ ਠਾਕ ਹੋ ਜੀ?
1: ਵਧੀਆ ਜੀ, ਕਿਵੇਂ ਹੋ?
2: ਵਧੀਆ ਜੀ, ਵਧੀਆ. ਗਾਣਾ ਸੁਣਾ ਦੋ ਜੀ ਵਿੱਚ ਦਿੱਕਤ ਦਾ.
1: ਕਿਹੜਾ ਜੀ, ਦੱਸੋ, ਹੁਕਮ ਕਰੋ.
2: ਹਾਂ, ਮੁੰਡਾ ਏਕਮ ਉਹਦਾ ਗਾਣਾ ਆਇਆ, ਪਹਿਲੀ ਵਾਰੀ ਪੱਗ ਬੰਨੀ ਸੀ.
1: ਮੁੰਡਾ ਏਕਮ ਹੈ, ਪਹਿਲੀ ਵਾਰੀ ਏਕਮ ਕੀ
2: ਗਾਣੇ ਦਾ? ਲੋ ਪੱਗ ਹੈ ਜੀ, ਏਕਮ ਤੋਂ ਅੱਗੇ CH ਕੁਛ ਨਾ ਕਰਕੇ ਹੈ, ਪੂਰਾ ਨਾਂ ਨੀ
1: ਪਤਾ. ਏਕਮ ਚਨੌਲੀ ਪੱਗ ਬੰਨੀ ਸੀ?
2: ਹਾਂ ਜੀ ਜੀ ਜੀ
1: ਠੀਕ ਹੈ ਸੋਰੀ ਜੀ ਮੈਨੂੰ ਮੈਂ ਪਤਾ ਨੀ ਨਾਮ ਗਲਤ ਨਾ ਲੈ ਤਾ ਹੋਵੇ ਬਟ ਗੁਰਲੇ ਦਾ ਅਖਤਰ ਠੀਕ ਹੈ ਲਾ ਦਿੰਦੇ ਹਾਂ ਨੋ ਪ੍ਰੋਬਲਮ ਤੁਸੀਂ ਹੁਕਮ ਕਰਦੇ ਕਰੋ ਇਸ ਤਾਂ ਬੈਠੇ ਹੀ ਥੋੜੇ ਲਈ ਆ ਧੰਨਵਾਦ ਜੀ ਕੋਈ ਗੱਲ ਨੀ ਆ ਲੋ

0: क्या बात है यार, किन्ना खूबसूरत गीत है। मैं ऑनेस्टली कदे सुने ही नहीं, सो यही गल्लां हुंदियां जदों तुसीं किसे नवें गीत बारे दसदे हो, जदों होवे भी इन्ना सोहणा। क्या गाया मुंडे ने, क्या लिखिया, ते फट्टे चक दित्ते बई, अमेजिंग। थैंक यू भाजी, तुसीं इन्ने खूबसूरत गीत की रिक्वेस्ट की, बहुत थोड़ा धन्यवाद। सो प्रोग्राम पंजाबी दा नंबर है अपना 905-673-3337, 905-673-3337। याद रखो, एक तो फ्रैश फूड सेंटर नो, किसी ने भी ग्रोसरी करनी है 12570 कैनेडी रोड, कैनेडी एंड डूगल के कोर्नर से, कैनेडी और मेफील्ड के बिल्कुल नाल, तुसी फ्रैश फूड सेंटर से गेड़ा मार के आओ। तो कैलडन का भी लीडिंग ग्रोसरी स्टोर है, तो वधिया टॉप की ग्रोसरी, टॉप डीलां जरूर तुसी विजिट करो, एंड अपना मन पसंद का समान लो। ग्रोसरी तो लैनी हैगी है, ग्रोसरी बिना आप कादे जोगे हैं। विजिट करो फ्रैश फूड नो। एक तुसी मनप्रीत ढीन, सानू याद रखो, गड्डियां घरां दी इंश्योरेंस थोड़ी होने वाली है, तो कार वैन ट्रक की इंश्योरेंस का थोड़ा रेट बाला हाई है, तुसी किन्ने नवी यार की करिए। एक बार किया होया मनप्रीत नू फोन, थोड़े बहुत सारे पैसे बचा सकता। सो तुसी विजिट करो, एंड मनप्रीत का नंबर है 416-518-18-416-500-1818-3733। हेलो
1: ਹਾਂਜੀ ਬਾਈ, ਕੀ ਹਾਲ ਚਾਲ ਆ ਜੀ?
0: ਵਧੀਆ ਵੀਰੇ, ਵਧੀਆ, ਕਿਵੇਂ ਹੋ?
1: ਵਧੀਆ ਵਧੀਆ ਬਾਈ, ਗਾਣਾ ਹੀ ਲਵਾਉਣਾ ਸੀ ਬਾਈ ਇੱਕ।
0: ਦੱਸੋ ਜੀ।
1: ਉਹ ਆਪਣੇ ਪਾਕਿਸਤਾਨੀ ਸਿੰਗਰ ਆ ਬਾਈ, ਅਕਰਮ ਰਾਹੀ ਮਨ ਵਿੱਚ ਵਸਣਾ ਸੱਜਣਾ।
0: ਅਕਰਮ ਰਾਹੀ ਮਨ, ਇਹ ਉਹੀ ਮਨ ਵਿੱਚ ਵਸਣਾ ਜਿਹੜਾ ਆਪਣਾ ਦਿਲਸ਼ਾਦ ਜੀ ਨੇ ਗਾਇਆ ਸੀ?
1: ਇੰਨਾ ਤਾਂ ਪਤਾ ਨਹੀਂ ਬਾਈ।
0: ਤੁਸੀਂ ਜਾਣਦੇ ਹੋ ਦਿਲਸ਼ਾਦ ਅਖਤਰ ਨੂੰ?
1: ਨਹੀਂ ਬਾਈ।
0: ਆਈ ਕਿਵੇਂ ਹੋ ਸਰ? ਥੋੜਾ ਓਕੇ, ਤੁਹਾਡੀ ਉਮਰ ਕਿੰਨੀ ਹੈ?
1: ਉਮਰ 22 ਸਾਲ ਆ ਬਾਈ।
0: ਤੁਸੀਂ ਦਿਲਸ਼ਾਦ ਅਖਤਰ ਨੂੰ ਹੀ ਨਹੀਂ ਜਾਣਦੇ?
1: ਨਹੀਂ ਬਾਈ,
0: ਗਲਤ ਗੱਲ ਹੈ ਯਾਰ। ਮੈਂ ਸੋਚਿਆ ਸੀਗਾ ਕਿ ਭਾਵੇਂ ਕੋਈ ਯੰਗ ਵੀ ਮੁੰਡਾ ਹੋਵੇ, ਉਹ ਵੀ ਜਾਣਦਾ ਹੋਊਗਾ। ਉਹ ਤਾਂ ਯਾਰ ਆਪਣੇ ਪੰਜਾਬ ਦੇ ਕਿੱਡੇ ਵੱਡੇ ਸਿੰਗਰ ਰਹੇ ਨੇ। ਅੱਖੀਆਂ ਤੋਂ ਦੂਰ ਤੂੰ ਕੀ ਜਾਣੇ, ਇਹ ਸੁਣਿਆ ਨੀ ਗੀਤ? ਅੱਛਾ, ਓਕੇ, ਫਿਰ ਠੀਕ ਹੈ। ਉਹ ਫਿਰ ਉਹ ਦਿਲਸ਼ਾਦ ਜੀ ਦਾ ਗਾਇਆ ਹੋਇਆ ਗਾਣਾ, ਚਲੋ ਇਹ ਲਾ ਦਿੰਦੇ ਹਾਂ। ਅਕਰਮ ਰਾਹੀ ਦਾ, ਨੋ ਪ੍ਰੋਬਲਮ, ਥੈਂਕ ਯੂ। ਦੇਖੋ ਯਾਰ ਮੁੰਡਿਓ, ਜਿਹੜੇ 20-22 ਸਾਲ ਦੇ ਨੇ, 23-24-25 ਸਾਲਾਂ ਦੇ ਨੇ, ਪੁਰਾਣੇ ਆਪਣੇ ਜਿਹੜੇ ਲੈਜੈਂਡ ਬੰਦੇ ਨੇ, ਉਹਨਾਂ ਨੂੰ ਵੀ ਤੁਸੀਂ ਥੋੜ੍ਹੇ ਜਿਹਾ ਜਾਣੋ, ਅਤੇ ਜਿਹੜੇ ਸਾਡੇ ਏਡੇ ਯਾਰ ਕਮਾਲ ਦੇ ਆਰਟਿਸਟ ਨੇ, ਉਹਨਾਂ ਨੂੰ ਭੁੱਲਿਆ ਨਾ ਕਰੋ ਇੰਨੀ ਛੇਤੀ। ਸੋ ਮਨ ਵਿੱਚ ਵਸਣਾ ਸੱਜਣਾ, ਕਿਹਾ ਯਾਰ ਕਾਹਨੂੰ ਅਥਰੂ ਵਹਾਉਂਦੀ, ਕਿਹਾ ਗੀਤ ਸੀਗਾ, ਅਤੇ ਆਪਣੇ ਦਿਲਸ਼ਾਦ ਜੀ ਨੇ ਤਾਂ ਕਿੱਡੇ ਵੱਡੇ ਵੱਡੇ ਗੀਤ ਗਾਏ ਨੇ। ਸੋ ਖੈਰ, ਇਹ ਲਾ ਦਿੰਦੇ ਹਾਂ ਅਕਰਮ ਰਾਹੀ ਦਾ, ਨੋ ਪ੍ਰੋਬਲਮ। ਇਹ ਅਕਰਮ ਰਾਹੀ ਵਾਲੀ ਜਿਹੜੀ ਵਰਜ਼ਨ ਹੈ, ਇਹ ਨਹੀਂ ਮੈਂ ਸੁਣੀ, ਇਹ ਲਾ ਦਿੰਦੇ ਹਾਂ, ਅਤੇ ਫਿਰ ਬਾਅਦ 'ਚੋਂ ਦਿਲਸ਼ਾਦ ਜੀ ਦਾ ਗਾਇਆ ਹੋਇਆ ਵੀ ਤੁਹਾਨੂੰ ਸੁਣਾਉਂਦੇ ਹਾਂ, ਫਿਰ ਤੁਸੀਂ ਕਹੋਗੇ ਬੱਲੇ ਯਾਰ ਨਵੀ, ਇਸ ਤਾਂ ਕਿੱਡੇ ਵੱਡੇ ਵੱਡੇ ਬੰਦਿਆਂ ਨੂੰ ਭੁੱਲੀ ਫਿਰਦੇ ਹਾਂ। ਹੈ ਇੱਕ, ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ GTA ਕ੍ਰੈਡਿਟ ਦਾ ਫਿਰ ਤੋਂ ਦੇਵਾਂ। ਸਿਰ ਕਰਜ਼ਾ ਚੜ੍ਹ ਗਿਆ ਜ਼ਿਆਦੇ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਨੂੰ ਫੋਨ ਕਰੋ। ਕਰਜ਼ਾ ਮਾਫ਼ ਕਰਵਾ ਰਹੇ ਹੈ ਲੋਕਾਂ ਦਾ ਪਿਛਲੇ 25 ਸਾਲਾਂ ਤੋਂ। GTA ਕ੍ਰੈਡਿਟ 416-650-1100, 416-650-1100। ਆ ਜਾਓ ਜੀ, ਅਕਰਮ ਰਾਹੀ ਸਾਹਿਬ ਦੀ ਆਵਾਜ਼ ਸੁਣਦੇ ਹਾਂ। ਓ ਸੁਣਾਂਗੇ ਤਾਂ ਹੀ ਜੇ ਪਹਿਲਾਂ ਸੁੱਖ ਜੀ ਡੀਲ ਦੇਣਗੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਭਾਜੀ, ਵੈਲਕਮ ਅਗੈਨ।
2: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ, ਕੁਈਨ ਸਾਈਜ਼ ਹਾਰਡ ਫੋਮ ਦੀ ਡੀਲ ਦਿੰਦੇ ਆ। ਜਿਨ੍ਹਾਂ ਪਰਿਵਾਰਾਂ ਨੇ ਇਸ ਵੀਕਨ ਦੇ ਉੱਪਰ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਲੈਣਾ, ਜਿਹਦੀ ਰੈਗੂਲਰ ਕੀਮਤ 500-600 ਡਾਲਰ ਸੀ, ਜਿੰਨੇ ਵੀ ਪਰਿਵਾਰ ਇਸ ਵੀਕਨ ਦੇ ਉੱਪਰ ਆਉਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰ ਸਿਰਫ 199 ਦਾ। ਜੀ ਹਾਂ, 199 ਡਾਲਰ ਦੇ ਵਿੱਚ ਹਾਰਡ ਫੋਮ ਵਾਲਾ ਮੈਟਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਓ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ
0: ਸੁਖ ਭਾਜੀ ਦੇਖੋ ਸਾਡਾ ਸਿਸਟਮ ਵੀ ਸਾਨੂੰ ਕੋਈ ਗਾਣਾ ਹੀ ਨਹੀਂ ਲਾਉਣ ਦਿੰਦਾ ਜਦੋਂ ਤੱਕ ਤੁਸੀਂ ਨਹੀਂ ਬੋਲਦੇ।
2: ਜੀ ਸਰ
0: ਦੇਖਿਆ ਇੰਨਾ ਪਿਆਰ ਹੈ ਗ੍ਰੈਂਡ ਹੋਮ ਨਾਲ। ਥੈਂਕ ਯੂ ਸਰ। ਸੋ ਗ੍ਰੈਂਡ ਹੋਮ ਫਰਨੀਚਰ 294 Walker Drive ਆ ਜਾਓ ਫਿਰ ਸੁਣਦੇ ਹਾਂ ਫਿਰ ਵਾਪਸ ਆਉਂਦੇ ਹਾਂ।

0: square.ca ਤੇ ਜਾਓ ਤੇ ਸ਼ੋਅ ਹੋ ਰਿਹਾ ਸਕੁਏਅਰ 1 ਦੇ ਬਿਲਕੁਲ ਨਾਲ ਲਿਵਿੰਗ ਆਰਟ ਸੈਂਟਰ ਮੈਸੀ ਸਾਗਾ ਵਿਖੇ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ ਤੇ ਸਿੰਘ ਹਰਜੀਤ ਜੀ ਪੰਜਾਬੀ ਵਿਰਸਾ ਰੇਡੀਓ ਐਂਡ ਟੀ ਵੀ ਤੋਂ ਕਰਾ ਰਿਹਾ ਇਹ ਸ਼ੋਅ ਸੋ ਟਿਕਟਾਂ ਲਈ 647 ਤੁਸੀਂ ਜਾਂ ਟਿਕਟ ਮਾਸਟਰ 'ਤੇ ਚਲ ਜਾਓ ਯਾਰ ਈਜ਼ੀ ਤਰੀਕਾ ਟਿਕਟ ਮਾਸਟਰ .ca ਵੈਸੇ ਕੋਈ ਜਾਣਕਾਰੀ ਲੈਣੀ ਹੈ 647-448-1000 647-448-1000 ਤੇ ਕਾਲ ਕਰ ਲਓ ticketmaster.ca ticketmaster.ca ਸਰਚ ਕਰ ਲਿਓ ਹੰਸ ਰਾਜ ਹੰਸ ਸੋ ਮੈਨੂੰ ਦੱਸਿਓ ਜ਼ਰੂਰ ਯਾਰ ਜੇ ਕਿਸੇ ਨੂੰ ਪਤਾ ਹੋਵੇ ਕਿ ਮਨ ਵਿੱਚ ਵਸਣਾ ਸੱਜਣਾ ਇਹ ਓਰਿਜਿਨਲ ਦਿਲਸ਼ਾਦ ਅਖਤਰ ਜੀ ਦਾ ਗਾਇਆ ਹੋਇਆ ਜਾਂ ਓਰਿਜਿਨਲੀ ਇਹ ਪਾਕਿਸਤਾਨ ਦੇ ਕਿਸੇ ਆਰਟਿਸਟ ਨੇ ਗਾਇਆ ਸੀਗਾ ਤੇ ਨੰਬਰ ਹੈ ਆਪਣਾ 9056739005-600-7373-33 ਆਪਣਾ ਫੋਨ ਨੰਬਰ ਹੈ ਤੇ ਫਿਰ ਮੈਂ ਕੋਸ਼ਿਸ਼ ਕਰਦਾ ਸਮਾਂ ਜੇ ਹੋਇਆ ਤਾਂ ਆਪਾਂ ਦਿਲਸ਼ਾਦ ਦੇ ਜੀ ਦੀ ਆਵਾਜ਼ ਦੇ ਵਿੱਚ ਵੀ ਜ਼ਰੂਰ ਦੋ ਕੁ ਬੋਲ ਲਾਵਾਂਗੇ ਯਾਰ ਬਹੁਤ ਦਮ ਨਾਲ ਗਾਇਆ ਅਤੇ ਉਸਨੂੰ ਵੀ ਸੁਣਦੇ ਹਾਂ ਇੱਕ ਮੈਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਵੀ ਡੀਲ ਤੁਹਾਨੂੰ ਦੱਸਾਂ ਯਾਰ ਇਸ ਪੂਰਾ ਮੰਥ ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ ਸਿੰਪਲੀ ਇੰਡੀਅਨ 'ਤੇ ਜਾਓਗੇ ਚੰਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਬਾਏ 1 ਗੈਟ 1 ਤੁਹਾਨੂੰ ਮਿਲ ਰਿਹਾ ਚਾਹੇ ਬਹਿ ਕੇ ਖਾਓ ਉੱਥੇ ਜਾਂ ਟੇਕ ਆਊਟ ਲੈ ਜਾਓ ਮਰਜ਼ੀ ਤੁਹਾਡੀ ਹੈ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਅਤੇ ਨਾਲ ਚਾਟ ਪਾਪੜੀ ਬਾਏ 1 ਗੈਟ 1 ਠੀਕ ਹੈ 7583 ਹੈਲੋ ਜੀ
1: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਇਹ ਰੀਜਨਲ ਤਾਂ ਜੀ ਆਪਣੇ ਦਿਲਸ਼ਾਦ ਅਖਤਰ ਦਾ ਹੀ ਗਾਇਆ ਹੋਇਆ ਜੀ ਗਾਣਾ
0: ਅੱਛਾ
1: ਅਕਬਰ ਰਾਏ ਨੇ ਬਾਅਦ ਚ ਗਾਇਆ ਤੇ ਜਿਹੜਾ ਹੁਣ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਇਹ ਵੀ ਰੀਜਨਲ ਗਾਣਾ ਬਿੰਦ ਰੱਖੀ ਦਾ ਗਾਇਆ ਹੋਇਆ ਫਿਰ ਅਕਬਰ ਰਾਏ ਨੇ ਵੀ ਗਾਇਆ ਹੋਇਆ
0: ਅੱਛਾ ਅਕਰਮ ਰਾਹੀ ਨੇ ਫਿਰ ਕਾਫੀ ਪੰਜਾਬੀ ਗੀਤ ਰੀ ਰਿਕਾਰਡ ਕਰਾਇਆ ਹੈ
1: ਹਾਂਜੀ ਹਾਂਜੀ ਉਹਦੇ ਥੋੜੇ ਜਿਹਾ ਉਹਦੇ ਵਰਡ ਥੋੜੇ ਜਿਹੇ ਚੇਂਜ ਕੀਤੇ ਹੋਏ ਆ
0: ਹਾਂਜੀ ਹੈਗੇ ਆ ਥੋੜੇ ਜਿਹੇ ਬਦਲੇ ਹੋਏ
1: ਹਾਂ ਹਾਂ ਭਾਬੀਆਂ ਕਦੇ ਨੀ ਭਾਬੀਆਂ ਮਾਵਾਂ ਬਣਦੀਆਂ ਮਾਵਾਂ ਮਾਵਾਂ ਹੀ ਹੁੰਦੀਆਂ ਇੱਦਾਂ ਦੇ ਕਈ ਨਾ ਵਰਡ ਉਹਨੇ ਚੇਂਜ ਕੀਤੇ ਹੋਏ ਆ ਤੇ ਮੁੱਖ ਜਿਹੜੇ ਹੈਗੇ ਉਹ ਮਾਵਾਂ ਮਾਵਾਂ ਮੇਕੇ ਆਉਣਾ ਉਹ
0: ਮੇਕੇ ਹੁੰਦੇ ਮਾਵਾਂ ਅੱਛਾ ਚਲੋ ਫਿਰ ਵੀ ਚਲੋ ਗਾਣੇ ਹੋਰ ਵੀ ਮਸ਼ਹੂਰ ਹੋਏ ਨੇ ਅਕਰਮ ਰਾਹੀ ਦੇ ਗਾਉਣ ਦੇ ਨਾਲ ਨਾਲ
1: ਹਾਂਜੀ ਹਾਂਜੀ ਨਸੀਬੋ ਲਾਲ ਨੇ ਤਾਂ ਬਹੁਤ ਹੀ ਗਾਏ ਆ ਨਾ
0: ਹਾਂਜੀ ਨਸੀਬੋ ਲਾਲ ਨੇ ਆਪਾਂ ਦੋਵੇਂ ਰੁੱਸ ਬੈਠੇ ਤੇ ਦਿਲ ਤਾਂ ਪਾਗਲ ਹੈ ਬੱਬੂ ਮਾਨ ਦਾ ਉਹ ਵੀ ਗਾਇਆ ਸੀ
1: ਹਾਂਜੀ ਹਾਂਜੀ ਏਅਰਪੋਰਟ ਦੇ ਤੂੰ ਮੈਂ ਰੋਜ਼ ਪਤਾ ਨੀ ਏਦਾਂ ਜਿਹਾ ਨਾ ਆਪਣੇ ਜਿਹੜਾ ਹਰਭਜਨ ਮਾਨ ਦਾ ਗਾਣਾ ਉਹ ਵੀ ਹੈ
0: ਅੱਛਾ ਹਰਭਜਨ ਮਾਨ ਜੀ ਦਾ ਵੀ ਗਾਇਆ ਸੀ ਨਸੀਬੋ ਨੇ
1: ਹਾਂਜੀ ਹਾਂਜੀ
0: ਅੱਛਾ ਕਿਆ ਬਾਤ ਹੈ ਚਲੋ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਹਾਡਾ ਤੇ ਜ਼ਰੂਰ ਮੈਂ ਤੁਹਾਨੂੰ ਸੁਣਾਉਣਾ ਫਿਰ ਦਿਲਸ਼ਾਦ ਅਖਤਰ ਹੋਣਾਂ ਦੀ ਵੀ ਆਵਾਜ਼ ਦੇ ਵਿੱਚ ਉਹਨਾਂ ਨੇ ਵੀ ਯਾਰ ਬੜੇ ਦਮ ਨਾਲ ਗੀਤ ਗਾਇਆ ਕੈਲੇਡਨ ਮਿਤਸੂਬਿਸ਼ੀ ਗੱਡੀ ਲੈਣੀ ਆ ਕੈਲੇਡਨ ਮਿਤਸੂਬਿਸ਼ੀ ਇੱਕ ਤਾਂ ਤੁਹਾਨੂੰ 10 ਸਾਲ ਦੀ ਵਾਰੰਟੀ ਦੇ ਰਹੇ ਆ ਨਹੀਂ ਤਾਂ ਇੰਨੀ ਵਾਰੰਟੀ ਯਾਰ ਹੁਣ ਤੁਹਾਨੂੰ ਪਤਾ ਹੀ ਆ ਗੱਡੀ ਵਾਲੇ ਜਿਹੜੇ ਡੀਲਰ ਨੇ ਉਹ ਤਾਂ ਕਹਿੰਦੇ ਅਸੀਂ ਤਾਂ ਵਾਰੰਟੀ ਦੇਣੀ ਨਹੀਂ ਸਾਡੀਆਂ ਗੱਡੀਆਂ ਤਾਂ ਖਰਾਬ ਹੋਈਆਂ ਰਹਿੰਦੀਆਂ ਨੇ ਬਟ ਕੈਲੇਡਨ ਮਿਤਸੂਬਿਸ਼ੀ ਤੇ ਇਹਨਾਂ ਨੂੰ ਇੰਨਾ ਆਪਣੀ ਗੱਡੀਆਂ ਨੂੰ ਲੈ ਕੇ ਭਰੋਸਾ ਕਿ 10 ਸਾਲ ਦੀ ਡਬਲ ਵਾਰੰਟੀ ਦੇ ਰਹੇ ਆ ਨੰਬਰ ਹੈ 647-678-2754 ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ ਅਤੇ ਜਿਹੜੇ ਘਰ ਆ ਰਹੇ ਆ ਡੇਅਰੀ ਅਤੇ ਹਰਨਟੇਰੀ ਉੱਥੇ ਉਹਨਾਂ ਦੀ ਜਾਣਕਾਰੀ ਇੱਕ ਵਾਰ ਫਿਰ ਤੋਂ ਜ਼ਰੂਰ ਲਓ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀ ਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com BALLYMORE

0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ, ਤੇ ਇੱਡੀ ਡੀਲਰਸ਼ਿਪ ਹੈ ਯਾਰ, ਤੁਸੀਂ ਕਰਨ ਤੇ ਜਗਦੀਪ ਦੇ ਨਾਲ ਕਰ ਲਓ ਗੱਲ ਜੇ ਗੱਡੀ ਲੈਣੀ ਹੈ। 9058285800 9058285800 4791। ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੋਗੇ ਫਿਰ ਤੁਹਾਨੂੰ ਭੇਜ ਦੇਣਗੇ ਸਾਰਾ ਕੁਝ ਜਦੋਂ ਵੀ ਪ੍ਰਾਈਸ ਆਈ। ਹਜੇ ਜੀ ਮਤਲਬ ਮੈਂ ਕੀ ਕਿਹਾ ਕਿ ਕਿੰਨੇ ਕੁ ਧੋਣੇ ਹੁਣ ਮੈਨੂੰ ਖੁਦ ਨਹੀਂ ਯਾਦ, ਇੱਕ ਮਿੰਟ ਦੇਖਦੇ ਹਾਂ ਜਿਹਨਾਂ ਨੇ ਕੁਛ ਪਾਇਆ ਕਿ ਕਿੰਨੇ ਕੁ ਧੋਣੇ। ਇੱਕ ਸੈਕਿੰਡ, ਹੁਣ ਤੁਹਾਨੂੰ ਲੱਭ ਕੇ ਦਿੰਦੇ
2: ਹਾਂ।
1: ਸਮਝ ਨਹੀਂ ਲੱਗੀ,
2: ਕੁਛ ਬੋਲਿਆ?
1: ਹਾਂ ਨਹੀਂ, ਮੈਂ ਬੋਲਿਆ ਕਿ ਉਹ ਨਾ 7.5 ਲੱਖ ਧੋਣੇ ਮੈਨੂੰ ਲੱਗਦਾ, ਥੋੜੇ ਉਸ ਤੋਂ 8 ਲੱਖ ਤੋਂ ਥੱਲੇ ਥੱਲੇ ਸ਼ੁਰੂ ਹੋ ਰਿਹਾ। ਹਾਂਜੀ ਹਾਂਜੀ ਹਾਂਜੀ, ਨੋ ਪ੍ਰੋਬਲਮ। ਡੇਰੀ ਹਰਨ ਡੇਰੀ ਰਜਿਸਟ੍ਰੇਸ਼ਨ ਕਰ ਲਓ, ਵੈਬਸਾਈਟ ਹੈ ballymorehomes.com BALLYMORE homes.com। ਬੱਲੀ ਮੋਰ ਯਾਦ ਰੱਖ ਲਓ, ਪੰਜਾਬੀ ਨੇ ਕਹਿਣਾ ਬੱਲੀ ਮੋਰ। ਤੇ ਬਸ ਤੁਸੀਂ ਉਹ ਪੁੱਛਣਗੇ ਕਿੱਥੋਂ ਨੰਬਰ ਲਿਆ, ਤੇ ਤੁਸੀਂ ਉੱਤੇ ਪਾ ਦਿਓ, ਫਿਰ ਵੀ ਅਸੀਂ ਰੇਡੀਓ ਤੋਂ ਲਿਆ। ਠੀਕ ਹੈ, ਓਕੇ। ਸੋ ਇੱਕ ਸੈਕਿੰਡ ਦਿਓ ਆਪਣੇ ਪ੍ਰਭ ਜੀ, ਮੈਨੂੰ ਮਾੜਾ ਹੈਂਡਲ ਕਰਨ ਦੋ ਸਿਸਟਮ ਨੂੰ। ਸੋ ਪ੍ਰਭ ਅਗਲਾ ਪ੍ਰੋਗਰਾਮ ਪੇਸ਼ ਕਰਨਗੇ, ਤੇ ਪ੍ਰਭ ਹੁਣੇ ਲਾਉਣ ਨੂੰ ਫਿਰਦੇ ਆ ਆਰਨੇਤ ਦਾ ਗੀਤ। ਸੋ ਆਰਨੇਤ ਨੂੰ ਸੁਣ ਲਈ ਥੋੜ੍ਹੇ ਆ ਲਾ ਦਿੰਦੇ ਪ੍ਰਭ ਤੁਹਾਡੇ ਲਈ। ਸੋ ਖਬਰਾਂ ਤੁਹਾਡੇ ਲਈ ਬਹੁਤ ਹੀ ਜਲਦ ਪੇਸ਼ ਹੋ ਰਹੀਆਂ ਨੇ, ਗੇਟ ਰੈਡੀ, ਸਟੇ ਟਿਊਨਡ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਜਲੰਧਰ, ਅੱਜ ਸੱਜਣਾ ਦੀ IAS ਨੂੰ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਇਹਨਾਂ ਹਾਲ।
3: ਆ

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਖੂਬਸੂਰਤ ਸ਼ਾਮ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋਵੇ ਅਤੇ ਫਿਰ ਗੱਲ ਬਣ ਜਾਂਦੀ ਹੈ। ਸੰਤੋ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ ਜੀ। ਤੁਹਾਡਾ ਜਿੰਨੇ ਵੀ ਸਰੋਤੇ ਆ ਪੰਜਾਬੀ ਲਹਿਰਾਂ ਦੇ, ਅਕਸਰ ਇਹਨਾਂ ਨਾਲ ਗੱਲ ਕਰਨ ਦਾ ਰੂਬਰੂ ਹੁੰਦਾ, ਮੌਕਾ ਮਿਲਦਾ, ਬਹੁਤ ਚੰਗਾ ਲੱਗਦਾ।
0: ਕਿਆ ਬਾਤ ਹੈ ਜੀ। ਸੋ ਸਤਿ ਸ਼੍ਰੀ ਅਕਾਲ ਆਦਾਬ, ਨਮਸਕਾਰ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗਾਣਾ ਪੂਰਾ ਕਰ ਲਈਏ ਨੈਤ ਸਾਜ ਦਾ।

0: 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਅਤੇ ਆਰਨੇਤ ਦਾ ਗਾਣਾ ਲੱਗਦਿਆਂ ਸਾਰ ਹੀ ਨਾ ਇੱਕ ਪੰਜਾਬੀ ਫੋਕ ਸਮ ਸਾਹਿਬ ਜਿਹੜੀ ਉਹ ਨਹੀਂ ਹੁੰਦੀ ਟੱਚ, ਜਿਵੇਂ ਇਹਨਾਂ ਕਿਹਾ ਕਿ ਰੀਲਾਂ ਵਾਂਗੂ ਉਹ ਰੀਲਾਂ ਵਾਲਾ ਸਮਾਂ ਦੌਰ ਚੇਤੇ ਆ ਗਿਆ। ਉਹ ਜਿਹੜੀਆਂ ਪੁਰਾਣੀਆਂ, ਤੁਹਾਨੂੰ ਪਤਾ ਕਿ ਪੁਰਾਣੇ ਜਿਹੜੇ ਮਿਊਜ਼ਿਕ ਹੁੰਦੇ ਸੀ ਬੜੇ ਨਾ, ਆਪਾਂ 9 ਤੋਂ 10 ਉਹੀ ਗੱਲਬਾਤ ਕਰਾਂਗੇ ਅੱਜ,
1: ਠੀਕ ਆ।
0: ਮੈਨੂੰ ਗਾਣੇ ਤੋਂ ਯਾਦ ਆ ਗਿਆ,
1: ਠੀਕ ਹੈ,
0: ਜਦੋਂ ਰੀਲਾਂ ਦੀ ਗੱਲ ਕੀਤੀ ਉਹੀ ਡਿੱਕਾਂ ਵਾਲਾ ਸਮਾਂ, ਉਹੀ ਲਿਸ਼ਕਾਰੇ ਵਾਲਾ ਸਮਾਂ, ਉਹੀ ਡੀ ਡੀ 1 ਵਾਲਾ ਸਮਾਂ, ਉਹੀ ਪੰਜਾਬੀ ਦੂਰਦਰਸ਼ਨ, ਉਹ ਚੀਜ਼ਾਂ ਨਾ ਦਿਮਾਗ ਦੇ ਵਿੱਚ ਕੁਦਮ ਪਿੰਚ ਕਰ ਗਈਆਂ।
1: ਤੁਹਾਨੂੰ ਯਾਦ ਹੋਵੇ ਮੇਰੇ ਖਿਆਲ ਇਹ 82 ਦੀ ਗੱਲ ਆ, ਮੇਰੇ ਸਾਡੇ ਪਰਿਵਾਰ ਚ ਉਹਨਾਂ ਵਿਆਹ ਹੋਇਆ
0: ਜੀ,
1: ਤੇ ਵਿਆਹ ਤੋਂ ਬਾਅਦ ਨਾ ਉਹ ਮਤਲਬ ਰੋਡ ਤੋਂ ਘਰ ਨੂੰ ਆ ਰਹੇ ਸੀ, ਤੇ ਉਹਨਾਂ ਕੋਲ ਨਾ ਜਿਹੜੀ ਟੇਪ ਰਿਕਾਰਡ ਜਿਹਦੇ ਚ ਪੈਂਦੀ ਸੀ ਇੱਕ ਟੇਪ
0: ਜੀ,
1: ਉਹ ਚ ਸੈੱਲ ਪਾਏ ਸੀ, ਤੇ ਦੋਨੇ ਜੀ ਬੱਸ ਤੋਂ ਉਤਰ ਕੇ ਤੇ ਉਹ ਚ ਗਾਣੇ ਲੱਗੇ ਤੇ ਲੈ ਕੇ ਆ ਰਹੇ। ਮੈਨੂੰ ਅੱਜ ਵੀ ਯਾਦ ਹੈ 82 ਦੀ ਗੱਲ ਆ ਜੀ।
0: ਕਿਆ ਬਾਤ ਹੈ। ਸੋ ਬਿਲਕੁਲ ਜੀ, 905-673-3337 ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਬਹੁਤ ਹੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ 9 ਤੋਂ 10 ਰੇਡੀਓ ਪ੍ਰੋਗਰਾਮ ਦੇ ਵਿੱਚ ਅੱਜ, ਅਤੇ ਨਾਲ ਦੀ ਨਾਲ ਅੱਜ ਇੰਜੋਏ ਕਰ ਰਹੇ ਆਪਾਂ ਅੱਜ ਦੇ ਖੂਬਸੂਰਤ ਦਿਨ ਨੂੰ, ਠੀਕ ਠਾਕ ਹੋ। ਚੜ੍ਹਦੀ ਕਲਾ ਅੱਜ ਨਾ ਚੜ੍ਹਦੀ ਕਲਾ ਵਿੱਚ ਰਹਿ ਗਈ ਆਪਣੀ, ਚੜ੍ਹਦੀ ਕਲਾ ਪੂਰੀ ਹੋਣੀ ਚਾਹੀਦੀ ਆ। ਮੈਂ ਤਾਂ ਲੋਕਾਂ ਦੀਆਂ ਗੱਲਾਂ ਕੱਢਦਾ, ਮੈਂ ਆਪਣੀਆਂ ਵੀ ਗੱਲਾਂ ਕੱਟਣ ਲੱਗ ਗਿਆ। ਬਾਹਰ ਰਾਤ ਦੇਖ ਰਿਹਾ ਮੈਂ, ਜਲਦੀ ਦਿਨ ਛੋਟੇ ਹੋ ਗਏ।
1: ਨੈਚੁਰਲੀ ਦੇਖੋ, ਧਰਤੀ ਦਾ ਗੇੜ ਆ ਜੀ,
0: ਮਤਲਬ ਗੇੜਾ ਸ਼ੁਰੂ ਹੋ ਗਿਆ ਆਲਰੇਡੀ
1: ਮੇਰੇ ਖਿਆਲ। ਆਈ ਥਿੰਕ ਬਹੁਤਾ ਨਹੀਂ, ਘੰਟੇ ਡੇਢ ਦਾ ਫਰਕ ਪੈ ਗਿਆ,
0: ਪੈ ਗਿਆ
1: ਆਲਰੇਡੀ।
0: ਓਕੇ,
1: ਕਿਉਂ ਤਾਂ ਆਪਣੇ ਇੱਥੇ 9:45 ਵਜੇ ਤੱਕ ਲੋਅ ਰਹਿ ਜਾਂਦੀ ਸੀ, ਅਤੇ ਆਲਮੋਸਟ ਆਈ ਥਿੰਕ ਮੈਨੂੰ ਜਿੱਥੇ ਯਾਦ ਆ ਕਿ 5 ਵਜੇ 5 ਦੇ ਕਰੀਬ ਲੋਅ ਲੱਗ ਜਾਂਦੀ ਹੈ।
0: ਸੋ ਮੈਂ ਉਹੀ ਦੇਖ ਰਿਹਾ ਸੀਗਾ ਕਿ ਅੱਗੇ 9 ਵਜੇ ਨਾ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨਾ, ਅਤੇ ਉਦੋਂ ਹਜੇ ਨਾ ਪੂਰਾ ਦਿਨ ਅਤੇ ਜਹਾਜ਼ ਖੜ੍ਹੇ ਵਿਖਦੇ ਸੀ, ਰਨਵੇ 'ਤੇ ਭੱਜਦੇ ਵਿਖਦੇ ਸੀ।
1: ਅੱਛਾ, ਕਿੰਨਾ ਪੈਰਾ ਬੜਾ, ਪੋਹ ਫਟਾਲਾ।
0: ਪੋਹ ਫਟਾਲਾ,
1: ਹਾਂ,
0: ਇੱਕ ਨਾਵਲ ਵੀ ਹੈ ਪੋਹ ਫਟਾਲਾ।
1: ਬਿਲਕੁਲ,
0: ਪੜ੍ਹਿਆ ਤੁਸੀਂ?
1: ਨਹੀਂ, ਮੈਨੂੰ ਮੌਕਾ ਨਹੀਂ ਮਿਲਿਆ, ਮੈਂ ਝੂਠ ਮਾਰਾ ਕਰ ਕਹਿ ਰਿਹਾ।
0: ਮੈਂ ਬਹੁਤ ਚਿਰ ਨਾਵਲ ਲੈ ਕੇ ਘੁੰਮਦਾ ਰਿਹਾ, ਪੜ੍ਹਨ ਦਾ ਮੌਕਾ ਮੈਨੂੰ ਨਹੀਂ ਮਿਲਿਆ।
1: ਕੋਈ ਸਰੋਤਾ ਕਾਲ ਹੀ ਕਰਦੇ, ਉਹਦੇ ਬਾਰੇ ਦੱਸੋ, ਕੋਈ ਮੁੜ ਕੇ ਮੁਸ਼ਕਿਲ ਖੜੀ ਹੋ ਜੂ।
0: ਨਹੀਂ ਫਿਰ ਗੂਗਲ, ਗੂਗਲ ਚੈਟ GPT।
1: ਨਹੀਂ ਨਹੀਂ, ਬੜੇ ਕੁਛ ਦੇਖੋ, ਪੂਰਾ ਨਾਵਲ ਪੜ੍ਹਨਾ ਉਹਨੂੰ ਤੁਸੀਂ ਕੋਈ ਨਾ ਕੋਈ ਬੜੇ ਕੋਈ। ਹੁਣ ਤੂਤਾਂ ਵਾਲਾ ਖੂਹ ਨਾਵਲ ਆ, ਮੈਨੂੰ ਲੱਗਦਾ ਮੈਂ ਆਪਣੇ ਸਾਡੇ 10ਵੀਂ ਕਲਾਸ 'ਚ ਲੱਗਾ ਸੀ
0: ਜੀ,
1: ਅਤੇ ਇੰਨਾ ਪਿਆਰਾ ਨਾਵਲ ਸੀ, ਉਹ ਸੱਚਾ ਨਾਵਲ ਸੀ, ਹਕੀਕੀ ਨਾਵਲ ਸੀ
0: ਜੀ।
1: ਕਿੰਨੇ ਸਰੋਤੇ ਜਾਣਦੇ ਹੋਣਗੇ ਕਿ ਤੂਤਾਂ ਨਾਵਲ ਜਿਹੜਾ ਸੀ, ਸੋਹਣ ਸਿੰਘ ਹੋਏ ਜਾਂ ਸੀਤਲ, ਉਹਨਾਂ ਲਿਖਿਆ, ਬਟ ਜਿਹੜੇ ਢਾਡੀ ਹੋਏ ਆ, ਅਤੇ ਬਹੁਤ ਸਾਰੇ ਨਾਵਲ ਲਿਖੇ ਉਹਨਾਂ ਨੇ।
0: ਸੋ ਬਿਲਕੁਲ ਜੀ, ਐਸੀ ਖੂਬਸੂਰਤ ਗੱਲਾਂ ਬਾਤਾਂ ਕਰਨ ਦੇ ਲਈ, ਜੁੜਨ ਦੇ ਲਈ ਤੁਸੀਂ ਬੈਠੇ ਰਹਿੰਦੇ ਹੋ, ਸਾਡਾ ਵੇਟ ਕਰਦੇ ਹੋ ਪੰਜਾਬੀ ਲਹਿਰਾਂ 'ਤੇ, ਫਿਰ AM 530 ਦੇ ਸਾਰੇ ਸੁਪਰਹਿੱਟ ਪ੍ਰੋਗਰਾਮ। ਸੋ ਗੱਲਾਂ ਬਾਤਾਂ ਇੱਦਾਂ ਹੀ ਕਰੀ ਜਾਣੀਆਂ, ਅਸੀਂ ਜੀ ਤੁਹਾਡਾ ਲਾਈ ਰੱਖਣਾ, ਦਿਲ ਲਾਈ ਰੱਖਣਾ, ਬਸ ਜੁੜੇ ਰਹੋ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ।

ਇਹ ਨਿਰਮਲ ਬਾਬੇ ਵਾਂਗੂ ਅੱਜ ਆਪਣੇ ਤੱਕ ਆ ਗਿਆ ਰਿਹਾ ਬਹੁਤ ਜ਼ਿਆਦਾ। ਸੋ ਸਾਹਿਬ ਆਪਾਂ ਪੁੱਛੀਏ ਕਿ ਲੰਡਨ ਏਰੀਏ ਤੋਂ, ਲੰਡਨ ਵਾਲੇ ਏਰੀਏ ਤੋਂ ਕੋਈ ਸੱਜਣ ਸਾਨੂੰ ਸੁਣ ਰਿਹਾ, ਉਹਨਾਂ ਨੂੰ ਖੁਸ਼ਖਬਰੀ ਦੇਣੀ ਆ, ਜਿੰਨੇ ਵੀ ਲੰਡਨ, ਕਿਚਨਰ, ਕੈਂਬਰਿਜ, ਵਿੰਡਸਰ ਵਾਲੇ ਆਸ ਪਾਸ ਦੇ ਲੰਡਨ ਵਾਲੇ ਜਿੰਨੇ ਏਰੀਏ ਨਾ, ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿ 10 ਅਕਤੂਬਰ, ਨੋਟ ਕਰ ਲਓ, ਲੰਡਨ ਦੇ ਵਿੱਚ ਸੈਂਟੇਨੀਅਲ ਹਾਲ ਦੇ ਵਿੱਚ 10 ਅਕਤੂਬਰ ਨੂੰ ਆਰਨੇਤ ਆ ਰਿਹਾ। ਟਿਕਟਾਂ ਲੈ ਲਓ ਜਲਦੀ ਨਾਲ, ਈਵੈਂਟ ਬ੍ਰਾਈਟ 'ਤੇ ਲੱਗੀਆਂ ਹੋਈਆਂ ਨੇ।

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: कोई भी कार वैन ट्रक दा कम होवे ता याद रखो रॉयल ऑटो सेंटर, रिलायबल अफोर्डेबल अते ऑनेस्ट सर्विस, जिथे कि मैं भी गड्डियां नु लेके जाना रिपेयर दे लई। रॉयल ऑटो सेंटर टेस्ला दे व्हीकल्स ते भी कम करदे आ, कोई भी रिपेयर किसी भी मेक एंड मॉडल, सेफ्टी सर्टिफिकेशन ऊबर लिफ्ट दी सेफ्टी करवानी है, स्पेशलाइज करदे ने इलेक्ट्रिकल अते कंप्यूटराइज डायग्नोस्टिक कम च, स्टील्स एंड मेलनी। रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
5: ਰੱਖ
6: ਕਿਆ ਬਾਤ ਹੈ, ਇਸੇ ਕਰਕੇ ਦੇਖ ਰਹੇ ਬਾਹਰ ਕੁਛ ਦੇਖ ਨੀ ਰਿਹਾ, ਬਿਲਕੁਲ ਜੀ ਬਿਲਕੁਲ ਹਨੇਰਾ, ਬਿਲਕੁਲ ਜੀ ਦਿਨ ਛੋਟੇ ਹੋ ਗਏ, ਹੁਣ ਬਸ ਅਸੀਂ ਹੌਲੀ ਹੌਲੀ ਪਹੁੰਚ ਰਹੇ ਹਾਂ ਫਿਰ ਵਿੰਟਰ ਦੇ ਵੱਲ। ਹਾਈ ਲਾਈਟਾਂ ਲੱਗ ਜਾਇਆ ਕਰਨੀਆਂ, ਬਿਲਕੁਲ ਹਾਂ,
7: ਵੀਰ ਜੀ ਦੀ ਆਵਾਜ਼ ਮੈਂ ਪਛਾਣਦਾ,
6: ਹਾਂ ਮੈਂ ਵੀ ਪਛਾਣਦਾ,
7: ਹਾਂ ਮਤਲਬ ਅਕਸਰ ਆਉਂਦੇ ਨੇ ਔਰ ਕਈ ਆਵਾਜ਼ਾਂ ਵਾਕਿਆ ਤੁਹਾਨੂੰ ਲੱਗਦਾ ਕਿ ਰੋਜ਼ ਤੁਹਾਨੂੰ ਸੁਣਨ ਨੂੰ ਮਿਲਦੀ ਔਰ ਅਡਿਕਟਡ ਹੋ ਜਾਏ, ਵਾਕਿਆ ਸੁਣਨੇ ਚਾਹੀਦੇ ਨੇ
5: ਜੀ।
6: ਥੈਂਕ ਯੂ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 905-673-3337 ਵਾਕਈ ਬਾਈ ਜੀ ਕਹਿੰਦੇ ਕਿ 2-2.5 ਘੰਟੇ ਦਾ ਫਰਕ ਪੈ ਗਿਆ ਲੱਗਦਾ
7: ਦੋਨਾਂ ਪਾਸਿਆਂ ਤੋਂ,
6: ਹਾਂ ਤੇ ਜਦੋਂ ਕਹਿੰਦੇ ਜਦੋਂ ਹੁਣ ਉਡਾਣ ਉੱਡਿਆ ਕਰਨੀ ਹੈ ਤੇ ਹਾਈ ਬੀਮ ਲੱਗ ਜਾਇਆ ਕਰਨੀ ਹੈ ਲਾਈਟਾਂ। ਸੋ ਬਹੁਤ ਸ਼ੁਕਰੀਆ ਜੀ, ਸਮਾਂ ਹੋ ਗਿਆ ਹੁਣ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ, ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਜੁੜਾਂਗੇ। ਸੋ ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਤੋਂ। ਸੋ ਜੁੜੇ ਰਹੋ, ਰੇਡੀਓ ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਇੰਜੋਏ ਕੀਤਾ, ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਤੁਹਾਡੇ ਨਾਲ ਜੁੜਾਂਗੇ 9 to 10। ਅਤੇ ਹੁਣ ਚੱਲੀਏ ਪੰਜਾਬ ਖਬਰਾਂ ਦੇ ਨਾਲ ਜੁੜੀਏ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
8: ਸਰਕਾਰ ਦੇ ਨਾਲ ਗੱਲਬਾਤ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਹੁਣ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਦੇ ਮਾਲੀ ਦਫ਼ਤਰਾਂ ਵਿੱਚ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਅਤੇ ਜ਼ਿਲ੍ਹਿਆਂ ਵਿੱਚ ਸਮੂਹਿਕ ਛੁੱਟੀ ਯਾਨੀ ਕਿ ਮੈਸ ਕੈਜੂਅਲ ਲੀਵ ਉੱਤੇ ਜਾਣ ਕਾਰਨ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਕੰਮ ਕਾਜ ਠੱਪ ਰਹੇ ਹਨ। 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਸਰਕਾਰੀ ਦਾ ਇਹ ਦੂਜਾ ਵੱਡਾ ਸੰਘਰਸ਼ ਹੈ। ਵਿਭਾਗਾਂ ਵਿੱਚ ਮਿਨਿਸਟੀਰੀਅਲ ਅਮਲੇ ਨੇ ਹੀ ਪ੍ਰਦਰਸ਼ਨ ਕੀਤਾ, ਹਾਲਾਂਕਿ ਆਮ ਵਾਂਗ ਚੱਲੀਆਂ ਅਤੇ ਰਹੀਆਂ। ਕਤਰੇ ਦੇ ਵਿੱਚ ਰੋਸ ਬੈਜ ਲਾ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ, ਜਿਨ੍ਹਾਂ ਦੀ ਮੰਗ ਇਹ ਹੈ ਕਿ ਸੂਬਾ ਸਰਕਾਰ ਵੱਲੋਂ ਬੀਤੀ 27 ਅਗਸਤ ਨੂੰ ਰੋਸ ਪ੍ਰਦਰਸ਼ਨ ਲਈ ਉਹਨਾਂ ਦੀ ਸਮੂਹਿਕ ਛੁੱਟੀ ਨੂੰ ਗੈਰ ਅਧਿਕਾਰੀ ਕਰਾਰ ਦੇਣ ਵਾਲੇ ਪੱਤਰ ਨੂੰ ਵਾਪਸ ਲਿਆ ਜਾਵੇ ਅਤੇ ਉਹਨਾਂ ਦੇ ਆਗੂਆਂ ਦਾ ਤਬਾਦਲਾ ਰੱਦ ਕੀਤਾ। ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ 27 ਅਗਸਤ ਨੂੰ ਪਹਿਲੀ ਯਾਨੀ ਕਿ ਸਮੂਹਿਕ ਛੁੱਟੀ ਉੱਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਕੋਈ ਵੀ ਕਾਰਨ ਦੱਸੋ ਨੋਟਿਸ ਨਾ ਜਾਰੀ ਕੀਤਾ ਜਾਵੇ। ਦੂਜੇ ਬੰਨੇ ਪੰਜਾਬ ਸਰਕਾਰ ਵੱਲੋਂ ਹੜਤਾਲ ਕਰ ਰਹੇ ਮੁਲਾਜ਼ਮਾਂ ਖਿਲਾਫ਼ ਸਖ਼ਤ ਪੈਂਤੜਾ ਅਖਤਿਆਰ ਕਰਦਿਆਂ ਕੰਮ ਨਹੀਂ ਤਾਂ ਤਨਖਾਹ ਨਹੀਂ ਦੀ ਨੀਤੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਜਦੋਂ ਸਰਕਾਰੀ ਮੁਲਾਜ਼ਮਾਂ ਨੇ 11 ਸਤੰਬਰ ਤੱਕ ਕਰਮ ਛੋੜ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਤਾਂ ਸੂਬਾ ਸਰਕਾਰ ਨੇ ਇਸ ਸੰਬੰਧੀ ਆਪਣੀ ਰਣਨੀਤੀ ਬਣਾਈ ਹੈ। ਪੰਜਾਬ ਸਰਕਾਰ ਨੇ ਮੁੱਢਲੇ ਪੜਾਅ ਤੇ 27 ਅਗਸਤ ਦੀ ਸਮੂਹਿਕ ਛੁੱਟੀ ਮਗਰੋਂ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ। ਇਸ ਤੋਂ ਬਾਅਦ ਸਾਂਝੀ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਦਾ ਤਬਾਦਲਾ ਵੀ ਕੀਤਾ ਸੀ। ਉਸ ਮਗਰੋਂ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ DA 60% ਕਰਨ ਦਾ ਫੈਸਲਾ ਕੀਤਾ ਸੀ। ਪਰ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਦਾ ਵੀ ਤਬਾਦਲਾ ਕੀਤਾ ਸੀ ਤੇ ਫੌਰੀ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਸਰਕਾਰ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਇਸ ਤੋਂ ਬਾਅਦ ਦੇਰ ਸ਼ਾਮ ਪੰਜਾਬ ਸਰਕਾਰ ਨੇ ਕੰਮ ਨਹੀਂ ਤਾਂ ਤਨਖਾਹ ਨਹੀਂ ਦਾ ਪੈਂਤੜਾ ਅਪਣਾ ਲਿਆ ਅਤੇ ਸੂਬਾ ਸਰਕਾਰ ਅਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਇਸ ਮੁੱਦੇ ਉੱਪਰ ਫਿਰ ਆਹਮੋ ਸਾਹਮਣੇ ਹੋ ਗਈਆਂ ਨੇ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਪੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਕੌਮੀ ਕਮਿਸ਼ਨ ਨੇ ਭਾਰਤੀ ਸੰਵਿਧਾਨ ਦੀ ਧਾਰਾ 338 ਤਹਿਤ ਮਿਲੇ ਅਧਿਕਾਰਾਂ ਤਹਿਤ ਮਜ਼ਦੂਰ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ। ਇਹ ਜਾਂਚ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਨੋਟਿਸ ਜਾਰੀ ਕਰਕੇ 5 ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਤੱਥਾਂ ਤੇ ਇਸ ਸੰਬੰਧੀ ਕੀਤੀ ਕਾਰਵਾਈ ਦੀ ਤਫਸੀਲੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਦੇ ਪੱਤਰ ਮੁਤਾਬਕ ਪੂਰੀ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਹਮਣੇ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ। ਇਲਜ਼ਾਮ ਲੱਗ ਰਹੇ ਨੇ ਕਿ ਨਸ਼ਿਆਂ ਦਾ ਮੁੱਦਾ ਮੰਤਰੀ ਦੇ ਮੂਹਰੇ ਚੁੱਕਣ ਤੋਂ ਬਾਅਦ ਮਜ਼ਦੂਰ ਗੁਲਜ਼ਾਰ ਸਿੰਘ ਉੱਤੇ ਦਬਾਅ ਬਣਾਇਆ ਗਿਆ ਅਤੇ ਸਥਾਨਕ ਸਰਪੰਚ ਤੇ ਹੋਰ ਆਗੂਆਂ ਵੱਲੋਂ ਉਸ ਧਮਕਾਇਆ ਵੀ ਗਿਆ। ਆਪਣੀ ਮੌਤ ਤੋਂ ਪਹਿਲਾਂ ਯਾਨੀ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਗੁਲਜ਼ਾਰ ਸਿੰਘ ਨੇ ਮੰਤਰੀ ਦੇ ਖੌਫ ਅਤੇ ਪਿੰਡ ਦੀ ਪੰਚਾਇਤ ਦੇ ਕੁਝ ਮੈਂਬਰਾਂ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਜ਼ਹਿਰ ਖਾਣ ਦਾ ਦਾਅਵਾ ਕੀਤਾ ਸੀ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਘਟਨਾ ਨੂੰ ਬੇਹੱਦ ਗੰਭੀਰ ਅਤੇ ਸੰਵੇਦਨਸ਼ੀਲ ਕਰਾਰ ਦਿੱਤਾ ਅਤੇ ਇਸ ਮਾਮਲੇ ਦੀ ਨਿਰਪੱਖ ਆਜ਼ਾਦ ਤੇ ਉੱਚ ਪੱਧਰੀ ਜਾਂਚ ਹੋਣੀ ਲਾਜ਼ਮੀ ਹੈ। ਇਹ ਵੀ ਪਤਾ ਲੱਗਾ ਕਿ ਕੌਮੀ ਕਮਿਸ਼ਨ ਦੇ ਚੇਅਰਮੈਨ 10 ਸਤੰਬਰ ਨੂੰ ਸੰਗਰੂਰ ਦਾ ਦੌਰਾ ਵੀ ਪਿੰਡ ਤੂਰ ਬੰਜਾਰਾ ਵਿੱਚ ਮਜ਼ਦੂਰ ਦਾ ਸੰਸਕਾਰ ਵੀ ਨਾਅਰੇਬਾਜ਼ੀ ਅਤੇ ਤਕਰਾਰ ਦੌਰਾਨ ਹੀ ਹੋਇਆ। ਵਿੱਚ ਰੈਗਿੰਗ ਦੇ ਮਾਮਲੇ ਨਹੀਂ ਰੁਕ ਰਹੇ ਹਾਲਾਂਕਿ ਇਸ ਨੂੰ ਕਾਨੂੰਨੀ ਵੀ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਰੈਗਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਇੱਕ ਸਿੱਖ ਵਿਦਿਆਰਥੀ ਨਾਲ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਵਿੱਚ ਇੱਕ ਸਿੱਖ ਬੱਚੇ ਨਾਲ ਰੈਗਿੰਗ ਹੋਈ ਹੈ ਜਿਸਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਜਿਸ ਵਿੱਚ ਬੱਚੇ ਨੂੰ ਉਸਦੇ ਸੀਨੀਅਰ ਵੱਲੋਂ ਮਾਰਿਆ ਵੀ ਗਿਆ ਅਤੇ ਉਸ ਉੱਪਰ ਹੱਥ ਵੀ ਚੁੱਕਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਦੇ ਭਵਿੱਖ ਉੱਤੇ ਬੁਰਾ ਪੈ ਸਕਦਾ ਹੈ। ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਲੰਘੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਉਹਨਾਂ ਪ੍ਰਿੰਸੀਪਲ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਾਰੇ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਹੋਣ ਦਾ ਸੱਦਾ ਦਿੱਤਾ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਪਾਰਟੀਆਂ ਵਿੱਚ ਫੈਲੀ ਧੜੇਬੰਦੀ ਅਤੇ ਅੰਦਰੂਨੀ ਕਾਰਨ ਪੰਜਾਬ ਵਿੱਚ ਉਹਨਾਂ ਦਾ ਸਮੂਹਿਕ ਸਿਆਸੀ ਪ੍ਰਭਾਵ ਕਮਜ਼ੋਰ ਹੋ ਰਿਹਾ ਹੈ। ਮਲੂਕਾ ਨੇ ਕਿਹਾ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਵਿੱਚ ਨਿਤਰੀਆਂ ਤਾਂ ਇਸ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਚੋਣਾਂ ਵਿੱਚ ਮਿਲੇਗਾ। ਸੂਤਰਾਂ ਮੁਤਾਬਕ ਸਿਕੰਦਰ ਸਿੰਘ ਮਲੂਕਾ ਏਕਤਾ ਉੱਤੇ ਇਸ ਲਈ ਵੀ ਜ਼ੋਰ ਦੇ ਰਹੇ ਨੇ ਕਿਉਂਕਿ ਜਨਤਾ ਪਾਰਟੀ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਗੱਲਬਾਤ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਵਿੱਚ ਅਕਾਲੀ ਦਲ ਹੁਣ ਪਹਿਲਾਂ ਵਾਂਗ ਵੱਡੇ ਭਰਾ ਭੂਮਿਕਾ ਨੂੰ ਐਤਕੀ ਗੁਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਤੋਂ ਧਾਰਮਿਕ ਸਿੱਖ ਧਿਰ ਪਾਕਿਸਤਾਨ ਗਈ ਅਤੇ ਉੱਥੇ ਜਾ ਕੇ ਉੱਥੋਂ ਦੇ ਨਾਗਰਿਕ ਨਾਲ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ। ਵਿਅਕਤੀ ਦੇ ਨਾਲ ਵਿਆਹ ਕਰਵਾਇਆ ਸੀ, ਉਸ ਦੀ ਪਹਿਲੀ ਪਤਨੀ ਨੇ ਉਸ ਵਿਅਕਤੀ ਅਤੇ ਸਰਬਜੀਤ ਕੌਰ ਖਿਲਾਫ ਲਾਹੌਰ ਹਾਈ ਕੋਰਟ ਦਾ ਰੁਖ ਕੀਤਾ। ਸਾਇਮਾ ਨਾਂ ਦੀ ਇਸ ਮਹਿਲਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਦੋ ਵੱਖ ਵੱਖ ਮਾਮਲੇ ਦਰਜ ਕਰਵਾਏ ਨੇ ਅਤੇ ਇਹ ਦਾਅਵਾ ਕੀਤਾ ਕਿ ਉਸ ਦੀ ਬਿਨਾ ਉਸਦੇ ਪਤੀ ਨੇ ਸਰਬਜੀਤ ਨਾਲ ਵਿਆਹ ਕਰਵਾਇਆ। ਇਸ ਤੋਂ ਇਲਾਵਾ ਉਸਨੇ ਗੁਜ਼ਾਰਾ ਭੱਤਾ ਅਤੇ ਘਰ ਦਾ ਪ੍ਰਬੰਧ ਕਰਨ ਦੀ ਵੀ ਅਦਾਲਤ ਮੰਗ ਕੀਤੀ ਹੈ। ਅਦਾਲਤ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਮੁਤਾਬਕ ਦੋਸ਼ ਲਾਇਆ ਗਿਆ ਕਿ ਭਾਰਤ ਤੋਂ ਆਈ ਸਰਬਜੀਤ ਨੇ ਉਸ ਦੇ ਘਰ ਉੱਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਬੜੀ ਅਹਿਮ ਹਿਲਜੁਲ ਇਹ ਹੋਈ ਹੈ ਕਿ ਸੂਬੇ ਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਦਰਜਨ ਵਿਧਾਇਕਾਂ ਦੇ ਹਲਕਿਆਂ ਦੀ ਕਮਾਂਡ ਇੰਚਾਰਜਾਂ ਨੂੰ ਸੌਂਪੀ ਗਈ ਹੈ ਅਤੇ ਇਸ ਕਰਕੇ ਚਰਚਾਵਾਂ ਚੱਲ ਪਈਆਂ ਨੇ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਵਿਧਾਇਕਾਂ ਦੀ ਕੱਟੀ ਜਾ ਸਕਦੀ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੈਸੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਨੇ, ਪਰ ਆਮ ਆਦਮੀ ਪਾਰਟੀ ਦੀ ਇਹ ਨੀਤੀ ਚੱਕਾ ਵਿਸ਼ਾ ਬਣੀ ਹੋਈ ਹੈ। ਆਮ ਆਦਮੀ ਪਾਰਟੀ ਨੇ ਡੇਢ ਦਰਜਨ ਹਲਕਿਆਂ ਵਿੱਚ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਨੇ। ਦਿਲਚਸਪ ਗੱਲ ਇਹ ਹੈ ਕਿ ਪਾਰਟੀ ਨੇ ਇੱਕ ਦਰਜਨ ਹਲਕਿਆਂ ਵਿੱਚ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਉੱਥੇ ਨਵੇਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤੇ ਨੇ। ਸਿਆਸੀ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ। ਸੱਤਾ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਸੱਤਾ ਵਿਰੋਧੀ ਲਹਿਰ ਨੂੰ ਸਮੇਟਣ ਲਈ ਮਿਲੀਆਂ ਰਿਪੋਰਟਾਂ ਦੇ ਆਧਾਰ ਉੱਤੇ ਵਿਧਾਇਕਾਂ ਦੀ ਥਾਂ ਹਲਕਾ ਇੰਚਾਰਜ ਨਿਯੁਕਤ ਕੀਤੇ ਨੇ, ਜਿਸ ਕਰਕੇ ਵਿਧਾਇਕਾਂ ਦੀਆਂ ਆਉਂਦੀਆਂ ਚੋਣਾਂ ਵਿੱਚ ਟਿਕਟਾਂ ਕੱਟੇ ਜਾਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਵੱਖ ਵੱਖ ਹਲਕਿਆਂ ਵਿੱਚ ਵਿਧਾਇਕਾਂ ਦੀ ਥਾਂ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹਲਕਾ ਇੰਚਾਰਜ ਵਧੇਰੇ ਸਰਗਰਮੀ ਨਾਲ ਵਿਚਰ ਰਹੇ। ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜ ਸਚਿਨ ਪਾਇਲਟ ਨਾਲ ਅਤੇ ਕਾਂਗਰਸੀ ਲਗਾਤਾਰ ਰਾਬਤਾ ਕਾਇਮ ਕਰ ਰਹੇ ਨੇ ਅਤੇ ਉਹਨਾਂ ਨੂੰ ਮਿਲਣ ਵੀ ਪਹੁੰਚ ਰਹੇ ਨੇ। ਅਮਰਿੰਦਰ ਸਿੰਘ ਰਾਜਾ ਵੱਲੋਂ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਹੁਣ ਦਿੱਲੀ ਵਿੱਚ ਪ੍ਰਤਾਪ ਸਿੰਘ ਬਾਜਵਾ ਜੋ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹ ਵੀ ਮਿਲ ਕੇ ਆਏ ਨੇ ਤੇ ਉਹਨਾਂ ਨੇ ਵੀ ਸਚਿਨ ਪਾਇਲਟ ਨਾਲ ਮਸਲਿਆਂ ਉੱਤੇ ਚਰਚਾ ਕੀਤੀ ਹੈ। ਬਾਜਵਾ ਦੀ ਮੁਲਾਕਾਤ ਨੂੰ ਵੀ ਪਾਰਟੀ ਅੰਦਰ ਚੱਲ ਰਹੀਆਂ ਸਰਗਰਮੀਆਂ ਦੇ ਹਿਸਾਬ ਨਾਲ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਨਵੇਂ ਲਾਏ ਗਏ ਇੰਚਾਰਜ ਸਚਿਨ ਪਾਇਲਟ ਆਉਂਦੇ ਹਫਤੇ ਪੰਜਾਬ ਦਾ ਦੌਰਾ ਵੀ ਕਰ ਸਕਦੇ ਨੇ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ, ਮੈਂਬਰ ਪਾਰਲੀਮੈਂਟਾਂ, ਵਿਧਾਇਕਾਂ ਅਤੇ ਜਥੇਬੰਦਕ ਢਾਂਚੇ ਦੇ ਮੁੱਖ ਅਹੁਦੇਦਾਰਾਂ ਨਾਲ ਵੱਖ ਵੱਖ ਪੱਧਰ ਉੱਤੇ ਮੁਲਾਕਾਤ ਕਰਨਗੇ ਤੇ ਸਾਰੀਆਂ ਨਜ਼ਰਾਂ ਇਸ ਗੱਲ ਉੱਤੇ ਲੱਗੀਆਂ ਹੋਈਆਂ ਨੇ ਕਿ ਕੀ ਪੰਜਾਬ ਕਾਂਗਰਸ ਦੀ ਧੜੇਬੰਦੀ ਦਾ ਉਹ ਕੋਈ ਹੱਲ ਕਰ ਸਕਣ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਗੁਆਂਢੀ ਦੇਸ਼ ਨੇਪਾਲ ਵਿੱਚ ਜਿੱਥੇ ਪਹਿਲਾਂ ਹੀ ਅਚਾਨਕ ਆਏ ਹੜ੍ਹ ਕਾਰਨ ਭਾਰੀ ਨੁਕਸਾਨ ਹੋ ਚੁੱਕਾ ਹੈ, ਉੱਥੇ ਹੀ ਨੇਪਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਭੂਚਾਲ ਦਾ ਝਟਕਾ ਵੀ ਮਹਿਸੂਸ ਕੀਤਾ ਗਿਆ ਹੈ। ਰਿਕਟਰ ਨੇ ਤੇ ਇਸਦੀ ਤੀਬਰਤਾ 5.3 ਦੇ ਆਸ ਪਾਸ ਨਾਪੀ, ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ। ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਵਿੱਚ ਪਿਛਲੇ ਦਿਨੀ ਵਰਲਡ ਮੈਪ ਦੁਨੀਆਂ ਦੇ ਨਕਸ਼ੇ ਦਾ ਇੱਕ ਨਵਾਂ ਸਰੂਪ ਪੇਸ਼ ਕਰਨ ਸੰਬੰਧੀ ਮਤਾ ਪਾਸ ਕੀਤਾ ਗਿਆ। ਭਾਰਤ ਨੇ ਵੈਸੇ ਤਾਂ ਇਸ ਮਤੇ ਦਾ ਸਮਰਥਨ ਕੀਤਾ ਸੀ, ਪਰ ਇਸ ਨਵੇਂ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿੰਨ ਦੀ ਪੇਸ਼ਕਾਰੀ ਭਾਰਤ ਨੇ ਇਤਰਾਜ਼ ਪ੍ਰਗਟਾਇਆ ਅਤੇ UN ਦੇ ਨਵੇਂ ਨਕਸ਼ੇ ਵਿੱਚ ਦੋਵਾਂ ਦੇਸ਼ਾਂ ਨੂੰ ਭਾਰਤ ਤੋਂ ਵੱਖ ਵਿਖਾਇਆ ਗਿਆ, ਜਿਸ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਮਨਜ਼ੂਰ ਨਹੀਂ ਹੈ। ਤਰਨ ਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਖਲਚੀਆਂ ਮਾਰਗ ਉੱਤੇ ਲੰਘੇ ਕੱਲ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ, ਜਿੱਥੇ ਪਸ਼ੂ ਕਾਰਨ ਦੋ ਗੱਡੀਆਂ ਦੀ ਟੱਕਰ ਹੋ ਗਈ, ਜਿਸ ਵਿੱਚ 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ, ਜਿਨ੍ਹਾਂ ਵਿੱਚ 2 ਮੌਸੇਰੇ ਭਰਾ ਵੀ ਸ਼ਾਮਲ ਨੇ। ਘਟਨਾ ਵਿੱਚ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਜ਼ਖਮੀ ਨੇ, ਜ਼ੇਰੇ ਇਲਾਜ। ਇਸ ਵਿੱਚ ਮੈਡੀਕਲ ਸਹੂਲਤਾਂ ਦੀ ਪੋਲ ਖੋਲ ਦੀ ਹੋਰ ਘਟਨਾ ਵਾਪਰੀ ਹੈ। ਰਾਜਸਥਾਨ ਦੇ ਜੈਪੁਰ ਵਿਖੇ ਪ੍ਰਾਈਵੇਟ ਹਸਪਤਾਲ ਨੇ TB ਦੀ ਥਾਂ ਕੈਂਸਰ ਦਾ ਇਲਾਜ ਕਰ ਦਿੱਤਾ, ਜਿਸ ਉੱਤੇ ਹੁਣ ਅਦਾਲਤੀ ਕਾਰਵਾਈ ਉਪਰੰਤ 23 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜਿਨ੍ਹਾਂ ਦੀ ਵੋਟ ਪੰਜਾਬ ਵਿੱਚੋਂ ਕੱਟੇ ਜਾਣ ਦੀ ਗੱਲ ਕਾਫੀ ਸੁਰਖੀਆਂ ਵਿੱਚ ਆਈ ਸੀ, ਹੁਣ ਪਤਾ ਲੱਗਾ ਕਿ ਦਿੱਲੀ ਦੀ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਂ ਸ਼ਾਮਲ ਹੈ। ਦਿੱਲੀ ਵਿਖੇ ਪਿਛਲੇ ਦਿਨੀ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗ ਗਈ ਸੀ, ਜਿਸ ਕਾਰਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਸਤਿਆ ਨਿਕੇਤਨ ਹਾਦਸੇ ਬਾਰੇ ਇਸੇ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿੱਚ ਬਣ ਕੇ 10 ਸਤੰਬਰ ਨੂੰ ਸੁਣਵਾਈ ਹੋਵੇਗੀ। ਪੰਜਾਬ ਦੇ ਕਾਂਗਰਸੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਲੰਘੇ ਕੱਲ ਕੀਤੀ ਗਈ, ਜਿਸ ਦੌਰਾਨ ਪੁਲਿਸ ਵੱਲੋਂ ਉਹਨਾਂ ਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਤੇ ਅੱਗੇ ਵਧਣ ਤੋਂ ਰੋਕਿਆ ਗਿਆ। ਰੋਸ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੀਤਾ। ਪੰਜਾਬ ਅੰਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਿਆਂ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ। 2 ਰੋਜ਼ਾ ਕਿਸਾਨ ਮੇਲਾ ਲੱਗਣਾ ਅਤੇ ਕਿਸਾਨ ਮਸਲਿਆਂ ਦੇ ਹੱਲ ਲਈ ਇਸ ਨੂੰ ਇੱਕ ਵੱਡਾ ਮੰਚ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਆਉਂਦੇ ਦਿਨੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ। ਇਹ ਸੀ ਖਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
9: This is AM 530, CHLO-AM, serving Brampton, Mississauga, Toronto, the GTA, and the world at am530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਦੇਰ ਆਰ ਸਿੰਗਰਸ ਦੇਰ ਆਰ ਪਰਫਾਰਮਰਸ ਐਂਡ ਦੈਨ ਦੇਰ ਆਰ ਲੈਜੈਂਡਸ that has defined generations the one and only Rahat Fateh Ali Khan live in Toronto with Shah Zaman Ali Khan Sunday September 27th at Scotiabank Arena presented by True Sound Live and Cellular Point Rahat Fateh Ali Khan and Shah Zaman Ali Khan live in Toronto for tickets visit ticketmaster.ca
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
3: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
2: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
4: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
5: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
4: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 6477066640
5: 6477066640
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ
6: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
7: Pizza to go, best pizza in the town, Pizza to go, Tandoori Paneer Pizza, Butter Chicken Pizza, Chaat Pizza, Makhani Paneer Pizza, Shahi Paneer Pizza, Kalle Pizza nahi, jithe tusi fish pakoda, best soya chaap, Malai Wings, Crunchy Momo, Malai Momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋ ਮੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਦਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਬਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ, ਅਤੇ ਅੱਜ ਇੱਕ ਹੋਰ ਖੂਬਸੂਰਤ ਚਿਹਰਾ ਸਾਡੇ ਸਟੂਡੀਓ ਦੇ ਵਿੱਚ ਬਿਰਾਜਮਾਨ ਹੋਏ ਨੇ, ਉਹਨਾਂ ਨਾਲ ਵੀ ਅੱਗੇ ਜਾ ਕੇ ਤੁਹਾਡਾ ਰੂਬਰੂ ਕਰਵਾਉਣੇ ਹਾਂ। ਸੋ ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ, ਨਮਸਕਾਰ। ਜੁੜ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਸਾਰਿਆਂ ਦਾ ਸਵਾਗਤ ਆ। ਬੜੀ ਖੂਬਸੂਰਤ ਸ਼ਾਮ ਔਰ ਬੜਾ ਖੂਬਸੂਰਤ ਦਿਨ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਇੱਕ ਵਾਰ ਫਿਰ ਹਾਜ਼ਰ ਹੋ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ। ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਗੁਮਨਾਮ, ਥੋੜ੍ਹੇ ਜਿਹੇ ਗੁੰਮ ਨੇ ਹਮੇਸ਼ਾ ਦੀ ਤਰ੍ਹਾਂ। ਕੌਫੀ ਦਾ ਕੱਪ ਪਾਸੇ ਰੱਖ ਦਿਓ, ਕਿਉਂਕਿ ਕੌਫੀ ਦੇ ਵਿੱਚ ਮੈਨੂੰ ਲੱਗਦਾ ਥੋੜ੍ਹਾ ਮੂੰਹ ਨਹੀਂ ਦਿਖ ਰਿਹਾ। ਮੇਰੀ ਕੌਫੀ ਕਿ ਤੁਹਾਡੀ ਕੌਫੀ? ਤੁਹਾਡੀ ਕੌਫੀ ਹੈ। ਚਲੋ ਸੋ ਨਾਲ ਦੀ ਨਾਲ ਗੁਮਨਾਮ ਦਾ ਸਵਾਗਤ ਕਰਦੇ। ਕੀ ਹਾਲ ਚਾਲ ਗੁਮਨਾਮ, ਠੀਕ ਹੋ?
1: ਮੈਂ ਵਧੀਆ। ਸਾਰੇ AM 530 ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਾਲੇ ਪ੍ਰਭ ਜੀ, ਇਹ ਕੌਫੀ ਨਹੀਂ, ਚਾਹ ਆ, ਭੁੱਲ ਗਏ ਤੁਸੀਂ?
0: ਅੱਛਾ, ਇਹ ਅੱਜ ਨਾ ਤੁਸੀਂ ਚਾਹ ਵਾਲਾ ਮਸਲਾ ਛੇੜ ਲਿਓ, ਕਿਉਂਕਿ ਰੋਜ਼ ਮੈਨੂੰ ਕਿਸੇ ਨਾ ਕਿਸੇ ਮਸਲੇ 'ਚ ਤੂੰ ਉਲਝਾ ਲੈਂਦਾ।
1: ਮੈਂ ਤਾਂ ਉਦੋਂ ਤੋਂ ਚਾਹ ਪੀਣੀ ਸ਼ੁਰੂ ਕਰਤੀ।
0: ਮੈਨੂੰ ਕੌਫੀ ਲਿਆਦੀ, ਆਪ ਚਾਹ ਪੀਂਦਾ। ਐਨੀਵੇ, 905-673-3337 ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਉਣ ਦੇ ਨਾਲ। ਅਤੇ ਬਸ ਇੱਦਾਂ ਦੀਆਂ ਮਜ਼ੇਦਾਰ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਹੋਣੀਆਂ, ਕਿਉਂਕਿ ਅੱਜ ਇੱਕ ਹੋਰ ਮਜ਼ੇਦਾਰ ਸ਼ਖਸ ਸਾਡੇ ਸਟੂਡੀਓ ਜੁੜ ਚੁੱਕੇ ਨੇ। ਤੁਸੀਂ ਗਾਹੇ ਬਗਾਏ ਇਹਨਾਂ ਦੀ ਆਵਾਜ਼ ਸੁਣਦੇ ਰਹਿੰਦੇ ਹੋ ਸਾਰੇ ਰੇਡੀਓ ਸਟੇਸ਼ਨਾਂ 'ਤੇ, ਅਤੇ ਬੜੇ ਸ਼ਾਇਰਾਨਾ ਤਬੀਅਤ ਦੇ ਮਾਲਕ ਨੇ, ਅਤੇ ਬੜੇ ਖੂਬਸੂਰਤ ਇਨਸਾਨ ਨੇ ਜਹਿਨੀ ਤੌਰ 'ਤੇ ਵੀ ਅਤੇ ਜਿਸਮਾਨੀ ਤੌਰ 'ਤੇ ਤਾਂ ਸਾਰੇ ਖੂਬਸੂਰਤ ਆ। ਇਨਸਾਨ ਕੁਦਰਤ ਨੇ, ਅਕਾਲ ਪੁਰਖ ਨੇ ਬਣਾਏ, ਸਾਰੇ ਖੂਬਸੂਰਤ ਆ। ਸੋ ਸੰਧੂ ਸਾਹਿਬ ਜੁੜ ਚੁੱਕੇ ਨੇ ਸਾਡੇ ਨਾਲ ਨਵ ਏਅਰ ਕੰਫਰਟ ਤੋਂ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਬਹੁਤ ਚੰਗਾ ਲੱਗਦਾ।
0: ਮੈਂ ਜਤਿੰਦਰ ਸੰਧੂ ਸਾਹਿਬ ਕਹਾਂ, ਵੈਸੇ ਸੰਧੂ ਸਾਹਿਬ ਵੈਸੇ ਤੁਸੀਂ ਮਸ਼ਹੂਰ ਹੋ।
2: ਨਹੀਂ, ਅਸਲ 'ਚ ਮੈਨੂੰ ਨਾ ਕਈ ਐਂ ਲੱਗਦਾ ਕਿ ਸੰਧੂ ਕਾਫੀ ਨੇ, ਨਾਂ ਲੈ ਲਿਆ ਜਾਵੇ ਤਾਂ ਜ਼ਿਆਦਾ ਵਧੀਆ।
0: ਸੋ ਜਤਿੰਦਰ ਸਿੰਘ ਸੰਧੂ ਸਾਡੇ ਨਾਲ ਜੁੜ ਚੁੱਕੇ ਨੇ ਨਵ ਏਅਰ ਕੰਫਰਟ ਤੋਂ, ਕਿਉਂਕਿ ਤੁਹਾਡੀ ਆਵਾਜ਼ ਬੜੀ ਫੇਮਸ ਹੈ।
2: ਨਹੀਂ, ਚਲੋ ਉਹ ਨਹੀਂ ਗੱਲ, ਤੁਸੀਂ ਰੂਬਰੂ ਕਰਾਉਂਦੇ ਹੋ ਅਕਸਰ, ਸ਼ਮੂਲੀਅਤ ਕਰਦੇ ਹੋ ਤੁਹਾਡੇ ਪ੍ਰੋਗਰਾਮ 'ਚ, ਸਾਰਿਆਂ 'ਚ ਆਉਂਦੇ ਹਾਂ। ਸਾਨੂੰ ਤੁਸੀਂ ਪਿਆਰ ਬਖਸ਼ਦੇ ਹੋ, ਮੁਹੱਬਤ ਬਖਸ਼ਦੇ ਹੋ, ਖਲੂਸ, ਔਰ ਜਿੱਥੇ ਕਿਸੇ ਪਿਆਰ ਮਿਲੇ ਔਰ ਬਾਹਰ ਰੱਖੋ, ਨਾਨਕੇ ਬੰਦਾ ਕਿਉਂ ਜਾਂਦਾ? ਮਾਮਾ ਪਿਆਰ ਕਰਦਾ, ਨਾਨੀ ਪਿਆਰ ਕਰਦੀ ਹੈ, ਜਿੱਥੇ ਮੁਹੱਬਤ ਮਿਲਦੀ ਹੈ। ਸਾਡੇ ਵੀ ਹੁਣ 500 ਦੀ ਲੱਗਦਾ ਨਾਨਕੇ ਹੀ ਹੈ।
0: ਅਤੇ ਚਲੋ ਐਨੀਵੇ, 905-673-3337 ਮੈਂ ਹੋਰ ਕਿਸੇ ਚੈਨਲ ਦੀ ਪ੍ਰਮੋਸ਼ਨ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ AM 530 ਦੇ ਵਿਹੜੇ ਆਏ ਹੋ। ਸੋ ਗੱਲਾਂ ਬਾਤਾਂ ਅੱਜ ਆਪਾਂ ਇਸ ਤਰ੍ਹਾਂ ਹੀ ਕਰਨੀਆਂ, ਕਿਉਂਕਿ ਮੈਂ ਚਾਹੁੰਦਾ ਕਿ ਅੱਜ ਨਾ ਅਸੀਂ ਕੁਛ ਐਸੀ ਗੱਲਬਾਤ ਕਰੀਏ ਕਿ ਜਿੰਨੀ ਵੀ ਇਸ ਟਾਈਮ, ਮੈਨੂੰ ਲੱਗਦਾ ਕਿ 50,000 ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਇਸ ਟਾਈਮ, ਹੋ ਸਕਦਾ ਜ਼ਿਆਦਾ ਵੀ ਜੁੜੇ ਹੋਣ। ਦੇਖੋ, AM 530 ਨੂੰ ਤੁਸੀਂ ਨਿਆਗਰਾ ਫਾਲ ਤੋਂ ਲੈ ਕੇ ਡਿਟਰੋਟ ਤੱਕ, ਲੰਡਨ, ਕਿਚਨਰ, ਕੈਂਬਰਿਜ, ਹਮਿਲਟਨ, ਨਾਲ ਦੀ ਨਾਲ ਪੂਰਾ ਓਨਟਾਰੀਓ, GTO, ਮਾਫ ਕਰਨਾ, ਅੱਧਾ ਓਨਟਾਰੀਓ, GTA ਦੇ ਵਿੱਚ ਜਿੱਥੋਂ ਜਿੱਥੇ ਤੁਸੀਂ ਸਾਨੂੰ ਸੁਣ ਰਹੇ ਹੋ, ਬੈਰੀ, ਕਿੰਗਸਟਨ, ਓਸ਼ਵਾ, ਓਟਵਾ, ਜਿੱਥੋਂ ਜਿੱਥੇ ਵੀ ਸਾਨੂੰ ਸੁਣ ਰਹੇ ਹੋ, ਸਭ ਨੂੰ ਪਿਆਰ, ਸਤਿਕਾਰ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਅਤੇ ਸੰਧੂ ਸਾਹਿਬ ਕਹਿੰਦੇ ਕਿ ਹੌਲੀ ਹੌਲੀ ਸਾਰੇ ਰਹਿ ਗਏ,
2: ਹੌਲੀ ਹੌਲੀ
0: ਸਾਰੇ ਰਹਿ ਗਏ, ਅਤੇ ਸੱਜਣਾ ਤੇਰੇ ਲਾਰੇ ਰਹਿ ਗਏ। ਅਤੇ ਕਾਹਦਾ ਆਖਿਆ ਚੰਨ ਵੇ ਤੈਨੂੰ, ਕਾਹਦਾ ਆਖਿਆ ਚੰਨ ਵੇ ਤੈਨੂੰ, ਅਤੇ ਅੱਖਾਂ ਦੇ ਵਿੱਚ ਤਾਰੇ ਰਹਿ ਗਏ। ਸੋ 905-673-3337 ਇਹ ਮੈਂ ਨਾ ਨਿੱਕਾ ਜਿਹਾ ਸ਼ੇਅਰ ਤਾਂ ਛੱਡਿਆ ਤਾਂ ਕਿ ਸੰਧੂ ਸਾਹਿਬ ਦੇ ਅੰਦਰ ਬੈਠਾ ਸ਼ਾਇਰ ਜਗਾ ਦਈਏ, ਅਤੇ ਅੱਗੇ ਫਿਰ ਆਪਾਂ ਸ਼ਾਇਰਾਨਾ ਜਿਹੜੇ ਪ੍ਰੋਗਰਾਮ ਕਰਨਾ ਆ ਅਤੇ ਗੱਲਾਂ ਬਾਤਾਂ ਕਰਾਂਗੇ। ਪਰ ਮੈਂ ਜਿਵੇਂ ਗੱਲਬਾਤ ਕੀਤੀ ਹੈ ਕਿ ਅੱਜ ਤੁਹਾਨੂੰ ਨਾ ਪਿੰਡ ਲੈ ਜਾਣਾ, ਪਿੰਡਾਂ ਦੀਆਂ ਗਲੀਆਂ 'ਚ ਲੈ ਜਾਣਾ, ਤੁਹਾਨੂੰ 80-90 ਦੇ ਦਹਾਕੇ 'ਚ ਲੈ ਜਾਣਾ, ਤੁਹਾਨੂੰ ਬਲੈਕ ਐਂਡ ਵਾਈਟ TVਆਂ ਦੇ ਸਾਹਮਣੇ ਬਿਠਾ ਦੇਣਾ, ਉਦੋਂ ਬਾਅਦ ਸਟੀਅਰਿੰਗ ਗੱਡੀ ਦਾ ਤੁਹਾਡੇ ਹੱਥ ਆ, ਤੁਹਾਨੂੰ ਸਾਰੀਆਂ ਮੌਰਗੇਜ ਦੀਆਂ ਚਿੰਤਾਵਾਂ, ਟੈਨਸ਼ਨਾਂ ਸਭ ਭੁਲਾ ਦੇਣੀਆਂ ਇੱਕ ਘੰਟਾ ਜੇ ਸਾਡੇ ਨਾਲ ਤੁਸੀਂ ਰਹੋਗੇ। ਵਿੱਚੋਂ ਵਿੱਚੋਂ ਤੁਹਾਡਾ ਮਨ ਵੀ ਅੱਕੂਗਾ ਜਦੋਂ ਅਸੀਂ ਐਡਵਰਟਾਈਜ਼ ਕਰਾਂਗੇ ਆਪਣੀ, ਪਰ
2: ਉਹ ਵੀ ਜ਼ਰੂਰੀ ਆ।
0: ਪਰ ਜੁੜੇ ਰਹੋ, ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਆ, ਤੁਹਾਡੀਆਂ ਗੱਲਾਂ ਬਾਤਾਂ। ਸੰਧੂ ਸਾਹਿਬ, 80 ਦੇ ਦਹਾਕੇ ਤੋਂ ਸ਼ੁਰੂ ਕਰਦੇ ਹਾਂ। 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ ਆ, ਕਾਲਾਂ ਤੁਸੀਂ ਇੱਥੇ ਕਰ ਲੈਣੀਆਂ, 905-673-3337। ਇੱਕ ਮੈਂ ਸਾਊਂਡ ਸੁਣਾਵਾਂ ਤੁਹਾਨੂੰ ਸਾਰਿਆਂ ਨੂੰ ਨਾ ਆਪਣਾ ਬਚਪਨ ਚੇਤੇ ਆ ਜਾਣਾ, ਅਤੇ ਮੈਂ ਚਾਹੁੰਦਾ ਹਾਂ ਕਿ ਚੇਤੇ ਆਵੇ, ਕਿਉਂਕਿ ਗੱਲਬਾਤ ਹੀ ਅਸੀਂ ਬਚਪਨ ਦੀ ਕਰ ਰਹੇ ਹਾਂ। ਸਾਊਂਡ ਜੀ, ਚਲੋ ਸਾਊਂਡ ਜੀ ਨੂੰ ਕੀ ਹੋ ਗਿਆ? ਸਾਊਂਡ ਜੀ ਕਹਿੰਦੇ ਚੱਲੇ

0: ਅੱਛਾ, ਸੋ ਜਿੱਦਾਂ ਹੀ ਇਹ ਸਾਊਂਡ ਚੱਲਣਾ, ਕਈਆਂ ਨੂੰ ਤਾਂ ਚੜ੍ਹ ਜਾਣਾ ਚਾਹ, ਸਾਡੇ ਦਾਦਿਆਂ ਨੂੰ ਚਾਚੇ ਨੂੰ ਤਾਇਆਂ ਨੂੰ ਕਿਉਂਕਿ ਖਬਰਾਂ ਆ ਗਈਆਂ, ਪਰ ਕਈਆਂ ਨੂੰ ਨਾ ਨਿਆਣਿਆਂ ਨੂੰ ਤਾਂ ਪੈ ਜਾਣੇ ਪਿੱਸੂ ਵੀ ਅੱਧਾ ਘੰਟਾ ਹੁਣ ਫਿਰ ਹੋਰ ਕੋਈ ਗੱਲਾਂ ਬਾਤਾਂ ਹੋਣਗੀਆਂ। ਸੋ ਦੂਰਦਰਸ਼ਨ 'ਤੇ, ਜਲੰਧਰ ਦੂਰਦਰਸ਼ਨ ਜਾਂ ਡੀ ਡੀ ਵਨ 'ਤੇ ਬੜੇ ਸਾਰੇ ਐਸੇ ਪ੍ਰੋਗਰਾਮ, ਬੜੀਆਂ ਸਾਰੀਆਂ ਗੁਮਨਾਮ ਐਸੀਆਂ ਐਡਾਂ ਆਉਂਦੀਆਂ ਸੀ ਜਿਹੜੀਆਂ ਨਾ ਸਾਡੇ ਜਹਿਨ 'ਚ ਵਸੀਆਂ ਹੋਈਆਂ ਆ।
1: ਅੱਜ ਵੀ ਕਈ ਵਾਰ ਹੈ, ਅੱਜ ਵੀ ਕਈ ਵਾਰ ਉਹ ਕੰਨ 'ਚ ਜਿਵੇਂ ਗੂੰਜਦੀਆਂ ਹੁੰਦੀਆਂ ਨਾ ਕਈ ਵਾਰ ਆਪਾਂ,
2: ਸਾਨੂੰ ਜ਼ਿਆਦਾ ਪਤਾ ਕਿਉਂਕਿ ਅਸੀਂ ਉਸ ਦੌਰ 'ਚੋਂ ਗੁਜ਼ਰੇ ਹਾਂ।
0: ਅੱਛਾ,
2: ਅਤੇ ਯਕੀਨ ਕਰਿਓ ਕਿਉਂਕਿ ਇਹ ਤਾਂ ਹੁੰਦਾ ਵਾ ਕਿ ਵਾਕਿਆ ਨਾ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਪ੍ਰੋਗਰਾਮ ਦੀ ਪਛਾਣ ਕੀ ਆ, ਮਤਲਬ ਕੋਈ ਨਿਊਜ਼ ਆ ਜਾਂ ਕੋਈ ਹੋਰ ਪ੍ਰੋਗਰਾਮ ਨੇ। ਔਰ ਯਕੀਨ ਕਰਿਓ ਐਡਾ, ਵੇਖੋ ਮੈਂ ਤਾਂ ਗੱਲ ਦੱਸਦਾ, ਇੱਕ ਮਚੈਟੀ ਹੁੰਦੀ ਸੀ,
0: ਅੱਛਾ,
2: ਅਜੇ ਕਿ ਉਹ ਇੱਕ ਪੈਸਟੀਸਾਈਡ ਸੀ,
0: ਓਕੇ,
2: ਪਰ ਕਿੰਨੇ ਪੈਸਟੀਸਾਈਡ ਬਾਅਦ 'ਚ ਵੀ ਆ ਗਏ, ਪਰ ਲੋਕੀ ਅਜੇ ਕਹਿੰਦੇ ਯਾਰ ਮਚੈਟੀ ਲੈਣ ਚੱਲਣੇ, ਜਦੋਂ ਕਿ ਉਹ ਇੱਕ ਪੈਸਟੀਸਾਈਡ ਸੀ।
0: ਓਕੇ, ਆਪਾਂ ਨਾ ਚਲੋ ਇਸੇ ਗੱਲ ਨੂੰ ਅੱਗੇ ਤੋਰਦੇ ਹਾਂ। ਇੱਕ ਤੁਹਾਨੂੰ ਨਾ ਅਸੀਂ ਗੀਤ ਸੁਣਾਉਣੇ ਆ, ਉਹਦੇ ਵਿੱਚ ਨਾ 80-90s ਦੀਆਂ ਸਾਰੀਆਂ ਹੀ ਯਾਦਾਂ ਆ, ਬਹੁਤ ਸਾਰੀਆਂ ਕਾਲਜ ਵੀ ਸਾਨੂੰ ਆ ਰਹੀਆਂ ਆ, ਗੱਲਬਾਤ ਕਰਾਂਗੇ, ਪਰ ਤੁਸੀਂ ਨਾ ਸਾਨੂੰ ਕਾਲ ਕਰਕੇ ਆਪਣੀ ਫੇਵਰੇਟ ਐਡ ਦੱਸਣੀ ਆ ਕਿ ਕਿਹੜੀ ਐਡ, ਕਿਹੜੀ ਮਸ਼ਹੂਰੀ ਤੁਹਾਡੇ ਦਿਮਾਗ 'ਚ ਵਸੀ ਹੋਈ ਆ, ਕਿਹੜਾ ਗੀਤ 80s 90s ਦੀ ਉਹ ਬਲੈਕ ਐਂਡ ਵਾਈਟ ਕਲਰ ਟੀਵੀਆਂ ਦਾ ਤੁਹਾਡੇ ਮਨ 'ਚ ਵਸਿਆ ਹੋਇਆ। ਮੇਰੀ ਆਵਾਜ਼ ਕਿਉਂ ਗੂੰਜ ਰਹੀ ਆ, ਮੈਨੂੰ ਮੇਰੀ ਆਵਾਜ਼ ਸੁਣ ਰਹੀ ਆ? ਸੋ ਐਨੀਵੇ, ਸੋ ਕਿਹੜੀਆਂ ਕਿਹੜੀਆਂ ਜਿਹੜੀਆਂ ਮਸ਼ਹੂਰੀਆਂ ਤੁਹਾਡੇ ਦਿਮਾਗ 'ਚ ਵਸੀਆਂ, ਕਿਹੜੇ ਗਾਣੇ ਉਹ ਲਿਸ਼ਕਾਰੇ ਵੇਲੇ ਦੇ ਪ੍ਰੋਗਰਾਮ ਵੀ, ਅੱਛਾ ਕਿਹੜੇ ਕਿਹੜੇ ਪ੍ਰੋਗਰਾਮ ਚੱਲਦੇ ਸੀ ਉਦੋਂ, ਸੰਧੂ ਸਾਹਿਬ ਕਿੰਨੇ ਪ੍ਰੋਗਰਾਮ ਹੁੰਦੇ ਸੀਗੇ, ਅਤੇ ਉਹ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ। ਸੋ ਸੰਧੂ ਸਾਹਿਬ ਦੱਸਣ ਲੱਗੇ ਸੀ, ਮੈਂ ਕਿਹਾ ਨਹੀਂ ਨਹੀਂ ਤੁਸੀਂ ਦੱਸਣਾ, ਸੰਧੂ ਸਾਹਿਬ ਬਣੀ ਤਨੀ ਟੇਪ ਰਿਕਾਰਡ ਸਾਰਾ ਕੁਝ ਜੋੜੀ ਬੈਠੇ ਆ, ਬੜੀ ਨੌਲੇਜ ਆ ਸਾਡੀ, 7-8 ਬੰਦਿਆਂ ਦੀ ਇਕੱਠੀ ਨੌਲੇਜ ਇਕੱਠੀ ਕਰ ਲਈਏ ਤਾਂ ਵੀ ਇਹਨਾਂ ਕੋਲ ਕੁਛ ਵੀ ਨਹੀਂ ਹੋਣੀ। ਸੋ ਬਹੁਤ ਸਾਰੀਆਂ ਕਾਲਜ ਨੇ, ਤੁਸੀਂ ਇੱਕ ਗਾਣਾ ਸੁਣਨਾ ਆਪਾਂ ਥੋੜ੍ਹਾ ਜਿਹਾ, ਉਹਦੇ ਵਿੱਚ ਅੱਧੀ ਕਨਫਰਮੇਸ਼ਨ ਹੋਣੀ ਆ, ਉਦੋਂ ਬਾਅਦ ਸਾਰੇ ਨੇ ਕਾਲ ਲਵਾਂਗੇ।

0: ਸੋ ਅੱਧੀ ਕੀ ਯਾਦ ਤਾਂ ਤੁਹਾਨੂੰ ਆ ਗਈ ਨੀ ਬੈਲਟਿਕ ਟੀਵੀ ਸੰਤ ਸਾਹਿਬ?
1: ਹਾਂਜੀ, ਕਾਫੀ
0: ਹਨਾ, ਦੇਖੋ ਬੜੇ ਮਸ਼ਹੂਰ ਹੁੰਦੇ ਸੀ,
2: ਸ਼ਟਰ ਬੰਦ ਹੋ ਜਾਂਦਾ।
0: ਅੱਛਾ, ਉਹਦੇ ਦਰਵਾਜ਼ੇ ਵੀ ਬੰਦ ਹੋ ਜਾਂਦੇ ਸੀ, ਮਾਤਾ ਨੇ ਆਉਣਾ ਤੇ ਉਹਨੇ ਫੜਕ ਦੇ ਬੰਦ ਕਰ ਦੇਣਾ, ਬਸ ਵੀ ਨਿਆਣੇ ਬਹੁਤ ਦੇਖ ਲਿਆ ਹੁਣ ਤੂੰ ਪੜ੍ਹਨਾ ਸਵੇਰੇ। ਸੋ ਉਹਦਾ ਸਕੂਲ ਦਾ ਕੰਮ
1: ਭਾਈ,
0: ਮਾਤਾ ਵੀ ਬੜੀਆਂ ਜਾਲਮ ਹੁੰਦੀਆਂ ਉਸ ਟਾਈਮ, ਬੜਾ ਬਾਈ
1: ਭਿੱਖ ਸਵਾਰਦੇ, ਜਾਲਮ ਕਿੱਥੇ ਆਉਂਦੇ?
0: ਨਹੀਂ ਉਹ ਵੀ ਠੀਕ ਸੀ, ਪਰ ਬਾਈ ਜ਼ੁਲਮ ਵੀ ਬੜਾ ਕੀਤਾ ਉਹਨਾਂ ਨੇ।
1: ਨਹੀਂ ਨਹੀਂ ਏਦਾਂ ਨੀ
0: ਬਾਈ, ਅੱਧਾ ਘੰਟਾ ਟੀਵੀ ਵੇਖਣ ਦੇਣਾ ਸੰਤ ਸਾਹਿਬ, ਜ਼ੁਲਮ ਹੀ ਹੋਇਆ। ਅੱਜ ਕੱਲ੍ਹ ਨਿਆਣੇ ਆਖੋਗਾ ਟੈਬ ਛੱਡ ਦੇਣਾ, ਸਰੋਤੇ ਜੁੜ ਚੁੱਕੇ ਨੇ। ਸੋ ਟਿਕਟੋਕ ਤੇ ਵੀ ਸਾਡੇ ਨਾਲ ਬਹੁਤ ਸਾਰੇ ਪਰਿਵਾਰ ਜੁੜ ਚੁੱਕੇ ਨੇ। 80-90s ਦੀ ਗੱਲ ਕਰ ਰਹੇ ਹਾਂ, ਉਹਨਾਂ ਸਮਿਆਂ ਦੀਆਂ ਗੀਤ, ਉਹਨਾਂ ਸਮੇਂ ਦੀਆਂ ਮਸ਼ਹੂਰੀਆਂ, ਉਹਨਾਂ ਸਮਿਆਂ ਦੇ ਪ੍ਰੋਗਰਾਮ ਕਿਹੜੇ ਕਿਹੜੇ ਤੁਹਾਡੇ ਜਹਿਨ ਚ ਵਸੇ ਹੋਏ ਆ? ਚਲੋ ਪਿੰਡਾਂ ਦੀਆਂ ਯਾਦਾਂ ਤਾਜ਼ੀਆਂ ਕਰੀਏ, 80-90s ਦੀਆਂ ਗੱਲਾਂ ਕਰੀਏ। 905-673-33-37 ਰੇਡੀਓ ਪ੍ਰੋਗਰਾਮ ਉਡਾਨ, ਔਰ ਮੇਰੇ ਨਾਲ ਜਤਿੰਦਰ ਸੰਧੂ ਸਰ ਜੁੜੇ ਹੋਏ ਨੇ ਨਵ ਏਅਰ ਕੰਫਰਟ ਤੋਂ। ਅੱਗੇ ਜਾ ਕੇ ਉਹਨਾਂ ਤੋਂ ਡੀਲਾਂ ਵੀ ਲੈਣੀਆਂ ਘੈਂਟ ਘੈਂਟ, ਇਕੱਲੇ 80-90 'ਚ ਨਹੀਂ ਜਾਣਾ ਆਪਾਂ, ਅਸੀਂ 2026 'ਚ ਵੀ ਆਉਣਾ ਆ। ਨਾਲ ਦੀ ਨਾਲ ਸਾਡੇ ਨਾਲ ਗੁਮਨਾਮ ਸਟੂਡੀਓ ਜੁੜੇ ਹੋਏ ਨੇ, ਅੱਜ ਉਹ ਗੁੰਮ ਨਹੀਂ ਹੈਗੇ ਗੇ, ਅੱਜ ਉਹਨਾਂ ਦਾ ਨਾਮ ਕਰਨਾ ਅਸੀਂ ਨਵਾਂ ਦੇਣਾ ਉਹਨਾਂ ਨੂੰ। ਸੋ ਸਰ ਨਾਲ ਮੈਂ ਗੱਲਾਂ ਬਾਤਾਂ ਕਰਾਂਗੇ, ਨੰਬਰ ਇੱਕ ਵਾਰੀ ਫਿਰ 905-673-33-37। ਕਾਲ ਲੈ ਲਈ ਤੁਹਾਨੂੰ ਸਰ?
1: ਲਓ ਸਰ
0: ਜੀ। ਸਰ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਹਾਡਾ ਸਵਾਗਤ ਹੈ। 7065 ਵਾਲਿਓ।
3: ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਕਿਵੇਂ ਹੋ ਸੰਧੂ ਸਾਹਿਬ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ।
3: ਬਾਈ ਜਦੋਂ ਆਪਾਂ ਪੁਰਾਣੀ ਗੱਲਾਂ ਯਾਦ ਕੀਤੀ, ਚੱਲ ਮੈਂ ਜੋ ਲਸ਼ਕਾਰੇ ਜੋਤ ਆ ਉਹਦਾ ਚੱਲਦੇ ਸੀਗੇ ਨਾ, ਮੈਨੂੰ ਜਦੋਂ ਯਾਦ ਮੈਂ ਪਿੱਛੇ ਗਿਆ, ਐਵਰੀ ਸੰਡੇ ਨਾ 4 ਵਜੇ ਮੂਵੀ ਆਉਂਦੀ ਹੁੰਦੀ ਸੀਗੀ ਆਪਣੇ ਡੀਡੀ ਨੈਸ਼ਨਲ ਤੇ,
0: ਸ਼ਾਮ ਨੂੰ
3: ਹਿੰਦੀ। ਹਾਂ ਸ਼ਾਮ ਨੂੰ।
0: ਓਕੇ, ਉਹ ਰਾਤ ਦੇ 11 ਵਜੇ ਤੇ ਚੱਲਦੀ ਹੁੰਦੀ ਸੀ?
3: ਮੈਨੂੰ ਯਾਦ ਆ ਵੀ ਉਹ ਹੋਰ ਕਿਸੇ ਦਿਨ ਮੂਵੀ ਨਹੀਂ ਆਉਂਦੀ ਹੁੰਦੀ ਸੀਗੀ, ਸੰਡੇ ਵਾਲੇ ਦਿਨ 4 ਵਜੇ ਮੂਵੀ ਆਉਂਦੀ ਹੁੰਦੀ ਸੀਗੀ ਸ਼ਾਮ ਨੂੰ। ਉਹਨੇ ਬੜਾ ਚੱਕਰ ਪਾਉਣਾ ਸੀ ਸਾਡੇ ਪਿੰਡ 'ਚ ਦੇ, ਰੋਜ਼ 6 ਦਿਨ ਗਰਾਊਂਡ ਖੇਡਣਾ ਹਨਾ, ਜਿੱਦੇ ਸੰਡੇ ਆ ਉਦੇ ਕਿਸੇ ਨੇ ਗਰਾਊਂਡ 'ਚ ਲਾਉਣਾ, ਵੀ ਕਿਸੇ ਦੀ ਟ੍ਰਾਂਸਫਾਰਮ ਤੋਂ ਕਿਤੇ ਸੁੱਚ ਚੱਕ ਦੋ ਵੀ ਅੱਜ ਲੇਟ ਮੁੜ ਗਈ, ਫੇਰ ਆਉਣਗੇ ਗਰਾਊਂਡ 'ਚ। ਉਹ ਬਹੁਤ ਚੱਲਦਾ ਹੁੰਦਾ ਸੀ ਕੰਮ ਜੀ ਉਹ।
0: ਅੱਛਾ, ਇਹ ਵੀ ਗੱਲ ਆ ਕਰ, ਔਰ ਨਾਲ ਦੀ ਨਾਲ ਇਹ ਵੀ ਸੀ ਕਿ ਉਦੋਂ ਨਾ ਜਦੋਂ ਫਿਲਮ ਆਉਣੀ ਉਹਦੇ ਵਿੱਚ ਮਸ਼ਹੂਰੀਆਂ ਬਹੁਤ ਆਉਂਦੀਆਂ ਸੀਗੀਆਂ, 20-20 ਮਿੰਟ ਦੀਆਂ ਮਸ਼ਹੂਰੀਆਂ, ਉਹ ਮੋੜ ਮੋੜ ਕੇ ਉਹੀ ਚਲਾਈ ਜਾਂਦੇ ਸੀ।
3: ਨਹੀਂ ਮੇਨ ਤਾਂ ਮੈਨੂੰ ਉਹ ਜ਼ਿਆਦਾ ਵੀ 4 ਵਜੇ ਮੂਵੀ ਹੁੰਦੀ ਹੁੰਦੀ ਸੀਗੀ ਸੰਡੇ ਨੂੰ, ਵੀ ਸਾਰਿਆਂ ਨੇ ਮੂਵੀ ਦੇਖਣੀ, ਗਰਾਊਂਡ 'ਚ ਕੋਈ ਵੀ ਨਹੀਂ ਪਹੁੰਚਦਾ ਹੁੰਦਾ ਸੀਗਾ। ਉਹ ਫਿਰ ਸਾਡੇ ਕੋਲ ਸੀਨੀਅਰ ਜੇ ਬੰਦੇ ਨੂੰ ਕਹਿਣਾ ਕਰੋ ਕੁਛ, ਅਸੀਂ ਜਾ ਕੇ ਕਿਸੇ ਹਫ਼ਤੇ ਕੁ ਬਾਅਦ ਇੱਕ ਅੱਧੇ ਹਫ਼ਤੇ ਤਾਂ ਦਿਖਾ ਦੇਣੀ ਵੀ ਦੇਖ ਲਓ, ਦੂਜੇ ਹਫ਼ਤੇ ਲੈਟ ਕੱਟੇ ਹੋਣੀ ਟ੍ਰਾਂਸਫਾਰਮ ਤੋਂ ਜਾ ਕੇ, ਵੀ ਫਿਰ ਆ ਜਾਣਗੇ, ਵੀ ਬੜਾ ਚੱਲਦਾ ਹੁੰਦਾ ਸੀ ਜੀ।
0: ਅੱਛਾ, ਉਹ ਉਸ ਟਾਈਮ ਰਲ ਮਿਲ ਕੇ ਖੇਡਣਾ ਸਨ ਸਾਹਿਬ, ਉਦੋਂ ਇਹ ਵੀ ਦੇਖੋ ਯਾਦ ਆਉਂਦੀ
3: ਸੀ, ਬਹੁਤ ਰੌਣਕ ਹੁੰਦੀ ਸੀ ਉਦੋਂ ਜੀ,
0: ਪਿੰਡਾਂ ਦੇ ਵਿੱਚੋਂ ਬੱਚਿਆਂ ਨੇ ਇਕੱਠੇ ਹੋ ਕੇ ਖੇਡਣਾ, ਤੇ ਫਿਰ ਦੂਰਦਰਸ਼ਨ ਉਦੋਂ ਦੇਖੋ ਟੀਵੀ ਨਵੇਂ ਨਵੇਂ ਆਏ ਸੀਗੇ, ਚਾਹ ਵੀ ਟੀ, ਉਦੋਂ ਤਾਂ ਸਾਡੀਆਂ ਮਾਤਾਵਾਂ, ਸਾਡੇ ਜਿਹੜੇ ਪਰਿਵਾਰ ਹੁੰਦੇ, ਸਾਂਝੇ ਪਰਿਵਾਰ ਹੁੰਦੇ ਸੀ, ਉਹ ਵੀ ਰੋਟੀ ਪਾਣੀ ਤੰਦੂਰ ਤੇ ਲਾ ਕੇ ਇਕੱਠੇ ਹੋਏ ਬਹਿ ਜਾਂਦੇ ਸੀਗੇ, ਵੀ ਹੁਣ ਸ਼ਕਤੀਮਾਨ ਆਉਣਾ ਜਾਂ ਜੈ ਸ਼੍ਰੀ ਕ੍ਰਿਸ਼ਨ ਆਉਣਾ, ਹਨਾ, ਅਲੱਗ ਅਲੱਗ ਤਰ੍ਹਾਂ ਦੇ ਸੀਰੀਅਲ ਚੱਲਦੇ ਸੀ,
3: ਜਾਂ VCR ਵੀ ਚੱਲੇ ਸੀ ਬਾਈ ਉਦੋਂ।
0: VCR ਕੁਝ ਸਮਾਂ ਬਾਅਦ ਆਈ, ਉਦੋਂ VCR ਦਾ ਸਮਾਂ ਥੋੜਾ ਜਿਹਾ ਬਾਅਦ ਚ
3: ਆਇਆ,
0: ਉਹ VCR ਵਾਲਾ ਕੰਮ ਤੇ ਬਾਲਾ ਹੱਥ ਸੀਗਾ, ਉਹਦੇ ਤੇ ਵੀ ਕਿਸ ਨਾਲ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 ਰਣਜੀਤ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ।
4: ਸ੍ਰੀਕਾਲ ਵੀਰ ਜੀ, ਸਤਿ ਸ੍ਰੀ ਅਕਾਲ,
0: ਕੀ ਹਾਲ ਚਾਲ?
4: ਮੇਰੇ ਇੱਕ ਉਹ ਮਸ਼ਹੂਰੀ ਯਾਦ ਹੁੰਦੀ ਹੈ ਜੀ, ਐਡ ਉਹ ਮੋਟਾ ਜਿਹਾ ਬੰਦਾ ਹੁੰਦਾ ਜੀ, ਛੋਟੀ ਬਚਤ ਵੱਡੀ ਵੱਡੀ ਕਮਾਈ, ਡਾਕਖਾਨਿਆਂ ਵਿੱਚ ਮਿਲੇ ਮੇਰੇ ਭਾਈ, ਆਉਂਦੇ ਹੁੰਦੇ ਸੀ ਜੀ,
0: ਛੋਟੀਆਂ ਬਚਤਾਂ ਪੰਜਾਬ,
4: ਛੁੱਟੀ ਹੁੰਦੀ ਉਧਰੋਂ ਯੁੱਗ ਨਾਟਕ ਆਉਣਾ ਹੁੰਦਾ 2-50 ਤੇ,
0: ਯੁੱਗ ਬਦਲਾ ਬਦਲਾ ਹਿੰਦੁਸਤਾਨ,
4: ਹਾਂ ਵੀ ਲੰਘ ਨਾ ਜਾਵੇ ਉਹ, ਚ ਉਹਨਾਂ ਦਾ ਐਕਸ਼ਨ ਕਾ ਸਕੂਲ ਟਾਈਮ, ਉਹ ਬੂਟਾਂ ਦੀ ਮਸ਼ਹੂਰੀ ਜੀ ਆਉਣੀ ਹੁੰਦੀ, ਉਹ ਵੀ ਯਾਦ ਆ ਜੀ ਹੁਣ,
0: ਯੁੱਗ ਨਾਟਕ ਚੱਲਣਾ, ਯੁੱਗ ਤੋਂ ਅੱਗੇ ਪਿੱਛੇ ਇੱਕ ਕੈਪਟਨ ਵਿਓਮ ਚੱਲਦਾ ਹੁੰਦਾ ਸੀ, ਆਈ ਥਿੰਕ ਸੋ,
4: ਹਾਂਜੀ ਹਾਂਜੀ, ਉਹ ਯੁੱਗ ਦਾ ਜਮੀ 2-50 ਤੇ ਛੁੱਟੀ ਹੁੰਦੀ ਹੁੰਦੀ ਆਮ ਸਰਕਾਰੀ ਸਕੂਲਾਂ ਚ, 2-50 ਤੇ ਉਹਦਾ ਚੱਲਣ ਦਾ ਟਾਈਮ।

0: ਜਿਵੇਂ ਸ਼ਕਤੀਮਾਨ ਰਿਹਾ ਆ, ਇਸ ਤਰ੍ਹਾਂ ਇੱਕ ਪ੍ਰਸਿੱਧ ਨਾਟਕ ਰਿਹਾ।
1: ਹਾਂਜੀ ਹਾਂਜੀ ਪ੍ਰਸਿੱਧ ਰਿਹਾ ਉਹ ਵੀ।
0: ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੰਤ ਸਾਹਿਬ, ਮੈਨੂੰ ਲੱਗਦਾ ਕਿ ਬਹੁਤ ਸਾਰੇ ਨਾਟਕ, ਬਹੁਤ ਸਾਰੇ ਸੀਰੀਅਲ, ਬਹੁਤ ਸਾਰੇ ਇਸ ਤਰ੍ਹਾਂ ਦੇ ਜਿਵੇਂ ਚਿੱਤਰਾਂ ਦਾ ਤੁਸੀਂ ਜ਼ਿਕਰ ਕੀਤਾ, ਬੜੇ ਸਾਰੇ ਐਸੇ ਪ੍ਰੋਗਰਾਮ ਸੀ ਜਿਹੜੇ
2: ਹਫ਼ਤੇ 'ਚ ਇੱਕ ਵਾਰੀ। ਹਾਂ ਦੇਖੋ, ਲੋਕੀ ਸ਼ਿੱਦਤ ਨਾਲ ਉਡੀਕਦੇ ਸੀ ਕਿਉਂਕਿ ਬਹੁਤ ਛੋਟੇ ਟਾਈਮ ਦੀ ਆਉਂਦੇ ਸੀ। ਇੱਕ ਫਿਲਮ ਆਉਣੀ, ਕਦੀ ਲੇਟ ਮੂਵੀ ਆਉਣੀ, ਜਾਂ ਚਿੱਤਰ ਬਾਹਰ ਆਉਂਦੇ ਸੀ, ਅਤੇ ਮੁੜ ਕੇ ਜਦੋਂ ਪ੍ਰੈਡੀਸ਼ਨ ਹੋਈ, ਬਿਰਤ ਬਹੁਤ ਜ਼ਿਆਦਾ ਚੈਨਲ ਆ ਗਏ, ਬਹੁਤ ਕੁਛ ਆ ਗਿਆ। ਹੁਣ ਤਾਂ ਖੈਰ ਚਲੋ ਸੋਸ਼ਲ ਮੀਡੀਆ ਕਰਕੇ, ਅਤੇ ਮਤਲਬ ਸਰੋਤਾਂ ਨੂੰ ਜੋੜੋ, ਇਹਨਾਂ ਦੀਆਂ ਗੱਲਾਂ ਸੁਣੋ।
0: ਗੱਲਬਾਤ ਕਰ ਰਹੇ ਹਾਂ ਕਿ 80s 90s, ਈਵਨ ਕਿ 2000 ਸਮੇਂ ਦੀ ਜੇ ਗੱਲ ਕਰ ਲਈਏ, ਟੀਵੀ ਨਵੇਂ ਨਵੇਂ ਆਏ ਸੀ, ਉਦੋਂ ਬਲੈਕ ਐਂਡ ਵਾਈਟ ਵੀ ਟੀਵੀ ਹੁੰਦੇ ਸੀ, ਕਲਰ ਵੀ ਹੁੰਦੇ ਸੀ, ਉਦੋਂ ਜਿਹੜੇ ਪ੍ਰੋਗਰਾਮ ਹੁੰਦੇ ਸੀ ਨਾ, ਅੱਛਾ ਉਦੋਂ ਤਾਂ ਮਸ਼ਹੂਰੀਆਂ ਦੇ ਵੀ ਚੈਨਲ ਵੇਖੀ ਜਾਣੀਆਂ, ਮਤਲਬ ਨਵੇਂ ਨਵੇਂ ਜਦੋਂ ਟੀਵੀ ਆਏ ਉਦੋਂ ਚਾਹ ਹੋਣਾ, ਉਹ ਮੈਨੂੰ ਲੱਗਦਾ ਇੱਕ ਮੋਪੜ ਦੀ ਮਸ਼ਹੂਰੀ ਹੁੰਦੀ ਸੀਗੀ ਉਹ। ਮੈਂ ਹੁਣ ਮੈਂ ਤਾਂ ਖੈਰ ਉਸ ਵੇਲੇ ਦਾ ਨਹੀਂ, ਪਰ ਮੈਂ ਉਹ ਨਾ ਗਾਣੇ ਦੇ ਵਿੱਚ ਵੇਖ ਰਿਹਾ ਸੀਗਾ, ਉਹ ਵੀ ਮੈਂ ਬੜੀ ਸੁਣੀ ਆ ਬੜੀਆਂ ਨਾਟਕਾਂ ਦੇ ਵਿੱਚ। ਨਿਰਮਾ, ਹਾਂ ਨਿਰਮਾ ਤਾਂ ਹੈ ਹੀ ਆ। ਇਹ ਸੁਣੀਏ ਗਾਣੇ ਦੇ ਦੋ ਟੱਪੇ ਹੋਰ, ਅੱਗੇ ਸ਼ਾਇਦ ਹੋਰ ਵੀ ਕੁਛ ਯਾਦ ਆ ਜਾਏ ਆਪਾਂ ਨੂੰ।

0: ਸੰਤ ਸਾਹਿਬ, ਬੜੇ ਬਾਈ ਹੁਣਾਂ ਦੇ ਮੈਸੇਜ ਆ ਰਹੇ ਆ, ਚਿੱਤਰਹਾਰ, ਰਮਾਇਣ, ਰੰਗੋਲੀ। ਰੰਗੋਲੀ ਇੱਕ ਹੁੰਦਾ ਸੀਗਾ ਅਤੇ ਉਸ ਟਾਈਮ ਇਕੱਲੀਆਂ ਐਡਾ ਹੀ ਨਹੀਂ, ਪ੍ਰੋਗਰਾਮ ਵੀ ਬੜੇ ਪ੍ਰਚਲਿਤ ਸੀ। ਜਿਵੇਂ ਬਾਈ ਜੀ ਹੁਣਾਂ ਨੇ ਯੁੱਗ ਦਾ ਨਾਮ ਲਿਆ, ਯੁੱਗ ਇੱਕ ਸੀਰੀਅਲ ਹੁੰਦਾ ਸੀਗਾ ਹਿੰਦੀ ਦਾ, DD1 'ਤੇ ਚੱਲਦਾ ਸੀਗਾ। ਅੱਛਾ, ਇੱਦਾਂ ਹੀ ਨਾ DD1 ਪੰਜਾਬੀ ਦੂਰਦਰਸ਼ਨ 'ਤੇ ਵੀ ਕੁਛ ਨਾਟਕ ਚੱਲਦੇ ਸੀਗੇ। ਇੱਕ ਘੁੱਗੀ ਦਾ ਨਾਟਕ ਚੱਲਦਾ ਸੀਗਾ, ਕੋਈ ਕੀ ਨਾ ਉਹਦਾ ਕੋਈ ਘੁਮਿਆਰ ਨਹੀਂ, ਮਾਫ ਕਰਨਾ, ਗੱਡੀਆਂ ਵਾਲੀ 'ਤੇ
1: ਸੀ, ਨਾਵਲ 'ਤੇ ਸੀ ਕਿਸੇ 'ਤੇ। ਅਤੇ
0: ਸੋ ਉਹ ਕਿਹੜਾ ਨਾਟਕ ਸੀਗਾ ਜਿਹੜੇ ਪੰਜਾਬੀ ਦੂਰਦਰਸ਼ਨ 'ਤੇ ਕੁਛ ਨਾਟਕ ਆਇਆ ਕਰਦੇ ਸੀ ਪੰਜਾਬੀ ਦੇ, ਜਿਹਦੇ 'ਚ ਗੁਰਪ੍ਰੀਤ ਘੁੱਗੀ ਸੀ, ਹੋਰ ਵੀ ਬੜੇ ਸਾਰੇ ਨਾਟਕ ਸੀ ਜੇ ਤੁਹਾਨੂੰ ਯਾਦ ਹੋਣ, ਅਤੇ ਹੋਰ ਕਿਹੜੇ ਕਿਹੜੇ ਦੂਰਦਰਸ਼ਨ 'ਤੇ ਪ੍ਰੋਗਰਾਮ ਆਉਂਦੇ ਸੀਗੇ? ਨਵੇਂ ਸਾਲ 'ਤੇ ਇੱਕ ਪ੍ਰੋਗਰਾਮ ਆਇਆ ਕਰਦਾ ਸੀਗਾ ਜੀ,
1: ਇਕੱਠੇ ਕਰਕੇ ਕਈ ਕੁਝ, ਬਹੁਤ ਬਹੁਤ ਤਕੜੇ ਪ੍ਰੋਗਰਾਮ ਹੁੰਦੇ।
0: ਹਾਂ, ਪਰ ਉਹ ਕਿੰਨਾ ਚਾਅ ਹੁੰਦਾ ਸੀ।
1: ਮੈਂ ਦਾਦਾ ਸਾਹਿਬ 5 'ਚ ਸ਼ਹਿਰ ਸ਼ਿਫਟ ਹੋਏ ਆ
0: ਜੀ,
1: ਅਤੇ ਰੱਖੜੀ ਸੀ, ਅਤੇ ਭੈਣਾਂ ਕਹਿੰਦੇ ਕਿ ਵੀਰ ਸਾਨੂੰ ਨਾ ਜੇ ਦੇਣਾ ਤੋਹਫਾ ਤਾਂ TV ਲੈ ਕੇ ਦੇ। ਅਸੀਂ 96 ਜਾਂ 95 'ਚ ਟੈਸਲਾ ਲਿਆ, ਉਦੋਂ 13,000 ਦਾ ਆਇਆ ਸੀ। ਟੈਸਲਾ ਬਹੁਤ ਮਸ਼ਹੂਰ ਸੀ ਕਿਉਂਕਿ ਉਦੋਂ ਉਹ ਤੁਹਾਡੀ ਰੇਂਜ 'ਚ ਹੁੰਦਾ ਸੀ, ਅੱਜ ਕੱਲ੍ਹ ਉਦੋਂ 13,000 ਵੀ ਬਹੁਤ ਹੁੰਦਾ ਸੀ, 96 ਦੀ ਗੱਲ ਆ
0: ਜੀ। ਸੋ ਫਿਲਮਾਂ ਦੀ ਗੱਲ ਕਰੀ ਜਾਂਦੇ ਹਾਂ ਆਪਾਂ, ਆਪਾਂ ਐਡਾਂ ਦੀ ਗੱਲ ਕਰੀ ਜਾਂਦੇ ਹਾਂ, ਆਪਾਂ ਇਹ ਤਾਂ ਗੱਲ ਕੀਤੀ ਨਹੀਂ ਕਿ ਜਿਹੜੇ TV ਸੀ ਉਹ ਵੀ ਤਾਂ ਲੋਕਾਂ ਦੇ ਘਰੇ ਜੇ ਦੇਖਣ ਜਾਂਦੇ ਸੀ ਆਪਾਂ, ਉਦੋਂ TV ਵੀ ਹਰ ਘਰੇ ਨਹੀਂ ਹੁੰਦਾ ਸੀਗਾ, ਅਤੇ ਉਦੋਂ ਰੋਕਦਾ ਕੋਈ ਨਹੀਂ ਹੁੰਦਾ ਸੀਗਾ। ਸੰਤ ਸਾਹਿਬ, ਕਿੰਨਾ ਮੋਹ ਪਿਆਰ ਮੁਹੱਬਤ ਹੁੰਦੀ ਸੀ ਆਪਸ ਮੇਂ, ਜਿਹੜੀ ਭਾਈਚਾਰਕ ਸਾਂਝ ਕਿੰਨੀ ਹੁੰਦੀ ਸੀਗੀ, ਕੋਈ ਰੋਕਦਾ ਹੀ ਨਹੀਂ ਸੀਗਾ।
1: ਮੈਂ ਦਾਦਾ ਜੀ 82 ਦੀ ਗੱਲ ਆ ਸ਼ਾਇਦ, 83 ਦੀ, ਅਤੇ ਉਦੋਂ ਇੱਕ ਰਾਕਟ ਸੀ, ਨਾਂ ਭੁੱਲ ਗਿਆ, ਡਿੱਗਣਾ ਸੀ, ਉਦੋਂ ਫਿਲਮ ਆਈ, ਉਦੋਂ ਸਾਡੇ ਨਾ ਸਰਪੰਚ ਸੀ, ਉਹਨਾਂ ਨੇ ਕਰੇਟਿਵ ਦਿੱਤੇ ਸਰਕਾਰ ਨੇ, ਉਹਦਾ ਨਾਂ ਸੀ ਚਲਤੀਕਾ ਨਾਮਗਾੜੀ, ਅਤੇ ਉਹ ਮੈਂ ਕਿਹੜਾ ਸੀ ਰਾਕਟ ਡਿੱਗਣਾ ਸੀ, ਮੈਂ ਘਰੋਂ ਪੂਰਾ ਬਾਹਰ ਨਾ ਨਿਕਲ
0: ਜੀ,
1: ਮੈਂ ਘਰੋਂ ਦੌੜ ਕੇ, ਮੈਂ ਉਦੋਂ ਹੋਊਂਗਾ 12 ਸਾਲ ਦਾ
0: ਜੀ। ਸੋ ਬਿਲਕੁਲ ਜੀ, ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਸੋ ਗੁਰਪ੍ਰੀਤ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਇਹ ਵੀ ਸਾਡੀ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਚਿਹਰਾ।

0: ਸੋ AM 530 'ਤੇ ਸਵਾਗਤ ਹੈ ਤੁਹਾਡਾ ਜੀ। ਸੋ ਗੱਲਾਂ ਬਾਤਾਂ ਕਰ ਰਹੇ ਹਾਂ ਪੰਜਾਬੀ 80-90s ਦੇ ਦੌਰ ਦੀਆਂ। ਸੋ ਤੁਹਾਡੀਆਂ ਵੀ ਬੜੀਆਂ ਸਾਰੀਆਂ ਯਾਦਾਂ ਹੋਣੀਆਂ, ਬੜੇ ਸਾਰੇ ਤੁਹਾਡੇ ਉਸ ਸਮੇਂ ਦੇ ਤੁਹਾਡੇ ਆਪਣੇ ਜ਼ਹਿਨ 'ਚ ਵਸੀਆਂ ਹੋਈਆਂ ਸੰਧੂ ਸਾਹਿਬ ਉਹ ਗੱਲਾਂ, ਜਿਵੇਂ ਆਪਾਂ ਬੈਲਟਿਕ ਟੀਵੀ ਦੀ ਗੱਲ ਕੀਤੀ। ਅੱਛਾ ਟੀਵੀ ਵੀ ਹੋਰ ਵੀਡੀਓ ਕੌਣ ਦੇ ਵੀ ਹੁੰਦੇ ਸੀਗੇ
1: ਅਸਲ 'ਚ, ਕਿ ਉਦੋਂ ਇੰਨਾ ਕੁਛ ਹੁੰਦਾ ਨਹੀਂ ਸੀ। ਹੁਣ ਤਾਂ ਆਪਾਂ ਰੀਲ ਦੇਖਦੇ ਹਾਂ, ਚੇਤਾ ਭੁੱਲਣਾ ਆਪਾਂ ਨੇ ਕਿੰਨੇ ਵਾਰੀ ਗੂਠਾ ਕਮਾਉਣੇ। ਉਦੋਂ ਚੰਦ ਜੇ ਪ੍ਰੋਗਰਾਮ ਸੀ
0: ਜੀ,
1: ਔਰ ਸਿੱਧਾ ਡੀਕਦੇ ਸੀ ਕਿ ਵਾਕਿਆ ਆਉਣਾ ਵਾ, ਅਤੇ ਹੁਣ ਤਾਂ ਖੈਰ ਚਲੋ ਕੀ ਕਹੀਏ, ਦੌਰ ਹੀ ਕੁਛ ਹੋਰ ਹੈ
0: ਜੀ। ਸੋ ਬਿਲਕੁਲ ਜੀ, 905-673-3337 ਕਹਿੰਦੇ ਨਾ ਕਿ ਜਿੱਥੇ ਜਿੱਥੇ ਰਹਿ ਕੇ ਆਇਆ ਹਾਂ, ਜਿੱਥੇ ਜਿੱਥੇ ਰਹਿ ਕੇ ਆਇਆ ਹਾਂ, ਨਾਲ ਦਿਲਾਂ ਦੇ ਨਾਲ ਦਿਲਾਂ ਨੂੰ ਲੈ ਕੇ ਆਇਆ ਹਾਂ, ਅਤੇ ਅੱਖਾਂ ਭਰ ਕੇ ਤੁਰਿਆ ਸੀ ਮੈਂ ਪਾਣੀ ਦੇ ਨਾਲ ਵਹਿ ਕੇ ਆਇਆ ਹਾਂ। ਸੋ ਉਹ ਸਮੇਂ ਦੀਆਂ ਜਿਹੜੀਆਂ ਯਾਦਾਂ ਨਾ, ਉਹ ਅਸੀਂ ਅੱਜ ਵੀ ਆਪਣੇ ਅੰਦਰ ਸਮੇਟੀ ਬੈਠੇ ਹਾਂ, ਜਦੋਂ ਵੀ ਕਿਤੇ ਉਹ ਸੁਣਦੇ ਹਾਂ ਉਹ ਇੱਦਾਂ ਹੀ ਤਾਜ਼ੀਆਂ ਹੋ ਜਾਂਦੀਆਂ। ਮੈਨੂੰ ਲੱਗਦਾ ਕਿ ਜੇ ਆਪਾਂ 80-90s ਦੀ ਗੱਲ ਕਰੀਏ, ਉਹਨਾਂ ਵੇਲਿਆਂ ਦੇ ਵਿੱਚ ਬਜ਼ੁਰਗ ਬੜਾ ਇਕੱਠੇ ਹੋ ਕੇ ਬਹਿੰਦੇ ਸੀਗੇ, ਮਹਿਫਲਾਂ ਲੱਗਦੀਆਂ ਸੀ। ਅੱਜ ਕੱਲ੍ਹ ਕੀ ਉਵੇਂ ਸੱਥਾਂ 'ਚ ਬਜ਼ੁਰਗ ਬਹਿੰਦੇ ਆ? ਮੈਨੂੰ ਤਾਂ ਨਹੀਂ ਲੱਗਦਾ
1: ਫਰਕ ਪੈ ਗਿਆ। ਮੈਂ ਤਾਂ ਮੈਂ ਨਾਨਕੇ ਚਲੇ ਗਏ, ਉੱਥੇ ਘਰ ਟੀਵੀ ਸੀ ਅਤੇ ਦੋ ਧਾਉਣ ਕਰਕੇ ਪਿੰਡ ਦਾ ਮੈਨੂੰ ਮੰਜੇ 'ਤੇ ਸੁਣਦੇ, ਬਾਕੀ ਸਾਰੇ ਥੱਲੇ ਬੈਠੇ ਹੁੰਦੇ।
0: ਸੋ ਬਿਲਕੁਲ ਜੀ, 905-673-3337 9056-733-337। ਕੁਲਦੀਪ ਸਿੰਘ ਸਰਪੰਚ ਸਾਹਿਬ ਜੀ ਕਹਿੰਦੇ ਕਿ ਸਰਪੰਚ ਅਤੇ ਪੰਚਾਇਤ ਨੂੰ ਟੀਵੀ ਦਿੱਤਾ ਸੀਗਾ। ਓਕੇ, ਅੱਛਾ ਉਦੋਂ
1: ਪੰਚਾਇਤ ਵੀ ਹੁੰਦਾ ਸੀ? ਹਾਂਜੀ ਬਿਲਕੁਲ, ਪੰਚਾਇਤਾਂ ਕੋਲ ਟੀਵੀ ਆ ਗਏ ਸੀ।
0: ਓਕੇ,
1: ਅਤੇ ਉਹ ਫਿਰ ਸਰਪੰਚ ਜਿਹੜੇ ਆਪਣੇ ਘਰੇ ਸ਼ਾਮਾਂ ਨੂੰ ਮਤਲਬ ਕੋਈ ਖਬਰਾਂ
0: ਕਰ, ਉਹ ਤਾਂ ਸਰਪੰਚ ਪੱਕਾ ਘਰੇ ਲੈ ਜਾਂਦਾ ਹੁਣ ਆਪਦੇ,
1: ਨਹੀਂ ਘਰੇ ਲਾਉਂਦੇ ਸੀ।
0: ਅੱਛਾ ਆਪਣੇ ਘਰੇ
1: ਘਰੇ ਲਾਉਂਦੇ?
0: ਮੈਂ ਕਿਹਾ ਸ਼ਾਇਦ ਪੰਚਾਇਤ ਘਰ 'ਚ।
1: ਨਹੀਂ ਪੰਚਾਇਤ ਸਰਪੰਚ ਦੇ ਘਰੇ,
0: ਸਰਪੰਚ ਦੇ ਘਰੇ। ਸੋ
1: ਮੈਂ ਤੁਹਾਨੂੰ ਵੀ ਦੱਸ ਦਈਏ, ਮੈਂ ਅੰਮ੍ਰਿਤਸਰ ਬਿਲੋਂਗ ਕਰਦਾ, 82 'ਚ ਏਸ਼ੀਅਨ ਗੇਮਾਂ ਹੋਈਆਂ, ਉਦੋਂ ਪਹਿਲਾ ਕਲਰ ਟੀਵੀ 82 'ਚ ਆ ਗਿਆ ਸੀ।
2: ਵਾਹ
0: ਬਾਈ ਜੀ, ਪੱਗ ਖੱਬੀ ਨਹੀਂ ਬੰਨੀ ਕਿਉਂਕਿ ਫੋਨ ਉਲਟਾ ਰੱਖਿਆ ਤੇ ਇਸ ਤਰ੍ਹਾਂ ਪੱਗ ਖੱਬੀ ਆ ਰਹੀ ਆ, ਪੱਗ ਸੱਜੀ ਹੋਈ ਆ। ਸੋ ਜਦੋਂ ਤੁਸੀਂ ਫੋਨ ਦਾ ਫਰੰਟ ਵਾਲਾ ਕੈਮਰਾ ਯੂਜ ਕਰਦੇ ਹੋ ਤੇ ਉਹ ਪੱਗ ਤੁਹਾਨੂੰ ਖੱਬੀ ਲੱਗੂਗੀ, ਜਦੋਂ ਤੁਸੀਂ ਸੈਲਫੀ ਲੈਂਦੇ ਹੋ ਤੇ ਉਹ ਪੱਗ ਖੱਬੀ ਲੱਗਦੀ ਆ। ਬਾਈ ਜੀ ਟਿਕਟੋਕ ਤੇ ਕਹਿੰਦੇ ਬਾਈ ਜੀ ਪੱਗ ਖੱਬੀ ਕਿਉਂ ਬੰਨਦੇ ਹੋ? ਸੋ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਗੱਲਾਂ ਬਾਤਾਂ ਕਰ ਰਹੇ ਹਾਂ 80-90s ਦੀਆਂ ਯਾਦਾਂ ਦੀਆਂ। ਸੋ ਉਹਨਾਂ ਦੇ ਵਿੱਚੋਂ ਨਾ, ਅੱਛਾ ਜਦੋਂ ਆਪਾਂ 90 ਦੀਆਂ ਯਾਦਾਂ ਦੀ ਗੱਲ ਤਾਂ ਕਰ ਲਈ, ਪਰ ਉਦੋਂ ਗਾਣੇ ਬੜੇ ਹੁੰਦੇ ਸੀਗੇ। ਇੱਕ ਗਾਣਾ ਮਾਫ ਕਰਨਾ, ਆਮ ਹੀ ਆਪਾਂ ਸੁਣਦੇ ਸੀ ਜਲੰਧਰ ਦੂਰਦਰਸ਼ਨ 'ਤੇ। ਸੋ ਉਹਦੀ ਗੱਲਬਾਤ ਕਰੀਏ,
1: ਬੜਾ ਕਰਾਣਾ ਪੁੱਤ
0: ਨਹੀਂ।

0: ਸੋ ਬਹੁਤ ਸਾਰੇ ਇੱਦਾਂ ਦੇ ਗਾਣੇ ਸੀ, ਬੜੇ ਸਾਰੇ ਇੱਦਾਂ ਦਾ ਮਿਊਜ਼ਿਕ ਸੀਗਾ। ਕਿਸੇ ਨੂੰ ਯਾਦ ਆ ਕਿ ਕਿਹੜੇ ਕਿਹੜੇ ਗੀਤ ਸੀ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਪ੍ਰਚਲਿਤ ਸੀਗੇ ਅਤੇ ਸਾਨੂੰ ਆਮ ਹੀ ਜਲੰਧਰ ਦੂਰਦਰਸ਼ਨ 'ਤੇ ਸੁਣਨ ਨੂੰ ਮਿਲ ਜਾਂਦੇ ਸੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਸਰਪੰਚ ਸਾਹਿਬ ਕੀ ਹਾਲ ਚਾਲ ਹੈ? ਠੀਕ ਹੋ? ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਮੈਂ ਦੱਸ ਰਿਹਾ ਸੀ ਸਾਡੇ ਪਿੰਡ ਨਾ ਗਵਰਨਰ ਸਾਹਿਬ ਆਏ ਜੀ ਦੋ ਵਾਰ ਤੇ ਹੈਲੋ
0: ਜੀ ਜੀ ਜੀ
1: ਤੇ ਗਵਰਨਰ ਸਾਹਿਬ ਆਏ ਤੇ ਉਹਨਾਂ ਨੇ ਫਾਲ ਸਾਹਿਬ ਸਰਪੰਚ ਜੀ ਪੰਚਾਇਤ ਨੂੰ ਟੀਵੀ ਦਿੱਤੇ, ਸਾਰਾ ਇਲਾਕਾ ਹਵੇਲੀ ਦੇ ਵਿੱਚ ਆ ਕੇ ਦੇਖਦਾ ਦਾ ਜੀ।
0: ਓਕੇ, ਮਤਲਬ ਉਦੋਂ ਟੀਵੀਆਂ ਦਾ ਚਾਅ ਬੜਾ ਹੁੰਦਾ ਹੋਣਾ ਨਾ?
1: ਕਿਹੜੇ
0: ਸਾਲ ਦੀ ਗੱਲ ਆ ਜੀ?
1: 1975
0: ਦੀ ਗੱਲ। ਸੋ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਸਰਪੰਚ ਸਾਹਿਬ। ਸੋ ਅਗਲੀ ਕਾਲ ਵਿੱਚ ਚੱਲਦੇ ਹਾਂ। 6162 ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਤੁਸੀਂ ਆਉਣਾ
2: ਜੀ।
0: ਲਫਾਫੀ ਦੀ ਗੱਲ ਕਰ ਰਹੇ ਸੀ। ਲਫਾਫੀ ਬਿਲਕੁਲ ਜੀ, ਲਫਾਫੀ ਦੂਰਦਰਸ਼ਨ ਪੰਜਾਬੀ ਦੇ ਵੀ ਕਾਫੀ ਨਾਟਕ ਹੋਣੇ,
2: ਦੋ ਨਾਟਕ ਬਹੁਤ ਚੱਲੇ ਸੀ ਪਛਾਵਾਂ ਦੇ ਲਫਾਫੀ।
3: ਅਸਲ ਵਿੱਚ ਕੀ ਆ ਕਿ ਮੈਂ ਅਸਲ ਅੰਮ੍ਰਿਤਸਰ ਤੋਂ ਬਲੋਂਗ ਕਰਦੇ ਆ
0: ਜੀ,
3: ਤੇ ਉਹਨਾਂ ਟਾਈਮਾਂ ਤੇ ਨਾ ਜੀ ਲਾਹੌਰ ਜ਼ਿਆਦਾ ਕਲੀਅਰ ਚੱਲਦਾ ਸੀ ਤੇ ਮੈਨੂੰ ਉਦੋਂ ਦੀ ਇਹੋ ਜਿਹੀ ਚੇਟਕ ਲੱਗੀ ਆ। ਮੈਂ ਬਹੁਤ ਜ਼ਿਆਦਾ ਕੰਟੈਂਟ ਜਿੱਦਾਂ ਪਾਕਿਸਤਾਨੀ ਜਾਂ ਜਾਣੀ ਬਹੁਤ ਸਾਰੇ ਡਰਾਮੇ ਦੇਖੇ ਆ ਸਾਰੇ, ਕਿਉਂਕਿ ਜਲੰਧਰ ਦੂਰਦਰਸ਼ਨ ਜਿਹੜਾ ਸੀ ਸਾਡੇ ਥੋੜ੍ਹੇ ਨਾ ਇਹ ਵੀ ਐਂਟੀਨਾ ਕਦੇ ਸੱਜੇ ਕਰਨਾ ਖੱਬੇ
0: ਕਰਨਾ, ਅੱਛਾ ਪਾਕਿਸਤਾਨੀ ਚੈਨਲ ਖਿੱਚ ਲੈਂਦਾ ਸੀ, ਇੱਦਾਂ ਹੁੰਦਾ ਸੀ ਨਾ ਕਈ ਵਾਰ।
3: ਨੇੜੇ ਸੀ ਨਾ ਅੰਮ੍ਰਿਤਸਰ, ਮੈਂ ਬਿਲੋਂਗ ਕਰਦਾ ਸ਼ਹਿਰ ਦੇ, ਲਾਹੌਰ ਸਾਹਿਬ ਤੋਂ ਸਾਰਾ 15 ਕਿਲੋਮੀਟਰ ਦੂਰ ਆ ਜੀ।
0: ਸੋ ਅੱਛਾ ਇਹ ਵੀ ਸੀ ਕਿ ਜਦੋਂ ਆਪਾਂ ਟੀਵੀ ਗੱਲ ਕਰਦੇ ਹਾਂ, ਜਦੋਂ ਟੀਵੀ ਦੇਖਦੇ ਸੀ ਉਹ ਐਂਟੀਨਾ ਕਮਾਉਣਾ ਤੇ ਪਾਕਿਸਤਾਨੀ ਸੀਰੀਅਲ ਸਾਡੇ ਆ ਜਾਂਦੇ, ਉਧਰਲੇ ਟੀਵੀਆਂ ਨੂੰ ਉਧਰਲੇ ਨੈਟਵਰਕ ਨੂੰ ਕੈਚ ਕਰ ਲੈਂਦਾ ਸੀ ਐਂਟੀਨਾ।
3: ਟਾਈਮਾਂ ਤੇ ਬਾਹਰ ਟੈਕਨੋਲੋਜੀ ਸਾਡੇ ਤਾਂ ਆਪਣੇ ਇੰਡੀਆ ਸੀ, ਤੇ ਬਾਕੀ ਮੈਂ ਦੱਸਦਾ ਮੈਂ ਆਪਣੀ ਕਮਾਈ ਦੇ ਪਹਿਲੀ ਵਾਰੀ 91 ਚ ਮੈਨੂੰ ਤਨਖਾਹ ਮਿਲੀ
0: ਜੀ,
3: ਮੈਂ
0: ਪਹਿਲਾ ਰੇਡੀਓ
3: ਮੈਂ ਉਦੋਂ ਜੋਬ ਕਰਦਾ ਸੀ ਰਾਜਸਥਾਨ ਚ
0: 91 ਚ।
3: ਹਾਂ 91 ਚ ਤੇ ਉਦੋਂ ਮੈਂ ਦਾਦਾ ਗਾਣਾ ਜ਼ਿਆਦਾ ਮਸ਼ਹੂਰ ਸੀ, ਨਾ ਮਾਰ ਜਾਲਮਾ ਮੇਰੇ ਤੱਤੜੀ ਦੇ ਪੇਕੇ ਦੂਰ, ਦਾਦਾ ਸੰਧੂ ਦਾ ਗਾਣਾ
0: ਨਾ ਮਾਰ ਜਾਲਮਾ। ਮੇਰੇ ਅੱਜ ਥੋੜ੍ਹੀ ਜਿਹੀ ਆਵਾਜ਼ ਘੱਟ ਨਿਕਲਦੀ ਹੈ, ਗੁਮਨਾਮ ਤੂੰ ਥੋੜ੍ਹਾ ਜਿਹਾ ਬਈ ਸਟੀਅਰਿੰਗ ਸਾਹਿਬ, ਮੇਰੀ ਆਵਾਜ਼ ਥੋੜ੍ਹੀ ਜਿਹੀ ਮੈਨੂੰ ਲੱਗਦਾ ਕਿ ਜਾਣ ਦੀ ਕਗਾਰ 'ਤੇ ਪਹੁੰਚ ਗਈ ਆ। ਸੋ ਗੁਮਨਾਮ ਕਹਿੰਦਾ ਮੈਂ ਤਾਂ ਉਦੋਂ ਪੈਦਾ ਤਾਂ ਮੈਂ ਵੀ ਬਹੁਤ ਬਾਅਦ 'ਚ ਹੋਇਆ, ਪਰ ਤੁਹਾਨੂੰ ਆਪਦੇ ਕਲਚਰ ਨਾਲ
4: ਇਹਦੇ ਇੱਥੇ ਆਪਾਂ ਜੇ ਐਡਸ ਦੀ ਗੱਲ ਕਰਦੇ ਹਾਂ, ਇੱਥੇ ਇੱਕ ਚੀਜ਼ ਦੇਖਣ ਵਾਲੀ ਹੈ ਕਿ ਉਦੋਂ ਦੀਆਂ ਜਿਹੜੀਆਂ ਮਸ਼ਹੂਰੀਆਂ ਸੀ ਨਾ ਜਾਂ ਜਿਹੜੀਆਂ ਐਡ ਸੀ ਉਹ ਬਹੁਤ ਕ੍ਰੀਏਟਿਵ ਹੁੰਦੀਆਂ ਸੀ,
0: ਕ੍ਰੀਏਟਿਵ ਸੀਗੀਆਂ,
4: ਉਹਨਾਂ ਦੇ ਵਿੱਚ ਰਿਲੇਟ ਕੀਤਾ ਜਾਂਦਾ ਸੀ ਆਮ ਪਬਲਿਕ ਨੂੰ, ਟਾਰਗੇਟ ਜਦੋਂ ਕਰਦੇ ਸੀ ਨਾ ਉਹਦੇ
0: ਜੀ
4: ਬਿਲਕੁਲ ਉਹੀ ਸੱਚਾਈ ਦਿਖਾਈ ਜਾਂਦੀ ਸੀ ਜੋ ਆਲੇ ਦੁਆਲੇ ਆਪਣੇ ਹੁੰਦਾ ਹੁੰਦਾ ਸੀ। ਮੰਨ ਲਓ ਕੱਪੜਿਆਂ ਦੀ
3: ਹੁਣ ਗੱਲ ਕੀਤੀ ਆ, ਮੇਰਾ ਪਿੰਡ ਮੇਰੇ ਖੇਤ,
4: ਹਾਂਜੀ
3: ਠੰਡੂ ਰਾਮ ਕਰੈਕਟਰ ਹੁੰਦਾ ਸੀ ਇੱਕ,
4: ਹਾਂਜੀ
3: ਕਿੰਨਾ ਪਾਪੂਲਰ ਕਰੈਕਟਰ
0: ਠੰਡੂ ਰਾਮ,
3: ਹਾਂਜੀ ਹਾਂਜੀ ਤੇ ਉਹ ਵੇਖੋ ਲੋਕਾਂ ਨੇ ਉਹਨਾਂ ਦੀ ਆਵਾਜ਼ ਬਦਲ ਕੇ ਬੋਲਦੇ ਸੀ, ਪੈਂਸਿਲ ਉਹ ਨਾਰਮਲ ਨਹੀਂ ਸੀ ਉਦੋਂ ਬੋਲਦੇ, ਤੇ ਸਮਾਂ ਗੁਜ਼ਰ ਗਿਆ ਹੁਣ ਤੇ ਇਸ ਗੱਲ ਨੂੰ ਲਾ ਲਓ।
0: ਇੱਕ ਸੰਸਾ ਮਾਫ਼ ਕਰਨਾ ਮੈਂ ਤੁਹਾਨੂੰ ਇੰਟਰਪਟ ਕੀਤਾ, ਇੱਕ ਰੇਡੀਓ ਤੇ ਨਾ ਪ੍ਰੋਗਰਾਮ ਆਉਂਦਾ ਸੀ ਚਿੱਠੀਆਂ ਪੜੀਆਂ ਜਾਂਦੀਆਂ ਸੀ ਫੌਜੀ ਭਾਈਆਂ ਦੀਆਂ,
3: ਬਿਲਕੁਲ ਜੀ ਬਿਲਕੁਲ,
0: ਹਾਂ ਸਪੈਸ਼ਲ,
3: ਹਾਂ ਉਹ ਵੀ ਹੈਗਾ ਸੀ,
0: ਉਹ ਵੇਖੋ ਚਿੱਠੀਆਂ ਪਾਉਣੀਆਂ ਤੇ ਫਿਰ ਉਹ ਕਦੋਂ ਪਹੁੰਚਣੀਆਂ ਤੇ ਫਿਰ ਸੁਣਨਾ ਵੀ ਮੇਰੀ ਚਿੱਠੀ ਜਾਊਗੀ
3: ਕਿ ਨਹੀਂ,
0: ਹੁਣ ਵੀ ਲੋਕਾਂ ਕੋਲ ਸਮਾਂ ਹੁੰਦਾ ਸੀ,
3: ਹੁਣ ਵੀ ਇੱਥੇ ਇੱਕ ਪ੍ਰੋਗਰਾਮ ਆ ਉਹ ਪੁਰਾਣੀਆਂ ਚਿੱਠੀਆਂ ਲੋਕਾਂ ਭੇਜਦੇ ਉਹਨਾਂ ਨੂੰ ਜਿਹੜੀਆਂ ਉਹਨਾਂ ਟਾਈਮਾਂ ਤੇ ਮੰਨ ਲਓ ਦੂਰ ਕਿਤੇ ਬੈਠਾ ਉਹਨਾਂ ਦਾ,
0: ਮਤਲਬ
3: ਆਪਾਂ ਮਾਹੀ ਲਵ ਯੂਜ਼ ਕਰ ਰਹੇ ਹੁਣ ਤੇ ਮਾਹੀ ਰਿਹਾ ਨਹੀਂ ਆ, ਤੇ ਵਿਆਹ ਤੋਂ ਬਾਅਦ ਮਾਹੀ ਲਵ ਯੂਜ਼ ਕਰਦੇ ਸੀ, ਹੁਣ ਤੇ ਮੈਂ ਕੀ
0: ਕਹਾਂ,
3: ਮੈਂ ਕਹਿਣਾ ਚਾਹੁੰਦਾ ਕੁਛ, ਤੇ ਉਹ ਖਾਸ ਕਰਕੇ ਫੌਜੀ ਜਿਹੜੇ ਸੀ ਦੂਰ ਆਪਣੇ ਜੋਬ ਕਰਦੇ ਸੀ, ਅੱਜ ਵੀ ਯਾਦ ਆ ਮੈਂ ਕਾਫੀ ਬਾਰਡਰ ਤੇ ਕੰਮ ਕੀਤਾ ਤੇ ਬੜੇ ਨੌਜਵਾਨ ਸ਼ਾਦੀ ਹੋਣੀ ਆਪਣੇ ਕੰਮ ਤੇ ਆਉਣਾ ਪੈਣਾ ਜਾਂ ਜੰਗ ਲੱਗਣੀ ਕੰਮ ਤੇ ਸੱਦਣਾ, ਬਹੁਤ ਕੁਛ ਆ ਜੀ ਸੁਣਦੇ ਤੁਹਾਨੂੰ।
0: ਇਸ ਗਾਣੇ ਦੀ ਵੀ ਜਵਾਨੀ ਰਹੀ ਕਿਸੇ ਟਾਈਮ,

0: ਹੌਲੇ ਹੌਲਾਰਿਆਂ ਦੀ ਗੱਲ ਵੀ ਕਰ ਲਾਂਗੇ। ਪਹਿਲਾਂ ਸੰਤ ਸਾਹਿਬ ਆਪਾਂ ਗੱਲਬਾਤ ਕਰੀਏ ਕਿ ਸਾਡੇ ਸਪੋਂਸਰ ਸਾਹਿਬਾਨ ਵੀ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਗੁਰਜੀਤ ਸੂਰੀ ਜੀ ਆਲ ਕਾਇੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਜਿੱਥੇ ਅਸੀਂ ਤੁਹਾਨੂੰ ਹਮੇਸ਼ਾ ਹੀ ਅਵੇਅਰਨੈਸ ਦੇ ਮੈਸੇਜ ਦਿੰਦੇ ਹਾਂ ਕਿ ਇੰਸ਼ੋਰੈਂਸ ਤੁਹਾਡਾ ਲਾਈਫ ਦਾ ਬਹੁਤ ਇੰਪੋਰਟੈਂਟ ਪਾਰਟ ਆ, ਹੋਣਾ ਵੀ ਚਾਹੀਦਾ। ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਇੰਸ਼ੋਰੈਂਸ ਨੇ, ਤੁਸੀਂ ਕੋਂਬੋ ਵੀ ਬਣਾ ਸਕਦੇ ਹੋ, ਚਾਹੇ ਕ੍ਰਿਟੀਕਲ ਇਲਨੈਸ ਡਿਸਬਿਲਿਟੀ ਇੰਸ਼ੋਰੈਂਸ ਜਾਂ ਮਾਫ ਕਰਨਾ ਆਪਾਂ ਗੱਲਬਾਤ ਕਰੀਏ ਲਾਈਫ ਇੰਸ਼ੋਰੈਂਸ ਦੀ। ਸੋ ਤੁਸੀਂ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਸੰਤ ਸਾਹਿਬ ਆਪਾਂ ਅੱਜ ਤਾਂ ਹੈਲਦੀ ਹਾਂ, ਸੋਚਦੇ ਹਾਂ ਕਿ ਰੁਕ ਜੀ ਅਜੇ ਸਾਨੂੰ ਕੀ ਹੋਣਾ, ਅਤੇ ਕੀ ਅਸੀਂ ਉਦੋਂ ਹੀ ਇੰਸ਼ੋਰੈਂਸ ਕਰਵਾਉਣੀ ਹੁੰਦੀ ਜਦੋਂ ਸਾਨੂੰ ਕੁਛ ਹੋ ਜਾਣਾ ਹੁੰਦਾ?
1: ਅਨਸਰਟਨਿਟੀ ਬਹੁਤ ਆ
0: ਜੀ।
1: ਤੁਸੀਂ ਆ ਜੋਬ 'ਤੇ ਹੋ, ਠੀਕ ਚੱਲਦਾ ਪਿਆ
0: ਜੀ,
1: ਪਤਾ ਨਹੀਂ ਕਿੰਨੇ ਬੈਂਕਰਪਸੀ ਕਰ ਜਾਣੀ ਹੈ, ਕਿਹੜੀ ਕੰਪਨੀ ਬੰਦ ਹੋ ਜਾਣੀ ਹੈ। ਮਤਲਬ ਮੈਂ ਇੱਥੇ ਆ ਕੇ ਦੇਖਿਆ ਕਿ ਥੋੜ੍ਹਾ ਜਿਹਾ ਸਾਨੂੰ ਇਹ ਸੋਚਣਾ ਪੈਂਦਾ ਕਿ ਵਾਕਿਆ ਹੁਣ
0: ਫਾਈਨੈਂਸ਼ੀਅਲ ਪਲਾਨਿੰਗ ਦੀ ਗੱਲ ਕਰ।
1: ਬਿਲਕੁਲ, ਹੈਵ ਟੂ ਬੀ।
0: ਸੋ ਮੈਨੂੰ ਲੱਗਦਾ ਕਿ ਜਿਹੜੇ ਇਨਸਾਨ ਦੀ ਇਹਨਾਂ ਕੰਟਰੀ 'ਚ ਫਾਈਨੈਂਸ਼ੀਅਲ ਪਲਾਨਿੰਗ ਨਹੀਂ,
1: ਉਹ ਪਛੜ ਜਾਊਗਾ।
0: ਉਹ ਹਾਂ, ਪਛੜ ਜਾਊਗਾ, ਡਾਮਾਡੋਲ।
1: ਬਿਲਕੁਲ, ਤੁਹਾਨੂੰ ਤੈਅ ਕਰਨਾ ਪਊਗਾ ਕਿ ਅਸੀਂ ਆਪਣੇ ਹੁਣ ਬੱਚਿਆਂ ਵਾਸਤੇ, ਹੁਣ ਮੇਰੀ ਬੇਟੀ ਪੜ੍ਹਦੀ ਆ, ਬੇਟਾ ਪੜ੍ਹ ਗਿਆ ਵਾ, ਅਤੇ ਆਰ ਐਸ ਪੀ ਕਰਾਈ ਉਹਨਾਂ ਦੇ, ਮਤਲਬ ਯੂਨੀਵਰਸਿਟੀ ਮਹਿੰਗੀਆਂ ਵੀ ਸਭ ਨੂੰ ਪਤਾ, ਜਿੰਨੇ ਸਾਰੇ ਸੋਤੇ ਸੁਣਦੇ ਆ, ਅਤੇ ਜੇ ਥੋੜ੍ਹਾ ਬਹੁਤ ਤੁਸੀਂ ਹੁਣ, ਮੈਂ ਆਪਣੇ ਪੈਨਸ਼ਨ ਪਲਾਨ ਆ ਉਹ 'ਚ ਕਾਫੀ ਪੈਸੇ ਪਾਉਣਾ ਲਾਈਫ ਸਟਾਈਲ ਕਰਕੇ, ਵੀ ਕੱਲ੍ਹ ਨੂੰ ਰੱਬ ਕਰੇ ਮੈਂ ਜਦੋਂ ਰਿਟਾਇਰ ਹੋਵਾਂ ਅਤੇ ਥੋੜ੍ਹਾ ਬਹੁਤ, ਹੁਣ ਤਾਂ ਮੈਂ ਚਲੋ ਮਿਹਨਤ ਕਰਦਾ ਵਾਂ, ਅਤੇ ਕੱਲ੍ਹ ਨੂੰ ਮੇਰੀ ਪਲਾਨਿੰਗ ਕਹਿੰਦਾ ਕਿ ਮੈਨੂੰ ਉਹਨੇ ਕੁ ਪੈਸੇ ਮਿਲ ਜਿੰਨੇ ਕੁ ਮੈਂ ਆਪਣਾ ਲਾਈਫ ਸਟਾਈਲ ਜੂ ਸਕਾਂ
0: ਜੀ। ਬਹੁਤ ਸ਼ੁਕਰੀਆ ਜੀ। ਸੋ ਗੁਰਜੀਤ ਸੂਰੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ ਜੀ।
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ ਜਿਹੜੇ ਆ ਉਡਾਨ ਰੇਡੀਓ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਜੀ ਭਾਜੀ ਹੋਣਾਂ ਨੇ ਗੱਲਬਾਤ ਕੀਤੀ ਹੈਗੀ ਹੈ ਕਿ ਬਹੁਤ ਜ਼ਰੂਰੀ ਹੈਗਾ ਕਿ ਜਿਨ੍ਹਾਂ ਦੇ ਬੱਚੇ ਹਜੇ ਛੋਟੇ ਹੈਗੇ ਆ ਘਰਾਂ ਦੇ ਵਿੱਚ, ਨਿਊ ਬੋਰਨ ਬੇਬੀ ਹੈਗੇ ਆ, ਕਿ ਜਿਨ੍ਹਾਂ ਨੇ ਹਜੇ ਤੱਕ ਆਪਣੇ ਬੱਚਿਆਂ ਦਾ RESP ਦਾ ਪਲਾਨ ਓਪਨ ਨਹੀਂ ਕੀਤਾ, ਹੁਣ ਇਹ ਹੈਗਾ ਕਿ ਦੇਖੋ ਚਾਈਲਡ ਟੈਕਸ ਬੈਨੀਫਿਟ ਵੀ ਸਾਰਿਆਂ ਨੂੰ ਹੀ ਆਉਂਦੇ ਹੈਗੇ ਆ, ਤੇ ਪਤਾ ਵੀ ਹੈਗਾ ਕਿ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਉਦੋਂ ਜਿਹੜੇ ਇੱਥੇ ਮੇਨ ਐਕਸਪੈਂਸ ਜਿਹੜੇ ਹੈਗੇ ਆ ਉਹ ਸਟਾਰਟ ਹੁੰਦੇ ਹੈਗੇ ਆ, ਕਿ ਬੱਚਿਆਂ ਦੇ ਕਹਿ ਲਓ ਕਿ ਅਸੀਂ ਜਿਹੜੇ ਚਾਈਲਡ ਟੈਕਸ ਬੈਨੀਫਿਟ ਆਉਂਦੇ ਆ ਜੇ ਉਹਦੇ ਵਿੱਚ ਕੁਝ ਨਾ ਕੁਝ ਸੇਵ ਕਰਦੇ ਆ, ਤੇ ਗਵਰਨਮੈਂਟ ਦੇਖ ਲਓ ਕਿ ਸਾਡੀ ਕਿੰਨੀ ਹੈਲਪ ਕਰਦੀ ਆ ਕਿ ਸਾਨੂੰ ਸਾਡੀ ਕੰਟਰੀਬਿਊਸ਼ਨ ਦੇ ਉੱਪਰ ਹੋਰ 20% ਦੀ ਗ੍ਰਾਂਟ ਦਿੰਦੀ ਹੈਗੀ ਹੈ, ਪਲੱਸ ਜਿਹੜੇ ਲੋ ਇਨਕਮ ਫੈਮਲੀਜ਼ ਦੇ ਵਿੱਚ ਆਉਂਦੇ ਹੈਗੇ ਆ ਕਿ ਜਿਹੜੀਆਂ ਫੈਮਲੀਜ਼ ਦੀ ਇਨਕਮ 53,000 ਤੋਂ ਬਿਲੋ ਹੈਗੀ ਹੈ ਉਹਨਾਂ ਦੇ ਲਈ $2,000 ਐਕਸਟਰਾ ਕੈਨੇਡਾ ਲਰਨਿੰਗ ਬੌਂਡ ਹੈਗਾ। ਹੁਣ ਇਹ ਹੈਗਾ ਕਿ ਬਹੁਤ ਸਾਰੇ ਪੇਰੈਂਟਸ ਹੋਣਗੇ ਕਿ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਆਲਰੇਡੀ ਜਿਹੜੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਕਿ ਤੁਹਾਡੇ ਲਈ, ਤੁਸੀਂ ਕੈਨੇਡਾ ਲਰਨਿੰਗ ਬੌਂਡ ਦੇ ਲਈ ਐਲੀਜੀਬਲ ਹੈਗੀਆਂ। ਜਦੋਂ ਤੁਸੀਂ ਆਪਣੇ ਬੱਚੇ ਦਾ RESP ਦਾ ਅਕਾਊਂਟ ਓਪਨ ਕਰਦੇ ਆ ਤੇ $500 ਦੀ ਇਹ ਗ੍ਰਾਂਟ ਤੁਹਾਨੂੰ ਮਿਲ ਜਾਂਦੀ ਹੈਗੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਕਿ ਜਿਨ੍ਹਾਂ ਦੀ ਆਲਰੇਡੀ RESP ਚੱਲ ਰਹੇ ਆ ਉਹਨਾਂ ਨੂੰ ਵਿਦਡਰੋਲ ਦੇ ਵਿੱਚ ਕੋਈ ਹੈਲਪ ਚਾਹੀਦੀ ਹੈਗੀ ਹੈ, ਤੇ ਨੰਬਰ ਜੀ 416-627-3111। ਇਹ ਹੈਗਾ ਕਿ ਜਿੰਨੀ ਵੀ ਤੁਸੀਂ ਸੇਵਿੰਗ ਕਰ ਸਕਦੇ ਆ, ਚਾਹੇ ਉਹ $50 ਆ, 100 ਆ, 200 ਆ, ਕੁਛ ਨਾ ਕੁਛ ਆਪਣੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਲਈ ਜ਼ਰੂਰ ਸੇਵ ਕਰੋ, ਤੇ ਨਾਲ ਦੀ ਨਾਲ ਤੁਸੀਂ ਆਪਣੇ ਲਈ ਐਮਰਜੈਂਸੀ ਫੰਡ ਸੇਵ ਕਰਨੇ ਆ, ਆਪਣੀ ਮਨੀ ਨੂੰ ਟੈਕਸ ਫਰੀ ਬੇਸਿਸ ਦੇ ਉੱਪਰ ਗਰੋ ਕਰਨਾ ਹੈਗਾ, ਤੇ ਉੱਥੇ ਜਿਹੜਾ ਤੁਹਾਡਾ ਟੈਕਸ ਫਰੀ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਕਿ ਕਿਸੇ ਨੇ ਵੀ ਆਪਣੇ ਲਈ ਸੇਵਿੰਗ ਕਰਨੀ ਆ, ਚਾਹੇ ਸਟੂਡੈਂਟ ਹੈਗੇ ਆ, ਚਾਹੇ ਵਰਕ ਪਰਮਿਟ ਤੇ ਆ, ਚਾਹੇ ਰੈਫਿਊਜੀ ਹੈਗੇ ਆ, ਤਾਂ ਵੀ ਤੁਸੀਂ ਆਪਣਾ ਟੈਕਸ ਫਰੀ ਸੇਵਿੰਗ ਅਕਾਊਂਟ ਓਪਨ ਕਰ ਸਕਦੇ ਆ। ਤੇ ਸਾਡੇ ਉਹ ਲਿਸਨਰ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ ਕਿ ਘਰ ਦੇ ਲਈ ਡਾਊਨ ਪੇਮੈਂਟ ਵੀ ਇਕੱਠੀ ਕਰਨੀ ਆ ਤੇ ਨਾਲ ਦੀ ਨਾਲ ਟੈਕਸ ਸੇਵਿੰਗ ਵੀ ਕਰਨੀ ਹੈ। ਉੱਥੇ ਫਿਰ ਤੁਹਾਡਾ ਫਸਟ ਹੋਮ ਸੇਵਿੰਗ ਅਕਾਊਂਟ ਕਿ ਜਿਹਦੇ ਵਿੱਚ $8,000 ਹਸਬੈਂਡ ਤੇ ਵਾਈਫ ਤੁਸੀਂ ਕੰਟਰੀਬਿਊਟ ਕਰ ਸਕਦੇ ਆ, ਜਿੰਨੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਤੁਹਾਡੀ ਇਨਕਮ ਚੋਂ ਵੀ ਮਾਈਨਸ ਹੋ ਜਾਣੀ ਆ, ਤੁਹਾਨੂੰ ਉਹਦੇ ਉੱਪਰ ਟੈਕਸ ਰਿਬੇਟ ਵੀ ਆ ਜਾਣੀ ਹੈਗੀ ਹੈ, ਪਲੱਸ ਜਦੋਂ ਤੁਸੀਂ ਘਰ ਲੈਣਾ ਪ੍ਰਭ ਜੀ ਉਦੋਂ ਵੀ ਇਹ ਹੈਗਾ ਕਿ ਤੁਸੀਂ ਇਸ ਮਨੀ ਨੂੰ ਬਿਨਾਂ ਕੋਈ ਟੈਕਸ, ਬਿਨਾਂ ਕੋਈ ਫੀਸ ਪੇ ਕੀਤੇ ਵਿਦਡਰਾਅ ਕਰ ਲੈਣਾ ਔਰ ਵਾਪਸ ਵੀ ਨਹੀਂ ਕਰਨਾ। ਇਹ ਸਭ ਤੋਂ ਵੱਡਾ ਇਹਦਾ ਬੈਨੀਫਿਟ ਹੈਗਾ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਕਿਸੇ ਵੀ ਇਨਵੈਸਟਮੈਂਟਸ ਅਕਾਊਂਟਸ ਦੇ ਰਿਗਾਰਡਿੰਗ ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਹੈਗਾ, ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111, 416-627-3111। ਥੈਂਕ ਯੂ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ ਤੁਸੀਂ ਇੱਕ ਵਾਰ ਗੁਰਜੀਤ ਸੂਰੀ ਹੁਣ ਨਾਲ ਜ਼ਰੂਰ ਗੱਲਬਾਤ ਕਰ ਲਿਓ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ 416-627-3131 ਗੁਰਜੀਤ ਸੂਰੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਲੰਡਨ ਤੋਂ ਅੱਜ ਸੱਜਣਾ ਦੀ ਆਈ ਹੈ ਸਾਡੀ ਕਾਲ, ਸਾਨੂੰ ਕਾਲ ਜਲੰਧਰ ਤੋਂ। ਸਤਿ ਸ਼੍ਰੀ ਅਕਾਲ ਸਰ, ਕਲੀਲ ਜੀ ਕੀ ਹਾਲ ਚਾਲ?
3: ਚਾਲ ਪ੍ਰਭ ਜੀ, ਕੈਸੇ ਹੈ? ਪਿਆਰੀ ਪਿਆਰੇ ਚੀਜ਼ਾਂ ਯਾਦ ਦਿਲਾ ਦੀ ਹੈ। ਮੇਰੇ ਤੋ ਖੈਰ ਕਾਫੀ ਫੇਵਰੇਟ ਥੇ ਪ੍ਰੋਗਰਾਮ, ਲੇਕਿਨ ਦੋ ਮੇਰੇ ਬਹੁਤ ਜ਼ਿਆਦਾ ਪ੍ਰਿਯ ਥੇ। ਏਕ ਥਾ ਪੰਕਜ ਕਪੂਰ ਅੰਮ੍ਰਿਤਸਰ ਵਾਲੇ, ਕਰਮ ਚਾਨ ਅਨਸੋਲਵ ਮਿਸਟਰੀ ਕਾਲ ਕਰਮ ਚੰਦ ਬੋਲਦੇ। ਬੜਾ ਪਿਆਰਾ ਪੁੱਛਦੇ ਬਣ ਕੇ, ਜਬ ਮੈਂ ਬਿਲਕੁਲ ਛੋਟਾ ਥਾ, ਬੜੀ ਸ਼ਰਾਰਤ ਕਰਤਾ ਥਾ, ਮੇਰੀ ਚੋਰੀ ਪਕੜੀ ਜਾਤੀ, ਜਬ ਹੋਤਾ ਰੋਸ਼ਨ ਬਜਾਜ, ਅਬ ਮੈਂ ਬਿਲਕੁਲ ਵੱਡਾ ਹੂੰ, ਗੋਲੀ ਖਾ ਕਰ ਜੀਤਾ ਹੂੰ। ਕਿਆ ਪਿਆਰੇ ਐਡਸ ਥੇ ਬਤਾਈਏ ਆਪ। ਇੱਕ ਔਰ ਮੇਰਾ ਸਬਸੇ ਫੇਵਰੇਟ ਥਾ, ਮਹਾਭਾਰਤ।
0: ਕਿਆ ਬਾਤ
3: ਹੈ, ਉਠਾਨ ਥੀ ਨਾ ਉਸਕੀ, ਉਸਕੇ ਬਾਅਦ ਆਵਾਜ਼ ਆਤੀ ਥੀ, ਮੈਂ ਸਮੈ ਹੂੰ ਪਰੰਤੂ ਮੁਝਸੇ ਬੜਾ ਕੋਈ ਬਲਵਾਨ ਨਹੀਂ, ਮੈਂ ਦੁਰਯੋਧਨ ਔਰ ਦੁਸ਼ਾਸਨ ਕੋ ਕਭੀ ਸ਼ਮਾ ਨਹੀਂ ਕਰੂੰਗਾ, ਆਨੇ ਵਾਲੇ ਦਿਨੋਂ ਮੈਂ ਉਨਕਾ ਵਧ ਹੋਗਾ, ਮੈਂ ਸਮੈ ਹੂੰ। ਕਿਆ ਲਿਖ ਰਹੇ ਡਾਕਟਰ ਰਾਹੀ ਮਾਸੂਮ ਰਜ਼ਾ, ਐਸੇ ਬੰਦੇ ਆਵਾ ਨਹੀਂ ਸਕਤੇ ਔਰ ਐਸੀ ਪਟ ਕਥਾ, ਮੈਂ ਨਹੀਂ ਸਮਝਤਾ ਕਿ ਅਬ ਕੋਈ ਫਿਲਮ ਇੰਡਸਟਰੀ ਮੇ ਲਿਖਨੇ ਵਾਲਾ ਹੈ ਡਾਕਟਰ ਮਾਸੂਮ ਰਜ਼ਾ ਜੈਸਾ।
0: ਬਿਲਕੁਲ ਜੀ ਬਿਲਕੁਲ, ਉਹ ਦੇਖੋ ਉਹ ਲੋਕ ਵੀ ਕਮਾਲ ਸਨ, ਉਹਨਾਂ ਦੀ ਜਿਹੜੀ ਕਰਿਓਸਿਟੀ ਵੀ ਬੜੀ,
3: ਨੌਲੇਜ ਉਨਕੀ ਕਿਤਨੀ ਪੀਛੇ, ਬਤਾਈਏ ਕਿਤਨੀ ਉਨਕੀ ਪਾਸ ਨੌਲੇਜ ਹੋਗੀ। ਕਿ ਆਪ ਦੇਖੀਏ ਹਿੰਦੁਸਤਾਨ ਮੇ ਕਮੀ ਹੈ ਕਿਸੀ ਰਾਈਟਰ ਕੀ, ਲੇਕਿਨ ਇੱਕ ਮੁਸਲਮਾਨ ਡਾਕਟਰ ਰਾਹੀਮ ਮਾਸੂਮ ਰਜ਼ਾ ਲਿਖੇ ਪਟਕਥਾ ਪੂਰੀ ਮਹਾਭਾਰਤ ਕੀ।
0: ਕੀ ਬਾਤ,
3: ਇੱਕ ਨਹੀਂ ਪੂਰੀ, ਇਹ ਬੜੀ ਬਾਤ ਹੈ ਨਾ। ਉਹਨਾਂ ਬੋਲੇ ਬੀ ਆਰ ਚੋਪੜਾ ਸਾਹਿਬ, ਰਵੀ ਕੋ ਰਵੀ ਕਪੂਰ ਰਵੀ ਚੋਪੜਾ ਸਾਹਿਬ ਬੋਲੇ, ਬੀ ਯਾਰ ਮੈਂ ਕਾਫੀ ਢੂੰਡਾ ਨਾ, ਮੁਝੇ ਕੋਈ ਯੂਪੀ ਮੇ ਮਿਲਾ ਨਾ, ਮੁਝੇ ਕੋਈ ਇਧਰ ਮਿਲਾ, ਮੈਂ ਕਿਆ ਕਰਤਾ, ਮੈਂ ਇਸਸੇ ਵੱਡਾ ਕੋਈ ਬੰਦਾ ਨਹੀਂ ਦੇਖਾ ਸੀ ਮੈਂ ਬੋਲੇ। ਤੋ ਯੇ ਹੋਤੇ ਲੋਕ ਭਾਈ, ਉਨਕਾ ਯੋਗਦਾਨ ਕਭੀ ਨਹੀਂ ਭੁਲਾਇਆ ਜਾ ਸਕਤਾ, ਕਭੀ ਨਹੀਂ ਭੁਲਾਇਆ ਜਾ ਸਕਤਾ। ਮੈਂ ਤੋ ਕਦੀ ਵੀ ਨਹੀਂ ਭੁਲੂੰਗਾ ਕਿ ਐਸਾ ਬੰਦਾ ਜ਼ਿੰਦਗੀ ਮੇ ਹਮਾਰੇ ਆ ਕੇ ਚਲੇ ਗਿਆ ਔਰ ਐਸਾ ਲਿਖਨੇ ਵਾਲਾ।
0: ਕਿਆ ਬਾਤ ਹੈ ਸਰ,
3: ਬੜੇ ਲੋਕ ਤੇ ਸਾਹਿਬ, ਬਹੁਤ ਬੜੇ ਲੋਕ ਤੇ, ਕਭੀ ਨਹੀਂ ਭੁਲਣਾ ਚਾਹੀਏ।
0: ਬਿਲਕੁਲ ਲੱਗਦਾ ਕਿ ਉਹ ਅਸੀਂ ਇਸੇ ਕਰਕੇ ਯਾਦ ਕਰ ਰਹੇ ਹਾਂ ਕਿਉਂਕਿ ਉਹ ਯਾਦ ਰੱਖਣ ਗੱਲਾਂ ਸੀਗੀਆਂ, ਯਾਦ ਰੱਖਣ ਯੋਗ ਗੱਲਾਂ ਸੀ।
1: ਪ੍ਰਭ ਜੀ ਜਿਹੜੀ ਰਮਾਇਣ ਆ ਜੀ, ਜੋ ਕ੍ਰਾਂਤੀ ਉਹਨੇ ਟੀਵੀ ਚ ਲੈ ਕੇ ਆਉਂਦੀ ਆ, ਮੈਨੂੰ ਲੱਗਦਾ ਕਿ ਅਸਲ ਵਿੱਚ ਜਿਹੜਾ ਟੀਵੀ ਦਾ ਦੌਰ ਆ ਨਾ ਜੀ, ਉਹ ਸ਼ੁਰੂ ਹੀ ਮਹਾਭਾਰਤ ਤੋਂ
0: ਹੋਇਆ। ਮਹਾਭਾਰਤ, ਰਮਾਇਣ ਤੇ ਮਹਾਭਾਰਤ,
1: ਟ੍ਰੇਨਾਂ ਖੜ ਜਾਂਦੀਆਂ ਸੀ ਗਲੀਆਂ ਵਿੱਚ, ਬਿਲਕੁਲ ਸੁਨਸਾਨ ਵਰ ਜਾਂਦੀ ਸੀ।
3: ਹਮ ਲੋਕ ਵੀ ਆਤਾ ਥਾ,
1: ਹਾਂ ਲੋਕ,
3: ਯੇ ਜੋ ਹੈ ਜ਼ਿੰਦਗੀ ਆਤਾ ਥਾ।
1: ਉਹ ਇਹ ਹੁੰਦਾ ਸੀ ਕਿ ਆਮ ਦੁਕਾਨਦਾਰ ਜਿੱਥੇ ਸੀ ਸੁਨਸਾਨ ਵਰ ਜਾਂਦੀ ਸੀ।
0: ਸਰ ਬਹੁਤ ਸ਼ੁਕਰੀਆ ਅਖਿਲ ਜੀ, ਥੈਂਕ ਯੂ ਸੋ ਮਚ। ਸੋ ਸੰਤ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਉਹ ਲੋਕਾਂ 'ਚ ਨਾ ਲੋਕੀ ਭਾਵਨਾ ਦੇ ਨਾਲ ਜੁੜ ਕੇ ਵੇਂਦੇ ਸੀ, ਜੁੜ ਜਾਂਦੇ ਸੀ,
1: ਔਰ ਬਹੁਤ ਸਲੋ ਚੱਲਣ ਵਾਲੀ ਰਮਾਇਣ ਸੀ, ਐਵੇਂ ਨਾ ਜਿੱਦਾਂ ਕਹਿ ਲਓ ਕਿ ਕੁਝ ਵੀ ਨਹੀਂ ਹੁੰਦਾ ਸੀ ਪੂਰੇ ਇੱਕ ਘੰਟੇ 'ਚ, ਥੋੜਾ ਜਿਹਾ ਕੁਝ ਵਾਪਰਦਾ ਸੀ,
4: ਬਿਲਕੁਲ ਹੌਲੀ ਹੌਲੀ ਪੜਾਵਾਂ ਦੇ ਹਿਸਾਬ ਨਾਲ ਚੱਲਦੀ।
1: ਪਰ ਦੇਖੋ ਕਿ ਲੋਕੀ ਬੜੀ ਸ਼ਿੱਦਤ ਨਾਲ, ਈਵਨ ਕਿ ਮੈਂ ਇਹ ਦਾਅਵਾ ਕਰਨ ਨੂੰ ਤਿਆਰ ਹਾਂ ਆਉਣ ਯਾਰ, ਕਿ ਉਦੋਂ ਭਾਰਤ ਖੜ ਜਾਂਦਾ ਸੀ।
0: ਖੜ ਜਾਂਦਾ, ਕੀ ਬਾਤ ਹੈ। 6 673 33 37 9056 733 37 ਔਰ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰਨੇ ਫੈਸ਼ਨ IQ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਦੇ ਜਿੱਥੇ ਲਹਿੰਗੇ, ਗਰਾਰੇ, ਸ਼ਰਾਰੇ, ਕੋਟ ਪੈਂਟ, ਸੂਟ, ਬਲੈਜ਼ਰ, ਕੁੜਤੇ, ਪਜਾਮੇ ਦੀ ਵੱਡੀ ਕੁਲੈਕਸ਼ਨ, ਉੱਥੇ ਘੁੰਮਣ ਫਿਰਨ ਜਾਣ ਨੂੰ ਅਲੱਗ ਸੈੱਟਾਂ ਦੀ ਵੀ ਵੱਡੀ ਕੁਲੈਕਸ਼ਨ ਮਿਲ ਜਾਣੀ ਆ ਫੈਸ਼ਨ IQ 'ਤੇ। ਸੋ 905-453-2225 ਫੈਸ਼ਨ IQ।
4: ਨਾਲ ਦੀ ਨਾਲ ਇੱਕ ਹੋਰ ਸੁਨੇਹਾ ਦੇ ਦਈਏ ਸਾਰੇ ਸੱਜਣਾਂ ਨੂੰ, ਜਿਵੇਂ ਕਿ ਉਹਨਾਂ ਨੂੰ ਪਤਾ ਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਫੈਸਟੀਵਲਾਂ ਦਾ ਸੀਜ਼ਨ ਆ ਰਿਹਾ, ਤਾਂ ਅੱਗੇ ਜਾ ਕੇ ਘਰਾਂ ਦੀ ਸਫਾਈ ਤੇ ਘਰਾਂ ਦੀ ਰੈਨੋਵੇਸ਼ਨ ਜਾਂ ਪੇਂਟਿੰਗ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਣੀ ਆ, ਤਾਂ ਉਹਦੇ ਲਈ ਆਪਾਂ ਨੰਬਰ ਦੇ ਦਈਏ BDS ਹੋਮ ਰੈਨੋਵੇਸ਼ਨ ਐਂਡ ਪੇਂਟਿੰਗ ਦਾ, ਜਗਰਾਜ ਹੋਣਾ ਦਾ। ਉਹਨਾਂ ਦਾ ਨੰਬਰ ਹੈ ਜੀ 9 05 965 6311।
0: ਜਗਰਾਜ ਬਾਈ ਜੀ, 12 ਸਾਲਾਂ ਦਾ ਤਜਰਬਾ, ਜੇ ਤੁਸੀਂ ਘਰਾਂ ਦੇ ਵਿੱਚ ਕੰਸਟਰਕਸ਼ਨ, ਬੇਸਮੈਂਟ ਫਿਨਿਸ਼ ਕਰਾਉਣੀ ਆ, ਫਲੋਰਿੰਗ ਤੇ ਕੰਕਰੀਟ ਦਾ ਕੰਮ ਕਰਾਉਣਾ ਆ, ਕਿਸੇ ਵੀ ਤਰ੍ਹਾਂ ਦਾ ਬੇਸਮੈਂਟ ਫਿਨਿਸ਼ ਕਰਾਉਣੀ ਆ, ਤਾਂ ਤੁਸੀਂ ਜਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ, 12 ਸਾਲਾਂ ਦਾ ਤਜਰਬਾ ਆ। ਨਾਲ ਦੀ ਨਾਲ ਪੇਂਟਿੰਗ ਦੀਆਂ ਜ਼ਬਰਦਸਤ ਸੇਵਾਵਾਂ ਦੇ ਲਈ BDS ਹੋਮ ਪੇਂਟਿੰਗ ਅਤੇ ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ BDS ਹੋਮ ਰੈਨੋਵੇਸ਼ਨ ਐਂਡ ਪੇਂਟਿੰਗ 905-965-6311।
4: ਇਸੇ ਦੇ ਨਾਲ ਦੱਸ ਦਈਏ, ਜੇ ਹੁਣ ਘਰ ਰੈਨੋਵੇਟ ਕਰਾਉਣਾ ਤਾਂ ਓਬਵੀਅਸ ਜੀ ਗੱਲ ਆ, ਫਰਨੀਚਰ ਵੀ ਨਵਾਂ ਚਾਹੀਦਾ।
0: ਕੀ ਬਾਤ,
4: ਤਾਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ, 262-0000
0: So, जी सो ग्रैंड होम फर्नीचर दो लोकेशन तो सर्व करता 294 वॉकर ड्राइव ते 6685 टॉमकड़ रोड हर तरह के फर्नीचर के लिए ग्रैंड होम फर्नीचर ओहो

0: ਇਹ ਸਾਊਂਡ ਦੇ ਨਾਲ ਨਾ ਆਪਾਂ ਸਾਰੇ ਰਿਲੇਟ ਕਰਦੇ ਹਾਂ, ਚਾਹੇ ਮੈਨੂੰ ਲੱਗਦਾ ਕਿ 90s ਦੇ ਹੋਣ, 80s ਦੇ ਹੋਣ, ਜਾਂ 2000 ਸਾਲ ਵਾਲੇ ਵੀ ਜਿਹੜੇ ਮਿਡਲ ਵਰਗ ਜੇ, ਕਿਉਂਕਿ ਟੀਵੀਆਂ ਦਾ ਦੌਰ ਰਿਹਾ ਆ 2000 ਤੱਕ।
1: ਰਮਨ
0: ਜੀ ਜਿਹੜੇ ਖਬਰਾਂ ਦਿੰਦੇ ਸੀ, ਵੇਖਿਆ ਅੱਜ ਕੱਲ ਜੀ ਦੇਖੋ 2026 ਚੱਲਦਾ, ਉਸਦਾ ਲਵਾ ਲਿਆ ਹੋਵੇ ਕੋਈ ਲੱਤ ਪੈਰ ਬਾਹਰ, ਕਿਉਂਕਿ ਮੈਂ ਉਹਨਾਂ ਨੂੰ ਸੈਰ ਕਰਦਾ ਵੇਖਿਆ ਸੀਗਾ। ਚਲੋ ਪਰਮਾਤਮਾ ਕਰੇ ਸਾਰੇ ਸਲਾਮਤ ਰਹਿਣ। ਨਾਲ ਦੀ ਨਾਲ ਤੁਹਾਨੂੰ ਵਾਓ ਈਟਸ 905-673-0090 ਵਾਓ ਈਟਸ ਫਰੈਸ਼ ਅਤੇ ਪਿਓਰ ਵੈੱਜ ਤੁਸੀਂ ਮੋਮੋਜ਼ ਖਾਣੇ ਆ ਤਾਂ ਡੇਅਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ ਵਾਓ ਈਟਸ ਤੁਸੀਂ ਜਾ ਕੇ ਜਿਹੜੀ ਮੋਮੋਜ਼ ਦਾ ਆਨੰਦ ਲੈ ਸਕਦੇ ਹੋ। ਨਾਲ ਦੀ ਨਾਲ ਗੱਲਾਂ ਬਾਤਾਂ ਬਹੁਤ ਨੇ, ਡਰੀਮ ਹੋਮ ਅਪਲਾਈਸਿਸ ਦਾ ਸੁਨੇਹਾ ਤੁਹਾਨੂੰ ਦਈਏ। ਅੱਜ ਜਿੱਥੇ ਅਸੀਂ ਪੁਰਾਣੀਆਂ ਗੱਲਾਂ ਬਾਤਾਂ ਯਾਦ ਕਰ ਰਹੇ ਹਾਂ, ਸੰਧੂ ਸਾਹਿਬ ਨੂੰ ਅਸੀਂ ਕਹਾਂਗੇ ਕਿ ਸ਼ਿਰਕਤ ਕਰਨ। ਬਹੁਤ ਸਾਰੀਆਂ ਗ੍ਰਾਂਟਸ, ਬਹੁਤ ਸਾਰੇ ਐਸੇ ਬੈਨੀਫਿਟ, ਬਹੁਤ ਸਾਰੇ ਰੀਬੇਟਸ ਨੇ ਜਿਹੜੇ ਸੰਧੂ ਸਾਹਿਬ ਤੁਹਾਨੂੰ ਲੈ ਕੇ ਦੇਣਗੇ ਘਰਾਂ ਦੇ ਵਿੱਚ, ਜਿਹੜੇ ਐਸੇ ਕੰਮ ਨੇ ਜਿਹੜੇ ਹੋਣੇ ਬਹੁਤ ਲਾਜ਼ਮੀ ਨੇ। ਅੱਗੇ ਜਾ ਕੇ ਹੁਣ ਵਿੰਟਰ ਲੰਘਣ ਵਾਲਾ ਆ, ਅੱਗੇ ਫਿਰ ਹੁਣ ਆ ਗਿਆ ਥੋੜ੍ਹਾ ਜਿਹੀ ਗਰਮੀ ਆ ਗਈ ਆ, ਤੁਹਾਡੇ ਏਅਰ ਕੰਡੀਸ਼ਨ ਚੱਲਣੇ ਆ, ਵੈਂਟਾਂ ਦਾ ਕੰਮ ਹੋਣ ਵਾਲਾ ਆ, ਬੜੀਆਂ ਸਾਰੀਆਂ ਗੱਲਾਂ ਸੰਧੂ ਸਾਹਿਬ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਡਰੀਮ ਹੋਮ ਅਪਲਾਈਂਸਿਸ, ਅਪਲਾਈਂਸਿਸ ਲੈਣ ਦੇ ਲਈ ਇੱਕੋ ਇੱਕ ਸਾਡੇ ਲਈ ਭਰੋਸੇਮੰਦ ਜਗ੍ਹਾ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣੇ ਆ ਤਾਂ 2915 ਅਰਜੈਂਟੀਆ ਰੋਡ ਮਿਸੀਸਾਗਾ, ਡਰੀਮ ਹੋਮ ਅਪਲਾਈਂਸਿਸ। ਪੂਰੇ GTA ਨਹੀਂ, ਅੰਟਾਰੀ ਦੇ ਵਿੱਚੋਂ ਕਿਸੇ ਵੀ ਸਟੋਰ ਦੇ ਪ੍ਰਾਈਜ਼ ਲੈ ਕੇ ਆ ਜਾਓ, ਮੈਚ ਨਹੀਂ ਬੀਟ ਕਰਕੇ ਦੇਣਗੇ, ਗਰੰਟੀਡ ਆ। ਨਾਲ ਦੀ ਨਾਲ ਰੇਡੀਓ ਉਡਾਨ ਦਾ ਰੈਫਰ ਦੇਣ 'ਤੇ ਡਿਲੀਵਰੀ ਬਿਲਕੁਲ ਫਰੀ ਆ। ਹੋ ਸਕਦਾ ਕਿ ਤੁਹਾਨੂੰ ਇੰਸਟਾਲੇਸ਼ਨ ਵੀ ਬਿਲਕੁਲ ਫਰੀ ਮਿਲ ਜੇ, ਪਰ ਰੇਡੀਓ ਉਡਾਨ ਦਾ ਰੈਫਰ ਦੇਣਾ ਪੈਣਾ ਆ, ਪਹੁੰਚਣਾ ਪੈਣਾ ਆ 2915 ਅਰਜੈਂਟੀਆ ਰੋਡ 905-805-3000 ਡਰੀਮ ਹੋਮ ਅਪਲਾਈਂਸਿਸ। ਸੰਧੂ ਸਾਹਿਬ ਇੱਕ ਪਿਆਰਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਆਪਾਂ ਫਿਰ ਆਉਂਦੇ ਹਾਂ ਤੁਹਾਡੇ ਵੱਲ। ਤੁਸੀਂ ਕੀ ਲੈ ਕੇ ਦੇ ਰਹੇ ਹੋ ਸਰੋਤਿਆਂ ਨੂੰ, ਤੁਸੀਂ ਕਿਹੜੀਆਂ ਐਸੀਆਂ ਗ੍ਰਾਂਟ ਅਤੇ ਰੀਬੇਟ ਇਸ ਟਾਈਮ ਚੱਲ ਰਹੀਆਂ ਨੇ, ਸਾਡੇ ਸਰੋਤਿਆਂ ਦਾ ਕਿੰਨਾ ਕੁ ਫਾਇਦਾ ਤੁਸੀਂ ਕਰਵਾ ਰਹੇ ਹੋ। ਅਤੇ ਨਾਲ ਦੀ ਨਾਲ ਮੈਂ ਚਾਹੂੰਗਾ ਕਿ ਇੱਕ ਮੈਂ ਗਾਣਾ ਐਸਾ ਸੁਣਾਵਾਂ ਜਿਹਦੇ ਵਿੱਚ ਕੋਈ ਮੈਸੇਜ ਵੀ ਹੋਵੇ, ਮੈਸੇਜ ਦਾ ਮਤਲਬ ਆ ਕਿ ਕੋਈ ਖੁਸ਼ਖਬਰੀ ਵੀ ਹੋਵੇ। ਸੋ ਉਹਦੇ ਜਾ ਕੇ ਅੱਗੇ ਤੁਹਾਨੂੰ ਦੇਵਾਂਗੇ ਦੋ ਕੁ ਬੋਲ, ਉਸ ਤੋਂ ਬਾਅਦ ਫਿਰ ਆਵਾਂਗੇ ਵਾਪਸ ਜਲਦੀ।

0: ਅੱਛਾ, ਸਾਨੂੰ ਲੰਡਨ ਤੋਂ ਕੌਣ ਕੌਣ ਸੁਣ ਰਿਹਾ? ਲੰਡਨ, ਕਿਚਨਰ, ਕੈਂਬਰਿਜ ਜਾਂ ਲੰਡਨ ਦੇ ਆਸ ਪਾਸ, ਸੈਂਟ ਥੋਮਸ, ਵਿੰਡਸਰ ਤੋਂ ਕੌਣ ਕੌਣ ਸੁਣ ਰਿਹਾ? ਉਹਨਾਂ ਵਾਸਤੇ ਖੁਸ਼ਖਬਰੀ ਆ ਕਿ ਲੰਡਨ ਦੇ ਵਿੱਚ ਆਰ ਨੇਤ ਕੰਸਰਟ ਲੈ ਕੇ ਆ ਰਿਹਾ ਸੈਂਟੇਨੀਅਲ ਹਾਲ ਦੇ ਵਿੱਚ 10 ਅਕਤੂਬਰ ਨੂੰ। ਸੋ 10 ਅਕਤੂਬਰ ਨੂੰ ਆਰ ਨੇਤ ਦਾ ਜਿਹੜਾ ਲਾਈਵ ਸ਼ੋਅ ਹੋਣ ਜਾ ਰਿਹਾ ਲੰਡਨ, ਓਨਟਾਰੀਓ ਦੇ ਵਿੱਚ। ਸੋ ਲੰਡਨ ਵਾਲਿਓ, ਟਿਕਟਾਂ ਲਾਈਵ ਹੋ ਚੁੱਕੀਆਂ, ਸੋ ਆਪਣੀਆਂ ਆਪਣੀਆਂ ਟਿਕਟਾਂ ਲੈ ਲਓ। ਅਰਲੀ ਸੇਲ ਲੱਗੀ ਹੋਈ ਆ, ਜਿਹੜੀ ਅਰਲੀ ਬਰਡ ਸੇਲ ਹੁੰਦੀ ਆ, ਹੁਣੇ ਜਾ ਕੇ ਲਾਓਗੇ ਤਾਂ ਟਿਕਟਾਂ ਬਹੁਤ ਵਾਜਬ ਕੀਮਤਾਂ 'ਤੇ ਮਿਲ ਜਾਣੀਆਂ, ਬਾਅਦ 'ਚ ਹੋ ਸਕਦਾ ਨਾ ਮਿਲਣ। ਸੋ ਟਿਕਟਾਂ ਲੈ ਲਓ। ਆਰਨੀਤ, ਵਨ ਆਫ ਦਾ ਬਿਊਟੀਫੁਲ ਸਿੰਗਰ, ਅਮੇਜ਼ਿੰਗ ਸਿੰਗਰ। ਸੋ ਆਰਨੀਤ ਦੀ ਗੱਲ ਵੀ ਅੱਗੇ ਜਾ ਕੇ ਕਰਾਂਗੇ। ਸੋ ਫਿਲਹਾਲ ਚੱਲੀਏ ਸਾਡੇ ਆਰਨੀਤ ਸੰਧੂ ਸਾਹਿਬ ਹੋਣਾ ਵੱਲ, ਜਤਿੰਦਰ ਸੰਧੂ ਨਵ ਏਅਰ ਕੰਫਰਟ ਤੋਂ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ,
0: ਠੀਕ ਠਾਕ ਹੋ?
1: ਬਹੁਤ ਚੜ੍ਹਦੀ ਕਲਾ।
0: ਸੋ ਦਿਓ ਪਿਆਰਾ ਜਿਹਾ ਮੈਸੇਜ, ਕਿੱਥੇ ਕਿੱਥੇ ਸਾਡੀ ਸੇਵਿੰਗ ਹੋ ਸਕਦੀ ਆ, ਕਿੱਥੇ ਕਿੱਥੇ ਸਾਡੀ ਬੱਚਤ ਹੋ ਸਕਦੀ?
1: ਪਹਿਲੀ ਤਾਂ ਗੱਲ ਇਹ ਆ ਕਿ ਇਹਨਾਂ ਕੰਟਰੀਆਂ 'ਚ ਆਪਾਂ ਹੀਟਿੰਗ ਐਂਡ ਕੂਲਿੰਗ ਦੀ ਗੱਲ ਕਰਦੇ
0: ਹਾਂ,
1: ਇੱਥੇ ਸਾਡੀ ਜ਼ਰੂਰਤ ਆ। ਚਲੋ ਕੂਲਿੰਗ ਤਾਂ ਖੈਰ ਮਤਲਬ ਆਪਾਂ
0: ਹੈਵ ਟੂ,
1: ਪਰ ਹੀਟਿੰਗ ਜਿਹੜੀ ਆ ਬਹੁਤ ਇੰਪੋਰਟੈਂਟ। ਹੁਣ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਵਾ, ਮੈਂ ਸਭ ਨੂੰ ਕਹੂੰਗਾ ਕਿ ਖਾਸ ਕਰਕੇ ਤੁਹਾਡੇ ਘਰ ਜਿਹੜਾ ਫਿਲਟਰ ਆ, ਤੁਹਾਡੇ ਫਰਨਸ ਆ, ਬਹੁਤ ਇੰਪੋਰਟੈਂਟ ਆ। ਔਰ ਜ਼ਿਆਦਾਤਰ ਜਿਹੜੇ ਰੈਂਟਲ ਪ੍ਰੋਪਰਟੀਆਂ
0: ਨੇ,
1: ਉੱਥੇ ਬੱਚੇ ਜਾਂ ਕੁਝ ਵੀ ਉਹ ਆਪਣਾ ਘਰ ਨਾ ਹੋਣ ਕਰਕੇ ਸ਼ੂ ਨਹੀਂ ਲਾਉਂਦੇ, ਡਸਟ ਆਉਂਦੀ ਆ, ਉਹਦਾ ਖਿਆਲ ਰੱਖਣ ਕਿ ਉਹਨਾਂ ਨੂੰ ਕਹਿਣ ਕਿ ਭਾਈ ਜਦੋਂ ਸਾਨੂੰ ਰੈਂਟ ਭੇਜਣ ਨਾਲ ਹੀ ਫੋਟੋ ਭੇਜਣੇ ਕਿ ਅਸੀਂ ਤੁਹਾਡਾ ਫਿਲਟਰ ਜਿਹੜਾ ਚੇਂਜ ਕਰਤਾ
0: ਜੀ।
1: ਇੱਦਾਂ ਹੀ ਜੇ ਤੁਸੀਂ ਆਪਣੇ ਫਰਨਸ ਨੂੰ ਵਿੰਟਰ ਤੋਂ ਪਹਿਲਾਂ ਟਿਊਨਅਪ ਕਰਾ ਲਓ, ਕੁਝ ਸੈਂਸਰ ਹੁੰਦੇ ਜਿਹੜੇ ਡਰਟੀ ਹੋ ਜਾਂਦੇ, ਕਈ ਗੱਲਾਂ ਨੇ ਕੋਈ ਐਕਸਪਰਟ ਆ ਉਹਦੀ ਨਜ਼ਰ ਕੋਲ ਹੋ ਜਾਂਦੀ, ਆਪਣੇ ਵੈਂਟ ਕਲੀਨ ਰੱਖੋ, ਡਕ ਕਲੀਨਿੰਗ ਕਰਾਓ। ਔਰ ਅੱਜ ਕੱਲ੍ਹ ਗੌਰਮੈਂਟ ਕੀ ਕਰ ਰਹੀ ਹੈ ਕਿ ਉਹ ਇਹ ਚਾਹੁੰਦੀ ਹੈ ਕਿ ਤੁਹਾਡੇ ਘਰ ਜਿਹੜਾ ਹੀਟ ਲੋਸ ਨਾ ਹੋਵੇ, ਤੁਹਾਡੇ ਘਰ 'ਚ ਕੂਲਿੰਗ ਲੋਸ ਨਾ ਹੋਵੇ, ਉਹਦੇ ਕਰਕੇ ਗ੍ਰਾਂਟ ਹੈ $5,000 ਦੀ। ਉਹ 'ਚ ਹਰ ਬੰਦਾ ਐਲੀਜੀਬਲ ਆ, ਸ਼ਰਤ ਇੱਕੋ ਆ ਕਿ ਤੁਸੀਂ 2016 ਤੋਂ ਪੁਰਾਣਾ ਘਰ ਹੋਵੇ, ਤੁਸੀਂ ਆਪਣੀ ਐਟਕ ਵਿੱਚ ਇੰਸਟੀਟਿਊਸ਼ਨ ਪਾ ਸਕਦੇ ਹੋ, ਗ੍ਰਾਂਟ 'ਚ ਪਾ ਸਕਦੇ ਹੋ, ਉਹਦੇ ਨਾਲ ਤੁਸੀਂ ਆਪਣੇ ਘਰ ਦੀ 40% ਜਿਹੜੀ ਹੀਟ ਲੋਸ ਘਟਾ ਸਕਦੇ ਹੋ। ਤੁਹਾਡੇ ਹਾਰਟ ਦਾ ਬਿੱਲ ਕੱਢੇਗਾ, ਤੁਹਾਡੀ ਬਿਜਲੀ ਦਾ ਬਿੱਲ ਕੱਢੇਗਾ, ਨਾਲ ਤੁਹਾਡਾ ਗੈਸ ਦਾ ਬਿੱਲ ਕੱਢੇਗਾ। ਕੋਈ ਵੀ ਸਰੋਤਾ ਕਾਲ ਕਰੇ, ਉਹਦਾ ਇੱਕ ਛੋਟਾ ਜਿਹਾ ਪ੍ਰੋਸੀਜਰ ਆ, ਆਡਿਟ ਹੋਏਗਾ, ਇੰਸਪੈਕਟਰ ਆ ਕੇ ਤੁਹਾਡੇ ਘਰ ਦਾ ਪੂਰਾ ਪ੍ਰੈਸ਼ਰ ਚੈੱਕ ਕਰੇਗਾ, ਕਿੰਨੀ ਨੈਗੇਟਿਵ ਏਅਰ ਆ, ਕਿੱਥੇ ਕਿੱਥੇ ਹੀਟ ਲੋਸ ਆ, ਕਿੱਥੇ ਕਿੱਥੇ ਲੀਕਿੰਗ ਆ, ਨਿੱਕੀ ਨਿੱਕੀ ਗੱਲਾਂ ਨਾਲ ਤੁਸੀਂ ਕਾਫੀ ਬਚਤ ਕਰ ਸਕਦੇ ਹੋ। ਨੰਬਰ ਮੈਂ ਦੇ ਦਿੰਦਾ, ਤੁਸੀਂ ਬੋਲ ਦਿਓ, ਕੋਈ ਵੀ ਸਰੋਤਾ ਕਾਲ ਕਰੇ, ਤੁਹਾਡਾ ਰੈਫਰੈਂਸ ਦੇਵੇ, ਜਿੱਦਾਂ ਦੀ ਕਹੋਗੇ ਉਦਾਂ ਕਰ ਲਾਂਗੇ।
0: ਸੋ ਬਿਲਕੁਲ ਜੀ, ਨਵ ਏਅਰ ਕੰਫਰਟ ਤੁਸੀਂ ਗੂਗਲ ਕਰ ਲਿਓ। ਸੋ ਸਭ ਨੰਬਰ ਬੋਲੋ ਇੱਕ ਵਾਰ,
1: 6477046 6647 706 7646।
0: ਸੋ ਤੁਸੀਂ ਜਤਿੰਦਰ ਸੰਧੂ ਸਾਹਿਬ ਉਹਨਾਂ ਨੂੰ ਕਾਲ ਕਰ ਲੈਣੀ ਆ, 6477046 6646, 6477 706 6640, ਨਵ ਏਅਰ ਕੰਫਰਟ। ਸੋ ਦੇਖਿਓ, ਬਹੁਤ ਸਾਰਾ ਤੁਹਾਡਾ ਫਾਇਦਾ ਹੋ ਜਾਣਾ ਆ, ਨਾਲ ਦੀ ਨਾਲ ਇਹ ਚੀਜ਼ਾਂ ਉਹ ਆ ਜਿਹੜੀਆਂ ਸਾਨੂੰ ਸਮਾਂ ਰਹਿੰਦਿਆਂ ਹੀ ਠੀਕ ਠਾਕ ਕਰਵਾ ਲੈਣੀਆਂ ਚਾਹੀਦੀਆਂ। ਸੋ ਇਹਨਾਂ ਨਾਲ ਗੱਲਬਾਤ ਕਰ ਲਓ, ਬਹੁਤ ਸਾਰੀ ਬੱਚੇ 'ਤੇ ਤੁਹਾਡਾ ਫਾਇਦਾ ਸੰਧੂ ਸਾਹਿਬ ਉਹਨਾਂ ਨੇ ਕਰਵਾ ਦੇਣਾ ਆ। ਸੰਧੂ ਸਾਹਿਬ, ਜਿੱਥੇ ਆਪਾਂ ਗੱਲਾਂ ਬਾਤਾਂ ਪੁਰਾਣੇ ਸਮਿਆਂ ਦੀਆਂ ਕਰ ਰਹੇ ਹਾਂ, ਉੱਥੇ ਇਹ ਵੀ ਤਾਂ ਗੱਲ ਆ ਨਾ ਕਿ ਪੁਰਾਣੇ ਸਮੇਂ ਚੰਗੇ ਵੀ ਹੁੰਦੇ ਸੀਗੇ?
1: ਨਹੀਂ, ਬੀਤਿਆ ਸਮਾਂ ਸਾਨੂੰ ਚੰਗਾ ਲੱਗਦਾ
0: ਨਾ।
1: ਹਾਂ ਦੇਖੋ,
0: ਪਰ ਕਿ ਨਹੀਂ, ਚੰਗਾ ਹੁੰਦਾ ਸੀ ਕਿ ਚੰਗਾ ਲੱਗਦਾ?
1: ਦੇਖੋ, ਚੰਗਾ ਤਾਂ ਲੱਗਦਾ ਸਾਨੂੰ, ਕੋਈ ਜ਼ਿਆਦਾ ਵਿਸਰ ਜਾਂਦੇ। ਹੁਣ ਦੇਖੋ, ਬਚਪਨ ਆ, ਅਸੀਂ ਕਿੰਨਾ ਪੜ੍ਹਦੇ ਸੀ, ਕਿੰਨਾ ਅਸੀਂ ਸਕੂਲੋਂ ਕੁੱਟ ਪੈਂਦੇ ਸੀ, ਵਟ ਐਵਰ, ਉਦੋਂ ਸਾਨੂੰ ਲੱਗਦਾ ਸੀ ਇਹ ਖੇੜਾ ਕਦੋਂ ਛੁੱਟੂ,
2: ਪਰ ਅੱਜ ਵੱਡੇ
1: ਕਦੋਂ ਹੋਵਾਂਗੇ, ਤੇ ਵੱਡੇ ਹੋ ਕੇ ਝਮੇਲੇ ਘੱਟ ਜਾਂਦੇ।
0: ਇਹ ਤਾਂ ਔਖਾ ਹੀ ਹੈ ਨਾ, ਸਮਾਂ ਵਾਪਸ, ਕਹਿੰਦੇ ਬੜੇ ਸਾਰੇ ਗਾਣੇ ਐਸੇ ਆਏ, ਗੀਤ ਐਸੇ ਆਏ ਕਿ ਪਿੱਛੇ ਨਾ ਰਿਵਰਸ ਹੋ ਜੇ ਕੰਮ ਕਿਤੇ, ਅਤੇ ਜ਼ਿੰਦਗੀ ਜਿਉਣ ਦਾ ਵੀ ਦੁਬਾਰ ਤੋਂ ਜ਼ਿੰਦਗੀ ਜਿਉਈ।
1: ਮੈਨੂੰ ਅੱਜ ਵੀ ਯਾਦ ਆ, ਮੈਂ ਇਸੇ ਪ੍ਰੋਗਰਾਮ 'ਤੇ, ਸ਼ਾਇਦ ਆਈ ਥਿੰਕ ਗੱਲ ਹੈ 2011 ਦੀ ਗੱਲ ਆ, ਅਤੇ ਸਿੱਧਾ ਸਾਨੂੰ ਫੋਨ ਕੀਤਾ
0: ਜੀ,
1: ਅਤੇ ਮੈਂ ਕਿਹਾ ਜੀ ਸਰ ਇੱਕ ਗਾਣਾ ਲਾ ਦਿਓ। ਮੈਂ ਬਹੁਤ ਘੱਟ ਫੋਨ ਕਰਦਾ ਹੁੰਦਾ ਸੀ, ਉਹ ਗਾਣਾ ਸੀ ਯਾਰ ਅਨਮੁੱਲੇ,
0: ਅਤੇ
1: ਮੈਨੂੰ ਸਿੱਧਵਾ ਸਾਹਿਬ ਕਹਿੰਦੇ ਮੈਂ ਵੀ ਯਾਰ ਸੁਣਿਆ ਆ, ਔਰ ਮੈਨੂੰ ਲੱਗਦਾ ਕਿ ਉਦੋਂ 530 'ਤੇ ਪਹਿਲੀ ਵਾਰੀ ਉਹਨਾਂ ਨੇ ਮੇਰੇ ਕਹਿਣ 'ਤੇ ਗਾਣਾ ਲਾਇਆ ਯਾਰ ਅਨਮੁੱਲੇ। ਔਰ ਵਾਕਈ ਦੋਸਤੀ ਕਿਉਂ ਚੰਗੀ, ਉੱਥੇ ਤੁਹਾਡਾ ਸਵਾਰਥ ਕੋਈ ਨਹੀਂ, ਨਿਰਸਵਾਰਥ ਦੋਸਤੀ 'ਚ ਮਜ਼ਾ
0: ਜੀ। ਬਿਲਕੁਲ ਜੀ, ਸੋ ਆਪਾਂ ਇੱਕ ਮੈਸੇਜ ਹੋਰ ਦੇਣਾ ਪਿਆਰਾ ਜਿਹਾ, ਕਿਉਂਕਿ 27 ਸਪਟੈਂਬਰ, ਅਕਤੂਬਰ ਹਜੇ ਦੂਰ ਆ, ਸਪਟੈਂਬਰ ਨੂੰ ਵਨ ਆਫ ਦਾ ਲੈਜੈਂਡ ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਆ। ਸੋ ਉਹ ਨਾ ਭੁੱਲਿਓ, ਉਹਦੀਆਂ ਟਿਕਟਾਂ ਵੀ ਲੈ ਕੇ ਰੱਖ ਲਓ, ਕਿਉਂਕਿ 70 ਤੋਂ ਵੱਧ ਜਿਹੜਾ ਜ਼ਿਆਦਾ ਨਾ ਸ਼ੋਅ ਉਹ ਸੋਲਡ ਆਊਟ ਹੋ ਚੁੱਕਿਆ ਆ, ਅਤੇ ਆਪਾਂ ਉਹਨਾਂ ਦੀ ਵੀ ਐਡਵਰਟਾਈਜ਼ ਸੁਣ ਲਈਏ, ਕਿਉਂਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਐਸਾ ਸ਼ੋਅ ਹੋਣਾ, ਮੈਨੂੰ ਲੱਗਦਾ ਕਿ ਜੇ ਆਪਾਂ ਜਿਹਨੂੰ ਕਹਿੰਦੇ ਨਾ ਕਿ ਵੀ ਐਰੀਨਾ ਭਰਨ ਵਾਲਾ ਫੁੱਲ ਹੋ ਜਾਣਾ, ਉੱਥੇ ਤੁਸੀਂ ਦੇਖੋ ਕਿ ਰੌਣਕਾਂ ਲੱਗ ਜਾਣੀਆਂ, ਸੁਰਾਂ ਦੀ ਬਾਰਿਸ਼ ਹੀ ਹੋਣੀ ਉਸ ਦਿਨ, ਰਾਹਤ ਫਤਿਹ ਅਲੀ ਖਾਨ ਹਿਸਟਰੀ ਕ੍ਰੀਏਟ ਕਰਨਗੇ। ਸੋ ਰਾਹਤ ਫਤਿਹ ਅਲੀ ਖਾਨ ਸਾਹਿਬ। There are singers.
3: there are performers and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਜੇ ਕਿਸੇ ਨੇ ਭਾਈ ਮੀਟ ਐਂਡ ਗਰੀਟ ਦੇ ਪਾਸਿਸ ਲੈਣੇ ਹੋਣ, ਜੇ ਕੋਈ ਰਾਹਤ ਫਤਿਹ ਅਲੀ ਖਾਨ ਸਾਹਿਬ ਨੂੰ ਮਿਲਣਾ ਚਾਹੁੰਦਾ ਆ ਤਾਂ ਉਹਨਾਂ ਦੇ ਪਾਸਿਸ ਵੀ ਸਾਡੇ ਕੋਲ ਨੇ। ਵੀ ਆਈ ਪੀ ਟਿਕਟਸ ਜੇ ਤੁਸੀਂ ਲੈਣੀਆਂ ਤਾਂ ਬਹੁਤ ਸਾਰੀ ਬੱਚਤ ਤੁਹਾਡੀ ਕਰਵਾ ਦੇਣੀ ਆ, ਬੜੀ ਸਾਰੀ ਸੇਵਿੰਗ ਕਰਵਾ ਦੇਣੀ ਆ। ਟਿਕਟ ਮਾਸਟਰ 'ਤੇ ਐਵੇਂ ਪੈਸੇ ਨਾ ਖਰਾਬ ਕਰਿਓ। ਸਾਡੇ ਕੋਲ ਕੁਛ ਰੇਡੀਓ ਵੱਲੋਂ ਸਪੈਸ਼ਲ ਪਾਸਿਸ ਆਏ ਨੇ ਅਤੇ ਅਸੀਂ ਆਪਣੇ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਹੀ ਦੇਣੇ ਨੇ। ਸੋ ਤੁਸੀਂ ਬਹੁਤ ਸਾਰੀ, ਥੋੜ੍ਹੀ ਨਹੀਂ, ਬਹੁਤ ਸਾਰੀ ਬੱਚਤ ਕਰਵਾ ਦੇਣੀ ਆ। ਵੈਸੇ ਤੁਸੀਂ ਜਾ ਕੇ ਦੇਖਣਾ ਕਿ ਉੱਥੇ ਬਹੁਤੀਆਂ ਸੀਟਾਂ ਬਚੀਆਂ ਨਹੀਂ, ਤੁਹਾਨੂੰ ਵਧੀਆ ਸੀਟ ਵੀ ਦਵਾ ਦਿਆਂਗੇ ਔਰ ਵਧੀਆ ਤੁਹਾਡੀ ਬੱਚਤ ਵੀ ਕਰਵਾ ਦਿਆਂਗੇ। ਤੁਸੀਂ ਸਾਡੇ ਨਾਲ ਗੱਲਬਾਤ ਕਰ ਲਿਓ 4370001437870000 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਰਾਹਤ ਫਤਿਹ ਅਲੀ ਖਾਨ ਦੇ ਜੇ ਤੁਸੀਂ ਵੀ ਵੀ ਆਈ ਪੀ ਪਾਸਿਸ ਲੈਣੇ ਆ, ਮੀਟ ਐਂਡ ਗਰੀਟ ਦੇ ਪਾਸਿਸ ਲੈਣੇ ਆ ਜਾਂ ਵੀ ਆਈ ਪੀ ਟਿਕਟਸ ਲੈਣੇ ਆ, ਫਿਰ ਸਾਡੇ ਨਾਲ ਕਰ ਲਿਓ ਕਾਲ ਅਤੇ ਤੁਹਾਨੂੰ ਦਿਖਾਵਾਂਗੇ ਇਕੱਠੇ ਰਲ ਮਿਲ ਕੇ ਆਪਾਂ। ਜੀ
1: ਚਾਹੂੰਗਾ ਤੁਹਾਨੂੰ ਮੈਂ
0: ਜੀ ਜੀ
1: ਨੁਸਰਤ ਫਤਿਹ ਅਲੀ ਖਾਨ ਜਿਹੜੇ ਸੀ
0: ਜੀ
1: ਉਹਨਾਂ ਦੇ ਭਤੀਜੇ ਆ, ਔਰ ਯਕੀਨ ਕਰਿਓ
0: ਜੀ
1: ਤੁਸੀਂ ਕਦੇ ਦੇਖੋ ਵੀਡੀਓ 'ਚ
0: ਜੀ
1: ਅਤੇ ਇਹ ਰਾਹਤ ਫਤਿਹ ਅਲੀ ਖਾਨ ਆਈ ਥਿੰਕ ਮਹਿਜ਼ ਕੋਈ 5 ਸਾਲ ਦੇ ਹੋਣਗੇ ਜਦੋਂ ਸੰਗਤ ਕਰਨ ਲੱਗ
2: ਗਏ,
1: ਔਰ ਮੈਂ ਕਹਿ ਸਕਦਾ ਕਿ ਜਿਹਨਾਂ ਨੇ ਉਸ ਬੰਦੇ ਨੂੰ ਜਿਹੜੇ ਬੰਦੇ ਨੂੰ ਇੰਗਲੈਂਡ 'ਚ ਸ਼ੋਅ ਕਰਦੇ ਸੀ
0: ਜੀ,
1: ਔਰ ਉਹਨਾਂ ਦੇ 20% ਸੋਤੇ ਉਹਦੇ ਨੂੰ ਪੰਜਾਬੀ ਆਉਂਦੀ ਨਹੀਂ ਸੀ।
0: ਸੋ ਬਿਲਕੁਲ ਜੀ। ਸੋ ਜਿੱਥੇ ਅਸੀਂ ਸਮਾਂ ਆਪਣੇ ਕੋਲ ਸੀਮਤ ਹੀ ਰਹਿ ਗਿਆ, ਸੋ ਤੁਸੀਂ ਮੈਨੂੰ ਕਾਲਾਂ ਆ ਰਹੀਆਂ ਤੁਹਾਡੀਆਂ, ਮੈਨੂੰ ਬਸ ਸਟੂਡੀਓ ਤੋਂ ਬਾਅਦ ਮੈਂ ਤੁਹਾਡੀਆਂ ਕਾਲਾਂ ਨੂੰ ਆਨਸਰ ਕਰੂੰਗਾ। ਤੁਸੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਸਕੋਸ਼ੀਆ ਅਰੀਨਾ ਦੇ ਵਿੱਚ 27 ਸਪਟੈਂਬਰ ਤੁਸੀਂ ਮੈਨੂੰ ਰੇਡੀਓ ਉਡਾਨ 'ਤੇ ਡੀਐਮ ਕਰ ਲਿਓ ਜਾਂ ਮੈਨੂੰ ਮੈਸੇਜ ਕਰ ਲਓ 4370001 'ਤੇ ਮੈਨੂੰ ਮੈਸੇਜ ਕਰ ਦਿਓ। ਰਾਹਤ ਫਤਿਹ ਅਲੀ ਖਾਨ ਸਾਹਿਬ ਵਨ ਆਫ ਦਾ ਲੈਜੈਂਡ, ਸੋ ਤੁਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹੋ, ਤੁਸੀਂ ਉਹਨਾਂ ਦੇ ਨਾਲ ਮੀਟ ਐਂਡ ਗ੍ਰੀਟ ਕਰਨਾ ਚਾਹੁੰਦੇ ਹੋ, ਸਾਡੇ ਕੋਲ ਵੀ ਵੀ ਆਈ ਪਾਸ ਵੀ ਆ, ਵੀ ਵੀ ਆਈ ਪੀ ਪਾਸ ਵੀ ਆ, ਸਾਡੇ ਕੋਲ ਮੀਟ ਐਂਡ ਗ੍ਰੀਟ ਦੇ ਪਾਸ ਵੀ ਆ, ਸਾਡੇ ਕੋਲ ਟਿਕਟਾਂ ਵੀ ਹੈ ਨੇ, ਕਾਲ ਕਰ ਲਿਓ 4370001 ਅਤੇ ਸੰਧੂ ਸਾਹਿਬ ਮਹਿਕਾਂ ਬੜੀਆਂ ਮਾਰਨ ਡੇ ਹੋਏ, ਮਹਿਕਾਂ ਕਿੱਥੋਂ ਆ ਰਹੀਆਂ?
1: ਬਸ ਪਰਫਿਊਮ ਤੁਹਾਨੂੰ ਪਤਾ ਲੈ ਕੇ
0: ਇੱਥੇ ਰੱਖ। ਸੋ ਬਈ ਮਹਿੰਗੇ ਮਹਿੰਗੇ ਪਰਫਿਊਮ ਰੌਲਾ ਪੈ ਚੁੱਕਿਆ ਪੂਰੇ ਸ਼ਹਿਰ ਦੇ ਵਿੱਚ ਕਿ ਮਹਿੰਗੇ ਮਹਿੰਗੇ ਪਰਫਿਊਮ $50-$50 ਚ ਮਿਲਣ ਡੇ, ਜਿਹੜੇ 500-500 ਦੇ, 600-600 ਦੇ, ਟੋਮ ਫੋਰਡ ਵਰਗੇ, ਗੂਚੀ ਫਲੋਰਾ ਵਰਗੇ, ਹੋਰ ਗੂਚੀ ਪੜੂਚੀ, ਹੋਰ ਕਿਹੜੇ ਕਿਹੜੇ ਹੁੰਦੇ ਬਈ ਪਰਫਿਊਮ?
2: ਟੋਮ ਫੋਰਡ ਹੋ ਗਿਆ, ਕ੍ਰੀਡ ਹੋ ਗਿਆ,
1: ਮੈਂ ਚਲੋ ਓਨਰ ਕਹਿਣਾ ਚਾਹੁੰਦਾ ਜੀ, ਮੇਰੀ ਗੱਡੀ 'ਚ ਵੀ ਪਿਆ ਵਾ,
0: ਉਹ ਬਹੁਤ ਘੈਂਟ ਆ, ਉਹਦੀ ਸਮੈਲ ਜਾਂਦੀ ਨਹੀਂ ਦੋ ਦਿਨ।
1: ਮੇਰੇ ਕੋਈ ਬਰਥਡੇ ਆ ਰਿਹਾ ਕਿਸੇ ਦਾ, ਮੈਂ ਤੁਹਾਡੇ ਕੋਲ ਫੋਨ ਵੀ ਕਰਾਇਆ ਸੀ
0: ਜੀ ਜੀ
1: ਕਿਸੇ ਗੱਲ ਲਈ, ਔਰ ਯਕੀਨ ਕਰੋ ਵਾਕਈ ਰੀਅਲੀ ਮੈਂ ਦਿਲ ਤੋਂ ਕਹਿ ਰਿਹਾ, ਕੋਈ ਇਹ ਨਹੀਂ।
0: ਸੋ ਤੁਸੀਂ ਬਹੁਤ ਸਾਰੀ ਸੇਵਿੰਗ ਕਰਨੀ ਆ, ਤੁਸੀਂ ਬਸ ਲੰਘੋ ਤੇ ਲੋਕੀ ਕਹਿਣ ਕਿ ਆਹ ਹਾ ਇਹ ਕਿਹੜਾ ਬਾਈ ਨੇ ਕੀ ਲਾ ਲਿਆ, ਕੀ ਅਤਰ ਬਲੇਲਾ ਲਾ ਲਿਆ, ਅਤਰ ਫਲੇਲਾ ਹੁੰਦਾ ਸੀ ਨਾ ਇੱਕ,
1: ਹਾਂਜੀ
0: ਅਤਰ ਫਲੇ, ਕਹਿੰਦੇ ਵੀ ਅਤਰ ਫਲੇ ਲਾ ਲੈਣਾ ਤੇ ਫਿਰ ਮਾਈਕਾਂ ਹੀ ਛੱਡਣੀਆਂ। ਅਤਰ ਐਸੇ ਪਰਫਿਊਮ ਯਾਰ ਕਮਾਲ। ਅੱਛਾ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਬਾਏ ਤੁਸੀਂ 2 ਕਰਨੇ ਆ, ਮਿਲਨੇ ਤੇ ਉਹਨੂੰ 3 ਆ, ਚੌਥੀ ਆਈਟਮ ਸਾਡੇ ਵੱਲੋਂ ਬਿਲਕੁਲ ਫ੍ਰੀ ਆ, ਪਰ ਉਹ ਆ ਸਰਪ੍ਰਾਈਜ਼। ਸੋ $100 ਦੇ ਵਿੱਚ 3 ਪਰਫਿਊਮ, ਚੌਥੀ ਆਈਟਮ ਤੁਹਾਨੂੰ ਕੀ ਮਿਲਦੀ ਆ ਉਹ ਕਿਸਮਤ ਪੁੜੀ ਆ, ਪਰ ਉਹਦੇ ਲਈ ਤੁਹਾਨੂੰ 1 Regan Road ਪਹੁੰਚਣਾ ਪੈਣਾ ਆ। ਰੋਇਲ ਪਰਫਿਊਮਸ 1 Regan Road 'ਤੇ ਲੋਕੇਟਡ ਨੇ। ਰੋਇਲ ਪਰਫਿਊਮ ਹੋਈ ਪਈ ਆ, ਬੱਲੇ ਬੱਲੇ ਹੋਈ ਪਈ ਆ ਪਰਫਿਊਮ, ਚਾਹੇ ਤੁਸੀਂ 3 ਅਲੱਗ ਅਲੱਗ, ਤੁਸੀਂ ਆਪਣਾ ਕੋਈ ਪਰਫਿਊਮ ਲੈ ਜਾਓ, ਤੁਸੀਂ ਕੋਈ ਵੀ $400-500 ਦਾ ਪਰਫਿਊਮ ਨੇ ਉਹਨਾਂ ਕੋਲ ਲੈ ਜਾਓ, ਤੁਹਾਨੂੰ ਉਹਦੇ ਨਾਲ ਦਾ ਪਰਫਿਊਮ ਰੈਡੀ ਕਰਕੇ ਦੇਣਗੇ ਸਿਰਫ $50 ਦੇ ਵਿੱਚ। ਜੇ ਤੁਸੀਂ 3 ਲਓਗੇ $100 ਦੇ ਵਿੱਚ। ਸੋ ਚੌਥੀ ਆਈਟਮ ਸਾਡੇ ਵੱਲੋਂ ਬਿਲਕੁਲ ਫਰੀ, ਪਰ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਤੁਹਾਨੂੰ ਦੇਣਾ ਪੈਣਾ। ਰੋਇਲ ਪਰਫਿਊਮਸ ਨੰਬਰ ਤੁਹਾਨੂੰ ਦੇ ਦਈਏ ਬਾਈ ਹੁਣਾਂ ਦਾ, ਰੋਇਲ ਪਰਫਿਊਮ ਦਾ ਨੰਬਰ ਬਾਈ ਜੀ ਦਿਓ।
2: ਰੋਇਲ ਪਰਫਿਊਮ ਦਾ ਨੰਬਰ ਹੈ ਜੀ 4370701 4370315-0701। ਇਹਨਾਂ ਦੀ ਵੈਬਸਾਈਟ ਵੀ ਹੈ royalperfume.co।
0: ਸੋ ਬਿਲਕੁਲ ਜੀ, ਰੋਇਲ ਪਰਫਿਊਮ ਤੋਂ ਲੈ ਕੇ ਆਓ ਪਰਫਿਊਮ ਅਤੇ ਮਹਿਕਾਓ ਆਪਣੇ ਆਪ ਨੂੰ, ਅਤੇ ਬਸ ਜਿੱਧਰ ਦੀ ਲੰਘੋ ਲੋਕ ਪੁੱਛਦੇ ਰਹਿਣ ਕਿ ਸੰਧੂ ਸਾਹਿਬ ਲਾਇਆ ਕੀ ਆ। ਸੋ ਜੀ ਸਮਾਂ ਹੋ ਗਿਆ, ਭੁੱਲਿਓ ਨਾ ਮੁਸਕਰਾਉਣਾ,
2: ਹਾਸੇ ਆਵਾਜ਼ ਰੱਖਿਓ,
0: ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ। ਯਾਦ ਰੱਖਿਓ, ਇੱਥੇ ਸਾਨੂੰ ਦਿਓ ਇਜਾਜ਼ਤ, ਅਤੇ ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਸ਼ੁਭ ਰਾਤਰੀ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ। ਅਤੇ ਨਾਲ ਦੀ ਨਾਲ ਇੱਕ ਮੈਸੇਜ ਫਿਰ ਲੰਡਨ ਓਨਟਾਰੀਓ ਵਾਲਿਆਂ ਵਾਸਤੇ ਕਿ ਆਰ ਨੇਤ ਆ ਰਹੇ ਨੇ ਲੰਡਨ, ਟਿਕਟਾਂ ਲੈ ਲਓ, ਤੁਹਾਨੂੰ ਟਿਕਟਾਂ ਮਿਲ ਜਾਣੀਆਂ ਈਵੈਂਟ ਬ੍ਰਾਈਟ 'ਤੇ, ਤੁਸੀਂ ਮਾਫ ਕਰਨਾ, ਈਵੈਂਟ ਬ੍ਰਾਈਟ 'ਤੇ ਟਿਕਟਾਂ ਮਿਲ ਜਾਣੀਆਂ। ਤੁਸੀਂ ਉਹਨਾਂ ਦੀ ਸੈਂਟੇਨੀਅਲ ਵਾਲਿਆਂ ਦੀ ਵੈਬਸਾਈਟ 'ਤੇ ਵੀ ਜਾ ਕੇ ਨਾ, ਸੈਂਟੇਨੀਅਲ ਹਾਲ, ਉੱਥੇ ਵੀ ਟਿਕਟਾਂ ਮਿਲ ਜਾਣੀਆਂ। ਸੋ ਮਿਲਦੇ ਹਾਂ ਜੀ ਆਪਾਂ ਜਲਦੀ ਕੱਲ੍ਹ ਨੂੰ ਇਸੇ ਵੇਲੇ ਇਸੇ ਘੜੀ ਪਲ 'ਤੇ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਆਰਨੀ ਦਾ ਗਾਣਾ ਸੁਣੀਏ ਪਿਆਰਾ ਜਿਹਾ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਵਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਸੋਹਣੇ ਸੋਹਣੇ ਚਿਹਰਿਆਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

ਉਹਦੇ ਨਾਲ ਕਦੇ ਨਾ ਯਾਰੀ ਲਾਈਏ ਜਿਹਨੂੰ ਆਪਣੇ ਉੱਤੇ ਗਰੂਰ ਹੋਵੇ। ਉਹਦੇ ਨਾਲ ਕਦੇ ਨਾ ਯਾਰੀ ਲਾਈਏ ਜਿਹਨੂੰ ਆਪਣੇ ਉੱਤੇ ਗਰੂਰ ਹੋਵੇ। ਮਾਂ ਬਾਪ ਨੂੰ ਕਦੇ ਨਾ ਬੁਰਾ ਕਹੀਏ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ। ਬੁਰੇ ਰਸਤੇ ਕਦੇ ਨਾ ਜਾਈਏ ਭਾਵੇਂ ਮੰਜ਼ਲ ਕਿੰਨੀ ਵੀ ਦੂਰ ਹੋਵੇ। ਰਾਹ ਜਾਂਦੇ ਨੂੰ ਕਦੇ ਨਾ ਦਿਲ ਦੇਈਏ ਭਾਵੇਂ ਲੱਖ ਮੂੰਹ ਉੱਤੇ ਨੂਰ ਹੋਵੇ। ਬੁੱਲੇ ਸ਼ਾਹ ਮੁਹੱਬਤਾਂ ਉੱਥੇ ਪਾਈਏ ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ। ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 530 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਲੈ ਕੇ ਲਗਾਤਾਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਤੇ ਕਰਦੇ ਹੀ ਕਰਦੇ ਨੇ, ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਵੀ ਤੁਹਾਨੂੰ ਅਪਡੇਟ ਕਰਦੇ ਨੇ। ਤੇ ਸਾਡੀ ਵੀ ਡਿਊਟੀ ਇਸ ਵੇਲੇ ਆਉਂਦੀ ਹੈ 10 ਵਜੇ, ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਪੰਜਾਬ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਮਾਂ ਬੋਲੀ ਦੇ ਨਾਲ, ਪੰਜਾਬੀ ਵਿਰਸੇ ਦੇ ਨਾਲ ਤੁਹਾਨੂੰ ਅਪਡੇਟ ਕਰੀਏ, ਤੁਹਾਨੂੰ ਥੋੜ੍ਹਾ ਜਿਹਾ ਲੈ ਕੇ ਚੱਲੀਏ ਆਪਣੇ ਉਸ ਪਿੰਡ ਦੇ ਵਿੱਚ ਜਿੱਥੇ ਅਸੀਂ ਆਪਣਾ ਬਹੁਤ ਲੰਬਾ ਸਮਾਂ ਜ਼ਿੰਦਗੀ ਦਾ ਬਿਤਾਇਆ ਔਰ ਖੂਬਸੂਰਤ ਸਮਾਂ ਬਿਤਾਇਆ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ, ਉਹ ਪੁਰਾਣੀਆਂ ਗਲੀਆਂ, ਉਹ ਪੁਰਾਣੀਆਂ ਯਾਦਾਂ ਅੱਜ ਵੀ ਉਸੇ ਤਰ੍ਹਾਂ ਜ਼ਿੰਦਾ ਨੇ ਔਰ ਸਾਡੇ ਮਨ ਦੇ ਵਿੱਚ ਅਜੀਬ ਕਿਸਮ ਦੀ ਖਿੱਚ ਜਿਹੜੀਆਂ ਨਾ ਉਹ ਪੈਦਾ ਕਰਦੀਆਂ ਨੇ। ਸੋ ਅੱਜ ਹੋ ਗਿਆ ਜੀ 8 ਸਪਟੈਂਬਰ, ਤਰੀਕ ਹੋ ਗਈ, ਮੰਗਲਵਾਰ ਦਾ ਦਿਨ ਹੋ ਗਿਆ। 21 ਡਿਗਰੀ ਇਸ ਵੇਲੇ ਟੈਂਪਰੇਚਰ ਹੈ ਤੇ 26 ਡਿਗਰੀ ਟੈਂਪਰੇਚਰ ਦਿਨ ਵੇਲੇ ਰਿਹਾ। ਕੱਲ 9 ਸਪਟੈਂਬਰ ਹੈ, ਬੁੱਧਵਾਰ ਦਿਨ ਹੋ ਜਾਏਗਾ। 6:51 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:40 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਕੱਲ ਖੁਸ਼ੀ ਦੀ ਖਬਰ ਹੈ ਕਿ ਕੱਲ 87% ਜਿਹੜੀ ਹੈ ਨਾ ਬਾਰਿਸ਼ ਦੀ ਸੰਭਾਵਨਾ ਹੈ। ਠੰਡਾ ਮੌਸਮ ਹੋਣਾ ਥੋੜ੍ਹਾ ਥੋੜ੍ਹਾ ਸ਼ੁਰੂ ਹੋ ਗਿਆ, ਸਵੇਰ ਸ਼ਾਮ ਦਾ ਥੋੜ੍ਹਾ ਜਿਹਾ ਪਲੈਜ਼ੈਂਟ ਹੁੰਦਾ ਹੈ ਤੇ ਹੁਣ ਜਦੋਂ ਬਾਰਿਸ਼ ਹੋ ਜਾਏਗੀ, ਕੱਲ ਥੰਡਰ ਸਟੋਰਮ ਦੀ ਵੀ ਪੋਸੀਬਿਲਿਟੀ ਹੈ, ਤੇਜ਼ ਹਵਾਵਾਂ ਵੀ ਚੱਲਣੀਆਂ ਨੇ ਤੇ ਬਾਰਿਸ਼ ਵੀ ਪੈਣੀ ਹੈ। ਤੇ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਹੌਲੀ ਨਾ ਇਹ ਮੋੜ ਜਿਹੜਾ ਨਾ ਪੈ ਗਿਆ ਮੌਸਮ ਨੂੰ, ਤੇ ਬਸ ਸੈਪਟੈਂਬਰ ਦੇ ਐਂਡ ਜੇ 'ਚ ਜਾ ਕੇ ਬੜਾ ਠੀਕ ਠਾਕ ਮੌਸਮ ਹੋ ਜਾਣਾ ਤੇ ਤੁਸੀਂ ਇੰਜੋਏ ਕਰੋਗੇ। ਜਿੱਥੇ ਪਹਿਲਾਂ ਗਰਮੀ ਇੰਜੋਏ ਕੀਤੀ, ਸਰਦੀ ਵੀ ਇੰਜੋਏ ਕਰਦੇ ਹੈ, ਉਹ ਬਾਅਦ ਦੇ ਵਿੱਚ ਐਂਡ ਦੇ ਵਿੱਚ ਆ ਕੇ ਜਦੋਂ ਥੋੜ੍ਹਾ ਜਿਹਾ ਜਨਵਰੀ ਫਰਵਰੀ ਦੇ ਵਿੱਚ ਥੋੜ੍ਹਾ ਜਿਹਾ ਕਾਫੀ ਜ਼ਿਆਦਾ ਹੋ ਜਾਂਦੀ ਹੈ ਨਾ ਸਨੋ, ਉਦੋਂ ਥੋੜ੍ਹੀ ਜਿਹੀ ਤਕਲੀਫ ਜ਼ਰੂਰ ਹੁੰਦੀ ਹੈ। ਚਲੋ ਖੈਰ ਕੋਈ ਗੱਲ ਨਹੀਂ, ਜਿਸ ਜਿਸ ਤਰ੍ਹਾਂ ਦੇ ਮੌਸਮ ਨੇ ਉਹਨਾਂ ਸਾਰਿਆਂ ਨੂੰ ਇੰਜੋਏ ਕਰਨਾ ਚਾਹੀਦਾ ਹੈ। ਸੋ ਇੱਕ ਤਾਂ ਮੈਨੂੰ ਜ਼ਰੂਰ ਖਬਰ ਦਿਓ ਕਿ ਕੱਲ੍ਹ ਸਾਡੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਡਿਸਟਰਬੈਂਸ ਸੀ, ਦੋਸਤਾਂ ਮਿੱਤਰਾਂ ਦਾ ਫੋਨ ਵੀ ਆਇਆ ਸੀ ਕਿ 10-12 ਮਿੰਟ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਕੁਛ ਇੱਕ ਇਹ ਵੀ ਕਹਿ ਰਹੇ ਨੇ ਕਿ ਪ੍ਰੋਗਰਾਮ ਚੱਲਿਆ ਹੀ ਨਹੀਂ, ਰਿਕਾਰਡਡ ਪ੍ਰੋਗਰਾਮ ਚੱਲਦਾ ਰਿਹਾ, ਲੇਕਿਨ ਕੁਛ ਇੱਕ ਦੋਸਤਾਂ ਦੀਆਂ ਫੋਨ 'ਤੇ ਕਾਲਾਂ ਵੀ ਆਈਆਂ, ਉਹਨਾਂ ਦੀ ਫਰਮਾਇਸ਼ ਦਾ ਮੈਂ ਗਾਣਾ ਵੀ ਲਗਾਇਆ, ਉਹ ਚੱਲਿਆ ਵੀ, ਅਤੇ ਫਿਰ ਵੀ ਕਲੈਰਿਟੀ ਦਿਓ ਕੱਲ੍ਹ ਦਾ ਪ੍ਰੋਗਰਾਮ ਜੇ ਕਿਸੇ ਨੇ ਸੁਣਿਆ ਹੋਏ ਦੋਸਤ ਮਿੱਤਰ ਭੈਣ ਭਰਾ ਨੇ, ਤੇ ਵਾਕਿਆ ਹੀ ਕੱਲ ਡਿਸਟਰਬੈਂਸ ਹੈ ਸੀ, ਕੋਈ ਰੁਕਾਵਟ ਆਈ ਜਾਂ ਕੋਈ ਟੈਕਨੀਕਲ ਫਾਲਟ ਤੁਹਾਨੂੰ ਨਜ਼ਰ ਆਇਆ, ਤੇ ਅੱਜ ਕਿਸ ਤਰ੍ਹਾਂ ਆਵਾਜ਼ ਆ ਰਹੀ ਹੈ? ਅੱਜ ਠੀਕ ਆ ਰਹੀ ਹੈ, ਅੱਜ ਮੈਂ ਸਮੇਂ ਸਿਰ ਕੁਨੈਕਟ ਹੋਇਆ ਪ੍ਰੋਗਰਾਮ ਸਾਰਾ, ਤੇ ਬਿਲਕੁਲ ਮੈਨੂੰ ਅਪਡੇਟ ਜ਼ਰੂਰ ਦਿਓ ਕਿ ਸਾਡਾ ਪ੍ਰੋਗਰਾਮ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ। ਸੋ 6473653 6473 6475353 ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ। ਆਪਣੀ ਮਨਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ ਹੋਵੇ ਤੁਸੀਂ ਸੁਣ ਸਕਦੇ ਹੋ, ਕੋਈ ਫੀਡਬੈਕ ਦੇਣੀ ਹੋਵੇ ਕਿਸੇ ਗੱਲਬਾਤ ਦੀ, ਕੋਈ ਨਿਊਜ਼ ਹੋਵੇ ਤੁਹਾਡੇ ਕੋਲ, ਕੋਈ ਇੱਧਰ ਉੱਧਰ ਤੁਸੀਂ ਕਿਤੇ ਗਏ ਹੋ ਘੁੰਮਣ, ਕੋਈ ਚੀਜ਼ ਤੁਹਾਡੇ ਨੋਟਿਸ ਦੇ ਵਿੱਚ ਆਈ ਹੋਵੇ, ਕੋਈ ਅੱਛੀ ਜਾਂ ਬੁਰੀ ਤੁਸੀਂ ਚਾਹੋ ਸਾਡੇ ਨਾਲ ਸ਼ੇਅਰ ਕਰਨਾ ਜਾਂ ਆਮ ਸਰੋਤਿਆਂ ਤੱਕ ਉਸਨੂੰ ਪਹੁੰਚਾਉਣਾ, ਤੇ ਤੁਸੀਂ ਫੋਨ ਕਰ ਸਕਦੇ ਹੋ 6473653 6475353 6475353। ਸਬਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.HD ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ। ਜਿੱਥੇ ਤੁਸੀਂ ਦੇਖਦੇ ਹੋ ਬਹੁਤ ਬਹੁਤ ਅੱਛੀਆਂ ਪੰਜਾਬੀ ਦੀਆਂ ਬਹੁਤ ਪੁਰਾਣੀਆਂ ਪੁਰਾਣੀਆਂ ਔਰ ਬੜੀਆਂ ਕਲਾਸਿਕ ਫਿਲਮਾਂ ਔਰ ਨਵੀਆਂ ਨਵੀਆਂ ਰਿਲੀਜ਼ ਹੋਈਆਂ ਫਿਲਮਾਂ ਵੀ
ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਦੇਸ਼ ਵਿਦੇਸ਼ ਦੇ ਵਿੱਚ, ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ ਉਹਨਾਂ ਦੀ ਰਿਕਾਰਡਿੰਗ ਜੋ ਆਉਂਦੀ ਹੈ, ਜੋ ਜੋ ਉੱਥੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ ਰੇਡੀਓ ਪ੍ਰੋਗਰਾਮ ਸਬਰੰਗ ਸਾਡਾ ਇਸ ਵੇਲੇ ਦਾ। ਜੇ ਕੋਈ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਜੁੜਨ ਤੋਂ ਇਸ ਵੇਲੇ ਖੁੰਝ ਗਿਆ ਜਾਂ ਕਿਸੇ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕਿਆ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਤੁਹਾਡਾ ਆਪਣਾ ਭਵਨ ਹੈ, ਪੰਜਾਬੀਆਂ ਦਾ ਭਵਨ ਹੈ, ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਭਵਨ ਹੈ। ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ ਹੈ ਜਿਹੜਾ ਬਹੁਤ ਹੀ ਵਧੀਆ ਬਣਿਆ ਹੋਇਆ। ਤੁਸੀਂ ਕਿਤੇ ਨਾ ਕਿਤੇ ਜ਼ਰੂਰ ਆ ਕੇ ਦੇਖੋ ਕਿਸੇ ਪ੍ਰੋਗਰਾਮ ਦੇ ਵਿੱਚ। ਹੁਣ 13 ਤਰੀਕ ਨੂੰ, 13 ਸਤੰਬਰ ਨੂੰ ਇੱਕ ਬੜੀ ਮਿਊਜ਼ੀਕਲ ਸ਼ਾਮ ਹੋ ਰਹੀ ਹੈ, ਸ਼ਾਮ ਨੂੰ 6 ਵਜੇ। ਬਹੁਤ ਖੂਬਸੂਰਤ ਬੜੇ ਬੜੇ ਅੱਛੇ ਸਿੰਗਰ ਆ ਰਹੇ ਨੇ ਉੱਥੇ ਪਾਕਿਸਤਾਨ ਤੋਂ, ਜਿਨ੍ਹਾਂ ਦਾ ਬੜਾ ਨਾਮ ਹੈ। ਤੁਸੀਂ ਉਸ ਪ੍ਰੋਗਰਾਮ ਦਾ ਇੰਜੋਏ ਕਰ ਸਕਦੇ ਹੋ। ICA ਔਰ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਪ੍ਰੋਗਰਾਮ ਸਪੌਂਸਰਡ। ਤੁਸੀਂ ਆਓ ਉੱਥੋਂ ਸ਼ਾਮ ਨੂੰ 6 ਵਜੇ ਤੇ ਬੜੇ ਗੀਤ ਸੰਗੀਤ ਗਜ਼ਲਾਂ ਔਰ ਪੰਜਾਬੀ ਗੀਤ ਤੁਸੀਂ ਸੁਣੋਗੇ। ਸੋ 13 ਤਰੀਕ ਸ਼ਾਮ ਨੂੰ 6 ਵਜੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ। ਔਰ 13 ਤੋਂ ਬਾਅਦ ਫਿਰ 2-3-4 ਅਕਤੂਬਰ ਦਾ ਤਾਂ ਸਾਹਿਤਕ ਮੇਲਾ, ਸੱਭਿਆਚਾਰਕ ਮੇਲਾ ਉੱਥੇ ਲੱਗ ਹੀ ਰਿਹਾ। ਅੱਜ ਸਾਡੀ ਮੀਟਿੰਗ ਹੋ ਗਈ ਹੈ ਉੱਥੇ, ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋਣਗੀਆਂ, ਕਿਸ ਤਰ੍ਹਾਂ ਦੇ ਅਰੇਂਜਮੈਂਟ ਹੋਣਗੇ। 25-30 ਬੰਦੇ ਸਾਡੇ ਇੱਥੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਡੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਨੇ, ਉਹਨਾਂ ਦੀ ਮੀਟਿੰਗ ਅਸੀਂ ਇੱਥੇ ਬੁਲਾਈ ਸੀ। ਸਾਰਾ ਪ੍ਰੋਗਰਾਮ ਚੈੱਕਆਊਟ ਕੀਤਾ ਗਿਆ, 3 ਦਿਨ ਦੇ ਪ੍ਰੋਗਰਾਮ ਨੂੰ ਸਾਰਾ ਡਿਸਕਸ ਕੀਤਾ ਗਿਆ ਕਿ ਕੀ ਕੁਝ ਉੱਥੇ ਹੋਣਾ ਹੈ, ਕਿੰਨੇ ਪੇਪਰ ਪੜ੍ਹੇ ਜਾਣਗੇ, ਕਿਹੜੇ ਕਿਹੜੇ ਵਿਦਵਾਨ ਆ ਰਹੇ ਨੇ, ਕਿਸ ਤਰ੍ਹਾਂ ਇਨੈਗੋਰੇਸ਼ਨ ਹੋਏਗੀ, ਕਿਸ ਤਰ੍ਹਾਂ ਵੈਲੀਡਿਕਟਰੀ ਹੋਏਗੀ, ਕਿਸ ਤਰ੍ਹਾਂ ਵਿੱਚ ਗਿੱਧਾ ਭੰਗੜਾ ਵਗੈਰਾ ਜੋ ਜੋ ਕਲਚਰਲ ਪ੍ਰੋਗਰਾਮ ਸਾਰੇ ਉਲੀਕੇ ਜਾਣੇ ਨੇ, ਸਾਰਾ ਡਿਸਕਸ ਹੋਇਆ। 2-3-4 ਅਕਤੂਬਰ, ਇਸ ਤੋਂ ਬਾਅਦ ਇੱਕ ਮੀਟਿੰਗ ਸਾਡੀ ਹੋਰ ਹੋਏਗੀ ਉਹਨੂੰ ਫਾਈਨਲ ਟੱਚ ਦੇਣ ਵਾਸਤੇ। ਤੇ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਉੱਥੇ ਆ ਸਕਦੇ ਹੋ ਆਪਣੇ ਮਨੋਰੰਜਨ ਦੇ ਲਈ, ਜਾਂ ਕੁਝ ਨਾ ਕੁਝ ਨਵਾਂ ਤੁਸੀਂ ਆ ਕੇ ਜ਼ਰੂਰ ਉੱਥੇ ਸਿੱਖੋਗੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ। 647-3753-53 ਸਾਡਾ ਨੰਬਰ ਹੈ, 6473-6753-53। ਇੱਕ ਖੂਬਸੂਰਤ ਜਿਹਾ ਗੀਤ ਮੈਂ ਤੁਹਾਡੇ ਲਈ ਚਲਾਉਣ ਲੱਗਾ ਪਹਿਲਾਂ, ਤੇ ਮੈਨੂੰ ਫੋਨ ਜ਼ਰੂਰ ਕਰਿਓ। ਮੈਨੂੰ ਅਜੇ ਥੋੜ੍ਹੀ ਜਿਹੀ ਕਨਫਰਮੇਸ਼ਨ ਚਾਹੀਦੀ ਹੈ ਕਿ ਪ੍ਰੋਗਰਾਮ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ, ਤੇ ਫਿਰ ਮੇਰੀ ਥੋੜ੍ਹੀ ਜਿਹੀ ਤਸੱਲੀ ਹੋਏਗੀ, ਥੋੜ੍ਹਾ ਜਿਹਾ ਹੌਸਲਾ ਵਧੇਗਾ ਗੱਲਾਂ ਬਾਤਾਂ ਕਰਨ ਦਾ। ਤੇ ਨਹੀਂ ਤਾਂ ਮੈਨੂੰ ਐਵੇਂ ਦਿਮਾਗ ਦੇ ਵਿੱਚ ਇੱਕ ਟੈਨਸ਼ਨ ਜੀ ਹੈ ਵੀ ਪਤਾ ਨਹੀਂ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ। ਤੇ ਗੀਤ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ, ਤੇ ਜ਼ਰੂਰ ਮੈਨੂੰ ਕਾਲ ਕਰਕੇ ਦੱਸਿਓ। 647-3753-53।

0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਤੇ ਤੁਹਾਡੀ ਅੱਜ ਆਵਾਜ਼ ਬਹੁਤ ਵਧੀਆ।
0: ਅੱਛਾ, ਮਤਲਬ ਬਿਲਕੁਲ 10 ਵਜੇ ਤੋਂ ਸਟਾਰਟ ਹੋਇਆ ਨਾ, ਸਟਾਰਟ ਤੋਂ ਹੀ ਕੋਈ ਰੁਕਾਵਟ ਨਹੀਂ ਆਈ ਵਿੱਚ, ਕੋਈ ਪ੍ਰੋਬਲਮ
1: ਨਹੀਂ? ਕੁਛ ਨਹੀਂ ਹੋਇਆ।
0: ਕਾਫੀ ਪ੍ਰੋਬਲਮ ਆਈ, ਦੋਸਤਾਂ ਮਿੱਤਰਾਂ ਦੇ ਫੋਨ ਵੀ ਆਏ ਸੀ ਕੱਲ ਤੇ ਮੈਨੂੰ ਡਾਊਟ ਸੀ, ਮੈਂ ਕਿਹਾ ਵੀ ਇਹ ਕਨਫਰਮ ਹੋ ਜੇ ਨਾ, ਪਰ ਮੈਨੂੰ ਕਨਫਰਮ ਹੋਇਆ। ਅੱਜ ਮੈਂ ਰਿਕਾਰਡਿੰਗ ਵੀ ਆ ਕੇ ਉਸ ਪ੍ਰੋਗਰਾਮ ਦੀ ਲਾਈ ਹੈ ਤੇ ਵਾਕਈ ਉਹ ਸਾਰੀਆਂ ਚੀਜ਼ਾਂ ਮੈਨੂੰ ਨਜ਼ਰ ਆਈਆਂ ਜੋ ਦੋਸਤਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦੀਆਂ ਸੀ। ਜੀ ਜੀ ਜੀ ਜੀ ਜੀ ਚਲੋ ਹੋਰ ਦੱਸ ਡਾਕਟਰ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ।
0: ਕੋਈ ਨਵੀਂ ਅਪਡੇਟ ਇਹਨਾਂ ਦਿਨਾਂ ਦੇ ਵਿੱਚ, ਕੋਈ ਕਿਹੜੇ ਕਿਹੜੇ, ਕੋਈ ਹੁਣ ਜਿਸ ਤਰ੍ਹਾਂ ਮੌਸਮ ਸਰਦੀ ਦਾ ਸ਼ੁਰੂ ਹੋ ਰਿਹਾ, ਹੌਲੀ ਹੌਲੀ ਸਰਦੀ ਦੇ ਦਿਨ ਆ ਰਹੇ ਨੇ, ਅਸੀਂ ਬਹੁਤ ਜ਼ਿਆਦਾ ਗਰਮੀ ਦੇ ਵਿੱਚੋਂ ਗੁਜ਼ਰੇ ਆ, 35-35, 36-37, 37-37 ਟੈਂਪਰੇਚਰ ਵੀ ਰਿਹਾ, ਲੇਕਿਨ ਹੁਣ ਦਿਨ ਬ ਦਿਨ ਜਿਹੜਾ ਟੈਂਪਰੇਚਰ ਡਾਊਨ ਆ ਰਿਹਾ, ਕੱਲ ਵੀ ਮੌਸਮ ਸਰਦ ਹੋ ਜਾਣਾ, ਥੋੜਾ ਜਿਹਾ ਸਰਦੀ ਕਾਫੀ ਹੈ, ਟੈਂਪਰੇਚਰ ਵੀ ਡਾਊਨ ਆਉਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਹਿਤਿਆਤ ਰੱਖਣੀ ਚਾਹੀਦੀ ਹੈ ਇਸ ਗਰਮ ਮੌਸਮ ਤੋਂ ਸਰਦ ਮੌਸਮ ਵੱਲ ਜਾਣ ਵੇਲੇ, ਪਰਹੇਜ਼ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ?
1: ਇੱਥੇ ਦੇਖੋ ਜੀ, ਹੁਣ ਗਲਾ ਖਰਾਬ ਹੋ ਜਾਂਦਾ।
0: ਅੱਛਾ ਜੀ ਜੀ,
1: ਤੇ ਗਲੇ ਖਰਾਬ ਵਾਸਤੇ ਤੁਸੀਂ ਦੋ ਛੋਟੀਆਂ ਲਾਚੀਆਂ ਜਿਹੜੀਆਂ ਹੁੰਦੀਆਂ ਨੇ ਹੈਗੀਆਂ
0: ਜੀ,
1: ਇਹ ਖਾ ਕੇ ਤੇ ਮਤਲਬ ਕਵਰ ਜਿਹੜਾ ਖਾ ਸਕਦੇ ਹੋ ਤਾਂ ਖਾ ਲਓ, ਨਹੀਂ ਤਾਂ ਉਹਨੂੰ ਕੱਢ ਦਿਓ ਤੇ ਉਹਦੇ ਬੀਜ ਜਿਹੜਾ ਚੁੱਸ ਚੁੱਸ ਕੇ ਖਾ ਲਓ
0: ਜੀ।
1: ਮਗਰੋਂ ਗਰਮ ਪਾਣੀ ਜਿਹੜਾ ਨਾ, ਕੋਸਾ ਕੋਸਾ ਜਿਹੜਾ ਹੁੰਦਾ ਕਰਕੇ ਪੀਓ, ਤੁਹਾਡਾ ਗਲਾ ਉਸੇ ਵੇਲੇ ਠੀਕ ਹੋ ਜਾਂਦਾ।
0: ਹਾਂ, ਸੋ ਮੇਰਾ ਖਿਆਲ ਹੈ ਕਿ ਗਲੇ ਦੀ ਪ੍ਰੋਬਲਮ ਤੋਂ, ਗਲੇ ਦੀ ਛੋਟੀ ਮੋਟੀ ਇਨਫੈਕਸ਼ਨ ਤੋਂ ਹੀ ਅੱਗੇ ਹੋਰ ਟੈਂਪਰੇਚਰ ਜਾਂ ਹੋਰ ਕੋਈ ਪ੍ਰੋਬਲਮ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧਦੀ ਹੈ। ਬੱਡ ਜਦੋਂ ਕੋਈ ਛੋਟੀ ਮੋਟੀ ਪਹਿਲਾਂ ਹੀ ਸਮੱਸਿਆ ਹੋਵੇ ਤੇ ਸਾਨੂੰ ਉਸ ਨੂੰ ਪਹਿਲਾਂ ਹੀ ਰੋਕ ਲੈਣਾ ਚਾਹੀਦਾ। ਚਲੋ ਜੀ, ਡਾਕਟਰ ਜਸਵੀਰ ਸਿੰਘ ਚੌਹਾਨ ਹੈ ਜੀ, ਤੁਹਾਨੂੰ ਕੋਈ ਸਿਹਤ ਸੰਬੰਧੀ ਕੋਈ ਵੀ ਕਿਸੇ ਕਿਸਮ ਦੀ ਛੋਟੀ ਮੋਟੀ ਸਮੱਸਿਆ ਹੋਵੇ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ, ਫੋਨ ਵੀ ਕਰ ਸਕਦੇ ਹੋ, ਫੋਨ ਕਰਕੇ ਅਪੁਆਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ, 647-993-1484, 6479931484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡਾ ਗੀਤ ਚੱਲ ਰਿਹਾ ਸੀ, ਗੀਤ ਨੂੰ ਪਹਿਲੇ ਥੋੜਾ ਜਿਹਾ ਹੋਰ ਸੁਣਦੇ ਹਾਂ ਤੇ ਫਿਰ ਆਪਾਂ ਅੱਜ ਦੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ।

ਸਤਿੰਦਰ ਸਰਤਾਜ ਦਾ ਤੁਸੀਂ ਗਾਣਾ ਸੁਣ ਲਏ ਸੀ, ਬਹੁਤ ਖੂਬਸੂਰਤ, ਕਲੀ ਜੋਟਾ ਫਿਲਮ ਦੇ ਵਿੱਚੋਂ। ਤੇ ਤੁਸੀਂ ਕੋਈ ਗਾਣਾ ਸੁਣਨਾ ਹੋਵੇ, ਕੋਈ ਗੀਤ ਤੁਹਾਡੇ ਮਨਪਸੰਦ ਦਾ ਹੋਵੇ, ਸੁਣਨਾ ਹੋਵੇ ਤਾਂ ਸੁਣ ਸਕਦੇ ਹੋ।

0: ਵੱਡਾ ਭਰਾ ਜਿਹੜਾ ਫਾਦਰ ਤੋਂ ਵੱਡਾ ਹੋਇਆ ਉਹਨੂੰ ਤਾਇਆ ਕਿਨ। ਸੋ ਮੈਂ ਥੋੜ੍ਹੀ ਜਿਹੀ ਡਿਟੇਲ ਇਸ ਕਰਕੇ ਦੱਸ ਰਿਹਾ ਕਿ ਸਾਰੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਨਾ ਕਿੱਡੀ ਗਹਿਰਾਈ ਹੈ, ਕਿੱਡਾ ਆਪਣਾਪਣਾ ਹੈ, ਕਿੰਨਾ ਇਹਨਾਂ ਨੂੰ ਬੋਲਣ ਵੇਲੇ ਮਨ ਦੇ ਵਿੱਚ ਕਿੱਡਾ ਸਕੂਨ ਪਹੁੰਚਦਾ, ਤਾਇਆ ਚਾਚਾ ਕਿੱਡਾ ਖੂਬਸੂਰਤ ਮਜ਼ਾ ਲੱਗਦਾ। ਹੁਣ ਵਰਤਮਾਨ ਦੇ ਵਿੱਚ ਅੱਜ ਕੱਲ੍ਹ ਤੁਸੀਂ ਦੇਖ ਲਓ ਕਿ ਸਾਰੇ ਰਿਸ਼ਤਿਆਂ ਦੇ ਲਈ ਨਾ ਇੱਕੋ ਹੀ ਵਰਡ ਹੈ, ਅੰਕਲ ਕਹਿ ਦਿਓ ਉਹਨੂੰ। ਹੁਣ ਅੰਕਲ ਦੇ ਵਿੱਚ ਤੁਸੀਂ ਕਿੰਨਾ ਕੁ ਸਮਝ ਲਓਗੇ ਵੀ ਅੰਕਲ ਭਾਈ ਇਹ ਕਿਸ ਤਰ੍ਹਾਂ ਦਾ ਅੰਕਲ ਹੈ। ਸਾਡੇ ਇੱਕ ਕਾਲਰ ਨੇ ਪ੍ਰੇਮ ਗਿੱਲ ਜੀ 4931, ਸਤਿ ਸ਼੍ਰੀ ਅਕਾਲ ਜੀ 4931 ਤੁਸੀਂ ਆਉਂਦੇ ਹੋ ਜੀ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਤੇ ਬਹੁਤ ਵਧੀਆ ਤੁਹਾਡੀ ਆਵਾਜ਼।
0: ਸ਼ੁਕਰੀਆ ਜੀ, ਮਿਹਰਬਾਨੀ।
1: ਹਾਂਜੀ ਮੈਂ ਪ੍ਰੇਮ ਗਿੱਲ ਬੋਲ ਰਿਹਾ ਜੀ।
0: ਜੀ ਜੀ ਜੀ ਜੀ ਹਾਂ, ਨਾਮ ਤੁਹਾਡਾ ਆ ਗਿਆ ਸੀ ਜੀ, ਪ੍ਰੇਮ ਗਿੱਲ।
1: ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਜੀ, ਤੇ ਬਸ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ, ਤੁਸੀਂ ਕਹਿੰਦੇ ਕਿ ਪ੍ਰੋਗਰਾਮ ਆਉਂਦੇ ਵੀ ਆ ਤੇ ਤੁਸੀਂ ਤੁਹਾਡਾ
0: ਪ੍ਰੋਗਰਾਮ ਜੋ ਚੱਲਦਾ ਹੈ, ਗੱਲਬਾਤ ਚੱਲਦੀ, ਉਹਦੇ ਵਿੱਚ ਪਾਰਟੀਸਪੇਟ ਵੀ ਕਰਿਆ ਕਰੋ, ਕਿਉਂਕਿ ਦੋਸਤਾਂ ਮਿੱਤਰਾਂ ਦੀ ਪਾਰਟੀਸਪੇਸ਼ਨ ਦੇ ਨਾਲ ਗੱਲ ਦੇ ਵਿੱਚ ਹੋਰ ਵਧੀਆ ਗੱਲ ਨਿਕਲੇ ਆਉਂਦੀ ਕੋਈ ਨਾ ਕੋਈ।
1: ਤੁਹਾਡਾ ਫੋਨ ਨੰਬਰ ਇਹੀ ਹੈ?
0: ਮੇਰਾ ਪਰਸਨਲ ਨੰਬਰ ਤਾਂ ਹੈਗਾ ਜੀ 437-243-3090 437-243-3090 ਇਹ ਮੇਰਾ ਪਰਸਨਲ ਨੰਬਰ
1: ਹੈ।
0: ਸਟੂਡੀਓ ਦਾ ਨੰਬਰ ਹੈ 647-367-5353 ਜੀ, ਜਿੱਥੇ ਤੁਸੀਂ ਕਾਲ ਕਰ ਰਹੇ ਹੋ ਇਸ ਵੇਲੇ। ਹਾਂ ਜੁੜਿਆ ਕਰੋ, ਜੁੜਿਆ ਕਰੋ, ਬਹੁਤ ਵਧੀਆ ਲੱਗਦਾ ਜੀ। ਸ਼ੁਕਰੀਆ,
1: ਥੈਂਕ ਯੂ।
0: ਸਤਿ ਸ਼੍ਰੀ ਅਕਾਲ ਭੈਣ ਜੀ
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ ਜੀ, ਤੁਸੀਂ ਆਉਣੇ ਰਹੋ।
1: ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ ਜੀ। ਪਰ ਤੁਸੀਂ ਬਾਬਾ ਜੀ, ਦਾਦੀ ਨੇ, ਦਾਦਾ ਦੀ ਨੂੰ ਜਾਂ ਬਾਬਾ ਜੀ ਕਹਿ ਲਓ, ਬਾਕੀ ਦਾਦੀ ਜੀ ਇਹ ਪੇੜ ਹੈਗੇ ਰਿਸ਼ਤੇ ਬੜੇ, ਤੇ ਭੂਆ ਕਹਿੰਦਾ ਫੁੱਫਾ ਜੇ ਨੋਹਣੇ ਲੈਣਾ ਹੋਵੇ ਨੋ ਦਿਓਰਾ
0: ਹੈਗਾ ਤੇ ਹੈ ਪਰ ਮੈਨੂੰ ਕਲੀਅਰ ਨੀ ਹੋਇਆ, ਤੁਸੀਂ ਕੀ ਕਿਹੜਾ ਦੱਸਣਾ ਚਾਹੁੰਦੇ ਹੋ? ਪਤਿਆਰਾ ਕੌਣ ਹੁੰਦਾ ਭਲਾ?
1: ਪਤਿਆਰਾ ਮੇਰੇ ਖਿਆਲ ਹੁੰਦਾ
0: ਚਾਚਾ ਨਹੀਂ ਹੋ ਸਕਦਾ, ਤਾਇਆ ਹੋ ਸਕਦਾ ਹੋਵੇ, ਵੀ ਤਾਇਆ ਸਹੁਰਾ ਜਿਹੜਾ ਉਹਨੂੰ ਪਤਿਓਰਾ ਕਿਹਾ ਜਾਂਦਾ ਹੋਵੇ, ਪਰ ਫਿਰ ਵੀ ਚਲੋ ਜਰੂਰ
1: ਬਾਬਾ
0: ਤਾਂ ਚਲੋ ਦਦਿਓਰਾ ਹੋ ਗਿਆ ਨਾ, ਜਿਹੜਾ ਦਾਦਾ ਹੋ ਗਿਆ ਮੁੰਡੇ ਦਾ ਉਹ ਦਦਿਓਰਾ ਹੋ ਗਿਆ, ਤੇ
1: ਫੁੱਫੜ ਫੁੱਫੇ
0: ਮੇਰੇ ਧਿਆਨ ਚ ਨਹੀਂ ਹੈ, ਪੜ੍ਹਾਉਂਦੇ ਅਸੀਂ ਜਰੂਰ, ਪਰ ਇਹ ਮਲਿਓਰਾ ਤੇ ਮੈਨੂੰ ਮੇਰੇ ਨਾ ਧਿਆਨ ਦੇ ਵਿੱਚ ਨਹੀਂ। ਚਲੋ ਕੋਈ ਗੱਲ ਨੀ, ਬਹੁਤ ਸ਼ੁਕਰੀਆ ਵਾਸਤੇ।
1: ਨਹੀਂ ਨਹੀਂ ਮਾਮਾ ਮਲਿਓਰਾ, ਮਾਮੀ ਮਲਿਓਰੀ।
0: ਚਲੋ ਇੱਕ ਸਾਡੇ ਹੋਰ ਕਾਲਰ ਆ ਗਏ, ਉਹਨਾਂ ਨੂੰ ਵੀ ਪੁੱਛਦੇ ਹਾਂ ਜੀ ਆਪਾਂ। ਸਤਿ ਸ਼੍ਰੀ ਅਕਾਲ ਜੀ ਜਸਿੰਦਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ?
0: ਵਧੀਆ ਜੀ, ਵਧੀਆ, ਬਿਲਕੁਲ ਠੀਕ ਠਾਕ ਹੈ।
2: ਪਹਿਲਾਂ ਤਾਂ ਜੀ ਸਾਰਿਆਂ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਸਟੂਡੀਓ ਦੇ ਵਿੱਚ ਉੱਥੇ ਬੋਲਣ ਦਾ ਮੌਕਾ ਦਿੱਤਾ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ।
0: ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਆਏ, ਸਾਨੂੰ ਮਾਣ ਬਖਸ਼ਿਆ, ਤੇ ਬਹੁਤ ਮਿਹਰਬਾਨੀ ਤੁਹਾਡੀ। ਤੁਹਾਡਾ ਆਪਣਾ ਸਟੂਡੀਓ, ਜਦੋਂ ਮਰਜ਼ੀ ਆਓ ਤੁਸੀਂ।
2: ਹਾਂਜੀ ਹਾਂਜੀ ਭਾਜੀ, ਬਾਕੀ ਯਾਰ ਤੁਸੀਂ ਟੌਪਿਕ ਬਹੁਤ ਸੋਹਣਾ ਕੀਤਾ ਜੀ। ਦੇਖੋ ਸਾਰੇ ਰਿਸ਼ਤਿਆਂ ਦੀ ਆਉਂਦੀ ਅਹਿਮੀਅਤ ਹੈਗੀ ਹੈ ਜੀ, ਬਹੁਤ ਸੋਹਣਾ ਲੱਗਦਾ, ਪਰ ਗੱਲ ਤੁਹਾਡੀ ਵੀ ਸਹੀ ਹੈ ਵੀ ਅੱਜ ਕੱਲ ਦੇ ਜਮਾਨੇ ਚ ਇੱਕ ਵਾਰੀ ਅੰਕਲ ਕਹਿ ਕੇ ਸਾਰਾ ਕੁਛ ਹੀ ਕਰ ਦਿੰਦੇ ਆ, ਤੇ ਪਰ ਮੈਨੂੰ ਜਿੰਨੇ ਰਿਸ਼ਤਿਆਂ ਦੇ ਵਿੱਚੋਂ ਸਭ ਤੋਂ ਵਧੀਆ ਮਾਮਾ ਸ਼ਬਦ ਲੱਗਦਾ ਹੁੰਦਾ ਜੀ। ਵੈਸੇ ਆਪਾਂ ਮਾਮੇ ਸ਼ਬਦ ਨੂੰ ਥੋੜਾ ਜਿਹਾ ਫਨੀ ਵੀ ਬਣਾ ਚੁੱਕੇ ਆ, ਜੇ ਕੋਈ ਪੁਲਿਸ ਵਾਲਾ ਮਗਰ ਲੱਗ ਗਿਆ ਤਾਂ ਕਹਿਣਾ ਮਾਮਾ ਮਗਰ ਲੱਗ ਗਿਆ ਤੁਹਾਡੇ,
0: ਮਾਮੇ ਆ ਗਏ, ਮਾਮਿਆਂ ਨੂੰ ਪੁਲਿਸ ਵਾਲੇ
2: ਮਾਮੇ ਆ ਗਏ ਕੋਈ ਨੀ। ਹਾਂਜੀ ਹਾਂਜੀ, ਤੇ ਊਂ ਵੀ ਆਪਾਂ ਜਿਵੇਂ ਹੱਥੇ ਪਖਾਲ ਜਿਵੇਂ ਕਹਿੰਦੇ ਚੱਲ ਵੱਡਾ ਮਾਮਾ ਨਾ ਹੋਵੇ ਮਾਮਾ ਬਣਿਆ ਫਿਰਦਾ, ਕਦੇ ਕਿਸੇ ਨੇ ਚਾਚਾ ਨੀ ਕਿਹਾ, ਕਿਸੇ ਫੁੱਫੜ ਨੀ ਕਿਹਾ।

0: ਜੀ ਹਾਂ
1: ਇਸ ਕਰਕੇ ਮੈਂ ਆਪਦੇ ਆਪਦਾ ਆਪਦਾ ਐਕਸਪੀਰੀਅੰਸ ਦੱਸਦਾ। ਮੈਂ ਬਹੁਤ ਇਹ ਸ਼ਬਦ ਦੀ ਰਿਸਪੈਕਟ ਕਰਦਾ ਜੀ,
0: ਜੀ ਜੀ ਜੀ
1: ਤੇ ਮੈਂ ਬਹੁਤ ਯੂਜ਼ ਕਰਦਾ ਉਹਦੀ ਲਾਈਫ ਦੇ ਵਿੱਚ।
0: ਹਾਂ ਚਲੋ ਸ਼ੁਕਰੀਆ ਜੀ ਜਸਵਿੰਦਰ ਜੀ, ਕਰਦੇ ਹਾਂ ਗੱਲਬਾਤ ਅੱਗੇ।
1: ਥੈਂਕ ਯੂ ਜੀ, ਥੈਂਕ ਯੂ।
0: ਆ ਗਏ ਹਾਂ, ਸਤਿ ਸ਼੍ਰੀ ਅਕਾਲ ਜੀ ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਕੱਲ ਅਸੀਂ ਪ੍ਰੋਗਰਾਮ ਪਹਿਲਾਂ ਤੁਹਾਡੇ ਚੱਲਦੇ ਸੀ, ਗਾਣੇ ਸੀ।
0: ਹਾਂ ਨਹੀਂ, ਕੱਲ ਨਾ ਕੋਈ ਟੈਕਨੀਕਲੀ ਕੋਈ ਪ੍ਰੋਬਲਮ ਹੋਈ ਹੈ, ਮੈਂ ਤੇ ਪੂਰਾ ਮਤਲਬ ਪੂਰਾ 1 ਘੰਟਾ ਪ੍ਰੋਗਰਾਮ ਕਰਕੇ ਗਿਆ ਇੱਥੇ, ਪਰ ਉਹ ਨਾ ਕੋਈ ਰਿਲੇ ਨਹੀਂ ਹੋਇਆ, ਕੋਈ ਟੈਕਨੀਕਲ ਫਾਲਟ ਆ ਗਿਆ, ਕੋਈ ਕਨੈਕਟ ਨਹੀਂ ਹੋਇਆ, ਬਸ ਰੱਬ ਜਾਣੇ ਕੀ ਹੋਇਆ।
2: ਮੈਂ ਵੀ ਉਡੀਕਦੀ ਰਹੀ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਆ ਰਹੇ ਕਹਿ ਰਹੇ ਸੀ ਨਾ ਵੀ ਮੈਂ ਬਾਹਰ ਨਿਕਲਿਆ ਤੇ ਮੌਸਮ ਨਾ ਠੰਡਾ ਹੈ ਨਾ ਗਰਮ, ਪਰ ਹੋਰ ਹੀ ਤਰ੍ਹਾਂ ਦਾ ਮੌਸਮ ਹੈ।
0: ਅੱਛਾ, ਉਹ ਫਿਰ ਕੱਲ ਦਾ ਨਹੀਂ ਸੀ ਮੇਰਾ ਖਿਆਲ ਹੋ, ਹੈ ਨਾ।
2: ਹਾਂਜੀ, ਕੱਲ ਤੁਸੀਂ ਕਿਹਾ ਸੀ ਇਹ ਗੱਲ, ਫਿਰ ਪ੍ਰੋਗਰਾਮ 31 ਅਗਸਤ ਦਾ ਸੀ
0: ਉਹ। ਹਾਂ ਨਹੀਂ, ਚਲੋ ਫਿਰ ਇਸ ਤਰ੍ਹਾਂ ਕਰਦੇ, ਮੈਂ ਤਾਂ ਕੱਲ ਬੜੀਆਂ ਵਧੀਆ ਆਪਣੇ ਵੱਲੋਂ ਗੱਲਾਂ ਬਾਤਾਂ ਕਰਕੇ 1 ਘੰਟਾ ਲਾ ਗਿਆ, ਤੇ ਚਲੋ ਉਹਨੂੰ ਕੱਲ ਵਾਲੇ ਪ੍ਰੋਗਰਾਮ ਨੂੰ ਆਪਾਂ ਫਿਰ ਮੈਂ ਦੁਬਾਰਾ ਉਹਨੂੰ ਕਰ ਲਾਂਗੇ ਆਪਾਂ ਕੱਲ ਕੋਈ।
2: ਹਾਂ, ਉਸ ਤੋਂ ਪਤਾ ਲੱਗਦਾ ਸੀ ਤੁਸੀਂ ਜਦੋਂ ਕਿਹਾ ਨਾ ਵੀ ਕੱਲ 1 ਸਤੰਬਰ ਹੈ, ਤੇ ਫਿਰ ਪਤਾ ਲੱਗਦਾ ਸੀ ਵੀ 31 ਅਗਸਤ ਦਾ ਪ੍ਰੋਗਰਾਮ ਸੀ ਉਹ।
0: ਨਹੀਂ ਵਾਕਿਆ ਫਿਰ ਹੋ ਗਈ, ਚਲੋ ਕੱਲ ਆਪਾਂ ਦੁਬਾਰਾ ਕੱਲ ਵਾਲਾ ਪ੍ਰੋਗਰਾਮ ਦੁਬਾਰਾ ਕਰ ਦਿਆਂਗੇ ਆਪਾਂ ਕੋਈ ਗੱਲ।
2: ਹਾਂ, ਬਾਕੀ ਪਤਿਆਉਰਾ ਜਿਹੜਾ ਹੈ ਨਾ
0: ਜੀ,
2: ਚਾਚਾ ਸਹੁਰਾ ਹੁੰਦਾ।
0: ਅੱਛਾ ਅੱਛਾ, ਮਤਲਬ
2: ਸਹੁਰੇ ਦਾ ਛੋਟਾ ਭਰਾ।
0: ਅੱਛਾ, ਸਹੁਰਾ ਪਤਿਆਉਰਾ ਹੁੰਦਾ ਹੈ, ਤੇ ਤਾਏ ਸਹੁਰੇ ਵਾਸਤੇ ਵੀ ਕੋਈ ਵਰਡ ਹੈਗਾ?
2: ਹਾਂ, ਉਹ ਉਹ ਤਾਇਆ ਸਹੁਰਾ ਹੀ ਕਹਿ ਦਿੰਦੇ ਸੀ, ਪਰ ਇਹਨੂੰ ਪਤਿਆਉਰਾ ਹੀ ਕਹਿੰਦੇ ਸੀ, ਚਾਚੇ ਦਾ ਵੋਟੀਆਂ ਵੱਲੋਂ ਕੁੜੀਆਂ ਵੱਲੋਂ ਜਿਹੜੇ ਸੀ ਨਾ ਮੁੰਡੇ ਦਾ ਜਵਾਈ ਨੀ ਸੀ ਕਹਿੰਦਾ ਹੁੰਦਾ, ਤੇ ਜਿਹੜੀਆਂ ਕੁੜੀਆਂ ਸੀ ਨਾ ਸਹੁਰੇ ਘਰ ਜਾਂਦੀਆਂ ਸੀ, ਤੇ ਉਹ ਚਾਚਾ ਸਹੁਰਾ ਜਿਹੜਾ ਸਹੁਰੇ ਦਾ ਛੋਟਾ ਭਰਾ ਸੀ ਨਾ,
0: ਉਹਨੂੰ ਕਹਿੰਦੇ ਛੋਟਾ ਭਰਾ ਜਿਹੜਾ।
2: ਹਾਂਜੀ,
0: ਸਾਡੇ ਮੁਸਲਮਾਨ ਅਸੀਂ ਕਈ ਵਾਰੀ ਪਲੇ ਦੇਖਦੇ ਆ ਨਾ ਪਾਕਿਸਤਾਨ ਦੇ, ਤੇ ਉੱਥੇ ਉਹ ਕਹਿੰਦੇ ਮਮਾਨੀ ਮਮਾਨੀ ਕਹਿੰਦੇ ਨੂੰ, ਮਮਾਨੀ ਮਾਮੀ
2: ਮਾਮੀ ਸੱਸ ਤੇ ਮਾਮਾ ਸਹੁਰਾ ਇਵੇਂ ਕਰਕੇ ਕਹੀਦਾ ਸੀਗਾ। ਤੇ ਬਾਕੀ ਜਿਹੜਾ ਅਸੀਂ ਸਾਡੇ ਘਰ ਵਿੱਚ ਤਾਂ ਬੇਟੇ ਨਾ ਕੋਈ ਅੰਕਲ ਕਹਿੰਦਾ ਨਾ ਆਂਟੀ, ਸਾਡੇ ਤਾਂ ਸਾਰੇ ਭੂਆ ਜੀ, ਮਾਸੀ ਜੀ, ਮਾਮੀ ਜੀ, ਇਸ ਤਰ੍ਹਾਂ ਕਰਕੇ ਸਾਰੇ ਰਿਸ਼ਤੇ।
0: ਨਹੀਂ, ਆਪਾਂ ਆਪਾਂ ਤਾਂ ਅਜੇ ਤੱਕ ਆਪਣੇ ਸਾਰੇ ਰਿਸ਼ਤਿਆਂ ਨੂੰ ਉਸੇ ਤਰ੍ਹਾਂ ਹੀ ਬੁਲਾਉਣੇ ਜਿਵੇਂ ਹੈਗੇ ਸੀ। ਹੁਣ ਦੇਖਣ ਵਾਲਾ ਕਿ ਅੱਗੇ ਸਾਡੇ ਜਿਹੜੇ ਪੋਤਰੇ ਦੋਤਰੇ ਆ ਉਹਨਾਂ ਦਾ ਕੀ ਬਣਨਾ ਅੱਗੇ। ਹੁਣ ਬਹੁਤ ਵਧੀਆ, ਤੁਸੀਂ ਟ੍ਰੈਂਡ ਸੈੱਟ ਕਰਕੇ ਚੱਲੇ ਹੋ, ਬੱਚਿਆਂ ਨੂੰ ਜਿਹੜਾ ਜੋੜ ਕੇ ਚੱਲੇ ਹੋ ਆਪਣੇ ਰਿਸ਼ਤਿਆਂ ਨਾਤਿਆਂ ਦੇ ਨਾਲ, ਆਪਣੇ ਸੰਸਕਾਰਾਂ ਦੇ ਨਾਲ।
2: ਜਿਹੜੇ ਸਾਡੇ ਪੁਰਾਣੇ ਨੇ ਨਾ, ਉਹ ਮੇਰੇ ਨਾਨਕੇ ਦਾਦਕਿਆਂ ਦੇ ਵਿੱਚੋਂ ਅਸੀਂ ਰਿਸ਼ਤੇਦਾਰੀ ਕੱਢ ਕੱਢ ਕੇ ਅਸੀਂ ਬੱਚਿਆਂ ਨੂੰ ਦੱਸ ਦਿੰਦੇ ਹਾਂ, ਫਿਰ ਤੇਰੀ ਨਾਨੀ ਦੀ ਭੈਣ ਦੀ ਭੈਣ ਉਹ ਸਾਡੀ ਮਾਸੀ ਲੱਗਦੀ ਹੈ, ਉਹ ਇੰਜ ਸਾਰਾ ਕੁਝ ਦੱਸਦੇ ਹਾਂ।
0: ਚਲੋ ਬਹੁਤ ਵਧੀਆ ਜੀ, ਥੈਂਕ ਯੂ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, 4587, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸੁਣੀਦਾ, ਜਦੋਂ ਜਦੋਂ ਕਦੇ ਟਾਈਮ ਲੱਗਦਾ।
0: ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ।
3: ਬਹੁਤ ਵਧੀਆ ਟੌਪਿਕ ਆ ਆਹ ਜਿਹੜੀ ਤੁਸੀਂ ਗੱਲ ਕਰ ਰਹੇ ਰਿਸ਼ਤੇ ਦੀ, ਲਾਸਟ ਤੇ ਜਿਹੜਾ ਕਲੋਜ਼ ਅਪ ਕੀਤਾ ਤੁਸੀਂ ਮਾਤਾ ਜੀ ਦੇ ਨਾਲ
0: ਜੀ,
3: ਵੀ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਤਾਂ ਜੀ ਰਿਸ਼ਤੇ ਦੇ ਲਾਈਕ ਉਹ ਸ਼ਬਦ ਵਿਗੜ ਗਏ ਸਰ, ਜਿੱਦਾਂ ਲਾਈਕ ਫੁੱਫੜ ਜੀ ਆਪਾਂ ਕਹਿੰਦੇ ਫੁੱਫੜੋ ਫੁੱਫੂ ਫੁੱਫੂ
0: ਹਨਾ, ਮਾਮਾ ਜੀ ਨਵੇਂ ਨਵੇਂ ਲਫ਼ਜ਼ ਬਣਾ ਲਏ ਬੱਚਿਆਂ ਨੇ,
3: ਮਾਮਾ ਜੀ ਮਾਮਾ ਨੂੰ ਮਾਮੇ ਨੂੰ ਮਾਮੂ ਹੀ ਦੱਸਦੇ ਜੀ,
0: ਮਾਮੂ ਫੁੱਫੂ
3: ਹਾਂਜੀ,
0: ਭੂਈ
3: ਦਾਦਾ
0: ਦਾਦੂ
3: ਦਾਦੂ ਹਾਂਜੀ ਦਾਦੂ ਜੀਜੇ ਦਾ ਜੀਜੂ
0: ਜੀਜੂ
3: ਐਕਚੁਅਲੀ
0: ਦੱਸਾਂ ਕੀ ਹੈ ਇਹ ਨਾ ਜਿਹੜੀ ਨਵੀਂ ਟੈਕਨੋਲੋਜੀ ਆ ਰਹੀ ਨਾ ਇਹਦਾ ਅਸਰ ਹੈ, ਜਿਵੇਂ ਜਿਵੇਂ ਮੋਬਾਈਲ ਬੱਚਿਆਂ ਦੇ ਹੱਥ ਚ ਆਈ ਜਾਂਦੇ ਨਾ, ਮੋਬਾਈਲ ਤੇ ਤੁਸੀਂ ਦੇਖੋ ਜੇ ਕਿਸੇ ਨੂੰ ਗੁੱਡ ਮਾਰਨਿੰਗ ਲਿਖਣੀ ਹੈ ਨਾ ਤਾਂ ਗੁੱਡ ਮਾਰਨਿੰਗ ਨਹੀਂ ਲਿਖਦੇ ਬੱਚੇ, ਲਿਖਦੇ GM, ਉਹ GM ਹੀ ਲਿਖਦੇ। ਜੇ ਕਿਸੇ ਜੇ ਸਤਿਕਾਲ ਬੁਲਾਉਣੀ ਹੈ ਤਾਂ SSA ਪਾ ਦੇਣਗੇ, ਸਤਿਕਾਲ ਕਹਿਣ ਤੋਂ ਵੀ ਉਹਨਾਂ ਨੂੰ ਨਾ ਵੱਡਾ ਲਿਖਣ ਤੋਂ ਵੀ ਮਤਲਬ ਹਿਚਕਚਾਹਟ ਹੁੰਦੀ ਹੈ। ਦੇਖ
3: ਬਿਲਕੁਲ
0: ਸਹੀ ਗੱਲ ਹੈ, ਬਿਲਕੁਲ ਸਹੀ,
3: ਸਾਰਾ ਕੁਛ ਜਿੱਦਾਂ ਪੰਜਾਬੀ ਆ ਨਾ ਬੜਾ ਮਿਕਸ ਅਪ ਹੋਇਆ।
0: ਚਲੋ
3: ਮੇਰੇ ਸਿਸਟਰ ਸੋਰੀ ਤੁਹਾਡੇ ਟਾਈਮ ਚ ਕੋਈ ਗੱਲ
0: ਨਹੀਂ। ਮੈਂ
3: ਕਿਹਾ ਜਦੋਂ ਮੈਂ ਉਹ ਗੱਲ ਕਰਦਾ ਨਾ ਕਈ ਵਾਰੀ ਉਹ ਬੇਟੀ ਕਹੂ
0: ਮਾਮਾ ਜੀ ਕਹਿਣ ਦੇ ਵਿੱਚ ਨਾ, ਮਾਮੂ ਕਹਿਣ ਦੇ ਵਿੱਚ ਨਹੀਂ ਹੈਗਾ।
3: ਹਾਂਜੀ ਮਾਮੂ ਕਲਿਕ ਇਹ ਤਾਂ ਇਹਨੂੰ ਬੜਾ ਘਟੀਆ ਜਦੋਂ ਆਪਾਂ ਕਹਿੰਦੇ ਨੀ
0: ਚੱਲ ਰਹੀਆਂ ਕਿ ਸਾਡੇ ਰਿਸ਼ਤੇ ਨਾਤੇ ਕਿਸ ਤਰ੍ਹਾਂ ਆ ਜਿਹੜੇ ਨਵੇਂ ਨਵੇਂ ਲਫ਼ਜ਼ ਹੈ ਨਾ ਉਹ ਰਿਸ਼ਤੇ ਨਾਤਿਆਂ ਦੀ ਗਰਮਾ ਨੂੰ ਉਹਨਾਂ ਨੇ ਬਹੁਤ ਘੱਟ ਕਰ ਦਿੱਤਾ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਦੁਨੀਆਂ ਦੇ ਵਿੱਚ ਨਾ ਲੋਕਾਂ ਨੂੰ ਕਾਹਲੀ ਪਤਾ ਨਹੀਂ ਕਾਹਦੀ ਪਈ ਹੈ। ਲਾਈਫ ਇੰਨੀ ਫਾਸਟ ਹੋ ਗਈ ਹੈ, ਤੁਸੀਂ ਦੇਖ ਲਓ, ਤੁਸੀਂ ਆਹ ਦੇਖ ਲਓ ਵੀ ਦਿਨ ਬ ਦਿਨ ਖਬਰਾਂ ਅਸੀਂ ਪੜ੍ਹਦੇ ਹਾਂ ਕਿ ਫਲਾਣੇ ਕੰਟਰੀ ਨੇ ਜਹਾਜ਼ ਬਣਾਇਆ ਜੀ, ਉਹ ਇੰਨੀ ਸਪੀਡ ਤੇ ਚੱਲਦਾ ਜੀ, ਇੰਨੀ ਸਪੀਡ ਤੇ ਚੱਲਦਾ ਜੀ, ਹੁਣ ਕੰਕੋਰਡ ਬਣ ਗਏ ਜਿਹੜੇ ਜੀ, ਉਸ ਤੋਂ ਵੀ ਅੱਧੀ ਸਪੀਡ ਤੇ ਡਬਲ ਸਪੀਡ ਤੇ ਜਾ ਕੇ ਰਸਤੇ ਨੂੰ ਸਫ਼ਰ ਨੂੰ ਅੱਧੀ ਟਾਈਮ ਦੇ ਵਿੱਚ ਕਵਰ ਕਰ ਜਾਂਦਾ। ਮੈਨੂੰ ਇੱਕ ਚੀਜ਼ ਦੀ ਹੈਰਾਨੀ ਵੀ ਇੰਨੀ ਤੇਜ਼ੀ ਫੜ ਕੇ ਇੰਨੀ ਫਾਸਟਨੈਸ ਲਿਆ ਕੇ ਲਾਈਫ ਦੇ ਵਿੱਚ, ਕੰਪਿਊਟਰ ਦੇਖ ਲਓ, ਸੁਪਰ ਕੰਪਿਊਟਰ ਦੇਖ ਲਓ, AI ਦੇਖ ਲਓ, ਕਿ ਇੱਕ ਲਫ਼ਜ਼ ਬੋਲੋ ਕਹਾਣੀ ਲਿਖ ਕੇ ਤੁਹਾਡੇ ਸਾਹਮਣੇ ਆ ਜਾਂਦੀ ਹੈ। ਇੰਨੀ ਫਾਸਟ, ਇੰਨੀ ਲਾਈਫ, ਇੰਨੀ ਤੇਜ਼ੀ, ਆਹ ਜਿਹੜੇ ਸ਼ਾਰਟਕੱਟ ਆਏ ਨਾ ਰਿਸ਼ਤਿਆਂ ਦੇ ਵਿੱਚ, ਸ਼ਬਦਾਂ ਦੇ ਵਿੱਚ, ਇਹ ਵੀ ਸਾਡੀ ਇਸੇ ਸੋਚ ਦਾ ਹੀ ਰਿਜ਼ਲਟ ਹੈ। ਗੁੱਡ ਮਾਰਨਿੰਗ ਨਹੀਂ ਲਿਖ ਸਕਦੇ ਅਸੀਂ, GM ਲਿਖ ਦਿੰਦੇ, ਸਤਿ ਸ੍ਰੀ ਅਕਾਲ ਲਿਖਣਾ ਹੋਵੇ SSA ਲਿਖ ਦਿੰਦੇ ਹੈ। ਮਤਲਬ ਟਾਈਮ ਨਹੀਂ ਹੈਗਾ, ਟਾਈਮ ਦੀ ਸ਼ਾਰਟੇਜ ਹੈ। ਉਹ ਜਿੱਦਾਂ ਕਹਿੰਦੇ ਵੀ ਟਾਈਮ ਸਾਡੇ ਕੋਲ ਇੰਨਾ ਹੈ, ਲੇਕਿਨ ਟਾਈਮ ਮਤਲਬ ਅੱਛੇ ਕੰਮਾਂ ਵਾਸਤੇ ਟਾਈਮ ਨਹੀਂ ਹੈਗਾ। ਉਦਾਂ ਕੰਮ ਵੇਖੋ ਜੀ, ਕੰਮ ਸਾਡੇ ਕੋਲ ਹੈ ਨਹੀਂ, ਵਿਹਲੇ ਹਾਂ, ਤੇ ਚੰਗੇ ਕੰਮਾਂ ਵਾਸਤੇ ਕੰਮ ਹੈ ਨਹੀਂ ਹੈ। ਸੋ ਜ਼ਿੰਦਗੀ ਦੀ ਜਿਹੜੀ ਫਾਸਟਨੈਸ ਹੈ ਨਾ, ਇਹ ਜ਼ਿੰਦਗੀ ਦੀ ਪਰਲੋ ਦੇ ਵੱਲ ਇਸ਼ਾਰਾ ਹੈਗਾ ਵੀ ਇੰਨੀ ਤੇਜ਼ੀ ਦੇ ਨਾਲ, ਇੰਨੀ ਫਾਸਟਨੈਸ ਦੇ ਨਾਲ, ਇੰਨੀ ਤੇਜ਼ ਤੇਜ਼ ਤੇਜ਼ ਤੇਜ਼, ਪਤਾ ਨਹੀਂ ਕਿੱਥੇ ਜਾਣਾ, ਜੰਗਲ ਕੱਟੀ ਜਾਂਦਾ ਇਨਸਾਨ, ਸਮੁੰਦਰਾਂ ਦੇ ਵਿੱਚ ਪ੍ਰਯੋਗ ਕਰ ਕਰਕੇ ਪਾਣੀ ਘੱਟ ਕਰੀ ਜਾਂਦੇ ਆ, ਪਾਣੀ ਦਿਨ ਬ ਦਿਨ ਘੱਟ ਰਿਹਾ, ਜ਼ਮੀਨ ਦੇ ਥੱਲੇ ਪਾਣੀ ਘੱਟ ਰਿਹਾ, ਅੱਗਾਂ ਲੱਗ ਰਹੀਆਂ, ਗਲੋਬਲ ਵਾਰਮਿੰਗ ਤੁਸੀਂ ਦੇਖੋ ਕਿੰਨੀ ਵੱਧ ਗਈ ਹੈ, ਕਿੰਨਾ ਸਿਸਟਮ ਚੇਂਜ ਹੋ ਗਿਆ, ਕਿੰਨੀ ਨੇਚਰ ਦੇ ਵਿੱਚ ਤਬਦੀਲੀ ਆ ਗਈ ਹੈ, ਕਿੰਨੀਆਂ ਨੈਚੁਰਲ ਕਲੈਮਿਟੀ ਜਿਹੜੀਆਂ ਹੋਣ ਲੱਗ ਪਈਆਂ। ਆ ਨੇਪਾਲ ਦੇ ਵਿੱਚ ਤੁਸੀਂ ਦੇਖ ਲਓ, 70 ਫੁੱਟ ਕਹਿੰਦੇ ਉੱਚੀ ਛਾਲ ਆਈ ਸੀ, 70 ਫੁੱਟ ਜਦੋਂ ਪਹਿਲੀ ਫਾਸਟ ਜਦੋਂ ਗਲੇਸ਼ੀਅਰ ਡਿੱਗਿਆ, 70 ਫੁੱਟ ਤੁਸੀਂ ਦੇਖ ਲਓ ਵੀ ਕਿੰਨੀ ਹਾਈਟ ਹੁੰਦੀ ਹੈ, ਤੇ ਫੋਰਸ ਉਹਦੀ ਇੰਨੀ ਸੀ ਕਿ ਇੱਕ ਪਲ ਛਿੰਨ ਵਾਸਤੇ ਵੀ ਉਹਨੇ ਕੋਈ ਬਿਲਡਿੰਗ, ਕੋਈ ਚੀਜ਼ ਜਿਹੜੀ ਆ ਗਈ ਨਾ, ਵੱਡੇ ਵੱਡੇ ਟਨ ਦੇ ਪੱਥਰ ਜਿਹੜੇ ਉਹ ਰੁੜਦੇ ਪਾਣੀ ਦੇ ਵਿੱਚ ਉੱਥੇ ਦੇਖੇ। ਸੋ ਇੰਨੀ ਤੇਜ਼ੀ ਲਿਆ ਕੇ ਨਾ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਵਿੱਚ ਜਿਹੜੀ ਸਹਿਨਸ਼ੀਲਤਾ ਸੀ ਨਾ, ਜ਼ਿੰਦਗੀ ਦੇ ਵਿੱਚ ਜਿਹੜੀ ਸਥਿਰਤਾ ਸੀ, ਜ਼ਿੰਦਗੀ ਦੇ ਵਿੱਚ ਜਿਹੜੀ ਸੂਖਮਤਾ ਸੀ, ਜ਼ਿੰਦਗੀ ਦੇ ਵਿੱਚ ਜਿਹੜਾ ਆਪਣਾਪਣ ਸੀ, ਜ਼ਿੰਦਗੀ ਦੇ ਵਿੱਚ ਜਿਹੜਾ ਭੋਲਾਪਣ ਸੀ। ਅੱਜ ਕੱਲ੍ਹ ਅੱਗੇ ਕਹਿੰਦੇ ਸੀ ਨਾ ਯਾਰ ਉਹ ਬੜਾ ਭੋਲਾ ਹੈ, ਉਹ ਬੜਾ ਸਿੱਧਾ ਬੰਦਾ ਹੈ। ਸਿੱਧਾ ਬੰਦਾ ਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਕੁਝ ਪਤਾ ਹੀ ਨਹੀਂ ਜ਼ਿੰਦਗੀ ਦਾ, ਪਤਾ ਉਹਨੂੰ ਸਭ ਕੁਝ ਸੀ। ਭੋਲਾ ਵੀ ਉਹਦੇ 'ਚ ਕੋਈ ਵੱਲ ਫਰੇਬ ਨਹੀਂ ਹੈਗਾ, ਕੋਈ ਧੋਖਾ ਬੇਈਮਾਨੀ ਨਹੀਂ ਹੈਗਾ। ਅੱਜ ਕੱਲ੍ਹ ਤਾਂ ਮੇਰੇ ਖਿਆਲ ਇੱਦਾਂ ਦਾ ਬੰਦਾ ਲੱਭਣਾ ਹੀ ਔਖਾ ਹੈ। ਅੱਜ ਕੱਲ੍ਹ ਤਾਂ ਆਪਣੇ ਆਪ ਨੂੰ ਹਰ ਕੋਈ ਨਾਢੂ ਖਾਂ ਸਮਝਦਾ, ਹਰ ਕੋਈ ਐਂ ਸਮਝਦਾ ਵੀ ਮੇਰੇ ਵਰਗਾ ਸਿਆਣਾ ਹੈ ਹੀ ਕੋਈ ਨਹੀਂ। ਸੋ ਪਹਿਲਾਂ ਸਾਡੇ ਆਮ ਤੌਰ ਤੇ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ, ਸਾਨੂੰ ਬਹੁਤ ਸਾਰੇ ਲੋਕ ਜਿਹੜੇ ਇੱਦਾਂ ਲੱਗਦੇ ਹੁੰਦੇ ਸੀ ਯਾਰ ਦੇਵਤਿਆਂ ਸਮਾਨ ਵਿਚਾਰੇ ਹੈਗੇ, ਬੜੇ ਭਗਤ ਸਾਹੂ ਲੋਕ, ਨਾ ਉਹਨਾਂ ਨੂੰ ਲੱਥੀ ਦੀ ਨਾ ਚੜੀ ਦੀ, ਨਾ ਉਹਨਾਂ ਨੇ ਕੁਛ ਆਪਣੇ ਕੰਮ ਕਾਰ ਕਰਨਾ, ਆਪਣੇ ਘਰ ਜਾਣਾ, ਰੋਟੀ ਪਾਣੀ ਖਾਣਾ ਤੇ ਲੇਟ, ਏਦਾਂ ਦੇ ਬਹੁਤ ਸਾਰੇ ਬੰਦੇ ਮਿਲ ਜਾਂਦੇ ਸੀ। ਅੱਜ ਕੱਲ੍ਹ ਤੁਸੀਂ ਬੰਦਾ ਲੱਭ ਕੇ ਦਿਖਾਓ ਖਣ, ਜੇ ਕੋਈ ਏਦਾਂ ਦਾ ਬੰਦਾ ਥੋੜਾ ਬਹੁਤਾ ਸ਼ਰੀਫ ਹੋਵੇ ਨਾ, ਤਾਂ ਬੰਦਾ ਕਹਿੰਦਾ ਯਾਰ ਇਹ ਲੱਗਦਾ ਕੋਈ ਇਹ ਕੋਈ ਇਹਨੂੰ ਕੋਈ ਅਸਰ ਉਸਰ ਹੈ ਕੋਈ ਇਹਨੂੰ। ਸੋ ਇਸ ਤਰ੍ਹਾਂ ਦੀਆਂ ਅਸੀਂ ਨਾ ਜਿਹੜੀਆਂ ਛੋਟੀਆਂ ਛੋਟੀਆਂ ਟੈਨਸ਼ਨਾਂ ਲਾਈਫ ਦੇ ਵਿੱਚ ਐਵੇਂ ਪਾਲੀਆਂ ਹੋਈਆਂ, ਆਪ ਪਾਲੀਆਂ ਹੋਈਆਂ, ਅਸੀਂ ਆਪ ਹੁੰਦੀ ਕੋਈ ਨਹੀਂ, ਅਸੀਂ ਆਪ ਪਾਲੀਆਂ ਟੈਨਸ਼ਨਾਂ ਛੋਟੀਆਂ ਛੋਟੀਆਂ। ਉਹ ਕਹਿੰਦੇ ਇੱਕ ਬੀਬੀ ਸੀ ਨਾ ਡਾਕਟਰ ਦੀ ਦੁਕਾਨ ਤੇ ਗਈ, ਤੇ ਡਾਕਟਰ ਨੂੰ ਜਾ ਕੇ ਕਹਿੰਦੀ ਡਾਕਟਰ ਸਾਹਿਬ ਮੈਨੂੰ ਨਾ ਬੜੀ ਟੈਨਸ਼ਨ ਰਹਿੰਦੀ ਹੈ, ਮੇਰੇ ਮਨ ਤੇ ਬੜਾ ਬੋਝ ਹੈ। ਉਹ ਕਹਿੰਦਾ ਤੈਨੂੰ ਕਾਹਦੀ ਟੈਨਸ਼ਨ ਰਹਿੰਦੀ ਹੈ, ਮੈਨੂੰ ਦੱਸ ਵੀ ਕਦੋਂ ਤੈਨੂੰ ਟੈਨਸ਼ਨ ਹੁੰਦੀ ਹੈ। ਕਹਿੰਦੀ ਹੁਣ ਇਹ ਦੇਖ ਲਓ ਤੁਸੀਂ, ਮੈਂ ਤੁਹਾਡੇ ਇੱਥੇ ਕਲੀਨਿਕ ਤੇ ਆਈ ਹਾਂ ਨਾ, ਬੈਠੀ ਹਾਂ, ਮੈਂ ਦੇਖਦੀ ਹਾਂ ਵੀ ਤੁਸੀਂ ਐਡਾ ਵੱਡਾ ਜਿਹੜਾ ਹਸਪਤਾਲ ਬਣਾਇਆ ਨਾ, ਘੱਟੋ ਘੱਟ 5-7 ਕਰੋੜ ਰੁਪਈਆ ਤੁਹਾਡਾ ਲੱਗਿਆ ਹੋਣਾ, ਆ ਦੋ ਤੁਸੀਂ 3 ਉੱਥੇ ਬੰਦੇ ਵੀ ਰੱਖੇ ਹੈ, ਐਡਾ ਤੁਹਾਡਾ AC ਸਾਰੇ ਚੱਲਦੇ ਹੈ, ਤੁਹਾਡਾ 20-30-40 ਹਜ਼ਾਰ ਤੁਹਾਡਾ ਖਰਚਾ ਬਿਜਲੀ ਦਾ ਵੀ ਆ ਜਾਂਦਾ ਹੋਣਾ ਮਹੀਨੇ ਦਾ। ਮੈਨੂੰ ਕਹਿੰਦਾ ਇਸ ਤੇ ਬੰਦੇ, ਕਹਿੰਦਾ ਤੁਹਾਡੇ ਕੋਲ ਮਰੀਜ਼, ਕਹਿੰਦਾ 3 ਆਏ ਹੈ। ਤੇ ਮੈਨੂੰ ਇਸ ਗੱਲ ਦੀ ਟੈਨਸ਼ਨ ਹੋ ਗਈ ਵੀ ਤੁਹਾਡਾ ਕਿਵੇਂ ਚੱਲਦਾ, ਕਿਵੇਂ ਹੋਊਗਾ, ਤੁਸੀਂ ਕਿਵੇਂ ਆਪਦਾ ਚਲਾਉਂਦੇ ਹੋਗੇ ਸਿਸਟਮ, ਵੀ ਇੰਨੇ ਵੱਡਾ ਹਸਪਤਾਲ ਬਣਾਇਆ, 3-4 ਤੁਹਾਡੇ ਕੋਲ ਮਰੀਜ਼ ਆਏ ਆ, ਜੇ ਇੱਕ ਮਰੀਜ਼ ਤੋਂ 500 ਰੁਪਈਆ ਵੀ ਤੁਸੀਂ ਲੈਂਦੇ ਹੋ, ਜੇ 10 ਮਰੀਜ਼ ਆ ਜਾਂਦੇ ਹੋਣਗੇ ਤੁਹਾਡੇ ਕੋਲ 5000 ਰੁਪਈਆ, ਤੁਸੀਂ ਇੰਨੇ ਬੰਦੇ ਰੱਖੇ ਤੇ ਤੁਸੀਂ ਇਹ ਕਿਵੇਂ ਕਰਦੇ ਹੋ? ਕਹਿੰਦਾ ਮੈਨੂੰ ਟੈਨਸ਼ਨ ਇਸ ਚੀਜ਼ ਦੀ ਹੋ ਜਾਂਦੀ ਹੈ। ਦੇਖੋ ਨਾ ਉਹਦਾ ਕੋਈ ਲੈਣਾ ਨਾ ਕੋਈ ਦੇਣਾ, ਉਹ ਤੇ ਦਵਾਈ ਲੈ ਕੇ ਡਾਕਟਰ ਤੋਂ ਬਾਹਰ ਆ ਗਈ, ਮੁੜ ਕੇ ਡਾਕਟਰ ਨੂੰ ਟੈਨਸ਼ਨ ਹੋ ਗਈ। ਯਾਰ ਮੈਂ ਤਾਂ ਕਦੇ ਚੀਜ਼ ਸੋਚੀ ਨਹੀਂ ਹੈ ਜਿਹੜੀ ਮੈਨੂੰ ਉਹ ਟੈਨਸ਼ਨ ਚ ਪਾ ਗਈ ਹੈ। ਸੋ ਏਦਾਂ ਅਸੀਂ ਗੱਲਾਂ ਗੱਲਾਂ ਦੇ ਵਿੱਚ ਟੈਨਸ਼ਨ ਪਾ ਜਾਂਦੇ ਹਾਂ। ਕਈ ਵਾਰੀ ਤੁਹਾਡਾ ਤੁਹਾਨੂੰ ਦੇਖਦਾ ਨਾ, ਤੁਸੀਂ ਕਿਸੇ ਦੋਸਤ ਮਿੱਤਰ ਕੋਲ ਜਾਓ, ਕੋਈ ਕੋਈ ਭੈਣ ਭਰਾ ਤੁਹਾਨੂੰ ਮਿਲੇ, ਤੁਹਾਨੂੰ ਐਵੇਂ ਉਹਨੇ ਕਹੀ ਜਾਣਾ, ਯਾਰ ਕੀ ਗੱਲ, ਤੇਰੀਆਂ ਅੱਖਾਂ ਨਾ ਬੜੀਆਂ ਚੜੀਆਂ ਜੀਆਂ, ਠੀਕ ਹੈ ਤੂੰ? ਕਹਿੰਦਾ ਯਾਰ ਮੈਂ ਤਾਂ ਠੀਕ ਠਾਕ ਹਾਂ, ਮੈਨੂੰ ਕੁਝ ਨਹੀਂ ਹੋਇਆ। ਕਹਿੰਦਾ ਯਾਰ ਤੇਰਾ ਚਿਹਰਾ ਬੜਾ ਉਤਰਿਆ ਜਿਹਾ। ਉਹ ਕਹਿੰਦਾ ਭਾਈ ਮੈਨੂੰ ਕੁਛ ਨਹੀਂ ਹੋਇਆ, ਮੈਂ ਠੀਕ ਠਾਕ ਹਾਂ, ਲੱਗਦਾ ਰਾਤ ਨਾਲ ਸੁੱਤਾ ਨਹੀਂ ਚੰਗੀ ਤਰ੍ਹਾਂ। ਕਹਿੰਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਯਾਰ, ਕਹਿੰਦਾ ਖਿਆਲ ਰੱਖਿਆ ਕਰੋ ਯਾਰ ਆਪਣਾ। ਉਹ ਤਾਂ ਇੰਨਾ ਕਹਿ ਕੇ ਚਲਾ ਗਿਆ ਤੇ ਬਾਅਦ ਦੇ ਵਿੱਚ ਉਹ ਪੁੱਛਣ ਵਾਲਾ ਵਿਚਾਰਾ ਆਪਣੀਆਂ ਅੱਖਾਂ ਖੋਲ ਖੋਲ ਕੇ ਸ਼ੀਸ਼ੇ 'ਚ ਵੇਖੀ ਜਾਵੇ ਕਿ ਵਾਕਿਆ ਹੀ ਮੇਰੀਆਂ ਅੱਖਾਂ ਸੁੱਜੀਆਂ ਯਾਰ, ਵਾਕਿਆ ਹੀ ਮੇਰਾ ਚਿਹਰਾ ਉਤਰਿਆ ਜਿਹੜਾ। ਸੋ ਇਸ ਤਰ੍ਹਾਂ ਅਸੀਂ ਗੱਲਾਂ ਗੱਲਾਂ ਦੇ ਵਿੱਚ ਐਵੇਂ ਇੱਕ ਦੂਜੇ ਨੂੰ ਟੈਨਸ਼ਨ ਦੇ ਵਿੱਚ ਪਾ ਦਿੰਦੇ, ਨਾ ਕੋਈ ਸਾਡਾ ਲੈਣਾ, ਨਾ ਕੋਈ ਸਾਡਾ ਦੇਣਾ, ਨਾ ਕੋਈ ਲਾਗਾ, ਨਾ ਕੋਈ ਦੇਗਾ। ਸੋ ਇਹ ਗੱਲਾਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਹੁੰਦੀਆਂ। ਸੋ ਰਿਸ਼ਤਿਆਂ ਨਾਤਿਆਂ ਦੀ ਜਿਹੜੀ ਸਾਡੀ ਗੱਲ ਚੱਲ ਰਹੀ ਸੀ, ਇਹਦੇ ਵਿੱਚ ਸਾਡਾ ਆਪਣਾ ਵੀ ਰੋਲ ਹੈ, ਇਕੱਲਾ ਇਹ ਨਹੀਂ ਹੈ, ਸਾਡਾ ਆਪਣਾ ਵੀ ਰੋਲ ਇਹਦੇ ਵਿੱਚ ਹੈਗਾ। ਆਪਣਾ ਰੋਲ ਕੀ ਹੈ? ਸੋ ਗੱਲਬਾਤ ਨੂੰ ਅੱਗੇ ਚਾਲੀ ਰੱਖਾਂ, ਸਾਡਾ ਤਾਂ ਟਾਈਮ ਕਾਫੀ ਹੋ ਗਿਆ ਤੇ ਅੱਜ ਆਪਾਂ ਤੇ ਕੋਈ ਮੈਸੇਜ ਵੀ ਨਹੀਂ ਤੁਹਾਨੂੰ ਦੇ ਦਿੱਤਾ। 4587 ਸਤਿ ਸ੍ਰੀ ਅਕਾਲ ਜੀ।
3: ਹਾਂਜੀ ਹਾਂਜੀ ਸਰ, ਬਹੁਤ ਵਧੀਆ ਅੱਛੇ ਕਮੈਂਟ ਕਰ ਰਹੇ ਤੁਸੀਂ
0: ਜੀ,
3: ਬੜੀ ਸਹੀ ਗੱਲ ਆ ਸਰ। ਜਿੱਦਾਂ ਕਈ ਵਾਰੀ ਕੰਮ ਦੇ ਰਿਗਾਰਡਿੰਗ, ਕਈ ਜਿੱਦਾਂ ਮੈਂ ਡਰਾਈਵਰ ਡਰਾਈਵਰ ਕੰਮ ਕਰਦਾ
0: ਜੀ,
3: ਮੇਰੇ ਦੋਸਤ ਆ, ਕਈ ਵਾਰੀ ਗੱਲਾਂ ਚੱਲ ਪੈਂਦੀਆਂ ਤਾਂ ਉਹ ਸਰ ਉਹਨਾਂ ਨੂੰ ਏਦਾਂ ਹੁੰਦਾ ਵੀ ਜੇ ਮੇਰੇ ਲਾਈਕ ਆਵਰਸ ਨਾ ਘੱਟ ਜਾਣ ਕੰਮ, ਉਹਨਾਂ ਨੂੰ ਦੇਖ ਕੇ ਲੱਗਦਾ ਵੀ ਯਾਰ ਇਹਨਾਂ ਦੇ ਕੰਪੈਰੀਜ਼ਨ ਤੋਂ ਮੈਂ ਤਾਂ ਕੁਛ ਵੀ ਨੀ ਕੰਮ ਕਰ ਰਿਹਾ। ਦੂਸਰੇ ਬੰਦੇ ਨੂੰ ਵੀ ਉਹ ਸੋਚਣ ਲਈ ਮਜਬੂਰ, ਜੇ ਉਹਨਾਂ ਨੂੰ ਲਾਈਕ ਤੁਸੀਂ ਕਹੋ ਲਾਈਕ ਵੀ ਤੁਸੀਂ ਥੋੜਾ ਰੈਸਟ ਕਰ ਲਓ ਜਾਂ ਕੁਛ, ਉਹ ਹੋਰ ਹੀ ਅੱਗੋਂ ਦੀਆਂ ਅੱਗੋਂ ਗੱਲਾਂ ਕਰ ਦਿੰਦੇ ਆ ਜੀ ਬੰਦੇ ਨੂੰ, ਰੈਦਰ ਦੈਨ ਕੇ ਵੀ ਤੁਸੀਂ ਥੋੜਾ ਇੰਜੋਏ ਕਰੋ ਲਾਈਫ ਨੂੰ ਜਾਂ ਰੈਸਟ ਕਰ ਲਓ। ਮਤਲਬ ਬੰਦੇ ਨੂੰ ਇਹ ਕਹਿ ਦਿੰਦੇ ਆ ਵੀ ਤੂੰ ਤਾਂ ਕੁਛ ਵੀ ਨੀ ਕਰ ਰਿਹਾ ਹਨਾ। ਹਾਂਜੀ ਹਾਂਜੀ,
0: ਤੁਸੀਂ ਤੁਸੀਂ ਟਰੱਕ ਡਰਾਈਵਿੰਗ, ਤੁਸੀਂ ਟਰੱਕ ਡਰਾਈਵਿੰਗ ਕਰਦੇ ਹੋ? ਮੈਂ ਨਾ ਕਿਸੇ ਦਿਨ ਇੱਕ ਦੋ ਦਿਨਾਂ ਬਾਅਦ ਇੱਕ ਵਿਸ਼ਾ ਅਸੀਂ ਡਿਸਕਸ ਕਰਨਾ ਹੈ ਕਿ ਇੱਥੇ ਤਾਂ ਚਲੋ ਰਿਵਾਜ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਨਾ, ਟਰੱਕਾਂ ਤੇ ਬੱਸਾਂ ਤੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਪਿੱਛੇ ਨਾ ਜਿਹੜੇ ਟੋਟਕੇ ਲਿਖਦੇ ਹੁੰਦੇ ਸੀ ਨਾ, ਛੋਟੀਆਂ ਛੋਟੀਆਂ ਲਾਈਨਾਂ, ਉਹ ਬੜਾ ਰਿਵਾਜ ਹੁੰਦਾ ਸੀ ਵੀ ਚੱਲ ਰਾਣੀ ਤੇਰਾ ਰੱਬ ਰਾਖਾ, ਮਿਲੇਗਾ ਮੁਕੱਦਰ, ਚੱਲਾਂਗੇ ਤਾਂ ਪਹੁੰਚਾਂਗੇ, ਇੱਦਾਂ ਦੇ ਬੜੇ ਲਿਖੇ ਹੁੰਦੇ ਸੀ ਟੋਟਕੇ ਪਿੱਛੇ ਗੱਡੀਆਂ ਟਰੱਕਾਂ ਦੇ ਪਿੱਛੇ। ਉਹ ਮੈਂ ਨਾ
3: ਸੋਰੀ ਹਾਂਜੀ ਕੱਟ ਰਿਹਾ ਤੁਹਾਡੀ ਗੱਲ, ਇੱਥੇ ਸਰ ਥੋੜਾ ਔਕੜ ਲੱਗਦਾ ਜਿਵੇਂ ਹੁਣ ਕਈ ਦੋਰੀਆਂ ਦਾਰੀਆਂ ਨੀ ਬੰਨੀ ਫਿਰਦੇ, ਲਾਈਕ ਵੀ ਆਰ ਇਨ ਮਲਟੀਕਲਚਰ ਕੰਟਰੀ ਹੈ ਨਾ, ਇਹਦੇ ਵਿੱਚ ਥੋੜਾ ਔਕੜ ਇਹ
0: ਨਹੀਂ। ਮੈਂ ਨਾ ਬੜਾ ਵਧੀਆ ਮੇਰੇ ਕੋਲ ਵਿਸ਼ਾ ਹੈਗਾ, ਇੱਕ ਦਿਨ ਆਪਾਂ ਡਿਸਕਸ ਜ਼ਰੂਰ ਕਰਨਾ, ਮੇਰੇ ਕੋਲ ਬਹੁਤ ਸਾਰੇ ਹੈਗੇ ਜਿਹੜੇ ਮੈਂ ਲਿਖੇ ਪੜ੍ਹੇ ਆ ਤੇ ਕਿਤੇ ਦੇਖੇ, ਮੈਂ ਕਿਹਾ ਵੀ ਤੁਹਾਡੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੂੰਗਾ ਮੈਂ ਇੱਕ ਦੋ ਦਿਨ।
3: ਈਵਨ ਕਿ ਜਿਹੜੇ ਟਰੱਕਾਂ ਦੇ ਸਾਈਡਾਂ ਤੇ ਬੰਨੀਆਂ ਹੁੰਦੀਆਂ ਸਕੋ, ਜੋ ਲਾਈਕ ਉਹ ਖੁੱਲ ਕੇ ਕਿਸੇ ਦੇ ਉੱਤੇ ਡਿੱਗ ਜੇ ਉਹ ਸੇਫਟੀ ਰੀਜਨ,
0: ਬਿਲਕੁਲ
3: ਨਹੀਂ ਗੁੱਡ ਨਹੀਂ ਹੈਗਾ ਜੀ।
0: ਚਲੋ
3: ਬਾਕੀ ਆਪਣੇ ਲੋਕਾਂ ਦਾ ਤਾਂ ਇੱਥੇ ਥੋੜਾ ਜਿਹਾ ਜ਼ਿਆਦਾ ਹੀ ਗ੍ਰੀਡੀ ਹੋਏ ਆ ਹਨਾ, ਜਿੰਨਾ ਜਿੰਨੇ ਉੱਥੇ ਜ਼ਿਆਦਾ ਪਿੱਛੋਂ ਲਾਈਕ ਤਕੜੇ ਆ
0: ਰਿੜਕਾਂ। ਚਲੋ ਮੈਂ ਦੇਖਦਾ ਹੁਣੇ ਜੇ ਮੈਨੂੰ ਮਿਲ ਗਿਆ ਨਾ ਤੇ, ਮੈਂ ਦੇਖਦਾ ਹੁਣੇ ਲਗਾ ਕੇ ਤੁਹਾਨੂੰ ਦੇਖਦਾ। ਥੈਂਕ ਯੂ ਥੈਂਕ ਯੂ। ਸੋ ਦੋਸਤੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਅੱਜ ਸਾਡੇ ਮੈਸੇਜ ਰਹਿ ਗਏ, ਮੈਂ ਤੁਹਾਡੇ ਨਾਲ ਇੱਕ ਮੈਸੇਜ ਸ਼ੇਅਰ ਕਰਦਾ ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਸਾਡੇ ਮੇਨ ਪ੍ਰਾਊਡ ਸਪੋਂਸਰ ਜੀ ਬ੍ਰਾਂਪਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ, 905-230-4800 ਨੰਬਰ ਹੈ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ ਲੈਣਾ ਹੋਵੇ, A to Z ਘਰ ਦੀ ਗਰੋਸਰੀ ਲੈਣੀ ਹੋਵੇ, ਕੋਈ ਬਰਤਨ ਲੈਣਾ ਹੋਵੇ, ਕੋਈ ਡਿਸਪੋਜ਼ੇਬਲ ਸਮਾਨ

ਢੋਲਕ ਚਾਹੀਦਾ ਹੋਏ, ਢੋਲਕੀ ਚਾਹੀਦੀ ਹੋਵੇ, ਜਾਗੋ ਚਾਹੀਦੀ ਹੋਏ, ਜਾਂ ਕੋਈ ਗਿੱਧੇ ਭੰਗੜੇ ਦੇ ਡਰੈਸ ਚਾਹੀਦੇ ਹੋਣ, ਕੋਈ ਮਾਡਲ ਚਾਹੀਦੇ ਹੋਣ, ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। 905-230-4800 100 ਕੈਨੇਡੀ ਰੋਡ, 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਔਰ ਇੱਕ ਨਵੀਂ ਅੱਜ ਕੱਲ੍ਹ ਉੱਥੇ ਰੇਂਜ ਆਈ ਹੋਈ ਹੈ ਕਿ ਗਣੇਸ਼ ਚਤੁਰਥੀ ਬੜਾ ਇੱਕ ਸਾਡੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਣ ਵਾਲਾ, ਇੱਥੇ ਵੀ ਸਾਡੇ ਜਿਹੜੇ ਭੈਣ ਭਰਾ ਵੱਸਦੇ ਨੇ ਸਾਡੀ ਕਮਿਊਨਿਟੀ ਦੇ, ਬਹੁਤ ਸਾਰੇ ਉਹ ਇਸ ਨੂੰ ਸੈਲੀਬ੍ਰੇਟ ਕਰਦੇ ਨੇ। ਗਣੇਸ਼ ਚਤੁਰਥੀ ਜਿਹਦੇ ਵਿੱਚ ਹੈ ਕਿ ਗਣੇਸ਼ ਨੂੰ ਦਾ ਵਿਸਰਜਨ ਕੀਤਾ ਜਾਂਦਾ। ਸੋ ਗਣੇਸ਼ ਦੀ ਜਿਹੜੇ ਸਰੂਪ ਨੇ ਨਾ, ਉਹ 4-5 ਇੰਚ ਤੋਂ ਲੈ ਕੇ 24 ਇੰਚ ਤੱਕ ਬਹੁਤ ਬਹੁਤ ਖੂਬਸੂਰਤ ਗਹਿਣਿਆਂ ਦੇ ਨਾਲ ਸਜੇ ਹੋਏ ਤੁਸੀਂ ਲੈ

ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਵੀਟ ਡਿਸ਼ਿਸ ਔਰ ਪੂਰਾ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ,

0: ਤੁਸੀਂ ਲਗਵਾ ਸਕਦੇ ਹੋ, ਸੇਵਾ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਲਾਈਵ ਕੇਟਰਿੰਗ ਵੀ ਤੁਹਾਨੂੰ ਮਿਲ ਸਕਦੀ ਹੈ। ਕੋਈ 100-125 ਆਦਮੀਆਂ ਦੇ ਲਈ ਹਾਲ ਤੁਹਾਨੂੰ ਚਾਹੀਦਾ ਹੈ ਤੇ ਉਹ ਵੀ ਤੁਹਾਨੂੰ ਮਿਲ ਸਕਦਾ ਹੈ। ਖੁੱਲੀ ਡੁੱਲੀ ਪਾਰਕਿੰਗ ਵੀ ਉੱਥੇ ਅਵੇਲੇਬਲ ਹੈ। 905-450-33-33 ਨੰਬਰ ਹੈ, 114 ਕੈਨਡੀ ਰੋਡ ਦਾ, ਔਰ 905-542-1333-64 ਮੇਲ ਬਾਰਕਵੇ ਮਿਸੀ ਸਾਗਾ ਦਾ ਨੰਬਰ ਹੈ ਜੀ। ਸਤਿ ਸ੍ਰੀ ਅਕਾਲ ਜੀ, ਖਲੀਲ ਜੀ, ਕਿਆ ਹਾਲ ਚਾਲ ਹੈ
1: ਜੀ? ਸਤਿ ਸ੍ਰੀ ਅਕਾਲ, ਕੈਸੇ ਹੈ ਆਪ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
1: ਆਪ ਟੈਕਨੋਲੋਜੀ ਕੀ ਬਾਤ ਕਰੇ, ਇਤਨੇ ਤਮਾਮ ਚੀਜ਼ੇ, ਬਹਰਲ ਮੈਂ ਮੁਖਤਲਿਫ ਮੁੱਦੋਂ ਪੇ ਤੋ ਨਹੀਂ ਬਲਕਿ ਮੈਂ ਇਹ ਬੋਲਣਾ ਚਾਹ ਰਹਾ ਹੂੰ ਕਿ ਟੈਕਨੋਲੋਜੀ ਕਾ ਜਿਤਨਾ ਹਮ ਪ੍ਰਯੋਗ ਕਰ ਲੈਣਾ, ਵੋ ਆਹਿਸਤਾ ਆਹਿਸਤਾ ਦਰਸ਼ਨ ਸਾਹਿਬ ਹਮ ਆਪਣੇ ਆਪ ਕੋ ਅਪਾਹਜ ਔਰ ਬਿਲਕੁਲ ਡਿਸੇਬਲ ਕਰਤੇ ਜਾ ਰਹੇ ਹੈ।
0: ਬਿਲਕੁਲ ਸਹੀ,
1: ਕਿਉਂਕਿ ਆਪਕੋ ਜਬ ਆਦਤ ਹੋ ਜਾਤੀ ਨਾ, ਯੇ ਇਨਸਾਨੀ ਫਿਤਰਤ ਹੈ, ਯਾਦ ਰੱਖ ਲੀਜੀਏਗਾ। ਆਪਕੋ ਯਾਦ ਹੋਗਾ ਪਹਿਲੇ ਬੁਲਟ ਬੁਲ ਕੇ ਗਏ ਸੇ, ਪਹਿਲੇ ਨੋਟਨ ਔਰ ਟਰਾਮ ਗਾੜੀਆਂ ਹੋਤੇ ਥੇ, ਆਪਨੇ ਦੇਖਾ ਹੋਗਾ। ਮੇਰੇ ਪਾਪਾ ਕੇ ਦੋਸਤ ਨਮਕ ਮੰਡੀ ਮੇ ਰਹਤੇ ਥੇ ਅੰਮ੍ਰਿਤਸਰ ਵਿੱਚ, ਤੋ ਉਨਕੇ ਪਾਸ ਥੀ ਵੱਡੀ ਗਾੜੀ, ਉਹ 650 cc ਕੀ ਥੀ, ਉਸਕਾ ਨਾਮ ਥਾ BSA ਰੋਡ ਸਟਾਰ। ਉਹ ਜਬ ਸਟਾਰਟ ਕਰਕੇ ਥ੍ਰੋਟਲ ਦੇਤੇ ਥੇ, ਤੋ ਮੈਂ ਸਮਝਤਾ ਹੂੰ ਹਾਫ ਅ ਕਿਲੋਮੀਟਰ ਦੂਰ ਆਵਾਜ਼ ਆਤੀ ਥੀ, ਬੂਮ ਬੂਮ ਬੂਮ ਵੈਸੀ। ਤੋ ਬੋਲਨੇ ਕਾ ਮਤਲਬ ਇਹ ਕਿ ਵੋ ਮੁਝਸੇ ਇੱਕ ਦਫਾ ਇੱਕ ਬਾਤ ਬੋਲੇ ਥੇ, ਹਮ ਛੋਟੇ ਥੇ ਮਗਰ ਬੜੀ ਚੰਗੀ ਬਾਤ ਪਹਿਲੇ ਕੇ ਲੋਕ ਬੋਲਤੇ ਥੇ।
0: ਥੋੜਾ ਸੰਖੇਪ ਕਰਦੇ ਬੇਟਾ ਖਲੀਲ ਸਾਹਿਬ
1: ਜੀ, ਭਾਈ
0: ਥੋੜਾ ਸੰਖੇਪ ਕਰਦੇ ਜੀ, ਬਸ ਥੋੜਾ ਜਿਹਾ ਪਲੀਜ਼।
1: ਨਹੀਂ ਸਮਝਾ ਮੈਂ ਆਪਕੀ ਬਾਤ,
0: ਥੋੜਾ ਸਾ ਬਰੀਫ ਕਰ ਦੋ ਥੋੜਾ ਸਾ।
1: ਅੱਛਾ ਤੋ ਠੀਕ ਹੈ, ਬਾਅਦ ਮੇ ਬਾਤ ਕਰੇਂਗੇ।
0: ਨਹੀਂ ਨਹੀਂ ਬਾਤ ਨਹੀਂ, ਬਾਤ ਕਰੋ। ਮੈਂ ਕਿਹਾ ਵੀ ਥੋੜਾ ਸਾ ਬਰੀਫ ਮੇ ਬਤਾਓ, ਜ਼ਰੂਰ ਥੋੜਾ ਸਾ ਬਰੀਫ ਮੇ ਬਤਾ ਦੋ।
1: ਨਹੀਂ ਨਹੀਂ, ਵਾਕਿਆਤ ਪੂਰਾ ਸੁਣਾਨਾ ਪੜਤਾ ਦਰਸ਼ਨ ਸਾਹਿਬ, ਬਰੀਫ ਨਹੀਂ ਹੋਤਾ।
0: ਗਾੜੀ ਗਾੜੀ ਤੱਕ ਆਪਣੇ ਬਾਤ ਕੀ ਹੈ, ਬਹੁਤ ਅੱਛੀ ਬਾਤ ਕੀ, ਗਾੜੀ ਸੇ ਬਾਤ ਆਗੇ ਕੰਪਲੀਟ ਕਰ ਦੋ ਨਾ, ਕੋਈ ਬਾਤ ਨਹੀਂ ਪਲੀਜ਼।
1: ਨਹੀਂ ਤੋ ਉਹ ਇਹ ਬਤਾਤੇ ਥੇ ਕਿ ਇਹ ਮੋਟਰਸਾਈਕਲ ਜੋ ਕਿਕ ਮਾਰਨੇ ਕੀ ਹੈ, ਇਹ ਚਲਾਨੇ ਵਾਲੇ ਕੋ ਕਭੀ ਪੈਰਾਲਿਸਿਸ ਫਾਲਿਜ ਨਹੀਂ ਹੋਤਾ ਬੋਲਤੇ ਥੇ।
0: ਬਿਲਕੁਲ ਸਹੀ ਬਾਤ ਹੈ।
1: ਲੇਕਿਨ ਉਸਕੇ ਬਾਅਦ ਨਿਕਾਲੇ ਵੈਸਪਾ ਜੋ ਸਾੜੀ ਪਹਿਨ ਕੇ ਵੀ ਬੈਠ ਜਾਤੇ ਥੇ, ਬੀਚ ਮੇ ਇਟਾਲੀਅਨ ਥੀ ਇਹ ਵੈਸਪਾ ਕਰਕੇ, ਫਿਰ ਉਸਕੀ ਕਾਪੀ ਨਿਕਲੀ ਚੇਤਕ ਨਾਮ ਸੇ। ਤੋ ਇਹ ਜੋ ਇਤੇ ਗਾੜੀਆਂ ਆਏ, ਇਸ ਮੇ ਆਹਿਸਤਾ ਆਹਿਸਤਾ ਬੰਦੇ ਕੀ ਐਕਸਰਸਾਈਜ਼ ਖਤਮ ਹੋ ਗਈ, ਉਹ ਬਿਲਕੁਲ ਨਿਢਾਲ ਹੋ ਗਿਆ। ਅਭੀ ਆਲਮ ਹੈ ਕਿ 5 ਕਿਲੋਮੀਟਰ ਨਹੀਂ ਚੱਲ ਸਕ ਰਹੇ ਅੱਜ ਕੱਲ ਕੇ ਬੱਚੇ ਬੱਚੀਆਂ। ਤਾਂ ਆਪ ਸੋਚੀਏ ਜ਼ਿੰਦਗੀ ਕੇ ਆਪਣੇ ਕਰਤਵਯ ਕਾ ਪਾਲਨ ਕਿਆ ਕਰੇਂਗੇ ਯੇ ਲੋਕ, ਉਸਕੇ ਉੱਪਰ ਸੇ ਕਾਮਚੋਰ ਬਹੁਆ। ਸਖ ਨਫ਼ਰਤ ਕਰਤਾ ਹੂੰ ਕਾਮਚੋਰੋਂ ਸੇ, ਮੈਂ ਬੋਲਤਾ ਹੂੰ ਮੁਝੇ ਬਤਾਈਏ 30 ਰੋਟੀ ਡਾਲ ਦੋ, 30 ਰੋਟੀ ਬਹੁਤ ਹੋਤੇ, ਆਪ ਨਹੀਂ ਮਿਲ ਸਕਤੇ 30 ਰੋਟੀ, ਮੇਰੇ ਸਾਥ ਠਹਿਰ ਕੇ ਬਤਾ ਦੇਤਾ ਹੂੰ ਕੈਸਾ ਡਾਲ ਦੋ। ਆਰਟ ਹੈ, ਸਿੱਖਣਾ ਪੜਤਾ, ਸ਼ੌਕ ਕੋ ਜ਼ਿੰਦਾ ਰੱਖੀਏ, ਅਗਰ ਵੋ ਮਰ ਗਿਆ ਤੋ ਫਿਰ ਹਮ ਵੀ ਮਰ ਜਾਏਂਗੇ ਬੋਲਤਾ ਹੂੰ। ਯੇ ਬਹੁਤ ਬੜੀ ਬਾਤ ਹੈ, ਲੋਕ ਸਮਝਨੇ ਨਹੀਂ ਚਾਹ ਰਹੇ। ਸਮਾਜ ਕੀ ਬਾਤੋਂ ਕੋ ਉਜਾਗਰ ਕਰੋ, ਛੋੜੋ ਯੇ ਸਭ ਟੈਕਨੋਲੋਜੀ, ਕਿਸੀ ਕਾਬਿਲ ਕੀ ਨਹੀਂ ਹੈ, ਇੱਕ ਦਿਨ ਯੇ ਹਮੇ ਰੋਡ ਪੇ ਲਾ ਦੇਗੀ, ਬਸ ਯੇ ਬੋਲਨਾ ਚਾਹ ਰਹਾ ਹੂੰ। ਦੈਟਸ ਆਲ ਯੋਰ ਆਰਡਰ।
0: ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ। 4931 ਪ੍ਰੇਮ ਗਿੱਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਐਕਚੁਅਲੀ ਟੈਕਨੋਲੋਜੀ ਦੀ ਗੱਲ ਹੋ ਰਹੀ ਸੀ, ਮੈਨੂੰ ਸੀ ਆਵਾਜ਼ ਆ।
0: ਜੀ ਜੀ ਜੀ,
2: ਅਸਲ ਚ ਨਾ ਕਹਿ ਲਓ ਕਿ ਇਹ ਬਹੁਤ ਵੱਡੀਆਂ ਗੱਲਾਂ ਆ, ਟੈਕਨੋਲੋਜੀ ਜਿਹੜੀ ਆ ਉਹ ਕਿਹਨਾਂ ਨਾਲ ਰਿਲੇਟਡ ਆ, ਪੋਲੀਟੀਕਲ ਏਜੰਡਾ ਆ ਨਾ।
0: ਹਾਂਜੀ ਹਾਂਜੀ,
2: ਤੇ ਇਹ ਅਸੀਂ ਡਿਪੈਂਡ ਬਹੁਤ ਜ਼ਿਆਦਾ, ਬਾਕੀ ਭਾਈ ਸਾਹਿਬ ਦੀ ਗੱਲ ਜਿਹੜੀ ਸੀਗੀ ਵਧੀਆ ਸੀਗੀ ਕਿ ਅਸੀਂ ਡਿਸੇਬਲ ਹੋ ਗਏ ਹਨਾ।
0: ਬਿਲਕੁਲ
2: ਬਿਲਕੁਲ, ਅਸੀਂ ਆਪਣਾ ਬ੍ਰੇਨ ਵੀ ਯੂਜ ਨਹੀਂ ਕਰ ਰਹੇ
0: ਜਿੰਨਾ
2: ਵੀ ਹੁਣ ਤੁਸੀਂ ਦੇਖ ਲਓ, ਬੱਚਿਆਂ ਨੂੰ ਪਹਾੜੇ ਨੀ ਆਉਂਦੇ, ਉਹਨਾਂ ਦੀ ਕੈਲਕੂਲੇਸ਼ਨ ਬਹੁਤ ਹੀ ਮਤਲਬ ਸਹੀ ਨੀ ਗਈ ਹੈ ਨਾ।
0: ਤੁਸੀਂ ਨਾ ਭਾਜੀ, ਮੈਂ ਤੁਹਾਡੀ ਗੱਲ ਮੈਂ ਕੱਟਣ ਲੱਗਾ, ਮੈਂ ਖੁਦ ਨੂੰ ਮਹਿਸੂਸ ਕਰਦਾ ਕਿ ਇੱਕ ਸਮਾਂ ਸੀ ਮੈਨੂੰ 10ਵੀਂ ਤੋਂ ਲੈ ਕੇ ਆਪਣੀ MA ਤੱਕ ਦੇ ਸਾਰੇ ਰੋਲ ਨੰਬਰ, ਘਰ ਦੇ ਵਿੱਚ ਜਿਹੜੀ ਜਿਹੜੀ ਕੋਈ ਗੱਡੀ ਆਈ, ਟਰੱਕ ਆਇਆ, ਟਰੈਕਟਰ ਆਇਆ, ਉਹਦੇ ਨੰਬਰ ਸਾਰੇ ਜਵਾਨੀ ਦੋਸਤਾਂ ਮਿੱਤਰਾਂ ਦੇ ਮੋਬਾਈਲ, ਜਿਹੜੇ ਘਰਾਂ ਦੇ ਲੈਂਡਲਾਈਨ ਜਵਾਨੀ ਯਾਦ ਹੁੰਦੇ ਸੀ। ਹੁਣ ਇੰਨਾ ਡਿਪੈਂਡ ਹੋਏ ਆ ਕਿ ਤੁਹਾਨੂੰ ਆਪਣਾ ਘਰ ਦਾ ਲੈਂਡਲਾਈਨ ਵੀ ਨਹੀਂ ਯਾਦ ਹੁੰਦਾ, ਤੁਹਾਨੂੰ ਮੋਬਾਈਲ ਕੱਢ ਕੇ ਤੁਸੀਂ ਲੱਭ ਦੇ ਵਿੱਚ। ਬੋਡੀ ਦਾ ਸਾਡਾ ਪਾਰਟ ਹੈ ਬ੍ਰੇਨ, ਕਿ ਜਿੰਨਾ ਇਸ ਨੂੰ ਜ਼ਿਆਦਾ ਇਸਤੇਮਾਲ ਕਰੋਗੇ ਨਾ, ਉਨਾ ਸ਼ਾਰਪ ਹੋਊਗਾ।
2: ਮੈਂ ਕਹਿੰਦਾ ਜੀ, ਕੰਪਿਊਟਰ ਦਾ ਕੁਛ ਵੀ ਨਹੀਂ ਇਹਦੇ ਮੂਹਰੇ, ਬਟ ਇਨਸਾਨ ਜਿਹੜਾ ਨਾ ਉਹ ਅੱਜ ਦੀ ਡੇਟ ਵਿਚ 1% ਵੀ ਬ੍ਰੇਨ ਨੀ ਯੂਜ਼ ਨੀ ਕਰ
0: ਰਿਹਾ।
2: ਜੇ ਕਿਤੇ 10% ਕਰ ਲਵੇ ਨਾ ਤੇ ਮੈਂ ਕਹਿੰਦਾ ਦੁਨੀਆ ਹੀ ਬਦਲ ਜਾਵੇ, ਕਿਉਂਕਿ ਅਸੀਂ ਅਸੀਂ ਰਲਾਈ ਇੱਥੇ ਹੋ ਗਏ।
0: ਮੈਂ ਤੇ ਹੁਣ ਕਈ ਵਾਰੀ ਮੈਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ ਅੱਜ ਕੱਲ ਦੇਖੋ ਮੋਬਾਈਲ ਦੇ ਵਿਚ ਸਾਡੇ ਹਰ ਇੱਕ ਘਰ ਦੀ ਚੀਜ਼, ਤੁਹਾਡਾ ਬੈਂਕ ਖਾਤਾ, ਤੁਹਾਡਾ ਆਧਾਰ ਕਾਰਡ, ਤੁਹਾਡਾ ਪੈਨ ਕਾਰਡ, ਲਟਰਮ ਪਟਰਮ ਏ ਟੂ ਜ਼ੈਡ ਤੁਹਾਡੇ ਸਾਰੇ ਫਾਈਨਾਂਸ ਵੀ ਇਨਵੋਲਵ ਹੈ ਮੋਬਾਈਲ ਦੇ ਵਿਚ। ਮੈਂ ਤੁਹਾਨੂੰ ਖੁਦਾ ਨਾ ਖਾਸਤਾ ਜੇ ਕਿਤੇ ਕੋਈ ਇੰਟਰਨੈਟ ਦੀ ਉਪਰੋਂ ਪ੍ਰੋਬਲਮ ਆ ਗਈ ਤੇ ਕੋਈ ਐਸਾ ਮੰਨ ਲਓ ਕੋਈ ਬਲੈਕ ਆਊਟ ਹੋ ਗਿਆ ਕਿਸੇ ਕਿਸਮ ਦਾ, ਤੇ ਤੁਸੀਂ ਕਰਨਾ ਕੀ ਇਨਸਾਨ ਨੇ ਜਦੋਂ ਮੰਨ ਲਓ।
2: ਭਾਜੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹੀ ਚਾਹੁੰਦੇ ਆ, ਸਾਨੂੰ ਪਹਿਲਾਂ ਰਲਾਈ ਕਰਾਉਣਾ ਚਾਹੁੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਇਹੀ ਕੁਛ ਕਰਨਾ ਜੋ ਅਸੀਂ ਹੁਣ ਸੋਚ ਰਹੇ ਹਾਂ, ਜੋ ਤੁਸੀਂ ਕਹਿ ਰਹੇ ਨਾ ਉਹੀ ਕੁਛ ਹੋਣਾ, ਕਿਉਂਕਿ ਇੱਕ ਬਟਨ ਹੀ ਦੱਬਣਾ ਨਾ ਇੰਟਰਨੈਟ ਦਾ,
0: ਬਟਨ ਹੀ ਦੱਬਣਾ ਇੰਟਰਨੈਟ ਦਾ, ਬਸ
2: ਉਹਦੇ ਨਾਲ ਸਾਰੀ ਦੁਨੀਆ ਠੱਪ, ਸਭ ਕੁਛ ਲਾਈਟਾਂ ਬੰਦ, ਸਭ ਕੁਛ ਬੰਦ,
0: ਬਿਲਕੁਲ।
2: ਅਸੀਂ ਮਤਲਬ ਕਿੱਧਰ ਨੂੰ ਤੁਰੇ ਆ ਨਾ, ਇੱਥੇ ਅਸੀਂ ਗੋਰੇ ਪ੍ਰੋਟੈਸਟ ਕਰਦੇ ਆ, ਆਪਣੇ ਕਦੀ ਮੌਕਾ ਮਿਲਿਆ ਤੇ ਜ਼ਰੂਰ ਸੰਡੇ ਨੂੰ ਜਾਇਓ ਉੱਥੇ ਸਕੇਅਰ ਵਨ ਤੇ, ਔਰ ਇੱਥੇ ਆਪਣੇ ਪ੍ਰੋਪਰ ਵਰਲਡ ਤੇ ਵੀ ਲੋਟ ਵਾਸਤੇ ਵੀ, ਕਿ ਲੋਟ ਜਿਹੜਾ ਕਿੰਨਾ ਜ਼ਰੂਰੀ ਹੈ ਸਾਡੇ ਵਾਸਤੇ ਨਾ, ਲੋਟ ਇਜ ਅਵਰ ਪ੍ਰੋਪਰਟੀ ਭਾਜੀ,
0: ਪ੍ਰੋਪਰਟੀ
2: ਸਾਡੀ ਜੇਬ ਵਿੱਚ, ਜੇ ਆਪਣੇ ਜੇਬ ਵਿੱਚ $1,000 ਹੈ ਨਾ, ਇਟ ਮੀਨਸ ਕਿ ਤੁਹਾਡਾ ਆ
0: ਬੈਂਕ ਚ ਭਾਵੇਂ ਤੁਹਾਡਾ ਲੱਖ
2: ਮੋਬਾਈਲ
0: ਤੁਸੀਂ ਦੇਖੋ ਅੱਗੇ ਤਾਂ ਬੈਂਕਾਂ ਦੇ ਵਿਚ ਚਲੋ ਖਾਤੇ ਹੁੰਦੇ ਸੀ ਨਾ, ਪੈਨਾਂ ਦੇ ਨਾਲ ਲਿਖਦੇ ਹੁੰਦੇ ਸੀ ਵੀ ਫਲਾਣੇ ਬੰਦੇ ਦਾ ਇੰਨਾ ਜਮਾ ਹੈਗਾ, ਹੁਣ ਤਾਂ ਖਾਤੇ ਬੈਂਕਾਂ ਵਾਲਾ ਕੰਮ ਹੀ ਨੀ, ਸਭ ਕੁਝ ਨੈਟ ਤੇ ਹੀ ਹੈ, ਉਹ ਸਾਰਾ ਕੁਝ ਵਾਸ਼ ਹੋ ਗਿਆ ਤੇ ਨਾ ਕੋਈ ਪ੍ਰੂਫ ਨਾ ਕੋਈ ਲੈਣਾ ਨੀ ਦੇਣਾ, ਜਿਸ ਦਾ ਹੈ ਉੱਥੇ ਹੀ ਖਤਮ।
2: ਮੈਂ ਭਾਜੀ ਇਹਦੇ ਤੇ ਬਹੁਤ ਵਰਕ ਕੀਤਾ, ਕੀ ਕੰਮ ਕਰਨਾ ਚਾਹੁੰਦੇ ਹਾਂ ਨਾ, ਜਿਹੜੀਆਂ ਵੱਡੀਆਂ ਫੈਮਿਲੀਜ਼ ਹੈਗੀਆਂ, ਰੋਇਸਟਰ ਰੋਕਫੈਲਰ ਫੈਮਿਲੀਜ਼,
0: ਜੀ ਜੀ ਜੀ,
2: ਉਹ ਦੇ ਕੋਲਾ ਕੰਟਰੋਲ ਟੂ ਦਾ ਵਰਲਡ
0: ਹਨਾ,
2: ਬਿਲਕੁਲ, ਉਹ ਇੱਕ ਮਾਨਵਤਾ ਨੂੰ ਖਤਮ ਕਰਨਾ ਚਾਹੁੰਦੇ ਆ, ਇਸ ਕਰਕੇ ਤੁਸੀਂ ਦੇਖੋ AI ਟੈਕਨੋਲੋਜੀ ਦੇ ਨਾਲ ਕਿੰਨੀਆਂ ਜੌਬ ਚੱਲ ਗਈਆਂ, ਲੋਕੀ ਘਰੋਂ ਘਰੀ ਬੈਠ ਗਏ ਆ, ਅਜੇ ਹੋਰ ਜਾਣੀਆਂ ਹਨਾ, ਤੇ ਵਨ ਡੇ ਵਿਲ ਕਮ ਕੇ ਡਰਾਈਵਰਲੈਸ ਕਾਰਾਂ ਆ ਜਾਣੀਆਂ, ਸਾਰਾ ਕੁਛ ਨਾ,
0: ਬਿਲਕੁਲ,
2: ਬੋਲੋ ਤੇ ਹਿਊਮਨ ਦੀ ਤਾਂ ਕੋਈ ਵੈਲਿਊ ਨੀ ਰਹਿ, ਪਰ ਜੇ ਲੋਕੀ ਜਾਗ ਜਾਣ ਤੇ ਹਿਊਮਨ ਹਿਊਮਨ ਇਜ ਲਾਈਕ ਪਰਮਾਤਮਾ ਕਹਿੰਦੇ
0: ਅਸ਼ਰਫ ਮਖਲੂਕਾਤ ਕੇ ਸਰਵ ਸ੍ਰੇਸ਼ਠ ਪ੍ਰਾਣੀ ਜੀਵਤ ਪ੍ਰਾਣੀਆਂ ਦੇ ਵਿੱਚੋਂ ਇਨਸਾਨ ਹੈ ਜਿਹੜਾ, ਵੀ
2: ਹੈਵ ਟੂ ਵਰਕ ਔਨ
0: ਇਟ। ਚਲੋ ਥੈਂਕ ਯੂ ਵੈਰੀ ਮਚ,
2: ਥੈਂਕ ਯੂ।
0: ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ। ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹਿ ਗਏ 7-8 ਮਿੰਟ ਬਾਕੀ, ਤੇ ਮੈਂ ਇੱਕ ਦੋ ਮੈਸੇਜ ਦੇ ਲਾਂ ਤੇ ਫਿਰ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ, ਤੇ ਤੁਹਾਨੂੰ ਇੱਕ ਅੱਧਾ ਗੀਤ ਵੀ ਸੁਣਾਵਾਂਗੇ ਅੱਜ ਜੋ ਵੀ ਰਹਿ ਗਿਆ। ਤੇ ਕੋਈ ਪ੍ਰੋਪਰਟੀ ਲੈਣ ਦੀ ਸੋਚ ਰਹੇ ਹੋ, ਕੋਈ ਗੈਸ ਸਟੇਸ਼ਨ ਤੁਹਾਨੂੰ ਚਾਹੀਦਾ ਹੈ, ਕੋਈ ਗਰੋਸਰੀ ਸਟੋਰ ਚਾਹੀਦਾ ਹੈ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਜਾਂ ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਕੋਈ ਟਰੱਕ ਯਾਰਡ ਦੀ ਭਾਲ ਦੇ ਵਿੱਚ, ਉਹ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਇਸਟੇਟ ਦੇ ਵਿੱਚ, ਬਹੁਤ ਲੰਬਾ ਤਜਰਬਾ ਰੱਖਣ ਵਾਲੇ ਬੜੇ ਤਜਰਬੇਕਾਰ ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ, ਫੋਨ ਨੰਬਰ 416-525-7400 416-525-7400। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਜੋ ਹੋਰ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਕੋਈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਕਿਸੇ ਕਿਸਮ ਦਾ ਕੋਈ ਹਿਡਨ ਕਲੌਜ਼ ਨਹੀਂ ਹੈ, ਤੁਸੀਂ ਡੀਲ ਕਰੋਗੇ ਤੁਸੀਂ ਬਿਲਕੁਲ ਇਸ ਚੀਜ਼ ਨੂੰ ਰਿਅਲਾਈਜ਼ ਕਰੋਗੇ। ਫੋਨ ਨੰਬਰ 416-525-7400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਫੋਨ ਕਰਕੇ ਤੁਸੀਂ ਜਾਣਕਾਰੀ ਲਓ। 905-399-810-9053-99-6110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਸਮੱਸਿਆ ਆ ਗਈ ਹੈ, ਗੱਡੀ ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਫੋਨ ਕਰੋ ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ, 905-450-3300, 905-450-3300। ਅਬਾਸ ਜੀ ਨੂੰ ਫੋਨ ਕਰ ਸਕਦੇ ਹੋ। ਹਰ ਤਰ੍ਹਾਂ ਦੀ ਇਹਨਾਂ ਕੋਲ ਸਰਵਿਸ ਅਵੇਲੇਬਲ ਹੈ, ਬੜੀ ਖੁੱਲੀ ਡੁੱਲੀ ਵਰਕਸ਼ਾਪ ਹੈ।

0: ਵਧੀਆ ਤਰੀਕੇ ਦੇ ਨਾਲ ਸਰਵਿਸ ਤੁਹਾਨੂੰ ਮਿਲੇਗੀ। ਚਾਹੇ ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਕੋਈ ਮਕੈਨੀਕਲ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਹਰ ਤਰ੍ਹਾਂ ਦੀ ਸਰਵਿਸ ਮਿਲੇਗੀ ਤੁਹਾਨੂੰ ਨੈਸ਼ਨਲ ਆਟੋ ਸਰਵਿਸ 99 ਸਾਊਥ ਰੋਡ ਤੋਂ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਅੱਜ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਬਾਤਾਂ 'ਤੇ, ਇੱਕ ਗੱਲਬਾਤ ਅਸੀਂ ਕੀਤੀ ਸੀ ਕਿ ਸਾਡੇ ਰਿਸ਼ਤਿਆਂ ਨਾਤਿਆਂ ਸਾਰਿਆਂ ਨੂੰ, ਚਾਚਾ ਤਾਇਆ ਮਾਮਾ ਫੁੱਫੜ ਮਾਸੜ ਸਾਰੇ ਰਿਸ਼ਤਿਆਂ ਨੂੰ, ਔਰ ਇਹਨਾਂ ਦੇ ਜਿਹੜੇ ਆਪੋਜ਼ਿਟ ਰਿਸ਼ਤੇ ਚਾਚੀ ਤਾਈ ਮਾਮੀ ਭੂਆ ਮਾਸੀ ਅੰਕਲ ਅਤੇ ਆਂਟੀ ਜਿਹੜੇ ਆ ਨਾ, ਉਹ ਖਾ ਗਏ ਇਹਨਾਂ ਰਿਸ਼ਤਿਆਂ ਨੂੰ, ਖਤਮ ਕਰਤਾ ਉਹਨਾਂ। ਦੇਖੋ ਜੀਜਾ ਅਤੇ ਸਾਲਾ, ਜੀਜੇ ਅਤੇ ਸਾਲੇ ਦਾ ਹੁਣ ਤੁਸੀਂ ਫਰਕ ਦੱਸਣਾ ਹੋਵੇ ਅੰਗਰੇਜ਼ੀ ਦੇ ਵਿੱਚ ਤਾਂ ਕਿਵੇਂ ਦੱਸੋਗੇ? ਕਹਿਣਾ ਦੋਨਾਂ ਨੂੰ ਬ੍ਰਦਰ ਇਨ ਲਾ ਹੀ ਹੈ। ਅਤੇ ਜੇ ਤੁਹਾਨੂੰ ਦੱਸਣਾ ਹੋਵੇ ਵੀ ਬ੍ਰਦਰ ਇਨ ਲਾ ਭਾਈ ਤੇਰਾ ਜੀਜਾ ਹੈ ਜਾਂ ਸਾਲਾ, ਇਹਦੇ ਵਾਸਤੇ ਵੱਖਰਾ ਲਫ਼ਜ਼ ਨਾਲ ਜੋੜਨਾ ਪਏਗਾ ਤੁਹਾਨੂੰ। ਜੇ ਸਾਲਾ ਹੈ ਤਾਂ ਬ੍ਰਦਰ ਇਨ ਲਾ ਲੂਜ਼ਰ ਕਹਿ ਦਿੰਦੇ ਉਹਨੂੰ, ਅਤੇ ਜੇ ਜੀਜਾ ਹੈ ਤਾਂ ਬ੍ਰਦਰ ਇਨ ਲਾ ਗੇਨਰ ਕਹਿ ਦਿੰਦੇ ਆ। ਇਹ ਬੜੇ ਪੁੱਠੇ ਜਿਹੇ ਸ਼ਬਦ ਹੈ, ਮੈਂ ਬੋਲ ਜ਼ਰੂਰ ਦਿੱਤੇ ਹੈ, ਪਰ ਮੋਸਟਲੀ ਲੋਕ ਇਸ ਤਰ੍ਹਾਂ ਫਿਰ ਡਿਫਰੈਂਸ਼ੀਏਟ ਕਰਦੇ ਜਦੋਂ ਇਸ ਤਰ੍ਹਾਂ ਦੱਸਣਾ ਹੋਵੇ ਵੀ ਜੀਜਾ ਕਿ ਭਾਈ ਤੇਰਾ ਸਾਲਾ। ਸੱਸ ਸਹੁਰਾ, ਫਾਦਰ ਇਨ ਲਾ ਮਦਰ ਇਨ ਲਾ, ਵੀ ਲਾ ਨੇ ਕਿਹੜਾ ਕਾਨੂੰਨ ਤੁਹਾਡਾ ਲਾਗੂ ਕਰਤਾ ਵੀ ਇਹ ਤੁਹਾਡਾ ਸਹੁਰਾ ਬਣ ਗਿਆ ਜੇ ਤੁਹਾਡੀ ਸੱਸ ਬਣ ਗਈ ਹੈ। ਸੋ ਬੜਾ ਅਜੀਬੋ ਗਰੀਬ ਜਿਹਾ ਮਾਹੌਲ ਕ੍ਰੀਏਟ ਹੋ ਗਿਆ, ਇਹਦੇ ਪਿੱਛੇ ਅਸੀਂ ਵੀ ਬਹੁਤ ਜ਼ਿੰਮੇਵਾਰ ਹਾਂ। ਦੇਖੋ ਦੋ ਕੀ ਮੌਕੇ ਹੁੰਦੇ ਸਾਡੇ ਨਾ ਰਿਸ਼ਤਿਆਂ ਨਾਤਿਆਂ ਦੀ ਅਹਿਮੀਅਤ ਦਰਸਾਉਣ ਦੇ, ਸਾਡੇ ਬੱਚਿਆਂ ਨੂੰ ਦਰਸਾਉਣ ਦੇ। ਇੱਕ ਤਾਂ ਖੁਸ਼ੀ ਦਾ ਮੌਕਾ ਸਾਡੇ ਹੈ ਵੀ ਵਿਆਹ ਸ਼ਾਦੀ ਜਦੋਂ ਹੁੰਦੀ ਪਿੰਡਾਂ ਦੇ ਵਿੱਚ, ਜਾਂ ਕੋਈ ਗਮੀ ਹੁੰਦੀ ਹੈ ਜਦੋਂ ਕਿਸੇ 'ਤੇ ਅਫਸੋਸ ਕਰਨ ਜਾਂਦੇ, ਉੱਥੇ ਇਹੀ ਮਤਲਬ ਹੁੰਦਾ ਹੈ ਕਿ ਘੰਟਾ ਅੱਧਾ ਪਹਿਲਾਂ ਜਾਣ ਦਾ, ਵਿਆਹ ਸ਼ਾਦੀ 'ਤੇ ਜਾਣ ਦਾ ਵੀ ਮਤਲਬ ਵੀ ਉੱਥੇ ਜਾਓ। ਇੱਕ ਦੋ ਦਿਨ ਪਹਿਲਾਂ ਲੋਕ ਜਾਂਦੇ ਹੁੰਦੇ ਸੀ ਨਾ, ਉੱਥੇ ਵੀ ਪਤਾ ਲੱਗੇ ਵੀ ਅੱਜ ਭਾਈ ਤੇਰੀ ਆ ਭੂਆ ਆਈ ਹੈ, ਇਹ ਤੇਰੀ ਭੂਆ ਦੀ ਨਨਾਣ ਵੀ ਨਾਲ ਆਈ ਹੈ, ਇਹ ਤੇਰੀ ਮਾਮੀ ਆਈ ਹੈ, ਇਹ ਤੇਰੀ ਮਾਮੀ ਦੀ ਨਨਾਣ ਨਾਲ ਆਈ, ਸਾਰਾ ਪਤਾ ਲੱਗਦਾ ਹੁੰਦਾ ਸੀ ਦੋ ਤਿੰਨ ਦਿਨ ਜਦੋਂ ਰਹਿੰਦੇ ਹੁੰਦੇ ਸੀ। ਅੱਜ ਕੱਲ੍ਹ ਦੇਖੋ ਜੀ, ਜਦੋਂ ਵਿਆਹ ਸ਼ਾਦੀ 'ਤੇ ਜਾਣਾ ਹੈ, ਪੈਲਸ ਦੇ ਵਿੱਚ ਜਾਣਾ ਹੈ, ਡੀ ਜੇ ਲੱਗਿਆ ਹੁੰਦਾ ਉੱਥੇ ਫੁੱਲ ਵੋਇਸ ਦੇ ਵਿੱਚ, ਲੋਕਾਂ ਦੀਆਂ ਅੱਖਾਂ ਤੋਂ ਐਨਕਾਂ ਡਿੱਗਦੀਆਂ ਫਿਰਦੀਆਂ, ਜੇਬਾਂ 'ਚੋਂ ਪੈਨ ਡਿੱਗਦੇ ਫਿਰਦੇ, ਉੱਥੇ ਸੌ ਪਤਾ ਕਿਸੇ ਨੂੰ ਕਿਹੜਾ ਮਾਮਾ ਅਤੇ ਚਾਚਾ ਅਤੇ ਤਾਇਆ, ਉੱਥੇ ਰਿਸ਼ਤੇ ਨਾਤਿਆਂ ਦੀ ਕਿਸੇ ਨੂੰ ਹੋਸ਼ ਨਹੀਂ ਹੁੰਦੀ, ਕੰਨ ਪਾੜਨ ਵਾਲੇ ਤੁਹਾਡੇ ਹੋਏ ਹੁੰਦੇ ਉਸ ਵੇਲੇ। ਫਿਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਦੁੱਖ ਦੇ ਉੱਪਰ ਜਾਂਦੇ ਹਾਂ, ਉੱਥੇ ਵੀ ਦੇਖੋ ਪਾਠੀ ਲੱਗਿਆ ਹੁੰਦਾ ਪਾਠ ਕਰਨ ਵਾਸਤੇ। ਦੇਖੋ ਇਹਦੇ 'ਚ ਬਹੁਤ ਵਧੀਆ ਗੱਲ ਹੈ ਕਿ ਪਾਠ ਚੱਲਦਾ ਹੈ ਉਸ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਦੇ ਲਈ। ਉੱਥੇ ਦੇਖੋ, ਉੱਥੇ ਜਾਂਦਿਆਂ ਤੁਹਾਨੂੰ ਮਨਾਹੀ ਹੁੰਦੀ ਪਈ, ਇੱਥੇ ਪਾਠ ਚੱਲਦਾ, ਅਰਦਾਸ ਹੋ ਰਹੀ ਹੈ, ਬੋਲਣਾ ਨਹੀਂ, ਬੋਲਣਾ ਨਹੀਂ, ਬਿਲਕੁਲ ਬੋਲਣਾ ਨਹੀਂ, ਬਿਲਕੁਲ ਬੋਲਣਾ ਬੰਦ। ਔਰ ਜਦੋਂ ਪਾਠ ਦਾ ਭੋਗ ਪਿਆ, ਅਰਦਾਸ ਹੋ ਗਈ, ਉਸ ਤੋਂ ਬਾਅਦ ਰੋਟੀ ਪਾਣੀ ਜਾਂਦਿਆਂ ਪਹਿਲਾਂ ਖਾ ਲੈਣਾ, ਉਸ ਤੋਂ ਬਾਅਦ ਜੀ ਉਹ ਘਰ ਵਾਲੇ ਰਿਸ਼ਤੇਦਾਰ ਲਾਈਨ ਬਣਾ ਕੇ ਖੜੇ ਹੁੰਦੇ ਅੱਗੇ, ਸਾਰੇ ਜਾਂਦੇ, ਹੱਥ ਜੋੜ ਜੋੜ ਕੇ, ਬਹੁਤ ਅਫਸੋਸ ਹੋਇਆ ਜੀ, ਬਹੁਤ ਅਫਸੋਸ ਹੋਇਆ। ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਿਹੜਾ ਰਿਸ਼ਤੇਦਾਰ ਆਇਆ, ਕਿਹੜਾ ਨਾਤੇਦਾਰ, ਕਿਹੜਾ, ਕਿਉਂਕਿ ਮਕਾਨ ਜਾਂਦੀ ਜਦੋਂ ਬੜੇ ਬੜੇ ਲੋਕ ਇਕੱਠੇ ਹੋ ਕੇ ਜਾਂਦੇ ਸੀ ਨਾ, ਤਾਂ ਉੱਥੇ ਫਿਰ ਜਾਣ ਪਛਾਣ ਹੁੰਦੀ ਸੀ ਇੱਕ ਦੂਸਰੇ ਨਾਲ ਵੀ, ਇਹ ਫਲਾਨਾ ਆਇਆ ਮੇਰੇ ਨਾਲ, ਫਲਾਨਾ ਆਇਆ, ਇੰਨਾ ਮੌਕਾ ਹੀ ਨਹੀਂ ਕਿਸੇ ਕੋਲ। ਸੋ ਸਾਡਾ ਆਪਦਾ ਹੀ ਇਹਦੇ ਵਿੱਚ ਰੋਲ ਬਹੁਤ ਵੱਡਾ ਹੈ, ਰਿਸ਼ਤੇ ਨਾਤਿਆਂ ਦੀ ਗਹਿਣਾ ਗਰਮਾ ਨੂੰ। ਹਾਂਜੀ ਖਲੀਲ ਜੀ, ਬਹੁਤ ਬਹੁਤ ਸ਼ੁਕਰੀਆ
1: ਜੀ। ਜੀ ਮੈਂ ਕਹਿ ਰਹਾ ਹਾਂ, ਅਗਰ ਵਾਸਤੇ ਤੋਂ ਲਗਾ ਦੀਜੀਏ, ਉਹ ਦਿਨ ਨਹੀਂ ਆਂਦੇ ਮੁੜਦੇ ਟੱਪਰ ਦੇ ਬੈਠੇ ਜੁੜਦੇ।
0: ਹਾਂ ਹੁਣ ਟਾਈਮ 1 ਮਿੰਟ ਲੈ ਗਿਆ ਖਲੀਲ ਜੀ, ਕੱਲ ਮੈਂ ਤੁਹਾਨੂੰ
1: ਸੁਣਾਉਂਗਾ, ਪ੍ਰੋਮਿਸ ਲਗਾ ਦੂੰ। ਕੋਈ ਬਾਤ ਨਹੀਂ, ਉਸ ਵਿੱਚ ਲਫ਼ਜ਼ ਨਿੱਕੀਆਂ ਨਿੱਕੀਆਂ ਨੂੰ ਚਿੱਠੀਆਂ, ਚਿੱਠੀਆਂ ਨਿੱਕੀਆਂ ਨੂੰ ਖਾ ਗਏ ਸੀ, ਬੋਲ ਕੇ ਬੜਾ ਮਜ਼ਾ ਆਦਾ।
0: ਕੱਲ ਕੱਲ
1: ਕੋਈ ਚੀਜ਼ ਕੰਮ ਕੀ ਹੋ, ਮੈਂ ਕੰਮ ਕੀ ਬਾਤ ਕਰਦਾ ਹੂੰ, ਖੁਦਾ ਹਾਫਿਜ਼।
0: ਪ੍ਰੋਮਿਸ ਪ੍ਰੋਮਿਸ ਪ੍ਰੋਮਿਸ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ, ਮੈਂ ਤੁਹਾਡੀ ਕਾਲ ਕਨੈਕਟ ਕੀਤੀ ਸੀ, ਤੇ ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਹੋ ਚੱਲਿਆ ਸਮਾਪਤ। ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਇਹ ਸੁਣੋ ਇੱਕ ਪਿਆਰਾ ਜਿਹਾ ਗਾਣਾ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ। ਬੈਸਟ ਸਰਵਿਸ ਬੈਸਟ ਪ੍ਰਾਈਸ 9057

ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987, 6477-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-1987 ਨੰਬਰ ਹੈ।

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਪਿਆਰੀ, ਬੜੀ ਮਿੱਠੀ, ਬੜੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਚੁੱਕੇ ਹਾਂ, ਰੌਣਕ ਮੇਲਾ ਲਾਉਂਦੇ ਹਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜਿਹੀ ਸ਼ਾਮ ਨੂੰ। ਅਤੇ ਅੱਜ ਤਾਂ ਵੈਸੇ ਪੂਰਾ ਦਿਨ ਰੌਣਕ ਲੱਗੀ ਰਹੀ, ਜਿਹੜੇ ਹਿਸਾਬ ਨਾਲ ਟ੍ਰੈਫਿਕ, ਸਕੂਲ ਬੱਸਿਸ ਦੇਖ ਕੇ ਯਾਰ ਚਾਅ ਬੜਾ ਚੜਿਆ। ਜਿੱਥੇ ਵੀ ਜਾਓ, ਜਿਸ ਮੋੜ ਤੇ ਵੱਡੀਆਂ ਸਕੂਲ ਬੱਸਿਸ, ਛੋਟੀਆਂ ਸਕੂਲ ਬੱਸਿਸ, ਬੱਚੇ ਬੈਠੇ, ਕਈ ਹੱਸ ਰਹੇ, ਕਈ ਰੋ ਰਹੇ। ਚਲੋ ਜ਼ਿੰਦਗੀ ਦੇ ਵਿੱਚ ਹੁੰਦਾ ਕਈ ਵਾਰ ਨਾ ਵੀ ਐਕਸਾਈਟਮੈਂਟ ਬਹੁਤ ਹੁੰਦੀ ਹੈ ਕਈਆਂ ਨੂੰ, ਕਈ ਕਹਿੰਦੇ ਆ ਕਿ ਅਸੀਂ ਤਾਂ ਵੀ ਨਿਕਲਣਾ ਨਹੀਂ। ਸੋ ਆਈ ਹੋਪ, ਉਮੀਦ ਕਰਦੇ ਹਾਂ ਕਿ ਅੱਜ ਬੱਚਿਆਂ ਦਾ ਬੈਕ ਟੂ ਸਕੂਲ ਦਾ ਪਹਿਲਾ ਜਿਹੜਾ ਦਿਨ ਸੀਗਾ ਵਧੀਆ ਰਿਹਾ ਹੋਵੇਗਾ। ਖੂਬ ਬੱਚਿਆਂ ਨੇ ਆਪਣੇ ਟੀਚਰਸ ਨਾਲ ਪਹਿਲੇ ਦਿਨ ਮਿਲ ਕੇ ਇੰਜੋਏ ਵੀ ਕੀਤਾ ਹੋਵੇਗਾ, ਫਰੈਂਡਸ ਕਈ ਮਿਲੇ ਪੂਰੀ ਸਮਰ। ਹੁਣ ਦੇਖੋ, ਇੱਕ ਤਾਂ ਗੱਲ ਜ਼ਰੂਰ ਹੈ ਕਿ ਬੱਚੇ ਜਦੋਂ ਆਪਣੇ ਯਾਰਾਂ ਦੋਸਤਾਂ ਤੋਂ ਦੂਰ ਰਹਿੰਦੇ ਆ ਨਾ, ਫਿਰ ਥੋੜ੍ਹਾ ਬੱਚੇ ਨੂੰ ਵੀ ਹੁੰਦਾ ਕਿ ਸਕੂਲ ਆਵੇ ਅਤੇ ਅਸੀਂ ਆਪਣੇ ਫਰੈਂਡਸ ਨਾਲ ਮਿਲੀਏ ਅਤੇ ਉਹ ਜਿਹੜੀਆਂ ਮੂਮੈਂਟਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਇੰਜੋਏ ਕਰੀਏ, ਹੱਸੀਏ, ਖੇਡੀਏ। ਸੋ ਖੈਰ, ਜਸਟ ਹੈਵ ਅ ਗ੍ਰੇਟ ਟਾਈਮ। ਅਤੇ ਸਵੇਰੇ ਵੀ ਮੈਂ ਕਿਹਾ ਸੀ ਕਿ ਬੱਚਿਆਂ ਨੂੰ ਬੈਸਟ ਵਿਸ਼ਸ, ਅਤੇ ਹੁਣ ਸ਼ਾਮ ਨੂੰ ਵੀ ਆਪਾਂ ਇੱਕ ਵਾਰ ਫਿਰ ਤੋਂ ਕਹਿ ਰਹੇ ਹਾਂ ਕਿ ਬੱਚੇ ਸਾਰੇ ਖੂਬ ਇੰਜੋਏ ਕਰਨ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-600-7373-33, 905-673-3337 ਆਪਣਾ ਫੋਨ ਨੰਬਰ ਹੈ, 905-673-3337 ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਦੀ ਇਸ ਖੂਬਸੂਰਤ ਈਵਨਿੰਗ ਨੂੰ ਆਪਾਂ ਇਕੱਠੇ ਮਿਲ ਕੇ ਇੰਜੋਏ ਕਰਦੇ ਹਾਂ। ਕੋਈ ਵੀ ਗੀਤ ਸੰਗੀਤ ਸੁਣਨਾ, ਦੋ ਤਿੰਨ ਤਰੀਕੇ ਨੇ। ਜਾਂ ਤਾਂ ਸਾਨੂੰ ਤੁਸੀਂ ਕਾਲ ਕਰ ਲਓ ਸਟੂਡੀਓ 'ਚ, ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਉੱਤੇ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਮੈਂ ਚੈੱਕ ਕਰਦਾ ਰਹਿੰਦਾ ਵੀ ਕਿਤੇ ਮੈਸੇਜ ਆਇਆ ਕਿਤੇ ਨਹੀਂ। ਅੱਜ ਕੱਲ੍ਹ ਤਾਂ ਨੋਟੀਫਿਕੇਸ਼ਨਸ ਔਨ ਕਰ ਦਿਓ ਅਤੇ ਕੋਈ ਨਾ ਕੋਈ ਮੈਸੇਜ ਆ ਜਾਂਦਾ ਯਾਰ ਕਿ ਤੁਹਾਨੂੰ ਇਸ ਬੰਦੇ ਨੇ ਮੈਸੇਜ ਕੀਤਾ, ਉਸਨੇ ਕੀਤਾ। ਸੋ ਇੰਸਟਾਗ੍ਰਾਮ ਪੇਜ ਇਸ ਪੰਜਾਬੀ ਲਹਿਰਾਂ, PUNJABILEHRAN, ਉਹਦੇ 'ਤੇ ਤੁਸੀਂ ਪ੍ਰੋਗਰਾਮ ਦੇ ਥਰੂ ਆਊਟ ਸਾਨੂੰ ਐਨੀ ਟਾਈਮ ਮੈਸੇਜ ਜ਼ਰੂਰ ਪਾ ਸਕਦੇ ਹੋ। ਹੋਰ ਸੁਣਾਓ, ਠੀਕ ਠਾਕ ਹੋ? ਲੌਂਗ ਵੀਕਐਂਡ ਕਿੱਦਾਂ ਰਿਹਾ? ਇੱਕ ਤਾਂ ਲੌਂਗ ਵੀਕਐਂਡ ਤੋਂ ਬਾਅਦ ਬੈਕ ਟੂ ਰੂਟੀਨ, ਅਤੇ ਉਹ ਵੀ ਐਡੀ ਵੱਡੀ ਰੂਟੀਨ, ਜਦੋਂ ਸਕੂਲ ਸ਼ੁਰੂ ਹੋ ਜਾਂਦੇ ਆ ਬੰਦੇ ਨੂੰ ਥੋੜ੍ਹਾ ਜਿਹਾ ਮੁਸ਼ਕਿਲ ਤਾਂ ਇੱਕ ਦਿਨ ਤੁਹਾਨੂੰ ਫੀਲ ਹੋਊਗਾ, ਬਟ ਕੋਈ ਨਾ, ਹਿਊਮਨ ਆਪਾਂ ਥੋੜ੍ਹੇ ਜਿਹੇ ਹੋ ਜਾਵਾਂਗੇ ਯੂਸ ਟੂ, ਅੱਜ ਥੋੜ੍ਹੇ ਟਾਈਮ ਨਾਲ ਪੈ ਜਾਇਓ। ਨਹੀਂ ਤਾਂ ਫਰਾਈਡੇ, ਸੈਟਰਡੇ, ਸੰਡੇ, ਮੰਡੇ ਬਸ ਚੱਲ ਸੋ ਚੱਲ ਸੀ, ਹਾਈਵੇਜ਼ ਬਿਜ਼ੀ, ਕੋਈ ਨਾਇਗਰਾ ਫਾਲ ਗਿਆ, ਕੋਈ ਮਸਕੋਕਾ ਗਿਆ, ਕੋਈ ਡਾਊਨਟਾਊਨ ਟੋਰਾਂਟੋ ਗਿਆ, ਅਤੇ ਬਸ ਰੌਣਕਾਂ ਲੱਗੀਆਂ ਰਹੀਆਂ। ਹੁਣ ਥੋੜ੍ਹਾ ਜਿਹਾ ਲੱਗੂਗਾ ਯਾਰ ਸੁੰਨ ਸੁਣਾ ਜਿਹਾ, ਕਿਉਂਕਿ ਥਰੂ ਆਊਟ ਇਹ ਜਿਹੜੇ 2 ਮਹੀਨੇ ਲੰਘੇ ਆ, ਲੱਗਦਾ ਨਹੀਂ ਸੀ ਵੀ ਕੋਈ ਕੰਮ ਕਾਜ ਵੀ ਨੇ। ਇਹੀ ਸੀਗਾ ਕਿ ਕਦੇ ਕੋਈ ਵਿਆਹ ਦਾ ਫੰਕਸ਼ਨ, ਉਹਦਾ ਸੱਦਾ ਆ ਗਿਆ, ਕਦੇ ਕੋਈ ਬਰਥਡੇ ਪਾਰਟੀ, ਉੱਥੇ ਚਲੇ ਗਏ, ਕਦੇ ਯਾਰਾਂ ਦੋਸਤਾਂ ਨੇ ਬੁਲਾ ਲਿਆ ਕਿ ਆਜੋ ਬਾਰਬੀਕਿਊ ਕਰੀਏ, ਅਤੇ ਹੁਣ ਸਾਰੇ ਆਰਾਮ ਨਾਲ ਬਹਿ ਜਾਣਗੇ ਚੁੱਪ ਕਰਕੇ ਕਿ ਥੋੜ੍ਹੇ ਜਿਹੜੇ ਇਹ ਹੁਣ 3-4 ਮਹੀਨੇ ਨੇ ਜਾਂ 2-4 ਮਹੀਨੇ ਨੇ ਆਪਣੇ ਕ੍ਰਿਸਮਿਸ ਤੱਕ ਹੁਣ ਦੱਬ ਕੇ ਮਿਹਨਤਾਂ ਕਰੀਏ। ਸੋ ਪ੍ਰੋਗਰਾਮ ਪੰਜਾਬੀ ਦਾ ਹੈ, ਬੜਾ ਟਾਈਮ ਸੀ ਉਦੋਂ ਕੀ

0: ਜ਼ਰੂਰ ਹੈ ਕਿ ਹੁਣ ਨਾ ਸਪੋਰਟਸ ਦੀ ਸ਼ੁਰੂਆਤ ਹੋ ਜਾਣੀ ਆ। ਜਿਹੜੇ ਲੋਕ ਬਾਸਕਟਬਾਲ ਦੇ ਫੈਨ ਨੇ, ਅਗਲੇ ਮਹੀਨੇ ਤੱਕ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਸ਼ੁਰੂ ਹੋ ਜਾਊਗਾ, ਤੇ ਜਦੋਂ ਫਿਰ ਕਵਾਈ ਲੈਨਰਡ ਆਊਗਾ, ਰੈਪਟਰਸ ਦੀ ਟੀਮ ਦਾ ਵੀ ਕਰੇਜ਼ ਥੋੜਿਆ ਇਸ ਵਾਰ ਜ਼ਿਆਦਾ ਹੋਊਗਾ। ਤੇ NFL ਜਿਹੜੇ ਮੇਰੇ ਫੁੱਟਬਾਲ ਦੇ, ਅਮੈਰੀਕਨ ਫੁੱਟਬਾਲ ਦੇ ਸ਼ੌਕੀਨ ਨੇ, ਸੋ NFL ਦੀ ਸ਼ੁਰੂਆਤ ਕੱਲ ਨੂੰ ਹੋ ਰਹੀ ਹੈ। ਆਮ ਤੌਰ ਤੇ ਮਤਲਬ ਥਰਸਡੇ ਨੂੰ ਗੇਮ ਹੁੰਦੀ ਹੈ, ਬਟ ਕੱਲ ਨੂੰ ਦੋ ਗੇਮਾਂ ਨੇ, ਤੇ ਫਿਰ ਥਰਸਡੇ ਨੂੰ ਤੇ ਫਿਰ ਸੰਡੇ। ਜਿਹਨਾਂ ਨੂੰ ਨਹੀਂ ਪਤਾ, ਸੰਡੇ ਨੂੰ ਕਿਹਾ ਜਾਂਦਾ ਹੈ ਫੁੱਟਬਾਲ ਸੰਡੇ, ਕਿਉਂਕਿ ਸਾਰਾ ਦਿਨ ਹੈ ਸੰਡੇ ਵਾਲੇ ਦਿਨ ਅਮੈਰੀਕਨ ਫੁੱਟਬਾਲ NFL ਚੱਲਦੀ ਹੈ। ਸੋ ਉਹਦਾ ਬੜਾ ਕਰੇਜ਼ ਹੈ। ਇੱਕ ਆਪਾਂ ਬਫਲੋ ਦੇ ਬਿਲਕੁਲ ਨਾਲ, ਬਫਲੋ ਦੀ NFL ਦੀ ਟੀਮ ਬੜੀ ਤਕੜੀ ਹੈ। 1981 ਹਾਂਜੀ ਵੀਰੇ, ਕੀ ਹਾਲ ਆ? ਵਧੀਆ ਵਧੀਆ, ਕੀ ਬਣਦਾ?
1: ਦਸ ਬਾਰਾਂ ਸਾਲ
0: ਹੋਸਟ ਹੀ ਕਰ ਰਹੇ ਆ। ਅੱਛਾ ਅੱਛਾ, ਕਿਆ ਬਾਤ ਹੈ, ਵੈਰੀ ਗੁੱਡ। ਵੀਡੀਓ ਯਾਰ ਹੁਣ ਦੇਖਦੇ ਹਾਂ, ਪਾਉਂਦੇ ਹਾਂ। ਹੁਣ ਮੈਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਸਮਰ ਵਿੱਚ ਬਿਜ਼ੀ ਬਹੁਤ ਸੀ, ਵੀਡੀਓ ਵੀਡੀਆਂ ਪਈਆਂ ਘੱਟ ਨੇ, ਕੋਈ ਨਾ ਵੀਡੀਓ ਵੀ ਪਾ ਦਾਂਗੇ।
1: ਇੱਕ ਬੰਦਾ ਰੱਖ ਲਓ ਸਪੋਟ।
0: ਹਾਂ, ਤੁਹਾਨੂੰ ਨਾ ਰੱਖ ਲਈਏ,
1: ਮੇਰੇ ਕੋਲ ਤਾਂ ਅੱਜ ਕੋਲ ਟਾਈਮ ਨਹੀਂ ਹੁੰਦਾ ਫੋਟੋ ਪਾਉਣ ਦਾ।
0: ਫੋਟੋਆਂ ਦੇਖੋ, ਅੱਜ ਕੱਲ੍ਹ ਨਾ ਫੋਟੋਆਂ ਵੀਡੀਓ ਪਾਉਣੀਆਂ ਉਹ ਵੀ ਇੱਕ ਜੌਬ ਹੀ ਬਣ ਚੁੱਕੀ ਹੈ। ਚਾਹੇ ਉਹ ਆਸਟ੍ਰੇਲੀਆ ਜਾਣ, ਚਾਹੇ ਉਹ ਯੂਰਪ ਜਾਣ, ਚਾਹੇ ਉਹ UK ਇੰਡੀਆ ਜਾਣ, ਉਹ ਨਾਲ ਹੀ ਹੁੰਦੇ ਆ।
1: ਹਾਂਜੀ, ਲੋਕੀ ਫੋਲੋ ਵੀ ਕਰਦੇ ਆ, ਜਿੱਦਾਂ ਮੈਨੂੰ ਤੁਸੀਂ ਕੋਈ ਪੋਸਟ ਕਰਦੇ ਮੈਨੂੰ ਨੋਟੀਫਿਕੇਸ਼ਨ ਆ ਜਾਂਦਾ।
0: ਕੋਈ ਕਲਾਕਾਰ ਆ, ਉਹ ਹਫਤਾ ਖੰਡ ਫੋਟੋ ਨਾ ਪਾਵੇ, ਅਗਲੇ ਕਹਿਣਗੇ ਯਾਰ ਇਹ ਗੈਪ ਕਿੱਥੇ ਹੋ ਗਿਆ।
1: ਹਾਂਜੀ, ਬੜੇ ਕਲਾਕਾਰ ਨੇ ਆਪਣੇ ਪੰਜਾਬ ਦੇ, ਖਾਸ ਕਰਕੇ ਬੜੇ ਬਹੁਤ ਸੋਸ਼ਲ ਮੀਡੀਆ ਬਹੁਤ ਘੱਟ ਗਏ।
0: ਹਾਂ, ਹੁਣ ਦੇਖੋ ਜਿਹੜੇ, ਇੱਕ ਤਾਂ ਯਾਰ ਜਿਹੜੇ ਯੰਗ ਨੇ, ਉਹ ਚਲੋ ਉਹਨਾਂ ਨੂੰ ਪਤਾ ਵੀ ਅਸੀਂ ਕਿਵੇਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ। ਜਿਹੜੇ ਥੋੜੇ ਜਿਹੇ ਸੀਨੀਅਰ ਨੇ, ਹੁਣ ਆਪ ਕਈ ਵਾਰ ਚੀਜ਼ ਕਰਨੀ ਔਖੀ ਹੈ, ਸੋ ਕੋਈ ਨਾ ਕੋਈ ਬੰਦਾ ਰੱਖਣਾ ਪੈਂਦਾ, ਤਾਂ ਹੀ ਤੁਹਾਡੀ ਹਰ ਇੱਕ ਚੀਜ਼ ਅਪ ਟੂ ਡੇਟ ਰਹੇਗੀ।
1: ਜਿੱਦਾਂ ਹੁਣ ਗਿੱਪੀ ਗਰੇਵਾਲ ਆ, ਚਲੋ ਵਧੀਆ ਲੱਗਦਾ ਮੈਨੂੰ, ਮੈਂ ਹਨਾ ਉਹਦਾ ਫੈਨ ਆ। ਜਦੋਂ ਕੋਈ ਫਿਲਮ ਆਉਂਦੀ ਹੁੰਦੀ ਜਾਂ ਕੋਈ ਸੌਂਗ, ਉਦੋਂ ਐਕਟਿਵ ਹੁੰਦਾ ਉਹ, ਜ਼ਿਆਦਾਤਰ ਜਗ੍ਹਾ ਘੁੰਮਣ ਜਾਂਦਾ ਬਾਈ ਹਨਾ।
0: ਨਹੀਂ ਆਈ ਨੀ, ਤੁਹਾਨੂੰ ਰੋਜ਼ ਐਕਟਿਵ ਹੋਣਾ ਪੈਂਦਾ ਇਹਨਾਂ ਕੰਮਾਂ ਦੇ ਵਿੱਚ ਤਾਂ।
1: ਹਾਂਜੀ ਹਾਂਜੀ, ਤੇ ਵੀਰੇ ਇੱਕ ਸੌਂਗ ਲਾ ਦੋਗੇ, ਉਹਦਾ ਗਿੱਪੀ ਦਾ ਇੱਕ ਸੌਂਗ ਹੈਗਾ ਨਾ, ਜੱਟਾਂ ਤੇ ਜਵਾਨੀ ਨਵੀਂ ਨਵੀਂ ਆਈ ਆ, ਜਿਹੜਾ ਖੰਗੇ ਮਾੜਾ ਤਾਂ ਬਸ ਟੰਗ ਦੇਣਗੇ
0: ਟੰਗ ਦੇਣਗੇ।
1: ਹਾਂਜੀ ਹਾਂਜੀ,
0: ਕਿਆ ਬਾਤ ਹੈ, ਗਿੱਪੀ ਗਰੇਵਾਲ ਵੀ ਦੇਖ ਲੋ ਪਾਇਨੀਅਰ ਬੰਦਾ।
1: ਗਾਣੇ ਸੋਹਣੇ ਹੁੰਦੇ ਉਹਦੇ, ਵਧੀਆ ਐਨਰਜੀ ਵਾਲੇ, ਪੋਜ਼ਿਟਿਵ ਹੈ, ਤੁਸੀਂ ਪੋਜ਼ਿਟਿਵ ਹੋ, ਉਹ ਵੀ ਪੋਜ਼ਿਟਿਵਿਟੀ ਬਹੁਤ ਉਹਨੇ ਗਾਣੇ ਚ ਹੁੰਦੀ ਆ।
0: ਹਾਂ ਚਲੋ, ਲਾ ਦਿੰਨੇ ਵੀਰੇ, ਨੋ ਪ੍ਰੋਬਲਮ। ਠੀਕ ਹੈ ਸਰ, ਥੈਂਕ ਯੂ, ਇੰਜੋਏ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਰਸੋ, ਗਿੱਪੀ ਗਰੇਵਾਲ ਹੈ, ਜੱਟਾਂ ਤੇ ਜਵਾਨੀ ਨਵੀਂ ਨਵੀਂ ਆਈ ਆ, ਇਹੀ ਅਨੁਵਾਦ ਹੈ। ਪਤਾ ਨਹੀਂ ਮੈਂ ਇਹ ਗਾਣਾ ਕਦੇ ਗਿੱਪੀ ਦਾ ਸੁਣਿਆ ਜਾਂ ਨਹੀਂ, ਚਲੋ ਖੈਰ ਕੋਈ ਨਾ, ਹੁਣ ਸੁਣ ਲੈਂਦੇ ਹਾਂ। ਗਿੱਪੀ ਗਰੇਵਾਲ ਭਾਜੀ ਦਾ ਇੱਕ ਯਾਰ ਮੈਨੂੰ ਬੜਾ ਪਸੰਦੀਦਾ ਗੀਤ ਲੱਗਦਾ, ਤੈਨੂੰ ਫੁੱਲ ਕਿਵੇਂ ਆਖਾਂ, ਫੁੱਲ ਤੇ ਵੀ ਦਾਗ ਨੇ, ਹੈ ਉਹ ਬੜਾ ਖੂਬਸੂਰਤ ਗਾਣਾ। ਇਸ ਵੀਕ ਅਸੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਫਰਾਈਡੇ ਨੂੰ ਏਅਰਪੋਰਟ ਐਂਡ ਕੁਈਨ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਤੇ ਵਾਕਰ ਡਰਾਈਵ ਤੇ ਲੱਗਣਗੀਆਂ ਰੌਣਕਾਂ, ਤੇ ਸੁੱਖ ਭਾਜੀ ਸਾਡੇ ਨਾਲ ਨੇ। ਸੁੱਖ ਭਾਜੀ ਕੀ ਹਾਲ ਆ?
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੇ ਨਾਲ ਦੀ ਨਾਲ ਪਹਿਲੀ ਡੀਲ ਹੀ ਅੱਜ ਕਿੰਗ ਸਾਈਜ਼ ਬੈੱਡ ਸੈੱਟ ਦੀ ਡੀਲ ਦਿੰਦੇ ਹਾਂ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ, ਸੋਲਿਡ ਵੁੱਡ ਦਾ ਆਰਟਿਸਟ ਰਸਟਿਕ ਦੇ ਲੁੱਕ ਦੇ ਵਿੱਚ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦੇ ਵਿੱਚ ਰਸਟਿਕ ਲੁੱਕ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਉੱਪਰ ਵੁੱਡ ਹੈਂਡਲ ਲੱਗੇ ਹੋਏ ਨੇ, ਕੰਪਲੀਟ ਬੈਡਰੂਮ ਸੈੱਟ ਜੀ ਹਾਂ, ਕੰਪਲੀਟ ਬੈਡਰੂਮ ਸੈੱਟ ਸੋਲਿਡ ਵੁੱਡ ਦਾ ਸਿਰਫ 999 ਦਾ ਜੀ ਹਾਂ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ $1,000 ਦੇ ਵਿੱਚ ਤੁਹਾਨੂੰ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਵਰਸ $400-500 ਆ, ਬਿਲਕੁਲ ਫ੍ਰੀ ਤੁਹਾਨੂੰ ਮਿਲੂਗਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ $999 ਦਾ, $1,000 ਦਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ। ਪਰ ਇਹ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ, ਸੰਡੇ ਤੱਕ। ਨੈਕਸਟ ਵੀਕ ਤੋਂ ਜਿਹੜਾ ਟੈਰਿਫ ਲੱਗਣ ਜਾ ਰਿਹਾ, 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਜ਼ ਵਧਣ ਜਾ ਰਹੀਆਂ। ਸੋ ਤੁਹਾਡੀ ਕਲੋਜ਼ਿੰਗ ਅਕਤੂਬਰ, ਨਵੰਬਰ, ਦਸੰਬਰ ਤੱਕ ਆ, ਇਹ ਸਾਰੀਆਂ ਡੀਲਾਂ ਅਸੀਂ ਤੁਹਾਡੇ ਲਈ ਲੌਕ ਕਰਕੇ ਰੱਖਾਂਗੇ। ਤੁਸੀਂ ਸੰਡੇ ਤੱਕ ਆ ਕੇ ਸਾਰੀਆਂ ਡੀਲਾਂ ਫਾਈਨਲ ਕਰ ਸਕਦੇ ਹੋ। ਸੋ ਲੋਐਸਟ ਪ੍ਰਾਈਸ ਦੇ ਉੱਪਰ ਜੇ ਫਰਨੀਚਰ ਲੈਣਾ ਚਾਹੁੰਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਜਿਹੜੀਆਂ 30% ਪ੍ਰਾਈਸ ਵਧਣ ਜਾ ਰਹੀਆਂ, ਸੋ 30% ਦੀ ਜੇ ਤੁਸੀਂ ਫਰਨੀਚਰ ਦੇ ਉੱਪਰ ਸੇਵਿੰਗ ਕਰਨੀ ਆ, ਤੇ ਇਸ ਵੀਕਐਂਡ ਸੰਡੇ ਤੱਕ ਤੁਸੀਂ ਇੱਕ ਚੱਕਰ ਜ਼ਰੂਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ।
0: ਕਿਆ ਬਾਤ ਹੈ, ਨਹੀਂ ਰੀਸਾਂ, ਵੈਰੀ ਗੁੱਡ। ਸੋ 294 ਵੋਕਰ ਡਰਾਈਵ ਤੇ ਹੋ ਜਾਓ ਰੈਡੀ ਪਹੁੰਚਣ ਦੇ ਲਈ, ਤੇ ਵਾਕਰ ਡਰਾਈਵ ਤੇ ਫਿਰ ਸੁੱਖ ਭਾਜੀ ਹੁਣੇ ਲਾਉਣਗੇ ਰੌਣਕਾਂ, ਅਸੀਂ ਵੀ ਲਾਵਾਂਗੇ ਰੌਣਕਾਂ, ਤੇ ਵਧੀਆ ਵਧੀਆ ਟੌਪ ਦੀਆਂ ਡੀਲਾਂ ਤੁਹਾਨੂੰ ਲੈ ਕੇ ਦੇਵਾਂਗੇ। 294 ਵਾਕਰ ਡਰਾਈਵ ਫਰਾਈਡੇ ਨੂੰ ਲਾਈਵ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ। ਇਸ ਦੇ ਨਾਲ ਨਾਲ ਫਰਾਈਡੇ ਨੂੰ ਨਾ ਅਸੀਂ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਦੀ ਗ੍ਰੈਂਡ

ਟੈਕਸਟ ਮੈਸੇਜ ਕਰ ਦਿਆ ਕਰੋ ਜਾਂ ਵੋਇਸਮੇਲ ਜ਼ਰੂਰ ਛੱਡ ਦਿਆ ਕਰੋ। ਮੈਂ ਨਾ ਨੋਟਿਸ ਕੀਤਾ ਕਿ ਆਪਾਂ ਲੋਕ ਕਿਤੇ ਨਾ ਟੈਕਸਟ ਮੈਸੇਜ ਬਹੁਤ ਘੱਟ ਕਰਦੇ ਆ ਤੇ ਵੋਇਸਮੇਲ ਵੀ ਨਹੀਂ ਛੱਡਦੇ। ਕਈ ਵਾਰ ਨਾ ਕਾਲਸ ਆਉਣਗੀਆਂ, ਕੋਈ ਵੋਇਸਮੇਲ ਨਹੀਂ ਤੇ ਫੋਨ ਕਈ ਵਾਰ 5-7 ਵਾਰ ਆਜੂਗਾ। ਸੋ ਆਈ ਥਿੰਕ ਵੋਇਸਮੇਲ ਦਾ ਇਸਤੇਮਾਲ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਉਹਦੇ ਨਾਲ ਚਲੋ ਜੇ ਕੋਈ ਬਿਜ਼ਨਸ ਹੈ, ਕਿਸੇ ਬਿਜ਼ਨਸ ਨੂੰ ਆ ਰਹੀਆਂ ਨੇ ਦਿਨ ਦੇ ਵਿੱਚ 5-7-10 ਕਾਲਾਂ, ਤਾਂ ਉਹ ਥੋੜ੍ਹੇ ਆ ਜੇ ਕੋਈ ਜ਼ਰੂਰੀ ਚੀਜ਼ ਹੈ ਪਤਾ ਲੱਗ ਜਾਂਦਾ। ਸੋ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਤੁਸੀਂ ਨਾ ਆਪਣਾ ਕੀ ਕਹਿੰਦੇ ਆ ਵੋਇਸਮੇਲ ਛੱਡਿਆ ਕਰੋ ਜਿੱਥੇ ਵੀ ਕਿਤੇ ਕਿਸੇ ਨੂੰ ਫੋਨ ਕਰਦੇ ਹੋ। ਇਟਸ ਗੁੱਡ ਟੂਲ ਤੇ ਇਸ ਟੂਲ ਨੂੰ ਯੂਜ਼ ਜ਼ਰੂਰ ਕਰਨਾ ਚਾਹੀਦਾ। ਪ੍ਰੋਗਰਾਮ ਪੰਜਾਬੀ ਦਾ ਗੱਲਬਾਤ ਕਰਦੇ ਹਾਂ ਤੇ ਗੀਤ ਲਾਉਂਦੇ ਹਾਂ ਫਿਰ ਬਾਈ ਜੀ ਦੇ ਲਈ। ਕਿਆ ਬਾਤ ਹੈ, ਕਹਿੰਦੇ ਕਿ ਜੱਟਾਂ ਤੇ ਜਵਾਨੀ ਨਵੀਂ ਨਵੀਂ ਆਈ ਆ ਤੇ ਜਿਹੜਾ ਕੀ ਕਹਿੰਦੇ ਵੀ ਟੰਗ ਦਿਆਂਗੇ ਜੇ ਕੋਈ ਨੇੜੇ ਨੁੜੇ ਆ ਗਿਆ। ਸੋ ਐਵੇਂ ਨਾ ਕਿਸੇ ਨੂੰ ਟੰਗੋ ਯਾਰ, ਗਲਤ ਗੱਲ ਹੈ। ਟੰਗਣ ਟੰਗਣ ਚ ਕੀ ਰੱਖਿਆ। ਸੋ ਕੋਈ ਨਾ, ਗਾਣਾ ਆ, ਗਾਣੇ ਨੂੰ ਐਜ਼ ਅ ਇੰਟਰਟੇਨਮੈਂਟ ਲੈ ਲੈਣਾ ਚਾਹੀਦਾ। ਲਾਉਂਦੇ ਹਾਂ, ਸੁਣਦੇ ਹਾਂ, ਇੰਜੋਏ ਕਰਦੇ ਹਾਂ। ਬਹੁਤ ਹੀ ਖਾਸ ਘਰ ਰਿਲੀਜ਼ ਹੋ ਰਹੇ ਨੇ ਡੇਰੀ ਅਤੇ ਹਰਨ ਟੇਰੀ ਉੱਤੇ। ਸੁਣੋ ਕਿ ਨਾ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com, ballymorehomes.com। ਕਿਪੀ ਜੀ,

Oh, va, viva ਗਿੱਪੀ ਜੀ, ਕੀ ਬਾਤ ਹੈ। ਸੋ ਗਿੱਪੀ ਭਾਜੀ ਯਾਰ, ਇੱਕ ਗੱਲ ਜ਼ਰੂਰ ਹੈ ਕਿ ਦੇਖ ਲਓ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਇੱਕ ਇੰਡਸਟਰੀ ਦੇ ਵਿੱਚ ਰਹਿਣਾ, ਇੰਨੀਆਂ ਟੌਪ ਦੀਆਂ ਫਿਲਮਾਂ ਦੇਣੀਆਂ, ਫਿਰ ਇੰਨੇ ਵੱਡੇ ਵੱਡੇ ਗੀਤ ਰਿਲੀਜ਼ ਕਰਨੇ ਸ਼ੁਰੂ ਤੋਂ ਫੁਲਕਾਰੀ ਵਰਗੇ, ਫਿਰ ਅੰਗਰੇਜ਼ੀ ਬੀਟ ਵਰਗੇ, ਫਿਰ ਕਿਹੜਾ ਸੀਗਾ ਉਹ ਘਰ ਦੀ ਸ਼ਰਾਬ ਨਾਲ, ਉਹ ਬੜਾ ਕਮਾਲ ਦਾ ਗੀਤ ਸੀਗਾ। ਸੋ ਬੰਦਾ ਲੈਜੈਂਡ ਆ ਯਾਰ ਗਿੱਪੀ, ਗਿੱਪੀ ਬਾਈ ਜੀ ਨਾਲੇ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ। ਜਦੋਂ ਵੀ ਗਿੱਪੀ ਭਾਜੀ ਹੋਣਾ ਦੀ ਕੋਈ ਫਿਲਮ ਹੁੰਦੀ ਹੈ ਤਾਂ ਪੰਜਾਬੀ ਲਹਿਰ ਤੇ ਜ਼ਰੂਰ ਲਾਜ਼ਮੀ ਪ੍ਰਮੋਸ਼ਨ ਪੂਰੀ ਹੈ, ਦੱਬ ਕੇ ਅਸੀਂ ਕਰਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ। 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, 905-673-3337। ਐਂਡ ਸਾਡੇ ਯਾਰ ਮੋਟਰਸਾਈਕਲ ਵਾਲੇ ਮਿੱਤਰਾਂ ਸੱਜਣਾਂ ਨੂੰ ਬੇਨਤੀ ਹੈ, ਅਤੇ ਜਿਹੜੇ ਗੱਡੀਆਂ ਵਾਲੇ ਵੀ ਨੇ, ਪਲੀਜ਼ ਜਦੋਂ ਮੋਟਰਸਾਈਕਲ 'ਤੇ ਹੋ ਕੋਈ ਕਾਹਲੀ ਨਹੀਂ ਕਰਨੀ, ਕੋਈ ਓਵਰ ਸਪੀਡਿੰਗ ਨਹੀਂ ਕਰਨੀ। ਅੱਜ ਹੁਣ ਇੱਕ ਹੋਰ ਮੋਟਰਸਾਈਕਲ ਦੀ ਕਲਿਜਨ ਦੇ ਨਾਲ ਮੋਟਰਸਾਈਕਲਿਸਟ ਦੀ ਮੌਤ ਹੋਈ ਹੈ। ਮੈਨੂੰ ਪਤਾ ਕਿ ਆਲਵੇਜ਼ ਜਿਹੜੇ ਮੋਟਰਸਾਈਕਲ ਵਾਲੇ ਉਹਨਾਂ ਦਾ ਕਸੂਰ ਨਹੀਂ ਹੁੰਦਾ, ਬਹੁਤ ਵਾਰ ਡਰਾਈਵਰ ਵੀ ਨਹੀਂ ਧਿਆਨ ਰੱਖਦੇ। ਡਰਾਈਵਰ ਨੂੰ ਇਹ ਨਹੀਂ ਪਤਾ ਕਿ ਮੋਟਰਸਾਈਕਲ ਵਾਲਾ ਆ ਰਿਹਾ, ਲੇਨ ਚੇਂਜ ਕਰਦੇ ਆ, ਬਲਾਈਂਡ ਸਪੋਟ ਨਹੀਂ ਚੈੱਕ ਕਰਦੇ ਅਤੇ ਐਕਸੀਡੈਂਟ ਹੁੰਦਾ, ਤਾਂ ਸਾਨੂੰ ਪਤਾ ਹੀ ਹੈ ਕਿੰਨਾ ਖਤਰਨਾਕ ਹੈ। ਸੋ ਪਲੀਜ਼ ਬੀ ਸੇਫ। ਅਤੇ ਹੁਣ ਸਮਰ ਦੇ ਜਾਂ ਇਸ ਮੌਸਮ ਦੇ ਕੁਝ ਕੁ ਦਿਨ ਬਾਕੀ ਨੇ, ਅਤੇ ਸੇਫਲੀ ਕੱਟ ਲਓ ਯਾਰ, ਕਿਸੇ ਮੋਟਰਸਾਈਕਲ ਵਾਲੇ ਨੂੰ ਨੁਕਸਾਨ ਨਾ ਪਹੁੰਚੇ, ਕਿਸੇ ਗੱਡੀ ਵਾਲੀ ਨੂੰ ਨੁਕਸਾਨ ਨਾ ਪਹੁੰਚੇ। ਹੁਣ ਜਦੋਂ ਥੋੜ੍ਹਾ ਜਿਹਾ ਵੈਦਰ ਕੋਲਡ ਹੋਇਆ, ਫਿਰ ਉਹ ਜਿਹੜੀ ਇੱਕ ਨਿਗਾਹ ਪਰ ਰੱਖਦੇ ਮੋਟਰਸਾਈਕਲ ਲਿਓ, ਉਦੋਂ ਤੁਸੀਂ ਥੋੜ੍ਹਾ ਜਿਹਾ ਫਿਰ ਚਿੱਲ ਕਰ ਲਿਓ। ਸੋ ਪ੍ਰੋਗਰਾਮ ਹੈ ਪੰਜਾਬੀ ਹੋਣਾ, ਅਤੇ ਇੱਕ ਮੈਸੇਜ ਸਾਨੂੰ ਦੇਈਏ ਦੁਆਬਾ ਟਰੈਵਲ ਦਾ। ਇੰਡੀਆ ਦੀਆਂ ਤਿਆਰੀਆਂ ਹੋ ਰਹੀਆਂ ਨੇ, ਅਤੇ ਦੇਖੋ ਯਾਰ ਕਿਵੇਂ ਇੰਡੀਆ ਦੀਆਂ ਟਿਕਟਾਂ ਧੜਾ ਧੜ ਬੁੱਕ ਹੋ ਰਹੀਆਂ ਨੇ। ਹੁਣ ਬੁੱਕ ਕਰ ਲਓਗੇ ਚੰਗੇ ਰਹੋਗੇ। ਇੱਕ ਨਾ ਬੜੀ ਸਪੈਸ਼ਲ ਪ੍ਰਾਈਸ ਹੈ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਨਵੀਂ ਯਾਰ ਅਸੀਂ ਜਾਣਾ, ਪਰ ਅਸੀਂ 5-6 ਮਹੀਨੇ ਲਾ ਕੇ ਆਉਣਾ। ਸੋ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਕੇ ਆਓ। ਟੋਰੋਂਟੋ ਟੂ ਦਿੱਲੀ ਦੀ ਟਿਕਟ ਹੈ, ਦੋ ਅਟੈਚੀ, ਸਿਰਫ 1580 ਵਿੱਚ ਰਾਊਂਡ ਟ੍ਰਿਪ, ਬੜੀਆਂ ਲਿਮਿਟਿਡ ਸੀਟਾਂ ਨੇ। ਨੰਬਰ ਹੈ 905-796-7800, 905-796-7800, 905-796-7800, 9798-7800। ਤੇ ਤੁਸੀਂ ਕਾਲ ਜ਼ਰੂਰ ਕਰੋ, ਅਤੇ ਤੁਹਾਡੇ ਲਈ ਦੁਆਬਾ ਟਰੈਵਲ, ਇੱਕ ਤਾਂ ਪ੍ਰਾਈਸ ਮੈਂ ਹੁਣ ਤੁਹਾਨੂੰ ਦੱਸ ਹੀ ਦਿੱਤੀ ਕਿੰਨੀ ਤਕੜੀ ਪ੍ਰਾਈਸ ਹੈ, ਪਰ ਨਾਲ ਦੀ ਨਾਲ ਦੁਆਬਾ ਟਰੈਵਲ ਦੀ ਸਰਵਿਸ ਵੀ ਬੜੀ ਬਾਖਮਾਲ ਹੈ। ਸੋ ਦੁਆਬਾ ਟਰੈਵਲ 905-796-7800 ਦੇ ਉੱਤੇ ਸੰਪਰਕ ਕਰੋ। ਰਾਜ ਬਾਈ ਜੀ ਯਾਰ ਕਿਆ ਕਮਾਲ ਦੇ ਇਨਸਾਨ ਨੇ, ਬਹੁਤ ਹੀ ਟੌਪ ਦੀ ਇਹਨਾਂ ਦੀ ਗੱਡੀਆਂ ਦੀ ਮਕੈਨਿਕ ਸ਼ੋਪ ਹੈ। ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਤਾਂ ਰੋਇਲ ਆਟੋ ਸੈਂਟਰ, ਅਫੋਰਡੇਬਲ, ਓਨੈਸਟ, ਰਿਲਾਇਬਲ ਟੀਮ, ਸਟੀਲਸ ਅਤੇ ਮੈਲਨੀ ਤੇ। ਨੰਬਰ ਹੈ 905-799-1478, 905-799-1478। ਬੈਕ ਟੂ ਸਕੂਲ ਵੇਲੇ ਆਪਾਂ ਬੁੱਕਸ ਵੀ ਲੈਂਦੇ ਹਾਂ, ਬੈਗ ਵੀ ਲੈਂਦੇ ਹਾਂ, ਸ਼ੂਜ਼ ਵੀ, ਕੱਪੜੇ ਵੀ। ਇੱਕ ਹੋਰ ਚੀਜ਼ ਬੜੀ ਜ਼ਰੂਰੀ ਹੈ, ਉਹ ਨੇ ਬੱਚਿਆਂ ਦੀਆਂ ਐਨਕਾਂ। ਸੋ ਬਿਯੋਂਡ ਆਇਓਵੇ ਲੀਡਿੰਗ ਨਾਮ ਹੈ, ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਬਾਏ ਵਨ ਗੇਟ ਵਨ ਫ੍ਰੀ। ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨਗਲਾਸਿਸ ਨੂੰ। ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ 99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ 249 'ਚ। ਆਈ ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਹੈ। ਬਿਯੋਂਡ ਆਇਓਵੇ ਦਾ ਨੰਬਰ ਹੈ 905-793-3937, 905-793-3937, ਬਿਯੋਂਡ ਆਇਓਵੇ। ਓਕੇ, ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈ ਇੱਕ ਸਿਚੁਏਸ਼ਨ ਬਾਰੇ, ਅਤੇ ਤੁਹਾਡਾ ਓਪੀਨੀਅਨ ਬੜੀ ਜਲਦ ਆਪਾਂ ਉਸ ਬਾਰੇ ਲਵਾਂਗੇ, ਅਤੇ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਹੋ। ਦੋ ਕੁ ਬੋਲ ਲਾਉਂਦੇ ਹਾਂ, ਅਤੇ ਫਿਰ ਇੱਕ ਗੱਲਬਾਤ ਆਪਾਂ ਕਰਨੀ ਹੈ ਸਰਾਂਸ਼ ਹੁਣਾਂ ਦੇ ਨਾਲ, ਅਤੇ ਫਿਰ ਤੁਹਾਡੇ ਲਈ ਉਹ ਜਿਹੜੀ ਡਿਸਕਸ਼ਨ ਹੈ ਆਪਾਂ ਔਨ ਦੀ ਏਅਰ ਕਰਦੇ ਹਾਂ। ਸੁਣਿਓ 2 ਮਿੰਟ, ਅਤੇ ਫਿਰ ਵਾਪਸ ਆਉਂਦੇ ਹਾਂ। ਪ੍ਰੋਗਰਾਮ ਹੈ ਪੰਜਾਬੀ ਰਾਹੀਂ। ਜਿਹੜਾ ਗੀਤ ਯਾਰ ਮੇਰਾ ਅੱਜ ਕੱਲ੍ਹ ਦਾ ਬੜਾ ਪਸੰਦੀਦਾ ਹੈ, ਮੇਰਾ ਨਾ ਇੱਕ ਫਰੈਂਡ ਮੈਨੂੰ ਇੱਕ ਉਹਨੇ ਬੜੀ ਵਧੀਆ ਗੱਲ ਕਹੀ, ਕਹਿੰਦਾ ਨਵੀਂ ਜੇ ਕਿਸੇ ਵੱਡੇ ਕਲਾਕਾਰ ਨੇ ਇਹ ਗਾਣਾ ਗਾਇਆ ਹੁੰਦਾ ਨਾ, ਬਸ ਮਿਲੀਅਨਸ ਆਫ ਲੋਕਾਂ ਨੇ ਸੁਣਨਾ ਸੀਗਾ। ਕਈ ਵਾਰ ਕੋਈ, ਮੈਂ ਨਹੀਂ ਕਹਿੰਦਾ ਇਹ ਮੁੰਡਾ ਬੜਾ ਟੈਲੈਂਟਡ ਹੈ, ਬਹੁਤ ਜ਼ਿਆਦਾ ਦੁੱਲਾ, ਨਵਾਂ ਵੀ ਨਹੀਂ ਹੈਗਾ, ਬਟ ਕਈ ਵਾਰ ਕਈ ਗਾਣੇ ਜਦੋਂ ਤੁਸੀਂ 13-14 ਕੱਢਦੇ ਹੋ ਨਾ ਇੱਕ ਟਾਈਮ 'ਤੇ,
ਫਿਰ ਕਈ ਲੋਕ ਜਿਹੇ ਰਹਿ ਜਾਂਦੇ ਆ, ਸੋ ਮੈਂ ਸੁਣਾਉਂਦਾ ਤੁਹਾਨੂੰ ਗੀਤ, ਤੁਸੀਂ ਬੜਾ ਇੰਜੋਏ ਕਰੋਗੇ। ਐਂਡ ਪੈਸ਼ਨ ਰੂਫਿੰਗ, ਰੂਫ ਦਾ ਕੰਮ ਕਰਾਉਣਾ ਕਰਾ ਲਓ, ਸਮਰ ਹੈ, ਸਮਰ ਖਤਮ ਹੋ ਰਹੀ ਹੈ, ਰੂਫ ਨਵੀਂ ਪੈਣ ਵਾਲੀ ਹੈ, ਰੂਫ ਤੁਹਾਡੀ ਲੀਕ ਹੋ ਰਹੀ ਹੈ, ਪੈਸ਼ਨ ਰੂਫਿੰਗ 647-949-9913 6479-919-9413 6479-919-9413 ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ। ਐਂਡ ਦੁੱਲਾ ਜੀ ਆ ਜਾਓ ਫਿਰ।

0: ਹੈ ਨਾ ਵਧੀਆ ਯਾਰ, ਪਤਾ ਨੀ ਮੈਨੂੰ ਕੰਪੋਜੀਸ਼ਨ ਲਿਰਿਕਸ ਸਾਰਾ ਕੁਛ ਬੜਾ ਅੱਛਾ ਲੱਗਿਆ। 7479 ਹਾਂਜੀ ਬਾਈ ਜੀ, ਤੁਸੀਂ ਨਾਲੇ ਤਾਂ ਮੇਰੀ ਕੱਲ ਆਵਾਜ਼ ਸੁਣੀ, ਨਾਲੇ ਕਿਹਾ ਵੀ ਤੁਹਾਡੀ ਆਵਾਜ਼ ਬੜੀ ਚਿਰ ਬਾਅਦ ਸੁਣ ਰਹੇ।
1: ਨਹੀਂ ਕੱਲ ਨਹੀਂ ਨਾ ਸੁਣੀ, ਕੱਲ ਮੈਂ ਫੋਨ ਲਾਇਆ ਸੀ।
0: ਅੱਛਾ ਅੱਛਾ ਅੱਛਾ,
1: ਉਹਦਾ ਕਾਫੀ ਦਿਨ ਬਾਅਦ ਮੇਰੇ ਕੋਲ।
0: ਨਹੀਂ ਮੈਂ ਤੁਸੀਂ, ਹਾਂ ਤੁਸੀਂ ਕਾਫੀ ਦਿਨ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ, ਮੈਂ ਤਾਂ ਇੱਥੇ ਹੋਣਾ।
1: ਹਾਂਜੀ ਤੁਹਾਡੇ ਫਾਦਰ ਸਾਹਿਬ ਦੀ ਆਵਾਜ਼ ਪਿਛਲੇ ਵੀ,
0: ਹਾਂ ਸੀ, ਮੈਂ ਥੋੜੇ ਫਿਰ ਸਮਰ ਸੀ, ਮੈਂ ਦੋ ਚਾਰ ਦਿਨ ਆਫ ਲੈ ਲਏ ਸੀਗੇ, ਮੈਂ ਕਿਹਾ ਘੁੰਮ ਫਿਰ ਆਈਏ ਥੋੜਾ ਬਹੁਤ ਆ ਕੇ। ਨਹੀਂ
1: ਹਾਂਜੀ, ਇੱਕ ਮੇਰੀ ਰਿਕੁਐਸਟ ਹੈਗੀ ਆ।
0: ਹਾਂਜੀ
1: ਸਾਡੇ ਕੋਲ ਦੋ ਫਰਿੱਜਾਂ ਪਈਆਂ ਜਿਹੜੀਆਂ ਸਟੂਡੈਂਟ ਜਾਂਦੀਆਂ ਨਾ ਆਪਣੇ ਯੂਨੀਵਰਸਿਟੀ ਚ ਰੱਖਦੇ
0: ਛੁੱਟੀਆਂ,
1: ਬਿਲਕੁਲ ਨਵੀਂ ਕੰਡੀਸ਼ਨ ਚ ਪਈਆਂ। ਉਹ ਜੇ ਕਿਸੇ ਨੂੰ ਚਾਹੀਦੀਆਂ ਹੋਣ ਤਾਂ ਉਹ ਮੈਂ ਬਹੁਤ ਰੀਜਨੇਬਲ $75 ਦੀ ਦੇ ਦਊਂਗਾ।
0: ਤੇ ਜਿਹੜੀਆਂ ਛੋਟੀਆਂ ਮਿੰਨੀ ਫਰਿੱਜਾਂ ਹੁੰਦੀਆਂ,
1: ਹਾਂਜੀ ਛੁੱਟੀਆਂ ਜਿਹੜੀਆਂ ਆਮ ਬੱਚੇ ਯੂਨੀਵਰਸਿਟੀ ਵਗੈਰਾ ਲੈ ਕੇ ਜਾਂਦੇ ਨਾਲ ਹੁੰਦੀਆਂ,
0: ਠੀਕ ਹੈ।
1: ਮੈਨੂੰ ਕਾਲ, ਮੇਰਾ ਨੰਬਰ 416-836-6749।
0: ਟਾਇਰ ਕਿੰਨੇ ਚ ਦਊਂਗੇ?
1: ਟਾਇਰ ਮੈਂ 400 ਦੇ ਦਊਂਗਾ, ਵਿਦ ਰਿਮ ਸਾਰਾ ਕੁਛ।
0: 400 ਦੇ?
1: ਹਾਂਜੀ
0: ਠੀਕ ਹੈ। ਚਲੋ ਜੇ ਕਿਸੇ ਨੂੰ ਮਿੰਨੀ ਫਰਿੱਜ ਚਾਹੀਦੀ ਹੈ, $75 ਦੀ ਮਿੰਨੀ ਫਰਿੱਜ ਸਾਨੂੰ ਮਿਲ ਜਾਵੇਗੀ, ਜਿਹਦੀ ਘੱਟੋ ਘੱਟ ਮਤਲਬ ਕੀਮਤ ਹੁੰਦੀ ਹੈ 400-500 ਦੀ ਕਿ ਨਹੀਂ ਭਾਜੀ? $450 ਚਾਹੀਦੇ ਆ ਤਾਂ $400 ਵਿੱਚ ਤੁਹਾਨੂੰ ਬਲੈਕ ਰਿਮ ਦੇ BMW 5 ਸੀਰੀ ਪਲੱਸ ਦੇ ਟਾਇਰ ਮਿਲ ਜਾਣਗੇ। ਨੰਬਰ ਇਹਨਾਂ ਦਾ 416-836-6749-416-836-6749-416-836-6749, ਠੀਕ ਹੈ ਭਾਜੀ। ਸਿਮਰਨ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਤੇ ਗਵਰਨਮੈਂਟ ਦਾ ਲੋਨ 0% ਤੋਂ ਸ਼ੁਰੂ ਦੇ ਵਿੱਚ, ਸੋ ਆਈ ਥਿੰਕ 2 ਈਅਰਸ ਦੇ ਸਮੇਂ ਲਈ ਸਿਰਫ 0% ਫਰੀ ਦੇ ਪੈਸੇ ਕਹਿ ਲਓ ਕਿ ਤੁਹਾਨੂੰ ਮਿਲ ਰਹੇ ਆ। ਇਹ ਲੋਨ ਉਹਨਾਂ ਲੋਕਾਂ ਲਈ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰਨਾ ਚਾਹੁੰਦੇ ਆ, ਤੁਸੀਂ ਕੋਈ ਵੱਖਰੇ ਵੱਖਰੇ ਪ੍ਰੋਗਰਾਮਸ ਕਰਨੇ ਨੇ, ਐਂਡ ਗਵਰਨਮੈਂਟ ਵੱਲੋਂ ਤੁਹਾਨੂੰ ਲੋਨ ਕਿੰਨੇ ਤੱਕ ਦਾ ਮਿਲ ਰਿਹਾ, ਕੀ ਰਿਕੁਆਇਰਮੈਂਟਾਂ ਨੇ ਸਿਮਰਨ ਦੱਸਣਗੇ। ਸਿਮਰਨ ਪਹਿਲਾਂ ਤਾਂ ਵੈਲਕਮ।
2: ਓਨਟਾਰੀਓ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ, ਅਗਰ ਤੁਸੀਂ ਓਨਟਾਰੀਓ ਦੇ ਵਿੱਚ ਰਹਿੰਦੇ ਹੋ, ਤੁਸੀਂ PR ਹੋ, ਸਿਟੀਜ਼ਨ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਅਗਰ ਤੁਸੀਂ ਹਾਊਸ ਵਾਈਫ ਹੋ, ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਇੰਪਲੋਇਡ ਹੋ ਈਵਨ ਤੁਸੀਂ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦੇ ਵਿੱਚ ਤੁਹਾਡੀ ਇਨਕਮ ਹੀ ਦੇਖਦੇ ਨੇ, ਇਨਕਮ ਤੁਹਾਡੀ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਜਿੰਨੀ ਤੁਹਾਡੀ ਘੱਟ ਇਨਕਮ ਹੋਏਗੀ ਓਨਾ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ ਵਾ, ਓਨਾ ਜ਼ਿਆਦਾ ਤੁਹਾਨੂੰ ਲੋਨ ਦੀ ਅਮਾਊਂਟ ਜ਼ਿਆਦਾ ਹੁੰਦੀ ਹੈ। ਪਲੱਸ ਜਿੰਨੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਉਹ ਵੀ ਫਰਕ ਪੈਂਦਾ ਵਾ, ਉਹ ਵੀ ਉਹਦੇ ਨਾਲ ਵੀ ਤੁਹਾਡੀ ਫੰਡਿੰਗ ਵੱਧਦੀ ਹੈ। ਤੁਹਾਡੀ ਲੋਨ ਦੀ ਅਮਾਊਂਟ ਓਨੀ ਜ਼ਿਆਦਾ ਹੋਏਗੀ ਜਿੰਨੇ ਤੁਹਾਡੇ ਡਿਪੈਂਡੈਂਟ ਬੱਚੇ ਹੋਣਗੇ, ਤੇ ਤੁਹਾਡੀ ਇਨਕਮ ਜਿੰਨੀ ਘੱਟ ਹੋਏਗੀ। ਤੇ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਤੁਹਾਡਾ ਕ੍ਰੈਡਿਟ ਚਾਹੇ 0 ਹੈ, ਤੁਹਾਡਾ ਕੋਈ ਕ੍ਰੈਡਿਟ ਚੈੱਕ ਨਹੀਂ ਹੋਏਗਾ। ਇਹਦੇ ਵਿੱਚ ਈਵਨ ਇਹਦੇ ਵਿੱਚ ਕੋਈ ਵੀ ਏਜ ਲਿਮਿਟ ਨਹੀਂ ਹੈਗੀ, ਕਿਸੇ ਵੀ ਏਜ ਦੇ ਕਲਾਇੰਟਸ ਕਰ ਸਕਦੇ ਨੇ। ਮੋਸਟਲੀ ਜਿਹੜੇ ਸਾਡੇ ਕਲਾਇੰਟਸ ਹੈਗੇ ਨੇ ਉਹ 50+ ਏਜ ਦੇ ਹੀ ਨੇ। ਈਵਨ ਅੱਜ ਵੀ ਸਾਡੇ ਕਲਾਇੰਟ ਹੈਗੇ ਸੀਗੇ, ਉਹ ਵੀ ਆਫਿਸ ਵਿਜ਼ਿਟ ਕੀਤੇ, ਉਹਨਾਂ ਦਾ ਵੀ ਅੱਜ ਅਪਰੂਵਲ ਆਇਆ ਸੀਗਾ। ਉਹ ਆਈ ਥਿੰਕ ਸੋ 74 or 75 ਦੀ ਏਜ ਦੇ ਸੀਗੇ ਸਰ, ਸੋ ਉਹ ਵੀ ਅੱਜ ਉਹਨਾਂ ਦਾ ਅਪਰੂਵਲ ਆਇਆ ਸੀਗਾ, ਉਹਨਾਂ ਦੀ ਫੰਡਿੰਗ ਆਈ ਸੀਗੀ। ਸੋ ਮੋਸਟਲੀ ਸਾਡੇ ਜਿਹੜੇ ਕਲਾਇੰਟਸ ਇਸੀ ਏਜ ਦੇ, ਇਸ ਏਜ ਦੇ ਲਿਮਿਟ ਵਿੱਚ ਕਰਦੇ ਆ।
0: ਐਂਡ ਨਾਲ ਦੀ ਨਾਲ ਇਹ ਜਿਹੜੇ ਕੋਰਸਿਸ ਨੇ ਇਹ ਸਾਰੇ ਆਨਲਾਈਨ ਨੇ?
2: ਹਾਂਜੀ ਹਾਂਜੀ ਆਨਲਾਈਨ ਨੇ ਟੋਟਲੀ, ਇਹਦੇ ਵਿੱਚ ਤੁਸੀਂ ਈਵਨ ਸਾਡੇ ਕੋਲ ਇਹਦੇ ਵਿੱਚ 2 ਤੋਂ 3 ਘੰਟੇ ਤੁਸੀਂ ਕਲਾਸਿਸ ਲਗਾਉਣੀਆਂ ਹੁੰਦੀਆਂ, ਈਵਨ ਸਾਡੇ ਕੋਲ ਸੈਲਫ ਸਟੱਡੀ ਬੇਸ ਕੋਰਸ ਵੀ ਅਵੇਲੇਬਲ ਹੈਗੇ ਨੇ ਜਿਹਦੇ ਵਿੱਚ ਤੁਹਾਨੂੰ ਕਲਾਸਿਸ ਲਗਾਉਣ ਦੀ ਜ਼ਰੂਰਤ ਨਹੀਂ, ਤੁਸੀਂ ਕਿਸੇ ਵੀ ਟਾਈਮ ਔਨ ਕਰ ਸਕਦੇ ਹੋ, ਉਹ ਸੈਲਫ ਸਟੱਡੀ ਬੇਸਡ ਹੋਏਗਾ। ਸੋ ਆਪਣੇ ਕੋਲ ਉਹ ਵੀ ਅਵੇਲੇਬਲ ਹੈਗੇ ਨੇ, 2 ਸਾਲ ਦੇ ਵੀ ਅਵੇਲੇਬਲ ਹੈਗੇ ਨੇ, 1 ਸਾਲ ਦਾ ਵੀ ਅਵੇਲੇਬਲ ਹੈਗਾ ਵਾ ਉਹਦੇ ਵਿੱਚ।
0: ਵੈਰੀ ਗੁੱਡ, ਕੀ ਬਾਤ ਹੈ। ਸੋ ਤੁਸੀਂ ਨੰਬਰ ਨੋਟ ਕਰੋ 4372643175 4 ਤੇ ਜਿਹੜੇ ਕੋਰਸਿਸ ਨੇ ਕਾਫੀ ਈਜ਼ੀ ਹੈ, ਤੁਹਾਡਾ ਪਾਸਿੰਗ ਰੇਟ ਕੀ ਹੈ?
2: ਹਾਂਜੀ ਇਹਦੇ ਵਿੱਚ ਸਰ ਬਹੁਤ ਈਜ਼ੀ ਟੂ ਪਾਸ ਹੈ, ਲੇਕਿਨ ਕੋਈ ਐਗਜ਼ਾਮ ਨਹੀਂ ਹੈਗਾ, ਇਹਦੇ ਵਿੱਚ ਸਿਰਫ ਅਸਾਈਨਮੈਂਟਸ ਹੁੰਦੀਆਂ ਨੇ। ਤੇ ਇਹਦੇ ਵਿੱਚ ਜਿਹੜੀ ਤੁਹਾਡੀ ਫੰਡਿੰਗ ਹੁੰਦੀ ਹੈ ਉਹ ਤੁਹਾਨੂੰ 50 to 190 ਤੱਕ ਦੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ, 1,90,000 ਤੱਕ ਦੀ ਸਾਡੇ ਫੰਡਿੰਗ ਅਪਰੂਵ ਹੁੰਦੀ ਹੈ। ਪਲੱਸ ਜਿਹੜੇ ਪਾਸਿੰਗ ਰੇਟ ਹੈ ਇਹਦੇ ਵਿੱਚ ਸਾਡਾ 100% ਹੋਏਗਾ ਕਿ ਹਾਂ ਤੁਹਾਡਾ ਫੇਲ ਪਾਸ ਦਾ ਇਸ਼ੂ ਨਹੀਂ ਹੋਏਗਾ ਕੋਈ ਵੀ, ਤੁਹਾਡੀ ਅਟੈਂਡੈਂਸ ਮੈਂਡੇਟਰੀ ਹੋਏਗੀ ਸਰ। ਤੇ ਤੁਹਾਨੂੰ ਜਿਹੜੀ ਲੋਨ ਦੀ ਅਮਾਊਂਟ ਹੈ, ਜਿੰਨਾ ਤੁਸੀਂ ਵੱਡਾ ਕੋਰਸ ਲਓਗੇ ਉਨਾ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ ਵਾ, ਉਨਾ ਟਾਈਮ ਤੁਹਾਡਾ ਇੰਟਰਸਟ ਨਹੀਂ ਹੋਏਗਾ, 0% ਇੰਟਰਸਟ ਤੇ ਰਹੇਗਾ ਉਨਾ ਟਾਈਮ। ਮੰਨ ਲਓ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ ਤਾਂ 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ, ਤੁਸੀਂ ਉਹ ਲੋਨ ਦੀ ਅਮਾਊਂਟ ਨੂੰ ਯੂਜ਼ ਕਰ ਸਕਦੇ ਹੋ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਸ ਤੋਂ ਬਾਅਦ ਹੀ ਲੋਨ ਤੇ ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਉਹ ਵੀ 2.5%, ਸਾਲ ਦਾ 2.5% ਇੰਟਰਸਟ ਹੋਏਗਾ ਜੋ ਕਿ 0 ਦੇ ਅਕੋਰਡਿੰਗ ਹੈ। ਸੋ ਉਹ ਵੀ ਤੁਹਾਡੇ 15 ਸਾਲ ਹੁੰਦੇ, ਤੁਸੀਂ 15 ਸਾਲ ਦੇ ਵਿੱਚ ਰਿਟਰਨ ਕਰਨਾ ਹੁੰਦਾ ਵਾ। ਸੋ ਆਈ ਥਿੰਕ ਸੋ 2.5% ਤੇ ਤਾਂ ਵੈਸੇ ਵੀ ਆਪਾਂ ਨੂੰ ਲੋਨ ਨਹੀਂ ਮਿਲਦਾ ਹੈਗਾ।
0: ਬਿਲਕੁਲ, ਇਹ ਤਾਂ ਨਹੀਂ ਹੈਗਾ ਵੀ ਕਿਸੇ ਦੇ ਕ੍ਰੈਡਿਟ ਤੇ ਕੋਈ ਇਫੈਕਟ ਹੋਊਗਾ?
2: ਨਹੀਂ ਕੋਈ ਇਹਦੇ ਵਿੱਚ ਸਰ ਕ੍ਰੈਡਿਟ ਚੈੱਕ ਹੀ ਨਹੀਂ ਹੈਗਾ, ਤੁਸੀਂ ਤਾਂ ਚਾਹੇ ਤੁਹਾਡਾ ਕ੍ਰੈਡਿਟ ਕੋਈ ਹਿਸਟਰੀ ਤੁਹਾਡੀ ਹੈਗੀ ਆ, ਤੁਸੀਂ ਨਹੀਂ ਇੱਥੇ ਕ੍ਰੈਡਿਟ ਚੈੱਕ ਹੀ ਨਹੀਂ ਹੋਏਗਾ ਹੈਗਾ। ਸੋ ਕ੍ਰੈਡਿਟ ਨਾਲ ਇਸ਼ੂ ਨਹੀਂ ਹੁੰਦਾ ਸਰ।
0: ਵੈਰੀ ਗੁੱਡ, ਸੋ ਨੰਬਰ ਤੁਸੀਂ ਨੋਟ ਕਰ ਲਓ 4372643175 4 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਬਹੁਤ ਸ਼ੁਕਰੀਆ ਸਿਮਰਨ, ਥੈਂਕ ਯੂ ਸੋ ਮਚ। ਕ੍ਰੈਡਿਟ ਦਾ ਮੈਸੇਜ ਯਾਦ ਰੱਖੋ, ਸਿਰ ਕਰਜ਼ਾ ਚੜ ਗਿਆ ਬਹੁਤ ਜ਼ਿਆਦਾ, ਪੇ ਆਫ ਨਹੀਂ ਹੋ ਰਿਹਾ, ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾਉਣ ਦਾ ਹੀ ਕੰਮ ਕਰ ਰਹੇ ਨੇ, ਤੇ GTA ਕ੍ਰੈਡਿਟ ਨੂੰ ਤੁਸੀਂ ਫੋਨ ਕਰਨਾ, ਕਰਜ਼ਾ ਮਾਫ ਕਰਵਾਓ, ਐਵੇਂ ਟੈਨਸ਼ਨ ਹੈ ਕਾਹਤੋਂ ਲੈਣੇ ਆ। 4166501100 ਨੰਬਰ ਹੈ, 4166501100, 416-650-1100 ਨੰਬਰ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਟੌਪ ਦੀ ਨੰਬਰ 1 ਮੂਵਿੰਗ ਕੰਪਨੀ ਹੈ, 30 ਸਾਲ ਦਾ ਤਜਰਬਾ ਅਗਲਿਆਂ ਕੋਲ, ਨਹੀਂ ਤਾਂ ਯਾਰ ਇੰਨੇ ਚਿਰ ਦਾ ਐਕਸਪੀਰੀਅੰਸ ਕਿਹਦੇ ਕੋਲ ਹੁੰਦਾ? ਪੰਜਾਬੀ ਦਾਰਾਂ ਕੋਲ ਹੈ 30 ਸਾਲ ਦਾ ਐਕਸਪੀਰੀਅੰਸ, ਓਨਾ ਹੀ HK ਮੂਵਰਸ ਨੂੰ ਹੈ। ਤੇ ਤੁਸੀਂ ਜ਼ਰੂਰ ਅਗਰ ਮੂਵ ਕਰ ਰਹੇ ਹੋ ਵਧੀਆ ਭਰੋਸੇ ਵਾਲੀ ਮੂਵਿੰਗ ਕੰਪਨੀ ਦੀ ਭਾਲ ਚੋਂ, 416-524-6704 ਇਹ ਕੁਇਕ ਨੰਬਰ ਹੈ। ਦਿਲਜੀਤ ਹੁਣੇ ਵੀ ਚੱਕ ਦਿੰਦੇ ਆ, ਫੱਟੇ ਹੈ ਐਲਬਮ ਛੱਡਤੀ ਤੇ ਪਤਾ ਨਹੀਂ ਚੱਲਿਆ ਯਾਰ, ਤੇ ਚੱਲ ਵੀ ਬੜੀ ਰਹੀ ਹੈ, ਸੁਣੀਏ ਦੋ ਕਬੋਲ। ਤੇ ਦਿਲਜੀਤ ਤੇ ਨਾਲ ਸਿਮਰ ਹੈ ਇਸ ਵਿੱਚ, ਕੁੜੀ ਬਹੁਤ ਸੋਹਣਾ ਗਾਉਂਦੀ ਆਪਣੀ ਲੋਕਲ, ਇੱਥੋਂ ਦੀ ਰਹਿਣ ਵਾਲੀ ਹੈ ਟੋਰਾਂਟੋ ਦੀ। ਸੋ ਸੁਣਦੇ ਹਾਂ ਦਿਲਜੀਤ ਸਿਮਰ ਦਾ ਇਹ ਗੀਤ ਲਵ ਲਾਈਕ ਦਿਸ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557। जदों किसी दी नजर धुंधली होनी शुरू हो जावे, जिंदगी दे बहुत पल हौली हौली खो जांदे ने। गड्डी चलाउणी मुश्किल, टीवी देखना औखा ते अपने प्यारियां दे चेहरे भी साफ नजर नहीं आउंदे। इस लई बहुत लोकां ने LAL लाइट एडजस्टेबल लेंस सर्जरी चुनी है। एह प्रीमियम कैटरैक्ट सर्जरी माड़ी नजर नूं भी कस्टमाइज कर दिंदी है, बिल्कुल टेलर मेड विजन पेशेंट दी लाइफ दे हिसाब दे नाल। कई पेशेंट्स कहंदे ने कि लाइट एडजस्टेबल लेंस सर्जरी तो बाद मेरी दुनिया फिर साफ होगी, मैं फिर तो नॉर्मल लाइफ जी रहा, ड्राइविंग तो लेके रीडिंग तक क्लैरिटी वापस आ जाती है। क्लिनिक दे सर्जन्स अते स्टाफ हर कदम ते गाइडेंस, कंफर्ट अते केयर दिंदे ने ताकि पूरी जर्नी सेफ, स्मूथ अते कॉन्फिडेंस दे नाल होवे। जे तुसी या थोड़े लव्ड वंस कैटरैक्ट्स दे नाल परेशान हो ता अज ही कॉल करो लूमिया। ऑफिसेज इन वॉन, डाउनटाउन टोरंटो एंड बेरी। डॉक्टर संगेड़ा अते डॉक्टर खान थोड़ी बोली पंजाबी, उर्दू अते हिंदी बोल दे ने। होर जानकारी ले ईमेल करो punjabi@lumia.io, punjabi@lumia.io, 289-982-9597, 289-982-9597।
2: ਜੀ ਓਕੇ, ਥੋੜੀ ਸੋਰੀ ਯਾਰ, ਕੁਝ ਕਾਲਸ ਤੁਸੀਂ ਕੱਟ ਵੀ ਦਿੱਤੀਆਂ, ਬਟ ਜਿਹੜੇ ਸੱਜਣ ਮਿੱਤਰ ਕਾਲ ਕਰ ਰਹੇ ਸੀ, ਹੋਲਡ ਹੋਲਡ ਹੋਲਡ ਕਰ ਲਿਆ ਕਰੋ ਤੇ ਗੱਲਬਾਤ ਪੱਕੀ ਕਰਾਂਗੇ, ਕਿਉਂ ਨਹੀਂ ਕਰਾਂਗੇ। 1598, ਹਾਂਜੀ
3: ਹੈਲੋ
2: ਜੀ, ਵੈਲਕਮ। ਕੀ ਬਾਤ ਹੈ ਸਰ, ਵੈਲਕਮ, ਥੈਂਕ ਯੂ ਸੋ ਮਚ, ਕਿਵੇਂ ਹੋ?
3: ਮੈਨੂੰ ਨੀ ਲੱਗਦਾ ਕੋਈ ਡੱਬੇ ਚ ਪਾ ਕੇ ਲੈ ਜਾਣ ਨਾਲ ਕੋਈ ਪ੍ਰੋਬਲਮ ਹੋਣੀ ਚਾਹੀਦੀ ਕਿਸੇ ਨੂੰ, ਬਟ ਇੰਡੀਆ ਚ ਬੜਾ ਸਟੀਰੀਓਟਾਈਪ ਹੈ ਵੀ ਭਾਈ ਡੱਬਾ ਭਰ ਕੇ ਲੈ ਗਿਆ।
2: ਇੰਡੀਆ ਚ ਵੀ ਲੋਕ ਨਹੀਂ ਆਏ ਡੱਬੇ ਭਰ ਕੇ ਲੈ ਕੇ ਜਾਂਦੇ, ਹੈਨਾ?
3: ਹਾਂਜੀ ਹਾਂਜੀ, ਹੁਣ ਜਿਵੇਂ ਲਾਈਕ ਸਾਡੇ ਫੰਕਸ਼ਨ ਸੀਗਾ ਛੋਟਾ ਜਿਹਾ, ਸਾਡੀ ਗਲੀ ਵਾਲੇ ਫੈਮਿਲੀ ਮੈਂਬਰ ਹੀ, ਸਾਡੀ ਜੁਆਇੰਟ ਫੈਮਿਲੀ ਹੈ ਨਾ, ਸਾਡੇ 7-8 ਘਰ ਚਾਚੇ ਤਾਇਆਂ ਦੇ, 150 ਬੰਦਾ ਉਦਾਂ ਹੀ ਹੋ ਜਾਂਦਾ ਖੜੇ ਪੈਰ ਹੀ
2: ਜੀ।
3: ਸੋ ਸਾਡੇ ਹਮੇਸ਼ਾ ਬਚ ਹੀ ਜਾਂਦਾ ਫੂਡ, ਹੈ ਨਾ, ਕਿਉਂਕਿ ਆਪਾਂ ਵੱਧ ਬਣਾਈਦਾ
2: ਜੀ,
3: ਤਾਂ ਜਿਹੜਾ ਆਪਣਾ ਬਚਦਾ ਆਪਾਂ PGI ਜਾ ਕੇ ਉੱਥੇ ਦੇ ਆਉਂਦੇ ਹੁੰਦੇ ਆ, ਉੱਥੇ ਆਲਰੇਡੀ ਲੰਗਰ ਵਾਲੇ ਬੰਦੇ ਹੁੰਦੇ ਆ, ਜਾਂ ਤਾਂ ਆਪਾਂ ਆਪ ਸਰਵ ਕਰ ਦੇਈਦਾ ਜਾਂ ਤਾਂ ਉਹਨਾਂ ਨੂੰ ਦੇ ਆਈਦਾ, ਉਹ ਉੱਥੇ ਵੰਡ ਦਿੰਦੇ ਆ PGI ਦੇ ਬਾਹਰ ਪੇਸ਼ੈਂਟ ਨੂੰ ਜਿਹਨਾਂ ਨੂੰ ਲੋੜ ਹੁੰਦੀ ਹੈ। ਸੋ ਆਪਾਂ ਤਾਂ ਏਦਾਂ ਕਰੀਦਾ, ਹੁਣ ਭਾਈ ਦਾ ਵਿਆਹ ਹੈ ਤੇ ਉਹਦੇ ਤੇ ਵੀ ਮੈਂ ਸੋਚ ਰਿਹਾ ਵੀ ਆਪਾਂ ਕਿੱਦਾਂ ਘੱਟ ਤੋਂ ਘੱਟ ਫੂਡ ਵੇਸਟ ਕਰੀਏ।
2: ਇੱਥੇ ਵੀ ਤੁਸੀਂ ਦੇਖੋ ਯਾਰ, ਕੋਈ ਵੈਡਿੰਗ ਰਿਸੈਪਸ਼ਨ ਹੁੰਦੀ ਹੈ, ਕਿੰਨਾ ਖਾਣਾ ਵੇਸਟ ਜਾਂਦਾ।
3: ਹਾਂਜੀ ਹਾਂਜੀ, ਬਹੁਤ ਜ਼ਿਆਦਾ ਇੱਥੇ, ਮਤਲਬ ਕੈਨੇਡਾ ਚ ਮੈਂ ਵਿਆਹ ਘੱਟ ਅਟੈਂਡ ਕੀਤੇ ਆ, ਬਟ ਲਾਈਕ ਆਈ ਸਪੋਜ਼ ਸੇਮ ਹੀ ਹੋਊਗਾ ਇੰਡੀਆ ਵਾਂਗ ਕਿ ਬਈ, ਕਿਉਂਕਿ ਫੂਡ ਜ਼ਿਆਦਾ ਬਣਦਾ ਹੈ
2: ਬਹੁਤ ਜ਼ਿਆਦਾ
3: ਕਿਤੇ ਵੀ ਕੋਈ ਲਾਈਕ।
2: ਮੈਂ ਕਈ ਵਾਰ ਯਾਰ ਕਈ ਵਾਰ ਸੋਚੀਦਾ ਜ਼ਰੂਰ ਹੈ ਕਿ ਇੰਨਾ ਖਾਣਾ ਜਿਹੜਾ ਬਣਦਾ ਇੱਥੇ ਵਿਆਹਾਂ ਤੇ, ਉਹਦਾ ਫਿਰ ਬਾਅਦ ਦੇ ਵਿੱਚ ਕੀ ਹੁੰਦਾ?
3: ਜੇ
2: ਕੋਈ ਲੈ ਕੇ ਜਾ ਰਿਹਾ ਡੱਬੇ ਚ ਪਾ ਕੇ, ਤੁਹਾਨੂੰ ਨਹੀਂ ਬੁਰਾ ਲੱਗਦਾ?
3: ਮੈਨੂੰ ਪਰਸਨਲੀ ਬਿਲਕੁਲ ਵੀ ਬੁਰਾ ਨਹੀਂ ਲੱਗੂਗਾ, ਬਟ ਹਾਂ ਲਾਈਕ ਮੈਂ ਅੰਡਰਸਟੈਂਡ ਕਰਦਾ ਵੀ ਲੋਕ ਉਹਦਾ ਮਜ਼ਾਕ ਬਣਾਉਂਗੇ ਤੇ ਮੇਰੇ ਨਾਲ ਦੇ ਬੰਦੇ ਵੀ ਉਹਦਾ ਮਜ਼ਾਕ ਬਣਾਉਂਗੇ, ਬਟ ਮੈਨੂੰ ਪਰਸਨਲੀ
4: ਪੰਜਾਬੀ ਲ ਲਹਿਰਾਂ
5: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ

0: 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Punjab te Amir Virse di Puttal Cho, Yaadaan te Santuri Safar da, Hum Safar, Sanja Virsa.
2: गीत संगीत देश दुनिया दिया ताजा तरीन जानकारियां ना लबरेज महकांदी सौगात वंडदा सांचा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार ले संपर्क करो
2: सांचा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਕਾਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
5: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Court Bolton 905-951-9394 Stephen Furniture ki dhamakedar festival season se
6: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
7: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣ ਕੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
6: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
8: ਨਾਲੇ ਚੋਪੜੀਆਂ ਨਾਲੇ ਦੋ
9: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
10: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
9: ਇੱਕ ਵਾਰ ਆਓਗੇ ਤੇ ਬਾਰ-ਬਾਰ ਆਓਗੇ
10: ਅਨਬੀਟੇਬਲ ਪ੍ਰਾਈਸਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
9: ਕਾਲ ਗਗਨ ਔਰ ਗੁਰਿੰਦਰ ਐਟ 905-286-9257
11: Ladies and gentlemen, you are not ready for this.
12: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
13: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
12: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
13: ਕਾਲ 6476068110
12: ਔਰ ਵਿਜ਼ਿਟ sharmamortgages.com
14: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
15: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
16: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
17: 647-835-5294 647-835-5294
18: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ AC
19: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
18: AC ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਲਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
19: 647-706-6640
20: ਮੇਰੇ ਮੁੰਡੇ ਵਾਲੀ ਬਾਹ ਮੁੰਡੇ ਮੋਢੇ ਰੱਖ ਕੇ ਜਿੱਤ ਫੋਟੋਆਂ ਸਰੋਂ ਨੂੰ ਕਰੇ
15: शादी दी मूवी बनवाउन लई या रिंग सेरेमनी लई वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन लई याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग लई आज ही कॉल करो जगदीश सिंह नो 416-930-1251 416-930-1251
20: पाजी आज करे तंदूरी बनाओ पर जो स्वाद तंदूरी बॉयज दे आना ओ करे नहीं बन पाउना
15: हाय गाइस एंजॉय करो तंदूरी बॉयज वेज नॉन वेज स्वाद ले तंदूरी खाने ले पहुंचो तंदूरी बॉयज
21: सांझा विरसा रेडियो दा रेफरेंस देन ते पाओ 10% डिस्काउंट पार्ट जागो अते वेडिंग ले आज ही कैटरिंग बुक करो 905-956-2111 905-451-9200 सर्विंग यू फ्रॉम 3 लोकेशंस

ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ$500 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ।

0: ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕਵਾਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਾਰਡ ਯੂਨਿਟ 4 ਇਟੋਬੀਕੋ
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7 8355-2294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਤੈਨੂੰ ਕੀ ਪਤਾ ਦਿਲ ਦਾ ਦਰਦ, ਤੈਨੂੰ ਕੀ ਪਤਾ ਦਿਲ ਦਾ ਦਰਦ, ਕੁੜੇ ਕਿਸੇ ਦਿਲ ਵਾਲੇ ਤੋਂ ਪੁੱਛ ਲੈਂਦੀ, ਪਹਿਲਾਂ ਪਰਖ ਲੈਂਦੀ ਸਾਡੇ ਪਿਆਰ ਨੂੰ, ਤੂੰ ਫਿਰ ਨਾਲ ਭਾਵੇਂ ਸਾਡੇ ਰੁੱਸ ਲੈਂਦੀ। ਇਹਨਾਂ ਦੁੱਖ ਨਾ ਬੰਤ ਤੂੰ ਹੋਣਾ ਸੀ, ਇਹਨਾਂ ਦੁੱਖ ਨਾ ਬੰਤ ਤੂੰ ਹੋਣਾ ਸੀ ਜੇ ਸਾਹਮਣੇ ਸਾਡੇ ਤੋਂ ਸਾਨੂੰ ਲੁੱਟ ਲੈਂਦੀ। ਧੜਕਣ ਨੂੰ ਸੁਰਤਾਲ ਬਣਾ ਕੇ ਰੱਖਾਂਗਾ, ਧੜਕਣ ਨੂੰ ਸੁਰਤਾਲ ਬਣਾ ਕੇ ਰੱਖਾਂਗਾ, ਜਦ ਤੂੰ ਆਉਣਾ ਘੁੰਗਰੂ ਪਾ ਕੇ ਰੱਖਾਂਗਾ, ਪੇਸ਼ ਕਰਾਂਗਾ ਆਵੇਂਗਾ ਜਦ ਘਰ ਮੇਰੇ, ਹਰ ਹੰਝੂ ਨੂੰ ਸ਼ਿਆਰ ਬਣਾ ਕੇ ਰੱਖਾਂਗਾ, ਆਵੀਂ ਜਾਂ ਨਾ ਆਵੀਂ ਮੇਰੇ ਬੂਹੇ 'ਤੇ, ਪਰ ਮੈਂ ਦੀਵਾ ਰੋਜ਼ ਜਗਾ ਕੇ ਰੱਖਾਂਗਾ। ਉਸਨੇ ਦਿੱਤੇ ਕੰਡੇ ਮੇਰੇ ਪੈਰਾਂ ਨੂੰ ਜੋ ਕਹਿੰਦੇ ਸੀ ਫੁੱਲ ਵਿਛਾ ਕੇ ਰੱਖਾਂਗਾ, ਕੁਝ ਰਾਤਾਂ ਜੇ ਮੇਰੇ ਘਰ ਵਿੱਚ ਰਹਿ ਜਾਵੇਂ ਤੈਨੂੰ ਚੰਨ ਦਾ ਟਿੱਕਾ ਲਾ ਕੇ ਰੱਖਾਂਗਾ। ਦਿਲ ਲੋਕਾਂ ਦਾ ਜਿੱਤਣ ਤੁਰਿਆ ਖਾਧੀ ਮਾਤ ਕਰਾਰੀ ਮੈਂ, ਦਿਲ ਲੋਕਾਂ ਦਾ ਜਿੱਤਣ ਤੁਰਿਆ ਖਾਧੀ ਮਾਤ ਕਰਾਰੀ ਮੈਂ, ਨੇੜੇ ਹੋ ਕੇ ਵੀ ਕੀ ਖੱਟਿਆ ਸਾਰਿਆਂ ਨਾਲ ਵਿਗਾੜੀ ਮੈਂ। ਇਹ ਤਾਂ ਮੇਰੇ ਤੋਂ ਢੁੱਕਦੀ ਹੈ। ਦਿਲ ਲੋਕਾਂ ਦਾ ਜਿੱਤਣ ਤੁਰਿਆ ਖਾਧੀ ਮਾਤ ਕਰਾਰੀ ਮੈਂ, ਨੇੜੇ ਹੋ ਕੇ ਵੀ ਕੀ ਖੱਟਿਆ ਸਾਰਿਆਂ ਨਾਲ ਵਿਗਾੜੀ ਮੈਂ, ਰੁਕਣਾ ਸਾਡੇ ਲੇਖ ਨੇ ਬੱਲਿਆ ਸਫ਼ਰ ਰੱਖੇ ਨੇ ਜਾਰੀ ਮੈਂ, ਭੁੱਲ ਗਏ ਸ਼ਾਇਦ ਅਕਾਤ ਸਮੁੰਦਰ, ਫਿਰ ਲਾਵਾਂਗੇ ਤਾਰੀ ਮੈਂ, ਫਿਰ ਲਾਵਾਂਗਾ ਤਾਰੀ ਮੈਂ। ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪਰਸਰ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਦਿਨ ਦਿਨ ਦਿਨ ਅੱਜ ਹੈ ਜੀ ਬੁੱਧਵਾਰ 9 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪਰਸਰ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਪਰਸਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਜ਼ਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 19 ਟੈਂਪਰੇਚਰ ਆ, ਤਾਂ ਫੀਲ ਲਾਈਕ 21 ਕਰਦੇ ਹਾਂ। ਦੁਪਹਿਰ ਨੂੰ 24 ਆ, ਸ਼ਾਮ ਨੂੰ 24 ਆ, ਰਾਤ ਨੂੰ 23 ਟੈਂਪਰੇਚਰ। ਅੱਜ ਮੀਂਹ ਦਿਖਾ ਰਹੇ ਆ ਤਕਰੀਬਨ 7-8 ਵਜੇ ਤੋਂ ਬਾਅਦ, ਆਹੋ 7 ਵਜੇ ਤੋਂ ਬਾਅਦ ਸ਼ਾਮੀ 7 ਵਜੇ ਤੱਕ ਮੀਂਹ ਪੈ ਰਿਹਾ ਬਈ। 12 ਘੰਟੇ ਕਹਿੰਦੇ ਮੀਂਹ ਪੈਣਾ ਹੈ 7 ਵਜੇ ਤੋਂ 7 ਵਜੇ ਤੱਕ, ਚਲੋ ਠੀਕ ਆ, ਹੁਣ ਤਾਂ ਠੀਕ ਹੈ, ਹੁਣ ਤਾਂ ਪੈ ਜਾਵੇ ਜਿਹੜਾ ਪੈ। 6:51 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 7:40 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ ਸੂਰਜ ਦੇ ਵਿੱਚ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰਮਨਾਗਰ ਕਿਤੇ ਕੋਈ ਐਕਸੀਡੈਂਟ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ ਅਤੇ ਰੋਡ ਬਲੋਕ ਆ, ਅਤੇ 905-673-3337 'ਤੇ ਗੱਲਬਾਤ ਹੋ ਸਕਦੀ ਹੈ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-16-477-2040, ਜੇ ਮੈਸੇਜ ਪਾਉਣੇ ਵਟਸਐਪ ਕਰਨੇ 647-848-5552-5594, 6475-5592-94 'ਤੇ ਗੱਲਬਾਤ ਮੈਸੇਜ ਜ਼ਰੀਏ ਹੋ ਸਕਦੀ ਹੈ। ਆਜੋ ਫਿਰ ਕਰੀਏ ਰਲ ਮਿਲ ਕੇ ਗੱਲਾਂ ਬਾਤਾਂ, ਕੁਛ ਇੱਧਰਲੀਆਂ ਕੁਛ ਉੱਧਰਲੀਆਂ, ਅਤੇ ਕੁਛ ਚੁਗਲੀ ਨਿੰਦਿਆ ਕਿਸੇ ਦੀ, ਅਤੇ ਕੁਛ ਵਡਿਆਈਆਂ ਕਿਸੇ ਦੀਆਂ, ਅਤੇ ਵਡਿਆਈਆਂ ਪਰਮਾਤਮਾ ਦੀਆਂ, ਗੁਰੂ ਸਾਹਿਬ ਦੀਆਂ ਕਹਿੰਦੇ ਕਰਨੀਆਂ ਚਾਹੀਦੀਆਂ। ਬੰਦੇ ਦੀਆਂ ਵਡਿਆਈਆਂ ਕਰਕੇ ਕੀ ਲੈਣਾ, ਬੰਦਾ ਤਾਂ ਫੁੱਲਿਆ ਉੱਦਾਂ ਹੀ ਨਹੀਂ ਹਵਾ ਜਮਾਨ ਹੁੰਦਾ, ਬੰਦਾ ਤਾਂ ਫਿਰ ਵਡਿਆਈ ਲੱਗਦਾ ਵਾਲੀ ਬੋਲ ਜਾਂਦਾ, ਪੰਪ ਜਿਹਨੂੰ ਕਹਿੰਦੇ ਹੁੰਦੇ ਪੰਪ ਦਿੱਤਾ ਜਾਂਦਾ, ਪਰ ਵਡਿਆਈ ਸਤਿਗੁਰੂ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਕਰੇ ਪਰਮਾਤਮਾ ਸਭ 'ਤੇ। ਉਹਦੀ ਵਡਿਆਈ ਕਹਿੰਦੇ ਜਿੰਨੀ ਕਰੋ ਉੱਨੀ ਥੋੜ੍ਹੀ, ਉੱਨੀ ਉਹ ਆਪਾਂ ਨੂੰ ਖੁਸ਼ੀਆਂ ਦਿੰਦਾ, ਗਮੀਆਂ ਵੀ ਚਲੋ ਉਹੀ ਦਿੰਦਾ, ਪਰ ਕੁਛ ਟਾਈਮ ਦੇ ਵਿੱਚ ਖੁਸ਼ੀਆਂ ਗਮੀਆਂ ਚਲੋ ਹੋਣੀਆਂ ਵੀ ਚਾਹੀਦੀਆਂ, ਜ਼ਿੰਦਗੀ ਦਾ ਇੱਕ ਪਾਰਟ ਆ, ਅਤੇ ਜੇ ਗਮੀ ਨਹੀਂ ਹੋਵੇ ਨਾ ਤਾਂ ਖੁਸ਼ੀ ਦਾ ਅਹਿਸਾਸ ਹੀ ਨਾ ਹੋਵੇ, ਹੈ ਨਾ। ਇਹ ਵੀ ਆ, ਮੈਂ ਜਿਹੜੀ ਮੇਰੀ ਸੋਚ ਆ ਵੀ ਬੰਦੇ ਦੇ ਸਿਰ ਨਾ 2-3 ਕੁ ਟੈਨਸ਼ਨਾਂ, 4 ਕੁ ਹਮੇਸ਼ਾ ਹੀ ਰਹਿਣੀਆਂ ਚਾਹੀਦੀਆਂ, ਬੰਦਾ ਅੱਗੇ ਵੱਧ ਕੇ ਕੰਮ ਕਰਦਾ। ਜੇ ਤੁਹਾਡੇ ਸਿਰ ਟੈਨਸ਼ਨ ਹੀ ਨਾ ਹੈਗੀ, ਫਿਰ ਤਾਂ ਕੰਮ ਕਰਨ ਦੀ ਵੀ ਰੂਹ ਨਹੀਂ ਕਰਦੀ। ਚਲੋ ਅਮਰਜੀਤ ਮੁਲਤਾਨੀ ਭਾਅ ਜੀ ਸੁਣਦੇ ਕੀ ਕਹਿੰਦੇ ਹੋ, ਧੰਨਵਾਦ, ਸਤਿ ਸ਼੍ਰੀ ਅਕਾਲ ਲੰਘੇ ਜੀ ਉਹਨੂੰ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਤੁਹਾਨੂੰ ਕਿੱਦਾਂ?
1: ਬਹੁਤ ਵਧੀਆ ਭਾਜੀ, ਪਿਕਨਿਕ ਦਾ ਬਹੁਤ ਇੰਜੋਏ ਕੀਤਾ, ਆਪਾਂ ਫਨ ਕੀਤਾ ਪੂਰਾ,
0: ਬੜਾ ਨੱਚੇ ਨੱਚੇ ਤੁਸੀਂ ਤਾਂ ਫਿਰ ਪੂਰੀ ਖੂਬ ਲਾਈ ਰੌਣਕਾਂ ਹੈ।
1: ਹਾਂ ਬਹੁਤ ਸੋਹਣਾ।
0: ਨਹੀਂ ਪਤਾ ਕੀ ਹੈ, ਇੱਕ ਆਪਣਤ ਜੀ ਨਹੀਂ ਹੁੰਦੀ, ਆਪਣਾਪਣ ਜਿਹਾ, ਹਨਾ। ਮੈਨੂੰ ਲੱਗਦਾ ਆਪਾਂ ਸ਼ਾਇਦ ਪਹਿਲੀ ਵਾਰ ਮਿਲੇ ਜਾਂ ਇੱਕ ਵਾਰ ਪਹਿਲਾਂ ਕਿਤੇ ਮਿਲੇ ਹੋਵਾਂਗੇ, ਮੈਨੂੰ ਲੱਗਦਾ।
1: ਹਾਂਜੀ ਬਿਲਕੁਲ ਰਾਈਟ,
0: ਹਨਾ। ਉਹ ਵਧੀਆ ਲੱਗਿਆ ਮੈਨੂੰ ਵੀ ਸਾਰਿਆਂ ਨੂੰ ਮਿਲ ਕੇ, ਬਹੁਤ ਲੋਕ ਮਲਦਾਨੀ ਸਾਹਿਬ ਬਹੁਤ ਲੋਕ ਨੇ ਜਿਹੜੇ ਕੱਲ ਮੇਰੇ ਨਾਲ ਗੱਲਬਾਤ ਹੋਈ ਜਿਹਨਾਂ ਦੀ ਕਈਆਂ ਦੀ ਵੀ ਅਸੀਂ ਆਏ ਸੀ। ਮੈਂ ਕਿਹਾ ਯਾਰ ਤੁਸੀਂ ਮਿਲੇ ਹੈ ਨਹੀਂ ਯਾਰ, ਤੂੰ ਬੀਜੀ ਵਾਲਾ ਸੀ। ਉਹ ਮੈਂ ਕਿਹਾ ਜੇ ਮੈਂ ਬੀਜੀ ਸੀ ਤੁਹਾਡੇ ਨਾਲ ਤਾਂ ਹੱਥ ਮਿਲਾ ਸਕਦਾ ਸੀ, ਤੁਹਾਨੂੰ ਤਾਂ ਜੱਫੀ ਪਾ ਸਕਦਾ ਸੀ, ਹੈਲੋ ਹਾਈ ਕਰ ਸਕਦਾ ਸੀ। ਨਹੀਂ ਯਾਰ, ਅਸੀਂ ਕਿਹਾ ਵੀ ਚੱਲ ਬੀਜੀ ਹੈ ਕੰਮ ਕਰਦਾ ਵਿਚਾਰਾ ਕਰੀ ਜਾਣ। ਮੈਂ ਕਿਹਾ ਅੱਛਾ। ਜਣੇ ਬਹੁਤ ਲੋਕ ਉਹ ਸੀ ਜਿਹੜੇ ਮੈਨੂੰ ਬਿਨਾਂ ਮਿਲੇ ਤੋਂ ਉੱਥੋਂ ਆਏ।
1: ਮੈਂ
0: ਤਾਂ ਕਹਿੰਦਾ ਜੋ ਕਰਦੇ ਹੋ ਕਰੀ ਚਲੋ, ਬਸ ਆਪਣਾ ਹੀ ਆ।
1: ਜਿਤਮਾਨ ਸਾਹਿਬ ਨੂੰ ਦਿੱਤਾ
0: ਬਿਲਕੁਲ ਦਿੱਤਾ 100%। ਮੈਂ ਤਾਂ ਸਟਾਲਾਂ ਤੇ ਜਾ ਕੇ ਬੇਚਾਰਿਆਂ ਦੇ ਦੋ ਦੋ ਮਿੰਟ ਬੈਠ ਕੇ ਉਹਨਾਂ ਤੋਂ ਮਾੜਾ ਮਾੜਾ ਖਾਇਆ। ਮੈਂ ਕਿਹਾ ਦੇਖਾਂ ਤਾਂ ਸਹੀ ਵੀ ਟੇਸਟ ਕਿਹੋ ਜਿਹਾ। ਉਹ ਬੜੇ ਖੁਸ਼ ਹੋਏ ਸਾਰੇ ਜਾਣੇ, ਮਨਚੂਰੀਅਨ ਖਾਧਾ ਉਹਨਾਂ ਤੋਂ ਇੱਕ ਪੀਸ। ਮੈਂ ਕਿਹਾ ਵੀ ਇੱਕੇ ਪੀਸ ਲੈਣਾ ਭੈਣ ਜੀ ਨੂੰ, ਮੈਂ ਕਿਹਾ ਮੈਨੂੰ ਇੱਕੇ ਪੀਸ ਦਿਓ, ਬਸ ਟੇਸਟ ਹੀ ਕਰਨਾ ਮੈਂ ਦੇਖਣਾ ਹੈ ਨਾ। ਉਹਨਾਂ ਨੇ ਇੱਕ ਪੀਸ ਮੈਨੂੰ ਪਾਇਆ ਅਤੇ ਬੜਾ ਵਧੀਆ ਫਲੂਦਾ ਵਾਲਿਆਂ ਨੇ ਪਰਮਜੀ ਉਹਨਾਂ ਨੇ ਮੈਂ ਅੱਧਾ ਕੁ ਗਲਾਸ, ਮੈਂ ਕਿਹਾ ਬਸ ਥੋੜ੍ਹਾ ਦੋ ਚਾਰ ਚਮਚੇ ਹੀ ਹੋਣ, ਵੱਧ ਨਾ ਹੋਵੇ ਨਾ। ਅਤੇ ਪਕੌੜੇ ਵਾਲਿਆਂ ਨੇ, ਉਹਨਾਂ ਦੇ 3-4 ਪਕੌੜੇ ਮੈਂ ਖਾਧੇ, ਵਧੀਆ ਲੱਗਿਆ ਮੈਨੂੰ ਅਤੇ ਵਧੀਆ ਸੀ ਸੋਹਣਾ। ਪੀਜੇ ਵਾਲਿਆਂ ਤੋਂ ਸਲਾਈਸ, ਪਰਮਿੰਦਰ ਭਾਅ ਜੀ ਉਹਨਾਂ ਨੇ ਮੈਨੂੰ ਇੱਕ ਸਲਾਈਸ ਖਿਲਾਈ ਧੱਕੇ ਨਾਲ। ਮੈਂ ਕਿਹਾ ਬਾਈ ਭੁੱਖ ਜੀ ਦਾ ਨਹੀਂ, ਕਹਿੰਦੇ ਇੱਕ ਸਲਾਈਸ ਖਾ ਨਾ, ਇੱਕ ਪੀਸ ਉੱਥੇ ਖਾਧਾ ਅਤੇ ਵਧੀਆ ਲੱਗਿਆ ਮੈਨੂੰ ਵੀ, ਬਹੁਤ ਸੋਹਣਾ। ਸਾਰਿਆਂ ਨੇ ਪਿਆਰ ਕੀਤਾ ਆਪਾਂ।
1: ਪਰ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਭਾਜੀ, ਦੇਖੋ ਜਾਂ ਕਿਤੇ ਇੱਧਰ ਕਿਤੇ ਨੇੜੇ ਦੇ ਮਿਡਲ ਦੇ ਵਿੱਚ ਹੁੰਦਾ ਨਾ ਕਿਤੇ ਪ੍ਰੋਗਰਾਮ ਤੁਹਾਡਾ ਪਿਕਨਿਕ ਦਾ,
0: ਹਾਂਜੀ,
1: ਯਕੀਨ ਕਰੋ ਕਿ ਪਬਲਿਕ ਸੰਭਾਲੀ ਵੀ ਨਹੀਂ ਜਾਣੀ ਤੁਹਾਡੇ ਕੋਲ।
0: ਹਾਂ, ਪਰ ਤੁਸੀਂ ਇਹ ਦੇਖ ਲਓ ਵੀ ਐਡੀ ਦੂਰ ਆ, ਚਾਹੇ ਉਹ ਖੇਤਾਂ 'ਚ ਜਾਂ ਉੱਧਰ ਮੰਨ ਲਓ ਫਾਰਮਾਂ 'ਚ, ਫਿਰ ਵੀ ਇੰਨੇ ਲੋਕਾਂ ਦਾ ਜਾਣਾ ਇੱਕ ਪਿਆਰ ਹੀ ਆ ਇਹ। ਕਮਰੇ ਚ ਮੰਨ ਲਓ ਜਾਂ ਸ਼ੈੱਡ ਦੇ ਥੱਲੇ ਉਹਦੇ ਘਰ ਲਾਂਦੇ ਬੰਦ ਚ ਕਹਿ ਲਓ ਹਾਲ ਚ ਵੀ, ਫਿਰ ਭਰਮਾ ਜ਼ਿਆਦਾ ਲੱਗਣਾ। ਹੁਣ ਖੇਤਾਂ ਚ ਖੁੱਲਾ ਸੀ ਕੰਮ, ਮੰਨ ਲਓ ਉਹ ਐ ਲੱਗਦਾ ਵੀ ਅਗਲਾ ਜਿੱਥੇ ਫਿਰਦਾ ਫਿਰੀ ਜਾਵੇ, ਕੋਈ ਕਿਤੇ ਖੜਾ, ਕੋਈ ਕਿਤੇ ਖੜਾ, ਕੋਈ ਕਿਤੇ ਖੜਾ, ਹੈ ਨਾ। ਘੁੱਟੇ ਜੇ ਜਾਣਾ ਉੱਥੇ, ਘੁੱਟੇ ਜੇ ਆ ਕੇ ਬਹਿ ਜਾਣਾ, ਜਿਵੇਂ ਘੁੱਟ ਕੇ ਕਿਸੇ ਨੇ ਬਿਠਾਇਆ ਹੁੰਦਾ, ਉਹਦਾ ਕੀ ਫਾਇਦਾ ਫਿਰ। ਹਰ ਬੰਦੇ ਨੇ ਇੰਜੋਏ ਕੀਤਾ।
2: ਸਾਡਾ ਦਿਲ ਖੁਸ਼ ਹੋ ਗਿਆ ਅਸੀਂ ਕਿਸੇ ਤੋਂ ਪੀ ਲੈਣ।
0: 35,000-4,000 ਬੰਦੇ ਦੇ ਗੇੜ ਐਂਟਰੀ ਹੋਈ ਆ ਉੱਥੇ।
2: ਨਹੀਂ ਮੇਰਾ ਲੱਗਦਾ ਜੋ ਮਰਜ਼ੀ ਕਹੀ ਜਾਏ, ਆਪਣਾ ਦਿਲ ਤਾਂ ਖੁਸ਼ ਹੈ
0: ਨਾ। ਆਪਾਂ ਤਾਂ ਹੈਪੀ,
2: ਬਿਲਕੁਲ ਇਹ ਤਾਂ ਜਿਹੜੇ ਆਏ ਨੀ ਉਹੀ ਕਹਿੰਦੇ ਆ ਵੀ ਤੁਹਾਨੂੰ ਤਾਂ ਨੀ ਮਿਲਿਆ, ਉਹ ਨੀ ਮਿਲਿਆ, ਪਰ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਉਹ ਫਿਰਦਾ ਆ।
0: ਸੱਚੀ ਗੱਲ।
2: ਹੋਰ ਸਰ
0: ਬਹੁਤ ਵਧੀਆ, ਕਿਰਪਾ
2: ਲੋ ਫਿਰ ਖਬਰਾਂ
0: ਲਿਆਓ ਪਰਮਿੰਦਰ। ਥੈਂਕ ਯੂ ਨਾ ਬਾਜੀ, ਸਤਿ ਸ੍ਰੀ ਅਕਾਲ ਜੀ ਜੀਆਂ ਨੂੰ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਯਾਰ,
3: ਮਗਾ ਜੀ ਲੋਕ ਚਲਾਕ ਦੇਖ ਲੋ ਕਿੰਨੇ ਰੇਡੂ ਗੇੜੇ ਭਾਈ।
0: ਹਾਂ ਸੱਚੀ ਹੈ ਨਾ,
3: ਜੇ ਫੁੱਲ ਪਲੇਟ ਹੁੰਦੀ ਤੇ ਪੈਸੇ ਦੇਣੇ ਪੈਣੇ ਸੀ, ਤੇ ਫੁੱਲ ਗਲਾਸ ਹੁੰਦਾ ਪੈਸੇ ਦੇਣੇ ਪੈਣੇ, ਅੱਧੀ ਅੱਧੀ ਪਲੇਟ ਹੀ ਆ,
0: ਇੱਕ ਇੱਕ ਪੀਸ ਲਿਆ ਹੈ। $7-8 ਦੇਣੇ ਪੈਣੇ ਸੀ, ਉਹ ਮੈਂ ਬਚਾ ਲਿਆ ਆਪਣਾ, ਸੇਵ ਕਰ ਲਏ
3: ਪਲੱਸ ਟੈਕਸ।
0: ਹਾਂ ਟੈਕਸ ਨਹੀਂ, ਚਲੋ ਕੈਸ਼ ਹੀ, ਫਿਰ ਕਿਸੇ ਉਹੀ ਪੈਸੇ ਮੈਂ
3: ਕਲਾਕਾਰਾਂ ਦੇ
0: ਬਣਦੇ ਤਾਂ ਹੈ ਨਾ, ਹੋਰ ਇਕੱਠੇ ਕਰ ਲੈਣੇ ਆਪਾਂ ਤੁਹਾਡੇ ਵਰਗੇ ਭਰਾਵਾਂ ਤੋਂ।
3: ਗੱਲ ਹੀ ਕੋਈ ਨੀ, ਗੱਲ ਸੁੱਖ ਚਾਹੀਦੀ, ਗੱਲ ਹੀ ਕੋਈ।
0: ਮੈਂ ਕਿਹਾ ਖਾਸੀ ਐਤਕੀ ਤਾਂ ਬੈਂਕ ਦੇ ਵੀ ਜਵਾਬ ਦੇਤਾ,
3: ਲਾਜ਼ਮੀ ਯੋਗਦਾਨ ਪਾਵਾਂਗੇ।
0: ਬੈਂਕ ਵਾਲੇ ਕਹਿੰਦੇ ਇੰਨੇ ਅਸੀਂ ਰੱਖਣੇ ਕਿੱਥੇ ਪੈਸੇ ਤੇਰੇ।
3: ਪੋਟਲੀ ਵੱਲ ਨੂੰ ਘਰੇ
0: ਬਸ ਬਸ ਏਦਾਂ ਹੀ ਕੀਤਾ
3: ਮੇਰੀ ਮਾਂ ਦਾ ਨਾ ਕੱਪ ਪੇਟੀ ਦਰੀਆਂ ਦਰੀਆਂ ਦੇ ਵਿੱਚ ਪਏ ਪਏ।
0: ਅੱਛਾ
3: ਮੈਂ ਉਹ ਧੁੱਪ ਜੀ ਲਾਉਣ ਲੱਗਿਆ
0: ਕਿਤੇ ਨਾ ਕਿਤੇ। ਅੱਛਾ ਪੈਸੇ ਜੇ ਪੈਦੇ ਹੋਣ ਵਿੱਚ ਸੋਨਾ ਹੋਵੇ ਉਹ ਬੰਦਾ ਕੱਢ ਲੈਂਦਾ, ਜਿਹੜਾ ਸਰਾਣਾ ਹੁੰਦਾ ਉਹ ਬੰਦਾ ਹੱਥ ਵੀ ਨਹੀਂ ਲਾਉਂਦਾ ਲਾਗੀ ਨੂੰ ਚੁਕਾ ਦਿੰਦਾ ਹੁੰਦਾ।
3: ਮੈਂ ਤਾਂ ਭਰਾਵਾ ਮੇਰੇ ਫਾਦਰ ਦਾ ਸਾਰਾ ਕੁਝ ਚੱਕ ਲਿਆ,
0: ਅੱਛਾ
3: ਪਜਾਮੇ ਕੁੜਤੇ ਮੈਂ ਸਾਰਾ ਕੁਝ ਚੱਕ ਲਿਆ। ਮੈਨੂੰ ਕਹਿੰਦੀ ਇਹ ਤਾਂ ਲੋਕਾਂ ਦੀ ਸੀ, ਮੈਂ ਤਾਂ ਨਵੇਂ ਮੈਂ ਤਾਂ ਰੱਖਣੇ ਪੁਰਾਣੇ,
0: ਆਹੋ
3: ਮੈਂ ਤਾਂ ਪਾਏ ਜਾਕਟਾਂ ਤੱਕ ਪਾਏ
0: ਆ। ਠੀਕ ਹੈ ਫਿਰ ਉਹਨਾਂ ਨੂੰ ਕੀ ਲੱਗ ਗਿਆ?
3: ਪੱਗ ਦੁਪੱਟਾ ਦੁਪੱਟਾ ਦੁਪੱਟਾ ਜਿਹੜਾ ਪੱਟਾ ਜਿਹਾ ਰੱਖਣ ਵਾਲਾ ਦੁਪੱਟਾ ਨੀ ਹੁੰਦਾ
0: ਸਤਿਕਾਲ ਜੀ ਇਹਨੂੰ।
4: ਆਪਣੇ ਮਨ ਕੋ ਪੁੱਛੋ ਹਾਂ ਵੱਖਰੇ ਆ।
0: ਨਹੀਂ ਨਹੀਂ ਉਹ ਤਾਂ ਹੈ ਹੀ, ਗੱਲ ਤਾਂ ਸਹੀ ਆ।
4: ਹਾਂਜੀ
0: ਕੋਈ ਗੱਲ ਨੀ,
4: ਉਹਦਾ ਫੰਕਸ਼ਨ ਆ ਗਿਆ, ਮੇਰੇ ਭਤੀਜੇ ਦਾ ਵਿਆਹ ਸੀ, ਮੈਂ ਯੂਐਸ ਜਾਣਾ ਪਿਆ।
0: ਹਾਂਜੀ ਹਾਂ,
4: ਉਦਣ ਫਿਰ ਥੋੜਾ ਲੇਟ ਹੋ ਗਏ।
0: ਬਿਲਕੁਲ ਬਿਲਕੁਲ,
4: ਉਦਣ ਜਦੋਂ ਮੈਂ ਇੱਥੋਂ ਗਿਆ ਮੈਨੂੰ 5 ਘੰਟੇ ਏਅਰਪੋਰਟ ਤੇ ਪੈਣਾ ਪਿਆ।
0: ਫਲਾਈਟ ਤੁਸੀਂ ਤਾਂ ਕਹਿੰਦੇ 7 ਵਜੇ ਦੀ ਫਲਾਈਟ ਆ ਮੇਰੀ। ਹਾਂ,
4: ਉਹ 5 ਘੰਟੇ ਏਅਰਪੋਰਟ ਤੇ ਬਿਠਾਏ
0: 12-1 ਵਜੇ ਤੱਕ,
4: 11:30 ਗਿਆ ਅੱਜ ਤੋਂ।
0: ਵਾ ਚੱਕ, ਤੁਹਾਡੀ ਪਾਲਿਸੀ ਵੀ ਲੇਟ ਕੀਤੀ ਹੈ ਨਾ ਫਿਰ, ਤਾਂ ਹੀ ਹੋਈ ਉਹਨੇ ਵੀ ਪਾਲਿਸੀ ਲੇਟ ਹੋਈ ਹੈ।
4: ਥੈਂਕ ਯੂ ਵੈਰੀ ਮੱਚ, ਤੁਹਾਂ ਕਰ
0: ਦੇ ਦੇ, ਥੈਂਕ ਯੂ
4: ਕਰ ਵੈਰੀ ਮੱਚ, ਆਪਣੇ ਭੈਣ ਭਰਾ ਦਾ ਇਹੋ ਫਾਇਦਾ ਜੀ।
0: ਤੁਸੀਂ ਦੇਖ ਲਓ 5 ਮਿਲੀਅਨ ਦੀ ਪਾਲਿਸੀ ਡਾਕਟਰ ਸਾਹਿਬ ਦੀ ਤੁਹਾਡੀ ਕੀਤੀ ਤਾਂ ਰੁਪਈਏ ਲੱਗੇ ਸਾਰੀ 26-27। ਮੈਂ ਸੱਚੀ ਸਰੋਤਾਂ ਨੂੰ ਚਲਾ ਆਪਣੀ ਐਡ ਵੀ ਇੱਥੇ ਕਰ ਲੈਣਾ, ਜੇ ਤੁਸੀਂ ਕਿਤੇ ਵੀ ਵਿਜ਼ਿਟ ਕਰਨ ਜਾਂਦੇ ਹੋ 5 ਮਿਲੀਅਨ ਦੀ, ਬਾਕੀ ਤੁਹਾਡੀ ਏਜ ਦੇ ਹਿਸਾਬ ਨਾਲ ਅਤੇ ਹੈਲਥ ਕੰਡੀਸ਼ਨ ਆ ਦੇਖ ਕੇ, ਜਾਣੀ ਮਤਲਬ $40, $50 $5 ਮਿਲੀਅਨ ਤੱਕ ਦੀ ਤੁਹਾਡੀ ਪਾਲਿਸੀ ਹੋ ਸਕਦੀ ਹੈ।
4: ਇਹ ਬਹੁਤ ਜ਼ਰੂਰੀ ਹੈ ਜੀ,
0: ਬਹੁਤ ਜ਼ਰੂਰੀ, ਰੱਬ ਨਾ ਕਰੇ ਬਾਹਰ ਜਾ ਕੇ
4: ਕਿਤੇ ਕੋਈ ਹੋ ਜਾਏ ਨਾ।
0: ਹਾਂ,
4: ਜਿਹੜਾ ਕੋਈ ਭੈਣ ਭਰਾ ਯੂਐਸ ਜਾਂਦਾ ਕਿਤੇ ਵੀ ਜਾਂਦਾ, ਵਿਜ਼ਟਰ ਇੰਸ਼ੋਰੈਂਸ, ਮੇਰੇ ਕੋਲ ਦੂਜੀ ਇੰਸ਼ੋਰੈਂਸ ਹੈਗੀ ਸੀ ਮੈਡੀਕਲ ਵੀ,
0: ਬਿਲਕੁਲ,
4: ਲੇਕਿਨ ਇਹਦਾ ਹੋਰ ਵੱਧ ਹੁੰਦਾ ਪਤਾ ਨੀ ਹੁੰਦਾ, ਕੋਈ ਜਹਾਜ਼ ਕਿਸੇ ਪਾਸੇ ਹੋ ਜਾਏ, ਕੋਈ
0: ਕੁਛ ਵੀ, ਰੱਬ ਬੋਡੀ ਆ, ਮਸ਼ੀਨਰੀ ਆ, ਕੁਛ ਵੀ ਕਰ ਸਕਦੀ ਆਪਣੀ। ਰੱਬ ਨਾ ਕਰੇ ਚਲੋ ਕੁਛ ਨਾ ਇਹ ਜਾ ਹੋਵੇ, ਆਪਾਂ ਤਾਂ ਕਹਿੰਦੇ ਆ ਵੀ, ਪਰ ਵੀ ਬੰਦਾ ਕਵਰੇਜ ਦਾ ਬਹੁਤ
4: ਰੱਬ ਨਾ, ਇੱਕ ਪੈਸਾ ਹੀ ਇਹੋ ਜਿਹੀ ਚੀਜ਼ ਹੈ ਜਿਹੜਾ ਫੈਮਿਲੀ ਨੂੰ ਬਚਾ ਕੇ
0: 100% 100%। ਕੋਈ ਸ਼ੱਕ
4: ਨਹੀਂ, ਪੈਸੇ ਤੋਂ ਬਿਨਾਂ ਫੈਮਿਲੀ ਰੁਲ ਜਾਂਦਾ ਜੀ,
0: ਪੈਸੇ ਤੋਂ ਬਿਨਾਂ ਫੈਮਿਲੀ ਰੁਲ ਜਾਂਦੀ ਹੈ, ਬੰਦਾ ਖੁਦ ਰੁਲ ਜਾਂਦਾ, ਨਾ ਜੀਂਦਿਆਂ ਚ ਨਾ ਮਰਿਆ ਚ। ਜੇ ਜੇ ਸੱਟ ਫਿੱਟ ਇਹੋ ਜਿਹੀ ਲੱਗ ਜਾਵੇ ਨਾ ਬੰਦੇ ਦੇ ਸਾਹ ਨਿਕਲਦੇ ਤੇ ਨਾ ਬੰਦਾ ਉੱਠ ਕੇ ਖੜ ਸਕਦਾ।
4: ਤੁਸੀਂ ਹੋਰ ਤੇ ਛੱਡੋ ਜੀ, ਜਿੰਨਾ ਆਪਾਂ ਨੂੰ ਪੇਨ, ਬੈਕ ਪੇਨ, ਨੈਕ ਪੇਨ ਹੁੰਦੀ ਹੋਵੇ ਨਾ ਆਪਣੇ ਕੋਲ, ਨਹੀਂ ਜਰੀ ਜਾਂਦੀ,
0: ਨਹੀਂ ਜਰੀ ਹੁੰਦੀ, ਨਹੀਂ ਜਰੀ ਹੁੰਦੀ
4: ਹੈ, ਤੇ ਐਕਸੀਡੈਂਟ ਦਾ ਤੇ ਨਾ ਹੀ ਮਾੜਾ ਜੀ।
0: ਹਾਂ ਸੱਚੀ ਗੱਲ, ਕੁਛ ਵੀ ਹੋ ਸਕਦਾ ਕਿਸੇ ਦਾ, ਲੋਕਾਂ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ, ਕੱਲ ਨੂੰ ਸਾਡੀਆਂ ਵੀ ਕੋਈ ਕਰ ਸਕਦਾ।
4: ਤੁਸੀਂ ਸਾਡੇ ਕੇਸ ਸੀਗਾ, ਸਾਡਾ ਕੁਐਸਚਨ ਕਰਦਾ ਉਹਦਾ ਇੰਡੀਆ ਦੀ ਗੱਲ ਕਰਦੇ ਹਾਂ, ਉਹ ਆਪ ਦੇ ਡਾਇਰੈਕਟਰ ਸੀਗਾ ਐਗਰੀਕਲਚਰ ਚ,
0: ਹਾਂਜੀ
4: ਪੰਜਾਬ ਦਾ ਸੀਗਾ, ਤੇ ਉਹ

0: ਅਸੀਂ ਪੇਂਟ ਕਰਨੀ ਨਾ ਝਟਕਾ ਮਾਰਨਾ ਔਰ ਸੇਫ ਪ੍ਰੋਗਰਾਮ ਆ ਬਿਲਕੁਲ ਸੇਫਟੀ ਨਾਲ 10-15 ਮਿੰਟ ਚ ਉਹਦੀ ਪੇਂਟ ਫਰੀ ਕਰਕੇ ਤੇ ਭੇਜਾਂਗੇ ਵਿਲੀਅਮ ਪਾਰਕ ਵਿੱਚ ਚੰਕੂਜੀ ਤੇ ਇੰਸ਼ੋਰੈਂਸ ਸਾਰੀਆਂ ਕਵਰ ਕਰਦੇ ਆ
1: ਬਿਲਕੁਲ
0: ਤੁਹਾਡੇ ਰੱਤ ਪੈਰ ਸੁੱਤੀ ਆ ਹੱਥ ਪੈਰ ਸੁੱਤੇ ਆ ਮਾਈਗ੍ਰੇਨ ਆ ਤੁਹਾਨੂੰ ਕੋਈ ਹੱਲ ਨੀ ਲੱਭਦਾ ਤੁਹਾਡਾ ਜਵਾੜਾ ਟੱਕ ਟੱਕ ਕਰਦਾ ਜਵਾੜਾ ਨੀ ਠੀਕ ਹੁੰਦਾ ਜੀ ਕਿਤੇ ਹੋਈ ਤੁਹਾਡੀ ਧੋਣ ਧੋਣ ਦੀ ਸਰਜਰੀ ਤੇ ਗੋਡਿਆਂ ਦੀ ਸਰਜਰੀ
1: ਬਿਲਕੁਲ
0: ਇਹ ਕਰਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਚੈੱਕ ਕਰਾ ਲਓ ਇਹੋ ਦੋਵੇਂ ਡੇਂਜਰਸ ਆ ਬਾਕੀ ਹੈ ਜੀ ਵਿਲੀਅਮ ਪਾਰਕ ਵਿੱਚ ਚੰਕੂਜੀ ਤੇ ਮੇਰਾ ਘਰ ਦੇ ਵਿੱਚ ਆਫਿਸ ਆ ਤੇ 10 ਤੋਂ ਲੈ ਕੇ 6:30 ਵਜੇ ਤੱਕ
1: 416-884-5486 416-884-5486 ਤੇ ਸੰਪਰਕ ਕੀਤਾ ਜਾ ਸਕਦਾ ਡਾਕਟਰ ਸਾਹਿਬ ਹੋਰ ਕੁਛ
0: ਇੱਕ ਵਾਰ ਆ ਜਾਓ ਦੂਜੀ ਵਾਰ ਆਪਣੀ ਮਰਜ਼ੀ ਨਾਲ ਆ ਜਾਓ ਜੇ ਠੀਕ ਲੱਗੇ
1: ਬਿਲਕੁਲ ਬਿਲਕੁਲ ਸਵਾਗਤ ਆ ਸੱਚੀ ਮੈਂ ਦਿਲੋਂ ਕਹਿੰਦਾ ਦੁੱਗਲ ਆਂਟੀ ਅੰਕਲ ਜੀ ਦਾ ਬਹੁਤ ਪਿਆਰ ਉਹਨਾਂ ਨੂੰ ਸਤਿਕਾਰ ਜੇ ਸੁਣਦੇ ਆ ਪ੍ਰੋਗਰਾਮ ਨੂੰ ਬਹੁਤ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਆ ਸਾਰਾ ਦਿਨ ਬੈਠੇ ਰਹੇ ਔਰ ਨੱਚੇ ਵੀ ਪੂਰਾ ਉਹ ਦੇਖੋ ਨਹੀਂ ਨਹੀਂ ਤੁਹਾਡੀ ਰੇਂਜ ਚ ਹੈਗੀ ਉਹ ਆਪਾਂ ਜਾ ਕੇ ਆਉਣਾ ਉਹਨਾਂ ਦੇ ਘਰੇ ਕਿਸੇ ਦਿਨ ਮੈਂ ਵੀ ਜਾਊਂਗਾ ਤੁਹਾਡੇ ਨਾਲ ਪਤਾ ਲੱਗਿਆ ਮੁੜੇ ਆਏ ਤੇ ਆਹ ਦੇਖੋ ਉਦਣ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਬਹਿਣਾ ਬਹੁਤ ਔਖਾ ਬਿਲਕੁਲ ਸਾਰੀ ਟੀਮ ਆ ਜਿੰਨੇ ਉੱਥੇ ਪਹੁੰਚੇ ਮੈਂ ਤਾਂ ਜਿਹੜੇ ਬੰਦੇ ਨੇ ਵੀ ਮਾੜਾ ਮੋਟਾ ਵੀ ਉੱਥੇ ਇਸ ਚੀਜ਼ ਚ ਯੋਗਦਾਨ ਪਾਇਆ ਮੰਨ ਲਓ ਹਨਾ ਮੇਲੇ ਚ ਜਾਂ ਪਿਕਨਿਕ ਚ ਮੈਂ ਉਹਦਾ ਵੀ ਮਾਨ ਸਨਮਾਨ ਪੂਰਾ ਕੀਤਾ ਜਿਹਨੇ ਵੀ ਯੋਗਦਾਨ ਪਾਇਆ ਮਾੜਾ ਮੋਟਾ ਵੀ ਤਿਲ ਫੁੱਲੋ ਹਨਾ ਤੇ ਚਾਹੇ ਉਹ ਮਾਈਕ ਮਦਦ ਹੋਵੇ ਪੈਸਿਆਂ ਦੀ ਮਦਦ ਹੋਵੇ ਚਾਹੇ ਕਿਸੇ ਨੇ ਘਾਹ ਕਟਾਉਣ 'ਚ ਮੇਰੀ ਹੈਲਪ ਕੀਤੀ ਹੋਵੇ ਚਾਹੇ ਕਿਸੇ ਨੇ ਕੋਈ ਕਾਗਜ਼ ਚੱਕਣ 'ਚ ਹੈਲਪ ਕੀਤੀ ਹੋਵੇ ਕੁਛ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਮਦਦ ਕੀਤੀ ਆ ਤੇ ਆਪਾਂ ਉਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ
0: ਦੇਖੋ ਲੋਕਾਂ ਤੋਂ ਮੈਂ ਰਿਵਿਊ ਵੀ ਲੈਂਦਾ ਸੀ ਉਦਣ ਉਹ ਕਹਿੰਦੇ ਯਾਨੀ ਕਿ ਅਸਲੀ ਸਾਨੂੰ ਮਤਲਬ ਇਹ ਮੇਲਾ ਆ ਖੁੱਲੇ ਮੈਦਾਨ ਚ
1: ਕਿਸੇ ਨੂੰ ਆਪਾਂ ਸਟੇਜ ਤੇ ਨੀ ਰੋਕਿਆ ਜਿਹੜਾ ਮਰਜੀ ਜਿੱਥੇ ਮਰਜੀ ਫਿਰੀ ਜਾਂਦਾ ਸੀ ਕੋਈ ਰੋਕ ਟੋਕ ਨੀ ਸੀ ਕਲਾਕਾਰਾਂ ਨੂੰ ਲੁਕੋ ਲੁਕੋ ਕੇ ਲਿਆਉਣਾ ਕਿਹੜੀ ਗੱਲਾਂ ਜੋ ਗੱਲ ਆ ਉਹ ਸਾਹਮਣੇ ਬਿਠਾਏ ਬੈਠੇ ਸੀ ਸਾਰੇ ਕੋਈ ਪਰਦਾ ਨੀ ਲਾਇਆ ਕਿਸੇ ਲਈ ਪਿੱਛੇ ਬਲਦੇਵ ਬਰਾੜ ਹੋਣਾ ਨੇ ਭਾਜੀ ਉਹਨਾਂ ਨੇ ਚਾਹ ਦੇ ਚ ਰੱਖੀ ਹੋਈ ਸੀ ਕੇਤਲੀ ਪੂਰੀ ਕੰਟੇਨਰ ਜਿਹਾ ਹਨਾ ਪਕੌੜੇ ਪਏ ਸੀ ਬ੍ਰੈਡ ਪਕੌੜੇ ਪਏ ਸੀ ਪਾਣੀ ਦੀਆਂ ਬੋਤਲਾਂ ਜਿਹੜਾ ਮਰਜ਼ੀ ਪਿੱਛੇ ਨੂੰ ਜਾਈ ਜਾਂਦਾ ਸੀ ਕਿਸੇ ਨੂੰ ਕੋਈ ਰੋਕ ਟੋਕ ਨਹੀਂ
0: ਧੰਨਵਾਦ
1: ਜੀ ਬਹੁਤ ਵਧੀਆ ਚਾਹ ਸੀ ਹਾਂ ਚਾਹ ਬਹੁਤ ਸਵਾਦ ਸੀ ਉਹਨਾਂ ਦੀ ਸੱਚੀ ਗੱਲ ਕੋਈ ਸ਼ੱਕ ਨਹੀਂ ਕੋਈ ਰੋਕ ਟੋਕ ਨਹੀਂ ਸੀ ਕਿਸੇ ਕਿਸਮ ਦੀ ਰੋਕ ਟੋਕ ਕਰਨੀ ਕੀ ਤਾਂ ਹੁੰਦੀ ਆਪਣਿਆਂ ਤੋਂ ਹੀ ਕਰਨੀ ਹੈ ਉਹੀ ਬੈਰੀਅਰ ਲਾ ਦੇਣੇ ਉਹੀ ਢੱਕਣ ਲਾਈ ਰੱਖਣੇ ਫਲਾਨੇ ਚੀਜ਼ਾਂ ਨਾ ਜੀ ਇੱਧਰ ਨੂੰ ਨਾ ਲੰਘੋ ਜੀ ਦੱਸੋ ਯਾਰ ਕੀ ਹੋਜੂਗਾ ਜੇ ਬਾਬੇ ਨੇ ਕੁਛ ਵੱਡਾ ਚਾਹਿਆ ਨਾ ਕਿਤੇ ਵੱਡਾ ਜ਼ਿੰਦਗੀ 'ਚ ਕੀਤਾ ਆਪਾਂ ਤਾਂ ਕਦੇ ਰੋਕ ਟੋਕ ਫਿਰ ਵੀ ਨਹੀਂ ਕਰਾਂਗੇ

0: ਚਲੋ ਲਵ ਯੂ ਥੈਂਕ ਯੂ ਕਿਉਂਕਿ ਸ਼ਰਮਾ ਸਾਹਿਬ ਨੇ ਵੀ ਆਉਣਾ ਤੇ ਫਿਰ ਪਰਮਿੰਦਰ ਨੂੰ ਵੀ ਜੋੜ ਲਿਆ 93-42 ਮੇਰੀ ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ ਨੰਗਿਓ
1: ਸਤਿ
0: ਸ਼੍ਰੀ ਅਕਾਲ ਕਿਰਪਾ ਕਿਰਪਾ
1: ਮੇਰੇ
0: ਫੋਨ ਦੇ ਵਿੱਚ ਆਪਣਾ ਨੰਬਰ ਦੇਖਿਓ ਗਿਆ ਤੈਨੂੰ ਮੇਰੇ ਫੋਨ ਦੇ ਵਿੱਚ ਨਾ ਆਪਣਾ ਨੰਬਰ ਦੇਖਿਓ ਮੈਂ ਕੀ ਸੇਵਾ ਕੀਤਾ ਹੈ
2: ਮੈਨੂੰ ਨੰਬਰ ਭੇਜਿਆ ਮੇਰੇ ਵੀਰ ਗੁਰਦੇਵ ਸਿੰਘ ਨੇ
0: ਅੱਛਾ ਜੀ
2: ਹਾਂਜੀ ਹਾਂਜੀ ਤੇ ਮੈਂ ਟਰੱਕ ਚਲਾ ਰਹੇ ਮੈਂ ਵੀ ਲਾ ਲਿਆ ਚੱਕ ਕੇ ਫੋਨ
0: ਉਹ ਠੀਕ ਹੈ ਭਾਜੀ ਥੈਂਕ ਯੂ ਕੀ ਸ਼ੋਭ ਨਾਮ ਤੁਹਾਡਾ
2: ਮੇਰਾ ਨਾਮ ਗੁਰਮੇਲ ਸਿੰਘ ਬਾਜਵਾ
0: ਗੁਰਮੇਲ ਸਿੰਘ ਬਾਜਵਾ ਸਾਹਿਬ 661 ਕੋਡ ਕਿੱਥੇ ਦਾ ਹੈ
2: ਗੁਰਦੇਵ
0: ਸਿੰਘ ਭਾਜੀ ਨੇ ਠੀਕ ਹੈ ਠੀਕ ਹੈ ਨਹੀਂ ਚਲੋ ਥੈਂਕ
2: ਯੂ ਪਹਿਲੇ ਗੱਲ ਕਰ ਰਹੇ ਤੁਹਾਡੇ ਨਾਲ ਲੱਗਦੇ ਮੇਰੇ ਹਿਸਾਬ ਨਾਲ
0: ਅੱਛਾ ਠੀਕ ਹੈ ਸੰਪਰਕ ਕਰ ਲਿਓ ਤੁਸੀਂ ਫਰਨਸ ਦਾ ਕੋਈ ਕੰਮ ਕਰਾਉਣਾ ਏਸੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਗੈਸ ਪਾਈਪਲਾਈਨ ਪਾਉਣੀ ਹੈ ਤਾਂ 647-7640 ਤੇ ਸੰਪਰਕ ਕੀਤਾ ਜਾ ਸਕਦਾ ਜਤਿੰਦਰ ਸੰਧੂ ਸਾਹਿਬ ਨਾਲ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦੋ ਲੋਕੇਸ਼ਨਾਂ ਤੋਂ ਸਰਵ ਕਰਦੇ 40-25 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਿਸ ਆਗਾ ਜਾਂ ਫਿਰ 10178 ਹੌਰ ਇੰਟਰੀਓ ਸਟਰੀਟ ਬਰੈਂਪਟਨ 905-840-6006 'ਤੇ ਸੰਪਰਕ ਕੀਤਾ ਜਾ ਸਕਦਾ ਹੌਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਕੋਈ ਇੰਸ਼ੋਰੈਂਸ ਦਾ ਲਾਇਸੈਂਸ ਤੁਸੀਂ ਲੈਣਾ ਅਤੇ ਜਾਂ ਫਿਰ ਤੁਸੀਂ ਭਾਈ ਕੋਈ ਪੋਲਿਸੀ ਕਰਾਉਣੀ ਆ 647-237-3130 'ਤੇ ਸੰਪਰਕ ਲਿਓ 200 ਬਿਲਕੰਸਨ ਰੋਡ ਯੂਨਿਟ ਨੰਬਰ 7 ਹਜੇ ਫਿਲਹਾਲ ਬੰਦ ਹੈ ਉਹ ਯੂਨਿਟ ਉੱਥੇ ਕੰਮ ਚੱਲਦਾ ਥੋੜ੍ਹਾ ਜਿਹਾ 647-237-3130 'ਤੇ ਸੰਪਰਕ ਕੀਤਾ ਜਾ ਸਕਦਾ ਰਮਨਦੀਪ ਨਾਲ ਮੇਰੇ ਨਾਲ ਨਹੀਂ ਟਾਈਮ ਸੰਪਰਕ ਕਰ ਲਿਓ 647-835-5594 ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ ਮੁਰਗੇ ਦਾ ਕੋਈ ਕੁਐਸਚਨ ਆ 647-606-81 ਦਾ 647-606-81-10 'ਤੇ ਸੰਪਰਕ ਕਰ ਲਿਓ ਅਮਨਦੀਪ ਕੌਰ ਇੰਸ਼ੋਰੈਂਸ ਦਾ ਕੋਈ ਕੁਐਸਚਨ ਆ ਕਾਰਾਂ ਦੀ ਅਤੇ ਘਰਾਂ ਦੀ 416-618-2761 416-618-2761 ਦੇ ਉੱਪਰ ਸੰਪਰਕ ਕਰ ਲਿਓ ਅਤੇ ਮੈਂ ਪਰਮਿੰਦਰ ਜੀ ਨੂੰ ਜੋੜ ਦੇਵਾਂ ਜਦ ਤੱਕ ਤੁਸੀਂ ਇਹਦੇ ਦੋ ਕੁ ਬੋਲ ਸੁਣਿਓ ਆ ਗੀਤ ਦੇ ਕਿਤੇ ਕਿਤੇ ਢੁੱਕਦੇ ਆ ਦੱਸਿਓ ਮਾੜਾ ਜਿਹਾ

ਲਖਵਿੰਦਰ ਮਲਤਾਨੀ ਭਾਜੀ ਸੁਣਦੇ ਪ੍ਰੋਗਰਾਮ ਨੂੰ ਸੋਲਾਂ ਕੱਢ ਤੋਂ। ਲਖਵਿੰਦਰ ਮਲਤਾਨੀ ਭਾਜੀ ਕਹਿੰਦੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ। ਗੁੱਡ ਮੋਰਨਿੰਗ ਭਾਜੀ ਤੁਹਾਨੂੰ ਵੀ, ਅਤੇ 44 ਸਟਾਰ ਤੋਂ ਹਰਮਨ ਭਾਜੀ ਦੇ ਰੋਜ਼ ਭੇਜੇ ਹੋਏ ਮੈਸੇਜ ਆਪਾਂ ਪੜ੍ਹਦੇ ਹਾਂ। ਲਵ ਯੂ, ਥੈਂਕ ਯੂ ਸੋ ਮਚ।

85 ਵੀ ਤੋਂ ਰੇਸ਼ਮ ਭਾਜੀ ਦਾ ਵੀ ਮੈਸੇਜ ਆ ਗਿਆ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ, ਥੈਂਕ ਯੂ ਰੇਸ਼ਮ ਭਾਜੀ, ਅਤੇ 71-72 ਤੋਂ ਰਾਜ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ, ਜਸਪ੍ਰੀਤ ਬਾਈ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਲਵ ਯੂ ਤੁਹਾਨੂੰ, ਅਤੇ ਸਾਵੀ ਨਿੱਜਰ ਸਾਹਿਬ ਕਹਿੰਦੇ ਟਰੰਪ ਨੂੰ ਦੇ ਦਿਓ ਬਾਕੀ ਬਚਦੇ ਪੈਸੇ, ਟੈਰਫ ਬਹੁਤ ਲਾਈ ਜਾਂਦਾ, ਅੱਜ ਤੱਕ ਕੈਨੇਡਾ ਵਾਲਿਆਂ ਨੇ ਵੀ ਲਾਤਾ 50%, ਅਤੇ ਉਹਦੇ ਵੀ ਗੱਲ ਕਰਦੇ।

0: ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਵੀਡੀਓ ਫੋਟੋਗ੍ਰਾਫੀ ਡੀਜੇ ਦੇ ਕੋਈ ਸਮਾਂ ਲੈਣੇ ਚਾਹੁੰਦੇ 416-930-12-51 ਦੇ ਉੱਪਰ ਸੰਪਰਕ ਕਰ ਲਿਓ, 416-930-12-51। ਜੇ ਤੁਸੀਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, 860 North Park Drive, 905-796-7878 ਸੌ 'ਤੇ ਸੰਪਰਕ ਕਰ ਲਿਓ। ਜੈਨ ਐਂਡ ਅਮਨ ਜੀ, ਜੈਨ ਹੋਣ ਭਾਅ ਜੀ ਹੁਣੇ ਹੋਣਗੇ ਜਾਂ ਅਮਨਦੀਪ ਹੋਣੀ ਹੋਣਗੇ, ਉੱਥੇ ਕਰ ਲਿਓ ਗੱਲਬਾਤ। ਫਿਰ ਡਿਸਕਾਊਂਟ ਵੀ ਭਾਰੀ ਸਾਰਾ ਤੁਸੀਂ ਲੈ ਸਕਦੇ ਹੋ, ਵਧੀਆ ਤੋਂ ਵਧੀਆ ਤੁਹਾਨੂੰ ਐਨ ਸੀਟ ਵੀ ਉਹਨਾਂ ਨੇ ਲੈ ਕੇ ਦੇਣੀ ਆ। ਅਤੇ ਫਿਰ 600-905-796-7800 ਨੌਰਥ ਪਾਰਕ ਐਂਡ ਡਿਕਸੀ ਦਾ ਖੁੰਜਾ ਹੀ ਕਹਿ ਲਓ, ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ। ਗਿੱਲ ਸਵੀਟਸ 2131 ਵਿਲੀਅਮ ਪਾਰਕ ਵੇ, ਯੂਨਿਟ ਨੰਬਰ 3, 905-799-2616। ਕਿਸੇ ਪ੍ਰਕਾਰ ਦੀਆਂ ਕੋਈ ਵੀ ਤੁਸੀਂ ਮਿੱਠੀਆਂ ਮਠਿਆਈਆਂ ਲੈਣੀਆਂ ਚਾਹੁੰਦੇ ਹੋ। ਅਤੇ ਸੋਫਾ ਸਟੂਡੀਓ ਤੋਂ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਓ, ਆਪਣੀ ਮਨਪਸੰਦ ਐਲ ਸ਼ੇਪ, ਯੂ ਸ਼ੇਪ, ਬੀ ਸ਼ੇਪ ਕਿੱਧਰ ਨੂੰ ਬਣਾਉਣਾ ਸੋਫਾ ਲੈਣਾ, 905-799-8877 'ਤੇ ਸੰਪਰਕ ਕੀਤਾ ਜਾ ਸਕਦਾ। 76-03 ਵੀ, ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਤਿ ਸ਼੍ਰੀ ਅਕਾਲ ਬਾਈ, ਗੁੱਡ ਮਾਰਨਿੰਗ ਤੁਹਾਨੂੰ ਵੀ ਜੀ ਜੀ, ਥੈਂਕ ਯੂ, ਲਵ ਯੂ, ਥੈਂਕ ਯੂ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ ਇਹਨੂੰ
1: ਜੀ, ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੁਹਾਡੇ ਆ ਗਏ ਇੱਕ ਚੇਲੇ, ਪ੍ਰੋਫੈਸਰ ਸਾਹਿਬ ਆ ਜਾਓ ਨੰਗਿਓ।
2: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਉਹਦਾ ਸੰਸਕਾਰ ਇੰਨੀ ਜਲਦੀ ਕਰਤਾ, ਇੱਕ ਮਿੰਟ ਚ ਪਤਾ ਹੀ ਨੀ ਲੱਗਿਆ। ਅੱਛਾ ਦੂਜਾ ਇੱਕ ਦੇਖਿਓ, ਉਦਣ ਮੁੱਖ ਮੰਤਰੀ ਸਾਹਿਬ ਕਿੰਨੇ ਸੋਹਣੇ ਲੱਗਦੇ ਸੀ ਬੋਲਦੇ, ਹਨਾ, ਜਿੱਦਣ ਦਿੱਲੀ ਗਏ ਨੇ ਕਹਿੰਦੇ ਸੀ ਮੈਂ ਦਿੱਲੀ ਚੱਲੇ ਆ, ਉੱਥੋਂ ਫਿਰ ਆ ਕੇ ਮੈਂ ਇੱਥੇ, ਮੈਂ ਤਾਂ ਐਂ ਕਰਿਆ ਕਰਨਾ, ਤੁਸੀਂ ਜੋ ਕਰਨਾ ਕਰ ਲੋ। ਅੱਛਾ ਹੁਣ ਤੁਹਾਨੂੰ ਦੱਸ ਦਿੰਦਾ ਮੈਂ ਤੁਹਾਨੂੰ ਅੱਜ ਵੀ ਨਾ, ਜਿਹੜਾ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਦੀ ਸਰਕਾਰ ਬਣ ਰਹੀ ਸੀ, ਹੁਣ ਜੇ 30 ਤੋਂ ਜ਼ਿਆਦਾ ਵੋਟ ਲੈ ਗਏ ਨਾ ਸੀਟਾਂ, ਮੈਨੂੰ ਕਹਿ ਦੇ, ਮੈਂ ਤੁਹਾਨੂੰ ਅੱਜ ਪੱਕਾ ਦੱਸਦਾ। ਥੈਂਕ ਯੂ ਸਰ,
0: ਥੈਂਕ ਯੂ। ਚਲੋ ਕਰਤੀ ਭਵਿੱਖ ਬਾਣੀ ਪਰਮਿੰਦਰ ਜੀ, ਇਹਨਾਂ ਨੇ ਤਾਂ ਕਰ ਲਓ ਅਪਡੇਟ, ਜੇ ਕੋਈ ਗੱਲਬਾਤ ਇਹਨਾਂ ਦੀ ਕਰਨੀ ਫਿਰ ਮੈਂ ਸ਼ਰਮਾ ਸਾਹਿਬ ਨੂੰ 2 ਮਿੰਟ ਲਈ ਲੈਣਾ
1: ਜੀ। ਬਿਲਕੁਲ, ਗੁਲਜ਼ਾਰ ਸੁਸਾਈਡ ਮਾਮਲੇ ਦੀ ਇਹਨਾਂ ਨੇ ਗੱਲ ਛੇੜੀ ਆ ਕਿ ਗੁਲਜ਼ਾਰ ਦਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਵਿੱਚ ਮਿੰਟਾਂ 'ਚ ਜਿਹੜਾ ਸੰਸਕਾਰ ਹੋ ਗਿਆ, ਮਿੰਟਾਂ 'ਚ ਨਹੀਂ ਹੋ ਗਿਆ, ਉੱਥੇ ਹਰਜੀਤ ਜੀ ਸਾਰੀ ਦਿਹਾੜੀ ਗਾਹ ਪਿਆ ਰਿਹਾ,
0: ਖਲਾਰਾ ਪਿਆ,
1: ਜਿਹੜਾ ਮਤਲਬ ਐਡਾ ਵੱਡਾ ਭਵਿੱਖ ਇਕੱਠ ਮੈਂ ਕਿਸੇ ਸੰਸਕਾਰ ਨੂੰ ਕਰਾਉਣ ਲਈ ਪੰਜਾਬ 'ਚ, ਮੈਂ 20 ਸਾਲ ਹੋਏ ਪੱਤਰਕਾਰੀ ਕਰਦਾ, ਕੋਈ ਐਡੇ ਵੱਡੇ ਤੌਰ ਤਰੀਕਿਆਂ ਦੇ ਨਾਲ ਜਿਹੜਾ ਉਹ ਮੈਂ ਨਹੀਂ ਦੇਖਿਆ, ਉੱਥੇ ਇੰਨੇ ਹਾਈ ਪ੍ਰੋਫਾਈਲ ਕਿਸਮ ਦੀਆਂ ਮਤਲਬ ਵੱਡੇ ਪੱਧਰ ਦੀਆਂ ਜਿਹੜੀਆਂ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਤਬਦੀਲੀਆਂ ਦੇਖੀਆਂ ਕਿ ਮਤਲਬ ਮੀਡੀਆ ਨੂੰ ਕਿਵੇਂ ਰੋਕਿਆ ਗਿਆ, ਕਿਵੇਂ ਧੱਕਾ ਮੁੱਕੀ ਹੋਈ ਆ, ਕਿਵੇਂ ਪਰਿਵਾਰ ਵਾਲਿਆਂ ਨੇ ਜਿਹੜੀਆਂ ਲੱਕੜੀਆਂ ਪਾਈਆਂ ਸੀ ਉਹ ਪੁਲਿਸ ਵਾਲੇ ਹਟਾਉਂਦੇ ਦੇਖੇ ਨੇ, ਫਿਰ ਆਪਣਾ ਉਹ ਸਾਜੋ ਸਮਾਨ ਲਿਆ ਕੇ ਕੁੱਲ ਮਿਲਾ ਕੇ ਚਾਹੇ ਪਰਿਵਾਰ ਦੇ ਵਿੱਚ ਜਿਹੜੀ ਜਾਂ ਸਰਕਾਰ ਦੇ ਵਿੱਚ ਇੱਕ ਸਹਿਮਤੀ ਜ਼ਰੂਰ ਬਣ ਗਈ ਸੀ, ਪਰ ਉਹ ਸੰਸਕਾਰ ਕਈ ਸਵਾਲ ਖੜੇ ਕਰਦਾ। ਔਰ ਇਸ ਮਾਮਲੇ ਜੀ ਇੱਕ ਹੋਰ ਵੱਡੀ ਅਪਡੇਟ ਹਰਜੀਤ ਜੀ ਆ ਰਹੀ ਆ ਕਿ 4 ਮੁਲਜ਼ਮ ਤਾਂ ਗ੍ਰਿਫਤਾਰ ਹੋ ਚੁੱਕੇ ਨੇ, ਪਰ 5ਵਾਂ ਮੁਲਜ਼ਮ ਜਿਹਦਾ ਨਾਂ ਸੁਖਦੇਵ ਸਿੰਘ ਆ, ਉਹ ਵਿਦੇਸ਼ ਉਡਾਰੀ ਮਾਰ ਗਿਆ, ਫਰਾਰ ਹੋ ਚੁੱਕਾ। ਸੋ 5ਵਾਂ ਮੁਲਜ਼ਮ ਫਰਾਰ ਹੋ ਗਿਆ। ਔਰ ਇਸ ਮਾਮਲੇ 'ਚ ਸਿਰਫ ਪੰਜਾਬ ਤੱਕ ਇਹ ਮਾਮਲਾ ਸੀਮਿਤ ਨਹੀਂ, ਇਸ ਮਾਮਲੇ 'ਚ ਰਾਹੁਲ ਗਾਂਧੀ ਦੀ ਐਂਟਰੀ ਹੋ ਗਈ ਆ, ਆਮ ਆਦਮੀ ਪਾਰਟੀ ਨੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੋ ਗਈ ਆ, ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ 'ਚ ਨਸ਼ਿਆਂ ਨੂੰ ਲੈ ਕੇ ਜਾਂ ਨਸ਼ਿਆਂ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਵਿਕ ਰਹੇ ਨੇ ਨਸ਼ੇ, ਉਹਨੂੰ ਲੈ ਕੇ ਇੱਕ ਟਵੀਟ ਕੀਤਾ ਸੀ ਔਰ ਉਹਨਾਂ ਨੂੰ ਮੋੜਵਾਂ ਜਵਾਬ ਦਿੱਤਾ ਜੀ ਸੀ ਐਮ ਭਗਵੰਤ ਮਾਨ ਨੇ, ਉਹਨਾਂ ਨੂੰ ਕਿਹਾ ਕਿ ਜਿਹੜੇ ਮੁਲਜ਼ਮ ਸੀ ਗ੍ਰਿਫਤਾਰ ਕਰ ਲਏ ਨੇ, ਤੁਸੀਂ ਪੰਜਾਬ ਦੇ ਵਿੱਚ ਲਾਸ਼ਾਂ ਤੇ ਸਿਆਸਤ ਨਾ ਕਰੋ। ਇਸੇ ਕਿਸਮ ਦੀ ਭਾਸ਼ਾ ਅਰਵਿੰਦ ਕੇਜਰੀਵਾਲ ਦੀ ਵੀ ਆ, ਔਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦੇ ਨਸ਼ਿਆਂ ਦੀ ਲਾਹਣਤ ਕਾਂਗਰਸ, ਅਕਾਲੀ, ਭਾਜਪਾ ਵਾਲੇ ਲੈ ਕੇ ਆਏ, ਇਸ ਨਾਲ ਸਫਾਈ ਕਰਦੇ। ਸੋ ਕੁੱਲ ਮਿਲਾ ਕੇ ਇੱਕ ਵੱਡਾ ਹਾਈ ਪ੍ਰੋਫਾਈਲ ਮਾਮਲਾ ਬਣਦਾ ਜਾ ਰਿਹਾ। ਔਰ ਇਹ ਜਿਹੜੀ ਫਰਾਰੀ ਆ ਸੁਖਦੇਵ ਸਿੰਘ, ਕਿਵੇਂ ਫਰਾਰ ਹੋ ਗਿਆ, ਕਿਵੇਂ ਨਿਕਲ ਗਿਆ, ਮੈਨੂੰ ਲੱਗਦਾ ਹੁਣ ਇੱਥੋਂ ਜਾ ਕੇ ਇਹ ਖਬਰ ਹੋਰ ਵੱਡੀ ਹੋ ਸਕਦੀ ਹੈ ਜੀ।
0: ਬਿਲਕੁਲ ਸ਼ਰਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਇਹਨੂੰ।
3: ਜੀ ਜੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ ਸੁਣਨ ਜੀ।
0: ਗੁੱਡ ਮਾਰਨਿੰਗ ਪਿਆਰ ਭਰੀ, ਤੁਹਾਨੂੰ ਵੀ ਕਿੱਦਾਂ ਸਿੱਤਾ?
3: ਬਹੁਤ ਵਧੀਆ ਜਜੋ ਸਾਹਿਬ, ਬਹੁਤ ਕਿਰਪਾ ਜੀ।
0: ਕੀ ਅਪਡੇਟਾਂ, ਕੀ ਮੌਰਗੇਜ ਕਰਾਉਨੇ ਹੋ? ਅੱਜ ਕਹਿੰਦੇ ਟੈਰਿਫ ਲਾਤਾ 50% ਕੈਨੇਡਾ ਵਾਲਿਆਂ ਨੇ ਯੂਐਸ ਤੇ।
3: ਬਿਲਕੁਲ ਜੀ, ਹੁੰਦੇ ਬਸ ਟਿਟ ਫੋਰ ਟੈਟ ਜਿਹਨੂੰ ਇੰਗਲਿਸ਼ ਕਹਿੰਦੇ ਆ, ਵੀ ਸੀ ਉਧਰੋਂ 50% 70% ਇਧਰੋਂ ਵੀ ਪਿਆ ਹੋਣ ਲੱਗ ਗਿਆ। ਹੁਣ ਇਹਦੇ ਇਫੈਕਟ ਜੀ ਬੁਰਾ ਪੈਣ ਦੀ ਉਮੀਦ ਹੈ, ਤੇ ਜੋ ਕਿ ਚੰਗਾ ਨਹੀਂ ਹੈ ਇਕਨੋਮੀ ਲਈ, ਇਨਫਲੇਸ਼ਨ ਲਈ। ਇਸ ਲਈ ਇਹ ਹਾਲਾਤ ਥੋੜੇ ਜਿਹੇ ਮੈਨੂੰ ਲੱਗਦਾ ਸੁਧਰਨ ਦੇ ਕੋਈ ਹਾਲਾਤ ਲੱਗਦੇ ਨਹੀਂ ਆ ਆਉਣ ਵਾਲੇ ਦੋ ਤਿੰਨ ਮਹੀਨਿਆਂ ਚ।
0: ਨਹੀਂ ਉਹ ਤਾਂ ਉਹਨਾਂ ਨੇ ਕਹਿਤਾ ਮਾਰਕ ਕਰਨੇ ਸਾਹਿਬ ਨੇ ਵੀ ਤਿਆਰ ਰਹੋ, ਤੰਗੀਆਂ ਕੈਨੇਡਾ ਨਿਵਾਸੀਆਂ ਨੂੰ ਆ ਸਕਦੀਆਂ ਪਰੇਸ਼ਾਨੀਆਂ।
3: ਬਿਲਕੁਲ ਉਹਨਾਂ ਨੇ ਵੀ ਕਿਹਾ ਵੀ ਇਹ ਤੰਗੀਆਂ ਹੋ ਸਕਦੀਆਂ ਸ਼ੋਰਟ ਟਰਮ ਨਹੀਂ ਹੋਣ, ਪਰ ਲੌਂਗ ਟਰਮ ਲਈ ਕੈਨੇਡਾ ਦੀ ਭਲਾਈ ਲਈ ਉਹ ਜੋ ਕਰਨਾ ਕਰ ਸਕਦੇ ਉਹ ਕਰਨਾ ਚਾਹ ਰਹੇ ਆ। ਬਟ ਬਿਲਕੁਲ ਹਾਂ, ਥੋੜੇ ਟਾਈਮ ਲਈ ਸਾਨੂੰ ਔਖਾ ਹੋਣਾ ਜ਼ਰੂਰ ਪਏਗਾ, ਬਟ ਹੋ ਸਕਦਾ ਲੌਂਗ ਟਰਮ ਲਈ ਸਾਡੇ ਸਾਰੇ ਕੈਨੇਡੀਅਨ ਲਈ ਹਟਦੇ ਲੈਣੇ ਪੈਣੇ ਸੀ ਟੈਰਿਫ ਦੇ ਡਿਸੀਜਨ, ਇਹਨਾਂ ਕੋਲ ਆਪਸ਼ਨ ਕੋਈ ਨੀ ਬਚੀ ਸੀਗੀ,
0: ਆਪਸ਼ਨ ਕੋਈ ਨਹੀਂ ਸੀਗੀ।
3: ਬਿਲਕੁਲ, ਇਸ ਲਈ ਆਪਾਂ ਨੀ ਕਹਿ ਸਕਦੇ ਮਾਰਕਾ ਜੀ ਸਾਹਿਬ ਗਲਤ ਕਰ ਰਹੇ ਚੰਗਾ ਕਰ ਰਹੇ, ਉਹਨਾਂ ਕੋਲ ਆਪਸ਼ਨ ਹੀ ਨੀ ਸੀਗੀ ਕੋਈ।
0: ਚਲੋ ਜੇ ਕਿਸੇ ਦੇ ਰਿਨਿਊਅਲ ਆਉਂਦੀ ਆ ਜਾਂ ਕਿਸੇ ਨੇ ਲਾਈਨ ਅਪ ਕ੍ਰੈਡਿਟ ਲੈਣੀ ਆ ਤਾਂ ਤੁਹਾਡੇ ਨਾਲ ਕਿਉਂ ਸੰਪਰਕ ਕੀਤਾ ਜਾ ਸਕਦਾ, ਕਾਹਤੋਂ ਕਰਨਾ?
3: ਬਿਲਕੁਲ ਜਿੰਦਰ ਸਾਹਿਬ, ਚਾਹੇ ਅਪਰੂਵਲ ਹੈ, ਰਿਨਿਊਅਲ ਹੈ, ਚਾਹੇ ਕਿਸੇ ਦਾ ਰੀਫਾਈਨਾਂਸ ਹੈ, ਸਾਡੇ ਨਾਲ ਇਸ ਲਈ ਸੰਪਰਕ ਕੀਤਾ ਜਾਵੇ। ਆਪਾਂ ਪ੍ਰੀ ਕੁਆਲੀਫਿਕੇਸ਼ਨ ਤੋਂ ਲੈ ਕੇ ਪ੍ਰੀ ਅਪਰੂਵਲ ਤੋਂ ਨਹੀਂ, ਪ੍ਰੀ ਕੁਆਲੀਫਿਕੇਸ਼ਨ ਤੋਂ ਲੈ ਕੇ ਕਲੋਜ਼ਿੰਗ ਤੱਕ ਪੂਰੀ ਤੁਹਾਡੀ ਹੈਲਪ ਕਰਦੇ ਹਾਂ ਔਰ ਕਲੋਜ਼ ਕਰਦੇ ਹਾਂ ਡੀਲ। ਨਹੀਂ ਤਾਂ ਸਾਨੂੰ ਆਉਂਦੇ ਰਹਿ ਕੇ ਕਦੇ ਵੀ ਕੁਐਸਚਨ ਕਰ ਸਕਦਾ। ਉਹਦੇ ਕਾਰਨ ਕੀ ਹੈ, ਸਾਨੂੰ ਜਿੰਦੇ ਸਾਹਿਬ ਬਹੁਤ ਕੁਐਸਚਨ ਆਉਂਦੇ, ਕ੍ਰੈਡਿਟ ਬਿਊਰੋ ਸਾਡਾ ਵੀਕ ਹੈਗਾ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਜੇ ਤੁਹਾਡਾ ਕ੍ਰੈਡਿਟ ਸਕੋਰ ਕਿਸੇ ਇੰਡੀਵਿਜੁਅਲ ਦਾ 650-660 ਤੋਂ ਬਿਲੋ ਹੈਗਾ, ਤੁਹਾਨੂੰ ਪ੍ਰੀ ਅਪਰੂਵਲ ਲੈਣ 'ਚ ਤੁਹਾਡੀ ਡਿਲੇ ਹੋ ਸਕਦੀ ਹੈ, ਤੁਹਾਡੀ ਕਲੋਜ਼ਿੰਗ ਟਾਈਮ ਸਿਰ ਨਹੀਂ ਹੋਵੇਗੀ। ਉਹਦੇ ਦੋ ਤਿੰਨ ਕਾਰਨ ਹੈ ਜਿੰਦੇ ਸਾਹਿਬ, ਹੋ ਸਕਦਾ ਤੁਹਾਡੀ ਲੇਟ ਪੇਮੈਂਟਸ ਹੋਣ ਜਾਂ ਕਲੈਕਸ਼ਨ ਦੇ ਵਿੱਚ ਹੋਣ। ਸਭ ਤੋਂ ਪਹਿਲਾਂ ਤੁਹਾਡੀ ਆਪਸ਼ਨ ਇਹੀ ਬਣਦੀ ਹੈ, ਤੁਹਾਡੇ ਕ੍ਰੈਡਿਟ ਬਿਊਰੋ ਨੂੰ ਸੁਧਾਰਿਆ ਜਾਵੇ। ਉਹ 10-15 ਦਿਨ ਦਾ ਪ੍ਰੋਸੈਸ ਹੁੰਦਾ ਵਾ, ਆਪਾਂ ਜੇ ਪ੍ਰੋਪਰ ਗਾਈਡਲਾਈਨਸ ਫੋਲੋ ਕਰਾਂਗੇ ਤੇ ਸਾਨੂੰ ਪ੍ਰੀ ਕੁਆਲੀਫਿਕੇਸ਼ਨ ਜਾਂ ਪ੍ਰੀ ਅਪਰੂਵਲ ਲੈਣ 'ਚ ਕੋਈ ਇਹ 'ਚ ਦਿੱਕਤ ਨਹੀਂ ਆਏਗੀ ਔਰ ਤੁਹਾਡੀ ਕਲੋਜ਼ਿੰਗ ਟਾਈਮ ਸਿਰ ਹੋਏਗੀ। ਇਸ ਲਈ ਕ੍ਰੈਡਿਟ ਬਿਊਰੋ ਦਾ ਵਾਚ ਕਰਨਾ ਪ੍ਰੋਪਰਟੀ ਲੈਣ ਤੋਂ ਪਹਿਲਾਂ, ਕਲੋਜ਼ਿੰਗ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਹੈਗਾ। ਦੂਸਰਾ ਕੁਐਸਚਨ ਆਉਂਦਾ ਜਿੰਦੇ ਸਾਹਿਬ, ਬਹੁਤ ਜ਼ਿਆਦਾ ਬਿਜ਼ਨਸ ਲੋਨ, ਉਹਨਾਂ ਨੇ ਬਿਜ਼ਨਸ ਲੋਨ ਲੈ ਲਿਆ 20% ਤੇ 10%, ਸਾਨੂੰ ਕਿਹਾ 40% ਚਾਹੀਦਾ। ਬਿਜ਼ਨਸ ਲੋਨ ਦੇ ਵਿੱਚ 3 ਕੈਟਾਗਰੀਆਂ ਜਿੰਦੇ ਸਾਹਿਬ ਹੁੰਦੀਆਂ, Tier 1, Tier 2, Tier 3। ਟੀਅਰ 1 ਦਾ ਫਰੈਂਚਾਈਜ਼ੀ ਬਿਜ਼ਨਸ, ਕੋਈ ਮੈਕਡੋਨਲਡ ਹੈ, ਟਿਮ ਹੋਟਲ ਹੈ, ਸਭ ਇਹਨੂੰ ਟੀਅਰ 1 ਚ ਗਿਣਿਆ ਜਾਂਦਾ। ਜਿਹੜਾ Tier 2, Tier 2 ਹੈ ਉਹਨਾਂ ਦੀ ਫਰੈਂਚਾਈਜ਼ੀਆਂ ਦੇ ਵਿੱਚ ਆਉਂਦੀਆਂ ਵੈਂਡੇਸ ਪੋਪਰੀਜ਼, ਜਿਹਨਾਂ ਦੀ ਇੰਨੀ ਅੰਨੇ ਜਿਹੜੇ ਸਟੋਰ GTA ਦੇ ਵਿੱਚ ਨਹੀਂ ਹੈਗੇ। ਇਸ ਲਈ ਹੋ ਸਕਦਾ ਤੁਹਾਡੀ ਜਿਹੜੀ ਬ੍ਰਾਂਡਿਡ ਫਰੈਂਚਾਈਜ਼ੀ ਹੈ ਤੁਹਾਨੂੰ 15% ਤੇ ਲੋਨ ਅਪਰੂਵ ਹੋ ਜਾਏ, ਜੇ ਤੁਹਾਡੀ ਨੋਨ ਬ੍ਰਾਂਡਿਡ ਫਰੈਂਚਾਈਜ਼ੀ ਹੈ ਹੋ ਸਕਦਾ ਤੁਹਾਨੂੰ 50% ਡਾਊਨ ਪੇਮੈਂਟ ਪਾਉਣੀ ਪਵੇ ਔਰ ਉਹਦੇ ਉੱਪਰ 6 ਮਹੀਨੇ ਦੀ ਓਪਰੇਸ਼ਨਲ ਕੋਸਟ ਹੈ। ਇਸ ਲਈ ਡਿਪੈਂਡ ਕਰਦਾ ਕਿਹੜਾ ਤੁਸੀਂ ਬਿਜ਼ਨਸ ਲੈਣ ਜਾ ਰਹੇ ਹੋ, ਕਿੱਥੇ ਲੈਣ ਜਾ ਰਹੇ ਹੋ, ਤੁਹਾਡਾ ਕ੍ਰੈਡਿਟ ਬਿਊਰੋ ਕੀ ਹੈ, ਤੁਹਾਡਾ ਫਾਈਨੈਂਸ਼ੀਅਲ ਕੀ ਹੈ, ਤੁਹਾਡਾ ਉਹ ਚ ਐਕਸਪੀਰੀਅੰਸ ਕਿੰਨਾ ਬਿਜ਼ਨਸ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਚਾਹੇ ਤੁਹਾਡਾ ਕੋਈ ਬਿਜ਼ਨਸ ਲੋਨ ਹੈ। ਇਸ ਲਈ ਆਪਾਂ ਇੱਕ ਦੂਸਰੇ ਨਾਲ ਕੰਪੇਅਰ ਨਾ ਕਰੀਏ ਵੀ ਉਹਦਾ 15% ਤੇ ਅਪਰੂਵ ਹੋ ਗਿਆ ਤੇ ਮੇਰਾ 40% ਕਿਉਂ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਬਹੁਤ ਜ਼ਰੂਰੀ ਹੈ। ਇਸ ਲਈ ਫਾਈਨਾਂਸ ਦਾ ਕਦੀ ਵੀ ਕੁਐਸਚਨ ਆਉਂਦਾ ਤੁਹਾਡਾ ਕੋਈ, ਚਾਹੇ ਕਮਰਸ਼ੀਅਲ ਹੈ, ਰੈਜੀਡੈਂਸ਼ੀਅਲ ਹੈ, ਸਾਡੀ ਟੀਮ ਨਾਲ ਕਦੀ ਵੀ ਸੰਪਰਕ ਕੀਤਾ ਜਾ ਸਕਦਾ। 647-606-8810 ਦੋ ਆਫਿਸ ਹੈ ਜੰਜੋ ਸਾਹਿਬ, ਬ੍ਰੈਂਪਟਨ ਤੇ ਮਿਸਾਗਾ ਦੇ ਵਿੱਚ। ਟਰਾਂਸਪੇਰੈਂਟ ਐਡਵਾਈਸ ਦਿੱਤੀ ਜਾਏਗੀ ਤੁਹਾਨੂੰ, ਇਹ ਨਹੀਂ ਕਿਹਾ ਜਾਏਗਾ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਕਿਹਾ ਜਾਵੇ, ਜੋ ਤੁਹਾਡੀ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਨੂੰ ਮੌਰਗੇਜ ਚਾਹੀਦੀ ਹੈ ਉਹੀ ਤੁਹਾਨੂੰ ਸੁਜੈਸਟ ਕੀਤਾ ਜਾਏਗਾ।
0: ਬਿਲਕੁਲ, ਥੈਂਕ ਯੂ ਜੀ। ਤੁਹਾਡੀਆਂ ਬੈਂਕਾਂ ਨਾਲ ਮੀਟਿੰਗਾਂ ਹੁੰਦੀਆਂ ਹੋਣੀਆਂ, ਕਾਫੀ ਹੁੰਦੀਆਂ ਹੁੰਦੀਆਂ ਮਹੀਨੇ ਚ 2-4, ਬੈਂਕਾਂ ਵਾਲੇ ਕੀ ਕਹਿੰਦੇ ਆ ਗਾਹਾਂ ਗਾਹਾਂ, ਜਿਵੇਂ ਸਖਤਾਈ ਹੋ ਰਹੀ ਆ ਇਹਨੂੰ ਆਪਣੇ ਕੀ ਮੌਰਗੇਜਾਂ ਲਈ, ਕੁਛ ਗੱਲਬਾਤ ਕਰਦੇ ਆ ਕੋਈ ਵੀ
3: ਬੈਂਕਾਂ? ਜਿਹੜੇ ਤਾਂ ਬਿਲਕੁਲ ਬਹੁਤ ਵੈਲਿਡ ਕੁਐਸਚਨ ਆ। ਅੱਗੇ ਜੇ ਆਪਾਂ ਦੇਖਿਆ ਜਾਵੇ ਇਸ ਸਾਲ ਦੀ ਗੱਲ, ਸਰ 2026 ਕੰਪੈਰੇਟਿਵਲੀ 2025 ਨਾਲ ਬੈਂਕਾਂ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਈਆਂ, ਇਸ ਲਈ ਤੁਹਾਨੂੰ ਐਡੀਸ਼ਨਲ ਡਾਕੂਮੈਂਟੇਸ਼ਨ ਕਦੀ ਵੀ ਬੈਂਕ ਤੁਹਾਡੇ ਕੋਲ ਮੰਗ ਸਕਦਾ। ਅੱਜ ਸਾਨੂੰ ਜਿਹੜੇ ਸਾਹਿਬ ਕੁਐਸਚਨ ਆਉਂਦੇ ਨੇ, ਸਾਡਾ ਰੀਨਿਊਲ ਤਾਂ ਹੈਗਾ 2028 ਦੇ ਵਿੱਚ, ਸਾਨੂੰ ਬੈਂਕ ਨੇ ਲੈਟਰ ਭੇਜ ਦੀ ਸਾਨੂੰ 2 ਸਾਲ ਦੇ NOA T4 ਜਾਂ T1 ਜਾਂ ਕੋਈ ਵੀ ਡਾਕੂਮੈਂਟ ਇਨਕਮ ਰਿਲੇਟਡ ਦਿਓ। ਬੈਂਕ ਦਾ ਰਾਈਟ ਹੈ ਤੁਹਾਡੇ ਕੋਲ ਕਦੀ ਵੀ ਉਹ ਡਾਕੂਮੈਂਟ ਮੰਗ ਸਕਦੇ ਆ ਤੁਹਾਡੀ ਮੌਰਗੇਜ ਤੋਂ ਬਾਅਦ ਵੀ। ਇਸ ਲਈ ਉਹ ਤੁਹਾਡੀ ਕਦੀ ਵੀ ਮੌਰਗੇਜ ਡਿਨਾਈ ਕਰ ਸਕਦੇ, ਰੀਨਿਊਲ ਤੋਂ ਪਹਿਲਾਂ ਤੁਹਾਨੂੰ ਕਦੀ ਛੇੜਨਗੇ ਨੀ, ਪਰ ਤੁਹਾਡੇ ਕੋਲ ਡਾਕੂਮੈਂਟ ਮੰਗ ਸਕਦੇ ਆ। ਇਸ ਲਈ ਬੈਂਕਾਂ ਅੱਗੇ ਨਾਲ ਬਹੁਤ ਸਟ੍ਰਿਕਟ ਹੋਈਆਂ। ਹੁਣ ਸਾਨੂੰ ਕੁਐਸਚਨ ਆਉਂਦੇ ਸ਼ਰਮਾ ਜੀ ਪ੍ਰੈਡਿਕਸ਼ਨ ਕਰ ਦਿੰਦੇ ਹੋ, ਦੇਖੋ ਪ੍ਰੈਡਿਕਸ਼ਨ ਹਮੇਸ਼ਾ ਕਿਸੇ ਵੀ ਫੀਲਡ 'ਚ ਕੋਈ ਹੈਗਾ, ਮਾਰਕੀਟ ਦੇ ਸਿਨੇਰੀਓ ਦੇ ਅਕੋਰਡਿੰਗ ਅਗਲੇ 2-4-6 ਮਹੀਨੇ ਦੀ ਪ੍ਰੈਡਿਕਸ਼ਨ ਕਰ ਸਕਦਾ ਅਕੋਰਡਿੰਗ ਟੂ ਦੇਅਰ ਨੌਲੇਜ। ਇਸ ਲਈ ਪ੍ਰੈਡਿਕਸ਼ਨ ਇਹ ਨਹੀਂ ਉਸਦੀ 2028 ਜਿੱਦਾਂ ਹੋ ਜਾਏਗਾ, ਉਹ ਨਹੀਂ ਹੁੰਦੀ। ਕਰੰਟ ਸਿਚੁਏਸ਼ਨ ਦੇ ਅਕੋਰਡਿੰਗ 2-4 ਮਹੀਨੇ ਦੀ ਪ੍ਰੈਡਿਕਸ਼ਨ ਹੋ ਜਾਂਦੀ ਹੈ। ਇਸ ਲਈ ਜਿਹੜੀ ਹੁਣ ਅਗਲੀ October 28 ਨੂੰ ਬੈਂਕ ਆਫ ਕੈਨੇਡਾ ਦਾ ਰੇਟ ਆ ਰਿਹਾ ਉਹ ਹਲੇ ਹੋਲਡ ਹੀ ਰਹੇਗਾ, December 9 ਵੀ ਰੇਟ ਹੋਲਡ ਰਹੇਗਾ। ਸਾਨੂੰ ਰੇਟ ਇਨਕਰੀਜ਼ ਜਾਂ ਡਿਕਰੀਜ਼ ਦੀ 2027 ਦੀ ਵੇਟ ਕਰਨੀ ਪਏਗੀ। ਇਹਨੂੰ ਕਹਿੰਦੇ ਆ ਵੀ ਮਾਰਕੀਟ ਸਟੱਡੀ ਕਰਕੇ ਦੋ ਚਾਰ ਮਹੀਨੇ ਦੀ ਆਪਾਂ ਮਾਰਕੀਟ ਚ ਜੋ ਚੱਲ ਰਿਹਾ ਉਹ ਆਪਾਂ ਪ੍ਰੈਡਿਕਸ਼ਨ ਕਰ ਸਕਦੇ ਹਾਂ। ਪ੍ਰੈਡਿਕਸ਼ਨ ਕਦੀ ਵੀ ਇਹ ਨੀ 2028 ਚ ਇੱਦਾਂ ਕਰ ਦਾਂਗੇ, ਏਦਾਂ ਨੀ ਹੋਏਗਾ। ਹੋ ਸਕਦਾ 2027 ਦੇ ਵਿੱਚ ਸਾਨੂੰ ਰੇਟ ਆਫ ਇੰਟਰਸਟ ਇਨਕਰੀਜ਼ ਹੁੰਦੇ ਦੇਖਣ ਨੂੰ ਮਿਲਣ, ਜੇ ਇਨਫਲੇਸ਼ਨ ਵੱਧ ਜਾਂਦੀ ਹੈ ਜੋ ਹਾਲਾਤ ਬਣੇ ਹੋਏ ਆ ਟੈਰਿਫ ਦੀ ਵਜ੍ਹਾ ਕਾਰਨ। ਇਸ ਲਈ ਅਕਤੂਬਰ 28 ਤੇ ਦਸੰਬਰ 9 ਨੂੰ 99.9% ਚਾਂਸ ਹੈ ਰੇਟ ਹੋਲਡ ਹੀ ਰਹੇ।
0: 647-606-81 ਦੱਸ 647-606-81 ਦਾ ਤੇ ਸ਼ਰਮਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਹੋਰ ਕੁਛ
3: ਬਸ ਜਿੰਦਰ ਸਾਹਿਬ, ਬਾਕੀ ਇਹੀ ਹੈ ਪ੍ਰੋਪਰਟੀ ਲੈਣ ਤੋਂ ਪਹਿਲਾਂ ਹਮੇਸ਼ਾ ਹੀ ਹਮੇਸ਼ਾ ਜਿੱਥੇ ਤੁਸੀਂ ਟਰਸਟ ਕਰਦੇ ਹੋ ਇੱਕ ਵਾਰ ਉਹਨਾਂ ਨਾਲ ਬਹਿ ਕੇ ਆਪਣੇ ਫਾਈਨਾਂਸ ਡਿਸਕਸ ਕਰੋ, ਆਪਣਾ ਬਿਊਰੋ ਕਰੋ, ਆਪਣੀ ਕੈਸ਼ ਫਲੋ ਕੀ ਹੈ। ਮੋਰਗੇਜ ਵੀ ਡਿਫਰੈਂਟ ਪ੍ਰੋਡਕਟ ਹੈਗੇ ਆ, ਐਡਜਸਟੇਬਲ ਰੇਟ ਮੋਰਗੇਜ ਆ, ਵੇਰੀਏਬਲ ਰੇਟ ਮੋਰਗੇਜ ਆ, ਫਿਕਸ ਰੇਟ ਮੋਰਗੇਜ ਆ, ਕਿਹੜੀ ਮੋਰਗੇ ਤੁਹਾਡੇ ਤੇ ਫਿੱਟ ਪੈਂਦੀ ਹੈ। ਇਸ ਲਈ ਹਮੇਸ਼ਾ ਅਸੀਂ ਕਹਿੰਦੇ ਹਾਂ ਅਸੀਂ ਮੋਰਗੇ ਬਿਲਕੁਲ ਨਹੀਂ ਵੇਚ ਰਹੇ, ਅਸੀਂ ਮੋਰਗੇ ਪਲਾਨ ਕਰਕੇ ਡਿਜ਼ਾਈਨ ਕਰਕੇ ਦਿੰਦੇ ਹਾਂ ਤੁਹਾਨੂੰ। ਮੋਰਗੇਜ ਇਜ਼ ਨੋਟ ਅਬਾਊਟ ਸੈਲਿੰਗ, ਇਟ ਇਜ਼ ਆਲ ਅਬਾਊਟ ਪਲਾਨਿੰਗ ਸਾਡੀ ਸਿਚੁਏਸ਼ਨ ਦੇ ਅਕੋਰਡਿੰਗ। ਬਹੁਤ ਸਾਰੇ ਲੋਕਾਂ ਨੇ ਪੈਂਡੈਮਿਕ ਤੋਂ ਪਹਿਲਾਂ ਜਿੰਦਵਾ ਸਾਹਿਬ ਐਡਜਸਟੇਬਲ ਰੇਟ ਮੋਰਗੇਜ ਲੈਂਦੀ ਜਿਹੜਾ ਕੋਈ ਪਤਾ ਨਹੀਂ ਸੀਗਾ, ਜਿਹੜੀ ਅਸੀਂ ਸਿਰਫ ਇੱਕ ਜਾਂ ਦੋ ਚਾਰਟਰਡ ਬੈਂਕ ਸ਼ੇਅਰ ਕਰਨੀਆਂ, ਉਹਨਾਂ ਨਾਲ ਕੀ ਹੋਇਆ ਰੇਟ ਵਧਣ ਦੇ ਨਾਲ ਉਹਨਾਂ ਦਾ ਮੰਥਲੀ ਪ੍ਰੀਮੀਅਮ ਵੱਧ ਗਿਆ, EMI ਵੱਧ ਗਈ। ਹੁਣ ਜਿਹਨਾਂ ਦਾ ਕੈਸ਼ ਫਲੋ ਹੀ ਲਿਮਿਟਿਡ ਹੈਗਾ ਜਿੰਦਵਾ ਸਾਹਿਬ, ਉਹ ਪੱਲਿਓ ਕਿੱਥੋਂ ਪੈਸੇ ਪਾਉਣਗੇ। ਇਸ ਲਈ ਤੁਹਾਡੇ ਕੈਸ਼ ਫਲੋ ਦੇ ਅਕੋਰਡਿੰਗ ਅਸੀਂ ਮੋਰਗੇਜ ਡਿਜ਼ਾਈਨ ਕਰਕੇ ਦਿੰਦੇ ਹਾਂ। ਅੱਜ ਵੀ ਅਸੀਂ ਕਹਿੰਦੇ ਹਾਂ ਜੇ ਤੁਹਾਡਾ ਕੋਈ ਵੀ ਬੈਂਕ ਤੁਹਾਡਾ ਰੀਨਿਊ ਲਾ ਰਿਹਾ ਜਾਂ ਤੁਹਾਨੂੰ ਕੋਈ ਬਿਲੋ 4% ਤੇ 3.6 3.7 ਤੇ ਫਿਕਸ ਰੇਟ ਦੇ ਰਿਹਾ, ਕੋਈ ਮੈਸੇਜ ਕਰਨ ਦੀ ਲੋੜ ਨਹੀਂ, ਕੋਈ ਫੋਨ ਕਰਨ ਦੀ ਲੋੜ ਨਹੀਂ, ਚੁੱਪ ਕਰਕੇ ਲੌਕ ਕਰਾ ਲਓ ਜੇ ਤੁਸੀਂ ਸਿਕਿਓਰ ਹੋਣਾ ਚਾਹੁੰਦੇ ਹੋ, ਕਿਉਂਕਿ ਆਉਣ ਵਾਲਾ 2027 ਮੋਰਗੇਜ ਇੰਡਸਟਰੀ ਲਈ ਕੋਈ ਜ਼ਿਆਦਾ ਚੰਗਾ ਨਹੀਂ ਹੋਣ ਵਾਲਾ ਆ। ਰੇਟ ਜ਼ਰੂਰ ਇਨਕਰੀਜ਼ ਹੋਣਗੇ 2027 ਦੇ ਵਿੱਚ, ਇਨਫਲੇਸ਼ਨ ਵਧਣ ਦੇ ਵੀ ਚਾਂਸ ਹੈਗੀ ਹੈ। ਇਸ ਲਈ ਐਨੀਥਿੰਗ 3.5 3.6 3.7 ਫਿਕਸ ਕਰਾ ਲਓ, ਜੇ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ 3.8 3.9 ਤੇ ਵੇਰੀਏਬਲ ਉਹ ਵੀ ਤੁਸੀਂ ਲੈ ਸਕਦੇ ਹੋ। ਐਨੀਥਿੰਗ ਬਿਲੋ 4 ਤੁਹਾਨੂੰ ਮਿਲ ਰਿਹਾ ਤੁਸੀਂ ਫਿਕਸ ਬਿਨਾਂ ਕਿਸੇ ਤੋਂ ਸਲਾਹ ਲਏ ਕਰਾ ਸਕਦੇ ਹੋ।
0: ਬਿਲਕੁਲ 647-606-81 ਦੱਸ 647-606-81 ਦੱਸ ਤੇ ਸੰਪਰਕ ਕਰ ਲਿਓ। ਸ਼ਰਮਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ। ਕੈਨੇਡਾ ਨੇ ਅਮਰੀਕਾ ਦੇ ਸਮਾਨ ਤੇ ਲਗਾਇਆ 50% ਟੈਰਿਫ। US ਕੈਨੇਡਾ ਟੈਰਿਫ ਵਪਾਰਕ ਟਕਰਾਅ ਕਾਰਨ ਕੈਨੇਡਾ ਵਿੱਚ ਖਾਣ ਪੀਣ ਦੇ ਅਤੇ ਉਦਯੋਗਿਕ ਲਾਗਤਾਂ ਹੋ ਸਕਦੀਆਂ ਨੇ ਮਹਿੰਗੀਆਂ। ਅਮਰੀਕਾ ਤੋਂ ਦੂਰੀ ਬਣਾਉਣੀ ਸਾਡੇ ਲਈ ਨੁਕਸਾਨਦੇਹ, ਚੁੱਪ ਕਰਕੇ ਬੈਠਣ ਨਾਲ ਹਾਲਾਤ ਹੋਰ ਵੀ ਮਾੜੇ ਹੋਣਗੇ, ਕਾਰਨੀ ਸਾਹਿਬ ਕਹਿੰਦੇ ਨੇ। ਅਤੇ ਇੱਧਰੋਂ ਆਪਣੇ ਲੰਘੇ ਸ਼ਨੀਵਾਰ ਦੀ ਐਤਵਾਰ ਰਾਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਵਸਫੋਰਡ ਦੇ ਮੈਕਲਮ ਰੋਡ ਅਤੇ ਸਾਊਥ ਫਰੇਜ਼ਰ ਬੇ ਲਾਗੇ ਕਰੀਬ 11 ਵਜੇ ਇੱਕ ਚੱਲਦੀ ਗੱਡੀ 'ਤੇ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ, ਪਰ ਬਚਾਅ ਹੋ ਗਿਆ, ਗੋਲੀਆਂ ਕਿਸੇ ਦੇ ਲੱਗੀਆਂ ਨਹੀਂ। ਬਾਅਦ 'ਚ ਇਸ ਹਮਲੇ 'ਚ ਵਰਤਿਆ ਗਿਆ ਸ਼ੱਕੀ SUV ਅੱਗ ਲਾ ਕੇ ਲੋਹ ਦਿੱਤਾ ਗਿਆ। ਖਬਰਾਂ ਮੁਤਾਬਕ ਇਸ ਗੱਡੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਵੀ ਬੈਠਾ ਹੋਇਆ ਸੀ। ਅਤੇ ਸਿੰਗਰ ਐਮੀ ਵਿਰਕ 'ਤੇ ਗੋਲੀਬਾਰੀ ਦੀ ਖਬਰ ਨੂੰ ਪਿਤਾ ਨੇ ਦੱਸਿਆ ਗਲਤ, ਕਿਹਾ ਬਿਨਾਂ ਪੁਸ਼ਟੀ 'ਤੇ ਚਲਾਈਆਂ ਗਈਆਂ ਰਿਪੋਰਟਾਂ। ਕੈਨੇਡਾ ਵਿੱਚ ਹਿੰਦੂ ਮੰਦਰ ਦਾ ਲੰਗਰ ਹਾਲ ਕਰਵਾਤਾ ਜੀ ਬੰਦ, ਐਡਮਿੰਟਨ ਦੀ ਖਬਰ ਹੈ। ਅਤੇ 16 ਜਣੇ ਪੰਜਾਬੀ ਆਪਣੇ ਫੜਦੇ ਨੇ, ਸਭ ਨੇ ਖਬਰ ਦੇਖ ਲਈ ਹੋਣੀ ਆ। ਜਬਰੀ ਵਸੂਲੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਆਪਣੇ ਨਾਲ ਸੁਖਰਾਜ ਭਾਅ ਜੀ ਜੁੜ ਗਏ। ਸੁਖਰਾਜ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਆ ਹੋ, ਸਵਾਗਤ ਆ।
4: ਡਰਾਈਵਰ ਇੰਕ ਜਿਹੜੀ CRA ਨੇ ਪਿੱਛੇ ਬੰਦ ਹੋਈ ਆ, ਤੇ ਜਿਹੜੀ ਮਿਸਕਲਾਸੀਫਿਕੇਸ਼ਨ ਹੈ ਤਾਂ ਜਿੰਨੇ ਆਡਿਟਸ ਆ ਰਹੇ ਆ ਉਹਦੇ ਵਿੱਚ ਡਰਾਈਵਰਸ ਦੇ, ਓਨਰ ਪੇਟਰਸ ਦੇ, ਉਸੇ ਸੰਦਰਭ ਦੇ ਵਿੱਚ ਲੇਬਰ ਦਾ ਲਾਅ ਨੂੰ ਲੈ ਕੇ ਫਿਊਚਰ ਦੇ ਵਿੱਚ ਬਿਲਕੁਲ ਡਰਾਈਵਰ ਨੂੰ ਜਿਹੜਾ ਹੈਗਾ ਆ ਕਲੀਅਰ ਕੱਟ CRA ਵੱਲੋਂ, ਤੇ ਜਿਹੜਾ ਇਹਨਾਂ ਦਾ ਹੁਣ ਕੋਂਬੀਨੇਸ਼ਨ ਹੋ ਕੇ ਲੇਬਰ ਜਿਹੜੀ ਮਿਨਿਸਟਰੀ ਆਫ ਫੈਡਰਲ ਤੌਰ ਤੇ ਜਿਹੜੀ ਲੇਬਰ ਦੇ ਉੱਤੇ ਲੇਬਰ ਲਾਅਸ ਜਿਹੜੇ ਆ, ਉਹ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਡਰਾਈਵਰ ਨੂੰ ਪਾਰਦਰਸ਼ਤਾ ਹੋਣੀ ਚਾਹੀਦੀ ਆ ਟਰੱਕਿੰਗ ਦੇ ਵਿੱਚ ਜਿਹੜੀ ਆ। ਔਰ ਇਸੇ ਸੰਦਰਭ ਦੇ ਵਿੱਚ ਇਹ ਰੈਲੀ ਜਿਹੜੀ ਹੈਗੀ ਆ, ਜਿਹੜੇ ਈਟੋਵਿਕੋ ਤੋਂ MP ਆ ਜੌਨ ਜੁਰੈਸਲੀ, ਉਹਨਾਂ ਦੇ ਆਫਿਸ ਨੂੰ ਨੌਕ ਕੀਤਾ ਜਾ ਰਿਹਾ ਇਹ 12 ਤਰੀਕ ਨੂੰ, ਕਿਉਂਕਿ ਉਹ ਇੱਕ ਬਹੁਤ ਵੱਡੀ ਪੋਜੀਸ਼ਨ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਵਿੱਚ ਸੈਕਟਰੀ ਆਫ ਸਟੇਟ ਆ, ਇਸ ਕਰਕੇ ਉਹਨਾਂ ਦਾ ਜਿਹੜਾ ਡੋਰ ਆ ਨੌਕ ਕੀਤਾ ਜਾ ਰਿਹਾ ਆ। ਔਰ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਟਰੱਕਰ ਹੁਣ ਬਿਲਕੁਲ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ 12 ਤਰੀਕ ਨੂੰ 900 ਐਲਬੀਅਨ ਰੋਡ ਦੇ ਉੱਤੇ ਇਕੱਠੇ ਹੋਣਗੇ।
0: ਇੱਕ ਦਿਨ ਲਈ ਹੋ ਜਾਂ ਉੱਥੇ ਲੌਂਗ ਟਾਈਮ ਲਈ ਚਲਾਉਣਾ ਇਹ, 2-3-4 ਦਿਨ ਲਈ?
4: ਇਹ ਸਿਰਫ ਨਹੀਂ, ਇਹ ਸਿਰਫ ਇੱਕ ਦਿਨ ਲਈ ਆ, ਸਿਰਫ ਆਪਣਾ ਜਿਹੜਾ ਹੈਗਾ ਮੈਸੇਜ ਉਹਨਾਂ ਤੱਕ ਜੋ ਇੰਡਸਟਰੀ ਦੇ ਵਿੱਚ ਹੋ ਰਿਹਾ ਆ ਉਹ ਚ ਪਾਰਦਰਸ਼ਤਾ ਲਿਆਉਣ ਲਈ ਇੱਕ ਦਿਨ ਲਈ ਇਹ।
0: ਸੈਚਰਡੇ ਨੂੰ ਤਾਂ ਮੈਨੂੰ ਲੱਗਦਾ ਹੋਊ ਵੀ ਇਹਨਾਂ ਦਾ ਆਫਿਸ ਬੰਦ ਹੁੰਦਾ ਹੋਣਾ।
4: ਆਫਿਸ ਬੰਦ ਹੁੰਦਾ ਆ ਹਾਂਜੀ, ਬਟ ਉੱਥੇ ਜਿਹੜਾ ਉਹਨਾਂ ਤਾਈਂ ਬਹੁਤ ਬਾਕੀ ਹੋਰ ਵੀ ਐਮ ਪੀ ਤਾਈ ਉਹਨਾਂ ਤੱਕ ਉਹਨਾਂ ਦੇ ਆਫਿਸ ਤੱਕ ਜਿਹੜੀ ਆ ਸਾਰੀਆਂ ਈਮੇਲ ਕਰ ਦਿੱਤੀਆਂ ਗਈਆਂ ਆ। ਉਮੀਦ ਆ ਕਿ ਉਹ ਦਿਨ ਪ੍ਰੈਜੈਂਟ ਹੋਣਗੇ, ਨਾ ਵੀ ਹੋਏ ਤੇ ਆਪਣੇ ਕੋਲ ਜਿੰਨਾ ਮੇਨ ਸਟ੍ਰੀਮ ਮੀਡੀਆ ਆ ਉੱਥੇ ਗਲੋਬਲ ਮੇਲ, ਸੀ ਬੀ ਸੀ, ਸੀ ਪੀ, ਸਾਰਾ ਉਹਨੂੰ ਵੱਡੇ ਪੱਧਰ ਤੇ ਕਵਰ ਕਰ ਜਾ ਰਿਹਾ। ਔਰ ਬਿਨਾ ਸ਼ੱਕ ਆਪਣਾ ਜਿਹੜਾ ਆਪਣਾ ਵੀ ਐਥਨਿਕ ਮੀਡੀਆ ਹੈਗਾ ਆ ਉਹ ਵੀ ਵੱਡੇ ਪੱਧਰ ਤੇ ਉਦਣ ਉੱਥੇ ਹੋਊਗਾ। ਹੁਣ ਵਾਲ ਜਿਹੜੀ ਟਰੱਕਰ ਸਾਈਡ ਦੇ ਉੱਤੇ ਆ, ਹੁਣ ਦੇਖਾਂਗੇ ਕਿ ਉੱਥੇ ਟਰੱਕਰ ਜਿਹੜੇ ਆ ਕਿੰਨੀ ਵੱਡੀ ਤਾਦਾਦ ਚ ਪਹੁੰਚਦੇ ਆ ਇਸ
0: ਨੰਬਰ ਦੋ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ।
4: ਹਾਂਜੀ, ਵਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ 416-857-6828 ਤੇ ਤੁਸੀਂ ਉਮੀਦ ਆ ਅੱਗੇ ਟਰੱਕਰ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਵੱਡੇ ਪੱਧਰ ਦੇ ਉੱਤੇ 900 ਐਲਬੀਅਨ ਰੋਡ ਦੇ ਜਿਹੜਾ ਸ਼ੋਪਰ ਰਗਮਟ ਦਾ ਪਾਰਕਿੰਗ ਲੋਟ ਆ ਉਹ ਚ ਇਕੱਠੇ ਹੋ ਕੇ ਇੱਕ ਛੋਟੀ ਜਿਹੀ ਵਾਕ ਹੋਊਗੀ, ਕਿਉਂਕਿ ਲਾਗੇ ਹੀ ਉਹਨਾਂ ਦਾ ਆਫਿਸ ਆ 11-11 ਐਲਬੀਅਨ ਰੋਡ ਤੇ ਆਪਾਂ ਬਿਲਕੁਲ ਪੋਜ਼ਿਟਿਵ ਵੇਵ ਦੇ ਨਾਲ ਜਿਹੜੀ ਉਹਨਾਂ ਦੀ ਡੋਰ ਨੋਕ ਕਰਾਂਗੇ ਤਾਂ ਆਪਣਾ ਮੈਸੇਜ ਜਿਹੜਾ ਟਰੱਕਰਸ ਦਾ ਉਹਨਾਂ ਤਾਈਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ।
0: ਥੈਂਕ ਯੂ ਭਾਜੀ, ਕਰਦੇ ਹਾਂ ਆਪਾਂ ਕੱਲ੍ਹ ਨੂੰ ਗੱਲਬਾਤ ਖੁੱਲ੍ਹ ਕੇ। ਥੈਂਕ ਯੂ, ਲਵ ਯੂ। ਓਕੇ, ਬਿਲਕੁਲ ਜੀ, ਤੇ ਨਾਲ ਦੀ ਨਾਲ ਪਰਮਿੰਦਰ ਜੀ ਹਜੋ ਕਰਾਂ ਮੜਾ ਜਾ ਕਰੀਏ ਗੱਲਾਂ ਬਾਤਾਂ। ਕੀ ਕਹਿੰਦਾ ਤੁਹਾਡਾ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਸੁਖਬੀਰ ਬਾਦਲ ਤੇ ਕੀ ਹੋ ਰਿਹਾ? ਹੁਣ ਸ਼ਾਰਟ ਤੇ ਰੱਖਣੇ ਆਪਣੇ ਕੋਲ ਮਿੰਟ ਦੋ ਕੇ ਨੇ, ਹੁਣ ਖਬਰਾਂ ਆਪਣੇ ਕੋਲ ਪੰਜ ਛੇ, ਕੀ ਕਹਿਣਾ ਚਾਹੁੰਦੇ?
1: ਬਿਲਕੁਲ, ਸੁਖਬੀਰ ਬਾਦਲ ਹੋਰਾਂ ਨੂੰ ਮੁੜ ਕੇ ਸੰਮਨ ਹੋ ਗਏ ਨੇ ਜੀ। 11 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੇਸ਼ ਹੋਣ ਜਾ ਰਹੇ ਨੇ। ਜਿਹੜਾ ਮਾਮਲਾ 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ 'ਚ ਗੋਲੀਆਂ ਚੱਲੀਆਂ ਸੀ, ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ। ਇਸ ਤੋਂ ਪਹਿਲਾਂ 22 ਜੁਲਾਈ ਨੂੰ ਪੇਸ਼ ਹੋ ਚੁੱਕੇ ਨੇ, ਪਰ ਹੁਣ ਕਿਉਂਕਿ ਇਹ ਗੱਲ ਪਹਿਲਾਂ 2 ਮਹੀਨਿਆਂ ਤੋਂ ਚੱਲ ਰਹੀ ਹੈ ਜੀ, ਸਾਰਿਆਂ ਨੂੰ ਪਤਾ ਕਿ ਇਸ ਪੇਸ਼ੀ ਤੇ ਕੀ ਸੁਖਬੀਰ ਬਾਦਲ ਪੇਸ਼ ਹੋਣਗੇ, ਪੇਸ਼ ਹੋਣਗੇ ਕੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ, ਇੱਕ ਬਹੁਤ ਵੱਡਾ ਸਵਾਲ ਆ ਜਿਹਦਾ ਜਵਾਬ ਆਪਾਂ ਨੂੰ 11 ਤਰੀਕ ਨੂੰ ਮਿਲਣਾ ਜੀ।
0: ਨਾਲ ਦੀ ਨਾਲ ਕਹਿੰਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਆ, ਮਾਨ ਸਾਹਿਬ ਸਰਕਾਰ ਨੇ ਮਿਲ ਗਿਆ ਵੱਡੀ ਰਾਹਤ।
1: ਬਿਲਕੁਲ ਬਿਲਕੁਲ ਜੀ, ਪੰਜਾਬ ਦੇ ਸਰਕਾਰੀ ਦਫ਼ਤਰ ਖੁੱਲ ਗਏ ਨੇ ਔਰ 3 ਲੱਖ ਦੇ ਕਰੀਬ ਜਿਹੜੇ ਸਰਕਾਰੀ ਮੁਲਾਜ਼ਮ ਸੀ DA ਨੂੰ ਲੈ ਕੇ ਲਗਾਤਾਰ ਹੜਤਾਲ ਤੇ ਸੀ, ਇੱਕ ਸਹਿਮਤੀ ਬਣ ਗਈ ਆ ਔਰ ਉਹਨਾਂ ਦੇ ਵਿੱਚੋਂ 3 ਲੱਖ ਦੇ ਵਿੱਚੋਂ ਹਰਜੀਤ ਜੀ ਜਿਹੜੇ 17 ਜੁਲਾਈ 2022 ਤੋਂ ਬਾਅਦ 85,000 ਦੀਆਂ ਭਰਤੀਆਂ ਸੀ ਉਹਨਾਂ ਨੂੰ 42 ਤੋਂ ਲੈ ਕੇ ਵਧਾ ਕੇ 60% DA ਦੇ ਦਿੱਤਾ ਗਿਆ ਆ, ਇਹਦੇ ਵਿੱਚ ਵੱਖ ਵੱਖ ਬਣ ਗਈਆਂ ਨੇ, ਕੁੱਲ ਮਿਲਾ ਕੇ ਇੱਕ ਸਹਿਮਤੀ ਬਣ ਗਈ ਆ। ਹੁਣ ਜਿਹੜੀ ਅਗਲੀ ਇੱਕ ਹੋਰ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਬਾਕੀ ਮੰਗਾਂ ਤੇ, ਹਾਲਾਂਕਿ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਘੁਰਕੀ ਜੇ ਜ਼ਰੂਰ ਮਾਰਦੇ ਨੇ ਕਿ ਜੇ ਮੀਟਿੰਗ ਨਾ ਲਈ ਤਾਂ ਫੇਰ ਅਸੀਂ ਹੜਤਾਲ ਤੇ ਜਾਵਾਂਗੇ, ਪਰ ਹਾਲ ਦੀ ਘੜੀ ਕਿਹਾ ਜਾ ਸਕਦਾ ਕਿ ਇੱਕ ਵਾਰ ਭਗਵੰਤ ਮਾਨ ਸਰਕਾਰ ਨੂੰ ਵੱਡੀ ਰਾਹਤ ਮਿਲ ਗਈ ਹੈ।
0: ਕੁਆਲਿਟੀ ਲੋਜਿਸਟਿਕ ਨਾਲ ਸੰਪਰਕ ਕਰ ਲਿਓ, ਕਾਫੀ ਸਾਰੇ ਡਰਾਈਵਰਾਂ ਦੀ ਤੇ ਉਹਨਾਂ ਪਲੇਟਾਂ ਦੇ ਲੋੜ ਆ। 416-717-2939 ਗੁਰਬਖਸ਼ ਭਾਈ ਹੋਣੀ ਵੀ ਉਦੋਂ ਪਿਕਨਿਕ ਤੇ ਆਏ ਹੋਏ ਸੀ, ਮੈਨੂੰ ਬਹੁਤ ਖੁਸ਼ੀ ਹੋਈ ਉਦਣ ਸਮੇਂ ਦੇ ਇਹਨਾਂ ਨੂੰ ਦੇਖ ਕੇ, ਮੈਂ ਕਿਹਾ ਵਧੀਆ ਸਾਡੇ ਖਾਸ ਬੰਦੇ ਪਹੁੰਚੇ ਹੋਏ ਨੇ। 416-455-93-11 ਦੇ ਜਸਵੀਰ ਭਾਈ ਨਾਲ ਜਾਂ ਜਗਤਾਰ ਸਿੰਘ ਜੱਠਾ ਸਾਹਿਬ ਨਾਲ ਸੰਪਰਕ ਕਰ ਲਿਓ। 1497 ਬੁਲੇਵਾਰਡ ਯੂਨਿਟ ਨੰਬਰ 4 ETOWIC ਦੇ ਵਿੱਚ ਨੇ, ਸਟੀਲ ਐਂਡ ਐਲਬੀਅਨ ਦਾ ਏਰੀਆ। 416-717-93-39 416-455-93-11 ਤੇ ਸੰਪਰਕ ਕਰ ਲਿਓ। ਸਟੀਫਨ ਫਰਨੀਚਰ 905-790-0560 ਤੇ ਸੰਪਰਕ ਕਰ ਲਿਓ। ਤੰਦੂਰੀ ਬਾਇਜ 905-956-1111 ਸਨੀ ਬਾਈ ਨਾਲ ਸੰਪਰਕ ਕਰ ਲਿਓ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਹੈ 647-1245। ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਤੋਂ ਪਰਮਜੀ ਉਹਨਾਂ ਨਾਲ ਸੰਪਰਕ ਕਰ ਲਿਓ। 437-430-1063 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੇ ਨਾਲ ਕਹਿੰਦੇ ਕਾਟੋ ਕਲੇਸ਼ ਦਰਮਿਆਨ ਅੱਜ ਪੰਜਾਬ ਕਾਂਗਰਸ ਲਈ ਵੱਡਾ ਦਿਨ, ਇੱਕੇ ਖਬਰ ਆ 30 ਸਕਿੰਟ ਦੀ।
1: ਬਿਲਕੁਲ ਜੀ, ਸੀਐਮ ਆਪਣੇ ਸਾਬਕਾ ਸੀਐਮ ਚਰਜੀ ਚੰਨੀ ਦਿੱਲੀ ਪੁੱਛ ਪਹੁੰਚੇ ਨੇ, ਨਵੇਂ ਬਣੇ ਇੰਚਾਰਜ ਸਚਿਨ ਪਾਇਲਟ ਨੂੰ ਮਿਲੇ ਨੇ ਔਰ ਨਾਲ ਸੁਖਜਿੰਦਰ ਸਿੰਘ ਰੰਧਾਵਾ। ਇਹਦਾ ਮਤਲਬ ਅਜੀਤ ਜੀ ਕੀ ਆ, ਇਹਦਾ ਮਤਲਬ ਇਹ ਆ ਚਰਨਜੀਤ ਚੰਨੀ ਦਾ ਖੇਮਾ ਭਾਰੂ ਆ ਔਰ ਰਾਜਾ ਬੜਿੰਗ ਹੌਲੀ ਹੌਲੀ ਹੌਲੀ ਹੌਲੀ ਵੱਡੀ ਕੁਰਸੀ ਤੋਂ ਦੂਰ ਹੁੰਦੇ ਜਾ ਰਹੇ ਨੇ ਜੀ।
0: ਚਲੋ ਹੈਡਲਾਈਨ ਤੇ ਆਉਣ ਤੋਂ ਫਿਰ ਕਰੋ ਖਬਰ ਲਾਸਟ ਆ ਜਿਹੜੀ ਮਾਨ ਸਾਹਿਬ ਦੀ ਪਤਨੀ ਵਾਲੀ।
1: ਜੀ ਬਿਲਕੁਲ, ਇੱਕ ਵੱਡੀ ਖਬਰ ਆ ਰਹੀ ਆ ਜੀ, ਜਿਹੜੇ 5 ਕਰੋੜ ਦੇ ਭ੍ਰਿਸ਼ਟਾਚਾਰ ਜਾਂ ਮਾਮਲਿਆਂ ਨੂੰ ਲੈ ਕੇ ਦੱਬਣ ਨੂੰ ਲੈ ਕੇ ਇੱਕ ਵੱਡੀ ਖਬਰ ਸੀ। ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੱਜਿਓ ਖੱਬਿਓ ਕੁਝ ਬੰਦੇ ਪੈਦਾ ਕਰਕੇ 5 ਕਰੋੜ ਰੁਪਏ ਮੰਗੇ ਨੇ, ਪਰ ਇਸ ਕਿਸਮ ਦੀ ਬਿਆਨਬਾਜ਼ੀ ਤੇ ਅੱਜ ਰੋਕ ਲੱਗ ਗਈ ਆ। ਚੰਡੀਗੜ੍ਹ ਦੀ ਅਦਾਲਤ ਨੇ ਇੱਕ ਫੈਸਲਾ ਦਿੱਤਾ ਜੀ, ਵਿਕਰਮ ਜੇਠੀਆ, ਸੁਖਪਾਲ ਖਹਿਰਾ, ਸਾਬਕਾ ਜਸਟਿਸ ਰਣਜੀਤ ਸਿੰਘ ਤੇ ਪਾਬੰਦੀ ਲੱਗ ਗਈ ਆ ਕਿ ਤੁਸੀਂ ਇਸ ਤਰੀਕੇ ਦੀ ਬਿਆਨਬਾਜ਼ੀ ਨਹੀਂ ਕਰ ਸਕਦੇ। ਔਰ ਪਹਿਲਾਂ ਕਈਆਂ ਹੋਈਆਂ ਗੱਲਾਂ, ਪਾਈਆਂ ਹੋਈਆਂ ਪੋਸਟਾਂ ਵੀ ਸੋਸ਼ਲ ਮੀਡੀਆ ਤੋਂ ਹਟਾਉਣੀਆਂ ਪੈਣਗੀਆਂ ਜੀ।
0: ਕਹਿੰਦੇ ਵਕੀਲ ਬਹੁਤ ਤਕੜਾ ਕੀਤਾ, ਚਲੋ ਕਰਦੇ ਹਾਂ ਕੱਲ ਨੂੰ ਗੱਲਾਂ ਬਾਤਾਂ। ਥੈਂਕ ਯੂ ਸੋ ਮਚ, ਲਵ ਯੂ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ। 530 ਦਾ ਸਾਂਝਾ ਵਿਰਸਾ ਤਾਂ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ ਆਪਣੇ ਦਵਾ ਸ਼ਮੀ ਪਠਾਣੇ ਲੈ ਕੇ ਪ੍ਰੋਗਰਾਮ ਹਾਜ਼ਰ ਦੋ ਜਾਇਤ ਕੱਲ੍ਹ ਤੱਕ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੱਟਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: sad, jump are fast, you are fast, happy sad, not a toasty be sad, bole, sonny hall, sad, see a car.
1: ਤੁਹਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7163 416 917 7163

0: ਜੀ ਹਾਂ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਮੈਂ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਹੈਪੀ ਵੈਡਨਸਡੇ ਬੁੱਧਵਾਰ ਦੇ ਇਸ ਸੁਬਹਾ ਸਵੇਰ ਸੱਜਰੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ। ਸੋ ਇਸ ਟਾਈਮ ਪੀਅਰਸਨ ਏਅਰਪੋਰਟ 'ਤੇ ਦੋਸਤੋ ਤਾਪਮਾਨ 21 ਡਿਗਰੀ, ਫੀਲ ਲਾਈਕ 24, ਹਲਕੇ ਹਲਕੇ ਬੱਦਲ ਹੈ ਜਿਹੜੇ ਉਹ ਅਸਮਾਨ ਦੇ ਵਿੱਚ ਛਾਏ ਹੋਏ ਹੈ, ਅਤੇ ਕਿਨਵਿਨ ਦੀ ਜਿਹੜੀ ਭਵਿੱਖਬਾਣੀ ਹੈ ਉਹ ਕੀਤੀ ਗਈ ਹੈ। ਸੋ ਡਰਾਈਵ ਅਕੋਰਡਿੰਗ ਟੂ ਦਾ ਰੋਡ ਐਂਡ ਵੈਦਰ ਕੰਡੀਸ਼ਨ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਜਲਦ ਹੀ ਆ ਜਿਹੜੇ ਅਸੀਂ ਪੰਜਾਬ ਜੁੜ ਚੁੱਕੇ ਹਾਂ। ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜੇ ਸਾਡੇ ਨਾਲ ਹੁਸ਼ਿਆਰਪੁਰ ਤੋਂ ਜੁੜ ਚੁੱਕੇ ਨੇ ਆਪਣੇ ਗੁਰਦੇਵ ਭਾਜੀ। ਗੁੱਡ ਮਾਰਨਿੰਗ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਭਾਜੀ।
1: ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਮੈਂ ਆਸ ਕਰਦਾ ਕਿ ਅੱਜ ਦੀ ਸੱਜਰੀ ਸਵੇਰ ਸਾਰਿਆਂ ਲਈ ਬਹੁਤ ਵਧੀਆ ਹੋਵੇਗੀ। ਚਲੋ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਹੁਣ ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਆ, ਪਹਿਲਾਂ ਉਹਨਾਂ ਤੋਂ ਆਪਾਂ ਇਨਫੋਰਮੇਸ਼ਨ ਲੈਂਦੇ ਹਾਂ।
0: ਬਿਲਕੁਲ ਜੀ, ਪਹਿਲਾਂ ਅਪਡੇਟਸ ਵੱਲ ਆਪਾਂ ਚੱਲਦੇ ਹਾਂ ਕਿ ਉੱਥੇ ਪੰਜਾਬ ਦੀਆਂ ਤਾਜ਼ਾ ਅਪਡੇਟਸ ਆ ਰਹੀਆਂ ਨੇ। ਸੋ ਦੋਸਤੋ, ਸਟੂਡੀਓ ਦੇ ਵਿੱਚ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ, ਸਟੂਡੀਓ ਦਾ ਨੰਬਰ 905-675-3337 9056733337 'ਤੇ ਤੁਸੀਂ ਸਾਡੇ ਨਾਲ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਕੋਈ ਸਵਾਲ ਹੈ ਜਿਹੜਾ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਇਸੇ ਨੰਬਰ 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, 905-675-3337। ਬਾਕੀ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਇਲੈਂਟ ਲਿਸਨਰਸ਼ਿਪ ਵੀ ਇਸ ਪ੍ਰੋਗਰਾਮ ਨੂੰ ਸੁਣਦੀ ਹੈ। ਤੁਸੀਂ ਇਹ ਜਿਹੜਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਉਹ ਨੰਬਰ ਹੈ 416-917-3463-416-917-7763। ਪੈਰਾਂ ਦੇ ਵਿੱਚ ਜੰਨਤ ਜਿਸਦੇ ਸਿਰ ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਿਜ਼ਾਵਾਂ, ਜਿਨ੍ਹਾਂ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ। ਸਬਰ ਨਾਲ ਮੰਗੋ ਤੇ ਯਕੀਨ ਨਾਲ ਉਡੀਕੋ, ਕਿਉਂਕਿ ਰੱਬ ਜੋ ਦਿੰਦਾ ਹੈ ਸਹੀ ਸਮੇਂ ਤੇ ਦਿੰਦਾ ਹੈ ਅਤੇ ਸਭ ਤੋਂ ਵਧੀਆ ਦਿੰਦਾ ਹੈ। ਵਾਹ ਜੀ ਵਾਹ, ਹਰਮਨ ਜੀ ਬਹੁਤ ਬਹੁਤ ਧੰਨਵਾਦ। ਸੋ ਆਓ ਦੋਸਤੋ ਚੱਲਦੇ ਹੈ ਪੰਜਾਬ, ਉੱਥੋਂ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ ਸਾਡੇ ਨਾਲ ਜੁੜ ਚੁੱਕੇ ਆ ਰਮੇਸ਼ ਹੁਸ਼ਿਆਰਪੁਰੀ ਜੀ। ਰਮੇਸ਼ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਭਾਜੀ, ਵੈਲਕਮ ਜੀ।
2: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਾਡੀ ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਸੁਣਿਆ ਪ੍ਰਧਾਨ ਮੰਤਰੀ ਸਾਹਿਬ ਜਲਦ ਆ ਰਹੇ ਨੇ ਪੰਜਾਬ, ਤੇ ਪੰਜਾਬ ਆ ਕੇ ਕੀ ਆ ਜਿਹੜੇ ਖੁਲਾਸੇ ਕਰ ਸਕਦੇ ਨੇ ਜਾਂ ਕੀ ਆ ਪੰਜਾਬ ਦੀ ਝੋਲੀ ਦੇ ਵਿੱਚ ਉਹ ਪਾ ਸਕਦੇ ਨੇ?
2: ਅਠਰ ਸਾਹਿਬ, ਅਸਲ ਵਿੱਚ ਜਿਵੇਂ ਅਸੀਂ ਅਕਸਰ ਗੱਲ ਕਰਦੇ ਕਿ ਹੁਣ ਰੁੱਤ ਬਰਸਾਤ ਦੀ ਆ ਜਾਣੀ ਹੈ, ਹੁਣ ਸਰਦੀ ਦੀ ਆ ਜਾਣੀ, ਹੁਣ ਨਰਾਤੇ ਹੈ, ਨਰਾਤਿਆਂ ਤੋਂ ਬਾਅਦ ਸਰਦੀ ਹੈ, ਸਰਦੀ ਤੋਂ ਬਾਅਦ ਪਤਝੜ ਹੈ, ਪਤਝੜ ਤੋਂ ਬਾਅਦ ਬਸੰਤ ਹੈ। ਜਿਵੇਂ ਅਸੀਂ ਆਮ ਤੌਰ ਤੇ ਰੁੱਤਾਂ ਦੀ ਗੱਲ ਕਰਦੇ ਹਾਂ, ਤੇ ਜਿਹੜੀ ਸਿਆਸਤ ਵਾਲੇ ਪਾਸੇ ਨੂੰ ਤੁਸੀਂ ਗੱਲ ਛੇੜ ਲਈ ਹੈ, ਇਸ ਵੇਲੇ ਇੱਥੇ ਪੰਜਾਬ ਦੇ ਵਿੱਚ ਹੁਣ ਆਉਣ ਵਾਲੀ ਜਿਹੜੀ ਰੁੱਤ ਹੈ ਉਹ ਚੋਣਾਂ ਦੀ ਰੁੱਤ ਹੈ, ਵੋਟਾਂ ਦੀ ਰੁੱਤ ਆਉਣੀ ਹੈ। ਤੇ ਜਦੋਂ ਚੋਣਾਂ ਦੀ ਰੁੱਤ ਹੋਵੇ ਤੇ ਫਿਰ ਮੈਂ ਕਹਿੰਦਾ ਸ਼ਹਿਬਰ ਲੱਗ ਜਾਂਦੀ ਹੈ ਲੀਡਰਾਂ ਦੀ। ਪਤਾ ਨੀ ਕਿਹੜੇ ਕਿਹੜੇ ਲੀਡਰ, ਕੋਈ ਸਵੇਰੇ ਆ ਜਾਂਦਾ, ਕੋਈ ਦੁਪਹਿਰ ਨੂੰ ਆ ਜਾਂਦਾ, ਕੋਈ ਅੱਧੀ ਰਾਤ ਨੂੰ ਆ ਜਾਂਦਾ। ਹਰ ਪੰਜਾਬ ਦੀ ਗਲੀ ਮੁਹੱਲੇ ਤੋਂ ਲੈ ਕੇ ਵੱਡੇ ਸ਼ਹਿਰ ਤੱਕ ਤੁਹਾਨੂੰ ਵੱਡੇ ਵੱਡੇ ਲੀਡਰ ਮਿਲਣਗੇ, ਜਿਹੜੇ ਲੋਕਾਂ ਦੇ ਜਾ ਕੇ ਗੋਡਿਆਂ ਨੂੰ ਵੀ ਹੱਥ ਲਾਉਣਗੇ, ਕਿਉਂਕਿ ਰੁੱਤ ਵੋਟਾਂ ਦੀ ਆਉਣੀ ਹੈ। ਤੁਸੀਂ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਕੀਤੀ ਹੈ, ਭਾਰਤੀ ਜਨਤਾ ਪਾਰਟੀ ਦੇ ਸੁਪਰੀਮੋ ਕਹਿ ਸਕਦੇ ਹਾਂ ਅਸੀਂ। ਅਸਲ ਵਿੱਚ ਪਟਲ ਸਾਹਿਬ ਉਹ ਇਕੱਲੇ ਨੇ, ਤਿੰਨ ਵੱਡੇ ਆਗੂ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਆ, ਜਿਹਦੇ ਵਿੱਚ ਨਰਿੰਦਰ ਮੋਦੀ ਜੀ ਦਾ ਤੁਸੀਂ ਜ਼ਿਕਰ ਕਰਤਾ, ਦੂਸਰੇ ਅਮਿਤ ਸ਼ਾਹ ਆ, ਤੇ ਤੀਸਰੇ ਨਿਤਿਨ ਨਵੀਨ ਨੇ ਜਿਹੜੇ ਕੌਮੀ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ। ਹੁਣ ਤਰੀਕਾਂ ਤੇ ਅਜੇ ਬਹੁਤੀਆਂ ਪਟਲ ਸਾਹਿਬ ਸਪਸ਼ਟ ਨਹੀਂ ਹੈ ਕਿ ਕਿਹੜੀਆਂ ਤਰੀਕਾਂ ਚੋਣਾਂ ਹੈ, ਪਰੰਤੂ ਜਿੰਨੀ ਕੁ ਤਰੀਕਾਂ ਸਾਡੇ ਕੋਲ ਪਹੁੰਚੀਆਂ ਹੈ, ਜਿੰਨੀ ਕੁ ਖਬਰ ਮੇਰੇ ਕੋਲ ਆ ਕਿ ਆਹ ਵਾਲਾ ਜਿਹੜਾ ਚੱਲ ਰਿਹਾ ਮਹੀਨਾ, ਇਸ ਮਹੀਨੇ ਦੀਆਂ ਜਿਹੜੀਆਂ ਆਉਣ ਵਾਲੀਆਂ ਤਰੀਕਾਂ ਨੇ, ਖਾਸ ਕਰਕੇ ਮੇਰੇ ਕੋਲ ਤਰੀਕ ਜਿਹੜੀ ਹੈ 19, 20 ਤੇ 21 ਸਤੰਬਰ ਦੀ ਆ ਰਹੀ ਹੈ, ਕਿ ਉਧਰ ਨੂੰ ਪਹਿਲਾਂ ਤੇ ਨਿਤਿਨ ਨਵੀਨ ਹੋਣਾ ਨੇ ਆਉਣਾ, ਤੇ ਨਿਤਿਨ ਨਵੀਨ ਹੋਣਾ ਨੇ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਇੱਕ ਵਿਸ਼ੇਸ਼ ਯਾਤਰਾ ਕੱਢਣੀ ਹੈ। ਔਰ ਉਸ ਯਾਤਰਾ ਦੇ ਵਿੱਚ ਉਹਨਾਂ ਕਹਿੰਦੇ ਕਿ ਮੁੱਖ ਤੌਰ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਗੱਲ ਕਰਨੀ ਹੈ, ਤੇ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਨਸ਼ੇ ਬਹੁਤ ਹੈ, ਨਸ਼ਿਆਂ ਦੀ ਗੱਲ ਕਰਨੀ ਹੈ, ਨਸ਼ਿਆਂ ਦੇ ਖਿਲਾਫ ਮਾਰਚ ਕਰਨਾ, ਔਰ ਉਹ ਮਾਰਚ ਪਠਾਨਕੋਟ ਤੋਂ ਸ਼ੁਰੂ ਕਰਨਾ। ਉਹ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਉੱਤਰ ਵਾਲੀ ਸਾਈਡ ਤੋਂ, ਤੇ 3 ਦਿਨ ਉਹਨਾਂ ਨੇ ਵੱਖ ਵੱਖ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਉਹ ਮਾਰਚ ਜਿਹੜਾ ਕਾਫੀ ਵੱਡੇ ਪੱਧਰ ਤੇ ਪੰਜਾਬ 'ਚ ਕੱਢਿਆ ਜਾਣਾ। ਫਿਰ ਅਮਿਤ ਸ਼ਾਹ ਹੋਣਾ ਦੀ ਵਾਰੀ ਹੈ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਆਉਣਾ, ਜਿਹਨਾਂ ਨੇ ਖਾਸ ਕਰਕੇ ਇਸ ਵਾਰ ਕਹਿੰਦੇ ਮਾਲਵੇ ਦੇ ਵਿੱਚ ਆਉਣਾ, ਕਿਉਂਕਿ ਦੁਆਬੇ ਵਿੱਚ ਤੇ ਉਹ ਪਹਿਲਾਂ ਵੀ ਆ ਚੁੱਕੇ ਆ, ਤਾਜ਼ਾ ਤਰੀਨ ਆ ਕੇ ਗਏ ਆ। ਜਦੋਂ ਜਲੰਧਰ ਵਾਲੇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਸੀ, ਜਦੋਂ ਉਸ ਤੋਂ ਪਿੱਛੇ ਚਲੇ ਜਾਈਏ ਤੇ ਇੱਕ ਡੇਰਾ ਦਲਿਤ ਸਮਾਜ ਨਾਲ ਸੰਬੰਧਿਤ ਹੈ, ਇੱਕ ਧਾਰਮਿਕ ਡੇਰਾ, ਡੇਰਾ ਬੱਲਾਂ, ਉੱਥੇ ਆਏ ਸੀ। ਹੁਣ ਉਹ ਪਤਾ ਲੱਗਾ ਕਿ ਉਹਨਾਂ ਨੇ 3 ਦਿਨ ਯਾਤਰਾ ਕਰਨੀ ਹੈ ਮਾਲਕੇਤੇ ਵਿੱਚ। ਕੋਈ ਆਖਦੇ ਕਿ ਪਟਿਆਲੇ ਤੋਂ ਸ਼ੁਰੂ ਕਰਕੇ ਬਠਿੰਡੇ ਤੱਕ ਲੈ ਕੇ ਜਾਣੀ ਹੈ, ਕੋਈ ਆਖਦੇ ਕਿ ਬਠਿੰਡੇ ਤੋਂ ਸ਼ੁਰੂ ਕਰਕੇ ਪਟਿਆਲੇ ਤੱਕ ਲੈ ਕੇ ਆਉਣੀ। ਔਰ ਜਿਹੜੀ ਸਭ ਤੋਂ ਜਿਹੜੀ ਚੀਜ਼ ਹੈਰਾਨੀਜਨਕ ਮੇਰੇ ਕੋਲ ਪਹੁੰਚੀ ਹੈ ਪੱਠੂ ਸਾਹਿਬ, ਉਹ ਇਹ ਆ ਕਿ ਪ੍ਰਧਾਨ ਮੰਤਰੀ ਨੇ 3 ਦਿਨ ਪੰਜਾਬ 'ਚ ਰੁਕਣਾ, ਔਰ ਉਹ 3 ਦਿਨਾਂ ਦੇ ਵਿੱਚ 2 ਰਾਤਾਂ ਹੋਈਆਂ। ਉਹ ਰਾਤਾਂ ਕਿੱਥੇ ਗੁਜ਼ਾਰਨਗੇ? ਕੀ ਆਪਣੀ ਪਾਰਟੀ ਦੇ ਕਿਸੇ ਵੱਡੇ ਆਗੂ ਦੇ ਘਰ ਰਹਿਣਗੇ? ਕੀ ਪੰਜਾਬ ਦੀ ਸਰਕਾਰ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਉਹਨਾਂ ਲਈ ਕੋਈ ਵਿਸ਼ੇਸ਼ ਬੰਦੋਬਸਤ ਕਰੇਗੀ? ਕੀ ਉਹ ਵਿਸ਼ੇਸ਼ ਕਿਸੇ ਹੋਟਲ ਦੇ ਵਿੱਚ ਠਹਿਰਨਗੇ? ਪਟੇਲ ਸਾਹਿਬ, ਜੋ ਜਾਣਕਾਰੀ ਆਈ ਹੈ ਕਿ ਨਾ ਉਹਨਾਂ ਨੇ ਕਿਸੇ ਹੋਟਲ 'ਚ ਰਹਿਣਾ, ਨਾ ਸਰਕਾਰੀ ਗੈਸਟ ਹਾਊਸ ਵਿੱਚ ਰਹਿਣਾ, ਨਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦੇ ਘਰ ਰਹਿਣਾ। ਉਹਨਾਂ ਨੇ ਰਾਧਾ ਸਵਾਮੀ ਇੱਕ ਕਹਿੰਦਾ ਕਹਾਉਂਦਾ ਡੇਰਾ ਆ ਪੰਜਾਬ ਦੇ ਵਿੱਚ, ਪਤਾ ਲੱਗਿਆ ਕਿ ਉਸ ਡੇਰੇ ਦੇ ਵਿੱਚ ਉਹਨਾਂ ਨੇ ਰਾਤਾਂ ਗੁਜ਼ਾਰਨੀਆਂ, ਉੱਥੇ ਆਰਾਮ ਫਰਮਾਉਣਾ ਹੈ। ਸੋ ਸਾਰੀਆਂ ਹੀ ਇਹ ਸਿਆਸੀ ਗੱਲਾਂ ਬਾਤਾਂ ਆਪਸ ਦੇ ਵਿੱਚ ਇੱਕ ਲੜੀ 'ਚ ਹੈ। ਇੱਕ ਪਾਸੇ ਰਾਹੁਲ ਗਾਂਧੀ, ਜਿਹਨਾਂ ਦੀ ਬੱਸ ਯਾਤਰਾ ਦੀ ਤਿਆਰੀ ਹੋ ਰਹੀ ਹੈ, ਪਤਾ ਲੱਗਿਆ ਕਿ ਬੱਸ 1 ਦਿਨ 'ਚ ਤਰੀਕ ਐਲਾਨ ਹੋ ਜਾਣੀ ਹੈ, ਤੇ ਆਉਂਦੇ ਦਿਨਾਂ 'ਚ ਰਾਹੁਲ ਗਾਂਧੀ ਨੇ 3 ਕੁ ਦਿਨ ਪੰਜਾਬ ਲਾਉਣੇ ਹੈ। ਤੇ ਰਾਹੁਲ ਗਾਂਧੀ ਦੀ ਉਹ ਜਿਹੜੀ ਬੱਸ ਯਾਤਰਾ ਨੂੰ ਕਾਟ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ 3 ਚੋਟੀ ਦੇ ਆਗੂ ਤਿਆਰ ਬਰ ਤਿਆਰ ਹੈ, ਜਿਹੜੇ ਕਹਿੰਦੇ ਸਾਨੂੰ ਪੰਜਾਬ ਦੇ ਵਿੱਚ ਨਸ਼ਿਆਂ ਦਾ ਫਿਕਰ ਹੀ ਬੜਾ ਸੀ ਤੇ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣੀ ਹੈ, ਪੰਜਾਬ ਦੀ ਕਾਨੂੰਨ ਵਿਵਸਥਾ ਦਾ ਉਹਨਾਂ ਨੂੰ ਬੜਾ ਫਿਕਰ ਹੈ। ਸੋ ਵੇਖਦੇ ਹਾਂ ਪ੍ਰਧਾਨ ਮੰਤਰੀ ਜੀ ਕੀ ਕੁਛ ਕਹਿ ਕੇ ਜਾਂਦੇ ਹੈ, ਕੀ ਕਿਸੇ ਵਿਸ਼ੇਸ਼ ਪ੍ਰੋਜੈਕਟ ਦਾ ਐਲਾਨ ਕਰਦੇ ਹੈ, ਕੀ ਕੋਈ ਨੀਂਹ ਪੱਥਰ ਰੱਖਦੇ ਜਾਂ ਕੀ ਕਰਦੇ ਆ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਇਹ ਜਿਹੜੀ ਫੇਰੀ ਹੈ ਪੰਜਾਬ ਦੀ, ਚਾਹੇ ਨਿਤ ਨਵੀਨ ਹੋਣ, ਚਾਹੇ ਅਮਿਤ ਸ਼ਾਹ, ਚਾਹੇ ਪ੍ਰਧਾਨ ਮੰਤਰੀ, ਇੱਕ ਸਿਆਸੀ ਫੇਰੀ ਹੈ। ਔਰ ਵੋਟਾਂ ਤੋਂ ਪਹਿਲਾਂ ਵੋਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਤੇਜ਼ੀ ਲਿਆਉਣ ਦੇ ਲਈ ਵੋਟਾਂ ਬਟੋਰਨ ਦੀ ਤਿਆਰੀ ਦੇ ਤਹਿਤ ਹੀ ਇਹ ਸਾਰਾ ਦੌਰਾ ਹੈ
0: ਜੀ। ਕਹਿੰਦੇ ਮੁੱਖ ਮੰਤਰੀ ਦੀ ਪਤਨੀ ਤੇ ਰਿਸ਼ਵਤ ਦੇ ਦੋਸ਼ ਲਗਾਉਣ ਵਾਲੇ ਮਾਮਲੇ ਦੇ ਵਿੱਚ ਹੁਣ ਖਹਿਰਾ ਅਤੇ ਮਜੀਠੀਆ ਸਾਹਿਬ ਨੂੰ ਅੱਜ ਜਿਹੜਾ ਝਟਕਾ ਲੱਗਾ, ਕੀ ਝਟਕਾ ਜੀ, ਕੀ ਇਸ ਤੇ ਨਵੀਂ ਖਬਰ ਹੈ, ਨਵੀਂ ਅਪਡੇਟ ਹੈ ਜੀ?
2: ਵੈਸੇ ਤੇ ਪਟੇਲ ਸਾਹਿਬ, ਇਹ ਪੰਜਾਬ ਦਾ ਬਹੁਤ ਇੱਕ ਵੱਡਾ ਮਸਲਾ ਆ
0: ਜੀ।
2: ਇਸ ਮਸਲੇ ਦੇ ਵਿੱਚ ਜਿੱਥੇ ਮੁੱਖ ਮੰਤਰੀ ਦੇ ਘਰ ਤੱਕ ਤਾਰਾਂ ਜੁੜ ਗਈਆਂ, ਉਹਨਾਂ ਦੀ ਧਰਮ ਪਤਨੀ ਦੇ ਉੱਪਰ ਵੱਡੇ ਇਲਜ਼ਾਮ ਲੱਗ ਗਏ ਕਿ ਉਹਨਾਂ ਨੇ ਇੱਕ ਬਲਾਤਕਾਰੀ ਤੋਂ ਪੈਸੇ ਲੈ ਕੇ ਉਹਨੂੰ ਛੁਡਵਾਇਆ, ਤੇ ਕਈ ਤੇ ਵੀ ਆਖਦੇ ਕਿ ਉਹ ਬਲਾਤਕਾਰੀ ਕੇਵਲ ਛੁਡਵਾਇਆ ਨਹੀਂ, ਉਹ ਬਲਾਤਕਾਰੀ ਛੁੱਟਣ ਤੋਂ ਬਾਅਦ ਦੁਨੀਆਂ ਦੇ ਕਿਸੇ ਵੱਡੇ ਮੁਲਕ ਵਿੱਚ ਫਰਾਰ ਹੋ ਚੁੱਕਾ, ਇਸ ਵੇਲੇ ਪੰਜਾਬ ਵਿੱਚ ਨਹੀਂ ਹੈ। ਹਾਲਾਂਕਿ ਉਹ ਦੋਸ਼ ਹੈ, ਜਿੰਨਾ ਚਿਰ ਕਾਨੂੰਨ ਦੇ ਮੁਤਾਬਕ ਸੱਚੇ ਨਾਲ ਸਾਬਤ ਹੋ ਜਾਣ, ਤੇ ਅਸੀਂ ਵੀ ਬਹੁਤਾ ਇਹ ਨਹੀਂ ਕਹਿ ਸਕਦੇ ਕਿ ਭਾਈ ਫਲਾਨੇ ਨੇ ਕਿਹਾ ਤੇ ਇਸ ਕਰਕੇ ਸੱਚ ਹੀ ਸੱਚ ਹੈ। ਇਸ ਮਸਲੇ ਦੇ ਵਿੱਚ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਪਟੇਲ ਸਾਹਿਬ ਕਿ ਇੱਕ ਜਿੱਥੇ ਗੱਲ ਬਲਾਤਕਾਰ ਦੀ ਹੈ, ਜਿੱਥੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਗੱਲ ਜੁੜਦੀ ਹੈ, ਉੱਥੇ ਜੇ ਇਸ ਮਸਲੇ ਨੂੰ ਆਪਾਂ ਸਮੁੱਚੇ ਨੂੰ ਘੋਕ ਪੜਤਾਲ ਕਰੀਏ, ਜਿਸ ਢੰਗ ਦੇ ਨਾਲ ਕੁਛ ਲੜਕੀਆਂ ਨੇ ਇਲਜ਼ਾਮ ਲਾਏ ਸੀ ਇੱਕ ਨਾਮੀ ਅਮੀਰ ਮੁੰਡੇ ਦੇ ਉੱਪਰ, ਜਿਸ ਢੰਗ ਦੇ ਨਾਲ ਕੁਛ ਹੋਰ ਨਾਮ ਸਾਹਮਣੇ ਆਏ, ਖੁਦਾ ਨਾ ਖਾਸਤਾ ਜੇ ਕਿਤੇ ਦੀ ਵੱਡੇ ਪੱਧਰ ਤੇ ਕਦੇ ਜਾਂਚ ਹੋ ਜਾਏ ਨਾ, ਜਿਵੇਂ ਅਸੀਂ ਕਹਿੰਦੇ CBI ਵਗੈਰਾ, ਖੈਰ ਭਰੋਸਾ ਤੇ ਹੁਣ ਕਿਸੇ ਤੇ ਵੀ ਨਹੀਂ, ਪਰੰਤੂ ਸੱਚ ਬਹੁਤ ਵੱਡੇ ਪੱਧਰ ਤੇ ਕਈ ਸਾਹਮਣੇ ਆ ਜਾਣੇ ਆ। ਇੰਝ ਲੱਗਦਾ ਕਿ ਜਿਵੇਂ ਪੰਜਾਬ ਵਿੱਚ ਅਸੀਂ ਨਸ਼ਿਆਂ ਦੀ ਗੱਲ ਤੇ ਹਮੇਸ਼ਾ ਹੀ ਕਰਦੇ ਹਾਂ ਕਿ ਨਸ਼ੇ ਪੰਜਾਬ 'ਚ ਵੱਡੇ ਪੱਧਰ ਤੇ ਘਰ ਕਰਕੇ, ਜਾਂ ਇੰਝ ਕਹੀਏ ਕਿ ਅਸੀਂ ਕਹਿੰਦੇ ਜੀ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੰਦਾ ਹਾਲ ਹੈ। ਇਹ ਜਿਹੜਾ ਸੈਕਸ ਰੈਕਟ ਹੈ, ਇਹ ਵੀ ਪਟੇਲ ਸਾਹਿਬ ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਘਰ ਕਰ ਚੁੱਕਾ ਹੈ। ਜਿਹਦੇ ਬੋਝੇ 'ਚ 4 ਪੈਸੇ ਹੈ, ਉਹਨਾਂ ਨੇ ਇੱਕ ਵੱਖਰੇ ਢੰਗ ਦਾ ਹੀ ਇਹ ਧੰਦਾ ਬਣਾਇਆ ਹੋਇਆ। ਉਹਦੇ ਵਿੱਚੋਂ ਫਿਰ ਕਈ ਵਾਰ ਇਹੋ ਜਿਹੀਆਂ ਇਲਜ਼ਾਮ ਤਰਾਸ਼ੀਆਂ ਵੀ ਸ਼ੁਰੂ ਹੋ ਜਾਂਦੀਆਂ, ਫਿਰ ਸਮਝੌਤੇ ਵੀ ਸ਼ੁਰੂ ਹੁੰਦੇ, ਕਿਉਂਕਿ ਇਹ ਅਮੀਰਾਂ ਦਾ ਖੇਲ ਹੈ, ਇਹ ਕੋਈ ਸਧਾਰਨ ਬੰਦਿਆਂ ਦਾ ਖੇਲ ਨਹੀਂ। ਅੱਜ ਇਸ ਗਹਿਰੀ ਚਹਿਲ ਦੀ ਗੱਲ ਕਰਦੇ ਹਾਂ, ਜਿਹੜਾ ਬਾਹਰ ਦੌੜ ਗਿਆ ਕਹਿੰਦੇ, ਉਹ ਕਿਹੜਾ ਕੋਈ ਸਧਾਰਨ ਸੀ? ਉਹਦੇ ਕੋਲ ਵੀ ਤੇ ਕਹਿੰਦੇ ਧਨ ਦੌਲਤ ਦਾ ਪਤਾ ਨਹੀਂ ਲੱਗਦਾ ਕਿੰਨਾ ਕਿ, ਉਹਦੀਆਂ ਵੀ ਤਿਆਰੀਆਂ ਵੱਡੇ ਵੱਡਿਆਂ ਦੇ ਨਾਲ ਸੀ, ਚਾਹੇ ਉਹ ਲੀਡਰ ਭਾਜਪਾ ਦੇ ਹੋਣ, ਚਾਹੇ ਕਾਂਗਰਸ ਦੇ, ਚਾਹੇ ਹੁਣ ਆਮ ਆਦਮੀ ਪਾਰਟੀ ਦੇ। ਹੁਣ ਤਾਜ਼ਾ ਤਰੀਨ ਵਾਪਰਿਆ ਕੀ ਕਿ ਇਸ ਸਾਰੇ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਾਲੇ ਪਾਸੇ ਉਂਗਲ ਉੱਠ ਗਈ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੀ ਭੈਣ ਤੇ ਭਨੋਈਏ ਦੇ ਕਹਿਣ ਤੇ ਵਿੱਚ ਦਲਾਲੀ ਕੀਤੀ ਤੇ ਉਸ ਬੰਦੇ ਨੂੰ ਛੁਡਵਾ ਦਿੱਤਾ ਉੱਤੇ ਪਰਚਾ ਮੁਕਤ ਕਰ ਦਿੱਤਾ। ਹਾਲਾਂਕਿ ਮੈਂ ਫਿਰ ਕਹਿਦਾ ਕਿ ਇਹ ਜਾਂਚ ਦਾ ਮੁੱਦਾ ਆ, ਅਸੀਂ ਦੋਸ਼ ਨਹੀਂ ਲਾਉਂਦੇ ਕਿਸੇ ਤੇ, ਪਰੰਤੂ ਜਿੰਨੇ ਕੁ ਤੱਥ ਹੁਣ ਤੱਕ ਜਾਂ ਵੀਡੀਓਗ੍ਰਾਫੀ ਜਾਂ ਤਸਵੀਰਾਂ ਸਾਹਮਣੇ ਆਈਆਂ, ਇਹ ਤਾਂ ਬੜੀ ਸਾਫ਼ ਹੈ ਕਿ ਦਾਲ ਵਿੱਚ ਕਾਫੀ ਕਾਲਾ ਆ, ਕੋਈ ਥੋੜਾ ਕਾਲਾ ਨਹੀਂ, ਕਾਫੀ ਵੱਡੇ ਪੱਧਰ ਤੇ ਦਾਲ ਕਾਲੀ ਹੈ ਜਿਹੜੀ ਆਪਣੇ ਆਪ 'ਚ ਜਾਂਚ ਪੜਤਾਲ ਦੀ ਮੰਗ ਕਰਦੀ ਹੈ। ਹੁਣ ਜਾਂਚ ਕਰੇਗਾ ਕੌਣ? ਜਦੋਂ ਰਾਜੇ ਦੀ ਰਾਣੀ ਦੇ ਉੱਪਰ ਦੋਸ਼ ਲੱਗ ਗਏ ਤੇ ਇੱਦਾਂ ਦਾ ਕਿਹੜਾ ਰਾਜਾ ਜੰਮ ਪਿਆ ਪੰਜਾਬ ਦੇ ਵਿੱਚ ਕਿਹੜਾ ਕਵੇ ਜੀ ਮੈਂ ਜਾਂਚ ਕਰਾਉਣਾ? ਰਾਜੇ ਦੇ ਤੇ ਸੁੱਖ ਨਾਲ ਆਪਣੇ ਤੇ ਬਥੇਰੇ ਦੋਸ਼ ਹੈ। ਫਿਰ ਇਸ ਕਰਕੇ ਉਹ ਜਦੋਂ ਕੱਲ ਰਾਣੀ ਦੀ ਆ ਗਈ ਤੇ ਜਾਂਚ ਜੂਚ ਵਾਲੀ ਗੱਲ ਤੇ ਵਿੱਚ ਹੀ ਰਹਿ ਗਈ, ਜਾਂਚ ਤੇ ਲੱਭੀ ਨਹੀਂ। ਤੇ ਰਾਣੀ ਨੇ ਚੇਤਾਵਨੀ ਦਿੱਤੀ ਸੀ ਕਿ ਭਾਈ ਜਿਹਨਾਂ ਨੇ ਮੇਰੇ ਤੇ ਦੋਸ਼ ਲਾਏ ਮੈਂ ਬਖਸ਼ਣੇ ਨਹੀਂ, ਮੈਂ ਤੇ ਉਹਨਾਂ ਨੂੰ ਕਾਨੂੰਨ ਦੇ ਦਰਬਾਰ ਦੇ ਵਿੱਚ ਘਲੀਸੂਗੀ, ਮੈਂ ਤੇ ਉਹਨਾਂ ਦੇ ਉੱਪਰ ਵੱਡੇ ਜਿਹੜਾ ਉਹਨਾਂ ਨੂੰ ਸਜ਼ਾ ਦੀ ਮੰਗ ਕਰੂੰਗੀ, ਉਹਨਾਂ ਦੇ ਉੱਪਰ ਜੁਰਮਾਨੇ ਲਾਉਣੇ ਆ। ਤੇ ਉਹ ਰਾਣੀ ਡਾਕਟਰ ਗੁਰਪ੍ਰੀਤ ਕੌਰ ਚੰਡੀਗੜ੍ਹ ਦੀ ਅਦਾਲਤ ਵਿੱਚ ਕੇਸ ਲੈ ਕੇ ਜਾਂਦੇ ਆ। ਉਹਦੇ ਵਿੱਚ ਤਿੰਨ ਚਿਹਰਿਆਂ ਦੇ ਖਿਲਾਫ ਉਹਨਾਂ ਨੇ ਬਦਨਾਮ ਕਰਨ ਦਾ ਦੋਸ਼ ਲਾਇਆ ਕਿ ਮੈਨੂੰ ਢੰਡਿਆ ਗਿਆ, ਮੇਰੇ ਤੇ ਝੂਠੇ ਦੋਸ਼ ਲਾਏ ਗਏ, ਮੈਨੂੰ ਬਦਨਾਮ ਕੀਤਾ ਗਿਆ। ਉਹਦੇ ਵਿੱਚ ਇੱਕ ਸੇਵਾ ਮੁਕਤ ਜੱਜ ਰਣਜੀਤ ਸਿੰਘ ਦਾ ਜ਼ਿਕਰ ਹੈ, ਦੂਜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਹੈ, ਤੀਸਰਾ ਸੁਖਪਾਲ ਸੁਖਿਆ ਦਾ ਕਾਂਗਰਸੀ ਆਗੂ। ਇਹਨਾਂ ਤਿੰਨਾਂ ਦੇ ਖਿਲਾਫ ਡਾਕਟਰ ਗੁਰਪ੍ਰੀਤ ਕੌਰ ਨੇ ਚੰਡੀਗੜ੍ਹ ਦੀ ਅਦਾਲਤ 'ਚ ਪਟੀਸ਼ਨ ਪਾਤੀ। ਉਹ ਪਟੀਸ਼ਨ ਤੇ ਜਦੋਂ ਅੱਜ ਸੁਣਵਾਈ ਹੋਈ ਹੈ, ਅਦਾਲਤ ਨੇ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਕਿ ਭਾਈ ਆ, ਜਿੰਨੇ ਕੁ ਦੋਸ਼ ਮੁੱਢਲੇ ਤੌਰ ਤੇ ਸਾਨੂੰ ਦੇਖ ਰਹੇ ਹੈ, ਇਹ ਬਹੁਤੇ ਤੱਥਾਂ ਦੇ ਆਧਾਰ ਤੇ ਜਾਪਦੇ ਨੇ। ਇਸ ਕਰਕੇ ਅਦਾਲਤ ਨੇ ਬੜਾ ਸਪਸ਼ਟ ਕਹਿ ਦਿੱਤਾ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ, ਵਿੱਚ ਸੁਖਪਾਲ ਖਹਿਰੇ ਨੂੰ ਤੇ ਵਿੱਚ ਰਣਜੀਤ ਸਿੰਘ ਨੂੰ ਕਿ ਭਾਈ ਇੱਥੇ ਰੋਕ ਲਾਈ ਜਾਂਦੀ ਕਿ ਜਿਹੜਾ ਤੁਸੀਂ ਸਾਰਾ ਕੁਛ ਇਸ ਵੇਲੇ ਫੈਲਾ ਰਹੇ ਹੋ, ਪ੍ਰਕਾਸ਼ਿਤ ਕਰ ਰਹੇ ਹੋ, ਚਾਹੇ ਉਹ ਸੋਸ਼ਲ ਮੀਡੀਆ ਜਾਂ ਕੋਈ ਵੀ ਮਾਧਿਅਮ ਹੈ, ਅਗਲੇ ਹੁਕਮਾਂ ਤੱਕ ਅਦਾਲਤ ਨੇ ਰੋਕ ਲਾਤੀ ਕਿ ਤੁਸੀਂ ਹੁਣ ਡਾਕਟਰ ਗੁਰਪ੍ਰੀਤ ਦੇ ਖਿਲਾਫ਼ ਕੋਈ ਬਿਆਨਬਾਜ਼ੀ ਨਹੀਂ ਕਰ ਸਕਦੇ ਤੇ ਦੋਸ਼ ਨਹੀਂ ਲਾ ਸਕਦੇ। ਇਹ ਵੱਡਾ ਝਟਕਾ ਇੱਕ, ਤੇ ਨਾਲ ਹੀ ਅਦਾਲਤ ਨੇ ਤਿੰਨਾਂ ਨੂੰ ਨੋਟਿਸ ਜਾਰੀ ਕਰਤਾ ਕਿ ਭਾਈ 30 ਸਤੰਬਰ ਨੂੰ ਆ ਜਾਓ ਤੇ ਅਦਾਲਤ ਵਿੱਚ ਪੱਖ ਰੱਖੋ। ਤੇ ਹੁਣ ਪਟਲ ਸਾਹਿਬ 30 ਸਤੰਬਰ ਤੇ ਨਜ਼ਰਾਂ ਹੈ। 30 ਸਤੰਬਰ ਨੂੰ ਸੁਖਪਾਲ ਸਿੰਘ ਖਹਿਰਾ ਜਿਹੜਾ ਕਹਿੰਦਾ ਮੈਂ ਨਾ ਮੰਨੂ, ਮੇਰੇ ਸਾਹਮਣੇ ਹੈ ਕੀ ਚੀਜ਼ ਹੈ? ਜਿਹੜੇ ਸਾਬਕਾ ਜਸਟਿਸ ਰਣਜੀਤ ਸਿੰਘ ਕਹਿੰਦੇ ਸੀ ਕਿ ਮੇਰੇ ਕੋਲ ਤੇ ਕਾਨੂੰਨ ਹੈ, ਤੇ ਜਿਹੜਾ ਵਿਕਰਮ ਸਿੰਘ ਮਜੀਠੀਆ ਕਹਿੰਦਾ ਮੇਰੇ ਤੋਂ ਤਾਕਤਵਰ ਕੋਈ ਨਹੀਂ, ਹੁਣ ਵੇਖਦੇ ਹਾਂ ਅਦਾਲਤ ਵਿੱਚ ਇਸ ਮਸਲੇ ਤੇ ਕੀ ਜਵਾਬ ਦਿੰਦੇ ਹੈ। 30 ਸਤੰਬਰ ਇਸ ਮਾਮਲੇ 'ਚ ਤਰੀਕ ਪਈ ਹੈ
0: ਜੀ। ਰਮੇਸ਼ ਜੀ ਕਹਿੰਦੇ ਸੰਗਰੂਰ ਆਤਮ ਹੱਤਿਆ ਮਾਮਲੇ ਦੇ ਵਿੱਚ ਹੁਣ ਸਿੱਟ ਹੈ ਜਿਹੜੀ ਉਹ ਗਠਿਤ ਕਰ ਦਿੱਤਾ ਗਿਆ ਉਹਦਾ।
2: ਦੇਖੋ ਗੱਲ ਇਹ ਹੈ ਪਟਲ ਸਾਹਿਬ, ਚੇਤੇ ਮੈਂ ਆਪਣਾ ਓਪੀਨੀਅਨ ਦੇਣਾ ਹੋਵੇ, ਮੈਂ ਜੋ ਅੱਜ ਤੱਕ ਭਾਰਤ ਵਿੱਚ ਸਮੇਤ ਪੰਜਾਬ 'ਚ ਤਜਰਬਾ ਕੀਤਾ ਹੈ, ਉਹ ਤਜਰਬਾ ਬੜਾ ਸਾਫ਼ ਹੈ ਕਿ ਜਦੋਂ ਕਿਸੇ ਮਸਲੇ 'ਚ ਜਾਂਚ ਟੀਮ ਬਣਾਤੀ ਜਾਂਦੀ ਹੈ, ਕੋਈ ਕਮਿਸ਼ਨ ਨਿਯੁਕਤ ਕਰ ਦਿੱਤਾ ਜਾਂਦਾ ਹੈ ਜਾਂ ਸਿੱਟ ਕਹਿ ਲਈਏ, ਇਹ ਲੋਕਾਂ ਦਾ ਗੁੱਸਾ ਸ਼ਾਂਤ ਕਰਨ ਹੁੰਦੀ ਹੈ। ਅੱਜ ਤੱਕ ਨਹੀਂ ਅਸੀਂ ਵੇਖਿਆ ਕਿ ਕਿਸੇ ਸਿੱਟ 'ਚੋਂ ਕੁਛ ਨਿਕਲਿਆ ਹੋਵੇ, ਅੱਜ ਤੱਕ ਨਹੀਂ ਵੇਖਿਆ। ਜੇ 100 ਕੇਸ ਮੂਹਰੇ ਰੱਖ ਲਈਏ ਪੂਰੇ ਭਾਰਤ ਦੇ, ਤਾਂ ਸ਼ਾਇਦ 2 ਕੇਸ ਹੋਣਗੇ ਜਿਹਦੇ ਵਿੱਚੋਂ ਕੁਛ ਨਿਕਲਿਆ ਹੋਵੇ। ਖਾਸ ਕਰਕੇ ਜੇ ਸਾਹਮਣੇ ਜਿਹਦੇ ਉੱਪਰ ਉਂਗਲ ਉੱਠਰੀ ਹੋਵੇ, ਜੇ ਉਹ ਸਿਆਸੀ ਅਸਰ ਸੂਕ ਵਾਲਾ ਹੈ, ਫਿਰ ਤੇ ਪਟਲ ਸਾਹਿਬ 100% ਹੈ, ਉਹ 'ਚੋਂ ਨਿਕਲਣਾ ਹੀ ਕੁਛ ਨਹੀਂ, ਸਿੱਟ ਜਿਹੜੀ ਮਰਜ਼ੀ ਹੋ ਜਾਏ। ਬਾਕੀ ਛੱਡੋ, ਇੱਕ ਬਹੁਤ ਵੱਡੀ ਉਦਾਹਰਨ ਹੈ ਪੰਜਾਬ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਗੋਲੀ ਕਾਂਡ, ਕਿੰਨੀਆਂ ਕੁ ਸਿੱਟ ਬਣ ਗਈਆਂ, ਢੱਕ ਢੱਕ ਕੇ ਨਵੀਆਂ ਬਣਾ ਤੀਆਂ, ਕਿੰਨੇ ਕੁ ਕਮਿਸ਼ਨ ਬਣ ਗਏ, ਦੱਸੋ ਅੱਜ ਤੱਕ ਜੇ ਕੁਝ 1 ਪੈਸੇ ਦਾ ਵੀ ਨਿਕਲਿਆ ਹੋਵੇ ਉੱਥੋਂ, ਪਤਾ ਨਹੀਂ ਇਹਨਾਂ ਦੇ ਕਿੱਦਾਂ। ਹੁਣ ਤਾਜ਼ਾ ਤਰੀਨ ਜਿਹੜਾ ਸੰਗਰੂਰ ਵਾਲਾ ਮਸਲਾ, ਮੈਂ ਬੀਤੇ ਕੱਲ ਵੀ ਸਾਂਝ ਪਾਈ ਸੀ ਕਿ ਜਿਹੜਾ ਪਿੰਡ ਤੁਰ ਬੰਜਾਰਾ ਆ, ਉੱਥੇ ਤੇ ਇੱਕ ਗਰੀਬ ਮਜ਼ਦੂਰ ਨੇ ਇਸ ਕਰਕੇ ਆਤਮ ਹੱਤਿਆ ਕਰ ਲਈ ਕਿਉਂਕਿ ਉਹਨੂੰ ਆਪਣਾ ਦਰਦ ਵੀ ਬਿਆਨ ਨਹੀਂ ਕਰਨ ਦਿੱਤਾ ਗਿਆ। ਜੇ ਉਸਨੇ ਆਪਣਾ ਦਰਦ ਬਿਆਨ ਕੀਤਾ ਕਿ ਭਾਈ ਨਸ਼ਾ ਮੇਰੇ ਪੁੱਤਰ ਨੂੰ ਚਿੰਬੜ

0: ਆਪਾਂ ਨੂੰ ਸੰਸਕਾਰ ਕਰ ਦਈਏ, ਕਿਤੇ ਲੋਕ ਜਾਗਣਾ ਪੈਣ, ਪੰਜਾਬ ਦੇ ਲੋਕ ਉੱਠਣਾ ਪੈਣ, ਕਿਤੇ ਪੰਜਾਬ ਦੇ ਲੋਕ ਵੱਡੀ ਮੰਗ ਨਾ ਕਰ ਦੇਣ ਕਿ ਭਾਈ ਚੀਮੇ ਦੇ ਖਿਲਾਫ਼ ਪਹਿਲਾਂ ਪਰਚਾ ਕਰੋ, ਹਰਪਾਲ ਸਿੰਘ ਚੀਮੇ ਦੇ ਖਿਲਾਫ਼। ਪਰਿਵਾਰ ਦੇ ਨਾਲ ਅੰਦਰ ਖਾਤੇ ਵੜ ਕੇ ਸਰਕਾਰਾਂ ਨੇ ਸਹਿਮਤੀ ਵੀ ਬਣਾ ਲਈ ਕਿ ਭਾਈ ਇੱਕ ਨੌਕਰੀ ਦੇ ਦਿੰਦੇ ਆ, ਕੁੱਝ ਲੱਖ ਰੁਪਏ ਦੇ ਦਿੰਦੇ ਆ, ਉਹ ਗਰੀਬ ਪਰਿਵਾਰ ਆਮ ਸਧਾਰਨ ਪਰਿਵਾਰ ਹੋ ਸਕਦਾ ਮੰਨ ਗਿਆ ਹੋਵੇ। ਹੁਣ ਸਵਾਲ ਤੇ ਇਹੀ ਖੜਾ ਹੁੰਦਾ ਹੈ ਕਿ ਭਾਈ ਇੱਕ ਵਿਅਕਤੀ ਨੇ ਆਤਮ ਹੱਤਿਆ ਕੀਤੀ, ਜੇ ਪੰਜਾਬ ਦੀ ਸਰਕਾਰ ਦਾ ਉਹ ਚ ਲੈਣਾ ਦੇਣਾ ਹੈ ਕੋਈ ਨੀ, ਤੇ ਤੁਸੀਂ ਕੋਈ ਸਰਕਾਰੀ ਨੌਕਰੀ ਦੇ ਰਹੇ ਹੋ, ਤੁਸੀਂ ਕੋਈ ਲੱਖਾਂ ਰੁਪਏ ਦੇ ਰਹੇ ਹੋ। ਗੱਲ ਬੜੀ ਸਿੱਧੀ ਪੱਧਰੀ ਹੈ ਕਿ ਮਸਲੇ ਨੂੰ ਦੱਬਣ ਦਾ ਯਤਨ ਕੀਤਾ। ਹੁਣ ਉਹਦੇ ਵਿੱਚ ਹੀ ਇੱਕ ਸਿੱਟ ਗਠਿਤ ਕੀਤੀ ਹੈ ADGP ਨੌ ਨਿਹਾਲ ਸਿੰਘ ਦੀ ਅਗਵਾਈ ਦੇ ਵਿੱਚ। ਹੁਣ ਸਿੱਟ ਕੱਢੇ ਕੀ ਸਵਾਲ ਇਹ ਹੈ। ਹਾਲਾਂਕਿ ਮੈਂ ਬੜਾ ਸਿੱਧਾ ਕਹਿ ਚੁੱਕਾ ਹਾਂ, ਮੇਰਾ ਛੱਡੋ, ਭਗਵੰਤ ਮਾਨ ਜੀ ਦੀਆਂ ਪੁਰਾਣੀਆਂ ਤੁਸੀਂ ਆਡੀਓ ਵੀਡੀਓ ਕਲਿੱਪ ਦੇਖ ਲਓ, ਜਦੋਂ ਉਹ ਮੁੱਖ ਮੰਤਰੀ ਨਹੀਂ ਸੀ, ਉਹ ਆਪ ਕਹਿੰਦੇ ਸੀ ਸਿੱਟ ਦਾ ਅਰਥ ਹੈ ਕਿ ਬਿਠਾ ਦੇਣਾ, ਬੈਠ ਜਾਣਾ। ਪੰਜਾਬ ਦੇ ਮੁੱਖ ਮੰਤਰੀ ਜਦੋਂ ਮੁੱਖ ਮੰਤਰੀ ਸੀ ਉਦੋਂ ਕਹਿੰਦੇ ਹੁੰਦੇ ਸੀ। ਸੋ ਸਿੱਟ ਜਿਹੜੀ ਬਣਾਈ ਹੈ ਇਹ ਮਤਲਬ ਸਭ ਬੜਾ ਸਿੱਧਾ ਕਿ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣੂ ਹੈ। ਉਵੇਂ ਪੰਜ ਲੋਕਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ, ਚਾਰ ਗ੍ਰਿਫ਼ਤਾਰ ਹੋ ਗਏ ਹੈ, ਇੱਕ ਜਿਹੜਾ ਉਹ ਵਿਅਕਤੀ ਬਾਰੇ ਜਾਣਕਾਰੀ ਇਹ ਮਿਲੀ ਕਿ ਉਹ ਗ੍ਰਿਫ਼ਤਾਰ ਨਹੀਂ ਹੋਇਆ, ਤੇ ਇਹ ਵੀ ਸ਼ੰਕ ਹੈ ਕਿ ਉਹ ਵਿਦੇਸ਼ ਫਰਾਰ ਹੋ ਗਿਆ। ਹੁਣ ਹੋ ਗਿਆ ਜਾਂ ਫਰਾਰ ਕਰਾ ਦਿੱਤਾ ਇਹ ਰੱਬ ਜਾਣੇ। ਉਵੇਂ ਇਸ ਮਸਲੇ ਚ ਪੰਜਾਬ ਸਰਕਾਰ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਉਂਗਲਾਂ ਉੱਠੀਆਂ। ਇੱਥੋਂ ਤੱਕ ਕੱਲੀ ਗੱਲ ਪੰਜਾਬ ਦੀ ਨਹੀਂ, ਪੰਜਾਬ ਦੀ ਸਿਆਸਤ ਦੀ ਨਹੀਂ, ਰਾਹੁਲ ਗਾਂਧੀ ਤੱਕ ਵੀ ਇਸ ਮਸਲੇ ਚ ਐਂਟਰੀ ਹੋਈ, ਔਰ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਰਾਹੁਲ ਗਾਂਧੀ ਤੇ ਤੰਜ ਕੱਸਿਆ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਲਾਸ਼ਾਂ ਤੇ ਸਿਆਸਤ ਕਰਦੇ ਹੋ, ਕਾਂਗਰਸ ਹੀ ਉਹ ਕਰੋ ਨਾ, ਕਿਉਂਕਿ ਨਸ਼ਾ ਲਿਆਉਣ ਵਾਲੇ ਤੁਸੀਂ ਹੋ, ਨਸ਼ਾ ਲਿਆਉਣ ਵਾਲੇ ਭਾਜਪਾ ਹੀ ਹੈ, ਨਸ਼ਾ ਲਿਆਉਣ ਵਾਲੇ ਕਹਿੰਦੇ ਅਕਾਲੀ ਹੈ, ਤੁਸੀਂ ਤੇ ਕਹਿੰਦੇ ਪੰਜਾਬ ਦਾ ਨੁਕਸਾਨ ਕੀਤਾ ਤੇ ਅੱਜ ਉਂਗਲ ਸਾਡੇ ਤੇ ਚੁੱਕ ਰਹੇ ਨੇ
1: ਜੀ। ਤੇ ਰਮੇਸ਼ ਜੀ ਕਹਿੰਦੇ ਪੰਜਾਬ ਦੇ ਮੁਲਾਜ਼ਮਾਂ ਅੱਗੇ ਹੈ, ਮਾਨ ਸਰਕਾਰ ਝੁੱਕ ਗਈ ਹੈ।
0: ਪੱਟੂ ਸਾਹਿਬ, ਅਸਲ ਵਿੱਚ ਇਹ ਮਸਲਾ ਪਿਛਲੇ ਕਾਫੀ ਦਿਨਾਂ ਤੋਂ ਗਰਮਾਇਆ ਹੋਇਆ, ਖਾਸ ਕਰਕੇ 27 ਤਰੀਕ ਜਿਹੜੀ 27 ਅਗਸਤ ਲੰਘੀ ਹੈ, ਕਿਉਂਕਿ ਉਸ ਦਿਨ ਪੰਜਾਬ ਦੇ ਸਮੁੱਚੇ ਸਰਕਾਰੀ ਮੁਲਾਜ਼ਮ, ਸਮੁੱਚੇ ਵੱਖ ਵੱਖ ਵਿਭਾਗਾਂ ਦੇ ਬਹੁਤ ਵੱਡੇ ਪੱਧਰ ਤੇ ਇੱਕ ਸਫਲ ਬੰਦ ਕੀਤਾ ਸੀ, ਉਹਨਾਂ ਨੇ ਵੱਡੇ ਪੱਧਰ ਤੇ ਹੜਤਾਲ ਕੀਤੀ ਸੀ। ਪੰਜਾਬ ਦੀ ਸਰਕਾਰ ਨੇ ਫਿਰ ਕਾਨੂੰਨੀ ਕਾਰਵਾਈ ਦੇ ਚਿੱਠੀਆਂ ਪੱਤਰ ਜਾਰੀ ਕਰ ਦਿੱਤੇ। ਬੀਤੇ ਕੱਲ ਤੋਂ ਪੰਜਾਬ ਦੇ ਮੁਲਾਜ਼ਮ ਫਿਰ ਹੜਤਾਲ ਤੇ ਸੀ, 11 ਤਰੀਕ ਤੱਕ ਉਹਨਾਂ ਨੇ ਹੜਤਾਲ ਦਾ ਐਲਾਨ ਕੀਤਾ ਸੀ। ਪਰੰਤੂ ਜਿਹੜੀ ਹੁਣ ਤੁਸੀਂ ਤਾਜ਼ਾ ਗੱਲ ਕੀਤੀ ਕਿ ਪੰਜਾਬ ਸਰਕਾਰ ਝੁੱਕ ਗਈ ਹੈ, ਚਲੋ ਅਸੀਂ ਇਹਨੂੰ ਇਸ ਤਰ੍ਹਾਂ ਕਰਦੇ ਹਾਂ ਕਿ ਝੁੱਕ ਗਈ ਤੇ ਅਜੇ ਪੂਰਨ ਤੌਰ ਤੇ ਨਹੀਂ ਕਹਿ ਸਕਦੇ, ਪਰੰਤੂ ਪੰਜਾਬ ਦੇ ਮੁਲਾਜ਼ਮਾਂ ਦੀ ਪਹਿਲੀ ਜਿੱਤ ਜ਼ਰੂਰ ਹੈ। ਜਿਹੜੀ ਸਰਕਾਰ ਕਹਿੰਦੀ ਕੱਲ ਤੱਕ ਕਿ ਅਸੀਂ ਹੜਤਾਲ ਵੀ ਨਹੀਂ ਕਰਨ ਦੇਣੀ, ਜਿਹੜੀ ਸਰਕਾਰ ਕਹਿੰਦੀ ਜੇ ਤੁਸੀਂ ਹੜਤਾਲ ਤੇ ਗਏ ਤੇ ਅਸੀਂ ਤੁਹਾਨੂੰ ਉਹ ਦਿਨ ਦੀ ਤਨਖਾਹ ਨਹੀਂ ਦੇਣੀ, ਜਿਹੜੀ ਸਰਕਾਰ ਨੇ 100 ਜਿਹੜੇ ਹੁੰਦੇ ਨੋਟਿਸ ਜਾਰੀ ਕਰ ਦਿੱਤੇ 100 ਮੋਟੋ ਲੈ ਕੇ ਕਿ ਭਾਈ ਤੁਸੀਂ ਇਹਦਾ ਜਵਾਬ ਦਿਓ, ਉਹ ਸਰਕਾਰ ਨੇ ਅੱਜ ਬੜਾ ਸਿੱਧੇ ਸ਼ਬਦਾਂ 'ਚ ਕਹਿਤਾ ਕਿ ਭਾਈ ਤੁਸੀਂ ਹੜਤਾਲ ਵਾਪਸ ਲਓ, ਅਸੀਂ ਜਿਹੜੇ ਚਿੱਠੀ ਪੱਤਰ ਜਾਰੀ ਕੀਤੇ ਹੈ, ਜਿਹੜੇ ਤੁਹਾਨੂੰ ਨੋਟਿਸ ਜਾਰੀ ਕੀਤੇ ਹੈ, ਜਿਹੜੇ ਤੁਹਾਨੂੰ ਆਹ ਪੱਤਰ ਜਾਰੀ ਕੀਤੇ ਕਿ ਜੇ ਹੜਤਾਲ ਕਰੋਗੇ ਤਾਂ ਤਨਖਾਹ ਕੱਟ ਲੈਣੀ ਹੈ, ਅਸੀਂ ਇਹ ਪੱਤਰ ਵਾਪਸ ਲੈਂਦੇ ਹਾਂ। ਪੰਜਾਬ ਦੀ ਸਰਕਾਰ ਵਾਲੇ ਪਾਸਿਓਂ ਪੰਜਾਬ ਦੇ ਮੁੱਖ ਸਕੱਤਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅੱਜ 2 ਕੰਮ ਕੀਤੇ ਹੈ। ਪਹਿਲਾਂ ਤੇ ਜਿਹੜਾ ਉਹਨਾਂ ਨੂੰ ਧਮਕੀਆਂ ਵਾਲੇ ਪੱਤਰ ਸੀ ਉਹ ਵਾਪਸ ਲੈਣ ਦੀ ਗੱਲ ਆਖ ਦਿੱਤੀ ਹੈ, ਤੇ ਦੂਸਰੀ ਵੱਖ ਵੱਖ ਮਾਮਲਿਆਂ ਤੇ, ਚਾਹੇ ਉਹ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੇ, ਚਾਹੇ ਪੁਰਾਣੀ ਪੈਨਸ਼ਨ ਦਾ ਮਸਲਾ ਹੈ, ਜਾਂ ਹੋਰ ਮੰਗਾਂ ਨੇ, ਉਹਨਾਂ ਮਾਮਲਿਆਂ ਦੇ ਉੱਪਰ ਮੁੱਖ ਮੰਤਰੀ ਨਾਲ ਜਲਦ ਬੈਠਕ ਦਾ ਭਰੋਸਾ ਦਿੱਤਾ ਹੈ, ਕਿਉਂਕਿ ਕਾਫੀ ਵੱਡੇ ਪੱਧਰ ਤੇ 27 ਤਰੀਕ ਤੋਂ ਬਾਅਦ ਡੈਡਲੌਕ ਬਣ ਗਿਆ ਸੀ। ਪੰਜਾਬ ਦੇ ਮੁਲਾਜ਼ਮ ਤੇ ਪੰਜਾਬ ਦੀ ਸਰਕਾਰ ਆਹਮੋ ਸਾਹਮਣੇ ਸੀ, ਉਹ ਅੱਜ ਡੈਡਲੌਕ ਇੱਕ ਵਾਰ ਟੁੱਟਿਆ ਆ, ਤੇ ਹੁਣ ਅਸਲ ਵਿੱਚ ਗੱਲ ਉਦਣ ਹੀ ਮੁੱਕਣੀ ਹੈ ਜਿੱਦਣ ਮੁੱਖ ਮੰਤਰੀ ਤੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ।
1: ਜੀ ਬਹੁਤ ਬਹੁਤ ਧੰਨਵਾਦ ਰਮੇਸ਼ ਭਾਜੀ, ਸਾਨੂੰ ਤੁਸੀਂ ਤਾਜ਼ਾ ਤਰੀਨ ਖਬਰਾਂ ਤੋਂ ਅਪਡੇਟ ਦਿੱਤੀ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਜੀ।
0: ਬਹੁਤ ਬਹੁਤ ਮਿਹਰਬਾਨੀ ਜੀ।
1: ਜੋ ਦੋਸਤੋ ਇਹ ਤੁਸੀਂ ਸੁਣਿਆ ਰਮੇਸ਼ ਹੁਸ਼ਿਆਰਪੁਰੀ ਜੀ, ਇਹ ਪੰਜਾਬ ਤੋਂ ਸਾਡੇ ਨਾਲ ਜੁੜੇ ਹੋਏ ਸੀ, ਉੱਥੇ ਦੀਆਂ ਕੁਝ ਤਾਜ਼ਾ ਤਰੀਨ ਖਬਰਾਂ ਜਿਹੜੀਆਂ ਨੇ ਇਹ ਸਾਡੇ ਤੱਕ ਲੈ ਕੇ ਆਏ, ਬਹੁਤ ਬਹੁਤ ਧੰਨਵਾਦੀ ਹੈ। ਤੇ ਆਓ ਫਿਰ ਉਹ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਗੁਰਦੇਵ ਭਾਜੀ ਤੁਹਾਡਾ ਵੀ ਵੈਲਕਮ ਹੈ, ਤੇ ਆਪਾਂ ਇੱਕ ਮੈਂ ਥੋੜੀ ਜਿਹੀ ਖਬਰ ਅਪਡੇਟ ਦੇ ਦਿੰਦਾ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਵੀ ਗੱਲ ਕਰਦੇ ਹਾਂ। ਇੱਕ ਜਿਹੜੀ ਸਭ ਤੋਂ ਵੱਡੀ ਹੈ ਜਿਹੜੀ ਬ੍ਰੈਂਪਟਨ ਨੂੰ ਲੈ ਕੇ ਖਬਰ ਆ ਰਹੀ ਹੈ, ਕੱਲ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਗਈ, ਉਹਦੇ ਵਿੱਚ ਕਿਹਾ ਗਿਆ ਵੀ ਬ੍ਰੈਂਪਟਨ ਸ਼ਹਿਰ ਜਿਹੜੀਆਂ ਸੜਕਾਂ ਅਤੇ ਸਕੂਲੀ ਇਲਾਕਿਆਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਜਿਹੜੇ ਬੰਦ ਪਏ 185 ਸਪੀਡ ਕੈਮਰੇ ਆ, ਕਿਉਂਕਿ ਇਹਦੇ ਤੇ ਬਾਰ ਬਾਰ ਜਿਹੜੀ ਗੱਲ ਉੱਠ ਰਹੀ ਹੈ, ਹੁਣ ਇਲੈਕਸ਼ਨ ਦਾ ਮੌਸਮ ਵੀ ਚੱਲ ਰਿਹਾ ਵੀ ਭਾਈ ਉਹ ਜਿਹੜੇ ਕੈਮਰੇ ਆ ਉਹ ਤੇ ਜਿਹੜਾ ਟੈਕਸਪੇਅਰ ਦਾ ਪੈਸਾ ਲੱਗਿਆ

0: ਕੈਮਰਿਆਂ ਦਾ ਤੁਸੀਂ ਕੀ ਕਰ ਰਹੇ ਹੋ। ਸੋ ਕੱਲ ਦੱਸਿਆ ਗਿਆ ਵੀ ਇਹਨਾਂ ਵਿੱਚੋਂ ਜਿਹੜੇ 35 ਕੈਮਰੇ ਆ ਰੈੱਡ ਲਾਈਟ ਕੈਮਰਿਆਂ ਵਿੱਚ ਬਦਲੇ ਜਾ ਰਹੇ ਹਨ, 15 ਕੈਮਰੇ ਪਹਿਲਾਂ ਹੀ ਲਗਾ ਚੁੱਕੇ ਨੇ ਤੇ 20 ਹੋਰ ਜਲਦੀ ਲਗਾਏ ਜਾਣਗੇ। ਤੇ ਇਸ ਕੰਮ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਆ ਜਿਹੜੇ ਫੰਡ ਦਿੱਤੇ ਜਾ ਰਹੇ ਹਨ ਤੇ ਬ੍ਰੈਂਪਟਨ ਨੂੰ ਲਗਭਗ $35 million ਮਿਲੇ ਨੇ। ਕੁਝ ਜਿਹੜੇ ਪੁਰਾਣੇ ਕੈਮਰੇ ਆ ਪੀਲ ਪੁਲਿਸ ਨੂੰ ਅਪਰਾਧਿਕ ਜਾਂਚਾਂ ਵਿੱਚ ਮਦਦ ਕਰਨ ਲਈ ਦਿੱਤੇ ਗਏ ਹਨ। ਸ਼ਹਿਰ ਬਾਕੀ ਕੈਮਰਿਆਂ ਨੂੰ ਉੱਚੀ ਆਵਾਜ਼ ਵਾਲੇ ਜਿਹੜੇ ਮੋਡੀਫਾਈਡ ਕਰਾਏ ਹੁੰਦੇ ਨਾ ਗੱਡੀਆਂ ਆਵਾਜ਼ ਬਹੁਤ ਕਰਦੀਆਂ, ਉਹਨਾਂ ਨੂੰ ਜਿਹੜਾ ਟਿਕਟਾਂ ਦੇਣ ਵਾਸਤੇ ਵੀ ਇਹਨਾਂ ਕੈਮਰਿਆਂ ਦਾ ਇਸਤੇਮਾਲ ਕੀਤਾ ਜਾਵੇਗਾ। ਸੋ ਇਸ ਤੋਂ ਇਲਾਵਾ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਅਤੇ 50 ਨਵੇਂ ਚੌਰਾਹੇ ਜਾਂ ਕਹਿ ਲਈਏ ਵੀ ਆਪਾਂ ਇੰਟਰਸੈਕਸ਼ਨ ਹੈ ਜਿਹੜੇ ਉਹਨਾਂ ਤੇ ਕੈਮਰੇ ਵੀ ਪੁਲਿਸ ਜਾਂਚ ਵਿੱਚ ਸਹਾਇਤਾ ਜਿਹੜੇ ਉਹ ਕਰ ਰਹੇ ਹਨ। ਤੇ ਸਕੂਲ ਬੱਸ ਦਾ ਸਟੋਪ ਹੈ ਜਿਹੜਾ ਸਟੋਪ ਸਾਈਨ ਹੁੰਦਾ ਕਈ ਵਾਰ ਨਜ਼ਰ ਅੰਦਾਜ਼ ਕੇ ਕਰ ਜਾਂਦੇ ਆ, ਜਦੋਂ ਬੱਸ ਖੜੀ ਹੁੰਦੀ ਹੈ ਉਹਦੀ ਆਰਮ ਹੈ ਜਿਹੜੀ ਇੱਕ ਸਟੋਪ ਸਾਈਨ ਵਾਲੀ ਉਹ ਨਿਕਲੀ ਹੁੰਦੀ ਹੈ, ਪਰ ਕਈ ਵਾਰ ਦੂਸਰੇ ਪਾਸੇ ਜਿਹੜੇ ਆਉਂਦੇ ਆ ਉਹ ਉਲੰਘਣਾ ਕਰ ਦਿੰਦੇ ਆ ਜਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ। ਪਰ ਉਹਨਾਂ ਵਾਸਤੇ ਵੀ ਕਹਿੰਦੇ ਵੀ ਇਹਨਾਂ ਸਕੂਲ ਬੱਸਾਂ ਦੇ ਉੱਤੇ ਵੀ ਆ ਜਿਹੜੇ ਹੁਣ ਕੈਮਰੇ ਆ ਜਿਹੜੇ ਉਹ ਲਗਾਏ ਜਾਣ ਦੀ ਤਿਆਰੀ ਚੱਲ ਰਹੀ ਹੈ ਤਾਂ ਕਿ ਜਿਹੜੇ ਉਲੰਘਣਾ ਕਰਦੇ ਪਏ ਆ ਉਹਨਾਂ ਨੂੰ ਵੀ ਆ ਜਿਹੜੀ ਟਿਕਟ ਆ ਜਿਹੜੀ ਦਿੱਤੀ ਜਾਵੇ। ਸੋ ਕੁੱਲ ਮਿਲਾ ਕੇ ਹੁਣ ਸਵਾਲ ਇਹ ਹੈ ਕਿ ਸਪੀਡ ਕੈਮਰਿਆਂ ਨੂੰ ਰੈੱਡ ਲਾਈਟ ਕੈਮਰਿਆਂ ਦੇ ਵਿੱਚ ਬਦਲਣ ਨਾਲ ਸੜਕ ਹਾਦਸਿਆਂ ਦੇ ਵਿੱਚ ਕਮੀ ਆਵੇਗੀ, ਜਾਂ ਕੀ ਤੁਸੀਂ ਸਕੂਲ ਬੱਸਾਂ ਉੱਤੇ ਸਟੋਪ ਆਰਮ ਕੈਮਰਾ ਲਗਾਉਣ ਦੇ ਫੈਸਲੇ ਦੇ ਨਾਲ ਸਹਿਮਤ ਹੋ ਵੀ ਇਹ ਜ਼ਰੂਰੀ ਨੇ, ਤੇ ਨਾਲ ਦੀ ਨਾਲ ਉੱਚੀ ਆਵਾਜ਼ ਵਾਲੇ ਜਿਹੜੇ ਮੋਡੀਫਾਈਡ ਵਾਹਨ ਨੇ ਉਹਨਾਂ ਲਈ ਆਟੋਮੈਟਿਕ ਚਲਾਨ ਕਰਨਾ ਠੀਕ ਹੈ ਜਾਂ ਫਿਰ ਪਹਿਲਾਂ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਸੋ ਹੁਣ ਇਹ ਸਵਾਲ ਵੀ ਹੈ ਜਿਹੜੇ ਨਾਲ ਖੜੇ ਹੋ ਰਹੇ ਨੇ। ਮੈਜੋਰਿਟੀ ਹੈ ਜਿਹੜੇ ਉਹ ਕਹਿ ਰਹੇ ਆ ਵੀ ਠੀਕ ਹੈ ਸੇਫਟੀ ਵਾਸਤੇ ਜੇ ਇਸ ਤਰ੍ਹਾਂ ਕੈਮਰਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਆ ਤਾਂ ਉਹ ਵਧੀਆ ਗੱਲ ਹੈ ਵੀ ਸਿਟੀ ਆਫ ਬ੍ਰੈਂਪਟਨ ਦੀਆਂ ਸੜਕਾਂ ਹੋਰ ਸੁਰੱਖਿਅਤ ਹੋਣਗੀਆਂ। ਤੇ ਕੁਝ ਹੈ ਜਿਹੜੇ ਉਹ ਕਹਿ ਰਹੇ ਆ ਵੀ ਇਹ ਤਾਂ ਇੱਕ ਜ਼ਰੀਆ ਸਿਟੀ ਵੱਲੋਂ ਆ ਜਿਹੜਾ ਬਣਾਇਆ ਜਾ ਰਿਹਾ ਵੀ ਵੱਧ ਤੋਂ ਵੱਧ ਜਿਹੜੇ ਪੈਸੇ ਆ ਜਿਹੜੇ ਉਹ ਗਰਾਏ ਜਾਣ। ਸੋ ਵੱਖ ਵੱਖ ਓਪੀਨੀਅਨ ਹੈ ਇਹਦੇ ਤੇ, ਬਾਕੀ ਸਾਡੇ ਸਰੋਤੇ ਵੀ ਆਪਣੀ ਝਾਤ ਪਾ ਸਕਦੇ ਆ। ਸਟੂਡੀਓ ਦਾ ਨੰਬਰ 905-673-3337 ਤੇ ਦੋਸਤੋ ਤੁਸੀਂ ਆ ਜਿਹੜਾ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਆ ਜਿਹੜੀ ਪਾ ਸਕਦੇ ਹੋ। ਸੋ ਅੱਜ ਸੁਖਰਾਜ ਜੀ ਹੋਣੀ ਉਹਨਾਂ ਦਾ ਵੀ ਅਸੀਂ ਕਾਲ ਐਕਸਪੈਕਟ ਕਰ ਰਹੇ ਹਾਂ ਕਿਉਂਕਿ ਇੱਕ ਈਵੈਂਟ ਆ ਰਿਹਾ ਜੀ 12 September ਨੂੰ। ਸੋ ਰੈਲੀ ਹੋ ਰਹੀ ਹੈ ਫਿਕਸ ਟਰੱਕਿੰਗ ਨਾਓ, ਉਹਦੇ ਤੇ ਆ ਜਿਹੜੀ ਉਹ ਕੁਝ ਸਾਡੇ ਨਾਲ ਅੱਜ ਗੱਲਬਾਤ ਕਰਨਗੇ, ਅਪਡੇਟ ਦੇਣਗੇ ਵੀ ਉਹ ਕਿਹਦੇ ਬਾਬਤ ਹੈ ਤੇ ਕਿਸ ਕਰਕੇ ਜਿਹੜੀ ਇਹ ਰੈਲੀ ਹੋਣ ਜਾ ਰਹੀ ਹੈ ਜਿੱਥੇ ਵੱਧ ਤੋਂ ਵੱਧ ਟਰਾਂਸਪੋਰਟੇਸ਼ਨ ਭਾਈਚਾਰੇ ਦੇ ਨਾਲ ਸੰਬੰਧਿਤ ਸਾਡਾ ਭਾਈਚਾਰਾ ਉੱਥੇ ਪਹੁੰਚੇ ਤੇ ਇਹਦੇ ਤੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ। ਜੀ ਗੁਰਦੇਵ ਭਾਜੀ ਪਲੀਜ਼।
1: ਹਾਂਜੀ, ਜੇ ਤੁਸੀਂ ਵੀ ਕੋਈ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਹੋ 416-8-43-56 ਤੇ। ਅੱਜ ਆਪਾਂ ਗੱਲ ਕਰਾਂਗੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਤੇ। ਤੁਸੀਂ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਖੋਲੋ, ਉਹਦੇ ਵਿੱਚ ਜੇ ਤੁਸੀਂ $50 ਦੀ ਕੰਟਰੀਬਿਊਸ਼ਨ ਮਹੀਨੇ ਦੀ ਕਰਦੇ ਹੋ ਤਾਂ ਰਿਟਾਇਰਮੈਂਟ ਤੱਕ ਤੁਹਾਡੇ ਕੋਲ $1,00,000-$1.5 ਲੱਖ ਇਕੱਠਾ ਹੋ ਜਾਣਾ, ਜਿਹੜਾ ਕਿ ਤੁਹਾਡਾ ਰਿਟਾਇਰਮੈਂਟ ਤੇ ਤੁਹਾਡੇ ਲਈ ਉਹ ਵਧੀਆ ਇੱਕ ਅਮਾਉਂਟ ਜਿਹੜੀ ਇਕੱਠੀ ਹੋ ਜੂਗੀ ਤਾਂ ਕਿ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਉਹ ਵਧੀਆ ਸਪੈਂਡ ਕਰ ਸਕੋ। ਆਪਣਾ ਤੁਸੀਂ ਵਕੇਸ਼ਨ ਤੇ ਜਾ ਸਕਦੇ ਹੋ, ਵਰਲਡ ਪਲੈਨ ਤੇ ਕਿਤੇ ਵੀ ਜਾ ਸਕਦੇ ਹੋ ਟਰੈਵਲ ਕਰਨ। ਉਹਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਬਾਰੇ ਤਾਂ ਮੈਨੂੰ ਕਾਲ ਕਰ ਸਕਦੇ ਹੋ 416-8-43-56। ਇਸ ਦੇ ਨਾਲ ਨਾਲ ਕਿਸੇ ਨੇ ਕੋਈ ਵੀ ਲਾਈਫ ਪਲੈਨ ਆ ਉਹਦੇ ਰਿਵਿਊਜ਼ ਕਰਾਉਣੇ ਆ ਤਾਂ ਤੁਹਾਡਾ ਕੋਈ ਪੁਰਾਣਾ ਐਡਵਾਈਜ਼ਰ ਕਾਲ ਨਹੀਂ ਚੱਕਦਾ, ਅਸੀਂ ਉਹਦੀ ਵੀ ਹੈਲਪ ਕਰਦੇ ਹਾਂ। ਸਾਡਾ ਆਫਿਸ ਹੈਗਾ ਜੀ ਟੌਪ ਚੁਆਇਸ ਮੇਫੀਲਡ ਮਕਵੀਨ ਦੇ ਕੋਰਨਰ ਤੇ, ਤੇ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ। ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ, ਕੋਈ ਵੀ ਪਲੈਨ ਦੇ ਬਾਰੇ ਜਾਣਕਾਰੀ ਲੈਣੀ ਆ, ਭਾਵੇਂ ਸੁਪਰ ਵੀਜ਼ਾ ਆ, ਟਰੈਵਲ ਵਿਜ਼ਟਰ ਪਲੈਨ ਆ, ਕ੍ਰਿਟੀਕਲ ਇਲਨੈਸ ਆ, ਡਿਸਬਿਲਟੀ ਪਲੈਨ ਆ, ਵਿਜ਼ਟਰ ਪਲੈਨ ਆ, ਲਾਈਫ ਪਲੈਨ ਆ, ਤਾਂ ਮੈਨੂੰ ਕਾਲ ਕਰੋ 416-8-43-56-23। ਗੁਰਦੇਵ ਸੱਜਣ, ਥੈਂਕ ਯੂ
0: ਜੀ। ਬਿਲਕੁਲ ਜੀ। ਸੋ ਤੁਸੀਂ ਇਹ ਦੋਸਤੋ ਇਹ ਜਿਹੜੇ ਪਲੈਨਸ ਹੈ ਜਾਂ ਫਿਰ FHSA ਫਸਟ ਹੋਮ ਸੇਵਿੰਗਸ ਅਕਾਊਂਟ ਖੁਲਾਉਣਾ ਤਾਂ ਵੀ ਗੁਰਦੇਵ ਭਾਅ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਭਾਅ ਜੀ।
2: ਸਤਿ ਸ਼੍ਰੀ ਅਕਾਲ ਭਾਈ ਨੂੰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੱਲ ਕਰ ਰਹੇ ਸੀ ਕੈਮਰਿਆਂ ਦੀ, ਸਤਿ ਸ਼੍ਰੀ ਅਕਾਲ
0: ਜੀ।
2: ਦੇਖੋ ਡਿਸਪਲਿਨ ਜਿਹੜਾ ਨਾ ਜੀ, ਦੇਖੋ ਆਪਾਂ ਨੂੰ ਸਭ ਨੂੰ ਪਤਾ ਵਾ ਕਿ ਤੁਹਾਡੇ ਕਰਕੇ ਕਿਸੇ ਦੂਜੇ ਨੂੰ ਪਰੇਸ਼ਾਨੀ ਨਾ ਹੋਵੇ, ਚਾਹੇ ਤੁਸੀਂ ਲਾਈਨ ਚ ਖੜੇ ਹੋ, ਚਾਹੇ ਤੁਸੀਂ ਕੋਈ ਕੰਮ ਕਰ ਰਹੇ ਹੋ, ਚਾਹੇ ਤੁਸੀਂ ਰੋਡ ਤੇ ਜਾ ਰਹੇ ਹੋ, ਸਭ ਨੂੰ ਪਤਾ ਵਾ ਚੰਗਾ ਮਾੜਾ ਕੀ ਹੈ। ਵੱਖਰੀ ਗੱਲ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਖਾਸ ਕਰਕੇ ਯੂਥ ਜਿਹੜਾ ਭਾਈਚਾਰਾ, ਕਿਉਂਕਿ ਆਂਦੇ ਹੁੰਦੇ ਆ ਕਿ ਦਰਿਆਵਾਂ ਦੇ ਬੰਨ ਡੱਕੇ ਜਾਂਦੇ, ਪਰ ਜਵਾਨੀ ਜਿਹੜੀ ਯੂਥ ਆ ਉਹਨੂੰ ਥੰਮਣਾ ਬਹੁਤ ਔਖਾ ਆ। ਤੇ ਜੇ ਇਹ ਚੀਜ਼ਾਂ ਟੂਲ ਇਸਤੇਮਾਲ ਹੁੰਦੇ ਚੰਗੇ ਕੰਮ ਲਈ, ਨਾਟ ਬੈਡ, ਪਰ ਮੈਨੂੰ ਇੱਕ ਇਹ ਨੀ ਸਮਝ ਆਉਂਦੀ ਕਿ ਐਵਰੀ ਡੇ 6 ਕਾਰਾਂ ਚੋਰੀ ਨੇ ਪੀਲ ਰੀਜਨ ਚ, ਆਫਟਰ ਰੋਡ ਕਿਤੇ ਜਾਂਦੀਆਂ ਨੀ ਕਿਤੇ, ਉਦੋਂ ਕੈਮਰੇ ਕਿੱਥੇ ਜਾਂਦੇ ਆ, ਉਦੋਂ ਬਾਕੀ ਸਿਸਟਮ ਕੀ ਕੰਮ ਕਰਦਾ ਵਾ। ਈਵਨ ਕੀ ਮੈਂ ਤੁਸੀਂ ਗੱਲ ਕਰਦਾ ਕਿ 2 ਸਾਲ ਦੇ ਤੁਸੀਂ ਇੰਪੋਰਟ ਰੋਕ ਦੋ ਪੁਰਾਣੀਆਂ ਕਾਰਾਂ ਦਾ ਕੀ ਫਰਕ ਪੈਂਦਾ, ਇੰਨੀ ਇੰਸ਼ੋਰੈਂਸ ਵੱਧ ਗਈ ਆ, ਇੰਨੇ ਜੋ ਟੈਰਿਫ ਲੱਗਾ, ਤੁਸੀਂ ਦੇਖੋ ਆਪਾਂ ਜੋ ਮਰਜ਼ੀ ਕਹੀਏ ਇਹਦਾ ਇਫੈਕਟ ਪੈਣਾ। ਦੂਰ ਦੇਸ਼ੀ ਆ ਕਿ ਚਲੋ ਆਪਾਂ ਸੰਭਲ ਜਾਵਾਂਗੇ, ਆਪਾਂ ਮਤਲਬ ਜਦੋਂ ਉਹਨੇ ਕੁੱਬੇ ਨੂੰ ਲੱਤ ਵੱਜੀ ਰਾਸ ਆਉਂਦੀ, ਉਹ ਸੋਚਦਾ ਕਿ ਅਸੀਂ ਕੈਨੇਡਾ ਵਾਲੇ ਆਪਣੇ ਆਪ ਨੂੰ ਸੈਲਫ ਇਹ ਤਿਆਰ ਕਰੀਏ ਕਿ ਆਪਾਂ ਆਪਣੀ ਕੰਟਰੀ ਰਹਿ ਕੇ ਆਪਾਂ ਆਪਣੇ ਪ੍ਰੋਡਕਟ ਕਿੱਦਾਂ ਯੂਜ ਕਰਨੇ ਆ। ਤੇ ਸਭ ਨੂੰ ਪਤਾ ਚੰਗਾ ਮਾੜਾ ਸੁਣਦੇ ਆ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪਿਆ ਵਾ ਤੇ ਸਾਨੂੰ ਸਮਝਦਾਰ ਬਣਨਾ ਚਾਹੀਦਾ। ਥੈਂਕ ਯੂ,
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਜੀ। ਤੇ ਉੱਥੇ ਹੀ ਆ ਜਿਹੜੇ ਕੁਝ ਕੁ ਕਹਿ ਰਹੇ ਨੇ ਵੀ ਮਾਸ ਸਰਵਲੀਅੰਸ ਵਾਸਤੇ ਵੀ ਆ ਜਿਹੜੇ ਕੈਮਰੇ ਇਸਤੇਮਾਲ ਕਰ ਰਹੇ ਜਿਹੜੇ ਕ੍ਰਿਟਿਕਸ ਨੇ, ਵੀ ਐਡੀ ਵੱਡੀ ਪੱਧਰ ਤੇ ਆ ਜਿਹੜੀ ਅੱਖ ਰੱਖੀ ਜਾ ਰਹੀ ਹੈ। ਫਿਰ ਜਿੱਦਾਂ ਸੰਧੂ ਸਾਹਿਬ ਨੇ ਕਿਹਾ, ਹਜੇ ਵੀ ਆ ਜਿਹੜੀਆਂ ਉਹ ਕ੍ਰਾਈਮ ਆ ਜਿਹੜਾ ਹੋ ਰਿਹਾ। ਸੋ ਮੈਨੂੰ ਲੱਗਦਾ ਵੀ ਜਿੱਦਾਂ ਹੁਣ ਇਹ ਜਿਹੜੇ ਇਨੀਸ਼ੀਏਟਿਵ ਲੈਣ ਜਾ ਰਹੇ ਆ ਉਹਨਾਂ ਦਾ ਅਸਰ ਹੈ ਕੁਝ ਚਿਰ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦਾ। ਤੇ ਜਿੰਨਾ ਜਿੱਦਾਂ ਕਿਉਂਕਿ ਜਦੋਂ ਕਾਨੂੰਨ ਸਖ਼ਤ ਹੁੰਦੇ ਆ ਆਲੋਚਨਾ ਵੀ ਹੁੰਦੀ ਹੈ ਤੇ ਉਹਦੇ ਹੱਕ ਚ ਵੀ ਹੁੰਦੇ ਆ, ਪਰ ਰਿਜ਼ਲਟਸ ਜਾਂ ਆਊਟਪੁੱਟ ਹੈ ਕੁਝ ਸਮੇਂ ਬਾਅਦ ਆਪਾਂ ਨੂੰ ਪਤਾ ਚੱਲਦੇ ਹੈ। ਸੋ ਕੈਪਟਨ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
3: ਸ਼ਮੇ ਪਟੇਲ ਸਾਹਿਬ, ਤੁਹਾਨੂੰ ਅਤੇ ਸਰੋਤਿਆਂ ਨੂੰ ਸਤਿ ਸ੍ਰੀ, ਮੈਂ ਤੁਹਾਡੇ ਵਿਸ਼ੇ ਤੇ ਰਹੂੰਗਾ
0: ਜੀ।
3: ਸਭ ਤੋਂ ਪਹਿਲਾਂ ਤਾਂ ਮੈਂ ਬੜਾ ਧੰਨਵਾਦੀ ਹਾਂ ਜਿਹੜਾ ਤੁਸੀਂ ਸਵੇਰੇ ਸਵੇਰੇ ਹੁਸ਼ਿਆਰਪੁਰੀ ਜਿਹੜੀਆਂ ਖਬਰਾਂ ਸੁਣਾਈਆਂ, ਇਹ ਬਹੁਤ ਨਿਸ਼ਪਕਸ਼ ਬੋਲਦੇ। ਪਹਿਲਾਂ ਕਿਸੇ ਦੂਸਰੇ ਚੈਨਲ ਤੇ ਆਉਂਦੇ ਸੀ
0: ਜੀ ਜੀ,
3: ਤੇ ਲੋਕ ਅੱਜ ਵੀ ਖੁੰਡ ਚਰਚਾ ਦੇ ਵਿੱਚ ਇਹਨਾਂ ਨੂੰ ਯਾਦ ਕਰਦੇ ਆ
0: ਜੀ।
3: ਆਸ ਕਰਦੇ ਆ ਤੁਸੀਂ ਲਗਾਤਾਰ ਇਹਨੂੰ ਲਿਆਓਗੇ ਔਰ ਲੋਕ ਸੁਣਨਗੇ ਔਰ ਤੁਹਾਡੀਆਂ ਐਡਾਂ ਵੀ ਵਧਣਗੀਆਂ, ਮੈਨੂੰ ਪੂਰੀ ਆਸ਼ਾ। ਹੁਣ ਉਹ ਕੈਮਰਿਆਂ ਦੇ ਉੱਤੇ ਕੈਮਰੇ ਉਦੋਂ ਲਾਏ ਗਏ ਸੀ, ਫਿਰ ਉਹ ਖਾਲ ਦਿੱਤੇ ਗਏ ਜਾਂ ਬੰਦ ਕਰ ਦਿੱਤੇ ਗਏ। ਸਭ ਤੋਂ ਪਹਿਲਾਂ ਤਾਂ ਕੈਮਰੇ ਲਾਉਣ ਤੋਂ ਪਹਿਲਾਂ ਸਾਰੇ ਜਿਹੜੇ ਲਾਉਣ ਵਾਲੇ ਕਮੇਟੀ ਆ ਹੈ ਰਿਹਰਸਲ ਕਮੇਟੀ, ਸੋਚਣਾ ਚਾਹੀਦਾ ਖਰਚਾ ਹੋ ਗਿਆ, ਫਿਰ ਉਸ ਨੂੰ ਬੰਦ ਕਰ ਦਿੱਤਾ। ਵੇਖਿਆ ਇਹ ਸੜਕਾਂ ਪੜਦੇ ਹੋਏ ਦੇਖਿਆ ਜਿੱਥੇ ਕੈਮਰੇ ਲਾਏ ਰੁਕਾਵਟਾਂ ਪੈਦਾ ਹੁੰਦੀਆਂ ਸੀਗੀਆਂ, ਖਰਚਾ ਤਾਂ ਸਰਕਾਰ ਤੇ ਪੈ ਹੀ ਗਿਆ ਸੀ ਨਾ। ਜੇ ਲੱਗੇ ਸੀ ਕੈਮਰੇ ਤਾਂ ਲੱਗੇ ਰਹਿਣੇ ਚਾਹੀਦੇ ਸੀ, ਕਮ ਸੇ ਕਮ ਐਕਸੀਡੈਂਟ ਜਿਹੜੇ ਉਹ ਘੱਟ ਗਏ ਸੀਗੇ। ਔਰ ਗਾਂ ਨੂੰ ਵੀ ਜੇ ਲੱਗੇ ਲਾਉਣੇ ਆ ਤਾਂ ਲਾਉਣਾ ਕੋਈ ਹਰਜ ਨਹੀਂ ਹੈਗਾ, ਐਕਸੀਡੈਂਟ ਘੱਟ ਜਾਣਗੇ, ਇੰਸ਼ੋਰੈਂਸਾਂ ਲੋਕਾਂ ਦੀਆਂ ਜਿਹੜੀਆਂ ਲੈਂਦੇ ਆ ਉਹ ਵੀ ਘੱਟ ਜਾਣਗੀਆਂ, ਲੋਕਾਂ ਤੇ ਬੋਝ ਪੈਂਦਾ। ਕੈਮਰੇ ਲੱਗਣਾ ਚੰਗੀ ਗੱਲ, ਜਿਹੜੇ ਬਹੁਤ ਜ਼ਿਆਦਾ ਤੇਜ਼ ਚੱਲ ਰਹੇ ਨੇ, ਦੇਖਿਆ ਮੋਟਰਸਾਈਕਲ ਇੰਨੇ ਤੇਜ਼ ਜਾਂਦੇ ਆ ਔਰ ਉਹਨਾਂ ਦੀ ਆਵਾਜ਼ ਕੰਨ ਪਾੜਦੀ ਪਈ ਦਵਾ, ਉਹਨਾਂ ਵਾਹਨਾਂ ਦੇ ਪੱਕਾ ਚਲਾਨ ਕਰਨਾ ਚਾਹੀਦਾ ਜਿਹੜੇ ਆਵਾਜ਼ ਕਰਕੇ ਜਾਂਦੇ ਆ ਲੋਕਾਂ ਨੂੰ ਡਿਸਟਰਬ ਕਰਦੇ। ਇਹ ਗੱਲ ਸਹੀ ਆ, ਟਾਈਮ ਦੇ ਦਾ ਤੁਹਾਡਾ ਸ਼ੁਕਰੀਆ ਅਦਾ ਕਰਦਾ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਸੁਖਰਾਜ ਭਾਜੀ ਵੀ ਆ ਗਏ ਆ, ਜਲਦੀ ਉਹਨਾਂ ਨੂੰ ਏਅਰ ਤੇ ਕਰਦੇ ਆ। ਸਮਾਈਲਸ ਔਨ ਵੀਲਸ, ਦੰਦਾਂ ਦਾ ਮਸੂੜੀਆਂ ਦੀ ਓਰਲ ਹੈਲਥ ਸਰਵਿਸ ਤੁਹਾਨੂੰ ਚਾਹੀਦੀ ਹੈ। ਕਈ ਵਾਰ ਆਪਾਂ ਕਾਲ ਕਰ ਦਿੰਦੇ ਹਾਂ ਵੀ ਕਮਿਊਟ ਕਰਨਾ ਪੈਣਾ ਜਾਂ ਫਿਰ ਪਰਿਵਾਰਕ ਮੈਂਬਰ ਕਈ ਵਾਰ ਹੁੰਦਾ ਵੀ ਕਿੱਦਾਂ ਜਾਵਾਂਗੇ ਉੱਥੇ। ਸੋ ਸਿਰਫ ਹੁਣ ਤੁਸੀਂ ਕਾਲ ਕਰਨੀ ਹੈ ਇਸ ਨੰਬਰ ਤੇ, ਤੇ ਬਲਬੀਰ ਕੌਰ ਜੀ ਹੁਣਾਂ ਨੇ ਆਪਣਾ ਡੈਂਟਲ ਟਰੱਕ ਤੇ ਟੀਮ ਦੇ ਨਾਲ ਤੁਹਾਡੇ ਡਰਾਈਵੇ ਤੇ ਪਹੁੰਚ ਜਾਣਾ। ਫਿਰ ਤੁਸੀਂ ਆ ਜਿਹੜੇ ਦੰਦਾਂ ਦੀ ਮਸੂੜੀਆਂ ਦੀ ਆ ਜਿਹੜੀ ਸਿਹਤ ਸੰਭਾਲ ਹੈ ਜਿਹੜੀ ਉਹ ਕਰਾ ਸਕਦੇ ਹੋ, ਬ੍ਰੇਸਿਸ ਪਵਾਉਣੇ ਆ ਬੱਚਿਆਂ ਦੇ ਜਾਂ ਫਿਰ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਜਿਹੜੇ ਤੁਰਨ ਫਿਰਨ ਤੋਂ ਅਸਮਰਥ ਨੇ। ਸੋ ਘਰ ਦੇ ਅੰਦਰ ਜਾ ਕੇ ਵੀ ਆ ਜਿਹੜਾ ਇਹ ਉਹਨਾਂ ਦੀ ਓਰਲ ਹੈਲਥ ਹੈ ਜਿਹੜੀ ਜਾਂ ਦੰਦਾਂ ਮਸੂੜੀਆਂ ਦੀ ਆ ਜਿਹੜੀ ਸਰਵਿਸਿਜ਼ ਆ ਜਿਹੜੀ ਪ੍ਰੋਵਾਈਡ ਕਰਦੇ ਨੇ। ਸੋ ਕਾਲ ਕਰ ਲੈਣੀ ਹੈ ਬਲਵੀਰ ਕੌਰ ਜੀ ਸਮਾਈਲਸ ਔਨ ਵੀਲਸ ਦੇ 6479690008 ਤੇ ਸੰਪਰਕ ਕਰ ਸਕਦੇ ਹੋ। ਭੰਗੜੇ ਗਿੱਧੇ ਵਾਸਤੇ ਦਾ ਭੰਗੜਾ ਅਕੈਡਮੀ ਹਰਜੋਤ ਉਹਨਾਂ ਦੇ ਨਾਲ ਤੁਸੀਂ ਦੋਸਤੋ ਸੰਪਰਕ ਕਰ ਸਕਦੇ ਹੋ। ਬੜਾ ਆਲੇ ਦਰਜੇ ਦੀ ਇਹ ਟੀਮ ਹੈ, ਵੱਡੇ ਵੱਡੇ ਕੰਪੀਟੀਸ਼ਨ ਜਿੱਤ ਚੁੱਕੇ ਆ। ਕਈ ਵਾਰ ਕੋਈ ਖੁਸ਼ੀ ਦਾ ਸਮਾਗਮ ਆ ਰਿਹਾ, ਕੋਰੀਓਗ੍ਰਾਫੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਦਾ ਭੰਗੜਾ ਅਕੈਡਮੀ ਹਰਜੋਤ ਉਹਨਾਂ ਦਾ ਨੰਬਰ 6475076772 6475076772 ਤੇ ਸੰਪਰਕ ਕੀਤਾ ਜਾ ਸਕਦਾ ਆ। ਤੇ ਉੱਥੇ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਹੋਣਾ ਦੇ ਨਾਲ ਵੀ ਗੱਲ ਕਰੋ। ਨੰਬਰ ਹੈ 6472192978 6472 219-287-0 ਤੇ ਸੰਪਰਕ ਕੀਤਾ ਜਾ ਸਕਦਾ। ਸੋ 12 ਸਪਟੰਬਰ ਨੂੰ ਦੋਸਤੋ ਇੱਕ ਰੈਲੀ ਹੋਣ ਜਾ ਰਹੀ ਹੈ, ਉਹਦੇ ਤੇ ਗੱਲਬਾਤ ਕਰਨ ਵਾਸਤੇ ਸੰਧੂ ਸਾਹਿਬ ਸਾਡੇ ਨਾਲ ਆ ਚੁੱਕੇ ਨੇ। ਕਾਹਦੇ ਬਾਬਤ ਹੈ, ਮੇਰੇ ਕੁਝ ਕੁ ਸਵਾਲ ਹੋਣਗੇ, ਤੁਸੀਂ ਕੋਈ ਅਪਡੇਟ ਲੈਣਾ ਚਾਹੁੰਦੇ ਹੋ ਜ਼ਰੂਰ ਹੈ ਜਿਹੜਾ ਸਟੂਡੀਓ 'ਚ ਕਾਲ ਕਰਕੇ ਲੈ ਸਕਦੇ ਹੋ। 12 ਸਪਟੰਬਰ ਨੂੰ ਹੈ ਜਿਹੜੀ 900 ਐਲਬੀਅਨ ਰੋਡ ਟੋਰੋਂਟੋ ਦੇ ਵਿਖੇ 10:30 ਇਹ ਰੈਲੀ ਹੋਣ ਜਾ ਰਹੀ ਹੈ, ਫਿਕਸ ਟਰੱਕਿੰਗ ਨਾਓ। ਸੋ ਕਿਸ ਕਿਸ ਵਿਸ਼ੇ ਦੇ ਉੱਤੇ ਇਹ ਰੈਲੀ ਹੋਵੇਗੀ, ਇਸ ਦਾ ਮਕਸਦ ਕੀ ਹੈ, ਉਹਦੇ ਵਾਸਤੇ ਚਾਨਣਾ ਪਾਉਣ ਵਾਸਤੇ ਸੰਧੂ ਸਾਹਿਬ ਸਾਡੇ ਨਾਲ ਹਾਜ਼ਰ ਹੈ। ਤੇ ਮੈਂ ਇੱਕ ਬੇਨਤੀ ਕਹਾਂਗਾ, ਕੋਈ ਵੀ ਆਪਾਂ ਸੈਗਮੈਂਟ ਹੈ ਜੀ ਐਡ ਕਰਦੇ ਹਾਂ, ਹਮੇਸ਼ਾ ਪ੍ਰੋਗਰਾਮ ਨੂੰ ਜਿਹੜੇ ਐਡਵਰਟਾਈਜ਼ਮੈਂਟ ਦੀ ਲੋੜ ਹੁੰਦੀ ਹੈ। ਸੋ ਦੋਸਤੋ, ਅਸੀਂ ਤਾਂ ਪੈਕੇਜ ਹੀ ਹੁਣ ਉੱਦਾਂ ਬਣਾ ਦਿੱਤਾ ਜਿੱਦਾਂ ਸੋਸ਼ਲ ਮੀਡੀਆ ਜਾਂ ਡਿਜੀਟਲ ਮਾਰਕੀਟਿੰਗ ਦੇ ਵੀ ਅਸੀਂ ਜਿਹੜਾ ਐਕਟਿਵ ਹੋ ਰਹੇ ਹਾਂ ਪਿਛਲੇ 2 ਹਫ਼ਤਿਆਂ ਤੋਂ, ਹੈ ਜਿਹੜੀ ਲਗਾਤਾਰ ਉਹਦੇ 'ਤੇ ਕੋਈ ਨਾ ਕੋਈ ਵੀਡੀਓ ਆ ਰਹੀ ਹੈ, ਅਤੇ ਉਹ ਵੀਡੀਓ ਇੱਦਾਂ ਨਹੀਂ ਕੋਈ ਇੱਦਾਂ ਉੱਦਾਂ, ਜ਼ਿਆਦਾਤਰ ਜਿਹੜੀਆਂ ਨੇ ਕੰਟੈਂਟ ਬਾਬਤ ਜਾਂ ਇਨਫੋਰਮੇਟਿਵ ਵੀਡੀਓਜ਼। ਤੁਹਾਨੂੰ ਮੇਰਾ ਜਿਹੜਾ ਆ ਪਤਾ ਆ ਵੀ ਮੇਰਾ ਸੁਭਾਅ ਕਿੱਦਾਂ ਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੈ ਜਿਹੜੀ ਕਮਿਊਨਿਟੀ ਵਾਸਤੇ, ਜਿਹੜੀ ਲਾਹੇਵੰਦ ਆ, ਉਸਨੂੰ ਆ ਜਿਹੜਾ ਸ਼ੇਅਰ ਕੀਤਾ ਜਾਵੇ। ਸੋ ਜੇ ਤੁਸੀਂ ਐਡਵਰਟਾਈਜ਼ਮੈਂਟ ਇਸ ਪ੍ਰੋਗਰਾਮ ਦੇ ਵਿੱਚ ਕਰਾਉਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਈ ਹੈ ਦੋਸਤ ਮਿੱਤਰ ਜਾਂ ਰਿਲੇਟਿਵ ਦੇ ਵਿੱਚ, ਤਾਂ ਜ਼ਰੂਰ ਹੈ ਜਿਹੜਾ ਸਾਡੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 416-916-63-416-917-7763 ਤੇ ਸੰਪਰਕ ਕੀਤਾ ਜਾ ਸਕਦਾ। ਸੰਧੂ ਸਾਹਿਬ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ ਭਾਜੀ।
2: ਬਹੁਤ ਬਹੁਤ ਧੰਨਵਾਦ ਸ਼ਮੀ ਭਾਜੀ ਤੇ ਸੱਜੀ ਸਵੇਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਾਜੀ।
0: ਜੀ ਸਤਿ ਸ੍ਰੀ ਅਕਾਲ ਭਾਜੀ। ਪਹਿਲਾਂ ਤਾਂ ਭਾਜੀ ਜਿਹੜੀ ਰੈਲੀ ਹੋ ਰਹੀ ਹੈ 12 ਸਪਟੰਬਰ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਦਿਓ, ਉਹਦਾ ਮਕਸਦ ਕੀ ਹੈ ਤੇ ਸਰਕਾਰ ਅੱਗੇ ਕਿਹੜੀਆਂ ਕਿਹੜੀਆਂ ਪ੍ਰਮੁੱਖ ਮੰਗਾਂ ਇਸ ਰੈਲੀ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ ਜੀ।
2: ਬਿਲਕੁਲ ਜੀ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਕਿ ਪਿਛਲੇ ਸਮੇਂ ਤੋਂ ਟਰੱਕਿੰਗ ਇੰਡਸਟਰੀ ਵੀ ਕਾਫੀ ਦੁਸ਼ਵਾਰੀਆਂ ਦੇ ਵਿੱਚੋਂ ਲੰਘ ਰਹੀ ਆ, ਔਰ ਖਾਸ ਕਰਕੇ ਇਹਦੇ ਵਿੱਚ ਜਿਹੜਾ ਵੇਜਸ ਥੈਫਟ ਤੇ ਲੋ ਵੇਜਸ ਤੇ ਮਿਸ ਕਲਾਸੀਫਿਕੇਸ਼ਨ ਜਿਹੜੀ ਹੈਗੀ ਆ ਡਰਾਈਵਰ ਭਾਈਚਾਰੇ ਦੇ ਵਿੱਚ ਕਾਫੀ ਦੇਖਣ ਸੁਣਨ ਨੂੰ ਇਹ ਮਿਲੀ ਆ। ਔਰ ਪਿੱਛੇ ਜੇ ਆਪਾਂ ਨੂੰ ਯਾਦ ਹੋਊਗਾ ਕਿ ਕਾਫੀ ਚਿਰ ਤੋਂ ਇੱਕ ਇਸ ਤੇ ਵੀ ਗੱਲਬਾਤ ਹੁੰਦੀ ਰਹੀ ਡਰਾਈਵਰ ਇੰਕ ਤੇ ਡਰਾਈਵਰ ਇੰਕ ਨੂੰ ਸਰਕਾਰ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਸੀ ਆਰ ਏ ਤੇ ਆਪਣੀ ਲੇਬਰ ਮਿਨਿਸਟਰੀ ਦੇ ਫੈਡਰਲ ਲੇਬਰ ਮਿਨਿਸਟਰੀ ਦੇ ਨਾਲ ਰਲ ਕੇ ਤੇ ਇਹਨੂੰ ਬੰਦ ਕਰਨ ਜਾ ਰਹੀ ਆ, ਜਿਹੜਾ ਕਿ ਆਪਾਂ ਹਮੇਸ਼ਾ ਇਹਦਾ ਸਵਾਗਤ ਕੀਤਾ ਆ ਤੇ ਹਮੇਸ਼ਾ ਜਿਹੜੀਆਂ ਐਸੋਸੀਏਸ਼ਨ ਕਹਿੰਦੀਆਂ ਕਿ ਡਰਾਈਵਰ ਜਦੋਂ ਪੇਰੋਲ ਤੇ ਜਾਵੇ ਬਟ ਉਹਨੂੰ ਪਾਰਦਰਸ਼ਤਾ ਦੇ ਤੌਰ ਤੇ ਲਿਆਂਦਾ ਜਾਵੇ, ਨਾ ਕਿ ਡਿਕਟੇਟਰਸ਼ਿਪ ਦੇ ਨਾਲ ਡਰਾਈਵਰਸ ਨੂੰ ਜਿਹੜੀਆਂ ਹੈਗੇ ਆਡਿਟ ਕੀਤੇ ਜਾਣ ਪਿਛਲੇ, ਔਰ ਅੱਗੇ ਚੱਲ ਕੇ ਕੋਈ ਸਫੀਸ਼ੈਂਟ ਉਹਦਾ ਕੋਈ ਡਰਾਈਵਰ ਦੀ ਬੇਸਿਸ ਕੀ ਸੈੱਟ ਕੀਤੀ ਜਾਊਗੀ। ਕਿਉਂਕਿ ਆਪਾਂ ਇੱਕ ਗੱਲ ਯਾਦ ਰੱਖੀਏ ਕਿ 1938 ਤੋਂ ਬਾਅਦ ਕਦੀ ਵੀ ਇਸ ਡਰਾਈਵਰ ਇੰਡਸਟਰੀ ਦੇ ਵਿੱਚ ਜਿਹੜਾ ਓਵਰ ਟਾਈਮ ਨਹੀਂ ਪੇ ਹੋਇਆ ਕਦੀ ਵੀ, ਉਦੋਂ ਤੱਕ ਦੇ ਇੱਦਾਂ ਦੇ ਲੂਪ ਹੋਲਸ ਇੰਡਸਟਰੀ 'ਚ ਚੱਲੀ ਆਉਂਦੇ ਆ। ਬਿਲਕੁਲ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਡਰਾਈਵਰ ਇੰਕ ਨੇ ਇਸ ਕਾਰਪੋਰੇਸ਼ਨ ਮਾਡਲ ਨੇ ਜਿਹੜਾ ਹੈਗਾ ਆ ਕਾਫੀ ਲੰਬੇ ਸਮੇਂ 'ਚ 211 ਦੇ ਵਿੱਚ ਇਹ CRA ਦੇ ਵਿੱਚ ਅਮੈਂਡਮੈਂਟ ਆਈ ਸੀਗੀ, ਪਰ ਇਹਨੂੰ ਖੰਡੇ ਬਸਤੇ 'ਚ ਪਾ ਕੇ ਇਹ ਚੱਲੀ ਗਿਆ ਉਸ ਸਰਕਾਰਾਂ ਨੇ ਜਿੱਦਾਂ ਦੇ ਫੈਸਲੇ ਲਏ। ਔਰ 2 ਸਾਲ ਪਹਿਲਾਂ ਵੀ CRA ਨੇ ਕੁਛ ਆਡਿਟ ਕੀਤੇ ਸੀਗੇ ਤੇ ਉਸ ਤੋਂ ਬਾਅਦ ਇਹ ਲਾਸਟ ਈਅਰ ਦਸੰਬਰ 2025 ਦੇ ਵਿੱਚ ਇਹਨੂੰ ਜਿਹੜਾ ਪੱਕੇ ਤੌਰ ਦੇ ਉੱਤੇ ਸਾਰੀਆਂ ਹੋਰ ਜਿਹੜੀਆਂ ਵੱਖ ਵੱਖ ਬੋਡੀ ESDC ਦੇ ਨਾਲ ਵੀ ਇਹਨੂੰ ਅਮੈਂਡਮੈਂਟ ਕਰਕੇ ਤਾਂ ਜਿਹੜਾ ਲਾਗੂ ਕਰ ਦਿੱਤਾ ਗਿਆ, ਪਰ ਪਾਰਦਰਸ਼ਤਾ ਤੇ ਅਕਾਊਂਟੇਬਿਲਟੀ ਨਾਂ ਦੀ ਕੋਈ ਚੀਜ਼ ਹੀ ਨਹੀਂ ਇਹਦੇ ਵਿੱਚ ਸੀਗੀ। ਸੋ ਇਸੇ ਕਰਕੇ ਇਹ ਨੈਸ਼ਨਲ ਟਰੱਕਿੰਗ ਵੀਕ ਹਰ ਸਾਲ ਨੌਰਥ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਆ, ਔਰ ਅਸੀਂ ਇਸ ਨੈਸ਼ਨਲ ਟਰੱਕਿੰਗ ਵੀਕ ਦੇ ਦੌਰਾਨ ਹੀ ਪੂਰੇ ਕੈਨੇਡਾ ਦੇ ਵਿੱਚ ਜਿਹੜੀਆਂ 3 ਐਸੋਸੀਏਸ਼ਨ ਜਿਹੜੀਆਂ ਵਰਕ ਕਰਦੀਆਂ, ਇਹ ਜਿਹੜੀ ਕੈਨੇਡੀਅਨ ਟਰੱਕਰ ਐਸੋਸੀਏਸ਼ਨ, ਜਸਟਿਸ ਫੋਰ ਟਰੱਕ ਡਰਾਈਵਰ ਤੇ ਵੈਨਕੂਵਰ ਤੋਂ ਹੈਗੀ ਆ WCTA, ਜਿਹੜੀਆਂ ਰਲ ਕੇ ਪੂਰੇ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਆ ਇਹ ਰੈਲੀ ਆ ਜਾਂ ਪ੍ਰੋਟੈਸਟ ਜਿਹੜੀਆਂ ਉਹ ਕਰਨ ਜਾ ਰਹੀਆਂ ਆ। ਔਰ ਅਸੀਂ ਟੋਰਾਂਟੋ ਦੇ ਵਿੱਚ ਜਿਹੜੇ MP ਸਾਹਿਬਾਨ ਆ ਸਾਡੇ ETOWICO ਨੌਰਥ ਤੋਂ, ਕਿਉਂਕਿ ਸਾਡਾ ਹਮੇਸ਼ਾ ਮਕਸਦ ਰਿਹਾ ਆ ਐਸੋਸੀਏਸ਼ਨ ਦਾ ਕਿ ਅਸੀਂ ਰਾਈਟ ਸਮੇਂ ਦੇ ਉੱਤੇ ਰਾਈਟ ਡੋਰ ਨੂੰ ਨੌਕ ਕਰੀਏ ਤੇ ਆਪਣਾ ਜਿਹੜਾ ਕੰਸਰਨ ਆ ਟਰੱਕਰਸ ਦਾ ਉਹ ਸਰਕਾਰਾਂ ਤੱਕ ਪਹੁੰਚਾਉਣ 'ਚ ਕਾਮਯਾਬ ਹੋਈਏ। ਸੋ ਇਸ ਸੰਦਰਭ ਦੇ ਵਿੱਚ MP ਸਾਹਿਬ ਦਾ ਆਫਿਸ ਤਾਂ ਚੁਣਿਆ ਗਿਆ ਉਸ ਡੋਰ ਨੌਕ ਲਈ, ਕਿਉਂਕਿ ਇਹ ਜਿਹੜੀ ਲੇਬਰ ਮਿਨਿਸਟਰੀ ਆ ਉਹਦੇ ਸੈਕਟਰੀ ਆਫ ਸਟੇਟ ਆ, ਇੱਕ ਵੱਡੇ ਅਹੁਦੇ ਦੇ ਉੱਤੇ ਇਹ ਹੈਗੇ ਆ, ਤੇ ਆਪਾਂ ਇਸੇ ਕਰਕੇ ਸ਼ਨੀਵਾਰ ਨੂੰ
4: ਆਪਾਂ ਇਹਨਾਂ ਦੇ ਆਫਿਸ 11 ਐਲਵਿਨ ਰੋਡ ਤੇ ਇਹਨਾਂ ਦਾ ਆਫਿਸ ਆ, ਬਟ ਅਸੀਂ 900 ਐਲਵਿਨ ਰੋਡ ਤੋਂ ਇੱਕ ਮਾਰਚ ਜਿਹੜਾ ਪਾਸਟ ਕਰਾਂਗੇ ਇਹਨਾਂ ਦੇ ਆਫਿਸ ਵੱਲ ਨੂੰ। 10:30 ਗੈਟ ਟੂਗੈਦਰ ਹੋਊਗੀ 12 ਦਿਨ ਸ਼ਨੀਚਰਵਾਰ ਨੂੰ। ਔਰ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਉੱਥੇ ਮੇਨ ਸਟ੍ਰੀਮ ਮੀਡੀਆ, ਆਪਣਾ ਐਥਨਿਕ ਮੀਡੀਆ, ਆਪਣਾ ਜਿੰਨਾ ਭਾਈਚਾਰੇ ਦਾ ਬਹੁਤ, ਜਿਸ ਤਰ੍ਹਾਂ ਮੈਂ ਹੁਣ ਬੋਲ ਰਿਹਾ ਆਪਣੇ ਮੀਡੀਆ ਦੇ ਉੱਤੇ ਸੱਜਰੀ ਸਵੇਰ ਦੇ ਉੱਤੇ, ਔਰ ਸਾਡਾ ਮੈਸੇਜ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਜਾਊਗਾ। ਔਰ ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਲੇਬਰ ਲਾਅ ਦੇ ਵਿੱਚ ਜਿਹੜੇ ਲੂਪ ਹੋਲਸ ਆ ਜਾਂ ਜਿਹੜਾ CRA ਦੇ ਨਾਲ ਬੈਠ ਕੇ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਜਾਣਗੀਆਂ। ਹੁਣ ਆਪਾਂ ਤਾਂ ਇਹ ਗੁਜ਼ਾਰਿਸ਼ ਕਰਾਂਗੇ ਕਿ ਟਰੱਕਰ ਵੱਧ ਤੋਂ ਵੱਧ ਜਿਹੜੇ ਹੈਗੇ ਆ ਉੱਥੇ ਪਹੁੰਚਣ, ਇੱਕ ਵੱਡਾ ਇਕੱਠ ਹੋਵੇ, ਇੱਕ ਮੈਸੇਜ ਆਵੇ ਗਵਰਨਮੈਂਟ ਨੂੰ। ਪਰ ਮੈਨੂੰ ਇਹਦੇ ਵਿੱਚ ਕਹਿਣ 'ਚ ਕੋਈ ਦਿੱਕਤ ਨਹੀਂ ਸ਼ਮੀ ਸਾਹਿਬ ਕਿ ਟਰੱਕਰਸ ਇੰਨਾ ਕੁਛ ਮਾਰਕੀਟ 'ਚ ਹੁੰਦਿਆਂ ਹੋਇਆ ਵੀ ਕੰਨ ਕੇ ਸਲਵੱਟ ਕੇ ਬੈਠੇ ਆ। ਸਿਰਫ ਹਜੇ ਤੱਕ ਅਸੀਂ ਕੋਈ 1 ਮਹੀਨੇ ਤੋਂ ਇਹ ਕੰਪੇਨ ਰਨ ਕਰ ਰਹੇ ਹਾਂ ਸੋਸ਼ਲ ਮੀਡੀਆ ਔਰ ਵੱਖ ਵੱਖ ਆਪਣੇ ਪੇਜਾਂ ਦੇ ਉੱਤੇ, ਤੇ ਹਜੇ ਤੱਕ ਸਿਰਫ 100 ਬੰਦੇ ਨੇ ਰਜਿਸਟਰ ਕੀਤਾ ਹੈ।
0: ਸੋ ਵੈਰੀ ਸੈਡ, ਫਿਰ ਮੈਂ ਤਾਂ ਚਾਹਾਂਗਾ, ਬੇਨਤੀ ਕਰਾਂਗਾ ਜੀ, ਵੱਧ ਚੜ੍ਹ ਕੇ ਆ ਜਿਹੜਾ ਤੁਸੀਂ ਆ ਜਿਹੜਾ ਇਸ ਰੈਲੀ ਇਸ ਮੁਹਿੰਮ ਦਾ ਹਿੱਸਾ ਬਣੋ, ਕਿਉਂਕਿ ਜਿੰਨੇ ਆਪਾਂ ਇਕੱਠੇ ਹੋਵਾਂਗੇ ਉਨੀ ਜ਼ੋਰਦਾਰ ਆਵਾਜ਼ ਆ ਜਿਹੜੀ ਸਰਕਾਰਾਂ ਦੇ ਕੰਨਾਂ ਦੇ ਵਿੱਚ ਪਵੇਗੀ
4: ਜੀ। ਔਰ ਅਸੀਂ ਹਮੇਸ਼ਾ ਇਸ ਗੱਲ ਦੇ ਪ੍ਰਣ ਆ ਕਿ ਅਸੀਂ ਆਪਣਾ ਟਾਈਮ ਡਿਵੋਟ ਕਰਦੇ ਹਾਂ, ਆਪਣਾ ਸਮਾਂ ਕੱਢਦੇ ਹਾਂ, ਔਰ ਹਮੇਸ਼ਾ ਹਰ ਕਿਸੇ ਨੂੰ ਇਨਕਰੇਜ ਕਰਦੇ ਹਾਂ, ਹਰ ਇੱਕ ਟਰੱਕਰ ਨੂੰ, ਕਿਉਂਕਿ ਇਹ ਪਬਲਿਕ ਡੋਮੇਨ ਪਲੇਟਫਾਰਮ ਆ। ਕੋਈ ਵੀ ਆਪਣੇ ਵਿਚਾਰ ਜਿਹੜੇ ਹੈਗੇ ਆ ਟਰੱਕਿੰਗ ਬਾਬਤ ਜਿਹੜੇ ਹੈਗੇ ਆ, ਮੂਹਰੇ ਹੋ ਕੇ ਅੱਗੇ ਲੱਗ ਕੇ ਕੰਮ ਕਰਨ ਨੂੰ ਤਿਆਰ ਆ, ਤਾਂ ਮੋਸਟ ਵੈਲਕਮ। ਆਪਾਂ ਇਹ ਸਾਰਾ ਪਲੇਟਫਾਰਮ ਹਰ ਕਿਸੇ ਦਾ ਓਪਨ ਪਲੇਟਫਾਰਮ ਹੈ, ਤਾਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਸੋ ਪਲੀਜ਼ ਉਸ ਦਿਨ 12 ਨੂੰ 10:30 900 ਰੋਡ ਛੋਪਰ ਰਘਮਾਰ ਦੇ ਜਿਹੜਾ ਉਹਨਾਂ ਦਾ ਪਾਰਕਿੰਗ ਲੋਟ ਹੈ, ਉੱਥੇ ਵੱਡੀ ਤਾਦਾਦ ਦੇ ਵਿੱਚ ਟਰੱਕਰ ਪਹੁੰਚਣ ਤੇ ਵਧੀਆ ਮੈਸੇਜ ਜਿਹੜਾ ਤੁਹਾਡਾ ਸਰਕਾਰਾਂ ਤੱਕ ਜਾਵੇ
0: ਜੀ। ਬਿਲਕੁਲ,
4: ਧੰਨਵਾਦ ਸ਼ਮੀ ਭਾਜੀ
0: ਜੀ, ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਤੁਸੀਂ ਸੰਧੂ ਸਾਹਿਬ ਆਪਣਾ ਨੰਬਰ ਵੀ ਸ਼ੇਅਰ ਕਰਨਾ ਚਾਹੋਗੇ ਤੁਸੀਂ? ਉਹ ਉਹਨਾਂ ਦੀ ਲਾਈਨ ਡਰੋਪ ਹੋ ਗਈ, ਚਲੋ ਜੇ ਉਹਨਾਂ ਨੇ ਮੈਨੂੰ ਮੈਸੇਜ ਕਰਤਾ ਤੇ ਮੈਂ ਉਹਨਾਂ ਦਾ ਨੰਬਰ ਵੀ ਹੈ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਸੰਧੂ ਸਾਹਿਬ। ਪਰ ਇਹ ਜਿਹੜੀ ਰੈਲੀ ਹੋਣ ਜਾ ਰਹੀ ਹੈ ਫਿਕਸ ਟਰੱਕਿੰਗ ਨਾਓ, ਜਿਹਦੇ ਵਿੱਚ ਪੇ ਰੇਟ ਦੀ ਗੱਲ ਹੋਵੇਗੀ, ਜਿਹਦੇ ਵਿੱਚ ਨੋ ਅਨਪੇਡ ਵਰਕ ਹੈ, ਕਈ ਇਹੋ ਜਿਹੇ ਕੰਮ ਹੈ ਜਿਹੜੇ ਸਾਡੇ ਟਰੱਕਿੰਗ ਦੇ ਨਾਲ ਸੰਬੰਧਿਤ ਵੀਰ ਭੈਣੋ ਕਰਦੇ ਹੈ, ਪਰ ਉਸ ਕੰਮ ਦੀ ਉਹਨਾਂ ਨੂੰ ਪੇ ਨਹੀਂ ਮਿਲਦੀ, ਉਹ ਫੇਰ ਵੀ ਕਰਦੇ ਹੈ। ਹਾਂਜੀ, ਸੋ ਲੇਟ ਪੇਮੈਂਟ ਹੁੰਦੀ ਹੈ, ਵੇਜ ਥੈਫ ਦੀ ਹੈ ਸੰਧੂ ਸਾਹਿਬ ਗੱਲ ਕਰਕੇ। ਸੋ ਇੱਦਾਂ ਦੇ ਕਈ ਮਾਮਲੇ ਨੇ ਜੋ ਇਸ ਦੇ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਲੂਪ ਹੋਲਸ ਹੈ, ਉਹਨਾਂ ਨੂੰ ਬੰਦ ਕਰਨ ਦਾ ਹੁਣ ਸਮਾਂ ਹੈ। ਸੋ ਤੁਸੀਂ 900 ਐਲਬੀਅਨ ਰੋਡ ਟੋਰਾਂਟੋ 10:30 ਇਹ ਜਿਹੜੀ ਹੈ ਰੈਲੀ ਹੋਣ ਜਾ ਰਹੀ ਹੈ, MP ਜੌਨ ਇਹਨਾਂ ਦੇ ਆਫਿਸ ਦੇ ਮੋਹਰੇ ਆ ਜਿਹੜੀ ਇਹ ਰੈਲੀ ਹੋਣ ਜਾ ਰਹੀ ਹੈ। ਸੋ ਹੋਰ ਜਾਣਕਾਰੀ ਵਾਸਤੇ, ਰੈਲੀ ਬਾਬਤ ਕੋਈ ਹੋਰ ਜਾਣਕਾਰੀ ਲੈਣੀ ਹੈ, ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸੰਪਰਕ ਕਰ ਲਿਓ, ਮੈਂ ਤੁਹਾਨੂੰ ਸੰਧੂ ਸਾਹਿਬ ਦਾ ਨੰਬਰ ਆ ਜਿਹੜਾ ਦੇ ਦਾਂਗਾ, ਜੇ ਉਹਨਾਂ ਨੇ ਮੈਨੂੰ ਮੈਸੇਜ ਕਰਤਾ ਵੀ ਮੈਂ ਪਬਲਿਕਲੀ ਅਨਾਊਂਸ ਕਰ ਸਕਦਾ, ਤੇ ਮੈਂ ਤੁਹਾਡਾ ਉਹਨਾਂ ਦਾ ਨੰਬਰ ਆ ਜਿਹੜਾ ਥੋੜੀ ਦੇਰ ਬਾਅਦ ਹੀ ਅਨਾਊਂਸ ਕਰ ਦੇਵਾਂਗਾ। ਸੋ ਸਟੂਡੀਓ 'ਤੇ ਦੋਸਤੋ ਤੁਸੀਂ ਸਾਂਝ ਪਾਣੀ ਹੈ 905-673-3337 9056-733-3337 'ਤੇ ਤੁਸੀਂ ਸਾਡੇ ਨਾਲ ਕਾਲ ਗੱਲ ਕਰ ਸਕਦੇ ਹੋ। ਐਮੀ ਵਿਰਕ ਦੀ ਇੱਕ ਖਬਰ ਆ ਰਹੀ ਹੈ
1: ਜੀ, ਹਾਂਜੀ ਮੈਂ ਕੱਲ ਦੇਖੀ, ਹਾਂਜੀ ਸੱਚੀ ਖਬਰ ਹੈ
0: ਇਹ ਜੀ, ਮਤਲਬ ਦੋ ਪਾਸਿਓਂ ਦੀ ਖਬਰਾਂ ਆ ਰਹੀਆਂ। ਇੱਕ ਪਾਸੇ ਵੀ ਉਹ ਰੋਇਲ ਰੋਇਸ ਜਿਸ ਦੇ ਵਿੱਚ ਸੀਗੇ, ਉਹਦੇ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸ਼ਨੀਵਾਰ ਨੂੰ ਜਦੋਂ ਉਹਨਾਂ ਦਾ ਸ਼ੋਅ ਸੀ, ਆਫਟਰ ਦਾ ਸ਼ੋਅ 11:00। ਪਰ ਅੱਜ ਭੁੱਲਰ ਸਾਹਿਬ ਨੇ, ਉੱਥੇ ਦੇ ਪੱਤਰਕਾਰ ਨੇ, ਵੱਡੇ ਪੱਤਰਕਾਰ ਨੇ, ਟ੍ਰਿਬਿਊਨ ਦੇ ਪੱਤਰਕਾਰ ਨੇ, ਉਹਨਾਂ ਨੇ ਪੋਸਟ ਪਾਈ, ਕਹਿੰਦੇ ਉਹਨਾਂ ਨੇ ਉਹਨਾਂ ਦੇ ਪਿਤਾ ਜੀ ਦੇ ਨਾਲ ਗੱਲ ਕੀਤੀ ਹੈ, ਤੇ ਉਹਨਾਂ ਨੇ ਜਿਹੜਾ ਫਿਲਹਾਲ ਇਹਨਾਂ ਦਾ ਖੰਡਨ ਕੀਤਾ ਵੀ ਐਮੀ ਵਿਰਕ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਸ਼ੂਟਿੰਗ ਹੈ ਜਿਹੜੀ ਨਹੀਂ ਹੋਈ। ਸੋ ਖਬਰਾਂ ਜਿਹੜੀਆਂ ਦੋ ਆ ਰਹੀਆਂ, ਸਭ ਤੋਂ ਪਹਿਲਾਂ ਜਿਹੜੀ ਅਪਡੇਟ ਆ, ਮੇਰੇ ਖਿਆਲ ਸਹੋਤਾ ਸਾਹਿਬ ਆ ਜਿਹੜੇ BC ਵੱਲ, ਗੁਰਪ੍ਰੀਤ ਸਿੰਘ ਸਹੋਤਾ, ਉਹਨਾਂ ਵੱਲੋਂ ਅਪਡੇਟ ਦਿੱਤੀ ਗਈ ਸੀਗੀ, ਤੇ ਉਦੋਂ ਬਾਅਦ ਫਿਰ ਲਗਾਤਾਰ ਜਿਹੜੀਆਂ ਵੱਖ ਵੱਖ ਪਲੇਟਫਾਰਮਾਂ ਤੋਂ ਸਾਨੂੰ ਇਹ ਖਬਰਾਂ ਆ ਰਹੀਆਂ ਸੀਗੀਆਂ। ਸੋ ਫਿਲਹਾਲ ਆ ਜਿਹੜੀ ਇਹ ਅਪਡੇਟ ਆਈ ਹੈ, ਜੋ ਉਹਨਾਂ ਦੇ ਪਿਤਾ ਜੀ ਨੇ ਕਿਹਾ ਵੀ ਨਹੀਂ, ਐਮੀ ਵਿਰਕ ਤੇ ਜਿਹੜਾ ਕਿਸੇ ਵੀ ਪ੍ਰਕਾਰ ਦਾ ਹਮਲਾ ਨਹੀਂ ਕੀਤਾ ਗਿਆ। ਸੋ ਇਹ ਆ ਜਿਹੜੀ ਅਪਡੇਟ ਆਈ ਹੈ। ਸੋ ਮੈਂ ਅਗਲੀ ਕਾਲ ਲੈ ਲੈਣਾ। 3056 ਜੀ, ਸਵਾਗਤ ਹੈ ਜੀ।
5: ਸੁਮੀ ਭਾਈ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਹਾਡਾ ਏਅਰ ਤੇ ਲੈਣ ਦਾ
0: ਜੀ, ਬਹੁਤ
5: ਸਮਾਂ, ਕਿਉਂਕਿ ਸਾਰਿਆਂ ਨੂੰ ਭਰਾਵਾਂ ਨੂੰ ਗੁੱਡ ਮਾਰਨਿੰਗ, ਜਿੰਨੇ ਵੀ ਮੇਰੇ ਭਰਾ ਸੁਣ ਰਹੇ
0: ਜੀ,
5: ਸਾਰੇ ਮਹਾਰਾਜ ਚੜ੍ਹਦੀ ਰੱਖੇ, ਤੰਦਰੁਸਤੀਆਂ ਬਖਸ਼ੇ, ਅਰਦਾਸ ਕਰਨ ਦੇ ਸੱਚੇ ਪਾਤਸ਼ਾਹ ਜੀ
0: ਜੀ ਜੀ।
5: ਤੇ ਭਾਜੀ, ਜਿੱਦਾਂ ਸਾਡੇ ਵੀਰ ਜੀ ਨੇ ਬੜੇ ਵਧੀਆ ਵਿਚਾਰ ਇਹਨੇ ਹਰ ਵਾਰੀ ਸੁਣਦੇ ਹੁੰਦੇ ਆ, ਜਿੱਦਾਂ ਬੜੀ ਵਧੀਆ ਗੱਲ ਕਰਕੇ ਜਾਂਦੇ ਟਰੱਕਰ ਬਾਰੇ ਵੀ, ਤੇ ਕਾਫੀ ਨੌਲੇਜ ਵੀ ਰੱਖਦੇ ਆ, ਉਹਦੇ ਕੰਮ ਬੜੇ ਕਰਦੇ ਵਧੀਆ ਸ਼ਹਿਰ ਦੇ ਸੱਜਣਾ। ਪਰ ਜਿੱਦਾਂ ਭਾਜੀ ਥੋੜੀ ਕਨਫਿਊਜ਼ਨ ਆ, ਜਿਹੜੇ ਪੇ ਰੇਟ ਆ ਉਹ ਸੈਂਟਰ ਨੇ ਥੋੜੀ ਵਧਾਉਣੇ ਆ, ਇਹ ਤਾਂ ਅੰਟਾਰੀਓ ਗੌਰਮੈਂਟ ਦੀ ਆ, ਜੇ ਇੰਟਰਵਿਊ ਚ ਆਪਾਂ ਰੈਲੀਆਂ ਕਰਦੇ ਹਾਂ ਆਪਣੇ ਇੱਥੇ ਦੇ ਮੰਤਰੀਆਂ ਸੰਤਰੀਆਂ ਦੇ ਆਪਾਂ ਦਫ਼ਤਰ ਘਿਰੀਏ ਤਾਂ ਇਹਨਾਂ ਨੂੰ ਜਿਹੜਾ ਸਾਡਾ ਟਰਾਂਸਪੋਰਟ ਮਿਨਿਸਟਰ ਆ ਉਹਨਾਂ ਗੱਲ ਕਰੇ ਭਾਈ ਸਾਡੇ ਪੇ ਰੇਟ ਵਧਾਓ ਹਨਾ ਸਾਨੂੰ ਸੈਂਟਰ ਦੇ ਸੈਂਟਰ ਵਾਲੇ ਐਮ ਪੀਆਂ ਦੇ ਉਹਨਾਂ ਦੇ ਦਫ਼ਤਰ ਬੋਧ ਧਰਨਾ ਲਾਉਣ ਦਾ ਕੋਈ ਫਾਇਦਾ ਨੀ ਮੈਨੂੰ ਬਾਕੀ ਜੇ ਹੋਵੇ ਕਲੀਅਰ ਕਰ ਜੇ ਸੈਂਟਰ ਦੇ ਹੱਥ ਵਿੱਚ ਤਾਂ ਮਾੜੇ ਭਾਈ ਹੁਣ ਕਲੀਅਰ ਕਰਕੇ ਜਾਣ ਇਹ ਹੈਗਾ ਅੰਟਾਰੀਓ ਦਾ ਮਸਲਾ ਜੇ ਪੇ ਰੇਟ ਦਾ ਜਿੱਦਾਂ ਹੁਣ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ ਵੱਖ ਵੱਖ ਰੇਟ ਚੱਲਦੇ ਆ ਹਨਾ ਜਿੱਦਾਂ ਵੈਨਕੂਵਰ ਤਾਂ ਆਲਰੇਡੀ ਜੇ ਉੱਥੇ ਪੇ ਰੇਟ ਆਪਣੇ 30-32 ਆ ਰਾਈਟ ਪੇ ਰੇਟ ਜਿਹੜਾ ਆਪਣੇ ਇੱਥੇ ਜੇ ਰੇਟ ਵਧਾਉਣਾ ਤੇ ਸਾਡੇ ਡੱਗ ਫੋੜ ਸਾਹਿਬ ਨੇ ਕਰਨਾ ਇਹ ਕੰਮ ਉਹਦੇ ਤੇ ਭਾਜੀ ਹੁਣ ਜੇ ਹੈਗੇ ਤਾਂ ਵਿਚਾਰ ਦੇ ਕੇ ਜਾਣ ਵੀ ਵਾਕਿਆ ਵੀ ਆਪਾਂ ਨੂੰ ਡੱਗ ਫੋੜ ਸਾਹਿਬ ਦਾ
0: ਸਭ ਤੋਂ ਵੱਡੀ ਜਿਹੜੀ ਇਹ ਚੀਜ਼ ਹੋ ਰਹੀ ਹੈ ਉਸ ਮੁਤਾਬਕ ਜੇ ਤੁਸੀਂ ਉਹ ਬੰਦ ਕਰ ਰਹੇ ਹੋ ਤੇ ਉਸ ਮੁਤਾਬਕ ਜਿਹੜਾ ਪੇ ਰੇਟ ਆ ਜਿਹੜਾ ਕੌਣ ਦੇ ਰਿਹਾ ਸੋ ਸਵਾਲ ਸਭ ਤੋਂ ਵੱਡਾ ਇਹ ਹੈ ਕਿਉਂਕਿ ਟਰਾਂਸਪੋਰਟੇਸ਼ਨ ਦੇ ਨਾਲ ਟਰੱਕਿੰਗ ਇੰਡਸਟਰੀ ਦੇ ਨਾਲ ਬਹੁਤ ਸਾਰੇ ਪਰਿਵਾਰ ਅਸੀਂ ਜੁੜੇ ਹੋਏ ਹਾਂ ਭਾਵੇਂ ਸਿੱਧੇ ਤੌਰ ਤੇ ਜਿਹੜੇ ਟਰੱਕ ਚਲਾਉਂਦੇ ਜਾਂ ਫਿਰ ਅਸਿੱਧੇ ਤੌਰ ਤੇ ਕਿਉਂਕਿ ਇਹਨਾਂ ਵੀਰਾਂ ਭੈਣਾਂ ਕਰਕੇ ਹੀ ਸਾਡੇ ਸ਼ੈਲਫ ਦੇ ਉੱਤੇ ਆ ਜਿਹੜਾ ਸਾਡੇ ਕੋਲ ਫੂਡ ਆਉਂਦਾ ਜਦੋਂ ਪੈਂਡੈਮਿਕ ਵੀ ਆਇਆ ਸੀਗਾ ਤੇ ਫਰੰਟ ਲਾਈਨ ਵਰਕਰਸ ਦੇ ਤੌਰ ਤੇ ਆ ਜਿਹੜੇ ਇਹ ਸਾਡੇ ਵੀਰ ਭੈਣ ਆ ਜਿਹੜੇ ਸੜਕਾਂ ਦੇ ਉੱਤੇ ਸੀਗੇ ਤੇ ਅਸੀਂ ਸਲੂਟ ਕਰਦੇ ਹਾਂ ਤੇ ਇਹਨਾਂ ਨੂੰ ਆ ਜਿਹੜਾ ਤੁਹਾਨੂੰ ਸਾਰਿਆਂ ਨੂੰ ਇੱਕ ਜਾਇਜ਼ ਜਿਹੜੀ ਪੇ ਮਿਲਣੀ ਚਾਹੀਦੀ ਹੈ ਠੀਕ ਹੈ ਡਰਾਈਵਰ ਇੰਕ ਦਾ ਮੈਂ ਵੀ 2011 ਤੋਂ ਆ ਜਿਹੜਾ ਇਹ ਸੁਣਦਾ ਆ ਰਿਹਾ ਸੀਗਾ ਵੀ ਇਹ ਜਲਦੀ ਖਤਮ ਹੋ ਜਾਏਗਾ ਪਰ ਕੀ ਉਸ ਹਿਸਾਬ ਦੀ ਜਿਹੜੀ ਪੇ ਰੇਟ ਹੈ ਜਿਹੜੇ ਸਾਡੇ ਵੀਰ ਭੈਣ ਇਸ ਟਾਈਮ ਟਰੈਕਿੰਗ ਕਰਦੇ ਆ ਉਹ ਮਿਲਦੀ ਪਈ ਹੈ ਸਵਾਲ ਸਭ ਤੋਂ ਵੱਡਾ ਇਹ ਵੀ ਹੈ
1: ਨਹੀਂ ਮਿਲਦੀ ਪਈ ਜੀ
0: ਤੇ ਸੰਧੂ ਸਾਹਿਬ ਵੀ ਆ ਗਿਆ ਸੰਧੂ ਸਾਹਿਬ ਜੀ ਆਇਆਂ ਨੂੰ ਜੀ
6: ਬਿਲਕੁਲ ਮੈਂ ਸਾਡੇ ਆਪਣੇ ਬੜੇ ਰਿਸਪੈਕਟਡ ਸਾਡੇ ਭਾਜੀ ਆ ਉਹਨਾਂ ਦਾ ਸਵਾਲ ਆਇਆ
0: ਜੀ
6: ਹਾਂ ਬਿਲਕੁਲ ਹਰ ਚੀਜ਼ ਜਿਹੜੀ ਆ ਮੈਂ ਪਹਿਲਾਂ ਆਪਣੀ ਗੱਲ ਚ ਕਹਿ ਕੇ ਗਿਆ ਆਪਾਂ ਰਾਈਟ ਟਾਈਮ ਤੇ ਰਾਈਟ ਡੋਰ ਨੋਕ ਕਰਦੇ ਆ ਜਿਹੜਾ ਐਕਚੁਅਲੀ ਸਭ ਤੋਂ ਇਹ ਫੈਡਰਲੀ ਮਸਲਾ ਆ ਜਿਹੜਾ ਜਿਹੜੀ ਮੈਂ ਇੱਕ ਗੱਲ ਕਹਿੰਦਾ ਚੱਲਾਂ ਜਿਹੜੀ ਟਰੱਕਿੰਗ ਜ਼ਿਆਦਾ ਆਪਰੇਟ ਕੈਨੇਡਾ ਚ ਹੁੰਦੀ ਆ ਅੰਡਰ ਫੈਡਰਲ ਲੇਬਰ ਲਾ ਤੇ ਹੁੰਦੀ ਆ ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ 87% ਜਿਹੜੀਆਂ ਮਿਸ ਕਲਾਸੀਫਿਕੇਸ਼ਨ ਆ ਜਿਹੜੀਆਂ ਵਿੱਚ ਕਤਾਈਆਂ ਆ ਉਹ ਫੈਡਰਲ ਲੇਬਰ ਲਾ ਦੇ ਵਿੱਚ ਕੰਪਲੇਂਟਸ ਪਈਆਂ ਆ ਬਿਲਕੁਲ ਡੈਫੀਨੇਟਲੀ ਅਸੀਂ ਅੱਗੇ ਚੱਲ ਕੇ ਪ੍ਰੋਵਿੰਸ ਦੇ ਵਿੱਚ ਵੀ ਜਿਹੜਾ ਹੈਗਾ ਆ ਉੱਥੇ ਵੀ ਡੋਰ ਨੋਕ ਕਰਾਂਗੇ ਉੱਥੇ ਵੀ ਪ੍ਰੋਪਰ ਆਪਾਂ ਅਪਰੋਚ ਕਰਾਂਗੇ ਪਰ ਜਿਹੜਾ ਇਹ ਡਰਾਈਵਰ ਇੰਕ ਆ ਜਿਹੜੀ ਸੀ ਆ ਰਿਹਾ ਇਸ ਵੇਲੇ ਜਿਹੜੇ ਆਡਿਟਸ ਆ ਰਹੇ ਆ ਜਿਹੜੀ ਇਹ ESDC ਆ ਜਿਹੜੀ ਇਹ ਸਾਰੇ ਰਲ ਕੇ ਕੰਮ ਕਰ ਰਹੇ ਉਹਦੀ ਜਿਹੜੀ ਅਕਾਉਂਟੇਬਿਲਟੀ ਆ ਉਹਦੀ ਪਾਰਦਰਸ਼ਤਾ ਨੂੰ ਇਹ ਹਿੱਟ ਕੀਤਾ ਜਾ ਰਿਹਾ ਆ ਉਮੀਦ ਆ ਕਿ ਸਾਰੇ ਟਰੱਕਰ ਇਸ ਗੱਲ ਨੂੰ ਸਮਝਣਗੇ ਆਪਾਂ ਮੁੜ ਕੇ ਜਿਹੜੀ ਮੁੜ ਕੇ ਪੇ ਰੋਲ ਦੀ ਜੇ ਪ੍ਰੋਵਿੰਸ਼ੀਅਲੀ ਗੱਲ ਆ ਉਹਦੇ ਉੱਤੇ ਵੀ ਉਹਨੂੰ ਵੀ ਵੱਡੇ ਪੱਧਰ ਦੇ ਉੱਤੇ ਲੈ ਕੇ ਆਵਾਂਗੇ
0: ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਸੋ ਇਹਨਾਂ ਨੇ ਕਲੈਰਿਟੀ ਦਿੱਤੀ ਸੋ ਦੋਸਤੋ ਮੈਂ ਤਾਂ ਇਹੀ ਤੁਹਾਨੂੰ ਬੇਨਤੀ ਕਰਾਂਗਾ ਭਾਈ ਆਪਾਂ ਇੱਕੋ ਛੱਤ ਥੱਲੇ ਜਿਹੜੇ ਇਕੱਠੇ ਹੋਈਏ ਸਾਡੇ 'ਚ ਜ਼ਿਆਦਾਤਰ ਜਿਹੜੀ ਇਹੀ ਜੋ ਆਪਣੇ ਖਾਮੀਆਂ ਹੁੰਦੀਆਂ ਨੇ ਆਪਾਂ ਇਕੱਠੇ ਬਹੁਤ ਘੱਟ ਹੁੰਦੇ ਆ ਹਾਲਾਂਕਿ ਸਾਡੇ 'ਚ ਸਾਰਾ ਕੁਛ ਹੈ ਜਨੂੰਨ ਵੀ ਹੈ ਜਜ਼ਬਾ ਵੀ ਹੈ ਮਿਹਨਤ ਕਸ਼ ਵੀ ਅਸੀਂ ਬਹੁਤ ਹੈ ਜੁਝਾਰੂ ਵੀ ਬਹੁਤ ਹੈ ਪਰ ਜਦੋਂ ਯੂਨਿਟੀ ਨਹੀਂ ਨਾ ਹੁੰਦੀ
1: ਯੂਨਿਟੀ ਮਿਸਿੰਗ ਆ ਆਪਾਂ ਇਹ
0: ਉੱਥੇ ਅਗਲੇ ਫਾਇਦਾ ਚੱਕ ਲੈਂਦੇ ਉੱਥੇ
1: ਫਾਇਦਾ ਚੱਕ
0: ਉੱਥੇ ਫਾਇਦਾ ਉੱਥੇ ਅਸੀਂ ਆ ਜਿਹੜੀ ਸਾਨੂੰ ਮਾਰ ਪੈਂਦੀ ਅੱਜ ਤੱਕ ਇਤਿਹਾਸ ਤੁਸੀਂ ਫਰੋਲ ਕੇ ਦੇਖ ਲਓ ਸੋ ਟਰੱਕਿੰਗ ਇੰਡਸਟਰੀ ਮੈਂ ਕਹਿੰਦਾ ਵੀ ਆਪਣੇ ਭਾਈਚਾਰੇ ਦੇ ਵਿੱਚ ਸਭ ਤੋਂ ਮੋਹਰੀ ਆ ਜਿਹੜੇ ਉਹ ਆਪਾਂ ਹੀ ਹੈ
1: ਆਪਾਂ ਹੀ ਹੈ
0: ਹਾਂਜੀ ਸੋ ਕਿਉਂਕਿ ਸਾਡੇ ਚਲੋ ਖੂਨ ਦੇ ਵਿੱਚ ਟਰੈਕਟਰ ਟਰਾਲੀਆਂ ਚਲਾਉਂਦੇ ਰਹੇ ਆ ਉੱਥੇ ਖੇਤਾਂ ਦੇ ਵਿੱਚ ਵਾਹੁੰਦੇ ਰਹੇ ਆ ਸੋ ਉਹੀ ਚੀਜ਼ ਇੱਥੇ ਹੈ ਸੋ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਾਂ ਇਕੱਠੇ ਹੋਈਏ ਇਹ ਸਾਰਾ ਕੁਛ ਹੈ ਜਿਹੜਾ ਮਿਲ ਕੇ ਹੀ ਆ ਜਿਹੜੇ ਹਮਲੇ ਵੱਜਦੇ ਆ ਕੋਈ ਇਕੱਲਾ ਕੁਛ ਨਹੀਂ ਕਰ ਸਕਦਾ ਤੁਸੀਂ ਸਾਰੇ ਹੀ ਆ ਜਿਹੜੇ ਇਸ ਮੁਹਿੰਮ ਦੇ ਪਹਿਰੇਦਾਰ ਹੋ ਤੇ ਆਗੂ ਹੋ ਸੋ ਉੱਥੇ ਦੋਸਤੋ ਆਲਟੀਐਸ ਐਜੂਕੇਸ਼ਨ ਆ ਜਿਹੜਾ ਇਹ ਖੁੱਲ ਚੁੱਕਾ ਡਿਊ ਸਾਈਡ ਦੇ ਉੱਤੇ ਡਿਊ ਸਾਈਡ ਆਪਣਾ ਜਿਹੜਾ ਆ ਕਹਿ ਲਓ ਤੁਸੀਂ ਬ੍ਰੈਮਲੀ ਸੈਂਡਲਵੁੱਡ ਦਾ ਮੇਨ ਇੰਟਰਸੈਕਸ਼ਨ ਹੈ ਤੇ ਐਨ ਉੱਥੇ ਫਰੈਸ਼ਕੋ ਹੈ ਜਾਂ ਫਿਰ ਆਪਾਂ ਕਹਿ ਲਈਏ ਵੀ ਲਾਇਬ੍ਰੇਰੀ ਹੈ ਬ੍ਰੈਮਲੀ ਦੇ ਉੱਤੇ ਉਹਦੇ ਬਿਲਕੁਲ ਸਾਹਮਣੇ ਡਿਊ ਸਾਈਡ ਬ੍ਰੈਮਲੀ ਦੇ ਉੱਤੇ ਹੈ ਜਿਹੜਾ ਆਲਟੀਐਸ ਐਜੂਕੇਸ਼ਨ ਕਿਉਂਕਿ ਕੱਲ੍ਹ ਤੋਂ ਆਪਾਂ ਗੱਲ ਕੀਤੀ ਸੀ ਭਾਜੀ ਸਕੂਲ ਸ਼ੁਰੂ ਹੋ ਚੁੱਕੇ ਹੈ ਤੇ ਕਈ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਚਿੰਤਾ ਵੀ ਹੈ ਵੀ ਆਫਟਰ ਸਕੂਲ ਐਕਸਟਰਾ ਉਹਨਾਂ ਨੂੰ ਸਟੱਡੀ ਦੀ ਹੈਲਪ ਦੀ ਲੋੜ ਹੈ ਸੋ ਉਸ ਵਾਸਤੇ ਤੁਸੀਂ ਇਹ ਜਿਹੜਾ ਆਲਟੀਐਸ ਐਜੂਕੇਸ਼ਨ ਦੇ ਨਾਲ ਸੰਪਰਕ ਕਰ ਲਿਓ ਪਹਿਲਾਂ ਆਪਣੀ ਡੀਲ ਬਣਾ ਲਿਓ ਫਿਰ ਪ੍ਰੋਗਰਾਮ ਸੱਜਰੀ ਸਵੇਰ ਦਾ ਹਵਾਲਾ ਦੇ ਦਿਓ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਸੁਣ ਕੇ ਆਏ ਆ ਜਾਂ ਦੇਖ ਕੇ ਆਏ ਆ ਕਿਉਂਕਿ ਸਾਡੀਆਂ ਵੀਡੀਓਜ਼ ਵੀ ਚੱਲ ਰਹੀਆਂ ਨੇ ਤੁਹਾਨੂੰ ਇੱਕ ਬੈਸਟ ਡੀਲ ਹੈ ਤੁਹਾਡੇ ਬੱਚਿਆਂ ਵਾਸਤੇ ਦਿੱਤੀ ਜਾਵੇਗੀ, ਤੇ ਉੱਥੇ ਦੇ ਜਿਹੜੇ ਇੰਸਟ੍ਰਕਟਰਸ ਹੈ ਜਦੋਂ ਤੁਸੀਂ ਗੱਲ ਕਰੋਗੇ ਤੁਸੀਂ ਆਪ ਹੀ ਪਹਿਚਾਣ ਜਾਓਗੇ ਵੀ ਕਿੰਨੇ ਐਜੂਕੇਟਡ ਨੇ। ਗ੍ਰੇਡ 5 ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਦੀ ਹੈ ਜਿਹੜੀ ਉੱਥੇ ਹੈ ਜਿਹੜੀ ਸਟੱਡੀ ਹੈਲਪ ਉੱਥੇ ਕਰਵਾਈ ਜਾਂਦੀ ਹੈ। ਸੋ 6 ਡਿਊ ਸਾਈਡ ਡਰਾਈਵ ਯੂਨਿਟ ਨੰਬਰ 18 ਆਲਟੀਅਸ ਐਜੂਕੇਸ਼ਨ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ ਉਹ। ਸੋ ਨੰਬਰ ਹੈ ਜੀ 905-494-9998 ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਆਲਟੀਅਸ ਐਜੂਕੇਸ਼ਨ, ਜਾਂ ਇਸ ਤੋਂ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਮੇਰੇ ਤੋਂ ਨੰਬਰ ਹੈ ਜਿਹੜਾ ਇਹ ਲੈ ਸਕਦੇ ਹੋ। ਤੇ 2232 ਭਾਜੀ, ਸਤਿ ਸ਼੍ਰੀ ਅਕਾਲ। ਸਰਵਿੰਦਰ ਭਾਜੀ,
7: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਸ ਠੀਕ ਹੈ ਭਾਜੀ, ਤੁਸੀਂ ਸੁਣਾਓ ਜੀ।
7: ਬਸ ਠੀਕ ਠਾਕ ਆ। ਦੋ ਗੱਲਾਂ ਕੀਤੀਆਂ, ਇੱਕ ਤਾਂ ਤੁਸੀਂ ਕੈਮਰਿਆਂ ਦੀ ਗੱਲ ਕੀਤੀ ਸੀ ਭਾਜੀ, ਹਨਾ?
0: ਜੀ ਜੀ,
7: ਕੈਮਰੇ ਤਾਂ ਉੱਥੇ ਲੱਗੇ ਹੋਏ ਨੇ ਹਲੇ ਸਾਰੇ ਜਿੰਨੇ ਵੀ, ਮੇਨ ਕਰਕੇ ਕੈਮਰਿਆਂ ਦੇ ਸਿਆਪਾ ਪਹਿਲਾਂ ਪਾਇਆ ਹੋਇਆ। ਦੇਖੋ ਤੁਸੀਂ, ਮੇਰਾ ਤਾਂ ਖਿਆਲ ਨੀ ਵੀ ਕੋਈ ਬੰਦਾ ਬਚਿਆ ਹੋਣਾ ਜਿਹਨੂੰ ਨਾ ਟਿਕਟ ਮਿਲੀ ਹੋਵੇ ਮੀਟਿੰਗ ਦੀ, ਕਿਸੇ ਨੂੰ ਦੋ ਵੱਧ, ਕਿਸੇ ਨੂੰ ਚਾਰ ਵੱਧ, ਕਿਸੇ ਨੂੰ ਪੰਜ ਵੱਧ, ਠੀਕ ਹੈ ਨਾ? ਉਹ ਕੈਮਰੇ ਭਾਈ ਸਾਰੇ ਉੱਥੇ ਲੱਗੇ ਹੋਏ ਨੇ, ਹਲੇ ਕੋਈ ਕਿਤੇ ਮੂਵ ਨੀ ਕੀਤਾ। ਬਾਕੀ ਪਤਾ ਨੀ ਉਹ ਡੱਗ ਫੋੜ ਹੋਣੀ ਇਹਨਾਂ ਨੂੰ ਫੰਡਿੰਗ ਦੇਣਗੇ ਜਾਂ ਨਹੀਂ ਦੇਣਗੇ, ਉਹ ਬਾਅਦ ਦੀ ਗੱਲ ਆ। ਤੇ ਦੂਜੀ ਗੱਲ ਆ ਟਰੈਕਿੰਗ ਦੀ ਚੱਲਦੀ ਆ ਭਾਜੀ, ਵੀ ਦੇਖੋ ਇਹ ਚ ਤੁਹਾਡੀ ਗੱਲ ਸਹੀ ਆ ਕਿ ਸਾਡੇ ਡਰਾਈਵਰਾਂ ਦਾ ਇੱਕ ਹੀ ਹੈ ਨੀਗਾ, ਕਿਉਂਕਿ ਇਹ ਆਪ ਹੀ ਦੇਖੋ ਕੋਈ ਸਮਾਂ ਹੁੰਦਾ ਸੀ ਜਦੋਂ $35-40 ਹੁੰਦੇ ਸੀ ਆਲਰੇਡੀ ਪਰ ਆਵਰ, ਠੀਕ ਹੈ ਕਿ ਨਾ? ਉਸ ਤੋਂ ਬਾਅਦ ਇਹ ਘਟਾ ਘਟਾ ਕੇ ਜਿਵੇਂ ਇਹਨਾਂ ਨੇ ਲੋਡ ਘਟਾਏ ਨੇ ਉਕਣੀ ਪੇ ਘਟਾਤੀ ਆ ਹੁਣ, ਜਿਵੇਂ ਪਹਿਲਾਂ ਲੋਡ ਬਹੁਤ ਮਹਿੰਗੇ ਚੱਕੇ ਜਾਂਦੇ ਸੀ ਹੁਣ ਸਸਤੇ ਹੋ ਗਏ, ਠੀਕ ਹੈ ਕਿ ਨਾ? ਕਿਉਂਕਿ ਇਹਨਾਂ ਦਾ ਕੋਈ ਇੱਕ ਹੀ ਹੈ ਨੀਗਾ। ਬਾਕੀ ਗੱਲ ਇਹ, ਕਾਫੀ ਤਾਂ ਮਸਲੇ ਹੈਗੇ ਨੇ ਪ੍ਰੋਵਿੰਸ ਦੇ, ਸਰਕਾਰੀ ਹਿਸਾਬ ਦੇ ਆਪ ਹੈਗੇ ਨੇ ਹਨਾ, ਟਰਾਂਸਪੋਰਟੇਸ਼ਨ ਮਿਨਿਸਟਰ ਹੈਗੇ ਨੇ, ਤੇ ਜਿੱਥੇ ਤੱਕ ਹੈਗੀ ਆ। ਬਾਕੀ ਇਹ ਮੋਸਟਲੀ ਅੱਜ ਕੱਲ ਤਾਂ ਟਰਾਂਸਪੋਰਟ ਸਾਰੀਆਂ ਚੀਜ਼ਾਂ ਹੀ ਆਪਣੇ ਕਿੰਨਾ ਏਜੰਸੀ ਥਰੂ ਆਉਂਦੀਆਂ ਨੇ। ਪਹਿਲੀ ਗੱਲ ਤਾਂ ਏਜੰਸੀ ਪ੍ਰੋਵਿੰਸ ਵਾਲੇ ਬੰਦ ਕਰਨ ਦੇ $4-5 ਤਾਂ $10 ਤੋਂ ਉੱਤੇ ਤਾਂ ਪਹਿਲਾਂ ਉਦਾਂ ਹੀ ਪੇ ਵੱਧ ਜਾਣੀਆਂ, ਠੀਕ ਹੈ ਕਿ ਨਾ? ਏਜੰਸੀਆਂ ਉਹ ਕਦੇ ਬੰਦ ਨੀ ਕਰਨਗੇ, ਠੀਕ ਹੈ ਕਿ ਨਾ? ਏਜੰਸੀਆਂ ਲਿਆਂਦੀਆਂ ਹੀ ਦੋ ਕਰਕੇ, ਇੱਕ ਤਾਂ ਪੇ ਨੀ ਦੇਣੀ, ਇੱਕ ਯੂਨੀਅਨ ਨਾ ਬਣੇ ਕਿਤੇ, ਠੀਕ ਹੈ ਕਿ ਨਾ? ਇਹ ਦੋ ਚੀਜ਼ਾਂ ਕਰਕੇ ਏਜੰਸੀਆਂ ਖੜੀਆਂ ਕੀਤੀਆਂ। ਏਜੰਸੀਆਂ ਬੰਦ ਹੀ ਨਹੀਂ ਕਰ ਰਹੇ, ਜਦਕਿ ਡੱਗ ਫੋੜ ਹੋਣਾ ਨੇ ਇਹ ਮੈਨੀਫੈਸਟੋ ਰੱਖਿਆ ਸੀ ਵੀ ਅਸੀਂ ਏਜੰਸੀਆਂ ਬੰਦ ਕਰਾਂਗੇ,
0: ਜੀ ਜੀ,
7: ਠੀਕ ਹੈ ਕਿ ਨਾ? ਉਹ ਏਜੰਸੀਆਂ ਸਾਰੀਆਂ ਉੱਤੇ ਨੇ
0: ਜੀ। ਥੈਂਕ ਯੂ ਭਾਜੀ, ਥੈਂਕ ਯੂ ਸਰ,
7: ਓਕੇ ਭਾਜੀ, ਸਤਿ ਸ਼੍ਰੀ ਅਕਾਲ।
0: ਸਮੇਂ ਦੀ ਸੀਗੀ, ਬਹੁਤ ਬਹੁਤ ਧੰਨਵਾਦ। ਹੋਰ ਕਾਲਸ ਨਹੀਂ ਏਅਰ ਤੇ ਕਰ ਸਕਦਾ। ਸੋ ਯਸ਼ ਵਿੰਡੋਜ਼ ਐਂਡ ਡੋਰ, ਤੁਸੀਂ 8917 ਦਾ ਗੋ ਰੋਡ ਤੇ ਜਾ ਸਕਦੇ ਹੋ, ਘਰਾਂ ਦੇ ਦਰਵਾਜ਼ੇ ਖਿੜਕੀਆਂ ਵਾਸਤੇ ਉੱਥੇ ਸੰਪਰਕ ਕਰ ਸਕਦੇ ਹੋ। ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰਨਾ। ਰੀਅਲ ਸਟੇਟ ਬਾਬਤ ਨੰਬਰ ਮੇਰਾ 416-916-63-416-917-7763।
1: ਹਾਂਜੀ, ਜੇ ਤੁਸੀਂ ਕੋਈ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਆ, ਲਾਈਫ ਪਲਾਨ ਆ, ਕ੍ਰਿਟੀਕਲ ਇਨਲ ਡਿਸਬਿਲਟੀ ਪਲਾਨ ਆ, ਸੁਪਰ ਵਿਦਾ ਬੇਸਟਰ ਆ, ਤੇ ਬੱਚਿਆਂ ਦਾ RSV ਪਲਾਨ ਆ, TFS ਆ, ਤਾਂ ਮੈਨੂੰ ਇੱਕ ਨੰਬਰ ਆ ਟੋਰਾਂਟੋ ਦਾ।
8: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ।

0: ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਹੈ।
1: I'm really sorry.
2: Will I ever see you again?

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ। ਜੋ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਮੈਂ ਹਰਵੀਰ ਸਿੰਘ ਭੁੱਲਰ, ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਚ। AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 to 8 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਜੁੜ ਚੁੱਕੇ ਹੋ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੀ ਰੂਪਰੇਖਾ ਇਸ ਅਨੁਸਾਰ ਹੈਗੀ ਕਿ ਸਟਾਰਟਿੰਗ ਦੇ ਵਿੱਚ ਨਿਊਜ਼ ਸੈਗਮੈਂਟ ਲੈ ਕੇ ਰਵਿੰਦਰ ਸਿੰਘ ਭੱਟੀ ਜੀ ਹਾਜ਼ਰ ਹੁੰਦੇ ਨੇ। ਇਸ ਤੋਂ ਬਾਅਦ ਖਬਰਾਂ 'ਤੇ ਚਰਚਾ ਹੁੰਦੀ ਆ, ਇਸ ਤੋਂ ਬਾਅਦ ਖੁੰਡ ਚਰਚਾ ਹੁੰਦੀ ਆ। ਖੁੰਡ ਚਰਚਾ ਦੇ ਵਿੱਚ ਇੱਕ ਜੋ ਸਵਾਲ ਨੇ, ਜੋ ਜਵਾਬ ਨੇ, ਜੋ ਚਰਚਾ, ਉੱਥੇ ਆਪਾਂ ਰਲ ਮਿਲ ਕੇ ਸਿੱਟੇ ਦੇ ਉੱਤੇ ਜਾਣਾ ਹੁੰਦਾ ਗਾ। ਸੋ ਖੁੰਡ ਚਰਚਾ ਦੇ ਵਿੱਚ ਸਟੂਡੀਓ 'ਤੇ ਨੰਬਰ ਤੁਸੀਂ ਕਾਲ ਕਰਨਾ ਹੋਵੇ, ਚਾਹੇ ਭੱਟੀ ਸਾਹਿਬ ਨਾਲ ਗੱਲ ਕਰਨੀ ਆ, ਚਾਹੇ ਕੋਈ ਫਰਮਾਇਸ਼ੀ ਗੀਤ ਸੰਗੀਤ ਨੇ, ਚਾਹੇ ਤੁਹਾਨੂੰ ਚੱਲਦੇ ਟੌਪਿਕ ਦੇ ਵਿੱਚ ਸਾਂਝ ਪਾਉਣੀ ਆ, ਕੋਈ ਟ੍ਰੈਫਿਕ ਦੀ ਅਪਡੇਟ ਆ, ਤਾਂ ਸਟੂਡੀਓ ਦਾ ਨੰਬਰ ਇੱਕੋ ਇੱਕ ਆ ਜੀ, 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਪ੍ਰੋਗਰਾਮ ਨੂੰ ਉਚੇਚੇ ਤੌਰ 'ਤੇ ਸਪੋਂਸਰ ਕਰਦੇ ਨੇ ਬ੍ਰੈਂਪਟਨ TV ਐਂਡ ਅਪਲਾਇੰਸਿਸ। ਸੋ ਅਪਲਾਇੰਸਿਸ ਬਾਏ ਕਰਨੇ ਆ, ਟੈਲੀਵਿਜ਼ਨ ਬਾਏ ਕਰਨੇ ਆ, ਤਾਂ ਇੱਕੋ ਇੱਕ ਨਾਮ ਬ੍ਰੈਂਪਟਨ TV ਐਂਡ ਅਪਲਾਇੰਸਿਸ ਯਾਦ ਰੱਖੋ, ਬਵੇਡ ਐਂਡ ਚਿੰਗੂਜ਼ੀ ਦੀ ਇੰਟਰਸੈਕਸ਼ਨ 'ਤੇ। ਨਾਲ ਦੇ ਨਾਲ ਮੋਨਾ ਮਹਿੰਗੀ ਜੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ। ਇਸ ਦੇ ਨਾਲ ਨਾਲ ਗ੍ਰੈਂਡ ਹੋਮ ਫਰਨੀਚਰ ਦਾ ਉਚੇਚੇ ਤੌਰ 'ਤੇ ਧੰਨਵਾਦ। ਨਾਲ ਦੇ ਨਾਲ ਫਿਜ਼ੀਓਥੈਰੇਪੀ ਦਾ ਮੈਂ ਨੰਬਰ ਜ਼ਰੂਰ ਸਾਂਝਾ ਕਰਦਾ। ਜੋ ਕੈਂਪ ਬਾਰੇ ਲਗਾਤਾਰ ਦੋਸਤੋ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਫਿਜ਼ੀਓਥੈਰੇਪੀ ਦਾ ਕੈਂਪ ਲੱਗਣਾ, ਕੱਲ੍ਹ ਮੈਨੂੰ ਜਾਣ ਦਾ ਮੌਕਾ ਮਿਲਿਆ। ਇਹ ਕਹਿੰਦੇ 13 ਸਤੰਬਰ 13 ਤੋਂ ਲੈ ਕੇ 18 ਤੱਕ ਹੀ ਫ੍ਰੀ ਕੈਂਪ ਆ ਡੰਡਾਸ ਐਂਡ ਵਿੰਸਰ ਚਰਚਲ 'ਤੇ, ਜਿਹਦੇ ਵਿੱਚੋਂ 13, 14 ਅਤੇ 16 ਤਰੀਕ ਫੁੱਲ ਹੋ ਚੁੱਕੀਆਂ ਨੇ। ਸਿਰਫ ਅਤੇ ਸਿਰਫ 17 ਤਰੀਕ ਨੂੰ 4 ਤੋਂ 5 ਸਪੋਟ ਬਾਕੀ ਨੇ, 18 ਤਰੀਕ ਨੂੰ 8 ਤੋਂ 10 ਸਪੋਟ ਬਾਕੀ ਨੇ। ਸੋ ਜੇ ਤੁਸੀਂ ਆਪਣੀ ਫਿਜ਼ੀਓਥੈਰੇਪੀ ਕਰਵਾਉਣੀ ਆ, ਕੋਈ ਸਰਵਾਈਕਲ ਪੇਨ ਆ, ਨੈੱਕ ਪੇਨ ਆ, ਬੈਕ ਪੇਨ ਆ, ਫ੍ਰੀ ਦੇ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਹੋ, ਤਾਂ ਡੰਡਾਸ ਐਂਡ ਵਿੰਸਰ ਚਰਚਲ 'ਤੇ 13 ਤੋਂ 18 ਸਤੰਬਰ ਦੇ ਵਿੱਚ ਫ੍ਰੀ ਕੈਂਪ ਆ ਜੀ। ਤੁਸੀਂ ਇਸ ਨੂੰ ਤੁਸੀਂ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਦੇ ਲਈ, ਕਿਸੇ ਵੀ ਤਰੀਕੇ ਦੀ ਕੈਂਪ ਦੇ ਰਿਗਾਰਡਿੰਗ ਆਪਣਾ ਸਲੋਟ ਬੁੱਕ ਕਰਨਾ ਗਾ। ਨੰਬਰ 905-226-0043। ਇੰਸ਼ੋਰੈਂਸ ਦਾ ਕੋਈ ਚੱਕਰ ਨਹੀਂ ਹੈਗੀ ਆ, ਨਹੀਂ ਹੈਗੀ, ਤੁਹਾਨੂੰ ਇੱਥੇ ਇਲਾਜ ਮਿਲੂਗਾ, ਉਹ ਵੀ ਮੁਫ਼ਤ ਦੇ ਵਿੱਚ। 45 ਮਿੰਟ ਤੋਂ 1 ਘੰਟੇ ਦਾ ਸੈਸ਼ਨ ਤੁਹਾਡੇ ਤੱਕ ਫਿਜ਼ੀਓਥੈਰੇਪਿਸਟ ਬਿਤਾਉਣਗੇ। 905-226-0043 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਆ ਰਹੇ ਹਾਂ ਵਾਪਸ ਰਵਿੰਦਰ ਸਿੰਘ ਭੱਟੀ ਦੇ ਨਾਲ।

0: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਾਡੀ ਲਾਈਨ ਜਾ ਚੁੱਕੀ ਆ ਭੱਟੀ ਸਾਹਿਬ ਦੇ ਨਾਲ ਨਿਊਜ਼ ਸੈਗਮੈਂਟ ਬਾਏ ਭੱਟੀ ਸਾਹਿਬ। ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਜੀ।
1: ਕੋਟਪੁਰਾ ਗੋਲੀਕਾਂਡ ਮਾਮਲੇ ਚ SIT ਨੇ ਸੁਖਬੀਰ ਬਾਦਲ ਨੂੰ ਮੁੜ ਕੀਤਾ ਸਮਨ। ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿਚ ਵਿਰੋਧੀ ਧਿਰਾਂ ਨੇ ਸਰਕਾਰ ਤੇ ਸਾਧੇ ਨਿਸ਼ਾਨੇ। ਸਰਪੰਚ ਸਣੇ 5 ਬੰਦੇ ਗ੍ਰਿਫ਼ਤਾਰ। ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਕੀਤੀ ਖਤਮ। ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨਾਲ ਪੰਜਾਬ ਦੇ ਕਾਂਗਰਸੀ ਆਗੂਆਂ ਦੀਆਂ ਮੀਟਿੰਗਾਂ ਜਾਰੀ। ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਸਰਕਾਰ ਮਨੁੱਖੀ ਅਧਿਕਾਰਾਂ ਦੀਆਂ ਉਡਾ ਰਹੀ ਧੱਜੀਆਂ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਤਾਰ ਤੇ ਕੁਝ ਹੋਰ ਖ਼ਬਰਾਂ। 2015 ਦੇ ਬੇਅਦਬੀ ਤੇ ਕੋਟਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੜ ਪੁੱਛਗਿੱਛ ਲਈ ਸਮਨ ਜਾਰੀ ਕੀਤਾ। ਉਹਨਾਂ ਨੂੰ 11 ਸਤੰਬਰ ਨੂੰ ਚੰਡੀਗੜ੍ਹ ਪੇਸ਼ ਹੋਣ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਵੀ SIT ਵੱਲੋਂ ਉਹਨਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਤੁਹਾਨੂੰ ਯਾਦ ਹੋਵੇਗਾ ਕਿ 14 ਅਕਤੂਬਰ 2015 ਨੂੰ ਕੋਟਪੁਰਾ ਚ ਬੇਅਦਬੀ ਮਾਮਲੇ ਦੇ ਵਿਰੋਧ ਵਿਚ ਸਿੱਖ ਪ੍ਰਦਰਸ਼ਨ ਕਰਨ ਵਾਲੀ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ।

0: ਜੀ ਹਾਂ, ਮਾਫ਼ੀ ਚਾਹਾਂਗੇ, ਕਾਲ ਜਿਹੜੀ ਡਰੋਪ ਹੋ ਗਈ ਸੀ, ਭੱਟੀ ਸਾਹਿਬ ਸਾਡੇ ਨਾਲ ਦੁਬਾਰਾ ਜੁੜੇ ਨੇ ਜੀ। ਭੱਟੀ ਸਾਹਿਬ ਜੀ, ਐਨ ਨੂੰ ਆਵਾਜ਼ ਦਰੁਸਤ ਆ ਰਹੀ ਹੈ ਜੀ, ਗੋ ਅਹੈਡ ਪਲੀਜ਼।
1: ਜੀ, ਖਬਰਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਲਗਭਗ 15 ਸਾਲ ਤੋਂ ਨਾ ਹੋਣ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਰੰਧਾਵਾ ਨੇ ਕਿਹਾ ਕਿ SGPC ਦੀਆਂ ਚੋਣਾਂ ਸਿਰਫ ਇੱਕ ਚੋਣ ਪ੍ਰਕਿਰਿਆ ਨਹੀਂ, ਸਗੋਂ ਇਹ ਕਰੋੜਾਂ ਸਿੱਖਾਂ ਦੀ ਆਸਥਾ, ਸ਼ਰਧਾ ਤੇ ਆਪਣੇ ਧਾਰਮਿਕ ਅਦਾਰੇ ਦੇ ਪ੍ਰਬੰਧ ਚ ਉਹਨਾਂ ਦੀ ਭਾਗੀਦਾਰੀ ਨਾਲ ਜੁੜਿਆ ਇੱਕ ਅਹਿਮ ਵਿਸ਼ਾ ਹੈ। ਸਿੱਖ ਸੰਗਤਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੁਲਾਜ਼ਮ ਜਥੇਬੰਦੀਆਂ ਤੇ ਪੰਜਾਬ ਸਰਕਾਰ ਵਿਚਕਾਰ ਟਕਰਾਅ ਵੱਧਦਾ ਜਾ ਰਿਹਾ। ਬਕਾਇਆ DA ਸਮੇਤ ਲੰਬੇ ਸਮੇਂ ਤੋਂ ਪੈਂਡਿੰਗ ਹੋਰ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਇੱਕ ਦਿਨਾਂ ਹੜਤਾਲ ਤੋਂ ਬਾਅਦ ਮੁਲਾਜ਼ਮਾਂ ਨੇ 11 ਸਤੰਬਰ ਤੱਕ ਹੜਤਾਲ ਤੇ ਰਹਿਣ ਦਾ ਐਲਾਨ ਕੀਤਾ। ਮੁਲਾਜ਼ਮ ਜਥੇਬੰਦੀਆਂ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਵੀ ਸਖ਼ਤ ਰੌਂ ਵਿੱਚ ਆ ਗਈ ਹੈ। ਸਰਕਾਰ ਨੇ 9 ਵਰਕ 9 ਪੇ ਦਾ ਫਾਰਮੂਲਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਤੇ ਹੁਣੇ ਹੁਣੇ ਖ਼ਬਰ ਮਿਲੀ ਹੈ ਕਿ ਮੁਲਾਜ਼ਮ ਜਥੇਬੰਦੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਉਹਨਾਂ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਸਿਰੇ ਚੜ ਗਈ ਹੈ। ਵਧੇਰੇ ਜਾਣਕਾਰੀ ਦੀ ਅਜੇ ਉਡੀਕ ਹੈ। ਪਿੰਡ ਤੂਰ ਬਜ਼ਾਰਾ ਚ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਨਸ਼ੇ ਦਾ ਮੁੱਦਾ ਚੁੱਕਣ ਵਾਲੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਸਰਪੰਚ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਲਜ਼ਾਰ ਨੇ ਨਸ਼ੇ ਦਾ ਮੁੱਦਾ ਚੁੱਕਣ ਤੋਂ ਬਾਅਦ ਮਿਲੀ ਧਮਕੀ ਤੋਂ ਦੁਖੀ ਹੋ ਕੇ ਸੋਮਵਾਰ ਨੂੰ ਸਲਫਾਸ ਨਿਕਲ ਲਿਆ ਸੀ। ਮੰਗਲਵਾਰ ਨੂੰ ਸਖ਼ਤ ਸੁਰੱਖਿਆ ਹੇਠ ਲਾਸ਼ ਦਾ ਪੋਸਟਮਾਰਟਮ ਹੋਇਆ। ਅੰਤਮ ਸੰਸਕਾਰ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਹੰਗਾਮਾ ਕੀਤਾ ਤੇ ਚਿਤਾ ਦੀਆਂ ਲੱਕੜਾਂ ਤੱਕ ਸੁੱਟ ਦਿੱਤੀਆਂ। ਇਸ ਤੋਂ ਬਾਅਦ ਸੰਘਰਸ਼ ਕਮੇਟੀ ਤੇ ਪ੍ਰਸ਼ਾਸਨ ਦਰਮਿਆਨ ਸਹਿਮਤੀ ਬਣਨ ਤੋਂ ਬਾਅਦ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਬਣ ਦਾ ਮੁਆਵਜ਼ਾ ਤੇ ਨਸ਼ੇ ਦੀ ਲਪੇਟ ਚ ਫਸੇ ਪੁੱਤਰ ਦਾ ਮੁਫ਼ਤ ਇਲਾਜ ਕਰਾਉਣ ਦਾ ਭਰੋਸਾ ਦਿੱਤਾ ਹੈ। ਉਧਰ ਇਸ ਮਾਮਲੇ ਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਇੱਕ SIT ਦਾ ਗਠਨ ਕਰ ਦਿੱਤਾ ਗਿਆ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਇੰਚਾਰਜ ਸਚਿਨ ਪਾਇਲਟ ਨਾਲ ਵਿਰੋਧੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁਲਾਕਾਤ ਕੀਤੀ। ਦਿੱਲੀ ਚ ਹੋਈ ਇਸ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਕਾਂਗਰਸ ਦੀ ਆਗਾਮੀ ਰਣਨੀਤੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਗਈ। ਬਾਜਵਾ ਨਾਲ ਕਾਂਗਰਸ ਦੇ ਕੁਝ ਹੋਰ ਆਗੂ ਵੀ ਮੌਜੂਦ ਰਹੇ। ਸੋਮਵਾਰ ਨੂੰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਗੁਲਜ਼ਾਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਜਾਰੀ ਵੀਡੀਓ ਦੇ ਬਿਆਨ ਦੇ ਆਧਾਰ ਤੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਹੋਰਨਾਂ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਤੁੰਗ ਨਜ਼ਾਰਾ ਪਿੰਡ ਵਿੱਚ ਗੁਲਜ਼ਾਰ ਸਿੰਘ ਦੀ ਰਿਹਾਇਸ਼ ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਹਰ ਮਦਦ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਹਰਪਾਲ ਚੀਮਾ ਦੀ ਗ੍ਰਿਫ਼ਤਾਰੀ ਤੱਕ ਸ਼ਾਂਤ ਨਹੀਂ ਬੈਠੇਗਾ। ਉਧਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਦੇ ਇੱਕ ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸੰਗਰੂਰ ਨਾਲ ਸੰਬੰਧਿਤ 2 ਗੰਭੀਰ ਮਾਮਲਿਆਂ, ਤੂਰ ਬੰਜਾਰਾ ਪਿੰਡ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਮੌਤ ਤੇ ਮੋਹਨਜੀਤ ਸਿੰਘ ਨਾਲ ਪੁਲਿਸ ਤਸ਼ੱਦਦ ਦੇ ਮਾਮਲੇ ਚ ਮੰਗ ਪੱਤਰ ਦਿੰਦਿਆਂ ਤੁਰੰਤ ਤੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਕੱਲ ਦੀਆਂ ਖਬਰਾਂ ਲੈ ਕੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾ। ਤਦ ਤੱਕ ਲਈ ਅਰਵਿੰਦਰ ਸਿੰਘ ਭੱਟੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਥੈਂਕ ਯੂ ਵੈਰੀ ਮੱਚ। ਸਟੂਡੀਓ ਦਾ ਨੰਬਰ ਆ ਦੋਸਤੋ 416-233-7368। ਅਗਲਾ ਕੁਝ ਕੁ ਸਮਾਂ ਲਈ ਤਕਰੀਬਨ 10 ਤੋਂ 12 ਮਿੰਟ ਲਈ ਭੱਟੀ ਸਾਹਿਬ ਆਪਣੇ ਨਾਲ ਜੁੜੇ ਰਹਿਣਗੇ। ਤੁਸੀਂ ਸਟੂਡੀਓ ਲਾਈਨ 'ਤੇ ਗੱਲਬਾਤ ਕਰਨੀ ਹੋਵੇ ਭੱਟੀ ਸਾਹਿਬ ਨਾਲ, ਕਿਸੇ ਵੀ ਖਬਰਾਂ 'ਤੇ ਕੋਈ ਵਿਸ਼ੇਸ਼ ਟਿੱਪਣੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 416-233-7368। ਭੱਟੀ ਸਾਹਿਬ, ਮੈਂ ਇੱਕ ਜਦੋਂ ਕਿਸੇ ਦੀ ਡੈਥ ਹੁੰਦੀ ਆ, ਕੋਈ ਬੰਦਾ ਦੁਨੀਆ ਤੋਂ ਚਲੇ ਜਾਂਦਾ, ਇਹ ਬਹੁਤ ਮਾੜਾ ਟਾਈਮ ਹੁੰਦਾ ਉਸ ਪਰਿਵਾਰ 'ਤੇ, ਉਹਦੀ ਫੈਮਿਲੀ 'ਤੇ। ਐਂਡ ਇਹ ਸਮੇਂ ਸਮੇਂ 'ਤੇ ਦੇਖਿਆ ਗਿਆ ਕਿ ਉਸ ਤੋਂ ਬਾਅਦ ਪੋਲੀਟਿਕਸ ਗਰਮਾ ਜਾਂਦੀ ਆ। ਕੀ ਇਹ ਮੁੱਦਾ ਹੀ ਪੋਲੀਟੀਕਲ ਆ, ਇਹ 'ਤੇ ਪੋਲੀਟਿਕਸ ਹੋਣਾ ਜਾਇਜ਼ ਹੀ ਸੀਗਾ, ਜਾਂ ਫਿਰ ਇਹਨੂੰ ਵੀ ਪੋਲੀਟੀਕਲੀ ਕੀਤਾ ਗਿਆ ਗਾ, ਤੁਹਾਨੂੰ ਕੀ ਲੱਗਦਾ?
1: ਦੇਖੋ ਜੀ, ਇਹ ਮਾਮਲਾ ਵੈਸੇ ਕੁਛ ਪਾਰਟੀਆਂ ਇਹ ਕਹਿ ਰਹੀਆਂ ਕਿ ਇਹਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਜਾਣਾ ਚਾਹੀਦਾ, ਪਰ ਮੇਰੀ ਨਿੱਜੀ ਤੌਰ 'ਤੇ ਰਾਏ ਇਹ ਹੈ ਕਿ ਇਹ ਕਿਉਂਕਿ ਪੋਲੀਟਿਕਸ ਨਾਲ ਹੀ ਸੰਬੰਧਿਤ ਮਾਮਲਾ ਸੀ ਕਿਉਂਕਿ ਇੱਕ ਪੋਲੀਟੀਕਲ ਰੈਲੀ ਚ ਇਹ ਗੱਲਬਾਤ ਹੋਈ, ਉੱਥੇ ਹੀ ਉਹਨੇ ਸਵਾਲ ਪੁੱਛਿਆ ਤੇ ਉੱਥੋਂ ਹੀ ਦੁਖੀ ਹੋ ਕੇ ਇੱਕ ਪੋਲੀਟੀਕਲ ਪਾਰਟੀ ਦੇ ਬੰਦਿਆਂ ਨੇ ਉੱਤੇ ਇਲਜ਼ਾਮ ਲਗਾਏ, ਉਹਨੂੰ ਮਾਫ਼ੀ ਮੰਗਣ ਲਈ ਕਿਹਾ ਤੇ ਜਿਸ ਤੋਂ ਦੁਖੀ ਹੋ ਕੇ ਉਹਨੇ ਸਲਫਾਜ਼ ਕਰਦੀ। ਸੋ ਹੁਣ ਜੇ ਵਿਰੋਧੀ ਪਾਰਟੀਆਂ ਇੱਥੇ ਸਿਆਸਤ ਕਰ ਰਹੀਆਂ ਤੇ ਵੈਸੇ ਤੇ ਇਹ ਮਾੜੀ ਗੱਲ ਹੈ, ਸਿਆਸਤ ਨਹੀਂ ਹੋਣੀ ਚਾਹੀਦੀ, ਪਰ ਕਿਉਂਕਿ ਵਿਰੋਧੀਆਂ ਨੂੰ ਇੱਕ ਮੁੱਦਾ ਮਿਲਦਾ ਇਸ ਕਰਕੇ ਉਹ ਆਪਣੀ ਇਹ ਕਾਰਵਾਈਆਂ ਕਰ ਰਹੇ।
0: ਸਟੂਡੀਓ ਨੰਬਰ 416-233-7368 416-233-7368 ਸਾਡੇ ਨਾਲ ਕਾਲਰ ਨੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
2: ਰੋਟੀ ਦਾ ਗੁਜ਼ਾਰਾ ਵੀ ਮਸੀ ਹੋ ਰਿਹਾ ਨਾ, ਤੇ ਇੱਕ ਸਵਾਲ ਪੁੱਛਣ ਤੇ ਇੰਨਾ ਕੁਛ ਹੋ ਰਿਹਾ ਤੇ ਇਹ ਗਾਂਹ ਕੇਸ ਕਿਹੜੀਆਂ ਚੀਜ਼ਾਂ ਲੈ ਕੇ ਮੁੱਦੇ ਤੇ ਗਾਂਹ ਕੇਸ ਕਿੱਦਾਂ ਇਲੈਕਸ਼ਨ ਗਾਂਹ ਲੜਨਗੇ? ਤੁਹਾਨੂੰ ਦੱਸਦਾ ਜੇ ਲੋਕੀ ਇਹਨਾਂ ਨੂੰ ਪਿੰਡਾਂ ਚ ਵੜਨ ਦੇਣਗੇ ਤੇ ਅਕਾਲੀਆਂ ਤੋਂ ਗਾਂਹ ਲੰਘ ਜੀ, ਜਿੰਨੀ ਇਹਨਾਂ ਤੋਂ ਉਮੀਦ ਸੀਗੀ, ਜਿੰਨੀ ਇਹਨਾਂ ਦੇ ਕੋਲੋਂ ਆਪਾਂ ਨੂੰ ਆਸ ਸੀਗੀ, ਉਹ ਤੇ ਵੈਸੇ ਪਤਾ ਨੀ ਕਿੰਨੇ ਕੁ ਪਰਸੈਂਟ ਖਰੇ ਉਤਰੇ ਆ, ਕਿੰਨੇ ਕਿੰਨੇ ਉਤਰੇ, ਇਹਦੇ ਬਾਰੇ ਜ਼ਰੂਰ ਦੱਸਿਓ। ਇਹ ਸਵਾਲ ਪੁੱਛਣਾ ਹੀ ਬਸ, ਆਪਣੀ ਮੌਤ ਨੂੰ ਆਵਾਜ਼ ਮਾਰਨੀ ਆ ਜੀ।
0: ਥੈਂਕ ਯੂ ਵੈਰੀ ਮਚ ਜੀ। ਇੱਕ ਅਗਲੀ ਕਾਲ ਵੀ ਲੈਣੇ, ਫਿਰ ਦੋਨਾਂ ਸਵਾਲਾਂ ਦਾ ਇਕੱਠਾ ਜਵਾਬ। 4693 ਨੰਬਰ ਆ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ, ਜਿੱਦਾਂ ਹੁਣ ਇਹ ਦੋ ਇੰਸੀਡੈਂਟ ਹੋਏ ਆ, ਭਗਵੰਤ ਮਾਨ ਨੂੰ ਕਾਲੀ ਝੰਡੀ ਦਿਖਾਉਣ ਵਾਸਤੇ ਉਹ ਮੁੰਡੇ ਨੂੰ ਕੁੱਟਿਆ ਮਾਰਿਆ ਪੁਲਿਸ ਵਾਲਿਆਂ ਨੇ, ਤੇ ਜਿਹੜੀਆਂ ਮੁੰਡਾ ਸਲਫਾਜ਼ ਖਾ ਕੇ ਮਰਿਆ, ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਮੁੱਦਾ ਬਾਹਰ ਉਠਾਉਂਦੀਆਂ, ਇਹ ਕਿਉਂ ਨੀ ਸਾਈਨ ਕਰਾ ਕੇ ਕੋਰਟ ਵਿੱਚ ਜਾਂਦੇ ਇਹਨਾਂ ਤੇ ਕੇਸ ਕਰਾਉਂਦੇ? ਸਿਰਫ ਆਪਣੀ ਪੋਲੀਟੀਕਲ ਲਾਹਾ ਲੈਣ ਵਾਸਤੇ ਬਾਹਰ ਬਿਆਨਬਾਜ਼ੀ ਕਰ ਰਹੇ, ਕੋਰਟ ਵਿੱਚ ਜਾ ਕੇ ਸਾਈਨ ਕਰੋ? ਬੰਦੇ ਦੀ ਵੀਡੀਓ ਲੈ ਕੇ ਉਹਨੇ ਸ਼ਰਮ ਕਿਹਾ ਤਾ ਮੰਤਰੀ ਦਾ ਕਸੂਰ ਆ, ਸਰਪੰਚ ਦਾ ਕਸੂਰ ਆ, ਇਹਦੇ ਬਾਰੇ ਦੱਸੋ ਤਾਂ ਕੀ ਕਹਿਣਾ ਚਾਹੁੰਦੇ? ਥੈਂਕ ਯੂ ਜੀ।
0: ਜੀ ਪੱਟੀ
1: ਸਾਹਿਬ, ਭਾਜੀ ਤੁਹਾਡੀ ਗੱਲ ਵਿੱਚ ਕਾਫੀ ਵਜ਼ਨ ਹੈ। ਸਿਆਸੀ ਪਾਰਟੀਆਂ ਨੂੰ ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ, ਉਹ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਪੁਲਿਸ ਨੇ ਕੇਸ ਦਰਜ ਕਰ ਲਿਆ, ਦੋਵਾਂ ਮਾਮਲਿਆਂ ਚ ਕੇਸ ਦਰਜ ਹੋ ਚੁੱਕਾ, ਤੇ ਸਗੋਂ ਵਿਰੋਧੀ ਜਿਹੜੇ ਉਹਨਾਂ ਦੇ ਪਰਿਵਾਰਾਂ ਦੀ ਹੈਲਪ ਕਰਨਾ ਚਾਹੁੰਦੇ ਆ, ਉਹਨਾਂ ਨੂੰ ਬਜਾਏ ਰੌਲਾ ਪਾਉਣ ਦੇ ਉਹਨਾਂ ਦੀ ਹੈਲਪ ਇਹ ਕਰਨੀ ਚਾਹੀਦੀ ਹੈ ਕਿ ਉਹ ਇਸ ਮਾਮਲੇ ਦੀ ਪੈਰਵੀ ਕਰਨ, ਅਦਾਲਤ ਚ ਜਾਣ ਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਕੋਇਲ ਸ਼ੁਰੂ ਕਰਨ। ਇਹ ਤੁਹਾਡੀ ਬਿਲਕੁਲ ਠੀਕ ਰਾਏ ਜੀ।
0: ਤੇ ਜਿਹੜਾ ਬਾਈ ਜੀ ਸੀਗੇ ਜਿਹੜੇ ਕਹਿੰਦੇ ਸੀ ਕਿ ਸਵਾਲ ਪੁੱਛਣਾ ਹੀ ਇੰਨਾ ਔਖਾ ਹੋ ਗਿਆ ਸਰਕਾਰ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਪਰ ਉਹਦੇ ਬਾਰੇ ਮੈਨੂੰ ਇਹ ਲੱਗਦਾ ਕਿ ਉਨੀ ਸਰਕਾਰ ਜ਼ਿੰਮੇਵਾਰ ਨਹੀਂ ਜਿੰਨੇ ਜਿਹੜੇ ਸਾਡੇ ਪੁਲਿਸ ਅਫਸਰ ਜ਼ਿੰਮੇਵਾਰ ਨੇ, ਕਿਉਂਕਿ ਹਰ ਕੋਈ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਹੈ। ਹੁਣ ਜਿਹੜਾ ਬੰਦਾ ਉੱਥੋਂ 150 ਮੀਟਰ ਦੂਰੀ ਤੋਂ ਕਾਲਾ ਝੰਡਾ ਦਿਖਾ ਰਿਹਾ ਸੀਗਾ, ਉਹਦੇ ਨਾਲ ਸੀਐਮ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਨਾ ਉਹਦੀ ਆਵਾਜ਼ ਉੱਥੇ ਤੱਕ ਪਹੁੰਚਣੀ ਸੀ, ਕਿਉਂਕਿ ਸੀਐਮ ਜਿਹੜੇ ਬੋਲ ਰਹੇ ਸੀ ਉਹਨਾਂ ਕੋਲ ਸਪੀਕਰ ਸੀ, ਸਾਰਾ ਸਿਸਟਮ ਸਾਊਂਡ ਸਿਸਟਮ ਸੀਗਾ, ਉਹਦੀ ਆਵਾਜ਼ ਵੀ ਨਹੀਂ ਸੀ ਪਹੁੰਚਣੀ। ਪਰ ਉਹ ਜਿਹੜੇ ਮੁਲਾਜ਼ਮ ਨੇ, ਜਿਹੜਾ DSP ਜਾਂ ਨਾਲ SP ਸੀਗੇ, SHO, ਉਹ ਸਿਰਫ CM ਸਾਹਮਣੇ ਜਾਂ ਸਰਕਾਰ ਸਾਹਮਣੇ ਆਪਣੇ ਨੰਬਰ ਬਣਾਉਣ ਲਈ ਉਹਨਾਂ ਨੇ ਇਹ ਕਾਰਾ ਕੀਤਾ, ਜਿਹਦਾ ਜਿਹੜਾ ਖਮਿਆਜ਼ਾ ਉਹ ਹੁਣ ਸਰਕਾਰ ਨੂੰ ਭੁਗਤਣਾ ਪੈ ਰਿਹਾ। ਮੈਂ ਇਹ ਸਮਝਦਾ ਕਿ ਜਿਹੜਾ ਪੁਲਿਸ ਹੈ ਉਹਨੂੰ ਜ਼ਰੂਰ ਨਕੇਲ ਪਾਉਣੀ ਚਾਹੀਦੀ ਹੈ।
0: ਸਟੂਡੀਓ ਦਾ ਨੰਬਰ 416-233-7368, ਤੁਹਾਡੇ ਕੋਈ ਸਵਾਲ ਨੇ ਪੱਟੀ ਸਾਹਿਬ ਤੋਂ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਕਾਲ, 416-233-7368। ਅਗਲੀ ਕਾਲ ਜਤਿੰਦਰ ਸਿੰਘ ਜੀ ਨੇ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਭਾਜੀ ਸਤਿ ਸ੍ਰੀ ਅਕਾਲ
0: ਜੀ।
4: ਭਾਜੀ ਮੇਰਾ ਪੱਟੀ ਸਾਹਿਬ ਤੋਂ ਕੁਸ਼ਚਨ ਇਹ ਹੈ ਜੀ ਕਿ ਵੀ ਪੱਟੀ ਸਾਹਿਬ ਤੁਸੀਂ ਇਹ ਦੱਸੋਗੇ ਵੀ ਜਿਹੜਾ ਰਾਜਾ ਬੜਿੰਗ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੇ ਘਰਾਂ ਚ ਮਤਲਬ ਕਿ ਡਿਸਟੈਂਸ ਕਿੰਨਾ ਹੈਗਾ? ਇਹ ਇੱਕੋ ਟੈਂਕੀ ਡੂੰਕੀ ਦਾ ਪਾਣੀ ਤਾਂ ਨੀ ਪੀਂਦੇ? ਕਿਉਂਕਿ ਢੀਠ ਇੰਨੇ, ਤਿੰਨੇ ਢੀਠ ਬਹੁਤ ਆ ਜੀ, ਤੇ ਢੀਠਾਂ ਦੇ ਸਰਦਾਰ ਆ ਤਿੰਨੇ, ਇੰਨੇ ਬਸ਼ਰਮ ਹੈਗੇ ਉਹ, ਜਿਵੇਂ ਭਗਵੰਤ ਮਾਨ ਤੇ ਏਡੇ ਏਡੇ ਇਲਜ਼ਾਮ ਲਾ ਕੇ ਜੀ, ਇੰਨਾ ਮਤਲਬ ਉਹਨਾਂ ਦੇ ਮਾਤਾ ਜੀ ਤੇ ਸਿਸਟਰ ਤੇ ਘਰ ਵਾਲੀ ਤੇ ਆਪ ਤੇ ਵੀ, ਤੇ ਫਿਰ ਵੀ ਉਹ ਕੋਈ ਉਹਨਾਂ ਦੇ ਵਿੱਚ ਹੈ ਨੀ ਕਿ ਵੀ ਆਪਣਾ ਅਸਤੀਫਾ ਅਸਤੀਫਾ ਦੇ ਕੇ ਪਾਸੇ ਹੋ ਜਾਣ। ਸੁਖਬੀਰ ਬਾਦਲ ਤਾਂ ਤੁਹਾਨੂੰ ਪਤਾ ਉਹ ਤਾਂ ਹੈ ਹੀ ਬਾਦਸ਼ਾਹ ਹੈਗਾ ਬਸ਼ਰਮਾ ਦਾ, ਇੰਨੇ ਏਡੇ ਮਤਲਬ ਢੀਠਾਂ ਦਾ ਸਰਦਾਰ ਆ, ਤੇ ਰਾਜਾ ਬੜਿੰਗਾ ਉਹ ਇੰਨੇ ਦੇਖ ਲਓ ਕੰਜਕ ਕਲੇਸ਼ ਪਾ ਕੇ ਉਹਨੇ ਰੱਖਿਆ ਹੋਇਆ ਦਿੱਲੀ ਚ ਇੱਥੇ, ਕਿ ਵੀ ਸਾਰੀ ਦੁਨੀਆਂ ਨੂੰ ਪਤਾ ਵੀ ਰਾਜਾ ਬੜਿੰਗ ਜੇ ਅਸਤੀਫਾ ਦੇ ਉਹਦੇ ਕੋਈ ਨਾ ਕੋਈ ਆਸ ਹੋ ਜੂਗੀ, ਜਾਂ ਨਾ ਉਹ ਵਿਰੋਧੀ ਦੇ ਇੱਦਾਂ ਮਤਲਬ ਕਿ ਕੋਈ ਰੋਲ ਅਦਾ ਕਰਿਆ, ਕੁਛ ਨੀ, ਬਸ਼ਰਮਾ ਮੂੰਹ ਬੈਠੇ ਆ। ਮੇਰਾ ਪੱਟੀ ਸਾਹਿਬ ਕੁਸ਼ਚਨ ਇਹ ਹੈ ਵੀ ਡਿਸਟੈਂਸ ਕਿੰਨਾ ਕੁ ਟੈਂਕੀ ਦਾ? ਇੱਕੋ ਹੀ ਪਾਣੀ ਆ, ਹੈ ਕਿੱਧਰ ਇਲਾਕੇ ਦੇ ਜੀ, ਦੱਸਿਓ ਜਰਾ।
0: ਥੈਂਕ ਯੂ ਜੀ ਪੱਟੀ ਸਾਹਿਬ। ਇਹਨਾਂ ਦਾ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਆਪਾਂ ਅਗਲੀ ਕਾਲ ਇੱਕ ਹੋਰ ਕੈਪਟਨ ਸਾਹਿਬ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਕਾਲ ਵੀ ਨਾਲ ਹੀ ਲੈਣੇ। ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
5: ਹਾਂਜੀ ਬੱਡੇ ਸਾਹਿਬ ਸਤਿ ਸ਼੍ਰੀ ਅਕਾਲ। ਪਹਿਲਾਂ ਵੀ ਇਵੇਂ ਸੀ, ਤੁਹਾਨੂੰ ਯਾਦ ਹੋਊਗਾ ਜਿਸ ਵੇਲੇ ਕੈਪਟਨ ਸੰਧੂ ਨੂੰ ਖੜਾ ਕੀਤਾ ਸੀ ਆਪਣੇ ਨੇ, ਕੈਪਟਨ ਸਾਹਿਬ ਨੇ ਕਿਸੇ ਇੱਕ ਜਗ੍ਹਾ ਤੇ ਤੇ ਬੀਬੀ ਭੱਠਲ ਨੂੰ ਭੇਜਿਆ ਗਿਆ ਸੀ ਉਹਦੀ ਮਦਦ ਕਰਨ ਵਾਸਤੇ, ਤੇ ਬੀਬੀ ਭੱਠਲ ਨੂੰ ਕਿਸੇ ਨੇ ਸਟੂਡੈਂਟ ਪੜ੍ਹੇ ਲਿਖੇ ਨੇ ਸਵਾਲ ਕੀਤਾ ਸੀ, ਤੇ ਬੀਬੀ ਭੱਠਲ ਨੇ ਚੱਕ ਕੇ ਚਪੇੜ ਮਾਰਨੀ ਸ਼ੁਰੂ ਕੀਤੀ ਸੀ ਤੇ ਉਹਨੇ ਅੱਗੇ ਬਾਂਹ ਕਰਤੀ ਸੀ। ਹੁਣ ਤੁਸੀਂ ਮੈਨੂੰ ਇਹ ਦੱਸੋ, ਇਹ ਤਾਂ ਪਹਿਲਾਂ ਵੀ ਸੀ ਤੇ ਹੁਣ ਵੀ ਚੱਲ ਰਿਹਾ, ਗੱਲ ਮਾੜੀ ਵੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮਜੀਠੀਆ ਸਾਹਿਬ ਜਾਂ ਖਹਿਰਾ ਸਾਹਿਬ ਦੋਨਾਂ ਦੇ ਵਿੱਚੋਂ ਦੁੱਧ ਧੋਤਾ ਕਿਹੜਾ ਹੈ? ਇਹ ਦੋਨੋਂ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ, ਦੱਸੋ ਇਹਨਾਂ ਦੋਨਾਂ ਚੋਂ ਦੁੱਧ ਕਿੱਦਾਂ ਕਿਹੜਾ ਹੈਗਾ?
0: ਜੀ
1: ਭਾਜੀ ਤੁਹਾਡਾ ਸਵਾਲ ਦੋਵਾਂ ਦੋਸਤਾਂ ਦਾ ਤਕਰੀਬਨ ਸੇਮ ਹੀ ਹੈ, ਤੇ ਮੇਰਾ ਜਵਾਬ ਇਹ ਹੈ ਕਿ ਇਲੈਕਸ਼ਨ ਆਉਣ ਵਾਲੀ ਹੈ ਬਹੁਤ ਜਲਦੀ, ਆਪਣਾ ਲੋਕ ਰਾਜ ਹੈ, ਜਿਹੜੇ ਵੀ ਨੇਤਾ ਜਿਹੋ ਜਿਹੀਆਂ ਕਾਰਵਾਈ ਵੀ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਅਸਾਂ ਵੋਟ ਨਾਲ ਦੇਣਾ। ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਹੈ, ਤੇ ਕਿਸ ਪਾਰਟੀ ਨੂੰ ਤੇ ਕਿਸ ਇੰਡੀਵਿਜੁਅਲ ਨੂੰ ਉਹ ਪਸੰਦ ਕਰਦਾ ਜਾਂ ਨਾ ਪਸੰਦ ਕਰਦਾ ਉਹ ਜਦੋਂ ਤੁਸੀਂ ਵੋਟ ਪਾ ਲੈਣੀ ਆਪਣੀ, ਉਹ ਤੁਹਾਡੀ ਜਦੋਂ ਮਸ਼ੀਨ ਚ ਕੈਦ ਹੋ ਜਾਣੀ ਆ ਜਿਹੜਾ ਤੁਸੀਂ ਈਵੀਐਮ ਤੇ ਟੂ ਕਰ ਦੇਣਾ, ਉਹਦੇ ਨਾਲ ਹੀ ਇਹ ਸਾਰਾ ਪਿਕਚਰ ਕਲੀਅਰ ਹੋ ਜਾਣਾ ਜਦੋਂ 27 ਦੀਆਂ ਇਲੈਕਸ਼ਨਾਂ ਦੇ ਨਤੀਜੇ ਸਾਹਮਣੇ ਆਉਣੇ। ਸੋ ਮੈਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਕਿਹੜਾ ਲੀਡਰ ਕਿਹੋ ਜਿਹਾ, ਉਹਦਾ ਜਵਾਬ ਸਿਰਫ ਜਦੋਂ ਵੋਟ ਪਾਉਣੀ ਹੈ ਉਹਦੇ ਚ ਉਹਨਾਂ ਦਾ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ।
0: ਸੋ ਪੱਟੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਦੋਸਤੋ, ਅਗਲੇ 5 ਮਿੰਟ ਸੋ ਤੁਸੀਂ ਕਾਲ ਕਰਨੀ ਹੋਵੇ ਤਾਂ ਨੰਬਰ ਸਟੂਡੀਓ ਦਾ 416-233-7368
6: ਜਿਹੜੀ ਪੰਜਾਬ ਪੁਲਿਸ ਆ ਉਹ ਪੰਜਾਬ ਸਰਕਾਰ ਤੋਂ ਫਿਰ ਬਾਹਰ ਹੋ ਕੇ ਕੰਮ ਕਰਦੀ ਪਈ ਆ, ਵੀ ਜਿਹੜਾ ਮਤਲਬ ਜਿਹੜਾ ਗ੍ਰਹਿ ਵਿਭਾਗ ਆ ਪੰਜਾਬ ਪੁਲਿਸ ਦਾ ਆਪਣਾ ਮੁੱਖ ਮੰਤਰੀ ਦੇ ਕੋਲ ਆ ਆਪਣੇ ਭਗਵੰਤ ਮਾਨ ਸਾਹਿਬ ਕੋਲ, ਫਿਰ ਪੰਜਾਬ ਪੁਲਿਸ ਮਤਲਬ ਜਿਹੜੀ ਪੰਜਾਬ ਸਰਕਾਰ ਦੇ ਅੰਦਰ ਨਾ ਹੋ ਕੇ ਕਿਸੇ ਹੋਰ ਦੇ ਅੰਦਰ ਕੰਮ ਕਰਦੀ ਪਈ ਆ? ਮੇਰਾ ਇਹ ਸਵਾਲ ਆ ਵੀ ਇਹਦੇ ਬਾਰੇ ਤੁਹਾਡੀ ਕੀ ਰਾਏ ਆ?
1: ਸਰ ਮੇਰੀ ਰਾਏ ਪਹਿਲਾਂ ਜਦੋਂ ਮੈਂ ਜਵਾਬ ਚ ਇੰਨੀ ਗੱਲ ਕਹੀ ਹੈ ਨਾ ਕਿ ਜਿਹੜੇ ਦੋਸ਼ ਪੁਲਿਸ ਵਾਲਿਆਂ ਦਾ ਹੈ, ਜਿਹੜੇ ਇੱਕ ਦੂਜੇ ਤੋਂ ਅੱਗੇ ਹੋ ਕੇ ਸਿਰਫ ਆਪਣੇ ਨੰਬਰ ਬਣਾਉਣ ਵਾਸਤੇ ਇਹੋ ਜਿਹੀਆਂ ਕੁਝ ਜਿਹੀਆਂ ਹਰਕਤਾਂ ਕਰ ਰਹੇ ਆ, ਸਰਕਾਰ ਨੂੰ ਬਦਨਾਮ ਕਰ ਰਹੇ ਆ। ਮੈਂ ਤੁਹਾਡੇ ਜਵਾਬ ਚ ਇਹ ਕਹਿਣਾ ਚਾਹੁੰਦਾ ਕਿ ਜੇ ਅਸੀਂ ਮੰਨਦੇ ਹਾਂ ਕਿ ਪੁਲਿਸ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਹੀ ਆਉਂਦੀ ਹੈ, ਪਰ ਤੁਸੀਂ ਇਹ ਵੀ ਦੇਖੋ ਕਿ 5 ਬੰਦਿਆਂ ਤੇ ਜਿਹੜਾ ਮੁਕੱਦਮਾ ਦਾਇਰ ਕੀਤਾ ਗਿਆ ਉਹ ਵੀ ਪੰਜਾਬ ਸਰਕਾਰ ਨੇ ਕੀਤਾ, ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੀਤਾ। ਇਹਦਾ ਮਤਲਬ ਸਰਕਾਰ ਜੇ ਉਹ ਪੁਲਿਸ ਵਾਲੇ ਆਪੇ ਤੋਂ ਬਾਹਰ ਹੋ ਕੇ ਕੋਈ ਕਾਰਵਾਈ ਕਰਦੇ ਤੇ ਉਹਨਾਂ ਨੂੰ ਉਹਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ, ਇਹ ਉਸ FIR ਤੋਂ ਇਹ ਕਲੀਅਰ ਹੋ ਜਾਂਦਾ, ਉਹਨਾਂ ਤੇ ਵੀ ਕਾਰਵਾਈ ਹੋਏਗੀ।
0: ਜੁੜੇ ਹੋਏ ਆ ਨਿਊਜ਼ ਸੈਗਮੈਂਟ ਵਿਦ ਪੱਟੀ ਸਾਹਿਬ ਤੇ ਸਟੂਡੀਓ ਨੰਬਰ 416-233-7368 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਨਾਨਕ ਪ੍ਰੋਡਕਟਸ, ਨਾਨਕ ਘਿਓ, ਨਾਨਕ ਪਨੀਰ ਤੁਸੀਂ ਬਾਏ ਕਰਨਾ, ਗਰੋਸਰੀ ਦੇ ਵਿੱਚ ਪ੍ਰੋਡਕਟ ਬਾਏ ਕਰਨਾ ਤਾਂ ਯਾਦ ਰੱਖੋ ਨਾਨਕ ਪ੍ਰੋਡਕਟਸ, ਅਤੇ ਨਾਲ ਦੇ ਨਾਲ ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਅਗਲੀ ਕਾਲ 43-97 ਨੰਬਰ। ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
0: ਵਧੀਆ ਜੀ, ਠੀਕ ਠਾਕ।
7: ਬਾਈ ਜੀ ਮੈਂ ਪੱਟੀ ਸਾਹਿਬ ਨਾਲ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਵੀ ਜੇ ਸਰਕਾਰ ਨਹੀਂ ਜ਼ਿੰਮੇਵਾਰ, ਕੱਲੀ ਪੁਲਿਸ ਜ਼ਿੰਮੇਵਾਰ ਆ, ਫਿਰ ਜਿਹੜਾ ਬਰਗਾੜੀ ਤੇ ਕੋਟਕਪੂਰਾ ਕਾਂਡ ਆ ਫਿਰ ਉਹਦੇ ਵਿੱਚ ਸੁਖਬੀਰ ਬਾਦਲ ਨੂੰ ਸੰਮਣ ਕਾਹਤੋਂ ਕਰੀ ਜਾਂਦੇ ਨੇ? ਫਿਰ ਉਹ ਚ ਵੀ ਤਾਂ ਪੁਲਿਸ ਜ਼ਿੰਮੇਵਾਰ ਆ ਨਾ, ਜਦੋਂ ਹਰ ਇੱਕ ਚੀਜ਼ ਦੇ ਪਿੱਛੇ ਤਾਂ ਸਰਕਾਰ ਹੀ ਬੈਠੀ ਹੈ ਨਾ। ਮੈਨੂੰ ਥੋੜਾ ਜਿਹਾ ਪੱਟੀ ਸਾਹਿਬ ਦਾ ਜਿਹੜਾ ਝਗਾ ਲੱਗਦਾ ਉਹ ਆਮ ਆਦਮੀ ਪਾਰਟੀ ਹੈ ਨੀ ਵਾਹਲਾ ਲੱਗਦਾ, ਦੂਜਿਆਂ ਨੂੰ ਥੋੜਾ ਜਿਹਾ ਵੱਧ

0: ਜੀ ਬਟ ਸਰ ਦੋ ਸਵਾਲ ਨੇ ਤੁਹਾਡੇ ਕੋਲ ਜੀ।
1: ਹੈਲੋ
0: ਜੀ, ਹੋਲਡ ਰੱਖਿਓ, 5764 ਨੰਬਰ ਤੁਸੀਂ ਹੋਲਡ ਰੱਖਿਓ ਇੱਕ ਮਿੰਟ ਜੀ। ਜੀ ਪੱਟੀ ਸਰ
2: ਜੀ, ਸਰ ਪਹਿਲੀ ਗੱਲ ਦਾ ਜਵਾਬ ਤੁਹਾਨੂੰ ਮੈਂ ਫਿਰ ਉਹੀ ਰਿਪੀਟ ਕਰਦਾ ਕਿ ਸਰਕਾਰ ਆਪਣੀ ਥਾਂ ਤੇ ਹੈ, ਉਹਦੇ ਜਿਹੜੇ ਮੁਲਾਜ਼ਮ ਨੇ ਉਹ ਜਦੋਂ ਆਪੇ ਤੋਂ ਬਾਹਰ ਹੋ ਕੇ ਇੱਕ ਆਪਣੇ ਨੰਬਰ ਬਣਾਉਣ ਵਾਸਤੇ ਸਿਰਫ ਇਹੋ ਜਿਹੀਆਂ ਜਦੋਂ ਕਾਰਵਾਈਆਂ ਕਰਦੇ ਆ, ਪਰ ਜਦੋਂ ਸਰਕਾਰ ਉਹਨਾਂ ਖਿਲਾਫ਼ ਫ੍ਰੀ ਐਫ ਆਈ ਆਰ ਦਰਜ ਕਰਵਾਉਂਦੀ ਹੈ, ਇਹਦਾ ਮਤਲਬ ਸਰਕਾਰ ਤੇ ਪੁਲਿਸ ਵੱਖਰੋ ਵੱਖਰੇ ਹੋ ਜਾਂਦੇ ਉੱਥੇ। ਦੂਜੀ ਗੱਲ ਜਿਹੜੀ ਭਾਜੀ ਨੇ ਪੁੱਛੀ ਹੈ ਵਾਰਸ ਪੰਜਾਬ ਦੇ ਬਾਰੇ, ਵਾਰਸ ਪੰਜਾਬ ਜਥੇਬੰਦੀ ਜਿਹੜੇ ਆਪਣੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਜੇਲ੍ਹ ਅੰਦਰ ਬੰਦ ਨੇ, ਉਹਨਾਂ ਦੇ ਜਿਹੜੇ ਪੈਰੋਕਾਰ ਨੇ, ਉਹਨਾਂ ਦੀ ਜਿਹੜੀ ਪਾਰਟੀ ਖੜੀ ਕੀਤੀ ਹੋਈ ਹੈ, ਉਹ ਇਸ ਵੇਲੇ ਇਹਨਾਂ ਇਲੈਕਸ਼ਨਾਂ 'ਚ ਜ਼ਰੂਰ ਆਪਣਾ ਰੰਗ ਵਿਖਾਏਗੀ। ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਉਹਨੂੰ ਲੋਕੀ ਦੇਖ ਚੁੱਕੇ ਆ, ਉਹਨਾਂ ਦੇ ਜਿਹੜੀਆਂ ਪਿੱਛੇ ਬੇਦੀ ਦੇ ਮਾਮਲੇ 'ਚ, ਕਿਉਂਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਮੰਨ ਚੁੱਕੇ ਆ ਕਿ ਸਾਡੇ ਕੋਲੋਂ ਗਲਤੀਆਂ ਹੋਈਆਂ। ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੈ, ਇਹ ਸਾਰੀ ਦੁਨੀਆ ਜਾਣਦੀ ਹੈ। ਕਾਂਗਰਸ ਵਾਲੇ ਆਪੋ ਧਾਪੀ ਇਹਨਾਂ ਦੀ ਪਈ ਹੈ, ਆਪੋ 'ਚ ਲੜਾਈ ਹੈ। ਸੋ ਮੈਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਉਹਨਾਂ ਵੱਲੋਂ ਜ਼ਰੂਰ ਥ੍ਰੈਟ ਹੈ ਇਸ ਵਾਰੀ ਚੰਗਾ ਮੁਕਾਬਲਾ ਦੇਣਗੇ।
0: ਅਗਲੀ ਕਾਲ 5764 ਨੰਬਰ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਭਾਜੀ, ਕੋਈ ਕੁਐਸਚਨ ਮੇਰਾ ਪਹਿਲੇ ਸਰੋਤੇ ਪੁੱਟ ਕਰ ਗਏ, ਪਰ ਫਿਰ ਮੈਂ ਇਹੋ ਕਹਿਣਾ ਚਾਹੁੰਦਾ ਭਾਜੀ, ਜਦੋਂ ਪੰਜਾਬ ਪੁਲਿਸ ਕੋਈ ਵੀ ਕਾਰਵਾਈ ਕਰਦੇ ਆ ਅਧੀਨ ਪੰਜਾਬ ਸਰਕਾਰ ਦੇ ਆਉਂਦੇ ਆ, ਮੈਂ ਆਪਾਂ ਇੱਕ ਤਰਫਾ ਗੱਲ ਪਲੀਜ਼ ਨਾ ਕਰੀਏ, ਤੁਹਾਡੇ ਗੱਲਾਂ ਤੋਂ ਸਾਫ਼ ਯਾਰ ਹੁੰਦਾ ਵੀ ਤੁਸੀਂ ਸਾਨੂੰ ਕੀ ਸੁਣਾਉਣਾ ਚਾਹੁੰਦੇ ਜੀ, ਬਸ ਇੰਨਾ ਹੀ ਕਹਿਣਾ ਚਾਹੁੰਦਾ ਭਾਜੀ।
0: ਥੈਂਕ ਯੂ ਜੀ। ਸਟੂਡੀਓ ਦਾ ਨੰਬਰ ਆ 416-233-7368। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ, ਪਰਿਵਾਰ ਕਹਿ ਰਹੇ ਤੁਸੀਂ ਇੱਕ ਪਾਸੇ ਡੱਕਾ ਜ਼ਿਆਦਾ ਛੱਡਦੇ ਹੋ।
2: ਪਰ ਇੱਕ ਪਾਸੇ ਨਹੀਂ ਆ, ਮੈਂ ਇਹ ਬੇਨਤੀ ਕਰ ਰਿਹਾ ਕਿ ਬਹੁਤ ਨੇੜੇ ਇਲੈਕਸ਼ਨ ਆ ਗਈਆਂ, ਮਹੀਨਾ ਵੀ ਨਹੀਂ ਰਹਿ ਗਿਆ ਸਮਝ ਲਓ, ਇਹ ਹੋ ਸਕਦਾ ਕਿ ਨਵੰਬਰ ਦੇ ਐਂਡ 'ਚ ਇਲੈਕਸ਼ਨ ਹੋ ਜਾਏ, ਤੇ ਜਿਹੜੇ ਲੋਕੀ ਸਮਝਦੇ ਆ ਕਿ ਇਹ ਪਾਰਟੀ ਨਹੀਂ ਠੀਕ, ਤੇ ਉਹ ਫਤਵਾ ਉਹਨਾਂ ਨੇ ਦੇਣਾ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਨਾ ਜੀ। ਇਹ ਤਾਂ ਨਹੀਂ ਵੀ 4 ਸਾਲ ਜਾਂ 5 ਸਾਲ ਪਏ ਆ,
0: ਆਖਰੀ ਦੋ ਕਾਲਾਂ ਲੈਣੇ ਪੱਟੀ ਸਾਹਿਬ, ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ। 7230 ਨੰਬਰ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਪੱਟੀ ਸਾਹਿਬ? ਪਾਰਸ ਕਰੋ, ਇੱਕ ਪਾਸਾ ਨਾ ਕਰੋ, ਤੁਸੀਂ ਸ਼ਰਿਆਂ ਵਿੱਚ ਪਾਸਾ ਕਰ ਰਹੇ ਹੋ। ਇੱਕ ਪੱਤਰਕਾਰੀ ਦੇ ਲਈ ਇਹ ਚੰਗੀ ਗੱਲ ਹੀ, ਤੁਸੀਂ ਪੁਰਾਣੇ ਤੇ ਸੂਝਵਾਨ ਪੱਤਰਕਾਰ ਆ, ਅਸੀਂ ਤੁਹਾਨੂੰ ਬਹੁਤ ਪੁਰਾਣਾ ਜਾਣਦੇ ਆ, ਸਾਨੂੰ ਪਤਾ ਹੈ ਵੀ ਤੁਸੀਂ ਜਿਹੜੀ ਪਾਰਟੀ ਨਾਲ ਜੁੜੇ ਹੋਏ ਹੋ, ਪਲੀਜ਼ ਰਿਕੁਐਸਟ ਹੈ ਇੱਕ ਸਾਈਡਡ ਗੱਲ ਨਾ ਕਰੋ।
0: ਥੈਂਕ ਯੂ ਸੋ ਮਚ। ਇੱਕ ਕਾਲ ਹੋਰ ਲਈ, ਇੱਕ ਕਾਲ ਹੋਰ ਲੈ ਲਈਏ ਪੱਟੀ ਸਾਹਿਬ। 009 ਨੰਬਰ, ਸਤਿ ਸ੍ਰੀ ਅਕਾਲ ਜੀ। ਜ਼ਿਆਦਾਤਰ ਕਾਲਾਂ ਹੁਣ ਇਹ ਆ ਰਹੀਆਂ ਨੇ, ਕਿਵੇਂ ਇਹਨੂੰ ਸਮਰਾਈਜ਼ ਕਰੋਗੇ?
2: ਸਰ ਸਮਰਾਈਜ਼ ਮੇਰੇ ਵੱਲੋਂ ਇਹੀ ਹੈ ਕਿ ਜਦੋਂ ਵੀ ਤੁਸੀਂ ਅਗਲੀ ਹੁਣ ਕੋਈ ਆਪਣੀ ਆਪਾਂ ਗੱਲਬਾਤ ਕਰਾਂਗੇ ਨਾ ਜੀ, ਇਹ ਤੁਹਾਨੂੰ ਕਲੀਅਰ ਹੋ ਜਾਊਗਾ, ਕਿਉਂਕਿ ਖਬਰਾਂ 'ਚ ਵੀ ਤੁਸੀਂ ਦੇਖੋਗੇ ਹਰ ਪਾਰਟੀ ਦੀ ਮੈਂ ਖਬਰ ਦਿੰਦਾ। ਜੇ ਤੁਸੀਂ ਇੱਕ ਪਾਰਟੀ ਦੀ ਗੱਲ ਕਰੋ ਤੇ ਮੈਂ ਸਾਰੀਆਂ ਆਮ ਆਦਮੀ ਪਾਰਟੀ ਦੀਆਂ ਖਬਰਾਂ ਵਾਂ। ਅੱਜ ਤੁਸੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੀ ਖਬਰ ਵੀ ਸੀ, ਜਿਹੜੇ ਕਾਂਗਰਸ ਦੇ ਸੁੱਖੀ ਰੰਧਾਵਾ ਜੀ ਦੀ ਵੀ ਖਬਰ ਸੀ। ਸਾਰੀਆਂ ਪਾਰਟੀਆਂ ਨੂੰ ਮੈਂ ਕਵਰ ਕਰਦਾ, ਤੇ ਇਹਦੇ 'ਚ ਜੇ ਤੁਹਾਨੂੰ ਕੋਈ ਲੱਗਿਆ ਤੁਸੀਂ ਆਉਣ ਵਾਲੇ ਦਿਨਾਂ 'ਚ ਵੀ ਦੇਖੋਗੇ, ਕਿਉਂਕਿ ਮੈਂ ਇੱਕ ਸਿਰਫ ਉਹੀ ਸਪਸ਼ਟ ਗੱਲ ਕਰਦਾ ਜਿਹੜੀ ਮੇਰੇ ਮਨ 'ਚ ਹੁੰਦੀ ਹੈ, ਜੋ ਹੋਣਾ ਚਾਹੀਦਾ ਅੱਗੋਂ। ਮੇਰੀ ਫਿਰ ਇਹੀ ਬੇਨਤੀ ਹੈ ਕਿ ਜੇ ਤੁਹਾਨੂੰ ਜਿਹਨੂੰ ਲੱਗਦਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਦਾ, ਮੈਂ ਅਗਲੀ ਇਲੈਕਸ਼ਨ ਆਉਣ ਵਾਲੀ ਹੈ, ਆਪਣਾ ਜਿਹੜਾ ਖਬਰਾਂ ਦਾ ਸਿਲਸਿਲਾ ਤੇ ਲਗਾਤਾਰ ਚੱਲਦਾ ਹੀ ਰਹਿਣਾ ਜੀ, ਅਗਲੀ ਕਿਹੜੀ ਸਰਕਾਰ ਆਊਗੀ, ਤੇ ਇਸ 'ਚ ਆਪਾਂ ਨੂੰ ਕੋਈ ਇਤਰਾਜ਼ ਨਹੀਂ। ਇਸ ਵੇਲੇ ਜੇ ਮੈਂ ਇੱਥੇ ਸਟੂਡੀਓ 'ਚ ਬੈਠਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਤੇ ਇੱਕ ਨਿਰਪੱਖ ਪੱਤਰਕਾਰ ਦੇ ਤੌਰ ਤੇ ਕਰ ਰਿਹਾ।
0: ਬਹੁਤ ਸ਼ੁਕਰੀਆ ਪੱਟੀ ਸਾਹਿਬ। ਜਤਿੰਦਰ ਜੀ, ਤੁਸੀਂ ਕੁਝ, ਤੁਹਾਡਾ ਕੋਈ ਵੱਖਰਾ ਸਵਾਲ ਆ? ਜਤਿੰਦਰ ਜੀ, ਤੁਹਾਡਾ ਕੋਈ ਵੱਖਰਾ ਸਵਾਲ ਆ?
5: ਪਲੀਜ਼ ਹੈਂਗ ਅਪ।
0: ਚਲੋ ਠੀਕ ਹੈ ਪੱਟੀ ਸਾਹਿਬ, ਬਹੁਤ ਸ਼ੁਕਰੀਆ ਜੀ, ਤੁਸੀਂ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ, ਕੋਈ ਕਿਸੇ ਸਵਾਲ ਤੋਂ ਭੱਜੇ ਨਹੀਂ, ਹਰ ਸਵਾਲ ਦਾ ਜਵਾਬ ਦਿੱਤਾ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇੱਥੇ ਇਜਾਜ਼ਤ ਲਵਾਂਗੇ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਜੁੜਦੇ ਹਾਂ। ਪੱਟੀ ਸਾਹਿਬ, ਥੈਂਕ ਯੂ ਵੈਰੀ ਮੱਚ ਜੀ।
2: ਥੈਂਕ ਯੂ ਸਰ, ਥੈਂਕ ਯੂ ਸਰ,
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਇਸੇ ਅਰਵਿੰਦਰ ਸਿੰਘ ਪੱਟੀ ਜੀ ਉੱਗੇ

ਜਰਨਲਿਸਟ ਜਿਨ੍ਹਾਂ ਨੇ ਲੰਮੇ ਟਾਈਮ ਤੋਂ ਦੂਰਦਰਸ਼ਨ ਦੇ ਉੱਤੇ ਖਬਰਾਂ ਪੜ੍ਹੀਆਂ ਨੇ ਅਤੇ ਹੁਣ ਰੇਡੀਓ ਚੜ੍ਹਦੀ ਕਲਾ 'ਤੇ ਮੰਡੇ ਟੂ ਫਰਾਈਡੇ ਸੁਬਹਾ 7 ਵਜੇ ਖਬਰਾਂ ਦਾ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ। ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਖਬਰਾਂ ਦੇ ਨਾਲ ਭੱਟੀ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜੇ ਤੁਸੀਂ ਇਸ ਸੈਗਮੈਂਟ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਰੇਡੀਓ ਚੜ੍ਹਦੀ ਕਲਾ ਦਾ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣਾ ਬਿਜ਼ਨਸ ਸਾਡੇ ਅਦਾਰੇ ਨਾਲ ਜੁੜ ਕੇ ਆਪਣਾ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਮੇਰਾ ਨੰਬਰ ਹੈ 647-921-2032 647-921-2032 6479212032। ਜੁੜੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ, ਆ ਰਹੇ ਹਾਂ ਸੈਗਮੈਂਟ ਖੁੰਡ ਚਰਚਾ ਲੈ ਕੇ।

0: करो कि तू अपनी इंश्योरेंस किस तो करवांदा यार।
1: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
0: वाह यार, नंबर ता दई मोना जी दा।
1: हां जी, तुसी भी नोट करो, इंश्योरेंस कोई भी होवे,
2: इंश्योरेंस फॉर यू दी मोना मेंगी जी।
1: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
2: याद रखो, मोना मेंगी फ्रॉम इंश्योरेंस फॉर यू,
1: 416-509-1509
2: और विजिट insuranceforyou.ca।
3: बहुत शुक्रिया, धन्यवाद दोस्तों। स्टूडियो नंबर 416-233-7368 सलैन जो चुकी है अकाल मोर्गे तो रश्मीत जी। रश्मीत जी, सत श्रीकाल जी, आया नु वेलकम, स्वागत है प्रोग्राम दे विच।
4: बहुत बहुत धन्यवाद हरी जी, तुहानू ते साडे सारे लिसनर्स नु रश्मीत कौर वालों प्यार भरी सत श्री अकाल।
3: रश्मीत जी, कल आपां फर्स्ट टाइम होम बायर दी गल मैं जरूर करना चाहुंदा सी। उहना जदों अज कल दा टाइम, कई बार आपां कह दिंदे कि शायद इन्वेस्टमेंट लई सही समा ना होवे, ढुकवां समा ना होवे, पर जिहदे जॉब स्टेबल आ, जिहदे कोल चार पैसे हैगे ने, उह अपना पहला घर जोड़ सकदा, उह वधिया तरीका। पर उहदे लई तुसीं हमेशा कहिंदे हो प्री अप्रूवल करा लो, जां फर्स्ट टाइम होम बायर ने जदों घर बाय करना, पहला स्टेप मॉर्गेज ही आ, ते किहड़ियां मेन गल्लां दा ध्यान रखना पवे। बहुते लोकां दी कार दी किश्त जा रही, उहनां नूं लगदा कि हुण पहला कार दी किश्त उह पे ऑफ करनी पऊगी। फस्ट टाइम होम बायर जिहड़े बिल्कुल इस तों अनजाण ने, उहनां ने कर लैणा, उहनां नूं मॉर्गेज च हैल्प चाहीदी आ, की कहना चाहोगे?
4: बिल्कुल जी हरी जी, सब तो पहला तो जिहड़ा सब तो इंपोर्टेंट पॉइंट है तुसी दसता हैगा कि प्री अप्रूवल जरूर कराओ। एक रियल एस्टेट एजेंट नूं मिलन तो पहला एक मॉर्गेज प्रोफेशनल नूं मिलो, ए वेखण वास्ते कि तुसी किन्नी मॉर्गेज वास्ते क्वालीफाई कर सकते हैगे हो। क्योंकि जदों असीं तुहाडी प्री क्वालिफिकेशन करनी है, असीं देखना तुहाडी इनकम, क्रेडिट, तुहाडे कोल कर्जे किन्ने ने, जिद्दां तुसीं कहा कार लोन हैगा किसी कोल, कार दी पेमेंट हैगी है, डाउन पेमेंट किन्नी है, ਉਹ ਸਾਰੀ ਕੈਲਕੂਲੇਸ਼ਨ ਦੇ ਨਾਲ ਅਸੀਂ ਐਗਜੈਕਟਲੀ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੇ ਮੌਰਗੇਜ ਵਾਸਤੇ ਕੁਆਲੀਫਾਈ ਕਰੋਗੇ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ ਨਾ ਆਣ। ਹਰੀ ਜੀ, ਮੇਰੇ ਕੋਲ ਇੱਕ ਕਲਾਇੰਟ ਆਏ ਸੀ, ਕੁਇਕਲੀ ਇੱਕ ਐਗਜ਼ਾਮਪਲ ਦਾਂਗੀ ਕਿ ਉਹ ਕਹਿੰਦੇ ਮੈਂ ਫਸਟ ਟਾਈਮ ਹੋਮ ਬਾਇਰ ਹਾਂ। ਉਹਨਾਂ ਨੇ ਸੋਚਿਆ ਕਿ ਫਸਟ ਟਾਈਮ ਹੋਮ ਬਾਇਰ 5% ਡਾਊਨ ਨਾਲ ਘਰ ਲੈ ਸਕਦਾ ਹੈਗਾ। ਇੱਥੇ ਓਨਟੇਰੀਓ 'ਚ ਕੰਮ ਕਰਦੇ ਸੀ ਤੇ ਅਲਬਰਟਾ 'ਚ ਘਰ ਬੁੱਕ ਕੀਤਾ ਹੋਇਆ ਸੀਗਾ। ਸੋ ਜਦੋਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਤੁਸੀਂ 5% ਡਾਊਨ ਨਾਲ ਘਰ ਤੇ ਲੈ ਸਕਦੇ ਹੋ। ਉਹਦੇ ਨਾਲ ਬਹੁਤ ਸਾਰੇ ਫੈਕਟਰਸ ਇਨਵੋਲਵ ਹੈ ਕਿ ਮੈਂ ਤੁਹਾਡੀ ਇਨਕਮ, ਕ੍ਰੈਡਿਟ ਸਭ ਕੁਝ ਦੇਖਣਾ, ਬਟ ਐਟ ਦਾ ਸੇਮ ਟਾਈਮ ਤੁਸੀਂ ਇੱਕ ਪ੍ਰੋਵਿੰਸ ਵਿੱਚ ਰਹਿ ਕੇ ਦੂਜੀ ਪ੍ਰੋਵਿੰਸ ਵਿੱਚ ਘਰ ਨਹੀਂ ਰਹਿ ਸਕਦੇ, ਕਿਉਂਕਿ ਫਸਟ ਹੋਮ ਤੁਹਾਡਾ ਆਪਣਾ ਪ੍ਰਾਇਮਰੀ ਰਿਹਾਇਸ਼ ਹੋਣੀ ਚਾਹੀਦੀ ਹੈਗੀ ਹੈ, ਉਹਨਾਂ ਨਾਲ ਆਕੂਪਾਈਡ ਘਰ ਹੋਣਾ ਚਾਹੀਦਾ, ਰੈਂਟਲ ਨਹੀਂ ਹੋ ਸਕਦਾ। ਸੋ ਇਹ ਚੀਜ਼ਾਂ ਇੱਕ ਆਮ ਜਿਹੜੇ ਨੂੰ ਨਹੀਂ ਪਤਾ ਹੁੰਦੀਆਂ, ਤਾਂ ਅਸੀਂ ਕਈ ਵਾਰ ਦਿਮਾਗ ਸੋਚ ਕੇ ਬਹਿ ਜਾਂਦੇ, ਉਹਨਾਂ ਨੇ ਸੋਚਿਆ ਅਲਬਰਟਾ 'ਚ ਘਰ ਸਸਤੇ ਨੇ, ਉੱਥੇ ਲੈ ਲੈਣਾ ਹੈਗਾ, ਘਰ ਬੁੱਕ ਕੀਤਾ ਹੋਇਆ ਸੀ, ਕਲੋਜ਼ਿੰਗ ਵੇਲੇ ਮੇਰੇ ਕੋਲ ਆਏ ਸੀਗੇ। ਸੋ ਆਟੋਮੈਟਿਕਲੀ ਉਹਨਾਂ ਨੂੰ 20% ਡਾਊਨ ਦੀ ਲੋੜ ਪੈ ਗਈ, ਜਿੱਥੇ ਕਿ ਉਹਨਾਂ ਨੇ ਸਿਰਫ 5% ਜੋੜਿਆ ਸੀ। ਇਹੋ ਜਿਹੀ ਸਿਚੁਏਸ਼ਨ ਤੋਂ ਬਚ ਸਕਦੇ ਹਾਂ, ਇੱਕ ਪ੍ਰੀ ਅਪਰੂਵਲ ਦੇ ਨਾਲ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
3: ਸੋ ਦੋਸਤੋ, ਕੈਨੇਡਾ ਦੇ ਵਿੱਚ ਘਰ ਲੈਣਾ, ਮੌਰਗੇਜ ਕਰਵਾਉਣੀ ਆ, ਉਹ ਚਾਹੇ ਬਿਜ਼ਨਸ ਆ, ਚਾਹੇ ਦੂਜਾ ਘਰ ਆ, ਤੀਜਾ ਘਰ ਆ, ਜਾਂ ਤੁਹਾਡਾ ਪਹਿਲਾ ਘਰ ਆ, ਤਾਂ ਰਸ਼ਮੀਤ ਜੀ ਨੂੰ ਚੁਣੋ ਆਪਣੇ ਮੌਰਗੇਜ ਬ੍ਰੋਕਰ ਦੇ ਤੌਰ ਤੇ। ਇਹ ਤੁਹਾਨੂੰ ਬਿਨਾਂ ਰੁਕਾਵਟ ਤੋਂ ਸਮੇਂ ਸਿਰ ਮੌਰਗੇਜ ਅਪਰੂਵ ਕਰਾ ਕੇ ਦੇਣਗੇ। ਨੰਬਰ 647-549-4499 647-549-4499 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਸ਼ੁਕਰੀਆ, ਧੰਨਵਾਦ ਜੀ, ਥੈਂਕ ਯੂ। ਦੋਸਤੋ, ਅੱਜ ਦੀ ਜਿਹੜੀ ਗੱਲਬਾਤ ਆ ਸੈਗਮੈਂਟ ਖੁੰਡ ਚਰਚਾ ਦੇ ਵਿੱਚ, ਉਹ ਘਰਾਂ ਨੂੰ ਲੈ ਕੇ ਆ। ਕਿਉਂਕਿ ਨਾ ਇਸ ਵਾਰੀ ਜੋ ਲੌਂਗ ਵੀਕਐਂਡ 'ਤੇ ਜ਼ਿਆਦਾਤਰ ਬਹੁਤ ਸਾਰੀਆਂ ਗੈਦਰਿੰਗਾਂ ਸੀਗੀਆਂ, ਵੈਸੇ ਤਾਂ ਕਈ ਘਰਾਂ ਨੇ ਇਹ ਡੇ ਔਫ ਹੀ ਰੱਖੇ ਹੋਏ ਸੀ, ਕਿਉਂਕਿ ਬੱਚਿਆਂ ਦੀਆਂ ਤਿਆਰੀਆਂ ਕਰਨੀਆਂ ਸੀ, ਸਟੇਸ਼ਨਰੀ ਚਾਹੀਦੀ ਸੀ, ਅਤੇ ਉਹਨਾਂ ਨੇ ਜ਼ਿਆਦਾਤਰ ਸਮਾਗਮ ਨੇ ਜਿਹੜੇ ਉਹ ਰੱਖੇ ਨਹੀਂ ਹੋਏ ਸੀ, ਪਰ ਕੁਝ ਕੁ ਘਰਾਂ ਦੀਆਂ ਗੈਦਰਿੰਗਾਂ ਸੀ, ਅਤੇ ਮੈਨੂੰ ਇੱਕ ਗੈਦਰਿੰਗ 'ਤੇ ਜਾਣ 'ਤੇ ਮੌਕਾ ਮਿਲਿਆ, ਤਾਂ ਜਿਹੜੀ ਗੱਲ ਖੁੰਡ ਚਰਚਾ ਸਾਡੇ ਵਿੱਚੋਂ ਨਿਕਲੀ, ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਅੱਜ ਕੱਲ੍ਹ ਜਦੋਂ ਕੋਈ ਨਵੇਂ ਘਰ ਬਣਦੇ ਆ, ਜਾਂ ਕੋਈ ਘਰ ਨਵਾਂ ਬਾਏ ਕਰਦਾ ਗਾ, ਤਾਂ ਘਰ ਦੇ ਵਿੱਚ ਇੱਕ ਰੂਮ ਨੂੰ ਪੂਜਾ ਰੂਮ ਦਾ ਨਾਮ ਦਿੱਤਾ ਜਾਂਦਾ, ਤੇ ਹੁਣ ਦੇਖਿਆ ਜਾਂਦਾ ਕਿ ਨਵੇਂ ਘਰਾਂ ਦੇ ਵਿੱਚ ਮੰਦਰ ਪੂਜਾ ਰੂਮ ਬਣਾਏ ਜਾਂਦੇ ਨੇ ਤੇ ਇਹ ਡਿਮਾਂਡ ਵੀ ਆ ਤੇ ਇਹ ਚੀਜ਼ ਨੂੰ ਦੇਖਿਆ ਵੀ ਜਾਂਦਾ ਤੇ ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਲੀਜ਼ਨ ਆ ਤੇ ਬੰਦਾ ਕਹਿੰਦਾ ਯਾਰ ਸਾਡਾ ਇਹ ਇੱਕ ਸਕੂਨ ਘਰ ਆ, ਇਹ ਮੰਦਰ ਆ, ਇਹ ਪੂਜਾ ਰੂਮ ਆ, ਇੱਥੇ ਅਸੀਂ ਸ਼ਾਮ ਨੂੰ ਇਕੱਠੇ ਹੋ ਕੇ ਪਾਠ ਪੂਜਾ ਆਰਤੀ ਕਰਦੇ ਹਾਂ। ਪਰ ਇਹ ਦੇਖ ਕੇ ਹੈਰਾਨੀ ਹੋ ਜਾਂਦੀ ਆ, ਕਈ ਵਾਰ ਸੇਮ ਘਰ ਦੇ ਦੂਜੇ ਕੋਰਨਰ ਦੇ ਵਿੱਚ ਬੀਅਰ ਬਾਰ ਬਣੀ ਹੁੰਦੀ ਆ ਜਾਂ ਫਿਰ ਉਹ ਘਰ ਦੇ ਵਿੱਚ ਦਾਰੂ ਸ਼ਰਾਬਾਂ ਚੱਲ ਰਹੀਆਂ ਹੁੰਦੀਆਂ ਨੇ। ਸੋ ਮੇਰਾ ਕੁਐਸਚਨ ਇਹ ਆ, ਪੂਜਾ ਰੂਮ ਮੰਦਰ ਰੂਮ ਘਰ ਦੇ ਵਿੱਚ ਹੋਣਾ ਚਾਹੀਦੇ ਨੇ ਜਾਂ ਨਹੀਂ ਚਾਹੀਦੇ? ਜੇ ਹੈਗੇ ਨੇ ਤਾਂ ਕੀ ਫਿਰ ਬੀਅਰ ਬਾਰ ਵੀ ਉਸੇ ਘਰ 'ਚ ਐਗਜਿਸਟ ਕਰ ਰਹੀ ਆ ਜਾਂ ਦਾਰੂ ਵੀ ਚੱਲ ਰਹੀ ਆ? ਕੀ ਉਹ ਜਾਇਜ਼ ਆ ਜਾਂ ਨਜਾਇਜ਼ ਆ? ਉਹ ਤਾਂ ਕਤਾਹੀ ਕਰਨੀ ਚਾਹੀਦੀ ਆ। ਇਹਦੇ ਵਿੱਚ ਤੁਹਾਡੇ ਕੀ ਖੁੰਡ ਚਰਚਾ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡਾ ਮਤ ਕੀ ਆ? ਤਾਂ ਜ਼ਰੂਰ ਸਾਨੂੰ ਕਾਲ ਕਰਿਓ, 416-233-7368 ਸਟੂਡੀਓ ਨੰਬਰ ਆ, 416-233-7368। ਕਈ ਛੋਟੇ ਘਰ ਹੁੰਦੇ ਨੇ ਉਹਨਾਂ ਨੇ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਸ਼ੈਲਵਾਂ ਦੇ ਉੱਤੇ ਸਾਈਡ ਦੇ ਉੱਤੇ ਜਿਹੜੀ ਆਪਣੀਆਂ ਫੋਟੋ ਵਗੈਰਾ ਲਗਾ ਕੇ ਜਾਂ ਉਸਨੂੰ ਛੋਟਾ ਪੂਜਾ ਰੂਮ ਬਣਾਇਆ ਹੁੰਦਾ ਗਾ, ਪਰ ਸੇਮ ਟਾਈਮ 'ਤੇ ਕਈ ਵਾਰ ਚਿਕਨ ਵੀ ਸਾਈਡ 'ਤੇ ਕੁੱਕ ਹੋ ਰਿਹਾ ਹੁੰਦਾ। ਤਾਂ ਕੀ ਇਹ ਬੇਅਦਬੀਆਂ ਨੇ ਜਾਂ ਕੀ ਇਹ ਕਤਾਹੀ ਆ ਜਾਂ ਅਣਜਾਣ ਪੁਣੇ ਦੇ ਵਿੱਚ ਕੀਤਾ ਹੋਇਆ ਨੇ ਜਾਂ ਫਿਰ ਕੈਨੇਡਾ 'ਚ ਸਮੱਸਿਆ ਹੀ ਆ ਕਿ ਭਾਈ ਇੱਥੇ ਸਪੇਸ ਘੱਟ ਆ ਅਤੇ ਇੱਥੇ ਇਸ ਨੂੰ ਇੱਦਾਂ ਹੀ ਔਰਗਨਾਈਜ਼ ਕਰਨਾ ਪੈ ਸਕਦਾ? ਜੇ ਘਰ ਦੇ ਵਿੱਚ ਸੁੱਚਮ ਰੱਖੀ ਹੋਈ ਆ ਅਤੇ ਬੇਸਮੈਂਟ ਦੇ ਵਿੱਚ ਰੈਂਟਲ ਦਿੱਤਾ ਹੋਇਆ, ਉਹ ਸ਼ਰਾਬਾਂ ਪੀ ਰਹੇ ਨੇ ਅਤੇ ਇਹਦੇ ਵਿੱਚ ਆਪਾਂ ਕਰ ਕੀ ਸਕਦੇ ਹਾਂ? ਸੋ ਤੁਹਾਡਾ ਕੀ ਵਿਚਾਰ ਆ, ਕਾਲ ਕਰ ਕਰਕੇ ਜ਼ਰੂਰ ਦੱਸਿਓ, 416-233-7368, 416-233-7368। ਕੈਪਟਨ ਸਾਹਿਬ ਨੇ ਸਾਡੇ ਨਾਲ, ਬਾਈ ਜੀ ਸਤਿ ਸ਼੍ਰੀ ਅਕਾਲ।
5: ਭੁੱਲੋ ਸਾਹਿਬ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਚੰਗਾ ਹੁੰਦਾ ਹੈ, ਪੂਜਾ ਘਰ ਬਹੁਤ ਸਾਰੇ ਜਿਹੜੇ ਧਾਰਮਿਕ ਖਿਆਲਾਂ ਦੇ ਇਨਸਾਨ ਆ ਉਹ ਬਣਾਉਂਦੇ ਆ। ਮੈਨੂੰ ਪਤਾ ਹੈ ਕਈਆਂ ਘਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਵੀ ਉਹ ਪ੍ਰਕਾਸ਼ ਕਰਦੇ ਆ, ਧਰਮ ਆ ਉਹ ਜਿਹਨਾਂ ਦੇ ਵਿੱਚ ਇਹ ਹਿੰਮਤ ਹੈਗੀ ਆ। ਚਾਹੇ ਕਿਸੇ ਨੇ ਮੰਦਰ ਬਣਾ ਰੱਖਿਆ ਉਹ ਵੀ ਠੀਕ ਆ, ਲੇਕਿਨ ਉਸ ਘਰ ਦੇ ਅੰਦਰ ਦਾਰੂ ਵਗੈਰਾ ਵਗੈਰਾ ਇਹ ਹੋਣੀ ਨੀ ਚਾਹੀਦੀ,
3: ਨਹੀਂ ਹੋਣੀ
5: ਚਾਹੀਦੀ। ਜਾਂ ਤਾਂ ਮੰਦਰ ਬਣਿਆ ਹੋਵੇ, ਪੂਜਾ ਕਰੋ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸਵੇਰੇ, ਰਾਤ ਨੂੰ ਸੁਖਾਸਨ ਹੁੰਦਾ, ਚੰਗੀ ਗੱਲ ਆ, ਭਾਗਾ ਘਰ ਹੈ। ਲੇਕਿਨ ਉਸ ਘਰ ਦੇ ਵਿੱਚ ਦਾਰੂ ਵਗੈਰਾ ਵਗੈਰਾ ਇਹੋ ਜਿਹੀ ਚੀਜ਼ਾਂ ਹੋਣੀਆਂ ਨੀ ਚਾਹੀਦੀਆਂ। ਸਤਿ ਸ਼੍ਰੀ ਅਕਾਲ,
3: ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖੁੰਡ ਚਰਚਾ ਦੇ ਵਿੱਚ ਹੀ ਪ੍ਰੋਗਰਾਮ ਦੇ ਅਖੀਰ ਤੇ ਆਪਾਂ ਸਾਰੇ ਰਲ ਮਿਲ ਕੇ ਕਿਸੇ ਸਿੱਟੇ ਦੇ ਉੱਤੇ ਪਹੁੰਚ ਜਾਵਾਂਗੇ ਕਿ ਭਾਈ ਜ਼ਿਆਦਾਤਰ, ਕਿਉਂਕਿ ਇੱਥੇ ਹੁਣ ਹਰ ਘਰ ਦੇ ਵਿੱਚ ਜਿਹੜੇ ਵੀ ਨਵੇਂ ਘਰ ਨੇ ਉਹਨਾਂ ਦੇ ਵਿੱਚ ਪਹਿਲਾਂ ਹੁੰਦੇ ਸੀ ਸਟੋਰ ਰੂਮ ਆ ਜੀ, ਇਹ ਸਾਡਾ ਰੂਮ ਆ, ਹੁਣ ਪੂਜਾ ਰੂਮ ਤੇ ਮੰਦਰ ਰੂਮ ਹਰ ਘਰ ਦੇ ਵਿੱਚ ਹੁੰਦਾ ਤੇ ਉਹਨੂੰ ਆਪਾਂ ਬਣਾਉਣੇ ਵੀ ਬੜੇ ਖਿਆਲਾਂ ਦੇ ਨਾਲ ਆ, ਪਰ ਕਈ ਵਾਰ ਸੇਮ ਘਰ ਦੇ ਵਿੱਚ ਬੀਅਰ ਬਾਰ ਵੀ ਐਗਜਿਸਟ ਕਰ ਰਹੀ ਹੁੰਦੀ ਆ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ।
6: ਹੋਰ ਤਾਂ ਦੱਸੋ, ਕਈਆਂ ਦੇ ਘਰ ਮਹਾਰਾਜ ਦੀ ਬੀੜ ਰੱਖੀ ਆ ਉੱਪਰ, ਖਰਾਬ ਹੁੰਦੀ ਆ ਹੈ ਨਾ ਜੀ।
3: ਸੋ ਕੀ ਲੋਕ ਕਹਿੰਦੇ ਨੇ ਜੀ, ਕਹਿੰਦੇ ਕੈਨੇਡਾ ਦੇ ਵਿੱਚ ਜਗ੍ਹਾ ਦੀ ਦਿੱਕਤ ਆ, ਸਪੇਸ ਘੱਟ ਆ ਤੇ ਇੱਥੇ ਤਾਂ ਹਰ ਕੋਰਨਰ ਨੂੰ ਅਲੱਗ ਇੱਦਾਂ ਹੀ ਬਣਾਉਣਾ ਪੈਂਦਾ, ਇਹ ਪਲੇ ਰੂਮ ਆ, ਇਹ ਮੰਦਰ ਰੂਮ ਆ, ਇਹ ਬੀਅਰ ਬਾਰ ਆ, ਤੇ ਇਦਾਂ
6: ਭਾਜੀ ਫਿਰ ਐ ਕਰੋ ਨਾ, ਜਦ ਵੀ ਤੁਸੀਂ ਜਾਂ ਤਾਂ ਮਹਾਰਾਜ ਦੇ ਵੀ ਕਮਰਾ ਨਾਮ ਰੱਖੋ ਉੱਥੇ, ਜਾਂ ਪੂਜਾ ਪਾਠ ਦਾ ਕਮਰਾ ਕੋਈ ਵੀ ਨਾ ਰੱਖੋ। ਜੇ ਤੁਸੀਂ ਘਰ ਚ ਸ਼ਰਾਬ ਰੱਖਣੀ ਆ, ਜੇ ਸ਼ਰਾਬ ਨਹੀਂ ਰੱਖਣੀ ਤਾਂ ਤੁਸੀਂ ਘਰ ਚ ਜੋ ਮਰਜ਼ੀ ਰਹੋ।
3: ਪਰ ਤੁਸੀਂ ਦੇਖਿਆ ਅਜਿਹੇ ਘਰ ਹੁੰਦੇ ਨੇ ਇੱਥੇ ਜਿਨ੍ਹਾਂ ਦੇ ਦੋਨੇ?
6: ਹਾਂ ਮੈਂ ਦੇਖਿਆ ਜੀ।
3: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਕਿਉਂਕਿ ਹਰ ਇੱਕ ਚੀਜ਼ ਦਾ ਨਾ ਇੱਕ ਕੋਡ ਆਫ ਕੰਡਕਟ ਹੁੰਦਾ ਗਾ, ਜਦੋਂ ਕਿਤੇ ਜਾਣਾ ਕਿਤੇ ਆਉਣਾ ਤੇ ਕੋਈ ਡਰੈਸ ਅਪ ਆ, ਉੱਥੇ ਕੀ ਹੋਣਾ ਚਾਹੀਦਾ ਕੀ ਨਹੀਂ, ਪਰ ਇਹ ਕੋਡ ਆਫ ਕੰਡਕਟ ਕੈਨੇਡਾ ਦੇ ਵਿੱਚ ਟੁੱਟ ਰਿਹਾ ਗਾ। ਉਹ ਜਗ੍ਹਾ ਦੀ ਸਪੇਸ ਦੀ ਘਾਟ ਕਰਕੇ ਆ ਜਾਂ ਫਿਰ ਸੋਝੀ ਦੀ ਘਾਟ ਕਰਕੇ ਆ? ਸਟੂਡੀਓ 'ਚ ਕਾਲ ਕਰਕੇ ਦੱਸੋ, 416-233-7368, 416-233-7368। ਅਗਲੇ ਕਾਲ ਸਚਵੰਤ ਜੀ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ।
7: ਭਗਤ ਕਬੀਰ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਲਿਖ ਦਿੱਤਾ ਸੀ, ਲੋਗਨ ਰਾਮ ਖਲੋਨਾ ਜਾਣਾ। ਭਗਤ ਕਬੀਰ ਜੀ ਦਾ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਪੰਕਤੀਆਂ ਆਪਾਂ ਨੂੰ ਮਿਲ ਜਾਂਦੀਆਂ ਜਿਹੜਾ ਨੇ ਗੁਰੂ ਸਾਹਿਬ ਜੀ ਨੇ ਇਸ ਪ੍ਰਥਾਏ ਲਿਖੀਆਂ। ਪਰ ਉਸ ਟਾਈਮ ਭਗਤ ਜੀ ਨੇ ਸ਼ਬਦ ਲਿਖ ਦਿੱਤਾ ਲੋਗਨ ਰਾਮ ਖਲੋਨਾ ਜਾਣਾ। ਜੇ ਅੱਜ ਦੇ ਹੁੰਦੇ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਸਾਨੂੰ ਸਾਰੇ ਹੋ ਸਕਦਾ ਵੀ ਸਿੱਖਾਂ ਨੂੰ ਵੀ ਕਹਿ ਸਕਦੇ ਵੀ ਲੋਗਨ ਗੁਰੂ ਨਾਨਕ ਨੂੰ ਖਲੋਨਾ ਜਾਣਾ, ਕਿਉਂਕਿ ਸਾਡੇ ਮਹਾਰਾਜ ਦਾ ਪ੍ਰਕਾਸ਼ ਵੀ ਹੈਗਾ ਕਈਆਂ ਦੇ ਘਰਾਂ ਦੇ ਵਿੱਚ, ਬਹੁਤ ਚੰਗੀ ਗੱਲ ਆ। ਪਰ ਉਹ ਥੱਲੇ ਬਾਰ ਵੀ ਹੈਗੀ ਆ, ਉੱਪਰਲੀ ਮੰਜ਼ਿਲ ਤੇ ਮਹਾਰਾਜ ਦਾ ਪ੍ਰਕਾਸ਼ ਆ, ਥੱਲੇ ਬੇਸਮੈਂਟ ਚ ਬਾਰ।
3: ਸੋ ਇਹ ਚੀਜ਼ ਗਲਤ ਆ, ਤੁਸੀਂ ਦੇ ਹੱਕ ਦੇ ਵਿੱਚ ਨਹੀਂ ਹੋ।
7: ਮੈਂ ਕਹਿੰਦਾ ਜੀ ਗਲਤ ਨੀ, ਹੈ ਹੀ ਨੀ, ਹੋਣੀ ਨੀ ਚਾਹੀਦੀ।
3: ਸ਼ੁਕਰੀਆ।
7: ਰੱਬ ਨੂੰ ਕਿੱਦਾਂ ਤੁਸੀਂ ਕਰ ਸਕਦੇ ਆ? ਰੱਬ ਕਿਤੇ ਇਹਨਾਂ ਚੀਜ਼ਾਂ ਚ ਹੈਗਾ ਵੀ ਤੂੰ ਕਿਤੇ ਪਤਾ ਨੀ, ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਬੀਬ ਸ਼ਾਂਤ। ਰੋਜ਼ ਅਸੀਂ ਰਹਿਰਾਂ ਚ ਪੜ੍ਹਦੇ ਆ, ਉਹਨੂੰ ਪਤਾ ਨੀ ਵੀ ਉੱਪਰ ਸ਼ਰਾਬ ਪਈ, ਥੱਲੇ ਸ਼ਰਾਬ ਪਈ ਆ, ਉੱਪਰ ਮੇਰੀ। ਇਹ ਤਾਂ
3: ਬਹੁਤ ਸ਼ੁਕਰੀਆ ਜੀ, ਬਿਲਕੁਲ ਇਹੀ ਗੱਲ ਨਾ ਜਦੋਂ ਮੈਂ ਫੀਲ ਕੀਤੀ, ਮੈਂ ਜ਼ਰੂਰ ਸੋਚਿਆ, ਮੈਂ ਕਿਹਾ ਮੈਂ ਆਪਣੇ ਸਰੋਤੇ ਨਾਲ ਗੱਲਬਾਤ ਕਰੂੰਗਾ, ਕਿਉਂਕਿ ਬਹੁਤ ਸਾਡੀਆਂ ਬੀਬੀਆਂ ਭੈਣਾਂ, ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਦੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਣਾ ਗਾ ਅਤੇ ਉਹਨਾਂ ਨੂੰ ਇਹ ਚੀਜ਼ ਬਾਰੇ ਦੱਸਣਾ ਗਾ, ਤਾਂ ਮੰਦਰ ਆਰਤੀ ਪੂਜਾ ਪਾਠ ਰੂਮ ਘਰ ਦੇ ਵਿੱਚ ਬਣਾਇਆ ਜਾਂਦਾ ਗਾ। ਪਰ ਕਿੰਨਾ ਕੁ ਸਹੀ ਆ, ਕਿੰਨਾ ਕੁ ਗਲਤ ਆ, ਇਹਦੇ ਬਾਰੇ ਆਪਾਂ ਖੁੰਡ ਚਰਚਾ ਕਰ ਰਹੇ ਹਾਂ। ਅਤੇ ਪਰ ਜਿੰਨੀਆਂ ਹਜੇ ਤੱਕ ਸਾਨੂੰ ਕਾਲਾਂ ਆਈਆਂ ਨੇ ਅਤੇ ਸਾਰੇ ਪਰਿਵਾਰ ਕਹਿ ਰਹੇ ਨੇ ਕਿ ਇਹ ਗਲਤ ਚੀਜ਼ ਆ, ਇੱਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਇੱਕ ਚੀਜ਼ ਦਾ ਕੋਡ ਆਫ ਕੰਡਕਟ ਹੁੰਦਾ ਜੇ ਘਰ ਦੇ ਵਿੱਚ ਉਹ ਨਹੀਂ ਆ। ਹੁਣ ਬਹੁਤੀ ਵਾਰ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਨੇ ਖੁਸ਼ੀ ਮੌਕੇ, ਉਦੋਂ ਪਰਿਵਾਰ ਮੇਕ ਸ਼ੋਰ ਕਰਦੇ ਨੇ ਕਿ ਭਾਈ ਘਰ ਦੇ ਵਿੱਚ ਸਾਰਾ ਕੱਢ ਦਿਓ, ਜਿਹੜੀ ਵੀ ਚੀਜ਼ ਸੁੱਚਮ ਵਾਲੀ ਹੋਣੀ ਚਾਹੀਦੀ ਆ, ਦਾਰੂ ਦੀਆਂ ਬੋਤਲਾਂ ਘਰੋਂ ਬਾਹਰ ਕੱਢ ਦਿਓ, ਤਾਂ ਕਿ ਘਰ ਇੱਕ ਸੁੱਚਮ ਫੀਲ ਹੋਵੇ। ਪਰ ਜਿਹੜੇ ਗੁਟਕਾ ਸਾਹਿਬ ਨੇ, ਸਤੀਕ ਆ, ਉਹ ਵੀ ਗੁਰੂ ਮਹਾਰਾਜ ਦੇ ਅੰਗ ਨੇ, ਉਹ ਇੱਕ ਮੰਦਰ ਪਾਠ ਰੂਮ ਦੇ ਵਿੱਚ ਪਏ ਨੇ, ਪੂਜਾ ਰੂਮ ਦੇ ਵਿੱਚ ਪਏ ਨੇ, ਅਤੇ ਫਿਰ ਉਹ ਸਤਿਕਾਰ ਤਾਂ ਉਹਨਾਂ ਦਾ ਓਨਾ ਹੀ ਹੋਣਾ ਚਾਹੀਦਾ ਨਾ। ਸੋ ਸਟੂਡੀਓ ਦਾ ਨੰਬਰ ਆ 416-233-7364। ਸਾਨੂੰ ਇਹ ਲੱਗਦਾ ਕਿ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਆਪਾਂ ਕਹਿੰਦੇ ਹਾਂ ਨਾ ਕਿ ਉਹਨਾਂ ਦਾ ਆਪਾਂ ਕਰ ਹੀ ਨਹੀਂ ਸਕਦੇ ਕਿ ਜਿਹੜੀ ਜੇ ਉਹਨਾਂ ਨੂੰ ਆਪਾਂ ਘਰ ਦੇ ਵਿੱਚ ਲਿਆਤਾ ਹੋਇਆ, ਆਪਾਂ ਪੜ੍ਹ ਰਹੇ ਹਾਂ ਆਪਣੇ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਹੋ ਰਿਹਾ, ਤਾਂ ਮੇਕ ਸ਼ੋਰ ਕਰੀਏ ਕਿ ਜੋ ਸੁੱਚਮ ਤਰੀਕੇ ਦੇ ਨਾਲ, ਤਾਂ ਜੋ ਬਣਦੀ ਚੀਜ਼ ਉਹ ਨਾ ਕਰੀਏ। ਅਤੇ ਸੇਮ ਘਰ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਦੋਨੇ ਚੀਜ਼ਾਂ ਨੇ, ਬੀਅਰ ਬਾਰ ਵੀ ਆ ਅਤੇ ਪਾਠ ਪੂਜ ਵੀ ਆ, ਉਹ ਮੈਨੂੰ ਕਿਤੇ ਨਾ ਕਿਤੇ ਗਲਤ ਲੱਗਦਾ। ਬਾਕੀ ਤੁਹਾਡਾ ਵਿਚਾਰ ਜੇ ਵੱਖਰਾ ਹੈਗਾ ਤਾਂ ਕਾਲ ਕਰਕੇ ਦੱਸ ਸਕਦੇ ਹੋ 416-233-7368। ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ ਵੈਲਕਮ।
8: ਬਹੁਤ ਸ਼ੁਕਰੀਆ, ਧੰਨਵਾਦ ਭੁੱਲਣ ਸਾਹਿਬ। ਬਿਲਕੁਲ, ਪਰਿਵਾਰਾਂ ਨੂੰ ਸਭ ਤੋਂ ਪਹਿਲਾਂ ਡੀਲ ਦਿੰਦੇ ਹਾਂ ਜੀ, ਜਿਹਨਾਂ ਪਰਿਵਾਰਾਂ ਨੇ ਫੈਬਰਿਕ ਦਾ ਸੋਫਾ ਸੈੱਟ ਲੈਣਾ, ਰੈਕਲਾਈਨਰ ਸੋਫਾ ਸੈੱਟ, ਪਾਵਰ ਪਾਵਰ ਪਾਵਰ ਰੈਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਵ ਸੀਟ, 4 ਰੈਕਲਾਈਨਰਾਂ ਦੇ ਨਾਲ। ਜੀ ਹਾਂ, ਪਾਵਰ ਰੈਕਲਾਈਨਰ ਸੋਫਾ ਸੈੱਟ, ਗ੍ਰੇ ਕਲਰ ਦਾ ਫੈਬਰਿਕ ਦੇ ਵਿੱਚ ਸੋਫਾ ਐਂਡ ਲਵ ਸੀਟ ਵਿਦ 4 ਪਾਵਰ ਰੈਕਲਾਈਨਰ, ਜਿਹਦੀ ਰੈਗੂਲਰ ਕੀਮਤ 2500-3000 ਡਾਲਰ ਸੀ, ਸਿਰਫ 1699 ਡਾਲਰ ਦੇ ਵਿੱਚ। ਜੀ ਹਾਂ, 1699 ਡਾਲਰ ਦੇ ਵਿੱਚ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਜਿੰਨੇ ਵੀ ਪਰਿਵਾਰ ਸਪੀਕਰ ਤੇ ਆਉਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋਫਾ ਐਂਡ ਲਵ ਸੀਟ 4 ਰਿਕਲਾਈਨਰ ਦੇ ਨਾਲ 1699 ਡਾਲਰ ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਤੁਹਾਨੂੰ ਫ੍ਰੀ ਮਿਲੂਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਦੇਖ ਰਹੇ ਹੋ, ਤੇ ਸੰਡੇ ਤੱਕ ਸਾਰੀਆਂ ਡੀਲਾਂ ਨੂੰ ਫਾਈਨਲ ਕਰ ਲਓ, ਕਿਉਂਕਿ ਨੈਕਸਟ ਵੀਕ ਤੋਂ 25-30% ਜਿਹੜਾ ਟੈਰਿਫ ਲੱਗਣ ਜਾ ਰਿਹਾ। ਸੋ 30% ਪ੍ਰਾਈਜ਼ਾਂ ਜਿਹੜੀਆਂ ਉੱਪਰ ਜਾਣ ਜਾ ਰਹੀਆਂ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਬੈੱਡ ਸੈੱਟ ਦੇਖ ਰਹੇ ਸੀ, ਸੋਫਾ ਸੈੱਟ, ਈਵਨ ਮੈਟਰਸ ਲੈਣਾ ਚਾਹੁੰਦੇ ਹੋ, ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਤੇ ਸੰਡੇ ਤੱਕ 30% ਜਿਹੜੀਆਂ ਪ੍ਰਾਈਜ਼ਾਂ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਲੱਗਣ ਕਰਕੇ 30% ਪ੍ਰਾਈਜ਼ਾਂ ਉੱਪਰ ਜਾ ਰਹੀਆਂ। ਤੁਹਾਡੀ ਕਲੋਜ਼ਿੰਗ 1 ਅਕਤੂਬਰ, 2 ਨਵੰਬਰ, 2 ਦਸੰਬਰ ਤੱਕ ਵੀ ਆ। ਇਹ ਸੰਡੇ ਤੱਕ ਆਪਣੀ ਡੀਲ ਫਾਈਨਲ ਕਰ ਲਓ, ਮਿਨੀਮਮ ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਕਹੋਗੇ ਉਦੋਂ ਤੁਹਾਡੇ ਘਰ ਡਿਲੀਵਰ ਹੋ ਜਾਊਗਾ, ਪਰ ਸੇਮ ਪ੍ਰਾਈਜ਼ਾਂ ਦੇ ਵਿੱਚ ਤੁਹਾਡਾ ਸਮਾਨ ਜਿਹੜਾ ਵੇਅਰ ਹਾਊਸ ਦੇ ਵਿੱਚ 3 ਮਹੀਨੇ ਤੱਕ ਹੋਲਡ ਕਰਕੇ ਰੱਖਾਂਗੇ। ਪਰ ਜੇ ਤੁਸੀਂ ਇਹ ਸਮਾਨ ਨੈਕਸਟ ਵੀਕ ਲੈਣ ਆਉਂਦੇ ਹੋ, ਤਾਂ 30% ਪ੍ਰਾਈਜ਼ਾਂ ਵੱਧ ਪੇ ਕਰਕੇ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਜੇ 30% ਦੀ ਸੇਵਿੰਗ ਕਰਨਾ ਚਾਹੁੰਦੇ ਹੋ, ਤੇ ਸੰਡੇ ਤੱਕ ਆ ਕੇ ਡੀਲਾਂ ਨੂੰ ਲੌਕ ਕਰੋ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਬੋਲੋ ਸਾਹਿਬ,
3: ਬਹੁਤ ਬਹੁਤ ਧੰਨਵਾਦ ਜੀ। ਸੋ ਜ਼ਰੂਰ ਅਸੀਂ ਪਹੁੰਚਾਂਗੇ। ਸਨਲ, ਅਗਲੀ ਕਾਲ ਡਰੋਪ ਹੋਗੀ, ਤੁਸੀਂ ਦੁਬਾਰਾ ਕਾਲ ਕਰ ਲਓ। 6556 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ ਵੀਰੇ।
3: ਸਤਿ ਸ਼੍ਰੀ ਅਕਾਲ।
9: ਹਾਂਜੀ, ਇੱਕ ਆਪਣੇ ਲਿਖਿਆ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਰੱਬ ਹੈ ਉਹ ਮਨ ਦੇ ਵਿੱਚ ਵਸਦਾ, ਉਹ ਕਿਤੇ ਮਰਜ਼ੀ ਵਿੱਚ ਉਹਨੂੰ ਕਹਿ ਲਓ ਕਿ ਤੁਸੀਂ ਬਾਬਾ ਜੀ ਦਾ ਸਰੂਪ ਘਰ ਚ ਲੈ ਕੇ ਆਉਂਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਜਦ ਤੱਕ ਤੁਹਾਡੇ ਮਨ ਦੇ ਵਿੱਚ ਰੱਬ ਨੀ ਹੈਗਾ ਨਾ,
3: ਜਿਹਦੇ ਮਨ ਚ ਬਸਿਆ ਹੋਇਆ ਫਿਰ ਤਾਂ ਉੱਥੇ ਗੱਲ ਹੀ ਖਤਮ ਹੋ ਗਈ ਨਾ, ਜਿਹਨੇ ਮਨ ਚ ਬਸਾ ਹੀ ਲਿਆ ਉਹ ਤਾਂ ਫਿਰ ਇਹ ਸਾਰੀ ਡਿਬੇਟ ਚੋਂ ਨਿਕਲ ਹੀ ਗਿਆ। ਪਰ ਮਨ ਚ ਬਸਾਉਣ ਲਈ ਉਹਨੂੰ ਪੜ੍ਹਨਾ ਪੈਂਦਾ, ਉਹਦਾ ਸਤਿਕਾਰ ਕਰਨਾ ਪੈਂਦਾ, ਗੱਲ ਤਾਂ ਉੱਥੋਂ ਸ਼ੁਰੂ ਹੋ ਰਹੀ ਹੈ ਨਾ।
10: ਹਾਂ ਬਿਲਕੁਲ ਜੀ, ਹਾਂਜੀ, ਬਾਬਾ ਜੀ ਸਾਡੇ ਪਹਿਲੇ ਬਾਬਾ ਜੀ ਕਿੰਨੇ ਕੁ ਪੜ੍ਹੇ ਸੀ, ਉਹਨਾਂ ਨੇ ਕਿੱਦਾਂ ਸਾਰੇ ਸਾਰੀ ਦੁਨੀਆ ਤਾਰਤੀ ਉਹਨਾਂ ਨੇ।
3: ਭਾਈ ਕੋਈ ਨਾ ਕੋਈ ਮੈਡੀਟੇਸ਼ਨ ਵੀ ਹੁੰਦੀ ਹੈ ਨਾ, ਕੋਈ ਬੰਦਾ ਜੁੜਦਾ, ਜਿਹੜਾ ਬੰਦੇ ਦੇ ਕਰਮ ਕਰਮ ਕਰਨੇ, ਕਰਮਾਂ ਦਾ ਫਲ ਕਿੰਨੀ ਕੁ ਸੁੱਚਮ ਆ, ਕਿੰਨਾ ਕੁ ਬੰਦਾ ਸੋਚ, ਉਹਦੇ ਕਰਮ ਹੀ ਡਿਸਾਈਡ ਕਰਦੇ ਨੇ, ਫਿਰ ਉਸ ਦੀ ਭਗਤੀ ਡਿਸਾਈਡ ਕਰਦੇ। ਜ਼ਰੂਰੀ ਨਹੀਂ ਕਿ ਉਹ ਲਿਖੇ ਹੋਏ ਸ਼ਬਦ ਨੇ, ਪਰ ਉਹਨਾਂ ਨੇ ਆਪਦੀ ਉਹਦੇ ਨਾਲ ਇੱਕ ਆਪਾਂ ਨੂੰ ਬਣਾ ਕੇ ਦਿੱਤੀ ਜੀਵਨ ਜਾਂਚ, ਕਿ ਇਹ ਚੀਜ਼ ਦੇ ਨਾਲ ਤੁਸੀਂ ਮਨ 'ਚ ਵਸਾ ਸਕਦੇ ਹੋ, ਤੁਹਾਨੂੰ ਅਸਲ ਜੀਵਨ ਜਾਂਚ ਆ ਜਾਊ। ਪਰ ਜੇ ਹੁਣ ਆਪਾਂ ਉਹਦਾ ਸਤਿਕਾਰ ਹੀ ਨਹੀਂ ਕਰਾਂਗੇ, ਅਤੇ ਉਹ ਕੋਡ ਆਫ ਕੰਡਕਟ ਜੋ ਚੀਜ਼ ਦਾ ਹੈਗਾ ਉਹ ਤਾਂ ਜ਼ਰੂਰੀ ਹੈ ਨਾ। ਕੋਈ ਵੀ ਕੋਰਟ ਆ, ਹੁਣ ਕੋਰਟ ਦੇ ਵਿੱਚ ਜਾਣਾ, ਲੋਇਰ ਨੇ ਜਾਣਾ, ਉਹਦੇ ਡਰੈਸਅਪ, ਉਹ ਕੋਈ ਹੁੱਡੀਆਂ ਜਾਂ ਕੈਜੂਅਲ ਦੇ ਵਿੱਚ ਨਹੀਂ ਜਾ ਸਕਦਾ, ਉਹਨੇ ਇੱਕ ਆਪਣੀ ਫਾਰਮਲ ਡਰੈਸ ਦੇ ਵਿੱਚ ਹੀ ਜਾਣਾ ਗਾ। ਹਰ ਇੱਕ ਚੀਜ਼ ਦਾ ਇੱਕ ਕੋਡ ਆਫ ਕੰਡਕਟ ਬਣਿਆ ਹੋਇਆ, ਸਾਨੂੰ ਰੇਡੀਓ 'ਤੇ ਬੈਠ ਕੇ ਹਰ ਇੱਕ ਸ਼ਬਦ ਬਾਰੇ ਸੋਚਣਾ ਪੈਂਦਾ ਗਾ ਕਿ ਕਿਹੜਾ ਸ਼ਬਦ ਅਸੀਂ ਬੋਲ ਸਕਦੇ ਹਾਂ, ਕਿਹੜਾ ਨਹੀਂ ਬੋਲ ਸਕਦੇ, ਕਿਉਂਕਿ ਕੋਡ ਆਫ ਕੰਡਕਟ ਆ। ਅਗਲੇ ਕਾਲ 0661, ਸਤਿ ਸ਼੍ਰੀ ਅਕਾਲ ਜੀ। ਜੀ
10: ਬਹੁਤ ਵੱਡੀ ਗੱਲ ਹੈ, ਛੋਟੀ ਨੀ ਹੈਗੀ ਜਿਹੜੀ ਕਹਿ ਰਹੇ ਹੋ। ਉੱਥੇ ਬੈਂਕਟ ਹਾਲ ਵਿੱਚ ਵੀ ਬੰਦ ਕੀਤਾ ਹੋਇਆ ਪਹਿਲਾਂ,
3: ਘਰਾਂ ਦੇ ਵਿੱਚ ਜਦੋਂ ਕਿਸੇ ਘਰ ਦੇ ਵਿੱਚ ਜੋ ਚੀਜ਼ ਆਪਾਂ ਦੇਖਦੇ ਹਾਂ ਨਾ, ਕਿ ਪੂਜਾ ਰੂਮ ਆ, ਜੇ ਕੋਈ ਇਸੇ ਘਰ ਦੇ ਵਿੱਚ ਮੰਦਰ ਬਣਿਆ ਹੋਇਆ, ਪੂਜਾ ਰੂਮ ਬਣਿਆ ਹੋਇਆ, ਉਹ ਸੇਮ ਘਰ ਦੇ ਵਿੱਚ ਕਾਰਨਰ ਤੇ ਬੈਠ ਕੇ ਪਾਰਟੀ ਵੀ ਹੁੰਦੀ ਆ, ਦਾਰੂ ਵੀ ਚੱਲਦੇ ਆ। ਸੋ ਮੇਨ ਚੀਜ਼ ਇੱਥੋਂ ਸਟਾਰਟ ਹੋਈ ਆ ਜੋ ਚੀਜ਼ ਆਪਾਂ,
10: ਪਰ ਨਹੀਂ ਉਹ ਦੋ ਚੀਜ਼ਾਂ, ਇੱਕ ਤਾਂ ਹੈਗਾ ਸਿਰਫ ਧੂਫ ਬੱਤੀ ਲਾਉਣ ਵਾਲਾ ਜਾਂ ਪਾਠ ਕਰਨਾ ਹੈ ਨਾ ਬੈਠ ਕੇ, ਇੱਕ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਤੇ ਬਾਰ ਵੀ ਬਣੀ ਹੋਵੇ।
3: ਨਹੀਂ ਨਹੀਂ ਨਹੀਂ, ਪ੍ਰਕਾਸ਼ ਵਾਲਾ ਉਹ ਹੋ ਸਕਦਾ, ਮੈਂ ਨਹੀਂ ਦੇਖਿਆ ਉਹ ਚੀਜ਼ ਦਾ, ਨੀ ਮੈਂ ਤੁਹਾਨੂੰ ਕਹਿੰਦਾ।
10: ਇਹ ਨੀ ਹੈਗੀ, ਨਹੀਂ ਮੈਂ
3: ਜੀ ਜੀ ਜੀ ਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ, ਤੁਸੀਂ ਦੁਬਾਰਾ ਕਾਲ ਕਰ ਲਓ। ਨਹੀਂ ਉਹ ਚੀਜ਼ ਜੋ ਆਪਾਂ ਅੱਖੀ ਦੇਖੀ, ਉਹ ਚੀਜ਼ ਹੀ ਕਹਿ ਰਹੇ ਹਾਂ ਕਿ ਜੋ ਚੀਜ਼, ਹਾਂ ਇਹ ਚੀਜ਼ ਦੇਖੀਏ ਕਿ ਪੂਜਾ ਰੂਮ ਬਣਿਆ ਹੋਇਆ ਅਤੇ ਉਹ ਘਰ ਦੇ ਵਿੱਚ ਪਾਰਟੀ ਚੱਲ ਰਹੀ ਆ, ਕਿਚਨ ਦੇ ਕਾਰਨਰ ਦੇ ਉੱਤੇ ਫੋਟੋਆਂ ਲੱਗੀਆਂ ਹੋਈਆਂ ਨੇ ਜਾਂ ਆਪਣਾ ਪੂਜਾ ਰੂਮ ਛੋਟਾ ਬਣਾਇਆ ਹੋਇਆ ਅਤੇ ਚਿਕਨ ਕੁੱਕ ਹੋ ਰਿਹਾ, ਇਹ ਦੋ ਚੀਜ਼ਾਂ ਜ਼ਿਆਦਾਤਰ ਘਰਾਂ ਦੇ ਵਿੱਚ ਤੁਸੀਂ ਆਪ ਖੁਦ ਦੇਖੀਆਂ ਨੇ। ਅਤੇ ਸਟੂਡੀਓ 'ਚ ਗੱਲਬਾਤ ਕਰ ਰਹੇ ਹਾਂ, ਸਟੂਡੀਓ ਨੰਬਰ 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਅਲਫਾ ਫਿਜ਼ੀਓਥੈਰੇਪੀ। ਤੁਸੀਂ ਫਿਜ਼ੀਓਥੈਰੇਪੀ ਕਰਵਾਉਣੀ ਆ ਫ੍ਰੀ ਦੇ ਵਿੱਚ, ਮੁਫਤ ਇਲਾਜ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਕੈਂਪ ਲੱਗਣ ਜਾ ਰਿਹਾ ਸ਼ਹਿਰ ਦੇ ਵਿੱਚ 13-18 ਸਤੰਬਰ ਦੇ ਵਿੱਚ ਫ੍ਰੀ ਕੈਂਪ, ਜਿਹਦੇ ਵਿੱਚ ਤੁਹਾਡੇ ਗਿੱਟੇ ਗੋਡੇ ਮੋਢੇ ਦੇ ਵਿੱਚ ਦਰਦ ਆ, ਨੈੱਕ ਪੇਨ ਆ, ਬੈਕ ਪੇਨ ਆ, ਸਰਵਾਈਕਲ ਪੇਨ ਆ, ਉਹਦਾ ਮੁਫਤ ਇਲਾਜ ਕੀਤਾ ਜਾਊਗਾ। ਤੁਸੀਂ ਕਾਲ ਕਰ ਲਓ 905-226-0043, 905-226-0043, 905-226-0043, 905-226-0043। ਐਵਰੇਜ ਟ੍ਰੇਡਰਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਤੁਸੀਂ ਤੁਹਾਡੇ ਕੋਲ ਕੋਈ ਵੀ ਪ੍ਰੋਡਕਟ ਨੇ, ਉਹਨਾਂ ਨੂੰ ਗਰੋਸਰੀ ਸਟੋਰਾਂ ਦੀਆਂ ਸ਼ੈਲਫਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਕਾਲ ਵਿਜਿਟ ਕਰ ਸਕਦੇ ਹੋ ਤੁਸੀਂ ਐਵਰੈਸਟ ਟ੍ਰੇਡਰਸ ਨੂੰ। ਅਤੇ ਨਾਲ ਦੇ ਨਾਲ ਦੋਸਤੋ ਤੁਹਾਨੂੰ ਨੰਬਰ ਸ਼ੇਅਰ ਕਰ ਦਈਏ ਵੀਨਸ ਆਟੋ ਦਾ। ਤੁਸੀਂ ਆਪਣੇ ਘਰ ਗੱਡੀ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰਿਓ। $89 ਦੇ ਵਿੱਚ ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ, 416-844-8680, 416-844-8680। ਅਤੇ ਪ੍ਰੋਗਰਾਮ ਦੀ ਆਖਰੀ ਕਾਲ, ਪ੍ਰੋਗਰਾਮ ਦਾ ਮੁੱਦਾ ਸੀ, ਖੁੰਡ ਚਰਚਾ ਦਾ ਮੁੱਦਾ ਸੀ ਕਿ ਅੱਜ ਕੱਲ੍ਹ ਦੇ ਘਰਾਂ ਦੇ ਵਿੱਚ ਆਪਾਂ ਮੰਦਰ ਪੂਜਾ ਰੂਮ ਬਣਾਉਣੇ ਆ, ਐਂਡ ਜੇ ਘਰ ਦੇ ਵਿੱਚ ਮੰਦਰ ਪੂਜਾ ਰੂਮ ਬਣਿਆ ਹੋਇਆ ਤਾਂ ਕੀ ਆਪਾਂ ਨੂੰ ਉਸ ਘਰ ਦੇ ਵਿੱਚ ਫਿਰ ਸ਼ਰਾਬ ਦਾ ਸੇਵਨ ਕਰਨ ਤੋਂ ਅਵੋਇਡ ਕਰਨਾ ਚਾਹੀਦਾ, ਮਹਿਫਲਾਂ ਲਾਉਣ ਤੋਂ ਅਵੋਇਡ ਕਰਨਾ ਚਾਹੀਦਾ ਜਾਂ ਨਹੀਂ? ਸਾਡੇ ਨਾਲ ਪ੍ਰਗਟ ਜੀ ਨੇ, ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਤੁਹਾਡਾ ਪ੍ਰੋਗਰਾਮ ਵਧੀਆ ਚੱਲ ਰਿਹਾ, ਵਧੀਆ ਲੋਕਾਂ ਦੇ ਵਿਊ ਨੇ, ਲੋਕਾਂ ਦੇ ਨਾਲ ਸਹਿਮਤ ਨੇ ਆਪਾਂ। ਮੈਂ ਤੁਹਾਨੂੰ ਇਹਦੇ ਨਾਲ ਦੀ ਮਿਲਦੀ ਜਲਦੀ ਬੜੀ ਕੁਇਕ ਦੱਸਦਾ ਸਟੋਰੀ। ਅਸੀਂ ਕਿਤੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੈਣ ਗਏ, ਘਰੇ ਸਹਿਜ ਪਾਠ ਰਕਾਉਣਾ ਸੀਗਾ। ਬ੍ਰੈਂਪਟਨ ਦੇ ਵਿੱਚ ਘਰ ਹੈ, ਘਰ ਦੇ ਬਾਹਰ ਗੱਡੀਆਂ ਖੜੀਆਂ, ਲੈਂਬਰਗਿਨੀ, 2 ਮਰਸਡੀ ਦੀਆਂ ਮੇਬੈਕ ਗੱਡੀਆਂ। ਤੇ ਜਦੋਂ ਪ੍ਰਕਾਸ਼ ਲੈਣ ਗਏ, ਉਹ ਘਰ ਦੀ ਲੇਡੀ ਸਾਨੂੰ ਕਹਿ ਰਹੀ ਹੈ, ਸਾਡੇ ਨਾਲ 3 ਸਿੰਘ ਸੀਗੇ, 2 ਅਸੀਂ ਆਪ ਸੀਗੇ, ਕਹਿੰਦੀ ਮਹਾਰਾਜ ਦਾ ਜਾਪ ਥੋੜਾ ਹਲਕਾ ਕਰਿਓ, ਮਤਲਬ ਸਲੋ ਕਰਿਓ, ਬਹੁਤ ਮੂੰਹ ਵਿੱਚੇ ਕਰ ਲਿਓ। ਬੱਚੇ ਕਹਿੰਦੀ ਤੜਕੇ ਆਏ ਨੇ ਸਾਡੇ, ਬਾਹਰੋਂ ਘੁੰਮ ਫਿਰ ਕੇ ਟਰਾਂਟੋ ਗਏ ਸੀਗੇ ਰਾਤੀ। ਇਹਦੇ ਬਾਰੇ ਕੀ ਕਹੋਗੇ ਤੁਸੀਂ? ਟਾਈਮ ਥੋੜਾ ਘੱਟ ਰਹਿ ਗਿਆ ਵੈਸੇ ਤੁਹਾਡੇ ਕੋਲ, ਜਵਾਬ ਕੋਈ ਸਹੀ।
3: ਥੈਂਕ ਯੂ ਸੋ ਮਚ ਜੀ, ਆਪਾਂ ਕੋਈ ਚੱਕਰ ਨਹੀਂ, ਇਹਨੂੰ ਦੁਬਾਰਾ ਖੁੱਲੀ ਚਰਚਾ, ਕਿਉਂਕਿ ਖੁੰਡ ਚਰਚਾ ਦੇ ਵਿੱਚ ਆਪਾਂ ਰਲ ਮਿਲ ਕੇ ਕਿਸੇ ਸਿੱਟੇ ਤੇ ਪਹੁੰਚਦੇ ਹੁੰਦੇ ਆ। ਸਟੂਡੀਓ ਨੰਬਰ 416-233-7378 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਏਸ਼ੀਅਨ ਫੂਡ ਸੈਂਟਰ ਐਂਡ ਡੀ ਜੀ ਗ੍ਰਾਫਿਕ। ਮੈਂ ਕੋਸ਼ਿਸ਼ ਕਰਦਾ ਕਿ ਡੀ ਜੀ ਗ੍ਰਾਫਿਕ ਨੂੰ ਕਾਲ ਜ਼ਰੂਰ ਕੀਤੀ ਜਾਵੇ। ਦੋਸਤੋ, 999 ਦੇ ਵਿੱਚ 50,000 ਫਲਾਇਰ ਬਣ ਜਾਂਦੇ ਨੇ। ਤੁਸੀਂ ਇਲੈਕਸ਼ਨ ਕੈਂਡੀਡੇਟ ਹੋ, ਪ੍ਰਿੰਟਿੰਗ ਕਰਵਾ, ਪ੍ਰਿੰਟਿੰਗ ਕਿਸੇ ਵੀ ਰਿਲੇਟਡ ਲਾਉਣ ਸਾਈਨ, ਜਾਂ ਤੁਸੀਂ ਬਿਜ਼ਨਸ ਓਨਰ ਹੋ, ਰੈਸਟੋਰੈਂਟ ਓਨਰ ਹੋ, ਤੁਸੀਂ ਆਪਣੀ ਪ੍ਰਿੰਟਿੰਗ ਕਰਵਾਉਣਾ ਚਾਹੁੰਦੇ ਤਾਂ ਡੀ ਜੀ ਗ੍ਰਾਫਿਕ ਨੂੰ ਕਾਲ ਕਰਿਓ। 999 'ਚ 50,000 ਫਲਾਇਰਸ, ਨੰਬਰ 647-549-7017, 647-549-7017, 647-549-7017, 647-549-7017 ਤੇ ਗੱਲ ਕੀਤੀ ਜਾ ਸਕਦੀ ਆ। ਤੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਸਸਤੀਆਂ ਟਿਕਟਾਂ, ਵਧੀਆ ਸਰਵਿਸ ਚਾਹੀਦੀ ਹੈ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਜ਼ਰੂਰ ਕਾਲ ਕਰਿਓ, 905-678-1200। ਜੇ ਤੁਸੀਂ ਇੰਡੀਆ ਜਾ ਰਹੇ ਹੋ, ਇੱਕ ਨਾ ਏਅਰ ਸੁਵਿਧਾ ਦਾ ਫਾਰਮ ਆ, ਉਹ ਜ਼ਰੂਰ ਭਰਿਆ ਹੋਣਾ ਚਾਹੀਦਾ। ਔਨਲਾਈਨ ਵੀ ਭਰ ਸਕਦੇ ਹੋ, ਪਰ ਜੇ ਤੁਹਾਨੂੰ ਉਹ ਫਾਰਮ ਭਰਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਵੀ ਕਟਾਰੀਆ ਸਾਹਿਬ ਇਹਦੇ ਵਿੱਚ ਤੁਹਾਡੀ ਹੈਲਪ ਕਰਨਗੇ। ਐਂਡ ਨੰਬਰ 1-1-905-678-1200। ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਸਾਡੇ ਦਰ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਕਿਸੇ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ ਤਾਂ ਮੇਰਾ ਨੰਬਰ ਆ 647-921-2032, 647-921-2032। ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ ਤੁਹਾਨੂੰ, ਤੁਹਾਨੂੰ ਸਾਡੇ ਬ੍ਰਿੰਟ ਟੀਵੀ ਐਂਡ ਅਪਲਾਇੰਸ ਦਾ ਨੰਬਰ ਚਾਹੀਦਾ, ਤੁਹਾਨੂੰ ਏਸ਼ੀਅਨ ਫੂਡ ਸੈਂਟਰ ਦਾ ਨੰਬਰ ਚਾਹੀਦਾ, ਤੁਹਾਨੂੰ ਕਿਸੇ ਵੀ ਬਿਜ਼ਨਸ ਅਦਾਰੇ ਦਾ ਨੰਬਰ ਚਾਹੀਦਾ, ਤਾਂ ਮੈਨੂੰ 647-921-2032 'ਤੇ ਕਾਲ ਕੀਤੀ ਜਾ ਸਕਦੀ ਹੈ। ਅਸੀਂ ਇਹਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਕੱਲ੍ਹ ਹੁੰਦੀਆਂ ਨੇ ਫਿਰ ਮੁਲਾਕਾਤਾਂ, ਮੰਡੇ ਟੂ ਫਰਾਈਡੇ ਰੋਜ਼ਾਨਾ 7-8 ਪਹਿਲਾਂ ਅਰਵਿੰਦ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ, ਇਸ ਤੋਂ ਬਾਅਦ ਆਪਾਂ ਖੁੰਡ ਚਰਚਾ ਕਰਦੇ ਹਾਂ ਨਿਊ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ।

0: Ottawa.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Central Mississauga de rehn wale ho eh mauka na gawao Ballymore Homes valon Dairy Lane Towns jald hi Dairy Road West ate Hur Ontario te aa rahe ne Contemporary Town Home high $700,000 to shuru ho rahe ne seemat samay layi HST de vich khaas bachat da fayda lao Highway 401 407 ate 410 Go Transit Shopping ate Pearson Airport to sirf kujh ek mintan di duri te sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।

0: ਵਿਵਾ ਪ੍ਰੋਗਰਾਮ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਲਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਵੈਲਕਮ ਵੈਲਕਮ ਵੈਲਕਮ ਦੇਖ ਲਓ ਲੌਂਗ ਵੀਕਐਂਡ ਦਾ ਫਾਇਦਾ ਇਹ ਹੈ ਕਿ ਆਲਰੇਡੀ ਮਿਡ ਵੀਕ ਹੈ ਅਤੇ ਕੱਲ੍ਹ ਨੂੰ ਫਰਾਈਡੇ ਜੂਨੀਅਰ ਹੈ ਪਰਸੋਂ ਨੂੰ ਫਰਾਈਡੇ ਹੈ ਅਤੇ ਇੱਕ ਵਾਰ ਫਿਰ ਵੀਕਐਂਡ ਬਹੁਤ ਹੀ ਨਜ਼ਦੀਕ ਹੈ ਬਈ ਅੱਜ ਕਣੀਆਂ ਕਣੀਆਂ ਕਣੀਆਂ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਹੈ ਅਤੇ ਅੱਜ ਤਕਰੀਬਨ ਸਾਰਾ ਦਿਨ ਸ਼ਾਮ ਤੱਕ ਕਣੀਆਂ ਨੂੰ ਇੰਜੋਏ ਕਰੋਗੇ ਅਤੇ ਕਣੀਆਂ ਦਾ ਮੌਸਮ ਯਾਰ ਦੇਖੋ ਫਿਰ ਵੀ ਥੋੜ੍ਹਾ ਬਹੁਤਾ ਹੁੰਦਾ ਇੱਕ ਤਾਂ ਰੋਮੈਂਟਿਕ ਜ਼ਰੂਰ ਹੈ ਜੀ ਕਰਦਾ ਕਿ ਬਸ ਚਾਹ ਦਾ ਕੱਪ ਪੀਏ ਬਹਿ ਕੇ ਅਤੇ ਕਿਸੇ ਨੂੰ ਯਾਦ ਕਰੀਏ ਕੋਈ ਸੋਹਣੇ ਸੋਹਣੇ ਜਿਹੇ ਗਾਣੇ ਲਾ ਲਈਏ ਅਤੇ ਆਰਾਮ ਨਾਲ ਖਾਣਾ ਪੀਣਾ ਵੀ ਥੋੜ੍ਹਾ ਬਹੁਤਾ ਡਾਇਟ ਤੋਂ ਇੱਧਰ ਉੱਧਰ ਹੋ ਜਾਈਏ ਪਕੌੜੇ ਖਾ ਲਈਏ ਯੇ ਵੋ ਤੁਸੀਂ ਦੇਖੋ ਮੌਸਮ ਦੇ ਨਾਲ ਨਾਲ ਕਿਵੇਂ ਆਪਣਾ ਖਾਣਾ ਪੀਣਾ ਬਦਲਦਾ ਜਿਉਂ ਹੁਣ ਹਲਕੀ ਫੁਲਕੀ ਜਿਹੀ ਠੰਡ ਹੋ ਗਈ ਸਟਾਰਬਕਸ 'ਤੇ ਜਾਓਗੇ ਪੰਪਕਿਨ ਸਪਾਈਸ ਲਾਟੇਸ ਮਿਲਣਗੀਆਂ ਹੋਰ ਹੋਟ ਡਰਿੰਕਸ ਦਾ ਕਰੇਜ਼ ਵਧੇਗਾ ਜਿਉਂ ਫਿਰ ਸਮਰ ਆਉਂਦੀ ਹੈ ਫਿਰ ਆਈਸਡ ਲਾਟੇਸ ਆਈਸਡ ਰਿਫਰੈਸ਼ਰਸ ਯੇ ਵੋ ਹੁਣ ਉਹ ਸਾਰਾ ਕੁਛ ਵੇਖਣਾ ਥੋੜ੍ਹੇ ਚਿਰ ਲਈ ਬੰਦ ਹੋ ਜੂਗਾ ਬਸ ਹੁਣ ਗਰਮ ਕੌਫੀਆਂ ਗਰਮ ਚਾਹਵਾਂ ਲੈਮਨੇਡ ਰਿਫਰੈਸ਼ਰ ਯੇ ਵੋ ਉਸ ਤੋਂ ਆਪਾਂ ਥੋੜ੍ਹੇ ਜਿਹੇ ਦੂਰ ਹੋਣੇ ਸ਼ੁਰੂ ਹੋ ਜਾਣਗੇ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਵੈਲਕਮ ਵੈਲਕਮ ਵੈਲਕਮ ਗੁੱਡ ਮੋਰਨਿੰਗ ਸਭ ਨੂੰ ਐਂਡ ਕਰਦੇ ਹਾਂ ਗੱਲਾਂ ਬਾਤਾਂ ਲਾਉਂਦੇ ਹਾਂ ਰੌਣਕਾਂ ਤੁਹਾਡੇ ਨਾਲ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ ਵਨ ਐਂਡ ਓਨਲੀ ਕੁਆਲਿਟੀ ਕਾਰ ਰਿਪੇਅਰ ਵੱਲੋਂ ਗੱਡੀ ਦੀ ਕੋਈ ਵੀ ਰਿਪੇਅਰ ਹੋਵੇ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਕਾਲ ਕਰੋ ਓਨੈਸਟ ਅਫੋਰਡੇਬਲ ਰਿਲਾਇਬਲ ਟਰੱਸਟਵਰਦੀ ਟੀਮ ਹੈ ਸੋ ਤੁਸੀਂ ਅਗਰ ਬਰੈਂਪਟਨ ਦੇ ਵਿੱਚ ਹੋ ਬਰੈਂਪਟਨ ਦੇ ਨੇੜੇ ਤੇੜੇ ਹੋ 171 ਰਦਰਫਰਡ ਰੋਡ ਸਾਊਥ ਕੁਆਲਿਟੀ ਕਾਰ ਰਿਪੇਅਰ 905-460-1111 ਨੰਬਰ ਹੈ 905-460-1111 'ਤੇ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਸੋ ਤੁਹਾਡੇ ਨਾਲ ਕਰਦੇ ਹਾਂ ਕੁਝ ਗੱਲਾਂ ਬਾਤਾਂ ਉਸ ਤੋਂ ਪਹਿਲਾਂ ਸੌਰਭ ਜੀ ਨੂੰ ਵੈਲਕਮ ਕਰੀਏ ਅਤੇ ਫਾਈਨੈਂਸਿਸ ਰਹਿ ਰਹੇ ਹੋ ਨਾ ਇੱਥੇ ਪੈਸੇ ਬਿਨਾਂ ਆਪਾਂ ਕੁਛ ਵੀ ਨਹੀਂ ਜਿਹੜਾ ਮਰਜ਼ੀ ਬੰਦਾ ਕਹੀ ਜਾਵੇ ਪੈਸਾ ਕੁਛ ਨਹੀਂ ਮਨੀ ਇਜ਼ ਨੋਟ ਐਵਰੀਥਿੰਗ ਉਸ ਬੰਦੇ ਨੂੰ ਦੋ ਮੌਕਾ ਕਿ ਯਾਰ ਜੇ ਅਸੀਂ ਤੈਨੂੰ ਕਹੀਏ ਕਿ ਅੱਜ ਤੋਂ 15-20 ਸਾਲ ਪਿੱਛੇ ਚੱਲ ਜਾ ਇਨਵੈਸਟਿੰਗ ਸ਼ੁਰੂ ਕਰਦੇ ਕਰੇਗਾ ਉਹ ਕੁਗਾ ਪੱਕਾ ਕਰੂੰਗਾ ਹੁਣ ਨੂੰ ਮੈਂ ਸੁਖਾਲਾ ਹੋਣਾ ਸੀਗਾ ਸੋ ਜ਼ਿੰਦਗੀ 'ਚ ਈਜ਼ੀ ਹੋਣਾ ਜਦੋਂ ਫਾਈਨੈਂਸ਼ੀਅਲ ਫਰੀਡਮ ਹੈ ਨਾ ਫਿਰ ਜ਼ਿੰਦਗੀ ਦੀ ਸਾਰੀ ਫਰੀਡਮ ਤੁਹਾਡੇ ਕੋਲ ਹੈ ਸੌਰਭ ਜੀ ਵੈਲਕਮ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਫਾਈਨੈਂਸ਼ੀਅਲ ਫਰੀਡਮ ਫਾਈਨੈਂਸ਼ੀਅਲ ਫਰੀਡਮ ਲਈ ਬੜਾ ਜ਼ਰੂਰੀ ਹੈ ਨਵੀ ਕਿ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਐਸਟੈਬਲਿਸ਼ ਕਰਨਾ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਓਪਰਚੁਨਿਟੀਜ਼ ਨੇ ਉਹਨਾਂ ਨੂੰ ਕਿਵੇਂ ਟੈਪ ਕਰਨਾ ਓਪਰਚੁਨਿਟੀਜ਼ ਨੂੰ ਟੈਪ ਕਰਨ ਦੇ ਲਈ ਫਾਈਨੈਂਸ਼ੀਅਲ ਲਿਟਰੇਸੀ ਬਹੁਤ ਜ਼ਰੂਰੀ ਹੈ ਜਿਹਦੀ ਬੜੀ ਕਮੀ ਹੈਗੀ ਹੈ ਔਰ ਇਹਦੇ ਨਾਲ ਨਾਲ ਜ਼ਰੂਰੀ ਇਹ ਹੈ ਕਿ ਤੁਹਾਡਾ ਐਕਸ਼ਨ ਪਲਾਨ ਕਿਵੇਂ ਡਿਵੈਲਪ ਹੋਵੇ ਉਹ ਇਸ ਗੱਲ ਤੋਂ ਉਜਾਗਰ ਹੋਏਗਾ ਜਾਂ ਸ਼ੁਰੂ ਹੋਏਗਾ ਕਿ ਤੁਸੀਂ ਰੈਕੋਗਨਾਈਜ਼ ਕਿੰਨਾ ਕਰਦੇ ਹੈਗੇ ਹੋ ਬਿਟਵੀਨ ਫਾਈਨੈਂਸ਼ੀਅਲ ਸਟਰੈਂਥ ਐਂਡ ਕਰੰਟ ਸਿਚੁਏਸ਼ਨ ਦੇ ਵਿੱਚ ਕੀ ਗੈਪਸ ਹੈਗੇ ਨੇ ਸੋ ਇਸ ਕਰਕੇ ਇਹ ਕੋਈ ਆਈਸੋਲੇਟਡ ਇਵੈਂਟ ਨਹੀਂ ਹੈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕੱਲ੍ਹ ਮੇਰੇ ਕੋਲ ਨਵੀਂ ਆਫਿਸ ਦੇ ਵਿੱਚ ਇੱਕ ਸੱਜਣ ਆਏ ਉਹਨਾਂ ਨੇ ਮੈਨੂੰ ਗੂਗਲ ਤੋਂ ਫੋਨ ਕੀਤਾ ਸੀਗਾ ਐਂਡ ਹੀ ਵਾਂਟਡ ਟੂ ਬਾਏ ਲਾਈਫ ਇੰਸ਼ੋਰੈਂਸ ਤੇ ਜਦੋਂ ਆ ਕੇ ਬੈਠੇ ਉਹਨਾਂ ਨੇ ਆਪਣੀ ਪਰਸਨਲ ਸਿਚੁਏਸ਼ਨ ਮੇਰੇ ਨਾਲ ਡਿਸਕਸ ਕੀਤੀ ਉਹ 3 ਸਾਲ ਤੋਂ ਤਕਰੀਬਨ ਸੈਪਰੇਸ਼ਨ ਤੇ ਡਿਵੋਰਸ ਦੇ ਥਰੂ ਜਾ ਰਹੇ ਸੀਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ 5 ਸਾਲ ਦੀ ਬੇਟੀ ਦੇ ਲਈ ਉਹਨਾਂ ਨੂੰ ਇੰਸ਼ੋਰੈਂਸ ਪਾਲਿਸੀ ਦੀ ਜ਼ਰੂਰਤ ਸੀਗੀ ਹੁਣ ਉਹਨਾਂ ਦਾ ਮੈਂ ਲੌਂਗ ਸਟੋਰੀ ਸ਼ਾਰਟ ਉਹਨਾਂ ਦਾ ਪ੍ਰੋਸੈਸ ਕਾਫੀ ਬਿਟਰ ਚੱਲ ਰਿਹਾ ਸੀਗਾ ਤੇ ਉਹ ਚਾਹੁੰਦੇ ਸੀਗੇ ਕਿ ਇਹ ਪੈਸਾ ਜਿਹੜਾ ਹੈਗਾ ਸਿਰਫ ਉਹਨਾਂ ਦੀ ਡਾਟਰ ਦੇ ਹੀ ਕੰਮ ਆਵੇ ਤੇ ਇਹਨੂੰ ਕਿਵੇਂ ਸਟਰਕਚਰ ਕੀਤਾ ਜਾਵੇ ਹੀ ਵਾਜ਼ ਟੋਟਲੀ ਬਲੈਂਕ ਈਵਨ ਦੋ ਹੀ ਵਾਜ਼ ਡੀਲਿੰਗ ਵਿਦ ਲਾਇਰਸ ਫੋਰ ਲੌਂਗ ਪੀਰੀਅਡ ਆਫ ਟਾਈਮ ਪਰ ਉਹਨਾਂ ਦਾ ਮੈਂ ਲੈਵਲ ਆਫ ਕੌਨਫੀਡੈਂਸ ਅੰਡਰਸਟੈਂਡਿੰਗ ਤੇ ਡੈਥ ਜਦੋਂ ਦੇਖੀ ਤੇ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਨੂੰ ਲੈ ਕੇ ਕਿ ਹੀ ਇਜ਼ ਵੇਸਟਿੰਗ ਹਿਜ਼ ਪ੍ਰੈਸ਼ੀਅਸ ਟਾਈਮ ਐਂਡ ਮਨੀ ਸੋ ਕਹਿੰਦੇ ਕਿ ਮੈਂ ਕਿਸ ਤਰ੍ਹਾਂ ਦੇ ਨਾਲ ਇਹ ਪੈਸੇ ਦੀ ਮੇਕ ਸ਼ੋਰ ਕਰ ਸਕਦਾ ਹੈਗਾ ਕਿ ਜਿਹੜੇ ਮੇਰੇ ਐਕਸ ਸਪਾਊਸ ਹੈਗੇ ਨੇ ਉਹ ਇਹਦੀ ਦੁਰਵਰਤੋਂ ਨਾ ਕਰ ਪਾਉਣ ਤੇ ਨਾ ਹੀ ਇਹ ਮੇਰੀ ਬੇਟੀ ਤੋਂ ਅਲੈਦਾ ਕਿਸੇ ਹੋਰ ਨੂੰ ਇਹ ਪੈਸਾ ਮਿਲੇ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਇੰਸ਼ੋਰੈਂਸ ਟਰੱਸਟ ਅਸਟੈਬਲਿਸ਼ ਕਰਨੀ ਚਾਹੀਦੀ ਹੈ ਜਿਹੜੀ ਕਿ ਤੁਹਾਡੀ ਵਿਲ ਦੇ ਥਰੂ ਬਣੇਗੀ ਇਹਦੇ ਲਈ ਤੁਹਾਨੂੰ ਇੱਕ ਸਟੇਟ ਤੇ ਟਰੱਸਟ ਲਾਇਰ ਨਾਲ ਗੱਲ ਕਰਨੀ ਪਏਗੀ, ਜਿਹਦੇ ਵਿੱਚ ਤੁਸੀਂ ਆਪਣੀ ਵਾਈਫ ਨੂੰ ਹੀ ਟਰੱਸਟੀ ਬਣਾ ਸਕਦੇ ਹੋ। ਭਾਵ ਉਹ ਵੀ ਚਾਹਣਗੇ, ਕਿਉਂਕਿ ਤੁਹਾਡਾ ਡਿਵੋਰਸ ਚੱਲ ਰਿਹਾ ਹੈਗਾ, ਕਿ ਇਸ ਪੈਸੇ ਦੇ ਉੱਪਰ ਮੇਰੀ ਇਨਵੋਲਵਮੈਂਟ ਹੋਵੇ। ਲੇਕਿਨ ਜਦੋਂ ਤੁਸੀਂ ਇੰਸ਼ੋਰੈਂਸ ਟਰੱਸਟ ਕ੍ਰੀਏਟ ਕਰੋਗੇ, ਉਹ ਪੈਸਾ ਤੁਹਾਡੀ ਬੇਟੀ ਦੇ ਹੀ ਕੰਮ ਆਏਗਾ, ਉਹਦਾ ਹੀ ਉਹਦੇ ਉੱਪਰ ਸਾਰਾ ਹੱਕ ਹੋਏਗਾ। ਲੇਕਿਨ ਤੁਸੀਂ ਆਪਣੇ ਐਕਸ ਸਪਾਊਸ ਦੇ ਜਿਹੜੇ ਰੋਲ ਨੂੰ ਉਹਦੇ ਵਿੱਚ ਡਿਫਾਈਨ ਕਰੋਗੇ ਕਿ ਪੈਸਾ ਕਿਵੇਂ ਰੱਖਿਆ ਜਾਏਗਾ, ਪੈਸਾ ਕਿਵੇਂ ਇਨਵੈਸਟ ਹੋਏਗਾ, ਉਹ ਪੈਸੇ ਦੀ ਜਿਹੜਾ ਕੈਪੀਟਲ ਹੈਗਾ ਉਹਨੂੰ ਉਹ ਯੂਟੀਲਾਈਜ਼ ਨਹੀਂ ਕਰ ਸਕਦੇ, ਬੈਨੀਫਿਸ਼ਰੀ ਨੂੰ ਇਨਕਮ ਕਿਵੇਂ ਮਿਲੇਗੀ, ਭਾਵ ਕਿ ਜਿਹੜੇ ਉਹਦੇ ਆਨਗੋਇੰਗ ਐਕਸਪੈਂਸਿਸ ਨੇ, ਹੈਲਥ ਹੈ, ਐਜੂਕੇਸ਼ਨ ਹੈ, ਉਹ ਸਾਰੀ ਚੀਜ਼ ਉਸ ਪੈਸੇ ਤੋਂ ਐਡਰੈਸ ਹੋ ਜਾਏਗੀ ਥਰੂ ਇੰਸ਼ੋਰੈਂਸ ਟਰੱਸਟ। ਸੋ ਇਹ ਉਹ ਡਾਕੂਮੈਂਟ ਹੋਏਗਾ ਜਿਹੜਾ ਦੋਨਾਂ ਧਿਰਾਂ ਨੂੰ ਮੈਂ ਕਹਾਂਗਾ ਕਿ ਐਗਰੀਏਬਲ ਹੋਏਗਾ ਔਰ ਥਰੂ ਪ੍ਰੋਪਰ ਲਾ ਇਹ ਅਸਟੈਬਲਿਸ਼ ਹੋ ਜਾਏਗਾ। ਸੋ ਇਹਦੇ ਦੋ ਫਾਇਦੇ ਹੋ ਜਾਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਬੱਚਾ ਮਾਈਨਰ ਹੈ, ਦੂਸਰੀ ਗੱਲ ਇਹ ਹੈ ਕਿ ਦੋਨਾਂ ਦੇ ਵਿੱਚ ਡਿਸਟਰੈਸ ਸੀਗਾ, ਤੀਸਰੀ ਗੱਲ ਇਹ ਹੈ ਕਿ ਇਸ ਪਲੈਨਿੰਗ ਦੇ ਨਾਲ ਦੋਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੋ ਜਾਏਗੀ ਕਿ ਜੋ ਕਰਨਾ ਚਾਹੁੰਦੇ ਸੀ ਉਹ ਅਚੀਵ ਹੋ ਜਾਏਗਾ। ਸੋ ਇਹੀ ਰੋਲ ਹੁੰਦਾ ਇੱਕ ਫਾਈਨੈਂਸ਼ੀਅਲ ਪਲੈਨਰ ਦਾ ਜਾਂ ਐਡਵਾਈਜ਼ਰ ਦਾ। ਜਿਹੜੀਆਂ ਚੀਜ਼ਾਂ ਤੁਹਾਨੂੰ ਬਾਕੀ ਨਹੀਂ ਦੱਸ ਪਾਉਂਦੇ ਉਹ ਤੁਹਾਨੂੰ ਫਾਈਨੈਂਸ਼ੀਅਲ ਪਲੈਨਰ ਦੱਸਦੇ ਨੇ, ਕਿਉਂਕਿ ਤੁਹਾਨੂੰ ਇਸ ਦੀ ਐਜੂਕੇਸ਼ਨ ਵੀ ਹੈ, ਐਕਸਪੀਰੀਅੰਸ ਵੀ ਹੈ, ਔਰ ਨਾਲ ਦੀ ਨਾਲ ਜਦੋਂ ਰਾਈਟ ਜ਼ਰੂਰਤ ਹੁੰਦੀ ਹੈ ਉਦੋਂ ਉਹ ਇਨਫੋਰਮੇਸ਼ਨ ਸ਼ੇਅਰ ਕਰਦੇ ਹੈਗੇ ਆ। ਸੋ ਮੈਂ ਇਸ ਕਰਕੇ ਸ਼ੇਅਰ ਕੀਤੀ ਇਨਫੋਰਮੇਸ਼ਨ ਤਾਂ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਫਾਈਨੈਂਸ਼ੀਅਲ ਡਿਸੀਜਨ ਦੇ ਵਿੱਚ ਆਪਣੇ ਐਡਵਾਈਜ਼ਰ ਤੇ ਪਲੈਨਰ ਨੂੰ ਇਨਵੋਲਵ ਕਰੋ। ਕੋਸ਼ਿਸ਼ ਕਰੋ ਕਿ ਉਹ ਡਿਸੀਜਨ ਜਿਹੜੇ ਜ਼ਰੂਰੀ ਨੇ ਅੱਜ ਹੀ ਉਹਦੀ ਬੁਨਿਆਦ ਰੱਖਤੀ ਜਾਵੇ, ਨਾ ਕਿ ਕੱਲ੍ਹ ਨੂੰ। ਹਾਂ, ਡਿਵੋਰਸ ਇੱਕ ਬਹੁਤ ਔਖਾ ਕਾਨਸੈਪਟ ਹੈ, ਆਈ ਐਮ ਨੋਟ ਪ੍ਰੋਪਗੇਟਿੰਗ ਦੈਟ, ਬਟ ਵਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਹਾਓ ਐਨ ਐਡਵਾਈਜ਼ਰ ਕੈਨ ਪਲੇ ਅ ਕੰਸਟਰਕਟਿਵ ਰੋਲ ਇਨ ਆਲ ਦਿਸ। ਜੀ ਨਵੀਨ,
0: ਸੌਰਭ ਜੀ ਨੂੰ ਕਾਲ ਕਰੋ। ਬੜੇ ਵੱਖਰੇ ਵੱਖਰੇ ਸਿਚੁਏਸ਼ਨ ਹੁੰਦੇ ਨੇ, ਚਾਹੇ ਯੂਨੋ ਕੋਈ ਡਿਵੋਰਸ ਚੱਲ ਰਿਹਾ ਜਾਂ ਤੁਸੀਂ ਕੋਈ ਕਾਰਪੋਰੇਸ਼ਨ ਦੇ ਮਾਲਕ ਹੋ ਜਾਂ ਬੀ ਏ ਤੇ। ਕਈ ਵਾਰ ਹੁੰਦਾ ਯਾਰ ਕਿ ਤੁਹਾਡੀ ਬਿਜ਼ਨਸ ਹੀ ਇੰਨੀ ਬੂਮ ਕਰ ਜਾਂਦੀ ਹੈ ਕਿ ਇਨਫਲਕਸ ਆਫ ਮਨੀ ਆ ਜਾਂਦੀ ਹੈ, ਉਹਦੇ ਨਾਲ ਪਤਾ ਨਹੀਂ ਲੱਗਦਾ ਅਸੀਂ ਕੀ ਕਰੀਏ ਕਿਵੇਂ ਮੈਨੇਜ ਕਰੀਏ। ਸੋ ਹਰ ਇੱਕ ਫਾਈਨੈਂਸ਼ੀਅਲ ਗਾਈਡੈਂਸ ਦੇ ਲਈ 416-833-8583 ਨੰਬਰ ਹੈ, 416-833-8583। ਸੌਰਭ ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ।
1: ਥੈਂਕ ਯੂ ਜੀ
0: ਸੋ ਮਚ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337 905-673-3337। ਤੇ ਕੁਇਕਲੀ ਵਕਾਰ ਖਾਨ ਜੀ ਕੋਲੋਂ ਵੀ ਰੋਡਜ਼ੀਅਨ ਡੀਲਸ ਲੈ ਕੇ ਫਿਰ ਅੱਗੇ ਵਧਦੇ ਹਾਂ ਜੀ। ਵਕਾਰ ਜੀ ਵੈਲਕਮ
2: ਜੀ। ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵੱਡੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000।
0: ਵੈਰੀ ਗੁੱਡ ਸਰ, ਨੰਬਰ ਇੱਕ 6478000 6478000 6478000 ਦੇ ਉੱਤੇ ਐਨੀ ਟਾਈਮ ਤੁਸੀਂ ਗੱਲਬਾਤ ਕਰ ਸਕਦੇ ਹੋ ਮਿਸਟਰ ਵਕਾਰ ਖਾਨ ਸਾਹਿਬ ਦੇ ਨਾਲ। ਅੱਜ ਕੱਲ੍ਹ ਫਲਾਈਟਾਂ ਵਾਲੇ ਯਾਰ ਬੜੇ ਪੈਸੇ ਮਗਰ ਪਏ ਹੋਏ ਆ, ਹੈ ਮਾੜਾ ਜਿਹਾ ਵੀ ਬੈਗ ਵੱਡਾ ਟੈਰੋਰਿਸ ਆਰਡਰ ਦਿਓ ਤਾਂ ਤੁਹਾਨੂੰ ਚੈੱਕ ਇਨ ਕਰਨਾ ਪਵੇਗਾ, ਥੋੜ੍ਹਾ ਜਿਹਾ ਸਮਾਨ ਜ਼ਿਆਦਾ ਆ, ਚਲੋ ਜੀ 100 ਡਾਲਰ ਦਿਓ, ਸਮਾਨ ਤੁਹਾਡਾ ਜ਼ਿਆਦਾ ਆ। ਇੱਕ ਅੰਟੇਰੀਓ ਦੀ ਫੈਮਿਲੀ ਆ, ਉਹ ਨਾ ਹਰ ਸਮਰ ਵੈਸਟ ਕੋਸਟ ਨੂੰ ਜਾਂਦੇ ਆ ਅਤੇ ਕਹਿੰਦੇ ਜਦੋਂ ਅਸੀਂ ਜਾ ਰਹੇ ਸੀ ਜਾਂ ਸੋਰੀ ਵਾਪਸ ਆ ਰਹੇ ਸੀ ਵੈਨਕੂਵਰ ਤੋਂ, ਤਾਂ ਸਾਡੀਆਂ ਹੈਲਮਟਾਂ ਲਈ $350 ਕੈਰੀ ਔਨ ਫੀ ਇਹਨਾਂ ਨੇ ਲਾਈ, $358 ਤਿੰਨ ਬਾਈਕ ਦੀਆਂ ਹੈਲਮਟਾਂ ਦੇ ਲਈ। ਕਹਿੰਦੇ ਅਸੀਂ ਪਹਿਲਾਂ ਵੀ ਬੜੀ ਵਾਰ ਕੀਤਾ ਇੰਜ, ਕਦੇ ਨਹੀਂ ਕਿਸੇ ਨੇ ਚਾਰਜ ਕੀਤਾ, ਹੁਣ ਟੋਰਾਂਟੋ ਟੂ ਵੈਨਕੂਵਰ ਕਹਿੰਦੇ ਅਸੀਂ ਫਲੇਅਰ ਨਾਲ ਗਏ ਜਦੋਂ ਸਾਡੀ ਫਲਾਈਟ ਸ਼ੁਰੂ ਹੋਈ ਅਤੇ ਸਾਨੂੰ ਉਹਦੇ ਲਈ ਕੋਈ ਐਕਸਟਰਾ ਚਾਰਜ ਨਹੀਂ ਹੈਲਮੇਟਸ ਅਸੀਂ ਆਲਵੇਜ਼ ਲੈ ਕੇ ਜਾਂਦੇ ਹਾਂ ਹੁਣ ਕਹਿੰਦੇ ਅਸੀਂ ਵਾਪਸ ਆ ਰਹੇ ਤਾਂ ਸਾਨੂੰ $358 ਫੀਸ ਲੱਗੀ ਕਹਿੰਦੇ ਸੀ ਅਪਸੈਟ ਬਹੁਤ ਸੀ ਆਰਾਮ ਨਾਲ ਹੈਲਮੇਟ ਸੀਟ ਦੇ ਥੱਲੇ ਫਿੱਟ ਹੋ ਜਾਂਦੀਆਂ ਨੇ ਅਤੇ ਕਦੇ ਸਾਨੂੰ ਕੋਈ ਇਸ਼ੂ ਨਹੀਂ ਆਇਆ ਫਲੇਅਰ ਨੂੰ ਵੀ ਇਹਨਾਂ ਨੇ ਕੰਪਲੇਨ ਕੀਤੀ ਫਲੇਅਰ ਵਾਲੇ ਕਹਿੰਦੇ ਬਈ ਜੇ ਸਾਨੂੰ ਜਾਂ ਸਾਡੇ ਇੰਪਲੋਈ ਨੂੰ ਲੱਗਦਾ ਕਿ ਚਾਰਜ ਹੋਣਾ ਚਾਹੀਦਾ ਤਾਂ ਦੇ ਕੈਨ ਡੂ ਇਟ ਅਤੇ ਫਿਰ ਬਾਅਦ ਦੇ ਵਿੱਚ ਫਲੇਅਰ ਨੇ ਕਿਹਾ ਕਿ ਅਸੀਂ ਚਾਰਜਿਸ ਰੀਫੰਡ ਕਰ ਦੇਵਾਂਗੇ ਕਹਿੰਦੇ ਸਾਨੂੰ ਪਤਾ ਕਿ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੱਖਰੀ ਵੱਖਰੀ ਮਿਲੀ ਇਨਕਨਸਿਸਟੈਂਟ ਇਹਨਾਂ ਨੂੰ ਅਤੇ ਅਸੀਂ ਮਾਫ਼ੀ ਮੰਗਦੇ ਹਾਂ ਅਤੇ ਡਾਇਰੈਕਟਲੀ ਅਸੀਂ ਕੋਂਟੈਕਟ ਕਰਕੇ ਇਹਨਾਂ ਨੂੰ ਰੀਫੰਡ ਕਰਾਂਗੇ ਸੋ ਫਲੇਅਰ ਦੀ ਨਾ ਇੱਕ ਜਾਂ ਬਹੁਤ ਸਾਰੀ ਏਅਰਲਾਈਨਸ ਦੀ ਸਪੋਰਟਿੰਗ ਇਕੁਇਪਮੈਂਟ ਦੀ ਪੋਲਿਸੀ ਹੈ ਜਿਸ ਵਿੱਚ ਕੁਝ ਕੁ ਚੀਜ਼ਾਂ ਐਗਜੈਪਟ ਵੀ ਨੇ ਕੁਝ ਕੁ ਚੀਜ਼ਾਂ ਚਲੋ ਦਿਲੇ ਪੈਸੇ ਮਿਲਦੇ ਪਰ ਤੁਸੀਂ ਦੇਖੋ ਅੱਜ ਕੱਲ੍ਹ ਹੁਣ ਕੰਪਲੇਨ ਜਦੋਂ ਆਪਾਂ ਕਰ ਦਿੰਦੇ ਹਾਂ ਨਾ ਸੀ ਟੀ ਵੀ ਨੂੰ ਕੰਪਲੇਨ ਕਰ ਦਿਉ ਜਦੋਂ ਫਿਰ ਉਹ ਅਪਰੋਚ ਕਰਦੇ ਕੰਪਨੀ ਨੂੰ ਕੰਪਨੀ ਵਾਲੇ ਵੀ ਕਿਤੇ ਨਾ ਕਿਤੇ ਥੋੜ੍ਹੇ ਡਰ ਜਾਂਦੇ ਆ ਕਿ ਯਾਰ ਅਸੀਂ ਹੁਣ ਇੰਨੇ ਇੱਕ ਅਟੈਂਸ਼ਨ ਸਪੋਟਲਾਈਟ ਦੇ ਹੇਠਾਂ ਆ ਗਏ ਵੀ ਰੀਫੰਡ ਕਰੋ ਅਤੇ ਐਵੇਂ ਨੈਗੇਟਿਵ ਸਪੋਟਲਾਈਟ ਕਾਹਨੂੰ ਲੈਣੀ ਆ ਸੋ ਤੁਹਾਡੇ ਨਾਲ ਵੀ ਕੋਈ ਹੁੰਦੀ ਇੱਦਾਂ ਦੀ ਚੀਜ਼ ਕੰਪਲੇਨ ਕਰ ਦਿਆ ਕਰੋ ਪੈਸੇ ਮਿਲ ਜਾਣਗੇ ਵਾਪਸ ਮੈਂ ਨਹੀਂ ਕਹਿੰਦਾ ਕਿ ਹਰੇਕ ਹੀ ਚੀਜ਼ ਲਈ ਚੱਕ ਕੇ ਕੰਪਲੇਂਟ ਮਾਰਤੀ ਉਹ ਚਲੋ ਗਲਤ ਹੈ ਕਈ ਲੋਕ ਤਾਂ ਬਿਨਾਂ ਕਿਸੇ ਗੱਲੋਂ ਕੰਪਲੇਂਟਾਂ ਕਰੀ ਜਾਂਦੇ ਆ ਬਟ ਜੇ ਵਾਕਈ ਤੁਹਾਡੇ ਕੋਲ ਕੋਈ ਕੇਸ ਹੈ ਤੁਹਾਨੂੰ ਲੱਗਦਾ ਕਿ ਯਾਰ ਸਾਨੂੰ ਅਨਫੇਅਰ ਟ੍ਰੀਟ ਕੀਤਾ ਗਿਆ ਦੈਨ ਵਾਈ ਨਾਟ ਆਪਣੀ ਕੰਪਲੇਂਟ ਕਰੋ ਐਂਡ ਸਮਟਾਈਮਸ ਇਟਸ ਵਰਥ ਇਟ ਸੋ ਅੱਜ ਬੁੱਧਵਾਰ ਦਾ ਦਿਨ ਹੈ ਅੱਜ ਇੱਕ ਐਕਸਾਈਟਿੰਗ ਡੇ ਹੈ ਕਿਉਂਕਿ NFL ਨੈਸ਼ਨਲ ਫੁੱਟਬਾਲ ਲੀਗ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਅਮੈਰੀਕਾ ਦਾ ਸਭ ਤੋਂ ਵੱਡਾ ਸਪੋਰਟ NFL ਹੈਗਾ ਸਭ ਤੋਂ ਵੱਡਾ ਲੈਟ ਮੀ ਚੈੱਕ ਬਟ ਇਟਸ ਅ ਵੈਰੀ ਬਿਗ ਸਪੋਰਟ ਐਂਡ ਅਮੈਰੀਕਾ 'ਚ ਜਿਹੜੇ ਲੋਕ ਜਾਂਦੇ ਰਹਿੰਦੇ ਆ ਤੁਹਾਨੂੰ ਪਤਾ ਕਿ ਅਮੈਰੀਕਨ ਫੁੱਟਬਾਲ ਦਾ ਹਾਂ ਯੈਸ ਅਮੈਰੀਕਨ ਫੁੱਟਬਾਲ ਇਜ਼ ਦ ਬਿਗੈਸਟ ਸਪੋਰਟ ਇਨ ਦ US ਟੀਵੀ ਰੇਟਿੰਗਸ ਅਤੇ ਫੈਨਸ ਦੀਆਂ ਸਰਵੇਸ ਤੁਸੀਂ ਅਗਰ ਚੈੱਕ ਕਰੋ ਤਾਂ NFL ਅਮੈਰੀਕਨ ਫੁੱਟਬਾਲ ਇਜ਼ ਨੰਬਰ 1 ਕਿਆ ਬਾਤ ਹੈ ਯਾਰ ਸੋ ਦੇਖਿਆ ਕਰੋ ਮੈਨੂੰ ਪਤਾ ਆਪਣੀ ਇੱਥੇ ਟੀਮ ਹੈ ਨਹੀਂ ਕਿ ਤਾਂ ਲੋਕ ਥੋੜ੍ਹੇ ਘੱਟ ਦੇਖਦੇ ਆ ਬਟ ਬਫਲੋ ਨੂੰ ਤੁਸੀਂ ਸਪੋਰਟ ਕਰਿਆ ਕਰੋ ਬਫਲੋ ਵੀ ਇਟਸ ਅ ਵੈਰੀ ਗੁੱਡ ਟੀਮ ਅਤੇ ਬਫਲੋ ਬਿਲਸ ਟੀਮ ਦਾ ਨਾਮ ਹੈ ਅਤੇ ਉਹਨਾਂ ਨੂੰ ਸਪੋਰਟ ਕਰੋ ਅਤੇ ਨਾਲੇ ਆਪਣੇ ਜਿਹੜੇ ਨੇਬਰ ਪਰ ਤੁਸੀਂ ਕਹਿੰਦੇ ਨਾ ਵੀ ਅਸੀਂ US ਵਾਲੇ ਨੂੰ ਕਿਉਂ ਸਪੋਰਟ ਕਰੀਏ US ਤਾਂ ਸਾਡੇ ਮਗਰ ਪਿਆ ਹੋਇਆ ਚਲੋ ਅਪ ਟੂ ਯੂ ਬਟ ਸਪੋਰਟਸ ਦੇ ਵਿੱਚ ਥੋੜ੍ਹਾ ਬਹੁਤਾ ਇੱਕ ਯੂ ਨੋ ਲੀਨੀਅੰਟ ਹੋ ਲੈਣਾ ਚਾਹੀਦਾ ਸਾਡੇ ਨਾਲ ਪਰਮਿੰਦਰ ਜੀ ਜੁੜਿਆ ਸੁਜੋਕ ਹੋਮਿਓ ਕਲੀਨਿਕ ਤੋਂ ਅੱਜ ਕੱਲ੍ਹ ਸਕੂਲ ਸ਼ੁਰੂ ਹੈ ਅਤੇ ਸਿਕਨੈਸ ਇਜ਼ ਆਲਰੇਡੀ ਸ਼ੁਰੂ ਹੈ ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ ਜੀ ਕੀ ਹਾਲ ਹੈ
3: Very good morning, Navi. Thank you so much and warm hello to you and all our listeners.
0: Paminder ji, hone school shuru ne te bade bacche sikh ho rahe hai ki pehla saal shuru kar rahe hai oh bada sikh ho rahe ne. Eh kyon inni aam gall hai te is di treatment ki hai?
3: Bilkul Navi, sab to pehla ta depends on ਆਪਾਂ ਕਿਹੜੇ ਏਜ ਗਰੁੱਪ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਸੋ ਐਸ ਯੂ ਸੈਡ ਕਿ ਹਾਂਜੀ ਸਕੂਲ ਸ਼ੁਰੂ ਹੋ ਰਿਹਾ ਬੱਚੇ ਕਾਫੀ ਸਿੱਕ ਹੋ ਰਹੇ ਆ ਐਂਡ ਦਿਸ ਇਜ਼ ਵਿਦ ਈਚ ਐਂਡ ਐਵਰੀ ਗਰੁੱਪ ਆਫ ਚਾਈਲਡ ਬਟ ਜ਼ਿਆਦਾ ਫ੍ਰੀਕੁਐਂਟਲੀ ਕੌਣ ਸਿੱਕ ਹੁੰਦਾ ਉਹ ਬੱਚੇ ਜਿਨ੍ਹਾਂ ਦਾ ਫਸਟ ਈਅਰ ਆਫ ਸਕੂਲ ਹੈ ਜਾਂ ਉਹ ਬੱਚੇ ਜਿਨ੍ਹਾਂ ਦਾ ਫਸਟ ਈਅਰ ਆਫ ਡੇ ਕੇਅਰ ਹੈ ਆਈ ਪਿਕ ਦਿਸ ਟੋਪਿਕ ਕਿਉਂਕਿ ਕੱਲ੍ਹ ਮੇਰੇ ਕੋਲ ਬੱਚਾ 18 ਮਹੀਨੇ ਦਾ ਸੀ ਔਰ ਮਦਰ ਕਹਿੰਦੀ ਵੀ ਡੇ ਮੈਂ ਕੰਮ ਤੇ ਵਾਪਿਸ ਜਾਣਾ ਇਹਨੂੰ ਮੈਂ ਡੇ ਕੇਅਰ ਭੇਜਦੀ ਹਾਂ ਤੇ ਪਰ ਮੈਨੂੰ ਤਾਂ ਕੰਮ ਤੋਂ ਇੰਨੀਆਂ ਛੁੱਟੀਆਂ ਲੈਣੀਆਂ ਪੈਂਦੀਆਂ ਵੀਕ ਦੇ ਵਿੱਚ 2-3 ਦਿਨ ਇਹਨੂੰ ਮੈਨੂੰ ਘਰ ਰੱਖਣਾ ਪੈਂਦਾ ਕਿਉਂਕਿ ਜੇ ਇਹ ਸਿੱਖ ਹੋ ਗਿਆ ਦੇ ਡੂ ਨਾਟ ਟੇਕ ਅ ਸਿੱਖ ਚਾਈਲਡ ਇਨ ਦ ਡੇ ਕੇਅਰ ਤੇ ਮੈਂ ਕੰਮ ਤੇ ਨਹੀਂ ਜਾ ਪਾ ਰਹੀ ਪਹਿਲਾਂ ਤਾਂ ਉਸ ਮਾਂ ਨੂੰ ਮੈਂ ਸਮਝਾਇਆ ਵੀ ਬੱਚਾ ਰੀਕਰੈਂਟਲੀ ਸਿੱਖ ਕਿਉਂ ਹੋ ਰਿਹਾ Because he's an 18 months child, ਉਹਦਾ ਹਾਲੇ ਇਮਿਊਨ ਸਿਸਟਮ ਪੂਰੀ ਤਰ੍ਹਾਂ ਨਾਲ ਡਿਵੈਲਪ ਨਹੀਂ ਹੋਇਆ ਦੂਸਰਾ ਉਹ ਬੱਚਾ ਬ੍ਰੈਸਟਫੈਡ ਨਹੀਂ ਹੈਗਾ, ਫਾਰਮੂਲਾ ਫੈਡ ਹੈਗਾ, ਵੇਅਰ ਹੀ ਇਜ਼ ਨੋਟ ਗੈਟਿੰਗ ਦ ਇਮਿਊਨੋ ਬੂਸਟਰਸ ਫਰੋਮ ਮਦਰ ਐਜ਼ ਵੈਲ, ਵਿਚ ਮੀਨਸ ਉਹ ਇਨਫੈਕਸ਼ਨ ਉਹ ਵਾਇਰਸ ਜਿਹੜੀਆਂ ਮਾਂ ਨੇ ਆਲਰੇਡੀ ਐਕਸਪੀਰੀਅੰਸ ਕਰ ਲਈਆਂ, ਉਹਦੀਆਂ ਐਂਟੀਬਾਡੀਜ਼ ਮਾਂ ਦੀ ਬਾਡੀ 'ਚ ਸੀਗੀਆਂ, ਜੇ ਮਾਂ ਬ੍ਰੈਸਟਫੈਡ ਕਰਦੀ ਹੈ ਆਟੋਮੈਟਿਕਲੀ ਉਹ ਬੱਚੇ 'ਚ ਜਾਂਦੀ ਹੈ ਅਤੇ ਬੱਚਾ ਘੱਟ ਪ੍ਰੋਨ ਟੂ ਸਿੱਕ ਹੁੰਦਾ, ਨਹੀਂ ਤਾਂ ਡੈਫੀਨੇਟਲੀ ਉਹ ਜਦੋਂ ਖੁਦ ਐਕਸਪੀਰੀਅੰਸ ਕਰੇਗਾ ਉਹਦੇ ਅੰਦਰ ਐਂਟੀਬਾਡੀਜ਼ ਬਣਨਗੀਆਂ ਅਤੇ ਹੌਲੀ ਹੌਲੀ ਉਹ ਵੀ ਉਹਨਾਂ ਇਨਫੈਕਸ਼ਨ ਨੂੰ ਜਿਹੜਾ ਉਹ ਨਹੀਂ ਸਿੱਕ ਹੋਏਗਾ ਉਹਨਾਂ ਨਾਲ, ਪਰ ਉਦੋਂ ਤੱਕ ਜਦੋਂ ਤੱਕ ਉਹ ਨਹੀਂ ਬਣਦੀਆਂ ਹੀ ਵਿਲ ਬੀ ਸਿੱਕ। ਪਰ ਹੁਣ ਕੀ ਹੈ, ਉਹ ਬੱਚੇ ਦੇ ਅੰਦਰ ਇੱਕ ਤਾਂ ਉਹ ਚੀਜ਼ ਡਿਵੈਲਪ ਨਹੀਂ ਹੋਈ ਤੇ ਦੂਜਾ ਆਪਾਂ ਨੂੰ ਭੇਜਦੇ ਕਿੱਥੇ ਆ, ਉਹਨਾਂ ਇਨਵਾਇਰਮੈਂਟਸ ਦੇ ਅੰਦਰ ਜਿੱਥੇ ਇਹ ਇਹ ਜਿਹੜਾ ਵਾਇਰਲ ਲੋਡ ਬੈਕਟੀਰੀਅਲ ਲੋਡ ਹੁੰਦਾ ਵੀ ਬਹੁਤ ਜ਼ਿਆਦਾ ਹੈ, ਜਿਵੇਂ ਕਿ ਡੇ ਕੇਅਰ। ਸੋ ਇੱਕ ਤਾਂ ਇਹ ਚੀਜ਼ ਹੈ ਕਿ ਕਿਹੜੀ ਏਜ ਗਰੁੱਪ ਦੇ ਬੱਚੇ ਨੇ, ਹਾਊ ਦੇ ਆਰ ਰੇਜ਼ਡ ਐਂਡ ਵਾਈ ਦੇ ਆਰ ਗੈਟਿੰਗ ਸਿੱਕ। ਨੰਬਰ ਟੂ, ਯੈਸ, ਆਪਾਂ ਜਦੋਂ ਬੱਚਾ ਸਿੱਕ ਹੋ ਗਿਆ ਉਹਨੂੰ ਠੀਕ ਕਾਹਦੇ ਨਾਲ ਕਰ ਰਹੇ ਹਾਂ, ਵਾਇਰਲ ਲੋਡ ਤਾਂ ਆ ਗਿਆ, ਸਿਕਨੈਸ ਵੀ ਆ ਗਈ, ਹੁਣ ਉਹ ਮਾਂ ਦਾ ਸੋਚਣਾ ਹੀ ਹੈ ਵੀ ਫਟਾਫਟ ਠੀਕ ਕਰਦਾ, ਆਈ ਨੀਡ ਟੂ ਗੋ ਬੈਕ ਟੂ ਸਕੂਲ ਔਰ ਵਰਕ। ਸੋ ਇਹਦਾ ਮਤਲਬ ਜੇ ਕੰਮ ਤੇ ਵਾਪਸ ਜਾਣਾ ਤੇ ਬੱਚਾ ਨੌ ਬਰ ਨੌ ਛੇਤੀ ਹੋਣਾ ਚਾਹੀਦਾ, ਇਮਿਊਨ ਸਿਸਟਮ ਨੂੰ ਡਿਵੈਲਪ ਹੋਣ ਚ ਟਾਈਮ ਚਾਹੀਦਾ, ਐਂਡ ਓਨਾ ਟਾਈਮ ਅਸੀਂ ਦਿੰਦੇ ਨੇ। ਬੁਖਾਰ ਆਉਂਦੇ ਆ ਸਰ ਦੱਬ ਦਿੰਦੇ ਆ, ਨਵੀਂ ਅਸੀਂ ਪਿੱਛੇ ਜੇ ਗੱਲ ਕੀਤੀ ਸੀ ਕਿ ਬੁਖਾਰ ਜਿਹੜਾ ਹੈ ਉਹ ਬਿਮਾਰੀ ਨਹੀਂ, ਬੁਖਾਰ ਬਾਡੀ ਦਾ ਡਿਫੈਂਸ ਹੈ। ਫੀਵਰ ਉਦੋਂ ਆਉਂਦਾ ਹੈ ਜਦੋਂ ਸਰੀਰ ਚ ਬੈਕਟੀਰੀਆ ਵਾਇਰਸ ਮਲਟੀਪਲਾਈ ਹੋਣ ਲੱਗਦਾ ਹੈ ਤੇ ਬਾਡੀ ਆਪਣਾ ਕੋਲ ਟੈਂਪਰੇਚਰ ਰੇਜ਼ ਕਰਕੇ ਸਰੀਰ ਨੂੰ ਰੋਕਦੀ ਹੈ ਉਸ ਵਾਇਰਸ ਨੂੰ ਮਲਟੀਪਲਾਈ ਹੋਣ ਤੋਂ, ਕਿ ਉਹਨੂੰ ਤਾਪਮਾਨ ਹੀ ਨਾ ਦਈਏ ਵੀ ਉਹ ਮਲਟੀਪਲਾਈ ਹੋ ਸਕੇ। ਪਰ ਅਸੀਂ ਐਂਟੀਪੈਰਾਟਿਕ ਮੈਡੀਕੇਸ਼ਨ ਦੇ ਕੇ, ਬੁਖਾਰ ਘਟਾਉਣ ਵਾਲੀਆਂ ਦਵਾਈਆਂ ਦੇ ਕੇ ਸਰੀਰ ਦੀ ਨਹੀਂ ਵਾਇਰਸ ਦੀ ਮਦਦ ਕਰਦੇ ਹਾਂ ਵੀ ਓਕੇ ਤੂੰ ਮਲਟੀਪਲਾਈ ਹੋ ਲਾ। ਸੋ ਇਹਦਾ ਮਤਲਬ ਕਿ ਉਹ ਫਿਰ ਵਾਇਰਲ ਲੋਡ ਵੱਧ ਜਾਂਦਾ ਤੇ ਬੱਚਾ ਫਿਰ 10-15 ਦਿਨ ਲਈ ਸਿੱਕ ਪੈ ਜਾਂਦਾ। ਸੋ ਇੱਥੇ ਇਕਦਮ ਅਸੀਂ ਕਿਸੇ ਵੀ ਬਿਮਾਰੀ ਨੂੰ ਅਟੈਕ ਕਰਨ ਤੋਂ ਪਹਿਲਾਂ ਇਹ ਸਮਝਣਾ ਹੈ ਕਿ ਜੇ ਮੈਂ 12 ਘੰਟੇ 24 ਘੰਟੇ ਸਰੀਰ ਨੂੰ ਦਿੰਨੀ ਆ ਤਾਂ ਕੀ ਇਹ ਚੀਜ਼ ਘਟਦੀ ਹੈ। ਡਿਪੈਂਡਿੰਗ ਔਨ ਕੇਸ ਟੂ ਕੇਸ ਐਂਡ ਵਟ ਕਾਇੰਡ ਆਫ ਇਨਫੈਕਸ਼ਨ ਇਟ ਇਜ਼, ਆਮ ਨੋਟ ਇਨਕਰੇਜਿੰਗ ਨੋਟ ਟੂ ਗਿਵ ਐਨੀ ਟ੍ਰੀਟਮੈਂਟ, ਆਈ ਐਮ ਇਨਕਰੇਜਿੰਗ ਟੂ ਗਿਵ ਦ ਰਾਈਟ ਟ੍ਰੀਟਮੈਂਟ। ਹੁਣ ਰਾਈਟ ਟ੍ਰੀਟਮੈਂਟ ਇੱਥੇ ਓਬਵੀਅਸਲੀ ਆਈ ਹੈਵ ਲਰਨਡ ਹੋਮਿਓਪੈਥੀ ਐਂਡ ਆਈ ਵਿਲ ਐਜੂਕੇਟ ਪੇਸ਼ੈਂਟਸ ਵਿਦ ਵਟ ਹੋਮਿਓਪੈਥੀ ਡਸ। ਹੋਮਿਓਪੈਥੀ ਉਸ ਵਾਇਰਸ ਨੂੰ ਮਾਰਨ ਲਈ ਕੁਛ ਨਹੀਂ ਕਰਦੀ, ਹੋਮਿਓਪੈਥੀ ਸਰੀਰ ਦੀ ਅਨੁਕੂਲਤਾ ਦੇ ਅਨੁਸਾਰ, ਸਿਮਟਮਸ ਦੇ ਅਨੁਸਾਰ ਸਰੀਰ ਦੀ ਮਦਦ ਕਰਦੀ ਹੈ ਇਮਿਊਨ ਸਿਸਟਮ ਨੂੰ ਡਿਟੈਕਟ ਕਰਨ ਦੇ ਵਿੱਚ ਕਿ ਤੇਰੇ ਅੰਦਰ ਵਾਇਰਸ ਆਇਆ, ਔਰ ਇਸ ਵਾਇਰਸ ਨੂੰ ਤੂੰ ਨਹੀਂ ਮਾਰਨਾ, ਤੂੰ ਆਪਣੇ ਆਪ ਤਗੜਾ ਹੋ ਤੈਨੂੰ ਖਤਮ ਕਰ, ਨਾ ਕਿ ਮੈਂ ਦਵਾਈ ਨਾਲ ਇਸ ਵਾਇਰਸ ਨੂੰ ਮਾਰਨਾ, ਤੂੰ ਮਾਰਨਾ ਇਮਿਊਨ ਸਿਸਟਮ ਨੇ ਮਾਰਨਾ ਟੂ ਸਟਰੈਂਥਨ ਦ ਇਮਿਊਨ ਸਿਸਟਮ। ਐਂਡ ਨਵੀਂ ਜਿਹੜੇ ਪੇਸ਼ੈਂਟਸ ਮੇਰੇ ਕੋਲ ਨੇ, ਜੇ ਉਹ ਬੱਚਾ 18 ਮਹੀਨਿਆਂ ਚ ਆਇਆ, ਜੇ ਉਹ ਬੱਚਾ 5 ਸਾਲ ਚ ਆਇਆ, ਜੇ ਉਹ ਬੱਚਾ 15 ਸਾਲ ਦੀ ਉਮਰ ਚ ਆਇਆ, ਦੇ ਆਰ ਮਾਈ ਫੈਮਿਲੀ ਪੇਸ਼ੈਂਟਸ। ਆਫਟਰ ਦੈਟ ਦੇ ਐਕਸਪੀਰੀਅੰਸ ਇਟ ਵਾਂਸ ਵੀ ਇੰਨੀ ਛੇਤੀ ਇਹ ਚੀਜ਼ ਠੀਕ ਹੁੰਦੀ ਹੈ। ਇਟਸ ਅ ਮਿਥ ਇਨ ਪੇਸ਼ੈਂਟਸ ਮਾਈਂਡ ਕਿ ਓਕੇ ਫਟਾਫਟ ਅਸੀਂ ਐਂਟੀਪੈਰਾਟਿਕ ਦੇ ਕੇ, ਗੋਲੀ ਦੇ ਕੇ ਇਹਨੂੰ ਖਤਮ ਕਰ ਲਈਏ। ਨੋ, ਉਹਦੇ ਤੋਂ ਵੀ ਘੱਟ ਸਮੇਂ ਦੇ ਅੰਦਰ ਹੋਮਿਓਪੈਥੀ ਠੀਕ ਕਰਦੀ ਹੈ, ਬਟ ਰਾਈਟ ਸਮੇਂ ਤੇ ਜੇ ਤੁਸੀਂ ਇਸਨੂੰ

0: ਅਸੀਂ ਨਾ ਕੱਲ ਸ਼ਾਮੀ ਇੱਕ ਗੱਲ ਕਰ ਰਹੇ ਸੀ, ਬੜੀ ਇੰਟਰਸਟਿੰਗ, ਬੜੇ ਵੱਖਰੇ ਵੱਖਰੇ ਓਪੀਨੀਅਨਸ ਸਭ ਦੇ ਸੁਣਨ ਨੂੰ ਮਿਲੇ। ਇੱਕ ਮੈਂ ਸਿਚੁਏਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ, ਤੁਸੀਂ ਆਪਣਾ ਵਿਊ ਦੇਣਾ। ਇੱਕ ਮੁੰਡਾ ਅਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ 'ਤੇ ਰਿਸੈਪਸ਼ਨ ਪਾਰਟੀ 'ਤੇ ਗਿਆ ਅਤੇ ਘਰੋਂ ਡੱਬਾ ਲੈ ਗਿਆ ਕਿ ਜਿਹੜਾ ਵਾਧੂ ਦਾ ਥੋੜ੍ਹਾ ਬਹੁਤਾ ਖਾਣਾ ਜਾਂ ਖਾਣਾ ਹੋਊਗਾ ਜਿਹੜਾ ਡੱਬੇ 'ਚ ਪਾ ਕੇ ਘਰੇ ਲੈ ਜੂ, ਆਰਾਮ ਨਾਲ ਪੂਰਾ ਹਫ਼ਤਾ ਖਾਵਾਂਗੇ, ਇੰਜੋਏ ਕਰਾਂਗੇ। ਉਸ ਚੀਜ਼ ਨੂੰ ਬੜੇ ਲੋਕਾਂ ਨੇ ਨੈਗੇਟਿਵ ਲਿਆ ਕਿ ਯਾਰ ਕਿੰਨੀ ਸ਼ਰਮ ਵਾਲੀ ਗੱਲ ਹੈ ਵੀ ਬੈਂਕੁਟ ਹਾਲ 'ਚ ਤੂੰ ਇੱਕ ਡੱਬਾ ਲੈ ਕੇ ਜਾ ਰਿਹਾ ਖਾਣੇ ਲਈ, ਵੀ ਯਾਰ ਇਹ ਕੋਈ ਫਰੀ ਦਾ ਸਮਾਨ ਥੋੜ੍ਹਾ ਹੈ, ਵੀ ਜਿੰਨਾ ਮਰਜ਼ੀ ਚੱਕ ਕੇ ਘਰੇ ਲੈ ਜਾਓ, ਉੱਥੇ ਖਾਣਾ ਉੱਥੇ ਬਹਿ ਕੇ ਖਾਓ ਜਿੰਨਾ ਖਾਣਾ, ਅਤੇ ਚੁੱਪ ਕਰਕੇ ਘਰੇ ਆ ਜਾਓ। ਹੁਣ ਕੋਟ ਪੈਂਟ ਪਾ ਕੇ ਲਹਿੰਗੇ ਪਾ ਕੇ ਤੁਸੀਂ ਡੱਬੇ ਲੈ ਕੇ ਜਾਓਗੇ, ਫਿਰ ਬਫੇ ਤੋਂ ਫੂਡ ਡੱਬਿਆਂ 'ਚ ਪਾ ਕੇ ਘਰੇ ਲੈ ਕੇ ਜਾਓਗੇ, ਵੀ ਕਿੰਨੀ ਸ਼ਰਮ ਵਾਲੀ ਗੱਲ ਹੈ। ਕਈ ਲੋਕ ਕਹਿੰਦੇ ਯਾਰ ਐਡੀ ਕਿਹੜੀ ਗੱਲ ਹੈ, ਫਿਰ ਕੀ ਹੋ ਗਿਆ, ਖਾਣਾ ਹੀ ਲੈ ਕੇ ਜਾ ਰਹੇ ਨੇ। ਕਵੀਰ ਨੇ ਕਿਹਾ ਨਾ ਵੀ ਯਾਰ ਆਪਾਂ ਕਿੰਨੀ ਵਧਾ ਦਿੰਦੇ ਹਾਂ ਗੱਲ ਨੂੰ, ਜੇ ਕੋਈ ਖਾਣਾ ਲੈ ਕੇ ਜਾ ਰਿਹਾ ਤਾਂ ਐਡੀ ਕਿੱਡੀ ਕੁ ਗੱਲ ਹੋ ਗਈ। ਜਿਸ ਪਰਿਵਾਰ ਦਾ ਫੰਕਸ਼ਨ ਹੈ, ਜੇ ਉਸ ਪਰਿਵਾਰ ਨੂੰ ਨਹੀਂ ਕੋਈ ਤਕਲੀਫ ਤਾਂ ਆਪਾਂ ਨੂੰ ਕਿਉਂ ਤਕਲੀਫ ਹੈ? ਸੋ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ, 9056733337, 9056733337। ਕਿਸੇ ਬੈਂਕੁਟ ਹਾਲ ਜਾਣਾ ਅਤੇ ਬੈਂਕੁਟ ਹਾਲ ਤੋਂ ਆਪਾਂ ਫੂਡ ਘਰੇ ਲੈ ਕੇ ਜਾ ਰਹੇ ਹਾਂ, ਇਸ ਦਿਸ ਰੋਂਗ? ਕਈ ਕਹਿਣਗੇ ਨਾ ਵੀ ਇਹ ਤਾਂ ਸਿਆਣਾ ਪਿਆ ਯਾਰ, ਖਾਣਾ ਵੀ ਵੇਸਟ ਹੀ ਹੋਣਾ, ਆਰਾਮ ਨਾਲ ਆਪਣੇ ਡੱਬਿਆਂ 'ਚ ਪਾਓ ਘਰੇ ਲੈ ਜਾਓ ਅਤੇ ਪੂਰਾ ਹਫ਼ਤਾ ਲੰਚ ਦਾ ਆਨੰਦ ਲਓ। ਸੋ ਮੈਂ ਵੈਸੇ, ਚਲੋ ਮੈਂ ਆਪਣਾ ਓਪੀਨੀਅਨ ਵਾਚ ਵੀ ਦੇ ਦੂੰਗਾ, ਪਰ ਤੁਹਾਨੂੰ ਇਹ ਚੀਜ਼ ਕਿੱਦਾਂ ਲੱਗਦੀ ਹੈ? 9056733337, 9056733337 ਨੰਬਰ ਹੈ ਆਪਣਾ, 905-673-3337, 9056733337, ਅਤੇ ਤੁਹਾਡੇ ਨਾਲ ਕਰੀਏ ਥੋੜ੍ਹੀ ਜਿਹੀ ਗੱਲਬਾਤ, ਡਿਸਕਸ਼ਨ, ਐਂਡ ਲੈਟਸ ਹੀਅਰ ਵਾਟ ਯੂ ਹੈਵ ਟੂ ਸੇ। ਕੱਲ੍ਹ ਵੀ ਬਹੁਤ ਸਾਰੇ ਸੱਜਣਾਂ ਨੇ ਓਪੀਨੀਅਨਸ ਦਿੱਤੇ ਅਤੇ ਮੈਨੂੰ ਹੁੰਦਾ ਕਿ ਆ ਜਿਹੜੇ ਸਾਡੇ ਸਵੇਰ ਵਾਲੇ ਮਿੱਤਰ ਸੱਜਣ ਨੇ ਜਿਹਨਾਂ ਨੂੰ ਮੌਕਾ ਨਹੀਂ ਮਿਲਿਆ, ਉਹਨਾਂ ਨੂੰ ਵੀ ਮੌਕਾ ਦੇਈਏ। ਅਤੇ ਮੈਂ ਨਹੀਂ ਅਰਗੇ ਤਾਂ ਮਿਲਦੇ ਨਹੀਂ ਅੱਜ ਕੱਲ੍ਹ, ਸੋ ਮੈਂ ਨਹੀਂ ਵੀ ਕਾਲ ਕਰ ਲੈਂਦੇ ਕਦੇ ਕਦੇ। ਮੈਨੀ ਜੀ ਕੀ ਹਾਲ ਆ?
1: ਮੋਰਨਿੰਗ ਨਵੀਂ, ਕੀ ਹਾਲ
0: ਆ? ਮੈਂ ਕਿਹਾ ਹੁਣ ਤਾਂ ਸਕੂਲ
1: ਛੁੱਟੀਆਂ ਸੀ ਤੇ ਸਿੱਧਾ ਚਾ,
0: ਹਾਂ
1: ਐਗਜ਼ੈਕਟਲੀ, ਬੱਚਿਆਂ ਦੀ ਛੁੱਟੀਆਂ ਸੀ, ਸਿੱਧਾ ਚਾ ਵੀ ਅਸੀਂ ਥੋੜਾ ਜਿਹਾ ਇੰਜੋਏ ਕਰ ਲਈਏ।
0: ਨਹੀਂ ਮੈਂ ਕਿਹਾ ਹੁਣ ਤਾਂ ਸਕੂਲ ਸ਼ੁਰੂ ਹੋ ਗਏ ਕੱਲ੍ਹ।
1: ਤੁਸੀਂ ਖਾਣਾ ਲੈ ਜਾਓ, ਸਾਨੂੰ ਖਾਣਾ ਵੇਸਟ ਹੋਣਾ ਵੰਡਿਆ ਹੀ ਗਿਆ, ਬਟ ਉਹ ਚੀਜ਼ਾਂ ਨੀ ਮੈਟਰ ਹੁੰਦੀਆਂ, ਜਿੰਨੇ ਜਿੰਨੇ ਜਿੰਨੇ ਹੋਸਟ ਕੀਤੀ ਉਹਨਾਂ ਨੂੰ ਨੀ ਪ੍ਰੋਬਲਮ, ਤੁਹਾਨੂੰ ਕੋਈ ਪ੍ਰੋਬਲਮ, ਗੱਲ ਉਹ ਨੀ ਹੁੰਦੀ, ਗੱਲ ਹੁੰਦੀ ਐਟੀਕੇਟਸ। ਉਹ ਫਿਰ ਜਦੋਂ ਤੁਸੀਂ ਇੱਕ ਦੇਖਦੇ ਹੋ ਨਾ, ਆਪਣੇ ਭੇਡ ਚਾਲ ਵੀ ਬਹੁਤ ਹੁੰਦੀ ਹੈ ਨਾ, ਕੱਲ ਨੂੰ ਤੁਸੀਂ ਦੇਖੋਗੇ 10 ਬੰਦੇ 15 ਬੰਦੇ 20 ਬੰਦੇ, ਇੱਕ ਟ੍ਰੈਂਡ ਬਣ ਜਾਂਦਾ। ਸੋ ਇੱਕ ਐਟੀਕੇਟਸ ਹੁੰਦੇ ਨੇ ਜਿਹੜੇ ਆਪਾਂ ਨੂੰ ਹਮੇਸ਼ਾ ਧਿਆਨ ਰੱਖਣੇ ਚਾਹੀਦੇ, ਵੀ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਜਚਦੀਆਂ ਕਰਦੇ, ਗਲਤ ਕੁਛ ਹੋਈਆਂ, ਗਲਤ ਕੀ ਹੈ, ਖਾਣਾ ਲੈ ਗਿਆ, ਸੋ ਫਿਰ ਕੀ ਹੋਇਆ, ਖਾਣਾ ਵਾਧੂ ਸੀਗਾ, ਖਾਣਾ ਪਾ ਕੇ ਲੈ ਗਏ। ਬਟ ਵਾਜ਼ ਇਟ ਅ ਪਲੇਸ, ਕੱਲ ਨੂੰ ਤੁਸੀਂ ਜਦੋਂ ਬਫੇ ਜਾਂਦੇ ਹੋ ਨਾ, ਮੈਂਡਰੇ ਜਿਵੇਂ ਲੋਕਾਂ ਦੀ ਕੋਸ਼ਿਸ਼ ਹੁੰਦੀ, ਉਹ ਵੀ ਪਲੇਟ 'ਚ ਚੱਕ ਕੇ ਲਿਆਈ, ਅਗਲੇ ਫਿਰ ਤੁਹਾਨੂੰ ਫੜਦੇ ਨੇ ਵੀ ਅਲਾਊਡ ਨਹੀਂ ਆ ਬਾਹਰ ਲੈ ਜਾਣਾ, ਉਹਨਾਂ ਨੂੰ ਉਹਦੇ 'ਚ ਵੀ ਐਂਬੈਰਸਮੈਂਟ ਨਹੀਂ ਫੀਲ ਹੁੰਦੀ, ਉਹਨਾਂ ਨੂੰ ਲੱਗਦਾ ਵੀ ਇਟਸ ਓਕੇ ਵੀ ਮੇਰਾ ਬਫੇ ਸੀ, ਮੇਰੀ ਪਲੇਟ 'ਚ ਮੈਂ ਪਾ ਲਿਆ। ਸੋ ਆਈ ਥਿੰਕ ਇਟਸ ਨਾਟ ਅਬਾਊਟ ਰਾਈਟ ਔਰ ਰੋਂਗ, ਇਟਸ ਅਬਾਊਟ ਐਟੀਕੇਟਸ।
0: ਸੋ ਤੁਹਾਨੂੰ ਲੱਗਦਾ ਕਿ ਇਹ ਬੈਡ ਐਟੀਕੇਟਸ ਨੇ?
1: 110% ਬੈਡ ਐਟੀਕੇਟਸ ਨੇ, ਕਿਉਂਕਿ ਤੁਸੀਂ ਉੱਥੇ ਮੈਰਿਜ ਅਟੈਂਡ ਕਰਨ ਗਏ, ਪਤਾ ਕੀ ਹੁੰਦਾ ਘਰ ਦਾ ਫੰਕਸ਼ਨ ਜਦੋਂ ਹੁੰਦਾ, ਜਦੋਂ ਤੁਸੀਂ ਕਿਸੇ ਨੂੰ ਡਿਨਰ ਤੇ ਬਣਾਉਂਦੇ ਹੋ ਨਾ, ਤੁਸੀਂ ਵੱਡੇ ਵੱਡੇ ਡੱਬੇ ਭਰ ਕੇ ਦਿੰਦੇ, ਕਿਉਂਕਿ ਤੁਹਾਨੂੰ ਪਤਾ ਵੀ ਉਹ ਆਪਣੀ ਫੈਮਿਲੀ ਕਲੋਜ਼ ਹੈਗੀ ਹੈ ਤੇ ਉੱਥੇ ਤੁਸੀਂ ਪੈਕ ਕਰਕੇ ਵੀ ਦੇ ਦਿੰਦੇ ਹੋ, ਬਟ ਉੱਥੇ ਤੁਹਾਨੂੰ ਪੈਕ ਕਰਕੇ ਨਹੀਂ ਦਿੱਤੇ। ਦੈਟ ਵਾਜ਼ ਨਾਟ ਦ ਕਨਸੈਪਟ ਆਫ ਗੋਇੰਗ ਫੋਰ ਅ ਰਿਸੈਪਸ਼ਨ ਔਰ ਅ ਵੈਡਿੰਗ।
0: ਜੀ,
1: ਸੋ ਆਈ ਥਿੰਕ ਇਟਸ ਮੋਰ ਅਬਾਊਟ ਐਟੀਕੇਟਸ।
0: ਠੀਕ ਹੈ,
1: ਹੋਰ ਕੁਝ ਵੀ ਨਹੀਂ ਕਹਦੇ।
0: ਠੀਕ ਹੈ, ਸੋ ਮੈਨੀ ਹੁਣੇ ਕਹਿੰਦੇ ਕਿ ਨਵੀ ਇਟ ਇਜ਼ ਬੈਡ ਐਟੀਕੇਟਸ। 0575 ਸਰ, ਆਪ ਵੀ ਕਹਾਂ ਰਹਤੇ ਹੋ?
1: ਸਰ ਜੀ ਉਹ ਸਕੂਲ ਸ਼ੁਰੂ ਹੋ ਗਏ ਨਾ, ਅਬ ਕਾਲ ਆਇਆ ਕਰੇਗੀ।
0: ਅੱਛਾ ਯਾਰ, ਦੇਖੋ ਕਿਤਨੇ ਕਿਤਨੇ ਕਿਤਨੇ ਲੋਕ ਹੈ ਜੋ ਸਕੂਲ ਟਾਈਮ ਪੇ ਸੁਣਤੇ ਹੈ, ਔਰ ਸਮਰ ਸਮਰ ਮੇ ਆਪ ਵੀ ਯੂ ਨੋ ਛੁੱਟੀ।

0: ले लेते हो?
1: हाँ समर में गए वो थे ना, कभी इधर चले गए उधर घूमने चले गए, तो फिर
0: चलो वेरी गुड सर, वेलकम बैक एंड आई होप कि आपकी अब कॉल रेगुलर आएगी।
1: हाँ जी हाँ जी हाँ
0: जी,
1: मेरे हिसाब से ना इट डिपेंड्स, कई बार क्या होता है हम भी होस्ट करते हैं या और लोग भी होस्ट करते हैं, और कई बार वेंकट हॉल्स में भी होस्ट किया, लास्ट में काफी खाना बच जाता है तो खुद ही कह देते हैं यार ले जाओ, जबरदस्ती पकड़ पकड़ के देना पड़ता है। कि डिपेंड करता है भाई, अब तुम शुरू में ले रहे हो पार्टी के या पार्टी खत्म होगी उसके बाद में ले रहे हो, और बाद में क्या होस्ट ही कह देता है कई बार तो हम, मतलब इंडियन पार्टीज में तो ये होता ही होता है 80-90% जिनको मैं जानता हूँ, कि लास्ट में हम ही कह देते हैं भाई ले जाओ खाना।
0: नहीं लेकिन देखो, अगर कोई पार्टी घर में हो रही है फिर हम यू नो बोल देते हैं कि ले जाओ, बट बैंक्वेट हॉल में आई डोंट थिंक ऐसे करते हैं।
1: बैंक्वेट हॉल में डिपेंड करता है ना, आपने कैटरिंग मतलब उसमें भी होता है, जैसे हमने करवाई थी तो हमने कैटरिंग बाहर से करवा रखी थी लेकिन वो खाना हमारा ही था भाई, वेस्ट होता सारा। अब वो डिपेंड करता है कि वो रेस्टोरेंट बार बार सर्व कर रहा है या भाई यहाँ तुम्हारा ही है, वो वेस्ट जाना है, तो हमने तो खोल दिया था भाई अब ले जाओ भाई पकड़ पकड़ के लोगों को।
0: अच्छा बैंक्वेट हॉल में भी आपने लोगों को दे दिया था? है
1: हाँ हाँ दे दिया।
0: चलो ठीक है, सो आपको आपको नहीं ये यू नो बैड एटिकेट्स लगते?
1: बैड एटिकेट्स तब लगते हैं ना कि आप पार्टी चल रही है बीच में से ही ले जाना शुरू कर दो,
0: जी,
1: आप
0: जी,
1: और होस्ट ने कहा भी नहीं आपको।
0: हाँ,
1: तब
0: ठीक है,
1: सिचुएशन की बात
0: ठीक है, एंड में चलता है,
1: एंड में चलता है, एंड में वो वेस्ट होना है।
0: ठीक है चलो लेट्स सी, थैंक यू सर, बहुत शुक्रिया थोड़ा भी, थैंक यू फॉर योर कॉल। नाले सवेरे सवेरे मेरी हिंदी दी प्रैक्टिस भी वधिया सोहनी होगी। एरिन मिल्स एक्यूरा गड्डी लेनी है, एरिन मिल्स एक्यूरा दे जगदीप भल्ला, करण शर्मा साढ़े बहुत प्यारे मित्र ने यार, एरिन मिल्स एक्यूरा नू कॉल करो, गड्डी लेनी है तो 905-828-5800 905-828-5800। ग्रोसरी करनी है 12570 कैनेडी रोड, कैनेडी अते डूगल दे कोर्नर ते, कैनेडी अते मेफील्ड दे बिल्कुल नाल फ्रैश फूड सेंटर थोड़े लिए हाजिर है। फ्रैश फूड सेंटर नूं तुसी विजिट करो, तो लीडिंग ग्रोसरी स्टोर है अपने कम्यूनिटी का फ्रैश फूड 1981। हाँ जी मेरे किवें हो?
2: मुझे मेरे गुड मॉर्निंग।
0: गुड मॉर्निंग किवें हो? गुड मॉर्निंग च किन्नी ताकत है? गुड मॉर्निंग गाना नहीं सी बने, गुड मॉर्निंग कह के दिल लै गई पतली पतंग वर्गी।
2: हाँ जी हाँ जी हाँ जी, मीह पई जांदा तां मौसम
0: वधिया होया पिया, चलो एंजॉय करो।
2: जिन्हें किया गलत गल आ, बैड एटिकेट्स सही किया बिल्कुल, बैड एटिकेट्स आ। एक बार की होया, असि फंक्शन किया, मैं इंडिया की गल कर रहा, सारे रिश्तेदार लैके डब्बे लैणा चलो ਦੇਣ ਲੱਗ ਗਏ ਯਾਰ, ਅਸੀਂ ਲੈ ਕੇ ਜਾਣਾ ਫੂਡ ਰੇਲਾ ਸੀ ਨਾ ਟਿਪੀਕਲੀ, ਬਹੁਤ ਟੇਸਟੀ ਬਣਿਆ ਸੀਗਾ, ਤੇ ਉਹ ਜੋ ਲਾਸਟ ਤੱਕ ਪਹੁੰਚਿਆ ਥੁੜ ਗਿਆ। ਹੁਣ ਕਾਫੀ ਬੰਦੇ ਆ ਰੋਟੀ ਕਾਫੀ ਪਲੇਟ ਖਾਂਦੇ ਆ, ਫੈਮਿਲੀ ਮੈਂਬਰਸ ਹੁੰਦੇ ਆ, ਉਹਨਾਂ ਲਈ ਬਚਿਆ ਹੀ ਨੀ, ਤੇ ਉਹ ਕਹਿੰਦੇ ਯਾਰ ਹਲਵਾਈ ਨੂੰ ਕਹਿੰਦੇ ਯਾਰ ਬਚਿਆ ਕਿਉਂ ਨੀ, ਉਹ ਕਹਿੰਦੇ ਯਾਰ ਕੀ ਕਰੀਏ, ਜਿਹੜਾ ਕੋਈ ਆਉਂਦਾ ਡੱਬਾ ਲੈ ਕੇ ਭਰਾ ਕੇ ਲੈ ਜਾਂਦਾ ਸੀਗਾ।
0: ਅੱਛਾ
2: ਉਹ ਥੁੜ ਗਿਆ ਜੀ ਫਿਰ ਹਨਾ, ਪਰ ਉੱਥੇ ਐਂ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਕਾਫੀ।
0: ਜੇ ਹੁਣ ਜਿਸਦਾ ਫੰਕਸ਼ਨ ਹੈ ਉਹੀ ਤੁਹਾਨੂੰ ਕਹਿ ਰਿਹਾ ਕਿ ਯਾਰ ਲੈ ਜਾ ਥੋੜੇ, ਵੀ ਸਾਨੂੰ ਇੰਨਾ ਚਾਹੀਦਾ ਨੀ,
2: ਉਹ ਲਾਸਟ ਤੇ ਕਹੂਗਾ ਜਦੋਂ ਤੁਹਾਡਾ ਫੰਕਸ਼ਨ ਓਵਰ ਹੋ ਗਿਆ, ਜਦੋਂ ਵਾਈਂਡ ਅਪ ਕਰਨ ਲੱਗ ਗਏ, ਕੋਈ ਵੀ ਬੰਦਾ ਜਿਹਦਾ ਵੀ ਜਿਹੜਾ ਹੋਸਟ ਹੋਊਗਾ ਤੁਹਾਨੂੰ ਐਂਡ ਕਹੂਗਾ, ਐਂਡ ਦਾ ਐਂਡ ਜਿਹਨੇ ਲਾਈਕ ਫੂਡ ਇੱਦਾਂ ਵੰਡਣਾ ਹੋਊਗਾ ਉਹ ਡੱਬਾ ਖੁਦ ਲੈ ਕੇ ਆਉਂਦਾ, ਯਾਰ ਚੱਲ ਅਸੀਂ ਫੂਡ ਮਤਲਬ ਜਿਹੜੇ ਵੈਰਾਇਟੀਜ਼ ਹੋਣਗੇ ਹੁੰਦਾ ਤਾਂ ਇੱਦਾਂ ਹੀ ਟਿਪੀਕਲੀ, ਜਾਂ ਫੂਡ ਦੇ ਹਨਾ ਪੈਸੇ ਲਾਏ ਹੋਏ ਆਪਾਂ, ਫੂਡ ਵੱਧ ਜਾਂਦਾ ਆਪਾਂ ਕਿਸੇ ਨੂੰ ਕਹਿ ਦਿੰਦੇ ਹਾਂ ਯਾਰ ਭੱਜ ਕੇ ਡਾਲਰ ਅੰਮਾ ਤੋਂ ਲਿਆ ਡੱਬੇ ਲਿਆ ਖਾਲੀ, ਵੀ ਤਾਂ ਕਿ ਫੂਡ ਸਭ ਵੰਡਿਆ ਜਾਵੇ ਪਰ ਤੁਹਾਡੇ ਕੰਮ ਆ ਜਾਵੇ,
0: ਠੀਕ ਹੈ
2: ਇੱਦਾਂ ਹੀ ਹੁੰਦਾ।
0: हरमन जुड़े ने, टीम हरमन बत्ता साड़ी नंबर वन मॉर्गेज फाइनेंस की टीम, थोड़ा पैसा चाहिए टेंशन लेनी छोड़ो, हरमन नू कॉल करो 6476859000, पहला ही हरमन नू कीता होवे फोन यार थोड़ा वरी करने की लोड़ ही नहीं। सो हरमन वेलकम।
3: ਗੁੱਡ ਮਾਰਨਿੰਗ ਐਵਰੀਵਨ। ਨਵੀਂ ਇੱਕ ਕੁਇਕ ਇੰਟਰਸਟ ਰੇਟ ਅਪਡੇਟ ਦਿੰਦੇ ਐਂਡ ਉਹ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਫਾਈਲ ਬਾਰੇ ਦੱਸਦਾ। ਸੋ ਜਿਹੜੇ ਇੰਟਰਸਟ ਰੇਟ ਨੇ ਵੇਰੀਏਬਲ ਰੇਟ 3.49 ਤੋਂ ਸਟਾਰਟ ਹੋ ਰਹੇ ਨੇ ਇਨਸ਼ੋਰਡ ਮੋਰਗੇਜਸ ਤੇ, ਜਿੱਥੇ ਤੁਸੀਂ ਲੈਸ ਦੈਨ 20% ਡਾਊਨ ਕਰਦੇ ਹੋ। 3.49 ਜੇ ਜ਼ਿਆਦਾ ਸਟਰੋਂਗ ਫਾਈਲ ਆ, ਮੇ ਬੀ 3.4 ਮਿਲ ਜਾਵੇ, ਬਟ 3.49 ਤਾਂ ਈਜ਼ੀਲੀ ਮਿਲ ਰਿਹਾ। ਫਿਕਸ ਰੇਟ ਹਾਇਰ ਥੋੜਾ ਜਿਹਾ ਸਾਈਡ ਤੇ ਨੇ, 3.8 ਤੋਂ ਸਟਾਰਟ ਹੋ ਰਹੇ ਨੇ ਫਿਕਸ ਰੇਟ, ਬਿਕੋਜ਼ ਜਿਹੜੇ ਗਵਰਨਮੈਂਟ ਦੇ ਬੋਂਡਸ ਨੇ, ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਜਿਹੜੇ ਫਿਕਸ ਰੇਟ ਨੇ ਉਹ ਹਮੇਸ਼ਾ ਗਵਰਨਮੈਂਟ ਬੋਂਡਸ ਜਿਹੜੇ 5-year ਬੋਂਡ ਨੇ ਉਹਨਾਂ ਦੇ ਨਾਲ ਉੱਪਰ ਥੱਲੇ ਜਾਂਦੇ ਨੇ, ਬਿਕੋਜ਼ ਬੋਂਡਸ ਉੱਪਰ ਜਾਂਦੇ ਨੇ ਤਾਂ ਫਿਕਸ ਰੇਟ ਵੀ ਉੱਪਰ ਜਾ ਰਿਹਾ। ਸੋ ਕਿਤੇ ਨਾ ਕਿਤੇ 3.8% ਦੇ ਨੇੜੇ ਤੇੜੇ ਟ੍ਰੈਂਡਿੰਗ ਚ ਆ ਫਿਕਸ ਰੇਟ। ਹਲੇ ਵੀ ਜੋ ਕਲਾਇੰਟਸ ਦੀ ਪ੍ਰੈਫਰੈਂਸ ਆ ਜਾਂ ਕਿਤੇ ਨਾ ਕਿਤੇ ਸਾਡੀ ਰਿਕਮੈਂਡੇਸ਼ਨ ਹੁੰਦੀ ਆ, ਉਹ ਵੇਰੀਏਬਲ ਰੇਟ ਤੇ ਹੀ ਹੁੰਦੀ ਆ, ਬਿਕੋਜ਼ ਜ਼ਿਆਦਾ ਵਧੀਆ ਰੇਟ ਆਫਰ ਕਰ ਰਹੇ ਨੇ ਬੈਂਕਸ ਵੇਰੀਏਬਲ ਰੇਟ। ਇਹ ਤੋਂ ਬਾਅਦ ਨਵੀਂ ਮੇਰੇ ਕੋਲ ਇੱਕ ਫਾਈਲ ਆਈ, ਇੰਨੀ ਵਧੀਆ ਸਟਰੋਂਗ ਫਾਈਲ ਤੇ ਉਹ ਇੱਕ ਬੈਂਕ ਗਏ ਤੇ ਬੈਂਕ ਨੇ ਡਿਕਲਾਈਨ ਕਰਤਾ। ਰੀਜ਼ਨ ਇੱਕ ਲਾਈਨ ਦਾ ਦਿੱਤਾ ਕਿ ਨੋ ਫਾਲ ਬੈਕ ਪਲਾਨ। ਸੋ ਬੇਸਿਕਲੀ ਜਦੋਂ ਤੁਸੀਂ ਘਰ ਬਾਏ ਕਰਦੇ ਹੋ ਐਂਡ ਤੁਹਾਡੇ ਕੋਲ ਡਾਊਨ ਪੇਮੈਂਟ ਹੁੰਦੀ ਹੈ, ਕਲੋਜ਼ਿੰਗ ਕਾਸਟ ਹੁੰਦੀ ਹੈ, ਕਈ ਵਾਰ ਬੈਂਕ ਉੱਪਰ ਦੇਖਣਾ ਚਾਹੁੰਦੇ ਨੇ ਕਿ ਤੁਹਾਡੇ ਕੋਲ 15,000-20,000 ਜਾਂ 10,000 ਔਨ ਟਾਪ ਆਫ ਸੇਵਿੰਗ ਚ ਪਿਆ ਹੋਵੇ, ਉਹਨੂੰ ਫਾਲ ਬੈਕ ਪਲਾਨ ਕਹਿ ਦਿੰਦੇ ਨੇ। ਜਿੰਨਾ ਜ਼ਿਆਦਾ ਹੋਵੇ ਉਨਾ ਵਧੀਆ, ਬਟ ਮੈਂ ਦੇਖਿਆ ਕਿ ਜੇ 15,000-20,000 ਵੀ ਤੁਸੀਂ ਆਪਣੇ ਨੋਟਸ ਚ ਪਾ ਦਿੰਦੇ ਹੋ ਐਜ਼ ਅ ਮੋਰਗੇਜ ਬ੍ਰੋਕਰ, ਤੁਸੀਂ ਨੋਟਸ ਚ ਪਾ ਦਿੰਦੇ ਹੋ ਕਿ ਸਾਡੇ ਕਲਾਇੰਟਸ ਕੋਲ ਔਨ ਟਾਪ ਆਫ ਡਾਊਨ ਪੇਮੈਂਟ ਕਲੋਜ਼ਿੰਗ ਕਾਸਟ 10,000-15,000 ਸੇਵਿੰਗ ਚ ਪਿਆ ਸਾਈਡ ਤੇ, ਤਾਂ ਉਹ ਬਹੁਤ ਹੀ ਈਜ਼ੀਲੀ ਫਾਈਲ ਅਪਰੂਵ ਕਰ ਦਿੰਦੇ ਨੇ। ਅਸੀਂ ਸੇਮ ਕੀਤਾ, ਉਹਨਾਂ ਦੀ ਸੇਮ ਫਾਈਲ ਸਬਮਿਟ ਕੀਤੀ, ਨੋਟਸ ਮਾੜਾ ਜਿਹਾ ਚੇਂਜ ਕੀਤਾ ਤੇ ਉਹਨਾਂ ਦੀ ਅਪਰੂਵਲ ਆ ਗਈ। ਸੋ ਬਹੁਤ ਹੀ ਚੀਜ਼ਾਂ ਮੈਟਰ ਕਰਦੀਆਂ ਨੇ, ਕਈ ਵਾਰ ਛੋਟੀਆਂ ਛੋਟੀਆਂ ਚੀਜ਼ਾਂ ਵੀ ਅਪਰੂਵਲ ਸਿੰਪਲ ਫਾਈਲ ਨੂੰ ਡਿਕਲਾਈਨ ਕਰ ਦਿੰਦੀਆਂ ਨੇ। ਜੇ ਤੁਹਾਡਾ ਕੋਈ ਕੁਐਸਚਨ ਆ ਘਰ ਲੈਣ ਦਾ ਪਲਾਨ ਕਰ ਰਹੇ ਹੋ ਨੈਕਸਟ 3-6 ਮੰਥਸ ਜਾਂ 12 ਮੰਥਸ ਚ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਟੀਮ ਹਰਮਨ ਬੱਤਾ 647-685-9000 647-685-9000 ਥੈਂਕ ਯੂ ਨਵੀਂ,
0: ਵੈਰੀ ਗੁੱਡ। ਜ਼ਰੂਰ ਯਾਰ ਹਰਮਨ ਨੂੰ ਕਾਲ ਕਰੋ 647-685-9000 647-685-9000 2163 ਜੀ ਕਿਵੇਂ ਹੋ?
4: ਹਾਂਜੀ ਗੁੱਡ ਮਾਰਨਿੰਗ ਨਵੀਂ, ਕੀ ਹਾਲ ਚਾਲ?
0: ਵਧੀਆ ਜੀ, ਕੀ ਹਾਲ ਹੈ?
4: ਬਸ ਠੀਕ ਠਾਕ। ਆਈ ਥਿੰਕ ਕਈ ਵਾਰੀ ਡਿਪੈਂਡ ਕਰਦਾ ਹੈਗਾ ਬੈਂਕਟ ਹਾਲ ਚ ਵੀ ਤੁਸੀਂ ਕਿਸ ਤਰ੍ਹਾਂ ਗੈਸਟ ਜੇ ਬੁਲਾਏ ਹੈਗੇ ਆ ਤੇ ਉਹ ਉਨੇ ਗੈਸਟ ਨਹੀਂ ਆਉਂਦੇ ਹੈਗੇ ਤੇ ਤੁਹਾਨੂੰ ਲੱਗਦਾ ਹੈਗਾ ਐਂਡ ਦੇ ਵਿੱਚ ਵੀ ਖਾਣਾ ਐਕਸਟਰਾ ਹੈਗਾ, ਤੇ ਆਈ ਥਿੰਕ ਜੇ ਲਿਜਾਣਾ ਉਹ ਕਹਿ ਸਕਦੇ ਆ ਗੈਸਟ ਨੂੰ ਲਿਜਾਣ ਵਾਸਤੇ ਤੇ ਲੈ ਜਾਣ, ਕਿਉਂਕਿ ਬੈਂਕਟ ਹਾਲ ਵਾਲੇ ਵੀ ਆਰ ਓ ਨੋ ਵੀ ਉਹਨਾਂ ਨੇ ਉਹ ਦੁਬਾਰਾ ਰੀਯੂਜ਼ ਕਰਨਾ ਕਿ ਸਿੱਟਣਾ ਕੀ ਕਰਨਾ, ਰਾਈਟ? ਯੂ ਪੇਡ ਫੋਰ ਇਟ ਮੇਰੇ ਹਿਸਾਬ ਨਾਲ ਬਿਲਕੁਲ ਗਲਤ ਹੈ, ਕਿਉਂਕਿ ਸਾਰੀ ਜਿਹੜੀ ਅਸੀਂ ਇੰਨੇ ਕੰਮ ਕਰਦੇ ਹਾਂ ਅਸੀਂ ਘਰਾਂ ਲਈ ਕਾਰਾਂ ਲਈ ਦੇਸ਼ਾਂ ਲਈ ਨੀ ਕਰਦੇ, ਫੂਡ ਇਜ਼ ਵੈਰੀ ਇੰਪੋਰਟੈਂਟ। ਜੇ ਤੁਸੀਂ ਆਪਣੇ ਗੈਸਟ ਨੂੰ ਤੁਹਾਨੂੰ ਲੱਗਦਾ ਵੀ ਟੇਵਾਂ ਭਰੀਆਂ ਪਈਆਂ ਇੰਨੀਆਂ ਜ਼ਿਆਦਾ, ਸੋ ਦਿਸ ਨਥਿੰਗ ਰੋਂਗ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਤੁਸੀਂ ਫੂਡ ਲਿਜਾਣਾ ਕਿਸੇ ਨੇ ਤੇ ਲੈ ਜਾਓ, ਬੈਂਕਟ ਹਾਲ ਵਾਲੇ ਨੂੰ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ, ਬਿਕੋਜ਼ ਯੂ ਪੇਡ ਫੋਰ ਦ ਫੂਡ ਜੇ ਤੁਹਾਡਾ ਐਕਸਟਰਾ ਹੈਗਾ। ਆਈ ਡੋਨਟ ਸੀ,
0: ਪਰ ਤੁਹਾਨੂੰ ਲੱਗਦਾ ਨਹੀਂ ਕਿ ਡੱਬਾ ਘਰੋਂ ਲੈ ਕੇ ਜਾਣਾ ਲੁਕਸ ਲਿਟਲ ਬੈਡ?
4: ਸੋ ਘਰੋਂ ਲੈ ਕੇ ਜਾਣਾ ਇਜ਼ ਰੋਂਗ, ਅਸੀਂ ਇਸ ਦੇ ਟੈਨਸ਼ਨ ਨਾਲ ਨਹੀਂ ਜਾਣਾ, ਇਹ ਕਿਸੇ ਜਾਇਦਾ ਸੀ ਨਹੀਂ ਹੈ ਕਿ ਡੱਬੇ ਲੈ ਚਲੋ ਜੀ ਅਸੀਂ ਖਾਣਾ ਲੈ ਕੇ ਆਵਾਂਗੇ, ਨਾ ਇਟ ਡਿਪੈਂਡਸ ਔਨ ਦ ਹੋਸਟ ਕਿ ਉਹਨੂੰ ਲੱਗਦਾ ਹੈ, ਕਿਉਂਕਿ ਹੁਣ ਮੈਂ ਅਸੀਂ ਮਾਮ ਦਾ ਬਰਥਡੇ ਮਨਾਇਆ ਸੀਗਾ ਤੇ ਜਿਸ ਹਿਸਾਬ ਨਾਲ ਬੁਲਾਇਆ ਸੀ ਗੈਸਟ ਨਹੀਂ ਆ ਪਾਏ, ਤੇ ਫਿਰ ਜਿਹੜਾ ਹੈਗਾ ਫਿਰ ਦੈਨ ਯੂ ਨੋ ਦੇਰ ਵਾਸ ਅ ਸਟੋਰ ਐਂਡ ਦੈਨ ਉੱਥੋਂ ਜਾ ਕੇ ਲੈ ਆਏ ਸੀਗੇ ਕੰਟੇਨਰ, ਐਂਡ ਵੀ ਟੋਲਡ ਦ ਰੈਸਟੋਰੈਂਟ ਕਿ ਵੀ ਇੰਨੇ ਬੰਦੇ ਨਹੀਂ ਹੈਗੇ, ਹੀ ਵਾਸ ਐਗਰੀ ਕਿ ਸਰ ਠੀਕ ਹੈ ਜੀ ਤੁਸੀਂ ਮਤਲਬ ਜਿਹੜਾ ਤੁਹਾਡਾ ਖਾਣਾ ਆ ਤੁਸੀਂ ਜੇ ਲਿਜਾਣਾ ਚਾਹੁੰਦੇ ਹੋ ਮੋਰ ਦੈਨ ਵੈਲਕਮ
0: ਜੀ,
4: ਕਹਿੰਦਾ ਉਹਨਾਂ ਨੇ ਵੀ ਕਹਿੰਦਾ ਸਾਨੂੰ ਸਿੱਟਣਾ ਪੈਣਾ ਰਾਈਟ, ਹੁਣ ਅਸੀਂ ਇੱਦਾਂ ਕਿਸੇ ਨੂੰ ਲੱਭ ਵੀ ਨੀ ਸਕਦੇ ਕਿ ਖਾਣਾ ਲੈ ਕੇ ਅਸੀਂ ਕਿਸੇ ਨੂੰ ਦੇ ਦੀਏ ਜਾਂ ਜੇ ਤੁਹਾਡੇ ਗੈਸਟ ਲਿਜਾਣਾ ਚਾਹੁੰਦੇ ਹੋ ਦੈਟਸ ਆਈ ਡੋਂਟ ਮਾਈਂਡ, ਟ੍ਰੈਂਡ ਬਣਿਆ ਹੋਇਆ ਕਿ ਅੱਧੀ ਪਲੇਟ ਖਾਣੀ ਅੱਗੇ ਸਿੱਟ ਦੇਣੀ ਹੈ, ਮੈਂ ਬੱਚਿਆਂ ਨੂੰ ਕਿਹਾ ਨਹੀਂ ਕੋ ਤੁਸੀਂ ਕੋਈ ਚੀਜ਼ ਖਾਣੀ ਹੈਗੀ ਥੋੜੀ ਲੈ ਲਓ, ਇਫ ਯੂ ਲਾਈਕ ਇਟ ਫਿਰ ਲੈ ਲਿਓ
0: ਜੀ। ਚਲੋ ਥੈਂਕ ਯੂ ਜੀ। ਆਪਣੇ ਲੋਕਾਂ ਦੀ ਵੀ ਨਾ ਕਿਤੇ ਪ੍ਰੋਬਲਮ ਇਹ ਹੈ, ਤੁਸੀਂ ਕਿਸੇ ਪਾਰਟੀ ਤੇ ਦੇਖੋ ਪਲੇਟਾਂ ਆਏ ਭਰ ਲੈਂਦੇ ਆ ਜਿਵੇਂ ਕਦੇ ਖਾਣਾ ਹੀ ਨਹੀਂ ਦੇਖਿਆ ਹੁੰਦਾ, ਪਲੇਟਾਂ ਓਵਰਫਲੋ ਹੋ ਰਹੀਆਂ ਹੁੰਦੀਆਂ ਨੇ, ਵਿੱਚ ਹੀ ਬਟਰ ਚਿਕਨ ਪਾਇਆ, ਵਿੱਚ ਹੀ ਗੋਟ ਮੀਟ, ਵਿੱਚ ਹੀ ਦਾਲ, ਵਿੱਚ ਹੀ ਦਹੀਂ, ਵਿੱਚ ਹੀ ਗੁਲਾਬ ਜਾਮਣਾਂ ਸਿੱਟੀਆਂ ਹੋਈਆਂ, ਵਿੱਚ ਹੀ ਨਾਨ, ਵਿੱਚ ਹੀ ਰਾਈਸ। ਸੋ ਜੇ ਫੂਡ ਦੀ ਵੇਸਟੇਜ ਦੀ ਵੀ ਗੱਲ ਆਪਾਂ ਕਰਨ ਲੱਗ ਪਈਏ ਤਾਂ ਕਿਤੇ ਨਾ ਕਿਤੇ ਆਪਣਾ ਵੀ ਆਈ ਥਿੰਕ ਬੜਾ ਵੱਡਾ ਕਸੂਰ ਹੈ। ਅਗਲੀ ਕਾਲ ਲੈਣ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਵਾਂ ਬਿਯੋਂਡ ਆਈਵਰ ਦਾ। ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ, ਬਿਯੋਂਡ ਆਈਵਰ ਬੈਕ ਟੂ ਸਕੂਲ। ਇਹਨਾਂ ਨੇ ਗਲਾਸਿਸ ਦੇ ਉੱਤੇ ਬਹੁਤ ਵੱਡੀਆਂ ਡੀਲਾਂ ਲਾਈਆਂ ਹੋਈਆਂ ਨੇ, ਬਾਏ ਵਨ ਗੇਟ ਵਨ ਫਰੀ, ਪ੍ਰਿਸਕ੍ਰਿਪਸ਼ਨ ਦੀਆਂ ਗਲਾਸਿਸ ਅਤੇ ਸਨ ਗਲਾਸਿਸ ਇੱਕ ਕਿਲੋ ਦੂਜੀ ਫਰੀ, ਅਤੇ ਸਿੰਗਲ ਵਿਜ਼ਨ ਐਨਕਾਂ ਦਾ ਪੈਕੇਜ ਹੈ ਰੈਗੂਲਰ 400 ਵਾਲਾ, ਰੈਗੂਲਰ ਤੁਹਾਡੇ ਲਈ $99 ਦੇ ਵਿੱਚ ਹੈ। ਪ੍ਰੋਗਰੈਸਿਵ ਐਨਕਾਂ ਦਾ ਪੈਕੇਜ ਰੈਗੂਲਰ 600 ਵਾਲਾ, ਤੁਹਾਡੇ ਲਈ $249 ਯਾਰ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਅਤੇ ਨੰਬਰ ਹੈ 9057933937 ਬਿਯੋਂਡ ਆਈਵਰ 9057933937। 5134 ਭਾਜੀ ਕਿਵੇਂ ਹੋ?
5: ਹਾਂਜੀ ਠੀਕ ਠਾਕ ਜੀ, ਚੜ੍ਹਦੀ ਕਲਾ। ਮੈਂ ਕਿਹਾ ਜੇ ਤਾਂ ਘਰ ਹੈਗਾ ਕੋਈ ਪ੍ਰੋਗਰਾਮ ਉੱਤੇ ਫੂਡ ਵੱਜ ਜਾਂਦਾ, ਉਹ ਤਾਂ ਘਰ ਵਾਲੇ ਕਹਿੰਦੇ ਵੀ ਲੈ ਜਾਓ, ਹੁਣ ਬੈਂਕਟ ਹਾਲ ਆ ਗਿਆ ਤੇ ਹੁਣ ਆਉਟ ਜਿਹਾ ਲੱਗਦਾ, ਉੱਥੋਂ ਕਿੱਥੇ ਬੰਦਾ ਡੱਬੇ ਚੱਕੀ ਫਿਰੇ ਜਾਣਾ। ਹਾਂਜੀ ਬਾਕੀ ਇਹ ਵੀ ਉੱਥੇ ਤੁਸੀਂ ਪਹਿਲਾਂ ਡੱਬੇ ਭਰ ਲਾ, ਪਹਿਲੇ ਜਿਹੜੇ ਗੈਸਟ ਜਿਹੜੇ ਭਾਵੇਂ ਉਹ ਮੁੜ ਕੇ ਖਾਲੀ ਵਿਚਾਰੇ ਪਲੇਟਾਂ 'ਚ ਬੈਠੇ ਹੋਣ, ਏਦਾਂ ਨੀ ਜਿਹੜਾ ਬੈਂਕਟ ਹਾਲ 'ਚ ਨੀ ਮੈਨੂੰ ਲੱਗਦਾ। ਪਰ ਘਰ ਜੇ ਤੁਸੀਂ ਪਾਰਟੀ ਹਾਂ ਉਹਨਾਂ ਨੂੰ ਕਹਿੰਦੇ ਵੀ ਘਰ ਵਾਲੇ ਕਹਿੰਦੇ ਵੀ ਫੂਡ ਜ਼ਿਆਦਾ ਆ ਤੁਸੀਂ ਲੈ ਜਾਓ, ਉਹ ਵੱਖਰੀ ਗੱਲ ਹੈ ਹਨਾ।
0: ਕਹਿੰਦੇ ਨੀ ਹੁੰਦੇ ਕਿ
5: ਪਲੇਟਾਂ ਇੰਨੀਆਂ ਨੇ ਦਿੰਦੇ ਆ ਜੀ, ਉਹ ਪਲੇਟਾਂ ਭਰਨ ਦਾ ਤੇ ਤਾਂ ਪਲੇਟ ਤਾਂ ਇੰਨੀ ਕੁਆਟਰ ਪਲੇਟ ਵੀ ਦਿੰਦੇ ਆ ਸਨੈਕਾਂ ਵਾਸਤੇ ਹਨਾ, ਉਹ 'ਚ ਦੋ ਟਿੱਕੀਆਂ ਨੀ ਪੈਂਦੀਆਂ ਰਾਈਟ।
0: ਉਹ ਵੀ ਗੱਲ ਠੀਕ ਹੈ,
5: ਕੀ ਕਰੇ ਦੂਜੀ ਵਾਰ ਕਈ ਸ਼ਰਮ ਦੇ ਮਾਰੇ ਜਾਂਦੇ ਨੀ, ਉਹ ਪਲੇਟ ਭਰਨੀ ਆ ਤਾਂ ਉਹਨੂੰ ਕਿੰਨੀ ਕੁ ਭਰ ਲਓ ਤੁਸੀਂ ਇੰਨੀ ਕੁ ਪਲੇਟ।
0: ਅੱਛਾ, ਸੋ ਬੈਂਕਵੇਟ ਹਾਲਾਂ ਨੂੰ ਬੇਨਤੀ ਇਹ ਹੈ ਕਿ ਪਲੇਟਾਂ ਵੱਡੀਆਂ ਦਿਆ ਕਰੋ ਹੈ।
5: ਹਾਂਜੀ, ਉਹ ਘੱਟੋ ਘੱਟ ਹਾਫ ਪਲੇਟ ਤਾਂ ਚਾਹੀਦੀ ਆ ਨਾ ਸਨੈਕਾਂ ਵਾਸਤੇ ਰਾਈਟ। ਕਿੰਨੀਆਂ ਚੀਜ਼ਾਂ ਪਈਆਂ ਨੇ, ਇੱਕ ਵੀ ਲਓ ਤੁਸੀਂ ਉਹ ਕੋਈ ਨਹੀਂ ਆਉਂਦੀ, ਸਿਰਫ ਦੋ ਟਿੱਕੀਆਂ ਆਉਂਦੀਆਂ ਉਹ ਪਲੇਟ ਦੇ ਵਿੱਚ। ਪੈਸੇ ਤੁਸੀਂ ਇੰਨੇ ਚਾਰਜ ਕਰਦੇ
0: ਨੇ, ਦੋ ਟਿੱਕੀਆਂ ਫਿਰ ਖਾਣੀਆਂ ਕਿੰਨੀਆਂ, ਚਾਰ ਪੰਜ ਟਿੱਕੀਆਂ ਖਾਣੀਆਂ ਹੁੰਦੀਆਂ ਹਾਲ 'ਚ?
5: ਨਹੀਂ ਵੇਖੋ ਕਿੰਨੇ ਪਏ ਹੁੰਦੇ ਸਨੈਕ, ਪਕੌੜੇ ਪਏ ਨੇ, ਟਿੱਕੀਆਂ ਪਈਆਂ ਹੁੰਦੀਆਂ, ਚਿਕਨ ਪਿਆ ਹੁੰਦਾ, ਫਿਸ਼ ਪਈ ਹੁੰਦੀ, ਇੱਕ ਪੀਸ ਵੀ ਲਾਓ ਉਹਦੇ 'ਚ, ਇੱਕ ਪੀਸ ਨਹੀਂ ਆਉਂਦਾ ਸਰ, ਇੰਨੀਆਂ ਚੀਜ਼ਾਂ ਪਈਆਂ।
0: ਚਲੋ ਠੀਕ ਹੈ, ਚਲੋ ਥੈਂਕ ਯੂ ਸਰ। ਸੋ ਲੋਕਾਂ ਦਾ ਕਸੂਰ ਨਹੀਂ, ਪਲੇਟਾਂ ਹੀ ਛੋਟੀਆਂ ਨੇ। ਸਾਡੇ ਨਾਲ ਸੁਖ ਭਾਜੀ ਜੁੜੇ ਆ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਫਰਾਈਡੇ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਾਲ, ਦ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ। ਸੁਖ ਜੀ ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਸਾਡੇ ਕੋਲ ਭਾਰੀ ਡਿਸਕਾਊਂਟ ਜਿਹੜੇ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣਗੇ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ, ਜੀ ਹਾਂ, ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ ਚਾਹੁੰਦੇ ਹੋ, 3-seater ਸੋਫਾ, 2-seater ਲਵ ਸੀਟ, ਚੋਇਸ ਆਫ ਕਲਰ, ਰੰਗ ਜਿਹੜਾ ਤੁਸੀਂ ਮਰਜ਼ੀ ਬਣਾ ਸਕਦੇ ਹੋ, ਵੈਲਵਟ ਫੈਬਰਿਕ ਦੇ ਵਿੱਚ, ਲੈਦਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਸੈੱਟ ਸੋਲਿਡ ਵੁੱਡ ਫਰੇਮ ਦੇ ਨਾਲ, ਲੈਗਸ ਤੁਸੀਂ ਗੋਲਡਨ ਸਿਲਵਰ ਲਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 2,2200 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, $799 ਦਾ, ਜੀ ਹਾਂ, $799 ਦੇ ਵਿੱਚ 5 seats ਕੈਨੇਡੀਅਨ ਮੇਡ ਤੁਸੀਂ ਆਪਣੀ ਮਰਜ਼ੀ ਦੀਆਂ ਬਣਵਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਨਵੀ ਬਾਈ,
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। 9222 ਹੈਲੋ।
7: ਹਾਂਜੀ ਨਵੀ ਜੀ।
0: ਹਾਂਜੀ ਸਰ।
7: ਹਾਂਜੀ, $58 billion ਦਾ ਜਿਹੜਾ ਫੂਡ ਵੇਸਟ ਹੁੰਦਾ ਐਵਰੀ ਈਅਰ।
0: ਬੱਲੇ ਬੱਲੇ ਬੱਲੇ, ਅੱਛਾ।
7: ਹਾਂਜੀ, ਨਵੀਂ ਸਟੱਡੀ ਆ ਨਾ ਦੀ। ਹੁਣ ਦੇਖੋ ਲੋਕ ਬੈਂਕਟ ਹਾਲਾਂ ਦੇ ਵਿੱਚ ਵੀ, ਗੁਰਦੁਆਰੇ ਵੀ ਦੇਖੋ ਕਿਵੇਂ ਟਰੇਆਂ ਭਰਾ ਲੈਂਦੇ ਨੇ, ਤੇ ਮੁੜ ਕੇ ਟਰੇ ਕਿਵੇਂ ਉਹ ਜਾ ਕੇ ਘਰ ਵਿੱਚ ਛੱਡ ਦਿੰਦੇ ਨੇ ਉਹ।
0: ਹਾਂ, ਉਹ ਵੀ ਹਾਂ, ਸਹੀ ਗੱਲ ਹੈ ਯਾਰ। ਆਪਾਂ ਜਦੋਂ ਗੁਰੂ ਘਰ ਜਾਂਦੇ ਹਾਂ, ਲੰਗਰ ਦੇ ਨਾਲ ਵੀ ਇਦਾਂ ਹੀ ਕਰਦੇ ਹਾਂ।
7: ਉਹ ਲੰਗਰ ਦੀ ਇੱਕ ਨੀ ਕਰਦੇ, ਜਿਵੇਂ ਹੁਣ ਨਿਆਣਾ ਹੈਗਾ, ਕੋਈ ਬੱਚਾ ਹੈਗਾ, ਉਹਦੇ ਲਈ ਉਹਨੂੰ ਆਪਾਂ ਉਨੇ ਕੁ ਲੈ ਕੇ ਦਓ, ਪੇਰੈਂਟਸ ਵੀ ਨੀ ਦੇਖਦੇ ਵੀ ਨਿਆਣਾ ਹੈਗਾ ਵੀ ਅਸੀਂ ਇਹਨੂੰ ਉਨੀ ਕੁ ਪਵਾ ਕੇ ਦਈਏ।
0: ਨਹੀਂ ਗੱਲ ਤੁਹਾਡੀ ਠੀਕ ਹੈ, ਬੱਚਿਆਂ ਦਾ ਛੱਡੋ, ਜਿਹੜੇ ਵੱਡੇ ਨੇ ਉਹ ਵੀ ਇਦਾਂ ਕਰੀ ਜਾਂਦੇ ਆ। ਫਿਰ ਤੁਹਾਨੂੰ ਕੀ ਲੱਗਦਾ ਹੁਣ ਜੇ ਕੋਈ ਪਾਰਟੀ ਹੈ ਵੀ ਸਗਾ, ਤੇ ਉੱਥੇ ਵਧੀਆ ਲੋਕਾਂ ਨੂੰ ਦੇ ਦੇਣਾ ਚਾਹੀਦਾ, ਜਿਹੜਾ ਲੈਫਟ ਓਵਰ ਫੂਡ ਹੈ ਵੀ ਘਰੇ ਲੈ ਜਾਓ।
7: ਹੁਣ ਦੇਖੋ ਵੀ ਘਰੇ ਵੀ ਆਪਾਂ ਯੂਜ ਕਰਦੇ ਹਾਂ, ਸਾਰੇ ਕਰਦੇ ਹਾਂ, ਤੁਸੀਂ ਆਪਾਂ ਵੈਂਕਟਾ ਦਾ ਜਾਂਦੇ ਹਾਂ ਵਾਸ਼ਰੂਮ ਦੇਖੋ ਕਿਵੇਂ ਸਾਰੇ ਪਿੱਛੇ ਆਲੇ ਦੁਆਲੇ ਕਿਵੇਂ ਪੇਪਰ ਸੁੱਟਿਆ ਪਿਆ ਹੁੰਦਾ, ਕਿਵੇਂ ਆਲੇ ਦੁਆਲੇ ਸਾਰਾ ਲਵੇੜਿਆ ਪਿਆ ਹੁੰਦਾ, ਕੋਈ ਮਤਲਬ ਇੱਕ ਘਰ ਚ ਦੱਸਦਾ ਆਪਣੇ ਚ, ਮਤਲਬ ਜੇ ਆਪਣਾ ਉੱਥੇ ਵੀ ਆਪਣਾ ਘਰ ਸਮਝ ਲਓ ਤੁਸੀਂ,
0: ਸਹੀ ਗੱਲ ਹੈ,
7: ਤੁਸੀਂ ਥਾਣਾ ਉਹਨਾਂ ਲਓ।
0: ਨਹੀਂ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਿਲਕੁਲ ਕਿਤੇ ਨਾ ਕਿਤੇ ਫਿਰ ਇਸ਼ੂ ਜਿਹੜਾ ਉਹ ਆਪਣੇ ਵਿੱਚ ਵੀ ਹੈ। ਸਾਡੇ ਨਾਲ ਮਿਸਟਰ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਤੁਹਾਨੂੰ ਬੜਾ ਬੈਨੀਫਿਟ ਕਰਵਾਉਂਦੇ ਨੇ, ਗਵਰਨਮੈਂਟ ਕੋਲੋਂ ਤੁਹਾਨੂੰ ਲੋਨ ਲੈ ਕੇ ਦਿੰਦੇ ਆ ਸਟੱਡੀ ਲਈ, ਐਜੂਕੇਸ਼ਨ ਲਈ। ਸਰਾਸ਼ ਪਹਿਲਾਂ ਤਾਂ ਵੈਲਕਮ, ਕੀ ਹਾਲ ਆ?
8: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ, ਵਧੀਆ ਜੀ, ਤੁਸੀਂ ਦੱਸੋ ਜੀ।
0: ਸੋ ਸਰਾਸ਼ ਜਿਹੜਾ ਇਹ ਲੋਨ ਹੈ ਇਹ ਕਿਹਨੂੰ ਮਿਲ ਸਕਦਾ, ਇਹਦੀ ਐਲੀਜੀਬਿਲਿਟੀ ਕੀ ਹੈ, ਤੇ ਕੱਲ ਕਿੰਨੇ ਕੁ ਬੰਦਿਆਂ ਦੀ ਫੰਡਿੰਗ ਆਈ ਹੈ, ਤੇ ਨਾਲੇ ਇਹ ਵੀ ਦੱਸੋ ਤੇ ਲੋਨ ਦੀ ਰੇਂਜ ਕਿੰਨੀ ਕੁ ਹੈ?
8: ਹਾਂਜੀ, ਸੋ ਜੋ ਪੀ ਆਰ ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਓਨਟਾਰੀਓ ਮੇਂ ਰਹਿਤੇ, ਕੋਈ ਏਜ ਲਿਮਿਟ ਨਹੀਂ ਹੈ ਇਸਕੇ ਅੰਦਰ, ਉਹ 50,000 ਸੇ 1,70,000 ਤੱਕ ਕਾ ਲੋਨ ਲੇਤੇ ਹੈ। ਸਟੱਡੀ ਕੇ ਲਈ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ, ਨਾ ਕਿ ਬੈਂਕ। ਗਵਰਨਮੈਂਟ ਬੈਂਕ ਕੋ ਪੈਸਾ ਦੇਤੀ ਹੈ, ਬੈਂਕ ਆਪਕੋ 2.5% ਪੇ, ਬੈਂਕ ਆਪਕੋ ਪੈਸਾ ਦੇਤਾ 10% ਪੇ, ਯਹਾਂ ਪੇ ਬੈਂਕ ਵਿਚੋਲੀਆ ਹੈ ਹੀ ਨਹੀਂ, ਤੋ ਆਪਕੋ 2.5% ਵਿਆਜ ਪੇ ਕਹੀਂ ਵੀ ਪੈਸੇ ਕੋ ਵਰਤੋ, ਕਹੀਂ ਵੀ ਯੂਜ ਕਰੋ, ਔਰ 2.5% ਵਿਆਜ ਹੈ ਸਿਰਫ, ਉਹ ਵੀ 2.5 ਸਾਲ ਬਾਅਦ ਸਟਾਰਟ ਹੋਤਾ ਹੈ ਵਿਆਜ, ਸ਼ੁਰੂ ਕੇ 2.5 ਸਾਲ ਤੋਂ ਵਿਆਜ ਹੀ ਨਹੀਂ ਹੈ, ਕਹੀਂ ਵੀ ਪੈਸੇ ਖਰਚ ਕਰੋ, 50,000 ਸੇ 1,70,000 ਡਾਲਰ। ਸਕਿੱਲ ਵੀ ਆ ਗਈ, ਫੁਲੀ ਆਨਲਾਈਨ ਕੋਰਸਿਸ ਨੇ, ਫੋਨ ਪੇ ਲੈਪਟਾਪ ਆਪਣੇ ਲਗਾ ਰਹੇ, ਔਰ ਅਦਰ ਹੈਂਡ ਆਪਕੇ ਪਾਸ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ, ਮੇਰੇ ਅਕਾਊਂਟ ਮੇਂ ਨਹੀਂ ਆਤੀ।
0: ਠੀਕ ਹੈ, ਵੈਰੀ ਗੁੱਡ। ਸੋ ਸਰਾਜ ਦਾ ਨੰਬਰ ਇੱਕ ਵਿੱਚ ਹੈ 437-264-3175-437-264-3175-3164-3161-3165 ਤੇ ਕਾਲ ਕਰੋ। ਤੇ ਸਰਾਜ ਤੁਹਾਡੀ ਕਿੰਨੀ ਕੁ ਫੀਸ ਹੈ ਤੇ ਕਦੋਂ ਕੁ ਦੇਣੀ ਹੁੰਦੀ ਹੈ ਤੁਹਾਡੀ ਜਿਹੜੀ ਫੀਸ ਹੈ?
8: ਹਾਂਜੀ, ਹਮਨੇ ਸਭ ਕੁਛ ਸਾਫ ਰੱਖਾ ਐਂਡ ਟੂ ਐਂਡ, ਕੋਈ ਵੀ ਚਲਾਕੀ ਹੈ ਮਿੱਠੀ ਬਾਤੇ ਨਹੀਂ ਹੈ, ਹਮਾਰੀ ਛੋਟੀ ਸੀ ਫੀਸ ਹੈ $199 ਕਾਮ ਹੋਣੇ ਕੇ ਬਾਅਦ ਮੈਂ ਹੈ, ਬਾਅਦ ਮੈਂ ਛੋਟੀ ਸੀ ਫੀਸ, ਉਹ ਵੀ ਕਾਮ ਹੋਣੇ ਕੇ ਬਾਅਦ, ਕੋਈ ਵੀ ਨਕਲੀ ਕਾਗਜ਼ ਨਹੀਂ ਲੱਗਤਾ, ਕੋਈ ਸੈਟਿੰਗ ਨਹੀਂ ਹੈ, ਸਾਫ ਕਾਮ ਹੈ, 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕਿਆ ਹੈ। ਕਾਲ ਕਰੇ, ਪ੍ਰੋਪਰ ਆਫਿਸ ਹੈ 218 ਬੁਲਵਰਡ ਹਰਨ ਟਰੀ ਪੇ, 6 ਬੰਦੇ ਆਪਣੇ ਲਈ ਕਾਮ ਕਰ ਰਹੇ ਹੈ, ਆਈਏ ਕਾਲ ਕਰੀਏ, ਨੰਬਰ ਹੈ ਹਮਾਰਾ 437-264-3175, 437-264-3175, ਕਾਲ ਕਰੋ, ਐਸਟੀਮੇਟ ਲੋ, ਆਫਿਸ ਆਓ, ਇਸੇ ਬੜੀਆ ਲੋਨ ਧਰਤੀ ਪੇ ਐਗਜ਼ਿਸਟ ਨਹੀਂ ਕਰਤਾ, 2.5 ਸਾਲ ਤੱਕ 0%, ਉਸਕੇ ਬਾਅਦ ਵੀ 2.5% ਸਾਲ ਕਾ ਵਿਆਜ, $1,00,000 ਪੇ ਵਿਆਜ ਕਿਤਨਾ ਮਹੀਨੇ ਕਾ $200, $1,00,000 ਪੇ ਵਿਆਜ,
0: ਦੈਟਸ ਵੈਰੀ ਗੁੱਡ।
8: 437-264-3175, 437-264-3175,
0: 437-264-3175, ਸਰਾਸ਼ ਨੂੰ ਕਾਲ ਕਰੋ। ਸਰਾਸ਼ ਬਹੁਤ ਸ਼ੁਕਰੀਆ,
8: ਥੈਂਕ ਯੂ
0: ਜੀ। 1510 ਭਾਜੀ, ਕੀ ਹਾਲ ਹੈ?
9: ਵਧੀਆ ਜੀ, ਮਿਹਰਬਾਨੀ। ਦੇਖੋ, ਜਦੋਂ ਕੋਈ ਰਿਵਾਜ ਇੱਕ ਵਾਰੀ ਸਥਾਪਿਤ ਹੋ ਜਾਂਦਾ ਨਾ, ਫਿਰ ਲੋਕ ਉਹਨੂੰ ਅਸੂਲ ਮੰਨਣ ਲੱਗ ਜਾਂਦੇ, ਜਦੋਂ ਕੋਈ ਬੰਦਾ ਉਹਨਾਂ ਅਸੂਲਾਂ ਤੋਂ ਬਾਹਰ ਜਾਂਦਾ ਬਾਕੀ ਦੇ ਉਹਦੀ ਨਿੰਦਿਆ ਕਰਦੇ ਆ। ਮੈਂ ਨੀ ਸਮਝਦਾ ਬਈ ਇੰਡੀਆ ਜਾਂ ਇੱਥੇ ਕੋਈ ਰੈਸਟੋਰੈਂਟ ਢਾਬੇ ਜਾਂ ਹਾਲ ਵਾਲਾ ਕੋਈ ਜੂਠਾ ਜਿਹੜਾ ਫੂਡ ਹੈ ਬਾਹਰ ਸੁੱਟਦਾ ਹੋਊਗਾ, ਉਹ ਅਗਲੀ ਪਾਰਟੀ ਚ ਪਰੋਸਿਆ ਜਾਂਦਾ, ਉੱਥੇ ਧਨੀਆ ਮਿਰਚਾਂ ਪਾ ਕੇ, ਉੱਥੇ ਕੈਚਪ ਪਾ ਕੇ, ਏਦਾਂ ਸੁੱਟ ਕੇ ਉਹਨਾਂ ਨੂੰ ਕੀ ਬਚਣਾ ਹੈਗਾ। ਤੇ ਇੱਕ ਦੂਜੇ ਦਾ ਜੂਠਾ ਖਿਲਾਉਂਦੇ ਲੋਕ ਇੰਡੀਆ ਚ, ਤੁਸੀਂ ਦੇਖੇ ਢਾਬੇ ਉੱਥੇ 6-6 ਕੌਲੀਆਂ ਨਾਲ ਪਰੌਠੇ ਦਿੰਦੇ ਨੇ, ਉਹ ਕਦੇ ਸੁੱਟਦੇ ਨੇ ਨਾ, ਕਦੇ ਵੀ ਨੀ ਸੋਚਦਾ ਤੁਹਾਨੂੰ, ਉਹ ਜਾਣ ਵੀ ਨੀ ਦਿੰਦੇ, ਉਹ ਇਸੇ ਕਰਕੇ ਨੀ ਜਾਣ ਦਿੰਦੇ, ਇੱਕ ਤਾਂ ਮੱਖੀਆਂ ਭਿਣਕਦੀਆਂ ਉੱਥੇ, ਦੂਜਾ ਸਾਰਾ ਜੂਠਾ ਰਲਾਇਆ ਹੁੰਦਾ। ਹੁਣ ਜਦੋਂ ਤੁਸੀਂ ਦੇਖੋ ਪਿੰਡਾਂ ਚ ਕੋਈ ਪਹਿਲਾਂ ਨਾ ਪਾਠ ਹੁੰਦਾ ਸੀ, ਕੋਈ ਲੰਗਰ ਹੁੰਦਾ ਸੀ ਜਾਂ ਕੁਛ ਵੀ ਹੁੰਦਾ ਸੀ, ਤਾਂ ਸਾਰੇ ਲੋਕੀ ਆਪੋ ਆਪਣੇ ਭਾਂਡੇ ਨਾਲ ਲੈ ਕੇ ਜਾਂਦੇ ਸੀ, ਤੇ ਹੁਣ ਉਹ ਰਿਵਾਜ ਬੰਦ ਹੋ ਗਿਆ। ਹੁਣ ਜੇ ਕੋਈ ਨਾਲ ਲੈ ਕੇ ਜਾਊਗਾ ਉਹ ਬੁਰਾ ਲੱਗੂਗਾ,
0: ਹਾਂਜੀ,
9: ਤੇ ਇਹ ਸੰਗ ਸ਼ਰਮ ਹੀ ਮਾਰਦੀ ਹੈ। ਮੇਰਾ ਖਿਆਲ ਘਰੋਂ ਡੱਬਾ ਜਿਹੜਾ ਬੰਦਾ ਲੈ ਕੇ ਗਿਆ, ਵਧੀਆ ਗੱਲ ਹੈ, ਖੜੇ ਪੈਰ ਕਿੱਥੋਂ ਖਰੀਦਣਾ ਉਹਨੇ, ਉਧਰ 8 ਵਜੇ ਹੁੰਦੇ 9 ਵਜੇ ਹੁੰਦੇ, ਲੈ ਕੇ ਸਾਰੇ ਜਾਣਾ ਚਾਹੁੰਦੇ, ਸੰਗ ਸ਼ਰਮ ਹੀ ਮਾਰਦੀ ਆ। ਹੁਣ ਜਿਹੜਾ ਉਹ ਬੰਦਾ ਲੈ ਕੇ ਗਿਆ ਉਹਦੇ ਵਿੱਚ ਆਤਮ ਵਿਸ਼ਵਾਸ ਹੈ, ਤਦੇ ਲੈ ਕੇ ਗਿਆ ਉਹਨੇ, ਲੋਕਾਂ ਦੀ ਪਰਵਾਹ ਨੀ ਕੀਤੀ ਲੋਕ ਤਾਂ। ਹੁਣ ਤੁਸੀਂ ਦੂਜਾ ਮਸਲਾ ਛੇੜ ਲਓ, ਫਿਰ ਲੋਕ ਕਹਿਣਗੇ ਜੀ ਲੋਕਾਂ ਦੀ ਪਰਵਾਹ ਨੀ ਕਰਨੀ ਚਾਹੀਦੀ ਜੋ ਕਹਿੰਦੇ ਕਹੀ ਜਾਣਦੇ, ਤੇ ਹੁਣ ਉਹ ਵੀ ਇੱਦਾਂ ਹੀ ਆ, ਕਹਿੰਦੇ ਕਹੀ ਜਾਓ, ਅਗਲਾ ਕਹਿੰਦਾ ਮੈਂ ਤਾਂ ਲੈ ਆਊਂਗਾ, ਵਧੀਆ ਗੱਲ ਹੈ, ਮੈਂ ਨੀ ਮੰਨਦਾ ਕੋਈ ਇਹਦੇ ਵਿੱਚ ਗਲਤ ਹੈ, ਉਹਦਾ ਜੀ ਕੀਤਾ ਲੈ ਗਿਆ।
0: ਹੁਣ ਕੀ ਪਰ ਭਾਜੀ ਆਪਾਂ ਇੱਥੇ ਕਹਿੰਦੇ ਆ ਵੀ ਐਟੀਕੇਟ, ਸਿਵਿਕ ਸੈਂਸ, ਤੇ ਹੁਣ ਬੈਂਕਵਟ ਹਾਲ ਚ ਕੋਟ ਪੈਂਟ ਪਾ ਕੇ ਮੈਂ ਡੱਬਾ ਲੈ ਕੇ ਜਾ ਰਿਹਾ ਵੀ ਮੈਂ ਖਾਣਾ ਘਰੇ ਲੈ ਜੂੰਗਾ, ਇਹ ਤੁਹਾਨੂੰ ਲੱਗਦਾ ਕਿ ਸਿਵਿਕ ਸੈਂਸ ਜਾਂ ਐਟੀਕੇਟ ਹੈਗੇ ਆ ਇਹਦੇ ਵਿੱਚ?
9: ਨਹੀਂ, ਇਹ ਜੇ ਹੁਣ ਸਾਰੇ ਲੈ ਕੇ ਜਾਣ ਲੱਗ ਜਾਣ ਉਹ ਵਧੀਆ ਲੱਗਣ ਲੱਗ ਜਾਂਦਾ, ਜਦੋਂ ਵੀ ਕੋਈ ਨਵਾਂ ਬੰਦਾ ਕੰਮ ਕਰਦਾ ਨਾ, ਉਹ ਪਹਿਲਾਂ ਉਹਦਾ ਵਿਰੋਧ ਹੁੰਦਾ ਹੀ ਹੁੰਦਾ
0: ਜੀ।
9: ਕੋਟ ਪੈਂਟ ਵਾਲੇ ਨੂੰ ਵੀ ਤਾਂ ਭੁੱਖ ਲੱਗਦੀ ਆ, ਭਾਵੇਂ ਤੁਸੀਂ 2-3 ਟਾਈਆਂ ਲਾ ਲਓ।
0: ਸ਼ੁਕਰੀਆ ਸਰ, ਮਿਹਰਬਾਨੀ। ਸੋ ਪ੍ਰੋਗਰਾਮ ਪਛਾਵੇ ਸਾਰਾ HK ਮੂਵਰਸ ਨੂੰ ਯਾਦ ਰੱਖੋ, ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ। ਇਹਨਾਂ ਕੋਲ 30 ਸਾਲ ਦਾ ਮੂਵਿੰਗ ਐਕਸਪੀਰੀਅੰਸ ਹੈ, 30 ਈਅਰਸ ਹੋ ਗਏ। ਨੰਬਰ ਹੈ ਐਚ ਕੇ ਮੂਵਰਸ ਦਾ 416-524-6704 ਲੇਡੀਜ਼ ਕਿਵੇਂ ਹੋ ਗਾਣਾ ਨਹੀਂ ਸੀ ਬਣਿਆ ਨੀ ਤੈਨੂੰ ਸੂਟ ਸੂਟ ਕਰਦਾ ਸੋ ਸੂਟ ਇੱਕ ਤਾਂ ਮਹਿੰਗੇ ਬਹੁਤ ਹੋ ਗਏ ਅਸੀਂ ਤੈਨੂੰ ਦੱਸਦੇ ਹਾਂ ਡੀਲ ਇੱਕ ਵਧੀਆ ਫੈਸ਼ਨ ਆਈ ਕਿਊ 'ਤੇ ਜਾਓ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਹੈ ਨਾ ਵਧੀਆ ਡੀਲ ਅਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜਾ 25% ਆਫ ਤਿੰਨ ਪੀਸ ਸਟੈਚੀਆਂ ਦਾ ਸੈੱਟ 149 ਦਾ ਨੰਬਰ ਹੈ 905-453-2225 ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਐਂਡ ਕਿਚਨਰ ਫੈਸ਼ਨ ਆਈ ਕਿਊ 0026 ਹੈਲੋ ਜੀ
10: ਕੋਈ
0: ਨਾ ਜੀ ਲਿਖੋ ਨੰਬਰ
10: ਹੈਲੋ
0: ਨੰਬਰ ਹੈ ਜੀ 647-394-4369 647-394-4369 ਇਹਨਾਂ ਦਾ ਨਾਮ ਹੈ ਕਮਲਜੀਤ ਕਹਿਦੇ ਹੋ ਨਵੀਂ ਨੇ ਦਿੱਤਾ ਨੰਬਰ ਨੰਬਰ ਇੱਕ ਵਾਰ ਫਿਰ 647-394-4369 ਕੋਈ ਗੱਲ ਨੀ ਸਰ ਨੋ ਪ੍ਰੋਬਲਮ ਇੱਕ ਯਾਰ ਡੇਰੀ ਅਤੇ ਹਰਨ ਡੇਰੀ ਉੱਤੇ ਇੰਨੇ ਵਧੀਆ ਇੰਨੇ ਕਮਾਲ ਦੇ ਘਰ ਆ ਰਹੇ ਹੈ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਸੋ ballymorehomes.com ballymorehomes.com 6640 ਹੈਲੋ
11: ਸਸਕਨ ਵਿੱਚ ਕੀ ਹਾਲ ਜੀ
0: ਵਧੀਆ ਜੀ ਕਿਵੇਂ
11: ਦੇਖੋ ਨਵੀਂ ਜੀ ਸ਼ਿਸ਼ਟਾਚਾਰ ਤੌਰ ਤੇ ਦੇਖਿਆ ਜਾਵੇ ਤੇ ਇਹ ਗੱਲ ਚੰਗੀ ਲੱਗਦੀ ਨਹੀਂ ਆ ਕਿ ਤੁਸੀਂ ਕਿਤੇ ਵਿਆਹ ਸ਼ਾਦੀ ਜਾਓ ਪਰਿਵਾਰ ਦੇ ਨਾਲ ਤੇ ਤੁਸੀਂ ਨਾਲ ਡੱਬਾ ਲੈ ਕੇ ਜਾਓ ਕਿ ਖਾਣਾ ਲੈ ਕੇ ਆਉਣਾ ਮੈਨੂੰ ਲੱਗਦਾ ਮੋਸਟਲੀ ਆਪਾਂ ਸਾਰੇ ਇੱਦਾਂ ਨਹੀਂ ਕਰਦੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਦੁਨੀਆਂ ਭਰ ਚ ਜਿੰਨਾ ਫੂਡ ਵੇਸਟ ਹੁੰਦਾ ਜੇ ਉਹਨੂੰ ਬਚਾ ਲਿਆ ਜਾਵੇ ਤੇ ਮੈਨੂੰ ਇਹ ਲੱਗਦਾ ਕਿ ਦੁਨੀਆਂ ਭਰ ਚ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਆਪਣੇ ਸਿੱਖ ਧਰਮ ਚ ਝੂਠ ਔਰ ਝੂਠ ਨੂੰ ਬਹੁਤ ਨਿੰਦਿਆ ਗਿਆ ਕਦੀ ਝੂਠ ਨਾ ਛੱਡੋ ਝੂਠ ਨਾ ਬੋਲੋ ਤੇ ਬਾਕੀ ਆ ਕਿ ਬਚਤ ਜਿੰਨੀ ਹੁੰਦੀ ਕਰ ਲੈਣੀ ਚਾਹੀਦੀ ਆ ਵੇਸਟ ਨਹੀਂ ਜਾਣਾ ਚਾਹੀਦਾ ਜਿੰਨੀ ਕੁ ਗੈਦਰਿੰਗ ਅੱਜ ਕੱਲ੍ਹ ਤੇ ਪੁੱਛ ਕਿੰਨੇ ਬੰਦੇ ਆ ਰਹੇ ਆ ਉਹ ਤੁਹਾਨੂੰ ਪਤਾ ਹੈ SVP ਹੁੰਦਾ ਸਿਸਟਮ ਤੇ ਉਹਨਾਂ ਫੂਡ ਬਣਾਓ ਜਿੰਨਾ ਲੱਗਣਾ
0: ਤੁਹਾਨੂੰ ਫਿਰ ਤਾਂ ਸਗਾ ਤੇ ਚੰਗੀ ਗੱਲ ਹੈ ਜੇ ਕੋਈ ਜਾ ਰਿਹਾ ਤੇ ਉਹ ਬੰਦਾ ਡੱਬਾ ਲੈ ਕੇ ਜਾਂਦਾ ਇਹ ਤਾਂ ਵਧੀਆ ਉਹ ਫਿਰ ਖਾਣਾ ਵੇਸਟ ਨਹੀਂ ਹੋ ਰਿਹਾ ਐਟਲੀਸਟ ਖਾ ਤਾਂ ਲਊਗਾ
11: ਨਹੀਂ ਨਹੀਂ ਦੇਖੋ ਨਵੀਂ ਦੇਖੋ ਮੈਂ ਗਰੰਟੀ ਦਾ ਕਹਿਣਾ ਤੁਸੀਂ ਨੀ ਕਦੀ ਕੀਤਾ
0: ਹੋਊਗਾ
11: ਸ਼ਿਸ਼ਟਾਚਾਰ ਤੌਰ ਤੇ ਕੋਈ ਨੀ ਕਰਦਾ ਓਦਾਂ ਆਪਾਂ ਜੋ ਮਰਜ਼ੀ ਕਹੀ ਜੀ ਕੋਈ ਪਰਿਵਾਰ ਮੰਨ ਲਓ ਗਿਆ ਵਾ ਮਤਲਬ ਅੱਛੇ ਦਾ ਨਾਂ ਆ ਕਿ ਉਹ ਡੱਬਾ ਲੈ ਕੇ ਵਾਪਸ ਆਊਗਾ ਕੀ ਲੋਕੀ ਤੇ ਕਹਿੰਦੇ ਆ ਕਹੀ ਜਾਣ ਪਰ ਇਹ ਚੰਗਾ ਨੀ ਲੱਗਦਾ ਸ਼ਿਸ਼ਟਾਚਾਰ ਤੌਰ ਤੇ ਗਲਤ ਆ ਬਾਕੀ ਕਿਹਦੀ ਮਰਜ਼ੀ ਆ ਜੋ ਮਰਜ਼ੀ ਕਰੇ
0: ਠੀਕ ਹੈ ਥੈਂਕ ਯੂ ਸਰ ਹੈ ਗਲਤ ਬਟ ਜੇ ਹੁਣ ਆਪਾਂ ਕਹੀਏ ਬੈਂਕਟ ਹਾਲ ਵਾਲਿਆਂ ਨੂੰ ਬਈ ਬਈ ਖਾਣਾ ਤੂੰ ਫਰੈਸ਼ ਬਣਾਉਣਾ ਜੇ ਬਚਿਆ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇਣਾ ਵਧੀਆ ਗੱਲ ਹੈ ਨਾ ਨਹੀਂ ਤਾਂ ਜਿਵੇਂ ਭਾਜੀ ਕਹਿੰਦੇ ਪਹਿਲਾਂ ਭਾਜੀ ਇੱਕ ਆਏ ਸੀਗੇ ਉਹ ਤਾਂ ਫਿਰ ਜੂਠਾ ਵਰਤਿਆ ਜਾਊਗਾ ਸਗਾ ਤੇ ਹੁਣ ਹਰੇਕ ਨੂੰ ਮਿਲ ਰਿਹਾ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ ਮਿਤਸੂਬਿਸ਼ੀ ਦੀਆਂ ਗੱਡੀਆਂ SUV ਲੈਣੇ ਆ 6476782754 ਅਸੀਂ ਨਾ ਫਰਾਈਡੇ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ 24 ਘੰਟੇ ਓਪਨ ਵਿਲੀਅਮ ਪਾਰਕਵੇ ਟੋਰਬਰਮ ਬੜੇ ਤੋਹਫੇ ਹੋਣਗੇ ਵਿਲੀਅਮ ਪਾਰਕਵੇ ਟੋਰਬਰਮ ਔਨ ਫਰਾਈਡੇ ਹੋ ਜਾਓ ਰੈਡੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ
12: ਦਿਸ ਇਜ਼ AM 530 CHLO
10: AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Punjab di mitti di kushboo.

0: एक बार फिर मैं तुहाडे सारिया का स्वागत करदी हां रेडियो आवाज शो ते तुसीं सारे साडे नाल 10 बजे तक रहोगे। रेडियो आवाज कैनेडा दे वक्ख वक्ख हिस्सों तो लैके US अते दुनिया दे वक्ख वक्ख कोनियां तक साडे लिसनर साडे नाल जुड़े हन। अज बहुत ही प्यारी जी सवेर है, मिठी मिठी जी सवेर कह सकते हैं। थोड़ियाँ थोड़ियाँ कणियाँ पै रही हैं, थोड़ी थोड़ी ठंड है, लेकिन मौसम बहुत ही प्यारा है। उम्मीद करते हैं तुसी सारे ही चढ़ती कला विच होवोगे ते नाल दे नाल तुसी सानू चढ़ती कला दे मैसेजेस भी देने हैं कॉल करके। ते जल्दी जल्दी तुसी स्टूडियो दा नंबर नोट कर लो। सो स्टूडियो दा नंबर हैगा 905-673-3337 905-673-3337 ते तुसी सानू कॉल करके दस सकते हो कि तुहानू साडी आवाज सुन रही है। एक बार ता अटेंडेंस लगाना बंद ही है। सो तुसी कॉल करनी है स्टूडियो दे नंबर ते 905-673-3337 905-673-3337 ते जे तुसी सानू फोन ते सुनना चाहते हो ते तुसी डायल कर सकते हो 416-477-2040 416-477-2040 ते साडा शो मंडे टू फ्राइडे सवेरे 9 to 10 ते सैटरडे तुहाडा ते साडा साथ हुंदा है पूरे 3 घंटिया लई सवेरे 10 to 1 बजे तक। सो अज मॉर्निंग हैगी आ, सो सारिया ने दसना है कि तुहाडी अज दी दिन दी शुरुआत किवें हो रही है। ऑफिस पहुँच के हो, कई अपने ट्रक दियां जॉब्स च पहुँचे हुए हो, सारे ऑफिस ते जा रहे हो, कई बच्चों नू ड्रॉप करके आ रहे हो। सो अज दे दिन दी शुरुआत करनी है ते कॉल करनी है 905-673-3337 905-673-3337 ते कॉल करनी है ते तुसी सानू दसना है तुसी सानू कित्थों कित्थों सुन रहे हो। ते अज मेरे नाल मेरा बैकअप सपोर्ट सिस्टम एंड मेरे नाल मेरे को पायलट कह सकते हैं, जिवें मैं अमन जी दी को पायलट और हुण मेरे को पायलट हो गए पंकज जी, क्योंकि मेन हॉट सीट ते संतोष कौर बैठी है। सो तुसी सारे ने कॉल करके दसनी है संतोष दी आवाज़ तुहानू सुन रही है या नहीं। नाल दे नाल असीं सुनदे हां पंकज पंजाबी जी दी आवाज़। सो पंकज जी वेलकम टू द शो।
1: थैंक यू सो मच संतोष जी। सबसे पहले सारे लिसनर्स को गुड मॉर्निंग, सत श्री अकाल, आदाब, नमस्ते। आज का दिन बहुत ही खुशगवार हो जाए, सबको गॉड की ब्लेसिंग्स मिले, सबका दिन में जो भी काम है आप जब घर से निकलते हो भगवान से एक छोटी सी प्रार्थना कीजिए कि आज का दिन में आप उनको हेल्प कीजिए, तो आप उनको वो आपको हेल्प करेंगे और धीरे धीरे आपका दिन अच्छा चला जाएगा, आपको पता भी नहीं चलेगा। संतोष जी सबसे पहले बात करते जी, आज ट्रैफिक की बात करते हैं थोड़ी सी, फिर माहौल कैसा है, वेदर कैसा है
0: जी। बिल्कुल, और पंकज जी कैसे हैं ये भी पता होना चाहिए। पंकज जी नु थोड़ा जिहा रिलैक्स करन दा टाइम देना चाहिए। पंकज जी जल्दी जल्दी जल्दी जल्दी आ रहे सीगे कि साडे मेन पायलट किते प्लेन नु क्रैश ना कर देन और मेनू जल्दी ज्वाइन करना चाहते सी, सो दौड़ दौड़ के आ रहा है। सो पंकज जी बिल्कुल सही बोलिया कि सानू हमेशा खुश रहना चाहिदा है चाहे हालात जेहो जे भी होन। और मेरी एक फेवरेट लाइन है जो कि हमेशा मैं सारे नू बोलदी हां, और हालात चाहे जेहो जे भी होन पंकज जी हमेशा खुश रहा करो, क्योंकि सियाने कहंदे ने खुशियां बीज जवाना, हासे उगणगे, हासन उगणगे। सो इसका मतलब पता है आपको पंकज जी कि जो खुशियां हैं, जैसे हम किसी प्लांट को हम बीज रहे हैं मतलब
1: जी जी।
0: तो उसकी सीड्स लेके आते हैं, तो उदा ही जेडी साडी हासियां दी जेडियां साडी खुशियां हैगियां आ, खुशियां सानू बीजनियां चाहीदियां, सीड्स हुंदियां खुशियां साडी जिंदगी दे। तो जदों असीं खुशियां नू बीजदे आ उस सीड नू, तां फेर की आंदा है, हासे।
1: ओके,
0: सो हमेशा अपनी विल पावर नू उपर रखना है। नो डाउट सारिआं दी लाइफ च स्ट्रगल हुंदी आ, लेकिन स्ट्रगल नू दिल ते नहीं लगाना, हमेशा अगे वधी जाना है, क्योंकि असीं अगे वधांगे ते अगे रब ने यू नैवर नो किन्ना वधिया तुहाडे लई लिखिआ हैगा। अज किन्ना प्यारा जिहा दिन है पंकज जी, अज मैं सोच रही हां क्यों नहीं असीं बाबा बगतौरा सैगमेंट करिए, वन ऑफ द ਬੈਸਟ ਸੈਗਮੈਂਟ।
1: ਸੋ
0: ਮੈਨੂੰ ਟੈਕਸਟ ਮੈਸੇਜ ਆਇਆ ਸੀ ਕਿਸੇ ਦਾ ਕਿ ਸੰਤੋਸ਼ ਤੁਸੀਂ ਬਾਬਾ ਬਕਤੌਰਾ ਕਿਸ ਦਿਨ ਕਰਨਾ ਹੈ। ਸੋ ਅਸੀਂ ਕਿਹਾ ਅੱਜ ਅਸੀਂ ਕਰ ਲੈਂਦੇ ਹਾਂ। ਸੋ ਬਾਬਾ ਬਕਤੌਰਾ ਦੇ ਰੋਲਸ ਅਸੀਂ ਦੱਸ ਦਿੰਦੇ ਹਾਂ ਤੁਹਾਨੂੰ। ਬਾਬਾ ਬਕਤੌਰਾ ਇੱਕ ਸਾਡੇ ਕੋਲ ਚਾਈਨੀਜ਼ ਚਾਰਟ ਹੈ ਜਿਹਦੇ ਤੋਂ ਅਸੀਂ ਤੁਹਾਨੂੰ ਕੁਛ ਗੱਲਾਂ ਦੱਸਾਂਗੇ ਤੁਹਾਡੇ ਬਾਰੇ ਜੋ ਕਿ ਬਹੁਤ ਹੀ ਵਧੀਆ ਆ ਤੁਹਾਡੇ ਚ, ਬਟ ਕੁਛ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ ਜਿਹਨੂੰ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ। ਇਹ ਕਿਸੇ ਦਾ ਚਾਰਟ ਕੋਈ ਜੋਤਿਸ਼ ਚਾਰਟ ਨਹੀਂ ਹੈਗਾ, ਔਰ ਇਹ ਵਹਿਮਾਂ ਭਰਮਾਂ ਤੋਂ ਦੂਰ ਲੈ ਕੇ ਜਾਂਦੇ, ਕਿਉਂਕਿ ਪੰਕਜ ਜੀ ਲਾਈਫ 'ਚ ਸਾਡੀਆਂ ਆਦਤਾਂ ਸਭ ਤੋਂ ਇੰਪੋਰਟੈਂਟ ਹੁੰਦੀਆਂ। ਤਾਂ ਇਸ ਤੋਂ ਪਹਿਲਾਂ ਕੀ ਮੈਂ ਸਾਰਿਆਂ ਨੂੰ ਆਪਣੀ ਚਾਰਟ ਦੇ ਔਰ ਆਪਣੇ ਰੂਲਸ ਦੱਸਾਂ, ਅਸੀਂ ਇੱਕ ਕਾਲ ਹੀ ਲੈ ਲਈਏ ਜਲਦੀ ਜਲਦੀ। ਸੋ ਸਾਡੇ ਨਾਲ ਔਨ ਏਅਰ ਹੈਗੇ ਜੀ, ਲਾਸਟ ਨੰਬਰ ਹੈਗਾ 0026, ਤੁਸੀਂ ਔਨ ਏਅਰ ਹੋ।
2: ਸਤਿ ਸ਼੍ਰੀ ਅਕਾਲ ਜੀ। ਬਸ ਕੀ ਕਹਿਣਾ ਕੀ ਹੈ ਜੀ, ਮੈਂ ਆਪਣੇ ਡੇਟ ਆਫ ਬਰਥ ਦੱਸਣੀ
0: ਜੀ। ਤੁਸੀਂ ਸਾਰੇ ਇੱਕ ਵਾਰੀ ਸੁਣ ਲਓ ਰੂਲ। ਸੋ ਡੇਟ ਆਫ ਬਰਥ ਦੱਸਣੀ ਹੈ ਤੁਸੀਂ ਸਾਨੂੰ, ਐਂਡ ਤੁਸੀਂ ਸਾਡਾ ਪਾਸਵਰਡ ਦੱਸਣਾ ਹੈ। ਪਾਸਵਰਡ ਹੈਗਾ ਸਾਡਾ ਤਵਾ ਕਿਚਨ ਐਂਡ ਨਜ਼ਾਰਾ। ਤਵਾ ਕਿਚਨ ਐਂਡ ਨਜ਼ਾਰਾ ਦੱਸੋਗੇ, ਔਰ ਜਿਵੇਂ ਬੈਂਕ ਅਕਾਊਂਟ ਦਾ ਇੱਕ ਪਾਸਵਰਡ ਹੁੰਦਾ ਆ ਤੇ ਅਸੀਂ ਪਾਸਵਰਡ ਲਗਾਉਂਦੇ ਹਾਂ ਤੇ ਸਾਡੇ ਕੋਲ ਸਾਡੇ ਡਾਲਰ ਬਾਹਰ ਆਉਂਦੇ ਆ, ਓਦਾਂ ਹੀ ਇਹਦੇ ਵਿੱਚ ਅਸੀਂ ਤੁਹਾਡੀਆਂ ਕੁਛ ਵਧੀਆ ਆਦਤਾਂ ਬਾਹਰ ਲੈ ਕੇ ਆਵਾਂਗੇ ਔਰ ਕੁਛ ਆਦਤਾਂ ਜਿਹਨੂੰ ਵਧੀਆ ਬਣਾਉਣਾ। ਸੋ ਤੁਸੀਂ ਪਹਿਲੀ ਕਾਲ ਕੀਤੀ ਹੈ ਸਾਨੂੰ, ਸੋ ਤੁਸੀਂ ਆਪਣਾ ਨਾਮ ਦੱਸ ਦਿਓ ਪਲੀਜ਼।
2: ਹਰਪ੍ਰੀਤ ਵਰਮਾ।
0: ਹਰਪ੍ਰੀਤ ਵਰਮਾ,
2: ਹਾਂਜੀ।
0: ਹਰਪ੍ਰੀਤ ਵਰਮਾ ਜੀ, ਤੁਸੀਂ ਕਿੱਥੋਂ ਗੱਲ ਕਰ ਰਹੇ ਹੋ, ਕਿਹਦੇ ਸ਼ਹਿਰ ਤੋਂ?
2: ਮੈਂ ਗੋਲਫ ਤੋਂ ਕਰ
0: ਰਹੀ ਹਾਂ। ਗੋਲਫ ਤੋਂ, ਬਹੁਤ ਹੀ ਪਿਆਰਾ ਸ਼ਹਿਰ ਹੈ, ਮੇਰਾ ਫੇਵਰੇਟ ਸ਼ਹਿਰ ਹੈ। ਔਰ
2: ਮੈਂ
0: ਜੀ ਮੈਨੂੰ ਓਦਾਂ ਦਾ ਉਹ ਪਹਿਲਾਂ ਰੋਡ ਬਿਲਕੁਲ ਨੀਚੇ ਚਲੇ ਜਾਂਦੇ ਆ ਫਿਰ ਉੱਪਰ ਜਾਂਦੇ ਆ, ਬਹੁਤ ਹੀ ਮਜ਼ਾ ਆਉਂਦਾ। ਮੇਰੇ ਬੱਚੇ ਹਮੇਸ਼ਾ ਕਹਿੰਦੇ ਜਦੋਂ ਅਸੀਂ ਗੋਲਫ ਜਾਣਾ ਅਸੀਂ ਸਲਾਈਡਸ ਲੈਂਦੇ ਹੋ ਜਾਣਾ, ਯਾਨੀ ਕਿ ਸਿਟੀ ਦੇ ਵਿੱਚੋਂ। ਸੋ ਹਰਪ੍ਰੀਤ ਜੀ, ਤੁਸੀਂ ਡੇਟ ਆਫ ਬਰਥ ਦੱਸੋ ਆਪਣੀ।
2: 9172 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9
0: ਸਾਡਾ ਪਾਸਵਰਡ ਤੇ ਜ਼ਿੰਦਗੀ ਚ ਹਾਂਜੀ
2: ਇਹਦੇ ਬਾਅਦ ਇੱਕ ਇੱਕ ਕੰਮ ਹੋਰ ਵੀ ਹੈਗਾ ਮੈਨੂੰ
0: ਜੀ ਦੱਸੋ ਜੀ
2: ਮੈਨੂੰ ਨਾ ਨੰਬਰ ਚਾਹੀਦਾ ਸੀ ਇੰਸ਼ੋਰੈਂਸ ਵਾਲੇ ਦਾ ਜਿਹੜੇ ਜਿਹੜਾ ਉਹ ਕਰਦੇ ਨੇ ਕੀ ਕਹਿੰਦੇ ਸਨੋ ਰਿਮੂਵਲ ਦਾ
0: ਜੀ ਮੈਂ ਤੁਹਾਨੂੰ ਤੁਹਾਡਾ ਨੰਬਰ ਨੋਟ ਕਰ ਰਹੀ ਹਾਂ ਤੁਹਾਨੂੰ ਪੰਕਜ ਜੀ ਕਾਲ ਕਰ ਲੈਣਗੇ ਇੰਸ਼ੋਰੈਂਸ ਦਾ ਨੰਬਰ ਮੈਂ ਹੁਣੇ ਅਨਾਊਂਸ ਕਰ ਦਿੰਦੀ ਹਾਂ ਸਨੋ ਰਿਮੂਵਲ ਦੇ ਕੰਟੈਕਟਸ ਅਸੀਂ ਲੈ ਕੇ ਤੁਹਾਨੂੰ ਦੱਸਦੇ ਹਾਂ ਮੈਂ ਤੁਹਾਨੂੰ ਇੰਸ਼ੋਰੈਂਸ ਦਾ ਨੰਬਰ ਅਨਾਊਂਸ ਕਰਾਂਗੀ ਹੁਣੇ ਸੋ ਤੁਹਾਡਾ ਅਸੀਂ ਨੰਬਰ ਨੋਟ ਕਰ ਲਿਆ ਤੇ ਅਸੀਂ ਤੁਹਾਨੂੰ ਦੱਸਾਂਗੇ ਸੋ ਤੁਹਾਡੀ ਡੇਟ ਆਫ ਬਰਥ ਦੇ ਜਾਣਦੇ ਹਾਂ ਅਸੀਂ ਸੋ ਤਵਾ ਕਿਚਨ ਨਜ਼ਾਰਾ ਹੈਗਾ ਪਾਸਵਰਡ ਸੋ ਡੇਟ ਆਫ ਬਰਥ ਦੇ ਹਿਸਾਬ ਦੇ ਨਾਲ ਹਰਪ੍ਰੀਤ ਜੀ ਤੁਸੀਂ ਬਹੁਤ ਹੀ ਸਮਾਰਟ ਹੋ ਔਰ ਬਹੁਤ ਹੀ ਕਾਮ ਪਰਸਨੈਲਿਟੀ ਹੋ ਔਰ ਸਾਰਿਆਂ ਨਾਲ ਬਹੁਤ ਜਲਦੀ ਤੁਸੀਂ ਦੋਸਤੀ ਕਰ ਲੈਂਦੇ ਹੋ ਔਰ ਕਦੀ ਵੀ ਕਿਸੇ ਕੋਲੋਂ ਆਪਣਾ ਕੰਮ ਕਰਵਾਉਣ 'ਚ ਖੁਸ਼ ਨਹੀਂ ਹੁੰਦੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਦਾ ਕੰਮ ਖੁਦ ਹੀ ਕਰਾਂ ਅਤੇ ਜ਼ਿੰਦਗੀ 'ਚ ਤੁਸੀਂ ਬਹੁਤ ਪ੍ਰੈਕਟੀਕਲ ਹੋ ਲੇਕਿਨ ਕੁਛ ਐਸੀ ਆਦਤਾਂ ਜਿਸ 'ਤੇ ਆਪਕੋ ਥੋੜ੍ਹਾ ਸਾ ਕੰਮ ਕਰਨਾ ਹੈ ਉਹ ਹੈਗੀਆਂ ਆ ਕਿ ਤੁਸੀਂ ਬਹਿਸ ਵਿੱਚ ਜਲਦੀ ਪੈ ਜਾਂਦੇ ਹੋ ਜੇ ਤੁਹਾਨੂੰ ਕੋਈ ਕੁਛ ਕਵੇ ਤਾਂ ਤੁਸੀਂ ਕਾਹਲੀ ਕਰ ਲੈਂਦੇ ਹੋ ਔਰ ਉਹਨਾਂ ਨਾਲ ਤੁਹਾਡੀ ਲੜਾਈ ਹੋ ਜਾਂਦੀ ਆ ਗੁੱਸਾ ਨੀ ਕਰਨਾ ਔਰ ਕਾਲੀ ਨੀ ਕਰਨੀ ਤੇ ਬਾਕੀ ਤੁਸੀਂ ਪਰਫੈਕਟ ਹੋ ਥੈਂਕ ਯੂ ਸੋ ਮਚ ਐਂਡ ਇੰਜੋਏ ਕਰੋ ਅੱਜ ਦਾ ਦਿਨ ਸੋ ਸਾਰਿਆਂ ਨੇ ਕਾਲ ਕਰਨੀ ਹੈ ਔਰ ਤੁਸੀਂ ਵੀ ਦੇਖਣਾ ਕਿ ਇਹ ਚਾਰਟ ਤੁਹਾਡੇ ਨਾਲ ਮੈਚ ਹੁੰਦਾ ਆ ਅਗਰ ਨਹੀਂ ਵੀ ਹੁੰਦਾ ਤਾਂ ਵੀ ਕੁਛ ਚੀਜ਼ਾਂ ਹੈਗੀਆਂ ਜਿੱਥੇ ਤੁਸੀਂ ਵਰਕਆਊਟ ਕਰਕੇ ਚਾਰਟ ਨੂੰ ਮੈਚ ਕਰਾ ਸਕਦੇ
1: ਹੋ
0: ਸੋ ਤੁਸੀਂ ਕਾਲ ਕਰਨੀ ਹਾਂਜੀ ਦੱਸੋ ਪੰਕਜ
1: ਸੰਤੋ ਜੀ ਮੈਂ ਇਹੀ ਕਹਿ ਰਹਾ ਥਾ ਕਿ ਜੋ ਵੀ ਮਤਲਬ ਜੋ ਦੂਸਰਾ ਜਬ ਆਪਕੋ ਆਦਤੇ ਆਬਜ਼ਰਵ ਕਰਤਾ ਹੈ ਨਾ
0: ਜੀ
1: ਵੋ ਕਭੀ ਕਭਾਰ ਆਪਕੋ ਪਤਾ ਨਹੀਂ ਚਲਤਾ ਕਿ ਆਪ ਕੀ ਹੈ ਇੰਪਰੂਵਮੈਂਟ ਏਰੀਆਸ
0: ਜੀ ਬਿਲਕੁਲ ਤੋ
1: ਇਸੀ ਲਈ ਮਤਲਬ ਕਾਫੀ ਸਾਰੇ ਜੋ ਲਿਸਨਰਸ ਕਹਤੇ ਹਾਂ ਮੈਂ ਤੋ ਐਸੇ ਨਹੀਂ ਕੋਈ ਬੋਲੇਗਾ ਨਹੀਂ ਮੈਂ ਕੀ ਝਗੜਾ ਕਰਤਾ ਹੂੰ ਤੋ ਯਹੀ ਹੈ ਕਿ ਮਤਲਬ ਜੋ ਵੀ ਲਿਸਨਰਸ ਹੈ ਆਪ ਇਹ ਚਾਈਨੀਜ਼ ਚਾਰਟ ਆਈ ਥਿੰਕ ਉਹਨਾਂ ਨੇ ਕੁਛ ਸੋਚ ਸਮ समझ के या फिर जी, कुछ प्रेडिक्शंस करके बनाया है।
0: और जैसे पंकज जी मेरे चार्ट जो हुंदा कि बहुत जल्दी लड़ाई कर लेंदी है ते फिर मैं अपने आप नु कवर अप कर ली जिवें अमन जी ने मेरा चार्ट पढ़िया सी कहिंदे संतोष तू बहुत लड़ाकी आ सो मैं अपने आप नु कवर अप करन लई क्या सीगा कि मैं लड़ाकी नहीं है मैं बहुत स्ट्रेट फॉरवर्ड आ अपने आप नु कवर अप कर सकते हैं सो बाकिया ने भी कॉल करनी है सो साढ़े नाल 5420 ਤੁਸੀਂ ਔਨ ਏਅਰ ਹੋ
3: ਹੈਲੋ ਹੈਲੋ
0: ਜੀ ਗੁੱਡ ਮਾਰਨਿੰਗ ਜੀ
3: ਜੀ ਮੇਰੀ ਡੇਟ ਆਫ ਬਰਥ ਹੈ ਅਪ੍ਰੈਲ
1: 12
0: ਤੇ ਤੁਸੀਂ ਸਾਨੂੰ ਆਪਣਾ ਪਾਸਵਰਡ ਐਂਡ ਆਪਣਾ ਨਾਮ ਦੱਸ ਦੋ
3: ਮੇਰਾ ਅਰਸ਼ਾ ਦਾ ਨਾਮ
0: ਹਾਂਜੀ ਅਰਸ਼ਦ ਜੀ
3: ਔਰ ਤਵਾ ਨਜ਼ਾਰਾ
0: ਤਵਾ ਕਿਚਨ ਐਂਡ ਨਜ਼ਾਰਾ ਬਿਲਕੁਲ ਸਹੀ ਤੁਸੀਂ ਵੈਸੇ ਅਰਸ਼ਦ ਜੀ ਦੱਸੋਗੇ ਤੁਸੀਂ ਕਦੀ ਤਵਾ ਕਿਚਨ ਜਾਂ ਨਜ਼ਾਰਾ ਗਏ ਹੋ ਆਪਣੇ ਲਾਗੇ ਹੀ ਹੈਗਾ ਆ ਔਰ ਉੱਥੇ ਵੀ ਅਸੀਂ ਹਮੇਸ਼ਾ ਜਾਂਦੇ ਰਹਿੰਦੇ ਹਾਂ ਸਪੈਸ਼ਲੀ ਉੱਥੇ ਦਾ ਕੋਸਕੋ ਬੜਾ ਵਧੀਆ ਸੋ ਅਰਸ਼ਿਤ ਜੀ ਦੀ ਡੇਟ ਆਫ ਬਰਥ ਕੀ ਕਹਿੰਦੇ ਆ ਦੇਖਦੇ ਹਾਂ ਪੰਕਜ ਜੀ ਕਿਆ ਕਹਿੰਦਾ ਹਮਾਰਾ ਚਾਰਟ ਸੋ ਅਰਸ਼ਿਤ ਜੀ ਤੁਸੀਂ ਬਹੁਤ ਹੀ ਨਿੱਘੇ ਸੁਭਾਅ ਦੇ ਇਨਸਾਨ ਹੋ ਬਹੁਤ ਇੰਟੈਲੀਜੈਂਟ ਹੋ ਔਰ ਇਮੋਸ਼ਨਲ ਹੋ ਇਮੋਸ਼ਨਲ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਇਮੋਸ਼ਨਲ ਹੁੰਦੇ ਆ ਕਿ ਜਿਹੜੇ ਅਸੀਂ ਇਮੋਸ਼ਨਲੀ ਫੂਲ ਬਣ ਜਾਈਦਾ ਲੋਕਾਂ ਕੋਲੋਂ ਲੇਕਿਨ ਤੁਸੀਂ ਉਹ ਵਾਲੀ ਇਮੋਸ਼ਨਲ ਨਹੀਂ ਹੋ ਤੁਸੀਂ ਦੂਸਰੇ ਇਮੋਸ਼ਨਲ ਹੋ ਕਿ ਸਾਰਿਆਂ ਦੀ ਆਲਵੇਸ ਹੈਲਪ ਕਰਦੇ ਹੋ ਲੇਕਿਨ ਆਪਣਾ ਦਿਮਾਗ ਯੂਜ਼ ਕਰਕੇ ਕਿ ਤੁਹਾਨੂੰ ਪਤਾ ਹੁੰਦਾ ਕਿ ਇਹ ਬੰਦਾ ਮੇਰਾ ਫਾਇਦਾ ਚੱਕ ਰਿਹਾ ਜਾਂ ਨਹੀਂ ਚੱਕ ਰਿਹਾ ਔਰ ਕੁਛ ਗੱਲਾਂ ਜੋ ਤੁਹਾਨੂੰ ਸਹੀ ਕਰਨੀਆਂ ਹੈ ਸੋ ਤੁਸੀਂ ਵੀ ਗੁੱਸੇ ਵਾਲੇ ਹੋ ਗੁੱਸਾ ਵੈਸੇ ਸਾਰਿਆਂ ਵਿੱਚ ਹੁੰਦਾ ਹੀ ਆ ਸੋ ਗੁੱਸੇ ਵਾਲੇ ਹੋ ਔਰ ਜਦੋਂ ਤੁਹਾਡਾ ਕੰਮ ਨਹੀਂ ਬਣਦਾ ਤੇ ਤੁਸੀਂ ਹੋਰ ਜ਼ਿਆਦਾ ਗੁੱਸਾ ਕਰ ਲੈਂਦੇ ਔਰ ਕਈ ਕਈ ਵਾਰੀ ਆਪਣੇ ਲਾਗੇ ਕੀ ਹੋ ਰਿਹਾ ਤੁਸੀਂ ਉਹਨਾਂ ਨਾਲ ਨਾ ਕੰਪੈਰੀਜ਼ਨ ਕਰਨਾ ਸ਼ੁਰੂ ਹੋ ਜਾਂਦੇ ਹੋ ਇਹ ਤੁਹਾਡਾ ਚਾਰਟ ਕਹਿੰਦਾ ਹੈ ਮੈਂ ਨਹੀਂ ਕਹਿੰਦੀ ਸੋ ਕੰਪੈਰੀਜ਼ਨ ਨਹੀਂ ਕਰਨਾ ਹਰ ਇਨਸਾਨ ਨੇ ਹਰ ਜਗ੍ਹਾ ਪਹੁੰਚਣਾ ਹੈ ਕੋਈ ਜਲਦੀ ਪਹੁੰਚਦਾ ਹੈ ਕੋਈ ਲੇਟ ਪਹੁੰਚਦਾ ਹੈ ਬਟ ਕੰਪੈਰੀਜ਼ਨ ਨਹੀਂ ਕਰਨਾ ਤੁਸੀਂ ਵੀ ਆਪਣੇ ਸਮੇਂ ਦੇ ਅਨੁਸਾਰ ਬਿਲਕੁਲ ਸਹੀ ਚੱਲ ਰਹੇ ਹੋ
1: ਜੀ
0: ਜੀ ਥੈਂਕ ਯੂ ਅਰਸ਼ਿਤ ਜੀ ਤੁਸੀਂ ਸਾਨੂੰ ਵਡਬ੍ਰਿਜ ਤੋਂ ਕਾਲ ਕੀਤੀ ਐਨ ਉਮੀਦ ਕਰਦੀ ਹਾਂ ਤੁਹਾਡਾ ਦਿਨ ਬਹੁਤ ਹੀ ਪਿਆਰਾ ਹੋਵੇ ਥੈਂਕ ਯੂ ਜੀ ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਸਾਡੇ 1369 ਸੋ ਬ੍ਰਿਜੀ ਜੀ ਹੈਗੇ ਆ ਬ੍ਰਿਜੀ ਜੀ ਆਪ ਬਸ ਹੋਲਡ ਕਰਨਾ ਔਰ ਹਮ ਇੱਕ ਕਾਲ ਲੈ ਕੇ ਆਏ ਸੋ ਸਾਡੇ ਨਾਲ ਹੈਗੇ ਆ 4119
4: ਗੁੱਡ
0: ਮਾਰਨਿੰਗ ਜੀ
4: ਹਾਂਜੀ ਜੀ ਤੁਹਾਡਾ ਪਾਸਵਰਡ ਹੈਗਾ ਤਵਾ ਕਿਚਨ
0: ਜੀ
4: ਨਜ਼ਾਰਾ ਹੀ ਤਵਾ ਕਿਚਨ ਤੇ ਜਾਓ ਨਜ਼ਾਰਾ ਹੀ ਨਜ਼ਾਰਾ
0: ਓ ਵਾਓ ਯਾਦ ਰੱਖਣ ਦਾ ਕਿੰਨਾ ਸੋਹਣਾ
1: ਪੰਕਜ
0: ਜੀ ਹੈਗਾ ਨਾ ਕਿ ਤਵਾ ਕਿਚਨ ਚ ਜਾਓ ਔਰ ਨਜ਼ਾਰਾ ਹੀ ਨਜ਼ਾਰਾ ਸੋ ਤੁਸੀਂ ਨਾਮ ਦੱਸ ਦਿਓ ਆਪਣਾ
4: ਹਾਂਜੀ ਜਗਰਾਜ
0: ਯੁਵਰਾਜ
4: ਜਗਰਾਜ
0: ਜਗਰਾਜ ਜਗਰਾਜ ਸਿੰਘ ਜੀ ਗੱਲ ਕਰ ਰਹੇ ਹੋ ਤੁਸੀਂ ਸੋ ਤੁਹਾਡਾ ਡੇਟ ਆਫ ਬਰਥ ਕੀ ਹੈ ਜਗਰਾਜ ਜੀ
4: 27 ਸਪਟੰਬਰ
0: 27 ਸਪਟੰਬਰ ਬਸ ਆਨੇ ਵਾਲਾ ਹੈ ਜਗਰਾਜ ਜੀ ਕਾ ਬਰਥਡੇ ਸੋ ਬਰਥਡੇ ਚ ਜ਼ਰੂਰ ਜਾਇਓ ਨਜ਼ਾਰਾ ਔਰ ਨਜ਼ਾਰਾ ਦੀ ਟੀਮ ਬਰਥਡੇ ਸਪੈਸ਼ਲੀ ਬਹੁਤ ਵਧੀਆ ਆਰਗੇਨਾਈਜ਼ ਕਰਦੀ ਆ ਸੋ ਅਸੀਂ ਉਹਨਾਂ ਦਾ ਐਡਰੈਸ ਵੀ ਦੱਸਾਂਗੇ ਬਟ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਕਿ ਤੁਹਾਡਾ ਚਾਰਟ ਕੀ ਕਹਿੰਦਾ ਹੈ ਤੁਹਾਡਾ ਚਾਰਟ ਕਹਿੰਦਾ ਹੈ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੋ ਲੋਕਾਂ ਨਾਲ ਬਹੁਤ ਜਲਦੀ ਤੁਹਾਡੇ ਜਿਹੜੀ ਦੋਸਤੀ ਹੋ ਜਾਂਦੀ ਆ ਸਾਰਿਆਂ ਦੇ ਵਿੱਚ ਬਹਿ ਕੇ ਰੌਣਕਾਂ ਲਗਾਉਣ ਵਾਲੇ ਇਨਸਾਨ ਹੋ ਤੁਸੀਂ ਇਕੱਲੇ ਨਹੀਂ ਰਹਿੰਦੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ ਔਰ ਦਿਲ ਤੁਹਾਡਾ ਦਿਲ ਹੈ ਦਰਿਆ ਬਹੁਤ ਹੀ ਵੱਡੇ ਦਿਲ ਵਾਲੇ ਇਨਸਾਨ ਹੋ ਤੁਸੀਂ ਲੇਕਿਨ ਜਗਰਾਜ ਜੀ ਚਾਰਟ ਕਹਿੰਦਾ ਹੈ ਕਦੀ ਕਦੀ ਤੁਸੀਂ ਲੇਜ਼ੀ ਹੋ ਜਾਂਦੇ ਕਿ ਬਸ ਆਹ ਕੰਮ ਕੱਲ ਕਰਾਂਗੇ ਕੱਲ ਆਇਆ ਤੇ ਫਿਰ ਕਹਿ ਦਿੰਦੇ ਹੋ ਕੱਲ ਕਰਾਂਗੇ ਕਦੀ ਕਦੀ ਲੇਜ਼ੀ ਹੋ ਜਾਂਦੇ ਹੋ ਔਰ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਤੁਸੀਂ ਆਪਣੀਆਂ ਇਮੋਸ਼ਨਸ ਜਾਂ ਆਪਣੀਆਂ ਫੀਲਿੰਗਸ ਨੂੰ ਨਾ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ ਕਈ ਵਾਰ ਤੁਸੀਂ ਬਹੁਤ ਝਿਜਕ ਜਾਂਦੇ ਹੋ ਸ਼ਾਏ ਹੋ ਜਾਂਦੇ ਹੋ ਸੋ ਜਦੋਂ ਵੀ ਮਨ ਵਿੱਚ ਕੁਛ ਹੋਵੇ ਕੋਈ ਨਾ ਕੋਈ ਬੰਦਾ ਇੱਦਾਂ ਦਾ ਹੋਣਾ ਚਾਹੀਦਾ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਪ੍ਰੋਬਲਮਸ ਐਂਡ ਆਪਣੀਆਂ ਖੁਸ਼ੀਆਂ ਜ਼ਰੂਰ ਸ਼ੇਅਰ ਕਰੋ ਆਪਣੇ ਅੰਦਰ ਜਦੋਂ ਅਸੀਂ ਗਮਾਂ ਨੂੰ ਰੱਖਦੇ ਹਾਂ ਨਾ ਤੇ ਉਹ ਕਿਤੇ ਨਾ ਕਿਤੇ ਸਾਨੂੰ ਅੰਦਰੋਂ ਅੰਦਰ ਬਹੁਤ ਸਟ੍ਰੈਸ ਦੇ ਵਿੱਚ ਹੋੜ ਲੈ ਜਾਂਦੇ ਸੋ ਉਹ ਟੈਨਸ਼ਨ ਨਹੀਂ ਲੈਣੀ ਠੀਕ ਹੈ ਉਹਨੂੰ ਬਾਹਰ ਕੱਢਣਾ ਹੈ ਪ੍ਰੋਬਲਮਸ ਨੂੰ ਸੋ ਥੈਂਕ ਯੂ ਸੋ ਮਚ ਜਗਰਾਜ ਜੀ ਕਾਲ ਕਰਨ ਲਈ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 2884 ਹੈਲੋ ਜੀ ਨੰਬਰ ਕਟਿਆ ਗਿਆ ਸੋ ਬ੍ਰਿਜੀ ਜੀ ਕੇ ਸਾਥ ਬਾਤ ਕਰਤੇ ਹੈ ਸੋ ਬ੍ਰਿਜੀ ਜੀ हमारे बहुत ही अच्छे एक इंसान है पंकज जी,
1: जी, जी
0: और
1: जी.
0: क्या करते हैं पंकज जी, ब्रिज जी थोड़ा आप इंट्रोड्यूस करवा दो.
1: ठीक है जी, ब्रिज जी सबसे पहले गुड मॉर्निंग आपको.
5: गुड मॉर्निंग जी. गुड मॉर्निंग
1: ब्रिज जी, कैसे हैं आप?
5: हेलो.
1: हाँ जी, कैसे हो आप?
5: All great.
1: So, ब्रिजी जी है जो उन्होंने बहुत ही बढ़िया काम किया है, जैसे जो केरला का टोटल रिट्रीट है वो ब्रैम्पटन में लेके आए हैं. ब्रिजी जी आपकी जो सर्विसेज है, जो थेरेपीज आप करवाते हो, अगर किसी को भी कोई भी दर्द है, स्ट्रेस है, पेन है, कोई भी मतलब आपको कहीं पे भी बॉडी में थोड़ी सी फ्रोजन शोल्डर है, स्ट्रेस महसूस हो रहा है, तो आप पहुंचिए जी ब्रिजी जी के पास. ब्रिजी जी आप थोड़े भी दो तीन जो आपकी थेरेपीज है उनका कुछ आप नाम बताइए, और कौन से आप जो आयुर्वेदिक तेल वगैरह है वो यूज करते हैं वो भी आप बताइए प्लीज.
5: जरूर जी.
1: जी
5: जी, हम ऑल काइंड्स ऑफ आयुर्वेदिक थेरेपी लाइक अभ्यंगम पॉटलिंग
1: बढ़िया जी
5: शिरोधारा
1: जी जी
5: नाट्यम ऑल काइंड्स ऑफ थेरेपीज हम करेगा
1: जी जी
5: केरल स्टाइल. आई एम फ्रॉम केरला.
1: यस करेक्ट.
5: हरिदा केरला आयुर्वेद एंड योगा सेंटर
1: जी.
5: किसी को कोई दर्द स्ट्रेस कोई प्रॉब्लम है जी, हमारे साथ सोल्यूशन है. यू कैन कॉल मी एंड जस्ट स्टार्टिंग विद $55 फॉर 40 मिनट्स फुल बॉडी थेरेपी.
1: फुल बॉडी थेरेपी नो सबसे बढ़िया चीज है जी. और ब्रिजी जी वो एक थेरेपी को ये अमन जी हमेशा कहते थे वो आप डब्बे में बंद करके रखते हो.
0: डब्बे में बंद कर देते हो फिर पानी की बॉटल देते हो सबको.
5: ये आयुर्वेदिक डिटॉक्सिफिकेशन प्रोसेस कॉल्ड स्वेदनम.
1: या
0: ये आपको सबसे पता हाँ क्या है पंकज जी उसका फंडा क्या है? वो कनाडा में क्या होता है कि हमें
1: स्वेट नहीं आता
0: तो हमारी पोर्स के लिए बहुत अच्छा होता है.
1: करेक,
0: वो पोर्स को ओपन करता है.
1: जी.
0: सो ब्रिजी जी कोल जाना है सारे ने जिन्नो स्ट्रेस से आ डिप्रेशन या मोड़े ते गोड़े ते तौन ते कितने भी दर्द है ते ब्रिजी को पहुंचो क्योंकि आयुर्वेदिक ऑयल दे नाल हेल्प कर दे तोड़ी मसाज कर दे थेरेपिस्ट है गया साडे इना दी बहुत वधिया टीम है गया हस्बैंड वाइफ कट्ठे जाना है ते जाओ एक पासे ब्रिजी और फीमेल ले फीमेल थेरेपिस्ट है गया सो टेंशन फ्री होके जाओ ते जिन्ना कोल इंश्योरेंस है गया वो अलग RMT दी सर्विसेस भी ब्रिजी उन्हां कोल ले सकदे आ. सो दिसंबर च सारे दी इंश्योरेंस बैक टू नल जीरो हो जाती है. जनवरी तो नवा अकाउंट शुरू होता है. सो क्यों ना तुसी इंश्योरेंसेस नो यूज करो जो कि तुसी मंथली इन्ने पैसे डिडक्ट कराते हो. सो पहुंचना कितने है? पहुंचना इको जगह ते है तुसी. सो पहुंचना है ब्रिजी जी टीम को
1: जी. ब्रिजी आपका नंबर एक बार बोल दीजिए.
5: 984
0: आपका नंबर. आप किसका नंबर बोल रहे हो ब्रिजी जी?
5: 647-619-1369
1: जी.
5: 647-619-1369
1: जी. और
5: 647
1: जी ब्रिजी कंटिन्यू. सॉरी
5: 647-619-1369
0: 647-619-1369 ते कॉल करनी है. और अगर ब्रिजी दा नंबर नहीं लगदा एदा मतलब कि नंबर बिजी हैगा तो सी टेक्स्ट मैसेज छड़ना एंड 101% साडे ब्रिजी जी तुहानू कॉल बैक करनगे. एंड आपकी लोकेशन कहां पे ब्रिजी?
5: माल्टन
0: मेन इंटरसेक्शन
5: माल्टन गुरुद्वारा के सामने जी.
0: ओके सो माल्टन गुरु का दिल लागे माल्टन गुरु का. तो थैंक यू सो मच ब्रिजी जी कॉल करने के लिए. साय ने पहुंचना है ब्रिजी जी को मसाज लेनी है एंड अपनी थेरेपीज करवानी है. थैंक यू सो मच. सो माल्टन गुरु का दे नाम तो मैनू याद आया पंकज जी की सितंबर 13 नो सो दिन एतवार सितंबर 13 नो माल्टन गुरुद्वारा साहिब दे विच नगर कीर्तन है. सो सारिया ने वध चढ़ के पहुंचना है और ਸਾਰਿਆਂ ਨੇ ਬਾਬਾ ਜੀ ਦੇ ਦਾ ਆਸ਼ੀਰਵਾਦ ਲੈਣਾ. ਨੋ ਡਾਊਟ ਅਸੀਂ ਘਰਾਂ ਚ ਵੀ ਬਹਿ ਕੇ ਪਾਠ ਕਰਦੇ ਬਟ ਉੱਥੇ ਸਾਰਿਆਂ ਨੇ ਮਿਲ ਕੇ ਇਕਜੁੱਟ ਹੋਣਾ ਹੈ. ਸੋ ਪਹੁੰਚਣਾ ਹੈ ਸਾਰਿਆਂ ਨੇ ਸਪਤੰਬਰ 13 ਦਿਨ ਐਤਵਾਰ ਮਾਲਟਨ ਗੁਰੂਦਵਾਰਾ ਸਾਹਿਬ ਦੇ ਵਿੱਚ ਨਗਰ ਕੀਰਤਨ ਚ. ਤੇ ਹੁਣ ਪੰਕਜ ਜੀ ਦੇਖੋ ਬ੍ਰਿਜੀ ਕੀ ਤੋਂ ਹਮਨੇ ਬਾਤ ਸੁਣ ਲਈ. ਅਬ ਹਮ ਨੈਕਸਟ ਕਾਲ ਲੇਤੇ ਹੈ ਔਰ ਇਸਕੇ ਬਾਅਦ ਹਮ ਫਰੈਸ਼ ਗਰੋਸਰੀ ਡਿਪੋ ਕੇ ਸਾਥ ਵੀ ਬਾਤ ਕਰਾਂਗੇ. ਸੋ ਸਾਡੇ ਨਾਲ ਹੈਗੇ ਲਾਸਟ ਨੰਬਰ ਹੈਗਾ 4537 जी. सत श्री अकाल
5: जी. सत श्री अकाल जी. नमस्ते जी.
0: नमस्ते जी. सत श्री अकाल जी. कैसे हैं आप?
5: हम ठीक है. आप सुनाए कैसे हो?
0: आप बताएं आपको कैसा लग रहा है हमारी आवाज सुन के? हम ठीक लग रहे हैं या नहीं लग रहे हैं?
5: बिल्कुल ठीक है आप.
0: जी बिल्कुल ठीक है जी. थैंक यू जी. बताएं आप आपका नाम बताएं पहले.
5: मेरा नाम प्यारा सिंह जी.
0: हाँ जी
1: प्यारा सिंह.
0: प्यारा सिंह वाओ कितना प्यारा नाम है प्यारा सिंह जी का. सो प्यारा सिंह जी तुसी अपनी डेट ऑफ बर्थ दसो एंड साडा पासवर्ड दसो फिर असी दस दें प्यारा सिंह जी किन्ने प्यारे आ.
1: जी जी
5: 9th November.
1: 9th November.
0: 9th November. ਅਸੀਂ ਪਿਆਰਾ ਸਿੰਘ ਜੀ ਨੂੰ ਦੱਸਦੇ ਹਾਂ ਕਿ ਪਿਆਰਾ ਸਿੰਘ ਜੀ ਕਿੱਦਾਂ ਦੇ ਹੈਗੇ ਆ
1: ਜੀ। ਇਨਕਾ ਵੀ ਬਰਥਡੇ ਥੋੜਾ ਜਲਦੀ ਆ ਹੀ ਰਹਾ ਹੈ
0: ਜੀ। ਬਿਲਕੁਲ, 9th ਨਵੰਬਰ ਮੈਂ ਹਮਾਰਾ ਬਾਬਾ ਬਕਤੌਰਾ ਕਾ ਚਾਰਟ ਕਿਆ ਕਹਤਾ ਹੈ
1: ਜੀ। ਸੰਤੋਸ਼ ਜੀ, ਇੱਕ ਮੈਂ ਆਈ ਥਿੰਕ ਜੋ ਹਮਾਰਾ ਜੋ ਪਾਸਵਰਡ ਹੈ, ਦੋ ਪਾਸਵਰਡ ਹੈ ਆਪਣੇ, ਨਜ਼ਾਰਾ ਔਰ ਤਵਾ ਕਿਚਨ ਹੈ। ਤੋ ਪਿਆਰਾ ਸਿੰਘ ਜੀ, ਆਪ ਨਜ਼ਾਰਾ ਔਰ ਤਵਾ ਕਿਚਨ ਪੇ ਕਹੀ ਗਏ ਹੈ ਆਪ? ਹੈਲੋ,
5: ਨਹੀਂ ਨਹੀਂ ਓਕੇ
1: ਨਹੀਂ। ਇੱਕ ਸਪੈਸ਼ਲ ਚੀਜ਼ ਹੈ, ਅਗਰ ਆਪ ਨਜ਼ਾਰਾ ਪੇ ਆਪਕਾ ਬਰਥਡੇ ਸੈਲੀਬ੍ਰੇਟ ਕਰਨੇ ਜਾ ਰਹੇ ਹੋ, ਤੋ ਵਹਾਂ ਪੇ ਅਗਰ ਆਪ ਆਪਣੀ ਫੈਮਿਲੀ ਕੇ ਸਾਥ ਡਾਈਨਿੰਗ ਕੀਜੀਏ, ਡਾਈਨਿੰਗ ਆਪ ਜਬ ਕਰੇਂਗੇ ਤੋ ਵਹਾਂ ਪੇ ਆਪਕਾ ਜੋ ਬਰਥਡੇ ਹੈ ਵੋ ਦਿਨ ਆਪਕੋ ਕੇਕ ਬਿਲਕੁਲ ਵੋ ਫ੍ਰੀ ਦੇਂਗੇ। ਤੋ ਇਨਕਾ ਟ੍ਰੈਡੀਸ਼ਨ ਹੈ, ਪਹਿਲੇ ਵੀ ਜਬ ਆਪ ਅਗਰ ਕੋਈ ਔਰ ਹੈ ਵੋ ਜਾਤੇ ਹੈ, ਆਈ ਥਿੰਕ ਜੋ ਆਪਣੇ ਪਹਿਲੇ ਕਾਲਰ ਥੇ ਉਨਕਾ ਨਾਮ ਸ਼ਾਇਦ ਹਰਪ੍ਰੀਤ ਜੀ ਥਾ, ਉਨਕਾ ਵੀ ਸ਼ਾਇਦ ਸਪਟੰਬਰ ਮੇਂ ਬਰਥਡੇ ਹੈ, ਤੋ ਜੋ ਵੀ ਅਗਰ ਨਜ਼ਾਰਾ ਪੇ ਜਾਣਾ ਚਾਹਤਾ ਹੈ ਤੋ ਉਨਕੇ ਲੀਏ ਬਰਥਡੇ ਆਪ ਵਹਾਂ ਪੇ ਡਾਈਨਿੰਗ ਕੀਜੀਏ। ਇੱਕ ਹੀ ਕ੍ਰਾਈਟੇਰੀਆ ਆਪਕੋ ਡਾਈਨਿੰਗ ਕਰਨੇ ਜਾਣਾ ਪੜੇਗਾ।

0: ਤੇ ਸੋਲਵ ਕਰ ਦਿੰਦੇ ਹੋ ਜਦੋਂ ਪ੍ਰੋਬਲਮ ਆਉਂਦੀ ਹੈ ਤੁਹਾਡੇ ਉੱਪਰ, ਤੇ ਤੁਹਾਨੂੰ ਵੀ ਉਹਨੂੰ ਸੋਲਵ ਕਰਨਾ ਨਹੀਂ ਆਉਂਦਾ ਤੇ ਗੁੱਸਾ ਤੁਹਾਨੂੰ ਜਲਦੀ ਆ ਜਾਂਦਾ। ਗੁੱਸਾ ਮੈਨੂੰ ਲੱਗਦਾ ਬਾਬਾ ਬਖਤਿਆਰਾ ਦਾ ਚਾਰਟ ਮੋਸਟਲੀ 80% ਆ ਜਾਂਦੇ ਹੈਗਾ। ਹੱਦ ਤੱਕ ਮਨ ਮਰਜ਼ੀ ਕਰਦੇ ਹੋ, ਮਤਲਬ ਅਗਰ ਤੇ ਪਿਆਰ ਨਾਲ ਕਿਸੇ ਨੇ ਤੁਹਾਡੇ ਕੋਲ ਕੰਮ ਕਰਵਾਉਣਾ ਪਲੀਜ਼ ਬੋਲ ਕੇ ਕਰਾ ਸਕਦਾ, ਬਟ ਜੇ ਤੁਹਾਡੇ ਤੇ ਆਰਡਰ ਕੀਤਾ ਕੋਈ ਕੰਮ ਨਹੀਂ ਕਰ ਸਕਦੇ ਤੁਸੀਂ, ਔਰ ਬਹੁਤ ਜਲਦੀ ਸਾਰਿਆਂ ਦੇ ਉੱਤੇ ਸ਼ੱਕ ਕਰ ਲੈਂਦੇ ਹੋ। ਅਗਰ ਕੋਈ ਤੁਹਾਡੀ ਹੈਲਪ ਵੀ ਕਰੇ ਤਾਂ ਤੁਸੀਂ ਸੋਚਦੇ ਹੋ ਕਿ ਸ਼ਾਇਦ ਇਹਦੇ ਵਿੱਚ ਇਹਦਾ ਕੋਈ ਫਾਇਦਾ ਹੀ ਆ, ਤੇ ਤੁਸੀਂ ਉਹਦੇ ਉੱਪਰ ਵੀ ਇਨਵੈਸਟੀਗੇਸ਼ਨ ਕਰਨੀ ਹੁੰਦੀ ਆ। ਦੱਸੋ ਪਿਆਰਾ ਸਿੰਘ ਜੀ, ਕਿੰਨਾ ਕੁ ਚਾਰਟ ਮੈਚ ਕੀਤਾ ਤੁਹਾਡੇ ਨਾਲ? Oh wow, that's good. 60% is not bad. But with me, it is like 90%. I'm also in the same range. But thank you so much for your call and have a great day.
1: You too, bye-bye.
0: Thank you, bye. So, ab baat karte hain hum paise bachane ki.
2: Ji.
0: Ab dekho, aadatan te assi saare ne sahi kar liya apniya, hai na? Ab aadatan de naal sanu ik hor aadat sahi karni hai, grocery ch paise bachan wali aadat vi shuru karni chahiye. So, ode layi ki karna hai, tusi saare ne pahunchna hai fresh grocery depot, kyunki fresh grocery depot kise special day da wait nahi karde.
2: Ji.
0: Oh, every day hi vadiya vadiya deals lai ke aande. So, Navdeep ji, tusi on air ho, sat sri akaal ji.
3: ਹਾਂ ਜੀ, ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਸਤਿ ਸ਼੍ਰੀ ਅਕਾਲ ਪੰਕਜ ਜੀ, ਕੀ ਹਾਲ ਚਾਲ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸੋ ਬਿਲਕੁਲ ਜੀ, ਅੱਜ ਸਾਡੇ ਫਲਾਇਰ ਦਾ ਲਾਸਟ ਡੇ ਹੈ ਜੀ। ਸੋ ਜਿਹੜੀਆਂ ਡੀਲਸ ਲੱਗੀਆਂ, ਥੋੜਾ ਜਿਹਾ ਸੰਤੋਸ਼ ਜੀ ਟੂ ਬੀ ਓਨੈਸਟ, ਟੈਰਿਫ ਕਰਕੇ ਥੋੜਾ ਇਫੈਕਟ ਪਊਗਾ ਜੀ ਸਾਰਿਆਂ ਦੇ ਉੱਤੇ, ਬਟ ਪ੍ਰਾਈਜ਼ ਜਿਹੜੀਆਂ ਅੱਜ ਲਾਸਟ ਡੇ ਆ ਸਾਡੇ ਫਲਾਇਰ ਦਾ, ਸੋ ਜੇ ਕਿਸੇ ਨੇ ਹਜੇ ਤੱਕ ਸੇਵਿੰਗ ਦਾ ਫਾਇਦਾ ਨਹੀਂ ਚੱਕਿਆ ਤਾਂ ਜ਼ਰੂਰ ਵਿਜ਼ਿਟ ਕਰ ਲਿਓ। $22 ਦਾ ਜਿਹੜਾ ਆਸ਼ੀਰਵਾਦ ਦਾ ਆਟਾ ਬਾਹਰ ਲੱਗਿਆ ਹੋਇਆ ਜੀ, ਸਿਰਫ $15 ਦੇ ਵਿੱਚ। ਸੋ ਮਿਨੀਮਮ $7 ਆਫ ਨੇ ਜੀ ਤੁਹਾਡੇ ਬੈਗ ਦੇ, ਆਟੇ ਦੇ। ਮਗਰ ਇਹਤੋਂ ਇਲਾਵਾ ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ ਦਾ ਬੈਗ $16 ਦਾ ਬੈਗ ਜਿਹੜਾ ਤੁਹਾਨੂੰ ਸਿਰਫ $11 ਦੇ ਵਿੱਚ ਮਿਲਦਾ ਜੀ ਫਰੈਸ਼ ਗਰੋਸਰੀ ਡਿਪੋ ਦੇ ਉੱਤੇ। ਨਾਨਕ ਦੇਸੀ ਘਿਓ $23.99 $24 ਦਾ ਤੁਹਾਨੂੰ ਮਿਲ ਰਿਹਾ, 1.6 kg ਵਾਲਾ, ਜਿਹੜਾ ਕਿ ਮਿਨੀਮਮ $29-$30 ਦਾ ਹੈ ਜੀ, ਉਹ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੋ ਦੇ ਉੱਤੇ ਸਿਰਫ $24 ਦਾ। ਸੋ ਤਿੰਨ ਪ੍ਰੋਡਕਟ ਦੇ ਮਗਰ ਤੁਸੀਂ ਮਿਨੀਮਮ $15 ਸੇਵ ਕਰ ਲਏ ਨੇ ਜੀ। ਇਹਤੋਂ ਇਲਾਵਾ ਤੁਸੀਂ ਜੇ ਫੂਲ ਮਖਾਣੇ ਲੈ ਕੇ ਜਾਣੇ ਆ ਤਾਂ ਪ੍ਰੀਮੀਅਮ ਕੁਆਲਿਟੀ ਗ੍ਰੇਡ 8 ਕੁਆਲਿਟੀ, ਜਿਹੜਾ ਕਿ ਬਹੁਤ ਹੀ ਮੋਟਾ ਦਾਣਾ ਹੁੰਦਾ ਜੀ, ਉਹ ਲੈ ਕੇ ਜਾਣਾ ਜੀ। 400 ਗ੍ਰਾਮ ਦਾ ਪੈਕ ਸਿਰਫ $14 ਦੇ ਵਿੱਚ, ਜੋ ਕਿ ਮਿਨੀਮਮ $19-$20 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ। ਔਰ ਜੇ ਤੁਸੀਂ ਅੰਗੂਰ ਬਾਸਮਤੀ ਮਾਮਰਾ ਲੈ ਕੇ ਜਾਣਾ ਤਾਂ ਸਿਰਫ $1.50 ਚ $400 ਦਾ ਪੈਕ, ਜਿਹੜਾ ਕਿ $3। ਸੋ ਆਲਮੋਸਟ 50% ਆਫ ਲੱਗਿਆ ਹੋਇਆ ਜੀ। ਅੱਜ ਦਾ ਦਿਨ ਲਾਸਟ ਡੇ ਆ, ਅੱਜ ਫਲਾਇਰ ਖਤਮ ਹੋ ਜਾਣਾ ਇਹ। ਜੇ ਤੁਸੀਂ ਡੀਲਸ ਨਹੀਂ ਲੈ ਕੇ ਗਏ ਤਾਂ ਗ੍ਰੈਬ ਕਰ ਲਓ ਜੀ। ਸੋ ਪਹੁੰਚਣਾ ਕਿੱਥੇ ਹੈ ਜੀ? ਦੋ ਲੋਕੇਸ਼ਨ, 31 ਸਟੀਪਲ ਵੋਸ਼ ਐਵਨਿਊ ਬ੍ਰੈਂਪਟਨ ਦੇ ਉੱਤੇ, ਫੋਨ ਨੰਬਰ 905-458-1300। ਸੈਕਿੰਡ ਲੋਕੇਸ਼ਨ ਡਰਹਮ ਦੇ ਵਿੱਚ, ਵਿਟਵੀ ਦੇ ਵਿੱਚ, 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ 905-556-1651। ਦੋ ਲੋਕੇਸ਼ਨ ਨੇ ਨਹੀਂ ਸਰਵ ਕਰਨ ਵਾਸਤੇ। ਸੋ ਸੇਵਿੰਗ 100% ਹੋਣੀ ਹੈ ਜੀ, ਵਿਜ਼ਿਟ ਕਰਿਓ। ਔਰ ਲਾਸਟ ਡੇ ਫਾਇਰ ਦਾ ਜਿਹੜੇ ਜਿਹੜੇ ਪ੍ਰੋਡਕਟ ਲੱਗੇ ਨੇ ਇਹ ਦੁਬਾਰਾ ਨਹੀਂ ਲੱਗਣੇ ਹੈਗੇ। ਸੋ ਵਿਜ਼ਿਟ ਕਰਿਓ ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਸੋ ਮਚ
0: ਜੀ, ਵੈਰੀ ਨਾਈਸ। ਔਰ ਫਰੈਸ਼ ਗਰੋਸਰੀ ਡਿਪੂ ਤੇ ਪਹੁੰਚਣਾ ਹੈ, ਔਰ ਸਾਡੀ ਬਹੁਤ ਵਧੀਆ ਪੰਚ ਲਾਈਨ ਹੈਗੀ ਇਹਨਾਂ ਵਾਸਤੇ ਕਿ ਮਹਿੰਗਾਈ ਕੇ ਦੁਸ਼ਮਨ ਕੌਣ ਹੈ? ਫਰੈਸ਼ ਗਰੋਸਰੀ ਡਿਪੂ। ਸੋ ਸਾਰਿਆਂ ਨੇ ਪਹੁੰਚਣਾ ਫਰੈਸ਼ ਗਰੋਸਰੀ ਡਿਪੂ, ਕਿਉਂਕਿ ਟਾਈਮ ਘੱਟ ਹੁੰਦਾ, ਇਸ ਕਰਕੇ ਉਹਨਾਂ ਨੇ ਕੁਛ ਡੀਲਸ ਇੰਪੋਰਟੈਂਟ ਦੱਸੀਆਂ, ਬਟ ਉਹਨਾਂ ਕੋਲ ਇੱਕ ਲਿਸਟ ਹੈਗੀ ਆ। ਸੋ ਤੁਸੀਂ ਕਾਲ ਕਰਨੀ ਆ ਫਰੈਸ਼ ਗਰੋਸਰੀ ਡਿਪੂ ਬ੍ਰੈਂਪਟਨ ਲੋਕੇਸ਼ਨ ਤੇ, ਕਾਲ ਕਰ ਸਕਦੇ ਹੋ 905-458-1300, 905-458-1300। ਤੇ ਲੋਕੇਸ਼ਨ ਕਿੱਥੇ ਹੈ? ਟੋਰਬੈਮ ਤੇ ਸੈਂਡਲਵੁੱਡ ਵਾਲੀ ਇੰਟਰਸੈਕਸ਼ਨ ਤੇ, 31 ਸਟੀਪਲ ਬੁਸ਼ ਐਵੀਨਿਊ ਤੇ, ਇਹ ਹੈਗਾ ਬ੍ਰੈਂਪਟਨ। ਤੇ ਦੂਸਰਾ ਸਟੋਰ, ਸੇਮ ਡੀਲਸ ਤੁਹਾਨੂੰ ਸੇਮ ਡੀਲਸ ਮਿਲਣਗੀਆਂ ਉੱਥੇ। ਔਰ ਉਹਨਾਂ ਦਾ ਸਟੋਰ, ਨਵਦੀਪ ਜੀ, ਕਿੰਨਾ ਸਕੁਆਇਰ ਫਿਟ ਹੈ ਜਿਹੜਾ ਤੁਹਾਡਾ ਦੂਸਰਾ ਸਟੋਰ?
3: ਵਿਟਬੀ ਵਾਲਾ ਸਟੋਰ ਆਲਮੋਸਟ 10,000 ਸਕੁਆਇਰ ਫੀਟ ਦੇ ਵਿੱਚ ਹੈ ਜੀ। ਬਹੁਤ ਹੀ ਵਧੀਆ ਆਰਗੇਨਾਈਜ਼ ਕਰਕੇ ਸਟੋਰ ਦਿੱਤਾ ਜੀ। ਇਸ ਵਾਰੀ ਜ਼ੀਰੋ ਤੋਂ, ਸਕ੍ਰੈਪ ਤੋਂ ਸ਼ੁਰੂ ਕੀਤਾ ਹੈ ਜੀ, ਔਰ ਬੜੀ ਮਿਹਨਤ ਲੱਗੀ ਹੈ ਸਾਡੀ, ਬਟ ਓਨਾ ਹੀ ਜ਼ਿਆਦਾ ਥੈਂਕਸ ਆ ਕਮਿਊਨਿਟੀ ਦਾ, ਡਰਹਮ ਵਾਲਿਆਂ ਦਾ। ਤੁਸੀਂ ਬਿਲੀਵ ਕਰਿਓ ਸੰਤੋਸ਼ ਜੀ, ਬੋਮਨਵਿਲ ਕੋਟੇਸ ਉੱਥੋਂ ਕਸਟਮਰਸ ਆਉਂਦੇ ਨੇ, ਔਰ ਆਪਣਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਇਹਨਾਂ ਡੀਲਾਂ ਵਾਸਤੇ ਬ੍ਰੈਂਪਟਨ ਜਾਣਾ ਪੈਂਦਾ ਸੀ, ਤੁਸੀਂ ਬ੍ਰੈਂਪਟਨ ਵਾਲੀਆਂ ਡੀਲਾਂ, ਕਿਉਂਕਿ ਸਾਡਾ ਫਲਾਇਰ ਜਿਹੜਾ ਆ ਬ੍ਰੈਂਪਟਨ ਤੇ ਵਿਟਬੀ ਦਾ ਸੇਮ ਹੁੰਦਾ ਆ, ਸੋ ਸਾਰੀਆਂ ਡੀਲਾਂ ਵਿਟਬੀ ਦੇ ਵਿੱਚ ਵੀ ਮਿਲਦੀਆਂ ਜੋ ਤੁਹਾਨੂੰ ਬ੍ਰੈਂਪਟਨ ਦੇ ਵਿੱਚ
0: ਮਿਲਦੀਆਂ,
3: ਇਹ ਪ੍ਰਾਈਸ ਜਿਹੜਾ ਆ ਉਹ ਤੁਹਾਨੂੰ ਆਲਮੋਸਟ ਸੇਮ ਆਲਮੋਸਟ ਹੀ ਪੂਰਾ ਸੇਮ ਹੀ ਮਿਲਦਾ ਜੀ, ਸੋ ਬਹੁਤ ਖੁਸ਼ ਨੇ ਲੋਕੀ ਐਂਡ ਦੇ ਰੀਅਲੀ ਸਪੋਰਟ ਅਸ ਔਨ ਦੈਟ।
0: ਵਾਓ, ਵੈਰੀ ਨਾਈਸ। ਸੋ ਸਾਰਿਆਂ ਨੇ ਪਹੁੰਚਣਾ ਹੈ ਫਰੈਸ਼ ਕ੍ਰੋਸਰੀ ਡਿਪੋ, ਜੋ ਬੋਲ ਰਹੇ ਹਾਂ ਤੁਸੀਂ ਉਹਨੂੰ ਦੇਖਣਾ ਹੈ।

0: ਸੱਚ ਬੋਲ ਰਹੇ ਸੀ ਜਾ ਕੇ ਦੇਖੋ ਇੰਨੀਆਂ ਵਧੀਆ ਡੀਲਸ ਐਂਡ 10,000 ਸਕੁਏਅਰ ਫੀਟ ਦਾ ਸਟੋਰ ਯਾਨੀ ਕਿ ਕਿੰਨੀਆਂ ਆਈਟਮਸ ਹੋਣਗੇ ਇਹਨਾਂ ਕੋਲ ਬਟ ਇਹਨਾਂ ਦਾ ਜਿਹੜਾ ਬ੍ਰੈਂਪਟਨ ਦਾ ਪੰਕਜ ਜੀ ਸਟੋਰ ਹੈਗਾ ਹੈ ਚਾਹੇ 10,000 ਸਕੁਏਅਰ ਫੀਟ ਨਹੀਂ ਹੈ ਬਟ ਉਨਾ ਜਿੰਨਾ ਸਮਾਨ ਇਹਨਾਂ ਨੇ ਇੰਨੇ ਸੋਹਣੇ ਤਰੀਕੇ ਨਾਲ ਆਰਗੇਨਾਈਜ਼ ਕਰਕੇ ਰੱਖਿਆ ਤੁਸੀਂ ਦੇਖਿਓ ਮਤਲਬ ਇੱਕ ਸੂਈ ਤੋਂ ਲੈ ਕੇ ਕੀ ਉਹ ਕਹਾਵਤ ਹੁੰਦੀ ਹੈ ਨਾ ਹਾਂਜੀ ਬਿਲਕੁਲ ਸੂਈ ਤੋਂ ਲੈ ਕੇ ਹਾਥੀ ਤੱਕ ਤੁਹਾਨੂੰ ਸਾਰਾ ਕੁਝ ਮਿਲੇਗਾ ਪਹੁੰਚਣਾ ਤੁਸੀਂ ਫਰੈਸ਼ ਕ੍ਰੋਸ ਦੀ ਡਿਪੋ ਐਂਡ 31 ਸਟੀਪਲ ਬੁਸ਼ ਐਵੇਨਿਊ ਬ੍ਰੈਂਪਟਨ ਦੇ ਵਿੱਚ ਦ ਸੈਕਿੰਡ ਸਟੋਰ ਇਜ਼ ਇਨ Hopefully main number sahi bola. Thank you so much.
1: Aur
0: Pankaj ji, aap to paise bacha liye. Hun assi next call te jande haan. Pehla na di call disconnect ho gayi si. 2884 tusi on air ho ji. ਹਾਂਜੀ ਤੁਸੀਂ ਆਪਣੀ ਰੇਡੀਓ ਨੂੰ ਬੰਦ ਕਰ ਲੋਗੇ ਜਦੋਂ ਤੁਸੀਂ ਬੰਦ ਕਰੋਗੇ ਨਾ ਫਿਰ ਤੁਹਾਨੂੰ ਸਾਡੀ ਆਵਾਜ਼ ਵਧੀਆ ਤਰੀਕੇ ਨਾਲ ਸੁਣਾਈ ਦੇਗੀ ਤੁਹਾਨੂੰ ਤੁਸੀਂ ਮੇਰੀ ਆਵਾਜ਼ ਮੈਨੂੰ ਸੁਣਾ ਰਹੇ ਹੋ ਤੁਸੀਂ ਰੇਡੀਓ ਬੰਦ ਕਰਕੇ ਪਲੀਜ਼ ਕਾਲ ਕਰ ਲਿਓ ਸਟੂਡੀਓ ਦੇ ਨੰਬਰ ਤੇ ਸੋ ਹਮਾਰੀ ਆਵਾਜ਼ ਹਮੇ ਹੀ ਸੁਣਾਈ ਦੇ ਰਹੀ ਹੈ ਜਦੋਂ ਵੀ ਤੁਸੀਂ ਰੇਡੀਓ ਤੇ ਕਾਲ ਕਰਨਾ ਹੈ ਸਾਨੂੰ ਔਨ ਏਅਰ ਤੇ ਤੁਸੀਂ ਜਿਹੜਾ ਰੇਡੀਓ ਔਨ ਕੀਤਾ ਹੁੰਦਾ ਉਹਨੂੰ ਬੰਦ ਕਰ ਲਿਆ ਕਰੋ ਤਾਂ ਹੀ ਤੁਹਾਨੂੰ ਸਾਡੀ ਆਵਾਜ਼ ਆਏਗੀ ਨਹੀਂ ਤੇ ਬਹੁਤ ਕਨਫਿਊਜ਼ਨ ਹੈ 10 ਸੈਕਿੰਡ ਦਾ ਡਿਫਰੈਂਸ ਪੈ ਜਾਂਦਾ ਉਸ ਕਰਕੇ ਸੋ ਪੰਕਜ ਜੀ
1: ਜੀ
0: ਬਾਬਾ ਬਕਟੋਰਾ ਦੇ ਅਸੀਂ ਹੋਰ 4-5 ਕਾਲਸ ਲਵਾਂਗੇ ਸੋ ਸਾਰਿਆਂ ਨੇ ਕਾਲ ਕਰਨੀ ਹੈ 905-673-3337 905-673-3337 ਤੇ ਤੁਸੀਂ ਕਾਲ ਕਰਨੀ ਹੈ ਤੇ ਤੁਸੀਂ ਸਾਨੂੰ ਆਪਣਾ ਡੇਟ ਆਫ ਬਰਥ ਦੱਸਣਾ ਹੈ ਮਾਡਲ ਨੰਬਰ ਦੱਸਣ ਦੀ ਲੋੜ ਨਹੀਂ ਹੈ ਸਿਰਫ ਡੇਟ ਐਂਡ ਮੰਥ ਦੱਸਣਾ ਹੈ ਤੇ ਪਾਸਵਰਡ ਦੱਸਣਾ ਹੈ ਜੋ ਕਿ ਹੈਗਾ ਨਜ਼ਾਰਾ ਤੇ ਤਵਾ ਕਿਚਨ ਤੇ ਦੇਖਦੇ ਹਾਂ ਕੀ ਗੱਲਾਂ ਹੈਗੀਆਂ ਤੁਹਾਡਾ ਚਾਰਟ ਕੀ ਬੋਲਦਾ ਕੀ ਨਹੀਂ ਬੋਲਦਾ ਸੋ ਪੰਕਜ ਜੀ ਅਬ ਹਮ ਬਾਤ ਕਰਤੇ ਹੈ ਕੁਛ ਇੰਡੀਆ ਕੀ ਟਿਕਟਸ ਕੇ ਲੀਏ ਸੋ ਜੇ ਕਿਸੇ ਨੇ ਇੰਡੀਆ ਜਾਣਾ ਹੈ ਤੋ ਆਪ ਬਤਾਓ ਅਗਰ ਇੰਡੀਆ ਜਾਣਾ ਹੈ ਤੋ ਇੰਡੀਆ ਜਾਣੇ ਸੇ ਪਹਿਲੇ ਕਹਾਂ ਪਹੁੰਚਣਾ ਪੜੇਗਾ ਜਿਸਸੇ ਸੇਵਿੰਗ ਹੋ ਜਾਏ
1: ਸਬਸੇ ਪਹਿਲੇ ਅਗਰ ਇੰਡੀਆ ਜਾਣਾ ਹੈ ਤੋ ਆਪਕੋ ਪਹੁੰਚਣਾ ਹੈ ਜੀ ਆਲ ਲਿੰਕ ਟ੍ਰੈਵਲ ਸੇ
0: ਬਿਲਕੁਲ ਸਹੀ ਬੋਲਾ ਆਪਣੇ ਕੋਮਲ ਜੀ ਆਲ ਲਿੰਕ ਟ੍ਰੈਵਲਸ ਤੋਂ ਸੋ ਡੀਲਸ ਲੈ ਕੇ ਆਇਆ ਟੋਰੋਂਟੋ ਟੂ ਡੈਲੀ ਜੇ ਤੁਸੀਂ ਦੀਵਾਲੀ ਮਨਾਉਣੀ ਹੈ ਜਾਣਾ ਇੰਡੀਆ ਅਕਟੂਬਰ ਤੇ ਨਵੰਬਰ ਮੰਥ ਵਨ ਵੇ ਟਿਕਟ ਇਜ਼ $1,490 ਵਿਦ 2 ਪੀਸ ਆਫ ਲਗੇਜਸ ਸੋ ਕਾਲ ਪਿੱਕ ਕਰ ਲੈਂਦੇ ਹਾਂ ਪਹਿਲਾਂ ਬਾਕੀ ਡੀਲਸ ਨਾਲ ਦੇ ਨਾਲ ਅਸੀਂ ਦੱਸਦੇ ਹਾਂ ਤਾਂ ਕਿ ਸੁਣਦੇ ਰਹੋ ਤੁਸੀਂ ਸ਼ੋ ਸੋ ਸਾਡੇ ਨਾਲ 2-2-1-8-0 ਤੁਸੀਂ ਆਉਣ ਏ ਰੋ ਜੀ
2: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸੰਤੋਖ ਜੀ
0: ਸਤਿ ਸ਼੍ਰੀ ਅਕਾਲ
2: ਪਵਨ ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਪੰਕਜ ਬੋਲ ਰਹਾ
2: ਹਾਂ ਹਾਂਜੀ ਹਾਂਜੀ ਮੇਰਾ ਨਾਮ ਰੇਖਾ ਆ
0: ਰੇਖਾ ਜੀ ਰੇਖਾ ਜੀ ਤੁਸੀਂ ਵੀ ਪਿਆਰਾ ਸਿੰਘ ਜੀ ਦੀ ਲਾਈਨ ਚ ਹੈਗੇ ਹੋ ਔਰ ਮੇਰੀ ਤੇ ਤੁਹਾਡੀ ਮੈਚ ਕਰ ਰਹੀ ਹੈ ਸੋ ਚਲੋ ਜੀ ਰਿਪੀਟ ਕਰਦੇ ਹਾਂ ਫਿਰ ਤੋਂ ਤੁਸੀਂ ਬਹੁਤ ਇੰਟੈਲੀਜੈਂਟ ਹੋ ਘਰ ਦੇ ਡਿਸੀਜਨ ਕੌਣ ਲੈਂਦਾ ਤੁਸੀਂ ਲੈਂਦੇ ਜਾਂ ਤੁਹਾਡੇ ਹਸਬੈਂਡ ਲੈਂਦੇ ਆ ਗੈਸਟ ਇਨਵਾਈਟ ਕਰ ਦੇਣਗੇ ਮਤਲਬ ਮੈਨੂੰ ਹੁੰਦਾ ਕਿ ਸੰਡੇ ਮੇਰੇ ਪਾਸ ਹੈ ਮੈਂ ਰਿਲੈਕਸ ਕਰਾਂ ਕਿਸੇ ਨੂੰ ਨਹੀਂ ਬੁਲਾਣਾ ਉਹਨਾਂ ਨੂੰ ਪਤਾ ਜੇ ਇਹਨੂੰ ਪੁੱਛ ਕੇ ਮੈਂ ਕਿਸੇ ਨੂੰ ਬੁਲਾਇਆ ਇਹਨੇ ਤੇ ਨਾ ਕਰ ਦੇਣੀ ਆ ਇਨਵੀਟੇਸ਼ਨ ਦੇ ਕੇ ਰੇਖਾ ਜੀ ਫਿਰ ਮੈਨੂੰ ਦੱਸ ਦਿਆ ਸੰਤੋਸ਼ ਸੰਡੇ ਨੂੰ ਮੇਰਾ ਆਹਾ ਫਰੈਂਡ ਘਰੇ ਆ ਰਿਹਾ ਡਿਨਰ ਲਈ ਦੇਖ ਲੈਣਾ ਕੀ ਕਰਨਾ ਹੁਣ ਅਸੀਂ ਕੁਛ ਮੈਂ ਉਸ ਟਾਈਮ ਸਿਚੁਏਸ਼ਨ ਚ ਕੁਛ ਕਰ ਵੀ ਨਹੀਂ ਸਕਦੀ ਰੇਖਾ ਜੀ ਤੁਸੀਂ ਬਹੁਤ ਇੰਟੈਲੀਜੈਂਟ ਹੋ ਔਰ ਬਟ ਤੁਸੀਂ ਬਹੁਤ ਇਮੋਸ਼ਨਲ ਹੋ ਜਾਂਦੇ ਹੋ ਇਮੋਸ਼ਨਲ ਨਹੀਂ ਹੋਣਾ ਕੋਈ ਗੱਲ ਨਹੀਂ ਲਾਈਫ ਚ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਆ ਸੋ ਰੱਬ ਦਾ ਨਾਮ ਲੈ ਕੇ ਔਰ ਆਪਣੀ ਹਿੰਮਤ
2: ਨੂੰ
0: ਜੀ ਸੋ ਮੁਸ਼ਕਿਲ ਹੈਗਾ ਹੈ ਲੇਕਿਨ ਕੋਈ ਗੱਲ ਨਹੀਂ ਸੋ ਕੰਪਲੀਕੇਟਿਡ ਕਰਕੇ ਰੱਖਦੇ ਹੋ ਤੁਸੀਂ ਵੀ ਆਪਣੀ ਲਾਈਫ ਨੂੰ ਤੇ ਗੁੱਸਾ ਤੁਹਾਡੀ ਨੱਕ ਦੇ ਉੱਤੇ ਬੈਠਾ ਹੁੰਦਾ ਕਿ ਨਹੀਂ ਬੈਠਾ ਹੁੰਦਾ ਸੋ ਗੁੱਸਾ ਨਹੀਂ ਕਰਨਾ ਗੁੱਸਾ ਵੈਸੇ ਸਾਡੀ ਚਾਰਟ ਦੇ ਅਕੋਰਡਿੰਗ ਮੋਸਟਲੀ ਹੁੰਦਾ ਹੀ ਆ ਲੇਕਿਨ ਪੰਕਜ ਜੀ ਤੁਹਾਨੂੰ ਪਤਾ ਲਾਈਫ ਚ ਸਾਡੀ ਸਭ ਤੋਂ ਜ਼ਿਆਦਾ ਸਾਡਾ ਦੁਸ਼ਮਣ ਕੌਣ ਆ
1: ਸਭ ਜ਼ਿਆਦਾ ਦੁਸ਼ਮਨ ਇਮੋਸ਼ਨਲ ਹੋਣਾ
0: ਜੀ, ਸਭ ਤੋਂ ਜ਼ਿਆਦਾ ਦੁਸ਼ਮਨ ਹੁੰਦਾ ਹੈ ਕਿ ਜਦੋਂ ਅਸੀਂ ਗੁੱਸਾ ਕਰ ਲੈਂਦੇ ਹਾਂ ਔਰ ਇਮੋਸ਼ਨਸ ਦੇ ਵਿੱਚ ਅਸੀਂ ਕੁਝ ਏਦਾਂ ਦਾ ਕਹਿ ਦਿੰਦੇ ਹਾਂ ਜੋ ਕਿ ਅਸੀਂ ਵਾਪਸ ਨਹੀਂ ਲੈ ਸਕਦੇ
2: ਹਾਂ।
0: ਸੋ ਇਸ ਕਰਕੇ ਗੁੱਸੇ ਦੇ ਵਿੱਚ ਹਮੇਸ਼ਾ ਯਾਦ ਰੱਖਿਓ ਕਿ ਤੁਹਾਡੇ ਮੂੰਹ ਤੋਂ ਜੋ ਤੁਸੀਂ ਕੱਢ ਰਹੇ ਹੋ, ਜੋ ਜਿਹੜੀ ਤੁਹਾਡੀ ਗੱਲਾਂ ਕਰ ਰਹੇ ਹੋ, ਉਹ ਕੁਝ ਏਦਾਂ ਦੀਆਂ ਹੋਣ ਕਿ ਜਿਹਦੇ ਨਾਲ ਤੁਸੀਂ ਬਾਅਦ 'ਚ ਰਿਗਰੈਟ ਨਾ ਕਰੋ। ਸੋ ਆਲਵੇਜ਼ ਆਪਣੇ ਆਪ ਦੇ ਉੱਤੇ ਥੋੜਾ ਜਿਹਾ ਕੰਟਰੋਲ ਕਰਕੇ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ। ਮੈਂ ਵੀ ਆਪਣੇ ਆਪ ਨੂੰ ਕਹਿੰਦੀ ਹਾਂ, ਮੈਂ ਨਹੀਂ ਕਹਿੰਦੀ ਕਿ ਮੈਂ 100% ਹਾਂ, ਮੈਂ ਵੀ 50% ਹੀ ਹਾਂ। ਸੋ ਮੈਂ ਆਪਣੇ ਲਈ ਜੋ ਚੀਜ਼ਾਂ ਸੋਚਦੀ ਹਾਂ ਕਿ ਜੇ ਅਗਲਾ ਕੋਈ ਕੁਛ ਬੋਲ ਰਿਹਾ ਤੇ 2 ਮਿੰਟ ਬਰਦਾਸ਼ਤ ਕਰ ਲਓ, ਜਾਂ ਕੁਛ ਬੋਲਣਾ ਤੇ ਵਧੀਆ ਜੀ ਗੱਲ ਦੱਸੋ, ਇਹ ਨਾ ਹੋਵੇ ਉਹ ਟਿੱਟ ਬੋਲ ਰਿਹਾ ਤੁਸੀਂ ਟੈਟ ਬੋਲ ਰਹੇ ਹੋ। ਸੋ ਥੈਂਕ ਯੂ ਸੋ ਮਚ ਕਾਲ ਕਰਨ ਲਈ, ਉਮੀਦ ਕਰਦੀ ਹਾਂ ਤੁਹਾਡਾ ਦਿਨ ਬਹੁਤ ਹੀ ਪਿਆਰਾ ਹੋਇਆ। ਸੋ ਸਾਡੇ ਨਾਲ ਨੈਕਸਟ ਕਾਲਰ ਹੈਗੇ ਆ ਪੰਕਜ ਜੀ, 0186, ਤੁਸੀਂ ਆਉਣ ਯਾਰੋ।
3: ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਤੇ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ ਜੀ, ਇੰਨੀ ਸੋਹਣੀ ਆਵਾਜ਼, ਇੰਨੀ ਦਮਦਾਰ ਆਵਾਜ਼, ਮਜ਼ਾ ਆ ਗਿਆ ਸੁਣ ਕੇ।
3: ਹਾਂਜੀ ਹਾਂਜੀ, ਹੈਗਾ ਅਮਨ, ਅਮਨ ਜੀ ਦੀ ਕੀ ਹਾਲ ਚਾਲ ਆ ਜੀ?
0: ਅਮਨ ਜੀ ਚੜ੍ਹਦੀ ਕਲਾ ਚ, ਹੋਪਫੁਲੀ ਮੈਨੂੰ ਲੱਗ ਰਿਹਾ ਜੀ ਸਾਡਾ ਸ਼ੋਅ ਵੀ ਸ਼ਾਇਦ ਸੁਣ ਰਹੇ ਹੋਣ, ਲੇਕਿਨ ਤੁਹਾਨੂੰ ਸਾਰੇ ਨੇ ਉਹਨਾਂ ਦਾ ਇੱਕ ਮੈਸੇਜ ਆ, ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਵਾਪਸ ਆ ਰਿਹਾ, ਉਦੋਂ ਤੱਕ ਤੁਸੀਂ ਸੰਤੋਸ਼ ਦਾ ਤੇ ਪੰਕਜ ਦਾ ਸਾਥ ਨਿਭਾਉਂਦੇ ਰਹੋ, ਇਹ ਉਹਨਾਂ ਦਾ ਮੈਸੇਜ ਆ। ਤੁਸੀਂ ਗੁਲਾਬ ਜਾਮੁਨ ਕਿਸੇ ਦਿਨ ਆਓ, ਤੁਹਾਨੂੰ ਅਸੀਂ ਤਵਾ ਕਿਚਨ ਦੇ ਗੁਲਾਬ ਜਾਮੁਨ ਖਾ ਕੇ ਦੇਖਿਓ, ਅਮੇਜ਼ਿੰਗ, ਬਹੁਤ ਟੇਸਟੀ ਹੁੰਦੇ ਆ।
3: ਚਲੋ ਠੀਕ ਆ ਜੀ, ਠੀਕ ਆ ਤੇ ਚਲੋ, ਮੈਨੂੰ ਬਾਬੇ ਬਖਤੌਰਾ ਦਾ ਮੈਨੂੰ ਪਤਾ ਹੀ ਆ, ਮੈਂ ਪਿਛਲੇ ਵੀ ਕੀਤਾ ਸੀ
0: ਜੀ। ਅੱਛਾ, ਤੁਸੀਂ ਬਾਬਾ ਬਖਤੌਰਾ ਨੇ ਵੈਸੇ ਵੈਲਕਮ ਬੈਕ ਕਰਨੀ ਸੀ ਪੰਕਜ ਜੀ ਨੂੰ, ਤੇ ਸਾਨੂੰ ਸਾਡਾ ਹੌਸਲਾ ਵਧਾਉਣ ਲਈ ਆਏ ਸੀਗੇ। ਪਰਸਨੈਲਿਟੀ ਇੱਦਾਂ ਦੇ ਹੈਗੇ ਹੋ ਕਿ ਜਿੰਨਾ ਕੋਲ ਵੀ ਹੋ ਗਏ ਉਹ ਖੁਸ਼ ਹੀ ਹੋਣਗੇ, ਹੋਪਫੁਲੀ ਤੁਹਾਡੀ ਵਾਈਫ ਤੁਹਾਡੇ ਤੋਂ ਖੁਸ਼ ਹੋਣ। ਤੋ ਇੱਕ ਮੈਨੂੰ ਕਾਲ ਆਈ ਪੰਕਜ ਜੀ, ਔਰ ਮੈਨੂੰ ਉਹਦੇ ਉੱਪਰ ਇੱਕ ਸ਼ਾਇਰੀ ਯਾਦ ਆਈ, ਸੋ ਬੋਲਾਂ ਮੈਂ।
1: ਬੋਲੀ ਬੋਲੀ।
0: ਸੋ ਮੈਨੂੰ ਕਿਸੇ ਨੇ ਕਿਹਾ ਕਿ ਦੀਦੀ ਮੈਨੂੰ ਸਾਰੇ ਹੈਰਾਨ ਵਾਸਤੇ ਬੈਠੇ ਹੁੰਦੇ ਆ, ਸਾਰੇ ਮੈਨੂੰ ਹੈਰਾਨ ਵਾਸਤੇ ਬੈਠੇ ਹੁੰਦੇ ਆ, ਦੀਦੀ ਮੈਂ ਕੀ ਕਰਾਂ, ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ ਜੇ ਮੈਂ ਹਾਰ ਗਈ ਫਿਰ। ਫਿਰ ਮੈਨੂੰ ਅੱਗੋਂ ਇੱਕ ਸ਼ਾਇਰੀ ਯਾਦ ਆਈ, ਮੈਂ ਉਹਨੂੰ ਕਿਹਾ, ਯੇ ਜੋ ਮੇਰੇ ਹਾਰਨੇ ਕੀ ਆਸ ਮੈਂ ਬੈਠੇ ਹੈ, ਉਹਨੇ ਕੈਸੇ ਸਮਝਾਊਂ ਕਿ ਸਿਤਾਰੇ ਅਗਰ ਟੁੱਟ ਵੀ ਜਾਏ ਤੋ ਜ਼ਮੀਨ ਪਰ ਨਹੀਂ ਗਿਰਤੇ। ਉਸੀ ਪੇ ਮੁਝੇ ਯੇ ਸ਼ਾਇਰੀ ਮੇਰੇ ਦਿਮਾਗ ਮੇ ਬਸੀ ਹੋਈ ਹੈ। ਸੋ ਜਦੋਂ ਵੀ ਤੁਹਾਨੂੰ ਕੋਈ ਕਵੇ, ਤੁਹਾਨੂੰ ਲੱਗੇ ਕਿ ਤੁਹਾਨੂੰ ਕੋਈ ਥੱਲੇ ਸੁੱਟਣ ਦੀ ਕੋਸ਼ਿਸ਼ ਕਰ ਰਿਹਾ, ਤੇ ਜਿਹੜੇ ਸਿਤਾਰੇ ਹੁੰਦੇ ਆ ਉਹਨਾਂ ਨੂੰ ਥੱਲੇ ਸੁੱਟ ਵੀ ਲਓਗੇ ਤਾਂ ਜ਼ਮੀਨ ਤੋਂ ਥੱਲੇ ਨਹੀਂ ਆ ਜਾ, ਅਸਮਾਨ ਤੋਂ ਥੱਲੇ ਜ਼ਮੀਨ ਤੇ ਨਹੀਂ ਆ ਕੇ ਡਿੱਗਦੇ। ਸੋ ਵੱਧਦੇ ਰਹਿਣਾ ਹੈ, ਬਾਬਾ ਬਖਤੌਰਾ ਦਾ ਅੱਜ ਕਾ ਫਰਮਾਨ ਹੈ ਕਿ ਜ਼ਿੰਦਗੀ ਮੈਂ ਅੱਗੇ ਬੜ੍ਹਤੇ ਰਹਿਣਾ ਹੈ, ਨੋ ਡਾਊਟ। ਦੁਨੀਆਂ ਖਿੱਚਣ ਵਾਲੀ ਵੀ ਹੈ ਥੱਲੇ ਵਾਲੇ ਪਾਸੇ, ਔਰ ਉੱਪਰ ਕਰਨ ਵਾਸਤੇ ਵੀ ਬਹੁਤ ਲੋਕ ਬੈਠੇ ਹੋਏ ਆ। ਸੋ ਅੱਗੇ ਵਧਣਾ ਹੈ, ਪਿੱਛੇ ਦੀ ਫਿਕਰ ਨਹੀਂ ਕਰਨੀ। ਸੋ ਹਮਾਰੇ ਸਾਥ ਹਮਾਰੇ ਨੈਕਸਟ ਕਾਲਰ ਹੈ 9941, ਤੁਸੀਂ ਆਉਣੇ ਯਾਰੋ।
1: ਕਾਫੀ ਬੜੀਆ ਹੈ, ਆਈ ਥਿੰਕ ਉਹਨੇ ਮੈਸੇਜ ਦਿਆ ਹੈ ਕਿ ਉਹ ਜਲਦੀ ਵਾਪਿਸ ਆਏਗੇ। ਬਟ ਅਨਿਲ ਜੀ, ਆਪ ਕਾਫੀ ਟਾਈਮ ਬਾਅਦ ਆਪਣੇ ਰੇਡੀਓ ਪੇ ਕਾਲ ਕੀਆ ਹੈ, ਮੈਂ ਸਬਕੋ ਜਸਟ ਮਤਲਬ ਇਨਫੋਰਮ ਕਰਨਾ ਚਾਹਤਾ ਹੂੰ, ਅਨਿਲ ਜੀ ਹੈ ਹਮਾਰੇ ਸਾਥ, ਮਤਲਬ ਰੇਡੀਓ ਆਵਾਜ਼ ਔਰ ਅਮਨ ਜੀ ਕੇ ਸਾਥ ਕਾਫੀ ਪਹਿਲੇ ਸੇ ਜੁੜੇ ਹੋਏ ਹੈ,
0: ਮਤਲਬ ਹਮਾਰੀ ਫੈਮਿਲੀ, ਜੀ ਮੈਂ ਕਹਾਂਗੀ ਸਾਡੀ ਫੈਮਿਲੀ ਦਾ ਸਭ ਤੋਂ ਇੰਪੋਰਟੈਂਟ ਹਿੱਸਾ, ਜਿਵੇਂ ਸਾਡੇ ਫਾਦਰ ਹੁੰਦੇ ਆ, ਮਦਰ ਹੁੰਦੇ ਆ, ਹਨਾ, ਉਦਾਂ ਅਨਿਲ ਜੀ ਰੇਡੀਓ ਆਵਾਜ਼ ਸਾਡੀ ਟੀਮ ਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੈਗਾ। ਔਰ ਬਹੁਤ ਵਧੀਆ ਲੱਗਿਆ ਅਨਿਲ ਜੀ ਤੁਸੀਂ ਕਾਲ ਕੀਤੀ। ਸੋ ਅਸੀਂ ਅਨਿਲ ਜੀ ਬਾਰੇ ਥੋੜਾ ਜਿਹਾ, ਪੰਕਜ ਜੀ ਦੱਸੋ ਔਰ ਕਿਵੇਂ ਸਾਰਿਆਂ ਦੀ ਹੈਲਪ ਕਰ ਰਿਹਾ, ਅਨਿਲ ਜੀ ਵੀ ਪੈਸੇ ਬਹੁਤ ਬਚਵਾਉਂਦੇ ਆ, ਡੀਲਸ ਲਿਆਉਂਦੇ ਇੱਦਾਂ ਦੀਆਂ।
1: ਜੀ ਜੀ ਜੀ, ਤੋ ਅਨਿਲ ਜੀ ਜੋ ਹੈ ਯੇ ਮਿਲਟਨ ਫੋਰਡ ਸੇ ਹੈ, ਯੇ ਇਨਕਾ ਫੈਮਿਲੀ ਓਨ ਬਿਜ਼ਨਸ ਹੈ, ਔਰ ਅਨਿਲ ਜੀ ਇਤਨੇ ਮਤਲਬ ਜੋ ਸਟਾਲਵਰਟ ਇੱਕ ਵਰਡ ਕਹਾ ਜਾਤਾ ਹੈ, ਵੋ ਹੈ ਇੰਡਸਟਰੀ ਮੇ ਜੋ ਮਤਲਬ ਕਾਰਸ ਕੀ ਇੰਡਸਟਰੀ ਮੇ ਹੈ। ਤੋ ਮਿਲਟਨ ਫੋਰਡ ਸੇ ਅਨਿਲ ਜੀ ਹੈ, ਇਨਕੋ 40 ਸਾਲ ਸੇ ਯੇ ਇੰਡਸਟਰੀ ਮੇ ਹੈ, ਇਨਕੇ ਜਬੀ ਮੈਂ ਜਾਤਾ ਹੂੰ ਇਨਕੇ ਪਾਸ, ਇਨਕੇ ਆਫਿਸ ਮੇ ਆਲਵੇਜ਼ ਇੱਕ ਵੈਲਕਮਿੰਗ ਇੱਕ ਫੀਚਰ ਮਤਲਬ ਇੱਕ ਇਨਵੀਟੇਸ਼ਨ ਹੋਤਾ ਹੈ, अनिल जी हमेशा खुद पर्सनली आते हैं, कुछ और समझाते हैं। तो मिल्टन फोर्ड पे भी अगर आपको, हम हमेशा मैं कहता हूँ आपको गाड़ी अगर कभी भी लेनी है तो एक बार आप कोई भी गाड़ी लेनी है तो सबसे पहले एक बार मिल्टन फोर्ड जरूर ले जाइए, आप देखिए उनके पास गाड़ियां, देखिए उनके ऑफर्स, देखिए और उनकी जो डील्स देते वो देखिए। आप दूसरी गाड़ी छोड़ के मिल्टन और फोर्ड और लिंकन की गाड़ी जरूर खरीदोगे, ये मेरी आपसे एक गारंटी है, बिकॉज इतने अच्छे से वो आपको अटेंड करते हैं और बढ़िया, सबसे बढ़िया कस्टमर सर्विस है इनकी टीम की। तो इनको आप मिलना है तो पहुंचना कहाँ पे जी? 655 मेन स्ट्रीट ईस्ट में मिल्टन फोर्ड। अनिल जी मैं आपका जो ऑफिस वाला नंबर है वही दे रहा हूँ अभी, आई होप इट्स ओके जी। मिल्टन फोर्ड का नंबर है 416-302-9941 पे आप कॉल कर सकते हो, इसके अलावा 905-875-3673, ये दो नंबर है मिल्टन फोर्ड के
0: जी।
1: मैं नंबर फिर से रिपीट करता हूँ, 416-302-9941, 905-875-3673 पे आप कॉल कर सकते हो।
0: नंबर है 416-302-9941-905-875-3673। ते अनिल जी आप तुसी कुछ एक दो गड्डियां दे नाम दस दो जेडियां अज स्पेशल डील्स हैगियां आ। वैसे मैनू पता तुहाडे कोल एक दो नहीं, तुहाडे कोल लिस्ट ऑफ कार्स हो गया, बट तुसी बेस्ट दो तीन दस दियो।
4: I just want to, main mera call kar rahe ke I want to make sure your team Milton want to wish one his best of his health.
1: Ji,
4: want him come back soon. You guys did a great job.
1: जी जी, थैंक यू सो मच जी। आई थिंक अनिल जी का मतलब ये देखो एक वेरी सिंपल मोटो है जी, कितने बढ़िया तरीके से उन्होंने समझाया। डील्स गाड़ियां तो आती जाती रहती है, बट जो कस्टमर के चेहरे पे एक स्माइल दिलवाने की जो बात कही है, इट इज लाइक वेरी गुड गेस्चर। तो यही
0: वही बात है ना पंकज जी, स्माइल कैसे आती है एक कस्टमर केयर के साथ, प्लस अगर हमारे पैसे बच रहे होंगे और साथ में हमें इतनी अच्छी कस्टमर केयर और हमें इतने अच्छे इंसान से मिलना हो जाए तो स्माइल तो अपने आप आती है। जैसे हमें पता चला अनिल जी फोन पे है स्माइल साडे फेस से अपने आप ही आ गई। सो थैंक यू सो मच फॉर योर कॉल। सारे ने पहुंचना है मिल्टन फोर्ड और एक तो एक बेस्ट डील्स है 416-302-9941-905-875-3673। आई बेट यू गाइस तुसी गड्डी लैन जाओगे, लेके ही आओगे, सिर्फ विंडो शॉपिंग नहीं, क्योंकि इन्हां कोल डील्स ही बहुत प्यारियां है। सो पुरानी गड्डी भी हैगी ते कॉल करके तुसी कन्फर्म करो कि किवें तुसी उन्हों कर सकते हो चेंज। थैंक यू सो मच अनिल जी।
4: थैंक यू जी, थैंक यू ऑल द बेस्ट।
0: सो हमारे साथ हमारे नेक्स्ट कॉलर है 0026, ਤੁਸੀਂ ਆਨ 에ਅਰ ਹੋ ਜੀ।
5: ਹਾਂਜੀ ਸਰ, ਮੈਂ ਸਵੇਰੇ ਫੋਨ ਕੀਤਾ, ਤੁਹਾਨੂੰ ਨੰਬਰ ਲੈਣਾ ਸੀ ਇੰਸ਼ੋਰੈਂਸ ਵਾਲੇ ਦਾ।
1: ਜੀ ਜੀ
0: ਜੀ ਬਿਲਕੁਲ, ਹਾਂ ਇੰਸ਼ੋਰੈਂਸ ਕੇ ਲਈ ਸਾਡੇ ਕੋਲ ਹੈਗੇ ਆ, ਤੁਸੀਂ ਨੋਟ ਕਰ ਲਓ। ਇੰਸ਼ੋਰੈਂਸ ਲਈ ਹੈਗੇ ਸਾਡੇ ਕੋਲ ਪਵਨ ਕੌਰ ਗਿੱਲ ਜੀ ਡਾਇਮੰਡ ਇੰਸ਼ੋਰੈਂਸ ਤੋਂ, ਤੇ ਨੰਬਰ ਨੋਟ ਕਰੋ।
1: ਇਨਕਮ ਨੰਬਰ ਹੈ 6479105 मैं नंबर फिर से एक बार बोलता हूँ, 6473259100।
5: ओके थैंक यू वेरी मच
1: जी। पवन डायमंड इंश्योरेंस है, पवन कौर गिल है
0: जी। सो पवन कौर गिल जी सारे ने कॉल करनी है और ਵਧੀਆ ਵਧੀਆ ਕੋਟੇਸ਼ਨਸ ਮਿਲਣਗੀਆਂ ਔਰ ਕਾਲ ਕਰਕੇ ਇਹਨਾਂ ਕੋਲੋਂ ਕਨਫਰਮ ਕਰਨਾ ਹੈ ਰਿਨਿਊਅਲ ਆ ਗਈ ਹੈ ਤੁਹਾਡੀ ਜਾਂ ਤੁਸੀਂ ਨਵੀਂ ਇੰਸ਼ੋਰੈਂਸ ਕਰਾਉਣੀ ਹੈ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਹੈਗੀ ਹੈ ਕਾਲ ਕਰਨੀ ਹੈ ਤੁਸੀਂ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਜੀ ਨੂੰ ਤੇ ਨੰਬਰ ਨੋਟ ਕਰ ਲਓ ਇੱਕ ਵਾਰ ਫਿਰ 647-325-9100। ਬਹੁਤ ਜਲਦੀ ਪੰਕਜ ਜੀ ਵੀ ਪੰਜਾਬੀ ਚ ਨੰਬਰਸ ਬੋਲਣਾ ਸਿੱਖ ਜਾਣਗੇ ਜਿਵੇਂ ਮੈਂ ਵੀ ਸਿੱਖ ਗਈ ਹਾਂ, ਕੁਛ ਨੰਬਰਸ ਮੈਂ ਗਲਤ ਕਰਦੀ ਸੀ। 6473259100 ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗਾ, ਨੰਬਰ ਹੈਗਾ ਜੀ 3576। ਤੁਸੀਂ ਆਨ 에ਅਰ ਹੋ। ਹੈਲੋ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। 3576 ਹੈਲੋ। ਸੋ ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗਾ 2884।
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
6: ਜੀ, ਮੇਰੀ ਡੇਟ ਆਫ ਬਰਥ ਹੈ ਜੀ 10 ਦਸੰਬਰ।
0: 10 ਦਸੰਬਰ ਜੀ, ਤੁਸੀਂ ਸਾਨੂੰ ਆਪਣਾ ਨਾਮ ਨਹੀਂ ਦੱਸਿਆ।
6: ਮੇਰਾ ਨਾਮ ਮਨਜੀਤ ਆ ਜੀ।
0: ਮਨਜੀਤ ਜੀ, ਔਰ ਮਨਜੀਤ ਕੌਰ ਜੀ?
6: ਹਾਂਜੀ।
0: ਔਰ ਮਨਜੀਤ ਜੀ ਤੁਸੀਂ ਸਾਨੂੰ ਸਾਡਾ ਪਾਸਵਰਡ ਵੀ ਦੱਸ ਦੋ ਪਲੀਜ਼
6: ਜੀ। ਤਵਾ ਕਿਚਨ ਤੇ
0: ਤੇ ਤੁਹਾਨੂੰ ਚੀਟਿੰਗ ਕਰਾ ਲਿਆ
6: ਨਜ਼ਾਰਾ ਜੀ ਨਜ਼ਾਰਾ
0: ਤੁਹਾਨੂੰ ਕਿਸੇ ਨੇ ਚੀਟਿੰਗ ਕਰਾਈ ਤੁਹਾਡੀ ਤੁਹਾਡੇ ਕੋਲ ਕੋਈ ਬੈਠਾ ਹੋਇਆ ਆਨਸਰ ਦੇਣ ਵਾਸਤੇ
6: ਨਹੀਂ ਨਹੀਂ ਮੈਨੂੰ ਹੁਣ ਆਪੇ ਚੇਤਾ ਆ ਗਿਆ
0: ਅੱਛਾ ਵੈਰੀ ਨਾਈਸ
1: ਜੀ ਜੀ ਅੱਛੀ ਬਾਤ
0: ਸੋ ਤੁਸੀਂ ਆਪਣੀ ਡੇਟ ਆਫ ਬਰਥ ਕੀ ਦੱਸੀ
6: 10 ਦਸੰਬਰ
0: 10 ਦਸੰਬਰ ਤੁਹਾਡਾ ਚਾਰਟ ਕਹਿੰਦਾ ਆ ਜ਼ਿੰਦਾ ਦਿਲੀ ਇਨਸਾਨ ਹੋ ਕੋਈ ਕੰਮ ਕਰਨ ਤੋਂ ਨਹੀਂ ਘਬਰਾਉਂਦੇ ਔਰ ਜ਼ਿੰਦਗੀ ਨੂੰ ਬਹੁਤ ਹੀ ਪਿਆਰੇ ਤਰੀਕੇ ਨਾਲ ਤੁਸੀਂ ਅੱਜ ਤੱਕ ਬਿਤਾਇਆ ਤੇ ਅੱਗੇ ਵੀ ਬਿਤਾਓਗੇ ਅਸੀਂ ਉਮੀਦ ਕਰਦੇ ਹਾਂ ਲਿਮਿਟਸ ਤਾਂ ਤੁਹਾਡੇ ਅਕਾਊਂਟ 'ਚ ਬਾਬਾ ਜੀ ਨੇ ਲਿਖਿਆ ਹੀ ਨਹੀਂ ਹੈ ਨੋ ਲਿਮਿਟਸ ਤੁਸੀਂ ਕੰਮ ਕਹੋ ਤੇ ਤੁਸੀਂ 2 ਮਿੰਟਾਂ 'ਚ ਹਾਜ਼ਰ ਹੋ ਕੰਮ ਕਰਨ ਲਈ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕਿਸੇ ਫਰੈਂਡ ਨੂੰ ਰਿਸ਼ਤੇਦਾਰ ਨੂੰ ਮਦਦ ਚਾਹੀਦੀ ਹੈ ਤੁਸੀਂ ਚੁਟਕੀਆਂ 'ਚ ਹਾਜ਼ਰ ਹੁੰਦੇ ਹੋ ਲੇਕਿਨ ਸਾਰਿਆਂ ਦੀ ਮਦਦ ਕਰਦੇ ਕਰਦੇ ਕੁਛ ਆਪਣਾ ਨੁਕਸਾਨ ਕਰ ਲੈਂਦੇ ਹੋ ਜੋ ਕਿ ਤੁਸੀਂ ਕੇਅਰਫੁਲ ਰਹਿ ਕੇ ਸਾਰਿਆਂ ਦੀ ਹੈਲਪ ਕਰਨੀ ਹੈ ਤੁਸੀਂ ਕੰਮ ਕਰਦੇ ਹੋ ਬਟ ਇੰਨਾ ਕੁ ਕੇਅਰਲੈਸ ਹੋ ਜਾਂਦੇ ਹੋ ਕਿ ਆਪਦਾ ਨੁਕਸਾਨ ਹੋ ਜਾਂਦਾ ਹੈ ਤੇ ਚੀਜ਼ਾਂ ਨੂੰ ਜਲਦੀ ਭੁੱਲਦੇ ਨਹੀਂ ਹੋ ਜੇ ਤੁਹਾਡਾ ਕੋਈ ਨੁਕਸਾਨ ਕਰ ਗਿਆ ਤੇ ਫਿਰ ਭੁੱਲਦੇ ਨਹੀਂ ਹੋ ਜਲਦੀ ਸੋ ਜ਼ਿੰਦਗੀ 'ਚ ਗਲਤੀਆਂ ਸਾਰਿਆਂ ਕੋਲ ਹੁੰਦੀਆਂ ਜੇ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਇੱਦਾਂ ਦਾ ਇਨਸਾਨ ਹੈ ਜਿਹਨੇ ਕਦੀ ਤੁਹਾਡਾ ਦਿਲ ਦੁਖਾਇਆ ਜਾਂ ਗਲਤੀ ਨਾਲ ਵੀ ਕੁਛ ਗਲਤ ਕੀਤਾ ਤੁਹਾਡੇ ਨਾਲ ਪਲੀਜ਼ ਉਹਨੂੰ ਭੁਲਾਓ ਤੇ ਅੱਗੇ ਵਧੋ
6: ਇਹ ਤਾਂ ਗੱਲ ਹੈ ਜੀ ਹੁਣ ਜੇ ਕਿਸੇ ਦਾ ਭਲਾ ਕਰਦੇ ਆ ਆਪਾਂ ਇੱਥੇ ਕਿਸੇ ਨੂੰ ਸੱਦਦੇ ਆ ਤੇ ਮੁੜ ਕੇ ਅਗਲੇ ਚੰਗਾ ਨਹੀਂ ਸਮਝਦੇ
0: ਜੀ ਦੇਖੋ ਐਟ ਦਾ ਐਂਡ ਆਫ ਦਾ ਡੇ ਹਮੇਸ਼ਾ ਯਾਦ ਰੱਖਿਓ ਜਿਹੜਾ ਆਪਣਾ ਅਕਾਊਂਟ ਹੈ ਨਾ ਸਾਡਾ ਖਾਤਾ ਉਹ ਸਾਡਾ ਖਾਤਾ ਖੁੱਲਣਾ ਰੱਬ ਦੇ ਨਾਲ ਫਾਈਨਲੀ ਇਟਸ ਬਿਟਵੀਨ ਯੂ ਐਂਡ ਗੋਡ ਵਿੱਚ ਵਾਲੇ ਪਰਸਨ ਬਸ ਤੁਹਾਡਾ ਟੈਸਟ ਲੈਣ ਵਾਸਤੇ ਕੁਛ ਟੀਚਰਸ ਆਉਂਦੇ ਆ ਕੁਛ ਵਧੀਆ ਟੀਚਰਸ ਹੁੰਦੇ ਕੁਛ ਨਹੀਂ ਹੁੰਦੇ ਬਟ ਸਾਰਿਆਂ ਕੋਲ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੋ ਇਹ ਯਾਦ ਰੱਖਿਓ ਕਿ ਐਟ ਦਾ ਐਂਡ ਤੁਸੀਂ ਆਪਦੇ ਰੱਬ ਦੇ ਅੱਗੇ ਸਹੀ ਹੋ ਬਸ ਜ਼ਿੰਦਗੀ ਖੁਸ਼ ਹੋ ਕੇ ਗੁਜ਼ਾਰੋ ਥੈਂਕ ਯੂ ਜੀ
1: ਸਬਸੇ ਇੱਕ ਮੈਨੂੰ ਬਹੁਤ ਕਹਾਵਤ ਯਾਦ ਆਈ ਸੰਤੋਸ਼ ਜੀ ਸੋਰੀ ਆਪ ਨੈਕਸਟ ਕਾਲ ਜਾਣੇ ਸੇ ਪਹਿਲੇ
0: ਕਿ
1: ਉਹ ਇੱਕ ਸਬਸੇ ਪੁਰਾਣੀ ਕਹਾਵਤ ਹੈ ਉਹ ਕਹਤੇ ਕਿ ਨੇਕੀ ਕਰ
0: ਦਰਿਆ
1: ਮੇਂ ਡਾਲ
0: ਬਿਲਕੁਲ
1: ਠੀਕ ਹੈ ਨੇਕੀ ਕਰੋ ਦਰਿਆ ਮੇਂ ਡਾਲੋ ਆਪਕਾ ਅਕਾਊਂਟ ਆਟੋਮੈਟਿਕਲੀ ਜੋ ਭਗਵਾਨ ਕੇ ਸਾਥ ਹੈ ਉਹ ਆਟੋਮੈਟਿਕਲੀ ਬੜਤੇ ਜਾਏਗਾ
0: ਜੀ
1: ਜੀ
0: ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਹੈ ਸੁਪਰ ਸੋ ਅਸੀਂ ਨੇਕੀ ਕਰਨੀ ਹੈ ਦਰਿਆ ਮੇਂ ਡਾਲਣਾ ਹੈ ਬਿਕਾਜ਼ ਐਟ ਦ ਐਂਡ ਆਫ ਦਾ ਡੇ ਇਟਸ ਬਿਟਵੀਨ ਯੂ ਐਂਡ ਗੋਡ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈ ਗਿਆ 6640 ਤੁਸੀਂ ਆਉਣੇ ਆ ਰੋ ਜੀ
7: ਨਮਸਕਾਰ ਜੀ
0: ਸਤਿ ਸ਼੍ਰੀ ਅਕਾਲ ਜੀ ਹਾਂਜੀ
7: ਹਾਲ ਚਾਲ ਜੀ ਤੁਹਾਡਾ
0: ਬਹੁਤ ਵਧੀਆ ਚੜ੍ਹਦੀ ਕਲਾ ਚ ਜੀ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ
7: ਬਿਲਕੁਲ ਠੀਕ ਹਿੰਦੀ ਚ ਗੱਲ ਕੀਤੀ ਜਾਵੇ ਕਿ ਪੰਜਾਬੀ ਚ
0: ਹਾਂਜੀ ਤੁਸੀਂ ਪੰਜਾਬੀ ਬੋਲੋ ਹਿੰਦੀ ਬੋਲੋ ਅਸੀਂ ਹਰ ਲੈਂਗੁਏਜ ਚ ਤੁਹਾਨੂੰ ਜਵਾਬ ਦੇਵਾਂਗੇ ਬਸ ਚਾਈਨੀਜ਼ ਨਾ ਬੋਲਿਓ
7: ਆਹੋ ਮੈਂ ਕਹਿੰਦਾ ਕਿ ਜਿਹੜੀ ਲੈਂਗੁਏਜ ਕਿਸੇ ਨੇ ਹਿੰਦੀ ਤੁਸੀਂ ਬੋਲ ਸਕਦੇ ਹੋ ਚਿੰਗ ਚਿੰਗ ਚੁੰਗ ਚਿੰਗ ਮਾ ਕਿੰਗ ਕਲਾਸ ਕਿਹੜੀ ਮੇਰੇ ਕਮਰੇਸ਼ਨ ਕੋਲ
0: ਸਹੀ ਗੱਲ ਹੈ ਸਹੀ ਗੱਲ ਹੈ ਚਾਈਨੀਜ਼ ਸਮਝ ਨਹੀਂ ਆਉਂਦੀ ਕਿਉਂ ਚੈਂਗ ਕਿੰਗ ਚੁੰਗ ਚੈਂਗ ਚਿੰਗ ਚੈਂਗ ਚੈਂਗ ਚੈਂਗ ਚੁੰਗ ਚੁੰਗ ਚਿੰਗ ਚੈਂਗ ਚੈਂਗ
7: ਕੋਈ ਵੀ ਲੈਂਗੁਏਜ ਮੈਂ ਤੁਹਾਨੂੰ ਦੱਸਦਾ ਜੀ ਦੇਖੋ ਮੈਂ ਨਾ ਇੱਥੇ ਇੱਕ ਕਸਟਮਰ ਸੀ ਤੇ ਮੈਂ ਉਹਨਾਂ ਪੰਜਾਬੀ ਚ ਗੱਲ ਕਰਾਂ ਤੇ ਕਹਿੰਦੇ ਕਿ ਕਿਆ ਆਪ ਹਿੰਦੀ ਮੇਂ ਬਾਤ ਕਰ ਸਕਤੇ ਹੈ ਬਿਲਕੁਲ ਹਿੰਦੀ ਮੇਂ ਬਾਤ ਕਰ ਸਕਤੇ ਹੈ ਲੇਕਿਨ ਆਪਨੇ ਯੇ ਕੈਸੇ ਸੋਚ ਲਿਆ ਕਿ ਮੈਂ ਆਪਕੇ ਸਾਥ ਹਿੰਦੀ ਬੋਲੂ ਆਪ ਪੰਜਾਬੀ ਕਿਉਂ ਨਹੀਂ ਬੋਲਤੇ ਕਹਿੰਦੇ ਪੰਜਾਬੀ ਲੋਕ ਹਿੰਦੀ ਬੋਲ ਸਕਤੇ ਹੈ ਲੇਕਿਨ ਹਿੰਦੀ ਵਾਲੇ ਬੰਦੇ ਪੰਜਾਬੀ ਨਹੀਂ ਬੋਲ ਸਕਦੇ
0: ਹਿੰਦੀ ਵਾਲੇ ਲੋਕ ਪੰਜਾਬੀ ਨਹੀਂ ਬੋਲ ਸਕਦੇ ਪੰਜਾਬੀ ਵਾਲੇ ਮੈਂ ਤੁਹਾਨੂੰ ਦੱਸਾਂ ਸਾਡੇ ਮੇਰੇ ਮਾਸੀ ਜੀ ਸੀਗੇ ਉਹ ਅਸੀਂ ਹਾਂਗਕਾਂਗ ਘੁੰਮਣ ਗਏ ਸੋ ਹਾਂਗਕਾਂਗ ਤੇ ਨਾ ਜਦੋਂ ਅਸੀਂ ਆਹ ਗੋ ਸਟੇਸ਼ਨ ਜਿਵੇਂ ਸਾਡੇ ਇੱਥੇ ਹੁੰਦੇ ਆ ਉੱਥੇ ਉਹ ਸ਼ਟਲ ਬੱਸਸ ਹੁੰਦੀਆਂ ਉਹਦੇ ਵਿੱਚ ਅਸੀਂ ਚੜ੍ਹਨ ਲੱਗੇ ਤੇ ਉਹ ਇੱਕ ਉਹਨਾਂ ਦਾ ਫਾਟਕ ਜਿਹਾ ਹੁੰਦਾ ਉਹ ਡੰਡਾ ਬੰਦ ਕਰ ਦਿੰਦੇ ਆ ਮਾਸੀ ਜੀ ਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਕਹਿੰਦੇ ਜਦੋਂ ਜਦੋਂ ਪੰਜਾਬੀ ਨਹੀਂ ਨਾ ਇੰਗਲਿਸ਼ ਨਹੀਂ ਆਉਂਦੀ ਤੇ ਪੰਜਾਬੀ ਅਸੀਂ ਕੁਛ ਸਾਡੇ ਲੋਕ ਇੱਦਾਂ ਬੋਲਦੇ ਆ ਮੈਂ ਸਾਰਿਆਂ ਲਈ ਨਹੀਂ ਬੋਲ ਰਿਹਾ ਮਾਇੰਡ ਨਾ ਕਰਿਓ ਬਸ ਹਾਸੇ ਲਈ ਦੱਸ ਰਹੀ ਆਪਣੀ ਮਾਸੀ ਦੀ ਸਟੋਰੀ ਕਹਿੰਦੇ ਰੁਕੋ ਰੁਕੋ ਅਭੀ ਇਸਕੋ ਬੰਦ ਮਤ ਕਰੋ ਮੈਨੇ ਵੀ ਬਸ ਮੈਂ ਜਾਣਾ ਹੈ ਮੈਂ ਕਿਹਾ ਮਾਸੀ ਜੀ ਇੱਥੇ ਹਿੰਦੀ ਕਿਉਂ ਬੋਲ ਰਹੇ ਹੋ ਤੁਸੀਂ ਕਹਿੰਦੇ ਉਹ ਮੈਨੂੰ ਪੰਜਾਬੀ ਨਹੀਂ ਆਉਂਦੀ ਆਪ ਦਾ ਮੈਂ ਇੱਕ ਲੈਵਲ ਅਪ ਕਰਕੇ ਬੋਲ ਰਹੀ ਹਾਂ
7: ਇੰਗਲੈਂਡ ਚ ਕੋਈ ਬੰਦਾ ਸੀ ਟੂਰਿਸਟ ਘੁੰਮਣ ਗਿਆ
0: ਜੀ
7: ਉਹਨੇ ਟਿਕਟ ਆਪਣੀ ਵਾਪਸ ਕਰਨੀ ਸੀ ਉਹ ਦੱਸਿਆ ਕਿ ਮੈਂ ਮੇਰਾ ਟ੍ਰਿਪ ਕੈਂਸਲ ਹੋ ਗਿਆ ਆਹ ਹੋ ਗਿਆ ਮਤਲਬ ਕਹਾਣੀ ਜੀ ਸੁਣਾਵੇ ਤੇ ਗੱਲ ਬਣੀ ਨਾ ਉਹਦੇ ਕੋ ਲਾਗੇ ਪੰਜਾਬੀ ਬੰਦਾ ਕੋਈ ਮੇਰੇ ਘਰ ਆਇਆ ਉਹ ਕਹਿੰਦਾ ਵੀ ਟਿਕਟ ਬੈਗ ਮਨੀ ਪੈ
0: ਵੈਰੀ ਨਾਈਸ ਵੈਰੀ ਨਾਈਸ ਤੁਸੀਂ ਆਪਣਾ ਨਾਮ ਨੀ ਦੱਸਿਆ
7: ਮੇਰਾ ਜੀ ਹੈਗਾ ਜੀ ਜਤਿੰਦਰ ਸੰਧੂ
0: ਜਤਿੰਦਰ ਸਿੰਘ ਸੰਧੂ ਜੀ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤਾ ਤੇ ਸਾਨੂੰ ਹਸਾਇਆ ਇੰਜੋਏ ਕਰੋ ਆਪਣਾ ਦਿਨ ਔਰ ਬਾਤ ਕਰਤੇ ਹਮ ਐਮ ਕੇ ਪੈਲੇਟਸ ਦੀ ਗੱਲ ਕਰਦੇ ਹਾਂ
1: जी एम के पैलेट्स, अगर हमें कोई वेयरहाउस मैनेजर सुन रहा है, ऑपरेशंस मैनेजर सुन रहा है, शिपिंग डिपार्टमेंट सुन रही है, परचेस टीम सुन रही है, तो इनके लिए स्पेशल मैसेज है जी फॉर एम के पैलेट्स। ये स्पेशलाइज है जी कस्टमाइज किट्स बनाने में, कस्टमाइज पैलेट्स बनाएंगे। जैसे आपकी शिपमेंट है वो हिसाब से आपका जो पैकिंग, आपको किट्स चाहिए पैलेट चाहिए, वैसे वो आप बना के देते हैं आपको।
0: जी बिल्कुल, इंटरनेशनल शिपिंग भी करते हैं।
1: जी जी जी, इंटरनेशनल की शिपिंग के हिसाब से वो भी पैकेजिंग के लिए जो एक डायमेंशन होते हैं वो हिसाब से भी ये किट्स बना के देते हैं। और सबसे बड़ी बात, ये ISPM 15 सर्टिफाइड है, तो ये खुद मैन्युफैक्चर करते हैं, और ये प्री ट्रीटेड पैलेट्स इंटरनेशनल शिपिंग के लिए भी जो जो जरूरत होती है उसके लिए बनाते हैं। तो आपको अगर किसी भी प्रकार के मतलब पैलेट्स चाहिए, आपको स्किड्स चाहिए, तो आप एम के पैलेट्स के पास पहुंचे। इनका नंबर है जी 3658662080। एम के पैलेट्स, मैं नंबर एक बार फिर से बोलता हूँ, 3658662080 पे आप एम के पैलेट्स को आप कॉल कर सकते हो, और इनसे आप जो भी आपके कस्टमाइज रिक्वायरमेंट है वो आप बना के दे सकते हैं आपको। जी
0: जी बिल्कुल। सो सारे ने कॉल करनी है एम के पैलेट्स से, कोई भी सुपरवाइजर वेयर हाउस से, कोई भी शिपिंग मैनेजर है कॉल करो, बहुत वधिया डील्स मिलेंगे। एक बात करते हैं सोफा की, जो किसी के पुराने सोफे है गए और तुसी उन्हें नवा बनाना है, और क्योंकि कई बार ऐसा होता है कि हमारे सोफे जो होते हैं ना पंकज जी, जी लकड़ होंगी है वो बहुत वधिया क्वालिटी की होंगी, उन्हें हटाना नहीं चाहते या साड़ियाँ यादा बहुत होंगे। सो तुसी कॉल करनी है आर एस जी कस्टम सोफा एंड अपहोल्स्ट्री, तो नंबर है इन्हों की टीम का 647-705-1317 एड्रेस है 20 मैलनी ड्राइव यूनिट 11 ब्रैम्पटन। नजारा की टीम ते पहुंचना है, नजारा दिया बहुत वधिया वधिया डील्स है, किसी ने कोई भी फंक्शन करना है ते याद रखो नजारा की टीम नो, और इन्हां दियां वीकडेज दियां डील्स चल रही हैं। $900 दे विच 30 बंदियां दी गैदरिंग मैनेज कर दिया नजारा दी टीम, तुसी सारे अपने रिश्तेदारों नूं लेके पहुंचना है 30 रैम्बलर ड्राइव यूनिट 1E ब्रैम्पटन। नंबर नोट कर लो 905-452-5600 905-451-2600 हाईलैंड ऑटो रिपेयर सेंटर गैरी गरेवाल दी टीम कोल पहुंचना है, वधिया वधिया डील्स लई गड्डियां नूं रिपेयर कराना है, ऑयल चेंज कराना है, किसी तरह की भी हेल्प चाहिए कॉल करनी है गैरी गरेवाल 38 ऑटोमैटिक रोड ब्रैम्पटन। 19 साल का एक्सपीरियंस 905-463-63 10% डिस्काउंट है एस्टीमेट लैन तो बाद रेडियो आवाज का नाम दस दौ पंजाब टेक सोल्यूशन कॉल करनी है जगजीत साचा जी की टीम किसी तरह की भी अकाउंटिंग किसी तरह की भी फाइलिंग दे विच या कोई प्लानिंग करनी है तो कॉल करो जगजीत साचा जी की टीम 416-720-3642 तवा किचन ते पहुंचना है वधिया वधिया डील्स ले ते तवा किचन दा फोन नंबर पंकज
1: जी 9057901699 ये 50 सनीवेल गेट वाली लोकेशन का नंबर है। जो दूसरी लोकेशन है जी जो टॉर्ब्रम सॉरी स्टील्स एंड कैनेडी पे है उनका उसका नंबर है जी 6475474200
0: जी तवा किचन। सो किसी ने भी जॉब करनी है ड्राइवर्स दी लोड है अर्जेंट रिक्वायरमेंट और बहुत वधिया तुहाडा पैकेज हैगा आ बाई वीकली पे हैगा और तुहानू सानू ड्राइवर चाहिए इन्हां दी टीम नू टोरोंटो टू कैलीफोर्निया दे लोड्स लई ट्रेलर स्विच करने आ, बस कोई वेटिंग नहीं है, अज ही कॉल करो। एक्सपीरियंस 3 साल दा एक्सपीरियंस 1 साल दा चाहिदा है, बस 1 साल दा, बट 3 साल पुराना लाइसेंस होना चाहिदा। कॉल करनी है तुसी 647-501-1433-647-501-1433 ते कॉल करनी है और अज तो ही तुसी जॉब शुरू करनी है, काम करने वाले बनो, काम बहुत है। राइट विंडो फोर्स कॉल करनी है तुसी 8810 जेन स्ट्रीट कॉनकॉर्ड शुभानु जी नो 416-206-3200 नानक डक क्लीनिंग ते कॉल करनी है, डक क्लीनिंग करानी है, वेदर चेंज हो रहा है, प्लीज एक बारी डक क्लीनिंग कराओ 416।
8: दिस इज AM 530 CHLO AM serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਰ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਰ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002 647-919-1002 ਤੇ।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ।

0: ਚਾਸੀ ਪੰਜਾਬ ਟੋਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਕੰਟੈਕਟ ਲਈ ਨੰਬਰ ਹੈ 647-292-5757 647-292-5757 ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955 ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
1: ਤੁਸੀਂ ਜੁੜਿਆ ਜੀ ਐਮ 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 9 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹੈਪੀ ਵੈਨਸਡੇ ਹੋ ਗਿਆ ਜੀ ਅਤੇ ਜੇ ਆਪਾਂ ਅੱਜ ਗੱਲ ਕਰੀਏ ਕਿ ਅੱਜ ਭਾਦੋ ਮਹੀਨੇ ਦੀ ਕਿੰਨੀ ਤਰੀਕ ਹੋ ਗਈ ਜੀ ਅੱਜ ਹੋ ਗਈ ਹੈ 24 ਤਰੀਕ 24 ਭਾਦੋਂ ਅਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ 10:06 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ 'ਚ ਤੁਸੀਂ ਫੋਨ ਨੰਬਰ ਘੁਮਾਉਣਾ ਹੈ ਜੀ 647-874-1313 647-874-1313 ਆਪਣੇ ਸਟੂਡੀਓ ਦਾ ਨੰਬਰ ਹੈ ਜੀ ਗੱਲਬਾਤ ਕਰਨ ਦੇ ਲਈ ਅਤੇ ਲਓ ਜੀ ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਮੌਸਮ ਤਾਂ ਮੀਂਹ ਵਾਲਾ ਹੋਇਆ ਹੋਇਆ ਨਾ ਬਾਹਰ ਸੋ ਜੇ ਆਪਾਂ ਦੇਖੀਏ ਇਸ ਸਮੇਂ ਟੈਂਪਰੇਚਰ ਹੈਗਾ ਜੀ 22 ਡਿਗਰੀ ਸੈਲਸੀਅਸ ਮੀਂਹ ਜਿਹੜਾ ਹੈ ਜੀ ਉਹ ਪੈ ਰਿਹਾ ਅਤੇ ਹਾਈ ਟੈਂਪਰੇਚਰ ਜਾਣਾ ਹੈ 25 ਡਿਗਰੀ ਤੱਕ ਲੋਅ ਜਾਣਾ 19 ਡਿਗਰੀ ਅਤੇ ਕਹਿੰਦੇ ਆ ਵੀ ਥੋੜ੍ਹੀ ਦੇਰ ਬਾਅਦ ਅੱਧੇ ਪੌਣੇ ਘੰਟੇ ਬਾਅਦ ਜਿਹੜਾ ਮੀਂਹ ਹੈ ਉਹ ਹਟ ਸਕਦਾ ਹੈ ਅਤੇ ਜੇ ਆਪਾਂ ਗੱਲ ਕਰੀਏ ਸਾਰੇ ਦਿਨ ਦੀ ਤਾਂ ਕਿਵੇਂ ਆਪਾਂ ਨੂੰ ਲੱਗ ਰਿਹਾ ਇਹ ਜਿਹੜਾ ਮੀਂਹ ਹੈ ਜੀ ਔਨ ਔਫ ਹੀ ਰਹਿਣਾ ਅੱਜ ਕਦੀ ਪੈਣ ਲੱਗ ਗਿਆ ਅਤੇ ਕਦੀ ਬੰਦ ਹੋ ਗਿਆ ਕਦੀ ਪੈਣ ਲੱਗ ਗਿਆ ਕਦੀ ਬੰਦ ਹੋ ਗਿਆ ਸੋ 3-4-5-6 ਵਜੇ ਵੀ ਮੀਂਹ ਪਊਗਾ ਫਿਰ ਸ਼ਾਮ ਨੂੰ ਫਿਰ ਨਹੀਂ ਪੈਣਾ ਫਿਰ 7:40 'ਤੇ ਸਨਸੈੱਟ ਹੋ ਜਾਣਾ ਅਤੇ ਰਾਤ ਦਾ ਟੈਂਪਰੇਚਰ ਵੀ ਵਧੀਆ ਜੀ 22-21-19 ਅਤੇ ਕੱਲ੍ਹ ਸਵੇਰੇ 6 ਵਜੇ 17 ਡਿਗਰੀ ਹੈ ਰਾਤ ਨੂੰ ਮੀਂਹ ਪੈਣ ਦੇ ਆਸਾਰ ਨਹੀਂ ਨਜ਼ਰ ਆ ਰਹੇ 6:53 'ਤੇ ਹੋਵੇਗਾ ਸਵੇਰੇ ਸਨਰਾਈਜ਼ ਕੱਲ੍ਹ ਨੂੰ ਵੀ ਬੱਦਲਵਾਈ ਹੈ ਸੋ ਕੁੱਲ ਮਿਲਾ ਕੇ ਮੌਸਮ ਬੱਦਲਵਾਈ ਵਾਲਾ ਜੀ ਬਿਲਕੁਲ ਅਤੇ ਕਰੋ ਇੰਜੋਏ ਅੱਜ ਦੇ ਦਿਨ ਨੂੰ ਸੋ ਕਦੀ ਮੀਂਹ ਪੈਣ ਲੱਗ ਜਾਂਦਾ ਜੀ ਕਦੀ ਗਰਮੀ ਲੱਗਣ ਲੱਗ ਜਾਂਦੀ ਹੈ ਅਤੇ ਫਿਰ ਅੱਗੇ ਤਾਂ ਸਨੋਅ ਆ ਜਾਣੀ ਆ ਸਨੋਅ ਰਾਣੀ ਹੈ ਫਿਰ ਉਦੋਂ ਸਾਰੇ ਕਹਿੰਦੇ ਸਨੋਅ ਨਾ ਪਵੇ ਪਰ ਜਦੋਂ ਪਹਿਲ ਆਪਾਂ ਆਉਂਦੇ ਹਾਂ ਕੈਨੇਡਾ ਦੇ ਵਿੱਚ ਫਿਰ ਕਹਿੰਦੇ ਹਾਂ ਵੀ ਫਟਾਫਟ ਸਨੋਅ ਪਵੇ ਅਤੇ ਪਹਿਲੀ ਸਨੋਅ ਆਪਾਂ ਦੇਖੀਏ ਕਿੱਦਾਂ ਦੀ ਹੁੰਦੀ ਹੈ ਕਿੱਦਾਂ ਪੈਂਦੀ ਸਨੋਅ ਅਤੇ ਲਓ ਜੀ ਬਿਲਕੁਲ ਕੈਨੇਡਾ ਦੇ ਵਿੱਚ ਤਾਂ ਫਿਰ ਮੌਸਮ ਹੈ ਕੁਛ ਨਹੀਂ ਪਤਾ ਲੱਗਦਾ ਕਦੋਂ ਮੀਂਹ ਪੈਣ ਲੱਗ ਜਾਣਾ ਕਦੋਂ ਇੰਨੀ ਤੇਜ਼ ਮੀਂਹ ਆ ਜਾਣਾ ਜਿਹਦਾ ਪਤਾ ਹੀ ਨਹੀਂ ਲੱਗਦਾ ਵੀ ਇੰਨੀ ਤੇਜ਼ ਆ ਗਿਆ ਮੀਂਹ ਅਤੇ ਆਪਾਂ ਨੂੰ ਡਰਾਈਵਿੰਗ ਕਰਦੇ ਸਮੇਂ ਕਈ ਵਾਰ ਬੜੀ ਔਖਿਆਈ ਆਉਂਦੀ ਆ ਉਹ ਨਾ ਯਾਦ ਆਉਂਦਾ ਜਦੋਂ ਕਿ ਜਦੋਂ ਤੇਜ਼ ਮੀਂਹ ਆ ਗਿਆ ਇੱਕਦਮ ਜਿਵੇਂ ਕਹਿੰਦੇ ਆ ਨਾ ਬਾਲਟੀਆਂ ਭਰ ਭਰ ਕੇ ਹੀ ਰੱਬ ਉੱਪਰੋਂ ਗੇਰਦਾ ਪਾਣੀ ਅਤੇ ਫਿਰ ਉਦੋਂ ਨਾ ਅੱਗੇ ਦਿਖੇ ਨਾ ਪਿੱਛੇ ਨਾ ਇੱਧਰ ਨਾ ਉੱਧਰ ਅਤੇ ਨਾ ਸਮਝ ਆਉਂਦਾ ਵੀ ਡਰਾਈਵ ਕਰੀਏ ਕਿ ਰੁਕੀਏ ਚੱਲੀਏ ਕੀ ਕਰੀਏ ਹੈ ਸੋ ਇੱਦਾਂ ਦਾ ਹੁੰਦਾ ਜੀ ਅਤੇ ਲਓ ਜੀ ਬਿਲਕੁਲ 10:08 ਹੋ ਗਏ 11 ਵਜੇ ਤਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਅਤੇ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਸਟੂਡੀਓ ਦਾ ਨੰਬਰ ਨੋਟ ਕਰ ਲਓ ਫੀਡ ਕਰ ਲਓ ਆਪਣੇ ਫੋਨ ਦੇ ਵਿੱਚ ਅਤੇ ਨੰਬਰ ਆਪਣਾ ਹੁੰਦਾ ਜੀ 647-874-1313 647-874-1313 ਆਪਣੇ ਸਟੂਡੀਓ ਦਾ ਨੰਬਰ ਹੁੰਦਾ ਜੀ ਅਤੇ ਇਹਨੂੰ ਨਾ ਤੁਸੀਂ ਆਪਣੇ ਫੋਨ 'ਚ ਫੀਡ ਕਰ ਲਓ ਅਤੇ ਲਿਖ ਲਓ ਗੁਣਤਾਸ ਰੇਡੀਓ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੇ ਫਿਰ ਇੱਕਦਮ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕੋਗੇ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਪਹਿਲਾਂ ਕੁਝ ਨਿਊਜ਼ ਵੀ ਸਾਂਝੀਆਂ ਕਰਦੇ, ਫਿਰ ਗੱਲਾਂ ਬਾਤਾਂ ਵੀ ਕਰਦੇ ਆ। ਅੱਛਾ, ਪਹਿਲਾਂ ਤਾਂ ਇਹ ਦੱਸੋ ਵੀ ਕਿਹਨੇ ਆਪਣਾ ਜਿਹੜਾ ਫੋਨ ਨੰਬਰ ਸਾਡਾ ਗੁਰਦਾਸ ਰੇਡੀਓ ਦਾ ਹੈਗਾ, ਮੂੰਹ ਜਵਾਨੀ ਯਾਦ ਹੈ ਜਾਂ ਫੀਡ ਕੀਤਾ ਹੋਇਆ? ਕਿਉਂਕਿ ਨਾ ਇਸ ਸਮੇਂ ਦੇ ਵਿੱਚ ਇਹ ਬੜਾ ਹੈਗਾ ਕਿ ਤੁਹਾਨੂੰ ਜਵਾਨੀ ਯਾਦ ਰੱਖਣਾ ਔਖਾ ਹੈ ਨਾ। ਕਈ ਵਾਰ ਤਾਂ ਜਿਹੜੇ ਘਰਦਿਆਂ ਦੇ ਨੰਬਰ ਆ ਉਹ ਵੀ ਨਹੀਂ ਆਪਾਂ ਯਾਦ ਰੱਖਦੇ, ਆਪਣੇ ਬੱਚਿਆਂ ਦੇ, ਆਪਣੇ ਪੇਰੈਂਟਸ ਦੇ, ਭੈਣ ਭਾਈਆਂ ਦੇ, ਹਸਬੈਂਡ ਦੇ, ਵਾਈਫ ਦੇ, ਅਤੇ ਉਹ ਕਹਿੰਦੇ ਬਸ ਅਸੀਂ ਤਾਂ ਫੀਡ ਕੀਤਾ ਹੋਇਆ, ਉੱਥੇ ਕਲਿੱਕ ਕਰਦੇ ਹਾਂ। ਅਤੇ ਜੇ ਉਂਝ ਕੋਈ ਪੁੱਛ ਲੈਂਦਾ ਵੀ ਭਾਈ ਨੰਬਰ ਦੱਸੋ, ਤਾਂ ਫਿਰ ਦੇਖ ਕੇ ਦੱਸਣਾ ਪੈਂਦਾ। ਪਰ ਕਈਆਂ ਨੂੰ ਬੜੇ ਯਾਦ ਰਹਿੰਦੇ ਆ, ਕਈਆਂ ਦਾ ਦਿਮਾਗ ਹੁੰਦਾ ਕੰਪਿਊਟਰ ਵਰਗਾ ਕਿ ਇੱਕ ਵਾਰ ਕਿਸੇ ਨੇ ਨੰਬਰ ਦੱਸਿਆ ਇੱਕਦਮ ਉਹਨਾਂ ਨੂੰ ਯਾਦ ਹੋ ਜਾਂਦਾ। ਕਿਹੜੇ ਇੱਦਾਂ ਦੇ ਜਿਹਨਾਂ ਨੂੰ ਜਵਾਨੀ ਨੰਬਰ ਯਾਦ ਹਨ? ਅੱਜ ਪਹਿਲਾਂ ਇਹ ਪੁੱਛ ਲੈਂਦੇ ਹਾਂ ਤੁਹਾਨੂੰ, ਹੈ ਨਾ, ਕਿ ਜਿਹਨਾਂ ਨੂੰ ਜਵਾਨੀ ਯਾਦ ਹੈ ਨੰਬਰ, ਉਹ ਕੌਣ ਕੌਣ ਹੈ? ਅਤੇ ਘਰਦਿਆਂ ਦੇ, ਆਪਣੇ ਫੈਮਿਲੀ ਮੈਂਬਰਸ ਦੇ ਤੁਹਾਨੂੰ ਜਾਂ ਆਪਣੇ ਫਰੈਂਡਸ ਦੇ ਫੋਨ ਨੰਬਰ ਜਿਹੜੇ ਐਨ ਰਟੇ ਪਏ ਆ, ਜਿਵੇਂ ਜਿਹੜੇ ਪਹਿਲਾਂ ਵਾਲੇ ਹੈ ਨਾ ਜਨਰੇਸ਼ਨ, ਹੁਣ ਦੀ ਤਾਂ ਵੈਸੇ ਪਤਾ ਨਹੀਂ ਹੈ। ਆਪਣੀ ਤਾਂ ਦੇਖੋ ਡਿਕਟੇਸ਼ਨ ਵੀ ਹੁੰਦੀ ਸੀ, ਸਪੈਲਿੰਗਸ ਜਿਹੜੇ ਆ ਮੋਸਟਲੀ ਆਪਣੇ ਠੀਕ ਹੁੰਦੇ ਆ ਸਾਰਿਆਂ ਦੇ, ਹੈ ਨਾ, ਜਿਹੜੇ ਆਪਾਂ ਇਸ ਜਨਰੇਸ਼ਨ ਦੇ ਆ, ਪਹਿਲੀ ਜਨਰੇਸ਼ਨ ਦੇ। ਜਿਹੜੇ ਹੁਣ ਦੇ ਆ ਜਿਹਨਾਂ ਨੂੰ ਜੈਂਜੀ ਕਹਿੰਦੇ ਆ, ਹੈ, ਸੋ ਉਹ ਤਾਂ ਡਿਕਟੇਸ਼ਨ ਵੀ ਉਹਨਾਂ ਦੀ, ਯਾਨੀ ਕਿ ਜਿਹੜੇ ਵਰਡਸ ਹੁੰਦੇ ਆ ਉਹਨਾਂ ਦੇ ਸਪੈਲਿੰਗਸ ਬੜੇ ਘੱਟ ਯਾਦ ਹੋਣਗੇ, ਜਾਂ ਫਿਰ ਟੇਬਲਸ ਕਹਿੰਦੇ ਪਹਾੜੇ, ਹੈ ਨਾ, ਉਹ ਵੀ ਕਿਉਂਕਿ ਫੋਨ ਕੋਲ ਹੈਗੇ, ਕੈਲਕੂਲੇਟਰ ਹੈਗੇ, ਜਦੋਂ ਕਿਤੇ ਗੁਣਾ ਜਮ੍ਹਾਂ ਕੁਛ ਵੀ ਕਰਨਾ, ਹੈ ਨਾ, ਫਟਾਫਟ ਉੱਥੋਂ ਕਰਦੇ ਆ। ਪਰ ਜਿਹੜੇ ਆਪਣੇ ਜਨਰੇਸ਼ਨ ਦੇ ਲੋਕ ਸੀ ਉਹਨਾਂ ਨੂੰ ਟੇਬਲ ਆਉਂਦੇ ਹੁੰਦੇ ਸੀਗੇ 20 ਤੱਕ, ਮੈਨੂੰ ਯਾਦ ਆ ਆਪਣੇ ਸਕੂਲ ਦੇ ਵਿੱਚ 20 ਤੱਕ, 20 ਤੱਕ ਟੇਬਲ ਹੁੰਦੇ ਸੀਗੇ, ਹੈ ਨਾ, ਪਹਾੜੇ ਆਪਾਂ, ਅਤੇ ਫਿਰ ਉੱਚੀ ਉੱਚੀ ਬੋਲ ਬੋਲ ਕੇ ਰੱਟਦੇ ਹੁੰਦੇ ਸੀ। ਔਰ ਜਦੋਂ ਉੱਦਾਂ ਰੱਟਦੇ ਸੀ ਆਪਣੇ ਆਪ ਹੀ ਫਿਰ ਤੁਹਾਡਾ ਫਲੋ ਬਣ ਜਾਂਦਾ ਸੀ ਵੀ ਇਹ ਤੋਂ ਬਾਅਦ ਕੀ ਆਉਣਾ, ਹੈ ਨਾ। ਬਾਕੀ ਜਿਹੜੇ ਸਭ ਤੋਂ ਪਹਿਲਾਂ ਦੇ ਆ ਉਹ ਕਹਿੰਦੇ ਆ ਕਿ ਸਾਨੂੰ ਸਕੂਲਸ ਦੇ ਵਿੱਚ 1.5 ਦਾ ਅਤੇ 2.5 ਦਾ ਅਤੇ 1.25 ਦਾ ਇਹ ਟੇਬਲ ਵੀ ਹੁੰਦੇ ਸੀ ਪਹਾੜੇ। ਦੇਖੋ ਵੈਸੇ ਉਹ ਕਿੱਡੇ ਔਖੇ ਆ, ਪਰ ਜਿਹੜੇ ਦੇਖੋ ਪੁਰਾਣੇ ਲੋਕ ਆ ਉਹਨਾਂ ਨੂੰ ਤਾਂ ਹੀ ਪਤਾ ਹੁੰਦਾ ਕਿ ਜਿਹੜੇ 1.5 ਢਾਈ ਦੇ ਜਿਹੜਾ ਟੇਬਲ ਆ ਉਹ ਕਿੱਦਾਂ ਵਰਕ ਕਰੂਗਾ। ਪਰ ਉਹ ਚਲੋ ਆਪਾਂ ਨੂੰ ਉਹ ਨਹੀਂ ਆਉਂਦਾ, ਥੋੜ੍ਹਾ ਜਿਹਾ ਆ ਪਹਿਲਾਂ ਪਹਿਲਾਂ ਵਾਲੇ, ਹੈ ਨਾ, 1.5 ਢਾਈ, 3 ਅਤੇ 1.5, ਫਿਰ ਜਿਹੜਾ ਹੈਗਾ 4.5 ਹੋ ਗਿਆ, ਹੈ ਨਾ, ਇੰਨਾ ਆਪਾਂ ਨੂੰ ਨਹੀਂ, ਉਹ ਨਹੀਂ ਆਉਂਦੇ, ਹੈ ਨਾ। ਪਰ ਜਿਹੜੇ ਪੁਰਾਣੇ ਲੋਕ ਆ ਉਹਨਾਂ ਨੂੰ ਉਹ ਆਉਂਦੇ ਆ। ਸੋ ਵੈਸੇ ਤਾਂ ਨਾ ਜਿੰਨਾ ਤੁਸੀਂ ਕਹਿੰਦੇ ਆ ਵੀ ਦਿਮਾਗ ਨੂੰ ਚਲਾਓ ਉਨਾ ਵਧੀਆ, ਜਿੰਨੇ ਤੁਸੀਂ ਨਹੀਂ ਚਲਾਉਂਦੇ, ਹੈ ਨਾ, ਉਨਾ ਦਿਮਾਗ ਜਿਹੜਾ ਘੱਟ ਕੰਮ ਕਰਦਾ। ਤਾਂ ਹੀ ਇਹ ਵੀ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਸਟੱਡੀ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ, ਬੁੱਕਸ ਕੋਈ ਨਾ ਕੋਈ ਪੜ੍ਹਦੇ ਰਹਿਣਾ ਚਾਹੀਦਾ, ਅਤੇ ਨਾਲ ਦੀ ਨਾਲ ਜਿਹੜੇ ਆਪਣੇ ਸਪੈਲਿੰਗਸ ਆ ਉਹ ਆਉਂਦੇ ਹੋਣੇ ਚਾਹੀਦੇ ਆ, ਹੈ ਨਾ, ਉਹ ਤਾਂ ਹੀ ਆਉਣਗੇ ਜੇ ਆਪਾਂ ਪੜ੍ਹਾਂਗੇ, ਨਹੀਂ ਤਾਂ ਨਹੀਂ ਆਉਣਗੇ, ਹੈ ਨਾ। ਅਤੇ ਬਾਕੀ ਨੌਲੇਜ ਜਿਹੜੀ ਆ ਉਹ ਗ੍ਰੈਬ ਕਰਦੇ ਰਹਿਣਾ ਚਾਹੀਦਾ। ਬਾਕੀ ਆਈ ਨਹੀਂ ਤੁਹਾਡੀ ਕਾਲ ਕਿਸੇ ਦੀ, ਮੈਨੂੰ ਲੱਗਦਾ ਕਿਸੇ ਨੂੰ ਯਾਦ ਹੀ ਨਹੀਂ ਹੈ। ਸੋ ਜੇ ਯਾਦ ਹੈ ਤਾਂ ਦੱਸੋ ਨਾਲੇ, ਵੀ ਭਾਈ ਦੱਸ ਵੀ ਦਿਓ ਕਿ ਆਵਾਜ਼ ਵੀ ਠੀਕ ਆ ਰਹੀ ਹੈ ਬਾਹਰ ਕਿ ਨਹੀਂ ਆ ਰਹੀ, ਅਤੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਵੀ ਐਵਰੀਥਿੰਗ ਇਜ਼ ਓਕੇ ਹੈ, ਹੈ ਨਾ। ਸੋ ਜੇ ਕਾਲ ਇੱਕ ਅੱਧੀ ਆ ਜਾਂਦੀ ਫਿਰ ਹੋ ਜਾਂਦਾ ਵੀ ਹਾਂ ਤੁਸੀਂ ਸੁਣ ਰਹੇ ਹੋ ਜੋ ਵੀ ਗੱਲਬਾਤ ਆਪਾਂ ਕਰ ਰਹੇ ਹਾਂ, ਅਤੇ ਆਵਾਜ਼ ਸਾਡੀ ਠੀਕ ਠਾਕ ਬਾਹਰ ਜਾ ਰਹੀ ਹੈ। 6 47 13 13 ਸਟੂਡੀਓ ਦਾ ਨੰਬਰ ਹੈ, 6 4 7 8 7 4 1 3 1 3, ਅਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋਣੀ ਹੈ। ਕਿਹਨਾਂ ਨੂੰ ਫੋਨ ਨੰਬਰ ਯਾਦ ਹੈਗੇ ਆਪਣੀ ਫੈਮਿਲੀ ਮੈਂਬਰਸ ਦੇ, ਆਪਣੇ ਫਰੈਂਡਸ ਦੇ? ਚਲੋ ਜ਼ਿਆਦਾ ਤਾਂ ਨਹੀਂ ਹੁੰਦੇ ਜਿਹੜੇ, ਚਲੋ ਆਪਣੀ ਫੋਨ ਦੇ ਵਿੱਚ ਆਪਾਂ ਨੇ ਫੀਡ ਕੀਤੇ ਹੁੰਦੇ, ਜਿਹੜੇ ਬਾਕੀ ਹੁੰਦੇ ਆ। ਪਰ ਜਿਹੜੇ ਅਹਿਮ ਨੰਬਰ ਹੁੰਦੇ ਆ ਨਾ, ਉਹ ਤਾਂ ਜਿਵੇਂ ਪੰਜਾਬੀ 'ਚ ਕਹਿੰਦੇ ਰਟੇ ਪਏ ਹੋਣੇ ਚਾਹੀਦੇ ਆ, ਪਰ ਕਈਆਂ ਨੂੰ ਨਹੀਂ ਪਤਾ ਹੁੰਦਾ, ਹੈ। ਸੋ ਜੇ ਕਾਲ ਨਹੀਂ ਆਈ ਇਹਦਾ ਮਤਲਬ ਕਿਸੇ ਨੂੰ ਕਿਸੇ ਦਾ ਨੰਬਰ ਆਪਣੇ ਫੈਮਿਲੀ ਮੈਂਬਰ ਦਾ ਯਾਦ ਹੀ ਨਹੀਂ ਹੈਗਾ। ਇੱਕ ਕਾਲ ਆਈ ਆ, ਦੇਖਦੇ ਇਹਨਾਂ ਨੂੰ ਯਾਦ ਹੋਊਗਾ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਥੈਂਕ ਯੂ। ਜੀ ਜੀ ਬਹੁਤ ਵਧੀਆ। ਤੇ ਫੋਨ ਨੰਬਰ ਯਾਦ ਹੈ ਤੁਹਾਨੂੰ ਆਪਣੇ ਫੈਮਿਲੀ ਮੈਂਬਰਸ ਦੇ?
3: ਨਹੀਂ ਜੀ,
1: ਨਹੀਂ ਯਾਦ ਨਾ?
3: ਨਹੀਂ।
1: ਅੱਛਾ, ਕੋਈ ਵੀ ਨਹੀਂ ਯਾਦ? ਨਹੀਂ, ਉਹ ਤਾਂ ਮੇਨ ਯਾਦ ਥੋੜੇ ਬਹੁਤੇ ਯਾਦ ਹੈਗੇ ਆ। ਸੋ ਠੀਕ ਹੈ, ਥੈਂਕ ਯੂ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
3: ਅੱਛਾ,
1: ਤੁਹਾਨੂੰ ਯਾਦ ਹੈ ਸਾਰਿਆਂ ਦੇ ਅੱਧੇ ਜਵਾਨੀ ਹੈ ਜੀ?
3: ਤਕਰੀਬਨ ਅਗਰ ਮੈਂ ਗਲਤ ਨਹੀਂ ਹੈਗਾ ਤਾਂ 7-8 ਯਾਦ ਹੈਗੇ।
1: ਠੀਕ ਹੈ, ਚਲੋ ਬਹੁਤ ਵਧੀਆ ਸਰ,
3: ਮਿਹਰਬਾਨੀ
1: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੇਖੋ ਯਾਦ ਹੈ ਜਿਹੜੇ ਬਹੁਤੇ ਹੈਗੇ ਆ, ਚਲੋ ਜਿਵੇਂ ਆਪਾਂ ਕਹਿੰਦੇ ਆ ਜ਼ਿਆਦਾ ਵੀ ਨਹੀਂ ਯਾਦ ਹੁੰਦੇ ਕੋਈ ਫਰੈਂਡਸ ਦੇ ਉਹ ਇੱਧਰ ਉੱਧਰ, ਪਰ ਜਿਹੜੇ ਮੇਨ ਆਪਣੇ ਜਿਵੇਂ ਪੇਰੈਂਟਸ ਹੋ ਗਏ ਜਾਂ ਹਸਬੈਂਡ ਵਾਈਫ ਹੋ ਗਏ ਜਾਂ ਬੱਚੇ ਹੋ ਗਏ, ਉਹਨਾਂ ਦੇ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ। ਪਰ ਉਹੀ ਗੱਲ ਆ, ਫੀਡ ਕੀਤਾ ਹੁੰਦਾ ਇੱਕ ਵਾਰ ਚੱਲਣ ਦੋ ਵੀ ਜੇ ਗੱਲ ਕਰਨੀ ਆਪਾਂ ਨੇ ਤਾਂ ਕਲਿੱਕ ਹੀ ਕਰਨਾ ਹੈ ਨਾ, ਦਬਾਉਣਾ ਹੀ ਆ ਬਟਨ, ਪ੍ਰੈਸ ਹੀ ਕਰਨਾ। ਅਤੇ ਬਾਕੀ ਜਿਹੜੇ ਆਪਾਂ ਨਹੀਂ ਇੰਨਾ ਧਿਆਨ ਕਰਦੇ, ਉਂਝ ਕਈਆਂ ਨੂੰ ਬੜੇ ਯਾਦ ਹੁੰਦਾ, ਜਿਵੇਂ ਕਹਿੰਦੇ ਕੰਪਿਊਟਰ ਵਰਗਾ ਦਿਮਾਗ ਹੁੰਦਾ ਕਈਆਂ ਦਾ, ਇੱਕ ਵਾਰ ਸੁਣਿਆ ਕੋਈ ਨੰਬਰ ਅਤੇ ਉਹਨਾਂ ਨੂੰ ਐਜ਼ ਇਟ ਇਜ਼ ਯਾਦ ਰਹਿੰਦਾ, ਪਰ ਉਹ ਬੜੇ ਘੱਟ ਹੈ ਕਿਉਂਕਿ ਸਾਡੇ ਕੋਲ ਨਾ ਹੁਣ ਫੈਸਿਲਿਟੀ ਜ਼ਿਆਦਾ ਹੈਗੀ ਹੈ। ਪਹਿਲਾਂ ਤਾਂ ਹੁੰਦਾ ਸੀ ਨਾ ਵੀ ਹਾਂ ਫਿਰ ਸਾਨੂੰ ਨਹੀਂ ਕੋਈ ਤਰੀਕਾ ਹੈਗਾ, ਕਿ ਜਾਂ ਤਾਂ ਸਾਨੂੰ ਡਾਇਰੀ ਬਣਾਉਣੀ ਪੈਂਦੀ ਹੈ, ਲਿਖਣਾ ਪੈਂਦਾ ਵਿੱਚ, ਹੈ ਨਾ। ਸੋ ਬਾਕੀ ਜਿਹੜਾ ਹੈਗਾ ਹੁਣ ਤਾਂ ਫੀਡ ਹੀ ਕਰਕੇ ਚਲੋ, ਉੱਥੇ ਆਪਾਂ ਨੇ ਜਦੋਂ ਦੇਖਣੀ ਆਪਣੀ ਸੈੱਲਫੋਨ ਦੀ ਜਿਹੜੀ ਲਿਸਟ ਹੈਗੀ ਆ ਅਤੇ ਉੱਥੋਂ ਆਪਾਂ ਨੇ ਦੇਖ ਲੈਣਾ। ਅਤੇ ਚਲੋ ਜੀ ਬਹੁਤ ਵਧੀਆ, ਅਤੇ ਬਾਕੀ ਉਂਝ ਟਰਾਈ ਕਰਦੇ ਰਹਿਣਾ ਚਾਹੀਦਾ, ਥੋੜ੍ਹਾ ਬਹੁਤਾ ਆਵੇ ਦਿਮਾਗ ਚੱਲੇ, ਇਹ ਵੀ ਨਾ ਹੋਵੇ ਕਿ ਜਮੇ ਹੀ ਆਪਾਂ ਡਿਪੈਂਡ ਹੋ ਜਾਈਏ ਟੈਕਨੋਲੋਜੀ ਦੇ ਉੱਪਰ। ਜਿਹੜਾ ਕੁਛ ਰੱਬ ਨੇ ਸਾਨੂੰ ਆਲਰੇਡੀ ਦਿੱਤਾ ਹੋਇਆ ਨਾ, ਉਹਦਾ ਪ੍ਰਯੋਗ ਫੁੱਲ ਫਲੈਜ ਕਰੀਏ, ਹੈ, ਅਤੇ ਜਿਹੜੀ ਸਾਡੀ ਨੌਲੇਜ ਆ ਫੁੱਲ ਟੂ ਦਾ ਬ੍ਰਿਮ ਹੋਵੇ, ਹੈ। ਸੋ ਫੁੱਲ ਟੂ ਦਾ ਬ੍ਰਿਮ, ਮੇਰੇ ਬ੍ਰਦਰ ਦਾ ਨਾ ਇਹ ਪੈਟ ਆਪਾਂ ਕਹਿ ਸਕਦੇ ਹਾਂ ਵਰਡ, ਜੇ ਕੋਈ ਗੱਲ ਹੁੰਦਾ ਨਾ ਵੀ ਕਿਵੇਂ ਹੈ ਜਾਂ ਕੀ ਇੱਦਾਂ ਹੈਗਾ ਕਿ ਨਹੀਂ, ਉਹ ਕਹਿੰਦੇ ਫੁੱਲ ਟੂ ਦਾ ਬ੍ਰਿਮ, ਹੈ। ਸੋ ਬਿਲਕੁਲ ਨੱਕੋ ਨੱਕ ਭਰਿਆ ਹੋਇਆ। ਅਤੇ ਲਓ ਜੀ ਮੀਂਹ ਵਾਲਾ ਮੌਸਮ ਹੈ, ਇੱਕ ਗੀਤ ਵੀ ਮੈਂ ਤੁਹਾਨੂੰ ਸੁਣਾਉਣਾ, ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਚਲੋ ਆਪਾਂ ਨੇ ਕਰਨੀਆਂ ਹੀ ਆ, ਨਿਊਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿਉਂਕਿ ਨਿਊਜ਼ ਕਾਫੀ ਤੜਕ ਭੜਕ ਵਾਲੀ ਹੈ। ਅਤੇ ਪਹਿਲਾਂ ਆਪਾਂ ਗੀਤ ਸੁਣੀਏ ਬੜਾ ਵਧੀਆ ਜਿਹਾ, ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ।

0: ਲਓ ਜੀ ਬਿਲਕੁਲ ਜੀ ਰਿਮਝਿਮ ਰਿਮਝਿਮ ਔਰ ਇਹ ਫਿਲਮ ਬੜੀ ਹੀ ਵਧੀਆ ਸੀ ਮੈਨੂੰ ਬੜੀ ਵਧੀਆ ਲੱਗੀ ਹੈ ਫਿਲਮ ਜੇ ਜਿਹਨਾਂ ਨੇ ਦੇਖੀ ਹੋਊਗੀ ਇਹ ਸੀਗੀ 1942 ਔਰ ਲਵ ਸਟੋਰੀ ਅਤੇ ਇਹਦੇ ਵਿੱਚ ਨਾ ਦੇਸ਼ ਪਿਆਰ ਦੀ ਇਹ ਫਿਲਮ ਸੀਗੀ ਬੜੀ ਵਧੀਆ ਪਰ ਜਿਵੇਂ ਚਲੋ ਗੀਤ ਤਾਂ ਲੱਗਦਾ ਬੜਾ ਰੋਮੈਂਟਿਕ ਜਿਹਾ ਪਰ ਇਹਦੇ ਵਿੱਚ ਨਾ ਬਹੁਤ ਵਧੀਆ ਦੇਸ਼ ਪਿਆਰ ਦੀ ਗੱਲਬਾਤ ਕੀਤੀ ਗਈ ਸੀਗੀ 1942 ਔਰ ਲਵ ਸਟੋਰੀ ਅਨਿਲ ਕਪੂਰ ਅਤੇ ਮਨੀਸ਼ਾ ਕੋਇਰਾਲਾ ਬਹੁਤ ਸੋਹਣੀ ਪਿਕਚਰ ਸੀਗੀ ਤੇ ਸਾਡੇ ਨਾਲ ਇੱਕ ਕਾਲਰ ਹੈ ਹਾਂਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ
0: ਜੀ ਜੀ ਬਹੁਤ ਵਧੀਆ ਤੁਸੀਂ ਦੱਸੋ
1: ਤੜਕ ਫੜਕ ਵਾਲੀ ਨਿਊਜ਼ ਹੈ ਕੋਈ ਐਮੀ ਵਿਰਕ ਦੀ
0: ਅੱਛਾ ਐਮੀ ਵਿਰਕ ਦੀ
1: ਹਾਂਜੀ ਟੋਰਾਂਟੋ ਟੋਰਾਂਟੋ ਦੇ ਵਿੱਚ ਟੱਕਰੇ
0: ਟੋਰਾਂਟੋ ਚ ਕੀ ਹੈ
1: ਟੋਰਾਂਟੋ ਦੇ ਵਿੱਚ ਕੋਈ ਹੋਈ ਹੈ ਜੀ ਅਸੀਂ ਨਿਊਜ਼ ਐਮੀ ਵਿਰਕ ਦੇ ਨਾਲ ਪਰ ਬਚ ਗਏ
0: ਅੱਛਾ ਠੀਕ ਹੈ ਕੋਈ ਨਹੀਂ ਉਹ ਵੀ ਸ਼ੇਅਰ ਕਰ ਦਾਂਗੇ
1: ਕਰਿਓ ਪਤਾ ਕਰਿਓ
0: ਜੀ ਜੀ ਜੀ ਜੀ ਬਿਲਕੁਲ ਤੇ ਉਹ ਵੀ ਕਰਦੇ ਆ ਜੀ ਪਤਾ ਤੇ ਐਮੀ ਵਿਰਕ ਉਹ ਇੱਥੇ ਦੀ ਨਹੀਂ ਹੈ ਉਹ ਬੀਸੀ ਦੀ ਹੈਗੀ ਆ ਤੇ ਪਹਿਲਾਂ ਇਹੀ ਸੁਣਾ ਦਿੰਦੇ ਹਾਂ ਤੁਹਾਨੂੰ ਜੇ ਇਹਦੀ ਗੱਲ ਕੀਤੀ ਹੈ ਵੈਸੇ ਮੈਂ ਤਾਂ ਆਪਣਾ ਟੈਰਿਫ ਵਾਰ ਜਿਹੜੀ ਆ ਪੂਰੇ ਜ਼ੋਰਾਂ 'ਤੇ ਆ ਮਿਸਟਰ ਡੋਨਲਡ ਟਰੰਪ ਜਿਵੇਂ ਕਹਿੰਦੇ ਆ ਨਾ ਵੀ ਉਹਨਾਂ ਦਾ ਦਿਮਾਗ ਹਮੇਸ਼ਾ ਹੀ ਲੱਗਿਆ ਰਹਿੰਦਾ ਕੁਛ ਨਾ ਕੁਛ ਖੁਰਾਫਾਤੀ ਜਿਵੇਂ ਪੰਜਾਬੀ 'ਚ ਕਹਿੰਦੇ ਨਾ ਖੁਰਾਫਾਤ ਕਰਨਾ ਵੀ ਕੋਈ ਨਾ ਕੋਈ ਪੰਗਾ ਜਾਂ ਪਾ ਹੀ ਰੱਖਣਾ ਕਿਸੇ ਨਾ ਕਿਸੇ ਨੂੰ ਉਹ ਹਿਸਾਬ ਕਿਤਾਬ ਮਿਸਟਰ ਡੋਨਲਡ ਟਰੰਪ ਦਾ ਸੋ ਡੋਨਲਡ ਟਰੰਪ ਜਿਹੜੇ ਆ ਟੈਰਿਫ ਵਾਰ ਜਿਹੜੀ ਆ ਪੂਰੀ ਜ਼ੋਰਾਂ 'ਤੇ ਆ ਔਰ 50% ਦਾ ਜਿਹੜਾ ਕਿਉਂਕਿ ਪਹਿਲਾਂ ਉਹ ਨਹੀਂ ਸੀ ਹਟ ਰਹੇ ਹੈ ਨਾ ਫਿਰ ਕੈਨੇਡਾ ਨੇ ਵੀ ਜਿਹੜਾ ਜਵਾਬੀ ਕਾਰਵਾਈ ਕੀਤੀ 50% ਦਾ ਟੈਰਿਫ ਜਿਹੜਾ ਉਹ ਲਗਾ ਦਿੱਤਾ ਹੁਣ ਮਿਸਟਰ ਡੋਨਲਡ ਟਰੰਪ ਜਿਹੜੇ ਆ ਉਹ ਕਹਿੰਦੇ ਆ ਵੀ ਕਈ ਕੈਨੇਡੀਅਨ ਗੁੱਡਸ ਜਿਹੜੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ 'ਤੇ ਬੈਨ ਕਰਤਾ ਯਾਨੀ ਕਿ ਉਹ ਅਮੈਰੀਕਾ ਦੇ ਵਿੱਚ ਨਹੀਂ ਆਉਣਗੀਆਂ ਜਿਹਦੇ ਵਿੱਚ ਜ਼ਿਆਦਾਤਰ ਐਲਕੋਹਲ ਹੈ ਆਪਣੇ ਜਿਹੜੇ ਆ ਡੈਰੀ ਪ੍ਰੋਡਕਟਸ ਹੈਗੇ ਦੁੱਧ ਦਹੀਂ ਨਾਲ ਬਣੀਆਂ ਚੀਜ਼ਾਂ ਅਤੇ ਮੋਟਰਸਾਈਕਲਸ ਇਹਨਾਂ 'ਤੇ ਬੈਨ ਲਾ ਦਿੱਤਾ ਕਿ ਇਹ ਕੈਨੇਡਾ ਤੋਂ ਅਮੈਰੀਕਾ ਨਹੀਂ ਆਉਣਗੀਆਂ ਸੋ ਮਿਸਟਰ ਮਾਰਕ ਕਾਰਨੀ ਹੈ ਨਾ ਉਹਨਾਂ ਨੇ ਵੀ ਇੱਕ ਕੱਲ੍ਹ ਨਾ ਵੀਡੀਓ ਜਿਹੜੀ ਜਾਰੀ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਕੈਨੇਡੀਅਨਸ ਨੂੰ ਵਾਰਨ ਕੀਤਾ ਕਿ ਉਂਝ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਅਮੈਰੀਕਾ ਸਾਡਾ ਪੜੋਸੀ ਦੇਸ਼ ਹੈ ਔਰ ਅਮੈਰੀਕਾ ਦੇ ਨਾਲ ਸਾਡੇ ਸੰਬੰਧ ਬੜੇ ਪੁਰਾਣੇ ਹੈ ਜਿਵੇਂ ਕਹਿੰਦੇ ਨਾ ਗੂੜ੍ਹੀ ਮਿੱਤਰਤਾ ਹੁੰਦੀ ਹੈ ਕਿ ਇੱਕ ਦੂਜੇ ਨਾਲ ਪੂਰਾ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਇੱਕ ਦੂਜੇ ਨੂੰ ਕੋਈ ਪ੍ਰੋਬਲਮ ਹੈ ਉਹ ਸੋਲਵ ਕਰਨੀ ਮਦਦ ਕਰਨੀ ਹੈਲਪ ਕਰਨੀ ਕਿਸੇ ਵੀ ਤਰੀਕੇ ਦੀ ਅਤੇ ਵਪਾਰ ਬੜਾ ਵਧੀਆ ਚੱਲਦਾ ਸੀਗਾ ਉਸ ਚੀਜ਼ ਨੂੰ ਲੈ ਕੇ ਕਦੀ ਕੈਨੇਡਾ ਨੇ ਨਹੀਂ ਸੋਚਿਆ ਸੀਗਾ ਵੀ ਅਸੀਂ ਵੀ ਕੁਛ ਜਿਵੇਂ ਇੰਡਸਟਰੀਆਂ ਲਗਾਈਏ ਜਾਂ ਜਿਵੇਂ ਤੇਲ ਨੂੰ ਬੜਾ ਤੇਲ ਹੈ ਜੀ ਹੋਰ ਬੜੇ ਸਾਰੇ ਮਿਨਰਲਸ ਹੈਗੇ ਕੈਨੇਡਾ ਦੇ ਕੋਲ ਪਰ ਕਦੀ ਇੰਨਾ ਸੋਚਿਆ ਹੀ ਨਹੀਂ ਹੈ ਨਾ ਵੀ ਵਧੀਆ ਚੱਲ ਰਿਹਾ ਦੋਨੋਂ ਦੇਸ਼ਾਂ ਨਾਲ ਓਕੇ ਆ ਪਰ ਹੁਣ ਜਦੋਂ ਦੇ ਮਿਸਟਰ ਡੋਨਲਡ ਟਰੰਪ ਆਏ ਆ ਕੋਈ ਨਾ ਕੋਈ ਉਹ ਝੇੜਾ ਜਿਹਾ ਛੇੜੀ ਰੱਖਦੇ ਆ ਅਤੇ ਹੁਣ ਚਲੋ ਸੋਚ ਰਿਹਾ ਵੀ ਹਾਂ ਸਾਡੀਆਂ ਆਪਣੀਆਂ ਇੰਡਸਟਰੀ ਡਿਵੈਲਪਮੈਂਟ ਇੱਥੇ ਹੋਣੀ ਚਾਹੀਦੀ ਹੈ ਨਾ ਇਨਫਰਾਸਟਰਕਚਰ ਦੇ ਵਿੱਚ ਕੁਛ ਨਾ ਕੁਛ ਵਧੀਆ ਕੀਤਾ ਜਾਵੇ ਤਾਂ ਕਿ ਸਾਨੂੰ ਡਿਪੈਂਡ ਨਾ ਰਹਿਣਾ ਪਵੇ ਹੋਰ ਦੇਸ਼ਾਂ 'ਤੇ ਵੀ ਅਤੇ ਐਜ਼ ਵੈਲ ਐਜ਼ ਅਮੈਰੀਕਾ 'ਤੇ ਵੀ ਜਿਹਤੇ ਆਪਾਂ ਬਹੁਤ ਜ਼ਿਆਦਾ ਡਿਪੈਂਡ ਸੀਗੇ ਪਰ ਹੁਣ ਜਿਹੜੇ ਮਿਸਟਰ ਮਾਰਕ ਕਾਰਨੀ ਉਹਨਾਂ ਨੇ ਜਿਹੜੀ ਇਹ ਵੀਡੀਓ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮੈਰੀਕਾ ਤੋਂ ਦੂਰੀ ਬਣਾ ਕੇ ਰੱਖਣਾ ਪੈਣਾ ਤਾਂ ਆਪਾਂ ਨੂੰ ਮਹਿੰਗਾ ਪਰ ਆਪਾਂ ਕੋਲ ਆਪਸ਼ਨ ਨਹੀਂ ਹੈ ਜੇ ਅਮੈਰੀਕਾ ਦੀ ਗੱਲ ਆਪਾਂ ਮੰਨਦੇ ਹਾਂ ਉਹਨਾਂ ਨਾਲ ਅਸੀਂ ਚੱਲਦੇ ਹਾਂ ਕਿਉਂਕਿ ਮਿਸਟਰ ਡੋਨਲਡ ਟਰੰਪ ਦੇ ਜਿਹੜੇ ਹੈਗੀਆਂ ਨਾ ਸਟੇਟਮੈਂਟਸ ਉਹ ਬੜੀਆਂ ਦਿਲ ਨੂੰ ਟੁੰਬਣ ਵਾਲੀਆਂ ਟੁੰਬਣ ਮੀਨਸ ਕਿ ਦਿਲ ਹਿੱਲ ਜਾਂਦਾ ਕੀ ਕੁਛ ਉਹ ਮੰਗੀ ਜਾਂਦੇ ਆ ਕੈਨੇਡਾ ਤੋਂ ਜਾਂ ਕੈਨੇਡਾ ਨੂੰ ਆਪਣੇ 'ਚ ਰਲਾਉਣ ਦੀ ਗੱਲਬਾਤ ਕੀਤੀ ਜਾਂਦੀ ਹੈ ਹੈ ਨਾ ਅਤੇ ਉਹ ਕਹਿੰਦੇ ਆ ਪਰ ਕੁਝ ਨਾ ਕਰਨਾ ਕੈਨੇਡਾ ਲਈ ਸਭ ਤੋਂ ਵੱਧ ਨੁਕਸਾਨ ਹੋਵੇਗਾ ਜੇ ਅਸੀਂ ਨਹੀਂ ਕਰਦੇ ਨਾ ਉਹਨਾਂ ਦਾ ਜਵਾਬ ਨਹੀਂ ਦਿੰਦੇ ਉਹਦੇ ਨਾਲ ਸਾਨੂੰ ਜ਼ਿਆਦਾ ਨੁਕਸਾਨ ਹੋਣਾ ਇਸ ਕਰਕੇ ਸਾਨੂੰ ਕੋਈ ਨਾ ਕੋਈ ਕੀਮਤ ਕਹਿੰਦੇ ਚੁਕਾਉਣੀ ਪੈਣੀ ਆ ਦੂਰੀ ਬਣਾ ਕੇ ਰੱਖਣੀ ਪੈਣੀ ਹੈ ਪਰ ਉਹਦੀ ਕੀਮਤ ਸਾਨੂੰ ਚੁਕਾਉਣੀ ਪੈਣੀ ਆ ਸੋ ਆਉਣ ਵਾਲਾ ਸਮਾਂ ਕਿਵੇਂ ਦਾ ਹੋਊਗਾ ਇਹ ਆਪਾਂ ਨੂੰ ਆਉਣ ਵਾਲੇ ਸਮੇਂ ਨੇ ਹੀ ਦੱਸਣਾ ਪਰ ਰੱਬ ਕਰੇ ਸਾਰਾ ਕੁਛ ਠੀਕ ਹੋ ਜਾਵੇ ਕਿਉਂਕਿ ਮਿਸਟਰ ਡੋਨਲਡ ਟਰੰਪ ਨੂੰ ਉਂਝ ਹੁੰਦਾ ਕਿ ਹਾਂ ਅਸੀਂ ਮੈਂ ਡਰ ਜਿਹਾ ਪੈਦਾ ਰੱਖਾਂ ਵੀ US ਪਤਾ ਨਹੀਂ ਕੀ ਆ ਜਾਂ ਮਿਸਟਰ ਡੋਨਲਡ ਟਰੰਪ ਪਤਾ ਨਹੀਂ ਕੀ ਕਰ ਦੇਣਾ ਪਰ ਜੇ ਕੈਨੇਡਾ ਨੂੰ ਮੁਸ਼ਕਲ ਹੋਊਗੀ ਜਾਂ ਵਰਲਡ ਦੇ ਦੂਜੇ ਦੇਸ਼ਾਂ ਨੂੰ ਮੁਸ਼ਕਲ ਹੋਊਗੀ ਤਾਂ ਅਮੈਰੀਕਾ ਨੂੰ ਕਿਹੜਾ ਸੁੱਖ ਮਿਲ ਜਾਣਾ ਜਾਂ ਅਮੈਰੀਕਾ ਨੂੰ ਕਿਹੜਾ ਸਾਰਾ ਕੁਛ ਉਹਨਾਂ ਕੋਲ ਹੈਗਾ ਅਤੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪੈਣੀ ਸੋ ਉਹਨਾਂ ਨੂੰ ਵੀ ਦੂਜੇ ਦੇਸ਼ਾਂ ਦੀ ਲੋੜ ਪੈਣੀ ਉਹਨਾਂ ਦੀ ਹੈਲਪ ਦੀ ਲੋੜ ਪੈਣੀ ਹੈ ਸੋ ਉਹ ਇੰਨਾ ਵੀ ਜਿਹੜਾ ਹੈਗਾ ਇਸ ਤਰੀਕੇ ਨਾਲ ਨਹੀਂ ਚੱਲ ਸਕਦੇ ਕਿ ਇਕੱਲੇ ਹੋ ਕੇ, ਕਿ ਮੈਂ ਇਕੱਲੇ ਹੀ ਹਾਂ ਅਤੇ ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਲੋੜ ਨਹੀਂ। ਜਿਵੇਂ ਆਪਾਂ ਕਹਿੰਦੇ ਨਾ ਕਿ ਇੱਕ ਵਿਅਕਤੀ ਜਿਹੜਾ ਹੁੰਦਾ ਸੋਸ਼ਲ ਐਨੀਮਲ ਹੈ, ਉਹ ਇਕੱਲਾ ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਉਹਨੂੰ ਦੂਜਿਆਂ 'ਤੇ ਡਿਪੈਂਡ ਰਹਿਣਾ ਪੈਂਦਾ, ਸਾਰਾ ਕੁਛ ਇੱਕ ਵਿਅਕਤੀ ਆਪ ਨਹੀਂ ਕਰ ਸਕਦਾ। ਅਸੀਂ ਜਦੋਂ ਸਮਾਜ 'ਚ ਰਹਿੰਦੇ ਹਾਂ ਨਾ, ਕੋਈ ਕੁਛ ਕਰਦਾ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ, ਕੋਈ ਪੜ੍ਹਾਉਂਦਾ ਹੈ ਨਾ, ਸੋ ਸਭ ਦੇ ਡਿਫਰੈਂਟ ਡਿਫਰੈਂਟ ਕੰਮ ਹੁੰਦੇ ਆ। ਕਿਉਂਕਿ ਇੱਕੋ ਕੰਮ ਜਿਹੜਾ ਇੱਕ ਵਿਅਕਤੀ ਕਰੂਗਾ, ਦੋ ਤਿੰਨ ਕਰ ਲੂਗਾ ਵੱਧ ਤੋਂ ਵੱਧ, ਸਾਰੇ ਦੇ ਸਾਰੇ ਜਿਹੜੀਆਂ ਉਹਦੀਆਂ ਲੋੜਾਂ ਨੂੰ ਪੂਰਾ ਕਰਦੇ, ਉਹ ਨਹੀਂ ਕਰ ਸਕਦਾ। ਸੋ ਇਸੇ ਕਰਕੇ ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਅਦਰਵਾਈਜ਼ ਤਾਂ ਕਿਸੇ ਦੀ ਲੋੜ ਹੀ ਨਾ ਪਵੇ, ਜੰਗਲਾਂ 'ਚ ਰਹਿਣ ਲੱਗ ਜਾਵੇ ਬੰਦਾ ਜਾ ਕੇ, ਹੈ ਨਾ, ਕਿ ਮੈਨੂੰ ਕਿਹੜਾ ਕਿਸੇ ਦੀ ਲੋੜ ਹੈ। ਪਰ ਲੋੜ ਪੈਂਦੀ ਹੈ, ਕਿਉਂਕਿ ਇਹ ਮਨੁੱਖ ਹੈ ਜਿਹੜਾ ਇੱਕ ਦੂਜੇ 'ਤੇ ਦੀ ਸਹਾਇਤਾ ਕਰਦਾ, ਬੜੀਆਂ ਦੁੱਖ ਤਕਲੀਫਾਂ ਆਉਂਦੀਆਂ, ਅਤੇ ਉਹ ਸਾਰਾ ਕੁਛ ਆਪਾਂ ਨੂੰ ਕਰਨਾ ਪੈਂਦਾ। ਸੋ ਇਸ ਕਰਕੇ ਮਿਸਟਰ ਡੋਨਲਡ ਟਰੰਪ ਜਿਵੇਂ ਕਹਿੰਦੇ ਨਾ, ਭੱਜਦੇ ਨੂੰ ਵਾਣ ਇੱਕੋ ਜਿਹੀ ਆ। ਸੋ ਜੇ US ਨੂੰ ਹੈ ਤਾਂ ਕੈਨੇਡਾ ਨੂੰ ਵੀ ਹੈ, ਅਤੇ ਕੈਨੇਡਾ ਨੂੰ ਹੈ ਤਾਂ US ਨੂੰ ਵੀ ਹੈ, ਜਾਂ ਹੋਰ ਦੇਸ਼ਾਂ ਨੂੰ ਵੀ ਹੈ। ਸੋ ਲਓ ਜੀ, ਆਪਾਂ ਹੁਣ ਚੱਲੀਏ ਅਪਲਾਇੰਸ ਦੀ ਦੁਨੀਆ ਦੇ ਵਿੱਚ। ਸਾਡੇ ਨਾਲ ਮਨਜੀਤ ਜੁੜੇ ਆ, ਅਤੇ ਅਪਲਾਇੰਸ ਜੰਕਸ਼ਨ ਤੋਂ ਤੁਸੀਂ ਮਨਜੀਤ ਨੂੰ ਕੰਟੈਕਟ ਕਰਨਾ, ਬਹੁਤ ਵਧੀਆ ਡੀਲਸ ਤੁਹਾਨੂੰ ਦੇਣਗੇ। ਮਨਜੀਤ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੇ ਨਵੇਂ ਘਰਾਂ ਦੇ ਵਿੱਚ ਮੂਵ ਹੋ ਰਹੇ ਨੇ। ਤੁਸੀਂ ਨਵੇਂ ਘਰ ਮੂਵ ਹੋ ਰਹੇ ਹੋ, ਤੇ ਉੱਥੇ 5 ਦੇ 5 ਅਪਲਾਇੰਸਸ ਦਾ ਜੇ ਕੋਂਬੋ ਦੇਖ ਰਹੇ ਹੋ, ਤੇ ਪ੍ਰੀਮੀਅਮ ਸੈਮਸੰਗ ਬ੍ਰਾਂਡ ਦਾ 5 ਪੀਸ ਦਾ ਅਪਲਾਇੰਸ ਬੰਡਲ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫ੍ਰਾਈਜ਼ਿੰਗ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ ਫਰਿੱਜ ਤੇ ਸਟੋਵ ਦਾ ਜੇ ਕੋਂਬੋ ਦੇਖ ਲਓ, ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ ਤੇ ਸਟੇਨਲੈਸ ਸਟੀਲ ਦਾ ਲੈਪਟਾਪ ਵਾਲਾ ਇਲੈਕਟ੍ਰਿਕ ਸਟੋਵ $2200 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਬੇਸਮੈਂਟ ਲਈ ਫਰਿੱਜ ਤੇ ਸਟੋਵ ਦਾ ਕੋਂਬੋ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਰੈਨੋਵੇਟ ਕਰ ਰਹੇ ਨੇ, ਤੁਸੀਂ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਨਾਲ ਜੇ ਡਿਜ਼ਾਇਨ ਕਰ ਰਹੇ ਹੋ, ਸੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਸੈਟ, 6 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, ਬਿਲਟ ਇਨ 36 ਇੰਚ ਦਾ ਕੁੱਕ ਟਾਪ, 30 ਇੰਚ ਬਿਲਟ ਇਨ ਵਾਲਵ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਵੈਲਿਊ ਦਾ ਬਿਲਟ ਇਨ ਅਪਲਾਇੰਸ ਸੈਟ ਹੈ, ਜਿਹੜਾ ਸਿਰਫ $6,999 ਚ ਅਪਲਾਈਨ ਤੇ ਲਗਾ ਸਕਦੇ ਹਾਂ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਦੇਖੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ ਸੈਂਪਟਨ ਸਟੀਲ ਵਾਲੀ ਲੋਕੇਸ਼ਨ, ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ, ਨੰਬਰ ਟੂ ਕਾਲ ਇਜ 9950045495450054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਥੈਂਕ ਯੂ ਮਨਜੀਤ, ਥੈਂਕ ਯੂ ਵੈਰੀ ਮੱਚ। ਤੇ ਇੱਕ ਵਾਰ ਮੈਂ ਨੰਬਰ ਦੇ ਦਵਾਂ ਤੁਹਾਨੂੰ ਫਿਰ ਤੋਂ, ਤੁਸੀਂ ਨਾ ਅਪਲਾਇੰਸ ਜੰਕਸ਼ਨ ਤੇ ਪਹੁੰਚਣਾ, ਕਿਉਂਕਿ ਨਾ ਡੀਲਸ ਬਹੁਤ ਵਧੀਆ ਦਿੰਦੇ ਆ ਮਨਜੀਤ, ਤੇ ਤੁਸੀਂ ਤੁਸੀਂ ਗੱਲਬਾਤ ਕਰ ਸਕਦੇ ਹੋ ਬਹੁਤ ਵਧੀਆ ਮਨਜੀਤ ਦੇ ਨਾਲ। ਤੇ ਤੁਸੀਂ ਗੁਰਦਾਸ ਰੇਡੀਓ ਦਾ ਰੈਫਰੈਂਸ ਦੇਣਾ ਨਾ, ਤੁਹਾਨੂੰ ਹੋਰ ਵੀ ਇਹਨਾਂ ਨੇ ਵਧੀਆ ਜਿਹੜੀਆਂ ਡੀਲਸ ਹੈ ਉਹ ਦੇਣਗੇ, ਤੁਹਾਨੂੰ ਗਿਫਟ ਵੀ ਦੇ ਦੇਣਗੇ। ਤੁਸੀਂ ਨੰਬਰ ਨੋਟ ਕਰੋ, ਨੰਬਰ ਹੈਗਾ 905-450-0054, 9054500054, ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਮੈਂ ਨਾ ਆਪਣਾ ਲੈਪਟਾਪ ਓਪਨ ਕੀਤਾ ਤੇ ਰੰਬਾ ਹੋ ਚੱਲ ਪਿਆ। ਸੋ ਇਹ ਗਾਣਾ ਕਿੰਨਾ ਚੱਲਿਆ ਸੀਗਾ, ਹੈ ਨਾ, ਰੰਬਾ ਹੋ, ਇਹ ਫਿਲਮ ਪਤਾ ਨਹੀਂ ਕਿਹੜੀ ਸੀਗੀ, ਗਾਣਾ ਬੜਾ ਚੱਲਿਆ ਸੀ। ਤੇ ਲਓ ਜੀ, ਆਪਾਂ ਇੱਕ ਕਾਲ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ,
0: ਹਾਂਜੀ ਵਧੀਆ, ਤੁਸੀਂ ਦੱਸੋ।
3: ਬਸ ਠੀਕ ਆ ਭੈਣ ਜੀ, ਮੈਂ ਵੱਡਣਾ ਜੇ ਤੁਹਾਨੂੰ ਨੌਲੇਜ ਆ ਜਾਂ ਕੋਈ ਆਪਣਾ ਲਿਸਨਰ ਦੱਸ ਆ, ਜਿੱਦਾਂ ਵਿਦੇਸ਼ ਦੇ ਵਿੱਚ ਜਿਹੜਾ ਇੱਕ ਕੈਂਡੀਡੇਟ ਆ ਕੋਈ ਵੀ ਪ੍ਰੈਜ਼ੀਡੈਂਟ ਹੁੰਦਾ ਆ, ਉਹ 2 ਟਰਮ ਤੋਂ ਵੱਧ ਨੀ ਬਣ ਸਕਦਾ ਹੁੰਦਾ ਨਾ। ਇੱਕ ਤਾਂ ਇਹਨਾਂ ਦਾ ਮਿਸਟਰ ਟਰੰਪ ਦਾ ਇਹ ਆ ਨਾ ਵੀ ਮੈਂ ਖਿਆਲ ਇਹ 3rd term ਤਾਂ ਨਹੀਂ ਜਿੱਤ ਕਰ ਸਕਦੇ। ਤੇ ਇੱਕ ਜੇ ਕਿਸੇ ਨੂੰ ਜਾਂ ਤੁਹਾਨੂੰ ਨੌਲੇਜ ਹੈਗੀ ਮਾੜਾ ਜਿਹਾ ਐਕਸਪਲੇਨ ਕਰ ਸਕਦੇ, ਇਹ ਜਿਹੜੀ ਇਹਦੀ ਮੈਡਮ ਆਉਂਦੀ ਮੈਂ ਕਹ ਲਓ ਅਕਤੂਬਰ ਦੇ ਵਿੱਚ, ਤੇ ਜਿੱਦਾਂ ਇਹਨਾਂ ਤੋਂ ਆਪ ਹੀ ਅਮੈਰੀਕਨ ਵੀ ਔਖੇ ਤਾਂ ਹੈਗੇ ਹੀ ਆ, ਬਾਕੀ ਜਿਹੜੀ ਦੂਸਰੀ ਪਾਰਟੀਜ਼ ਵਾਲੇ ਜੋ ਇਹਨਾਂ ਨੇ ਕੀਤਾ ਆ ਰਾਣਾ ਜਾਂ ਹੋਰ, ਤੇ ਜਿਹੜੀ ਇਹਨਾਂ ਦੀ ਮਿਡ ਟਰਮ ਦੇ ਵਿੱਚ ਇਹਨਾਂ ਨੂੰ ਕਿੱਦਾਂ ਮਤਲਬ ਡਿਸਕੁਆਲੀਫਾਈ ਕਰ ਸਕਦੇ ਇਹਨਾਂ ਦੀ ਪੋਸਟ ਤੋਂ, ਮਤਲਬ ਇਹਨਾਂ ਨੂੰ ਸਕਦੇ ਪ੍ਰੈਜ਼ੀਡੈਂਟਸ਼ਿਪ ਤੋਂ, ਜਾਂ ਕੀ ਕਿੱਦਾਂ ਇਹ ਕਰਦਾ ਹੈ ਜੇ ਤੁਸੀਂ ਜਾਂ ਕੋਈ ਹੋਰ ਐਕਸਪਲੇਨ ਕਰ ਸਕਦਾ ਤਾਂ।
0: ਠੀਕ ਹੈ, ਜ਼ਰੂਰ ਕਰ
3: ਦਿੰਦੇ ਹਾਂ। ਥੈਂਕ ਯੂ ਜੀ,
0: ਥੈਂਕ ਯੂ, ਬਹੁਤ ਧੰਨਵਾਦ। ਤੇ ਲਓ ਜੀ, ਇਹ ਨਾ ਪਤਾ ਕੀ ਆ, ਜਿਹੜਾ ਦੋ ਟਰਮ ਰਹਿ ਸਕਦੇ ਤੀਜੀ ਨਹੀਂ, ਪਰ ਉਹ ਕਹਿੰਦੇ ਆ ਕਿ ਮੈਂ ਕੰਸਟੀਟਿਊਸ਼ਨ ਦੇ ਵਿੱਚ, ਕਿਉਂਕਿ ਸਾਰਾ ਕੁਝ ਕੰਸਟੀਟਿਊਸ਼ਨ ਦੇ ਅਧੀਨ ਹੁੰਦਾ ਹੈ ਨਾ, ਉਵੇਂ ਚੱਲਦਾ। ਪਰ ਮਿਸਟਰ ਡੋਨਲਡ ਟਰੰਪ ਇੱਕ ਤਾਂ ਕਹਿੰਦੇ ਆ ਵੀ ਉਹਦੇ 'ਚ ਕਿਉਂਕਿ ਅਮੈਂਡਮੈਂਟ ਕਰ ਸਕਦੇ ਆ ਹੈ ਨਾ, ਸੋ ਬਿੱਲ ਲਿਆ ਸਕਦੇ ਆ, ਅਤੇ ਫਿਰ ਉਹ ਜੇ ਪਾਸ ਹੋ ਜਾਂਦਾ ਫਿਰ ਉਹ ਅਮੈਂਡ ਹੋ ਸਕਦਾ ਹੈ ਨਾ। ਇੱਕ ਤਾਂ ਅਮੈਂਡਮੈਂਟ ਕਰ ਸਕਦੇ ਆ, ਜਿਵੇਂ ਉਹ ਕਹਿੰਦੇ ਮੈਂ ਅਮੈਂਡਮੈਂਟ ਕਰ ਦੇਣੀ ਹੈ ਜਿਹੜਾ ਸੰਵਿਧਾਨ ਹੈਗਾ US ਦਾ। ਜੇ ਜੇ ਇੱਕ ਹੋਰ ਜਿਹੜੀ ਮੈਂ ਨਿਊਜ਼ ਪੜ੍ਹੀ ਸੀ ਉਹ ਇਹ ਸੀਗਾ ਵੀ ਇਹਨੇ ਜਿਹੜਾ ਕੁਛ ਹੋਰ ਤਰੀਕੇ ਨਾਲ ਕਰ ਦੂਗਾ ਕਿ ਕਿਸੇ ਨੂੰ ਪ੍ਰੈਜ਼ੀਡੈਂਟ ਬਣਾਤਾ, ਅਤੇ ਵਾਈਸ ਪ੍ਰੈਜ਼ੀਡੈਂਟ ਵੈਸੇ ਬਣ ਤਾਂ ਨਹੀਂ ਸਕਦੇ ਹੈਗੇ ਹੈ ਨਾ, ਜਦੋਂ ਤੁਸੀਂ ਪ੍ਰੈਜ਼ੀਡੈਂਟ ਬਣ ਗਏ ਫਿਰ ਨਿਚਲੇ ਅਹੁਦੇ 'ਤੇ ਨਹੀਂ ਆ ਸਕਦੇ, ਇਹ ਵੀ ਹੁੰਦਾ ਹੈਗਾ। ਪਰ ਕਹਿੰਦੇ ਆ ਵੀ ਪਾਵਰ ਇਹਨਾਂ ਨੇ ਆਪਣੇ ਕੋਲ ਰੱਖਣੀ ਇਸ ਤਰੀਕੇ ਦੇ ਨਾਲ, ਫਿਰ ਵੀ ਇਹਨਾਂ ਨੇ ਕੰਮ ਕਰੀ ਜਾਣਾ। ਹੁਣ ਬਾਕੀ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਕਿਵੇਂ ਕੀ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਲਾ ਲਓ ਸਿੱਕੇ ਚਲਾ ਤੇ, ਪਿੱਛੇ ਜਿਹਾ ਨਿਊਜ਼ ਸੀਗੀ ਕਿ ਡੋਲਰ ਦਾ ਸਿੱਕਾ ਚਲਾਇਆ ਉਹਨਾਂ ਨੇ ਆਪਣੇ US ਦੇ ਵਿੱਚ, ਉਹਦੀ ਕੀਮਤ ਸੀਗੀ $2.44, ਅਤੇ ਹੱਥੋਂ ਹੱਥ ਵਿਕ ਗਏ ਜਿੰਨੇ ਸਿੱਕੇ ਉਹਨਾਂ ਨੇ ਜਿਹੜੇ ਬਣਾਏ ਸੀਗੇ। ਇਹ ਵੀ ਮੇਰੇ ਕੋਲ ਨਿਊਜ਼ ਹੈਗੀ, ਮੈਂ ਤੁਹਾਡੇ ਨੂੰ ਸ਼ੇਅਰ ਕਰੂੰਗੀ ਜੇ ਮੇਰੇ ਕੋਲ ਟਾਈਮ ਮਿਲਿਆ ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹਦੇ ਕੋਲ ਪਾਵਰ ਹੈ ਨਾ, ਫਿਰ ਉਹਨੇ ਫੇਰ ਬਦਲ ਕਰਕੇ ਜੇ ਕਰਨਾ ਕੁਛ, ਆਪਾਂ ਹੁਣ ਜਿਹੜਾ ਕੁਛ ਸਾਰਾ ਦੇਖ ਰਹੇ ਹਾਂ ਉਹ ਉਹਨਾਂ ਕੋਲ ਇੰਨੀ ਪਾਵਰ ਥੋੜ੍ਹਾ ਕੁਛ ਕਰਨ ਦੀ, ਪਰ ਉਹ ਦੇਖੋ ਸਾਰਾ ਕੁਛ ਵਿੱਚ ਮਿਲਾ ਕੇ ਇੱਧਰ ਉੱਧਰ ਧੱਕੇ ਨਾਲ ਹੀ ਕਰੀ ਜਾਂਦੇ ਆ, ਧੱਕੇ ਨਾਲ ਹੀ। ਜਦਕਿ ਪਿੱਛੇ ਜਾ ਵੀ ਜਦੋਂ ਉਹਨਾਂ ਨੇ ਕੀਤਾ ਸੀ ਸੁਪਰੀਮ ਕੋਰਟ ਦਾ, ਉਹਨਾਂ ਦਾ ਆਰਡਰ ਆਇਆ ਸੀਗਾ ਵੀ ਨਹੀਂ ਇੱਦਾਂ ਕਰ ਸਕਦੇ, ਪਰ ਉਹ ਦੇਖ ਲਓ ਕਰੀ ਜਾਂਦੇ ਆ। ਹੁਣ ਜਿਵੇਂ ਉੱਥੇ ਇੱਕ ਸਿਟੀ ਆ, ਸਿਟੀ ਆਫ ਮੈਕਸੀਕੋ, ਕਹਿੰਦੇ ਇਹਦਾ ਨਾਮ ਬਦਲ ਕੇ ਹੁਣ ਸਿਟੀ ਆਫ ਅਮੈਰੀਕਾ ਰੱਖ ਦੇਣਾ। ਪਹਿਲਾਂ ਆਪਣੀ ਓਨਟੈਰੀਓ ਲੇਕ ਨੂੰ ਓਨਟੈਰੀਓ, ਆਪਣੀ ਲੇਕ ਅਮੈਰੀਕਾ ਬਣਾ ਤਾ ਉਹਨੂੰ, ਹੈ ਗੂਗਲ 'ਤੇ ਵੀ ਸ਼ੋਅ ਹੁੰਦਾ। ਸੋ ਕਹਿਣ ਦਾ ਮਤਲਬ ਹੈ ਕਿ ਜਿਵੇਂ ਉਹਨਾਂ ਨੂੰ ਤੁੱਕਾ ਲੱਗਦਾ ਵੀ ਕਰਨ ਨੂੰ ਕਰੀ ਜਾਣਾ, ਪਰ ਕੋਈ ਨਹੀਂ, ਵੈਸੇ ਤਾਂ ਉਹੀ ਆ ਵੀ ਰੂਲ ਰੈਗੂਲੇਸ਼ਨ ਵੀ ਹੁੰਦੇ ਆ, ਸੋ ਰੱਬ ਤਾਂ ਨਹੀਂ ਹੈਗੇ। ਸੋ ਡੋਨਲਡ ਟਰੰਪ ਜਿਵੇਂ ਇੱਕ ਗਾਣਾ ਨਹੀਂ, ਰੱਬ ਬਣ ਕੇ ਬਹਿ ਗਏ, ਉਹ ਹਿਸਾਬ ਕੀਤਾ ਉਹਨਾਂ ਨੇ। ਅਤੇ ਲਓ ਜੀ ਆਪਾਂ ਹੁਣ ਲੈਂਦੇ ਹਾਂ ਪਰਮਜੀਤ ਦਿਓਲ ਜੀ ਨੂੰ, ਉਸ ਤੋਂ ਬਾਅਦ ਅਗਲੀ ਕਾਲ ਆਪਾਂ ਲੈਂਦੇ ਹਾਂ ਰੀਅਲ ਅਸਟੇਟ ਦੀ ਲਈ। ਪਹਿਲਾਂ ਜਾਣਕਾਰੀ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਰਵਨੀਓ ਗੁਣਤਾਰਥ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਰੈਸਟੋਰੈਂਟ ਤੁਹਾਨੂੰ ਡੈਨਫੋਰਥ ਦੇ ਉੱਤੇ ਅਤੇ ਲੇਕਸ਼ੋਰ ਦੇ ਨਜ਼ਦੀਕ ਮਿਲ ਰਿਹਾ ਵਾ। ਇਸਦੀ ਸੇਲ 70,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ ਅਤੇ ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਉਹ ਆਸਕਿੰਗ 149,000 ਸਟਿਲ ਨੈਗੋਸ਼ੀਏਬਲ ਆ।

0: ਮਿਲ ਸਕਦੀ ਆ। ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਤੁਹਾਨੂੰ ਇਹ ਬਿਊਟੀ ਸਲੋਨ ਮਿਲ ਰਿਹਾ ਕੈਲਡਨ ਦੇ ਵਿੱਚ ਏਅਰਪੋਰਟ ਰੋਡ ਤੇ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਹੜਾ ਕਿ ਤੁਹਾਨੂੰ ਡੈਕਸੀ ਅਤੇ ਇਗਲਿੰਗਟਨ ਏਰੀਆ ਦੇ ਨਜ਼ਦੀਕ ਮਿਲ ਰਿਹਾ ਵਾ, ਬੜੇ ਪਲਾਜ਼ੇ ਦੇ ਵਿੱਚ, ਜਿਸ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਤਾਂ ਵੀ ਤੁਸੀਂ ਖਰੀਦ ਸਕਦੇ ਹੋ, ਜਾਂ ਤੁਸੀਂ ਵਿਦ ਬਿਜ਼ਨਸ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਦੋਵੇਂ ਹੀ ਖਰੀਦ ਸਕਦੇ ਹੋ, ਦੋਵਾਂ ਦੀ ਆਪਸ਼ਨ ਜਿਹੜੀ ਆ ਤੁਹਾਡੇ ਕੋਲ ਆ। ਯੂਨਿਟ ਦੀ ਜਿਹੜੀ ਪ੍ਰਾਈਸ ਵਾ ਉਹ $499,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨ ਬਾਰੇ ਸੋਚ ਰਹੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378।
1: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। 416-993-7378 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਰਮਜੀਤ ਦਿਓਲ ਜੀ ਦੇ ਨਾਲ। ਹਾਂਜੀ ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ
1: ਜੀ। ਜੀ ਬਹੁਤ ਅੱਛੇ ਆ ਸਰ, ਆਪ ਸੁਣਾਏ।
2: ਮੈਂ ਠੀਕ ਹੂੰ। ਮੈਂ ਕਹਿ ਰਹਾ ਥਾ ਆਪਸੇ ਕਿ ਇਹ ਜੋ ਸਿੱਕਾ ਬਣਾ ਹੈ ਆਪਨੇ ਕਹਾ ਇਹ ਹਾਥੋਂ ਹੱਥ ਲਿਖਾ, ਤੋ ਇਸ ਜਵਾਬ ਇਹ ਹੈ ਕਿ 2000 ਅਗਰ ਆਪਨੇ ਬਣਾਏ ਔਰ ਆਪ 2500 ਆਦਮੀ ਆਪਕੇ ਚੀਤੇ
3: ਆਪਨੇ ਜੋ ਕਹਾ ਨਾ ਇਹ ਜੋ ਸਿੱਕਾ ਬਣਾ ਇਹ ਹਾਥੋਂ ਹਾਥ ਚਲੇ ਗਏ ਵਿਕ ਗਏ, ਤੋ ਮੇਰਾ ਇਹ ਕਹਿਣਾ ਹੈ 2000 ਸਿੱਕੇ ਆਪ ਬਣਾਏ ਔਰ 2500 ਬੰਦੇ ਜੋ ਅੰਧ ਵਿਸ਼ਵਾਸ ਕਰਤੇ ਹੈ ਆਪ ਪਰ ਵੋ ਵਹਾਂ ਮੌਜੂਦ ਹੈ, ਤੋ ਜ਼ਾਹਿਰ ਹੈ 500 ਤੋਂ ਉੱਪਰ ਬਚ ਗਏ ਹੋਂਗੇ ਨਾ, 2000 ਬੇਵਕੂਫ ਜੋ ਖਰੀਦ ਲਈ। ਜਿਸਕੇ ਪਾਸ ਹਰਾਮ ਕਾ ਪੈਸਾ ਹੈ ਬੇਫੁਜ ਵੋ ਇਨ੍ਹੀਂ ਚੀਜ਼ੋਂ ਮੇਂ ਲਗਾ ਰਹਾ ਔਰ ਇੱਕ ਬਾਤ ਸਮਝ ਮੇਂ ਆ ਰਹੀ ਨਹੀਂ ਡੋਨਲਡ ਟਰੰਪ ਕੀ ਪੂਰੀ ਕਿ ਯਾਰ ਤੁਮ ਪੜੋਸ ਮੇਂ ਪੜ ਰਹੇ ਹੋ, ਆਪਕਾ ਘਰ ਜਾਂ ਵੀ ਹੈ ਦੁਨੀਆ ਮੇਂ ਬ੍ਰੈਂਪਟਨ ਮੇਂ ਪੰਜਾਬ ਮੇਂ ਆਪਸੇ ਦੀਵਾਰ ਲਗੀ ਹੋਈ ਗੇਟ ਲਗਾ ਹੁਆ ਇੱਕ ਬੰਦਾ ਰਹਿਤਾ ਬੰਦੇਤੀ ਆਪ ਚੜ ਸਕਤੇ ਥੇ ਰੂਮ ਮੇਂ, ਇਹ ਸਿੰਪਲ ਬਾਤ ਬਤਾ ਰਹਾ ਹੂੰ। ਤੋ ਪੜੋਸੀ ਕਾ ਮਾਮਲਾ ਐਸਾ ਹੈ ਕਿ ਭਾਈ ਰਾਤ ਦਿਨ ਉਨਸੇ ਆਪਕਾ ਸਾਥ ਰਹਿਤਾ ਹੈ, ਸੁਬਹ ਉੱਠਤੇ ਨਜ਼ਰ ਆਤੇ, ਖਿੜਕੀ ਮੇਂ ਦਿਖਤੇ, ਦੀਵਾਰ ਪੇ ਦਿਖਤੇ, ਕਹਾਂ ਭਾਗੇਂਗੇ ਆਪ ਉਸਸੇ ਬਤਾਏ। ਤੋ ਯੇ ਐਸੀ ਹਰਕਤੇ ਕਰ ਰਹੇ, ਮੁਝੇ ਤੋ ਬੜਾ ਅਫਸੋਸ ਹੈ ਇਨਕੇ ਉੱਪਰ ਕਿ ਇਨਕੋ ਯੇ ਅੰਦਾਜ਼ਾ ਵੀ ਨਹੀਂ ਕਿ ਜੋ ਪੈਸੇ ਪੈਸੇ ਪੈਸੇ ਕਮਾਓ, ਪੈਟਰੋਲ ਕੇ ਦਾਮ ਬੜਾ ਕੇ ਕਮਾਓ, ਕਿਆ ਕਰੂੰ, ਈਵਨ ਯੇ ਟੋਇਲੇਟ ਰੋਲ ਜੋ ਹੋਤੇ ਨਾ ਉਸਕੇ ਵੀ ਪੈਸੇ ਬੜਾ ਕੇ ਕਰ ਲੂੰ, ਇਸ ਤਰ੍ਹਾਂ ਕੀ ਨੌਬਤ ਪੇ ਅਭੀ ਆ ਗਏ ਔਰ ਅਬ ਸਮਝ ਮੇਂ ਯੇ ਨਹੀਂ ਆ ਰਹਾ ਹੈ ਕਿ ਮੈਂ ਅਬ ਕਰੂੰ ਤੋ ਕਰੂੰ ਕਿਆ। ਔਰ ਸਬਸੇ ਬੜੀ ਬਾਤ ਯੇ ਕਿ 80-81 ਸਾਲ ਕੇ ਹੋ ਗਏ ਹੈ, ਨਾ ਯੇ ਪੈਸਾ ਇਨਕੇ ਕਾਮ ਆਏਗਾ ਨਾ ਇਨਕੇ ਔਲਾਦ ਕੇ ਕਾਮ ਆਏਗਾ। ਦੋ ਬੰਦੋ ਕੋ ਯੇ ਭੇਜਾ ਹੈ ਰਸ਼ੀਆ ਔਰ ਵਿਲਾਦਿਨ ਪੁਤਿਨ ਇਤਨੀ ਬੜੀ ਬਾਤ ਬੋਲਾ ਕਿ ਮੈਂ ਤੋ ਸ਼ਰਮ ਸੇ ਸੁਨ ਕੇ ਪਾਣੀ ਹੋ ਗਿਆ, ਤੋ ਇਨਕਾ ਕਿਆ ਹਾਲ ਹੋਊਂਗਾ, ਤੋ ਚਿਕਨੇ ਗੜੇ। ਉਸਨੇ ਪੁੱਛਿਆ ਇਹ ਹੈਡਕੌਫ ਫਿਟਕੌਫ ਗਿਆ ਹੁਆ ਹੈ ਇਨਕੇ ਦਾਮਾਦ ਕੇ ਸਾਥ ਜੋ ਕਿ ਕੋਈ ਪੋਜੀਸ਼ਨ ਨਹੀਂ ਰੱਖਤੇ, ਨਾ ਯੇ ਮੈਚ ਮੇਂ ਪੋਲੀਟਿਕਸ ਮੇਂ ਨਾ ਇਨਕੇ ਪਾਸ ਕੋਈ ਸੀਟ ਹੈ, ਲੇਕਿਨ ਦਾਮਾਦ ਹੋਣੇ ਕਾ ਜੋ ਟੈਗ ਲਗਾ ਹੈ ਉਸਸੇ ਆਪ ਉਸਕੋ ਇਨਕੈਸ਼ ਕਰਾ ਰਹੇ, ਵਿਚ ਇਜ਼ ਵੇਰੀ ਰੋਂਗ। ਦੁਨੀਆ ਮੇਂ ਕਭੀ ਨਹੀਂ ਹੁਆ, ਐਸੇ ਕਈ ਪ੍ਰੈਸੀਡੈਂਟ ਕੇ ਕਈ ਦਾਮਾਦ ਹੈ, ਕਈ ਬੇਟੇ ਆਏ ਬੇਟੀਆਂ ਆਏ, ਕੋਈ ਇਸ ਤਰ੍ਹਾਂ ਨਹੀਂ ਕਰਾ। ਤੋ ਯੇ ਰਸ਼ੀਆ ਬਾਤ ਹੈ, ਸਮਝਨੇ ਕੀ ਗੱਲ ਹੈ। ਉਸਨੇ ਪੁੱਛਾ ਯੇ ਕ੍ਰਿਮਲਿਨ ਪੀਟਰਬਰਗ ਮੇਂ ਕਿਆ ਫਰਕ ਹੈ, ਤੋ ਹੈਡਕੌਫ ਸਾਹਿਬ ਬਿਆਨ ਨਹੀਂ ਦੇ ਸਕੇ, ਤੋ ਉਸਨੇ ਕਿ ਖਾਮੋਸ਼ ਕਿਉਂ ਹੈ, ਤੋ ਬੋਲੇ ਯੇ ਕਿਆ ਬੋਲੇ, ਤੋ ਰੀਅਲਟਰ ਹੈ ਨਿਊਯਾਰਕ ਕਾ, ਕਿਤਨੀ ਸ਼ਰਮ ਕੀ ਮਾਲੂਮ
1: ਨਹੀਂ ਕਰਨਾ ਪੜੇਗਾ ਫੋਨ। ਥੈਂਕ ਯੂ
3: ਜੀ, ਬੰਦ ਕਰ ਦੀਜੇ, ਨੋ ਪ੍ਰੋਬਲਮ। ਬੋਲਣਾ ਚਾਹੋ
1: ਜੀ ਜੀ ਜੀ ਜੀ, ਨਹੀਂ ਬੜੇ ਵਧੀਆ ਦੱਸ ਰਹੇ ਸੀਗੇ, ਪਰ ਨਾ ਆਵਾਜ਼ ਬੜੀ ਕੱਟ ਕੱਟ ਕੇ ਆ ਰਹੀ ਹੈ ਆਵਾਜ਼, ਫਿਰ ਉਹ ਗੱਲ ਕਲੀਅਰ ਹੋ ਨਹੀਂ ਪਾਉਂਦੀ ਹੈ ਨਾ। ਸੋ ਡੋਨਲਡ ਟਰੰਪ ਦੇ ਜਿਹੜੇ ਇੱਕ ਕੋਇਨ ਦੇ, ਇੱਕ ਡਾਲਰ ਦਾ ਜਿਹੜਾ ਕੋਇਨ ਹੈ ਨਾ, ਉਹਦੇ 'ਤੇ

0: ਸਿੱਕੇ ਦੇ ਉੱਪਰ ਉਹਨਾਂ ਨੇ ਆਪਣਾ ਫੋਟੋ ਵਾਲਾ ਸਿੱਕਾ ਜਾਰੀ ਕੀਤਾ। ਵੈਸੇ ਕਹਿੰਦੇ ਆ ਇਹ ਫਸਟ ਟਾਈਮ ਹੋਇਆ ਕਿ ਕਿਸੇ ਪ੍ਰੈਜ਼ੀਡੈਂਟ ਦੇ ਜਿਹੜੀ ਫੋਟੋ ਲੱਗੀ ਹੋਈ ਹੋਵੇ ਜੀਂਦੇ ਜੀ ਲਾਈਵ ਹੋਵੇ ਜਦੋਂ ਉਹ, ਅਦਰਵਾਈਜ਼ ਤਾਂ ਚਲੋ ਬਾਅਦ ਦੇ ਵਿੱਚੋਂ ਹੁੰਦਾ ਨਾ, ਬੜੇ ਸਾਰੇ ਇੱਦਾਂ ਦੇ ਕਿ ਜਿਨ੍ਹਾਂ ਦੀ ਫੋਟੋ ਪੈਸਿਆਂ ਦੇ ਆਪਣੇ ਕਰੰਸੀ ਦੇ ਉੱਪਰ ਹੁੰਦੀ ਹੈ, ਸਿੱਕਿਆਂ ਦੇ ਉੱਪਰ, ਨੋਟਾਂ ਦੇ ਉੱਪਰ। ਪਰ ਮਿਸਟਰ ਡੋਨਲਡ ਟਰੰਪ ਕਹਿੰਦੇ ਪਹਿਲੇ ਅਜਿਹੇ ਪ੍ਰੈਜ਼ੀਡੈਂਟ ਆਫ US ਹੈਗੇ ਆ ਜਿਨ੍ਹਾਂ ਨੇ ਆਪਣੀ ਫੋਟੋ ਵਾਲਾ ਨੋਟ ਸਿੱਕਾ ਹੈ, ਸੋ ਉੱਪਰ ਲਿਖਿਆ ਲਿਬਰਟੀ ਇਨ ਗੋਡ ਵੀ ਟਰਸਟ ਐਂਡ 1776 ਟੂ 2026, ਕਿਉਂਕਿ 250 ਸਾਲ ਹੋ ਜਾਣੇ ਆ ਆਜ਼ਾਦ ਹੋਇਆ ਨੂੰ, ਜਿਹੜਾ ਆਪਣਾ US ਹੈ ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਸਿੱਕਾ ਜਾਰੀ ਕੀਤਾ। ਹਾਂਜੀ ਗੁਰਜੀਤ ਭਾਜੀ, ਕੀ ਹਾਲ ਚਾਲ ਜੀ?
1: ਹਾਂਜੀ
0: ਹਾਂਜੀ
1: ਹਾਂਜੀ, ਕਰਨੀ ਸਾਹਿਬ ਨੇ ਕਹਿਤਾ ਵੀ ਕੈਨੇਡੀਅਨ ਕੁਰਬਾਨੀ ਦੇਣ ਲਈ ਤਿਆਰ ਰਹੋ। ਹਾਂਜੀ, ਹੁਣ ਕੁਰਬਾਨੀ ਦੇਣੀ ਪੈਣੀ ਹੈ ਜੀ। ਦੋ
0: ਅੱਛਾ
1: ਤਿੰਨ ਸਾਲ, 3 ਕੁ ਸਾਲ ਲੱਗਣੇ ਆ ਜੀ ਅੰਮ੍ਰਿਤਸਰ।
0: ਜੀ
1: ਹਾਂਜੀ,
0: ਹਾਂਜੀ
1: 3 ਸਾਲ ਹੁਣ ਲੋਕਾਂ ਨੂੰ ਤੰਗੀ ਕੱਟਣੀ ਪੈਣੀ ਹੈ ਜੀ। ਠੀਕ ਕੰਮ ਨਾ ਕੁਛ ਨੀ ਹੋਣਾ, ਕਿਉਂਕਿ ਉਹ ਟਰੰਪ ਨੇ ਜੋ ਵੀ ਉਹ ਬੈਨ ਕਹੀ ਜੀ, ਉਹਦੇ ਤਾਂ ਬੈਨ ਹੀ ਲਾ ਦਿੱਤਾ, ਕਿਉਂਕਿ ਅਸੀਂ ਘਰੇ ਬੈਠੇ ਸਾਰੇ ਕੰਮ ਹੀ ਹੁੰਦੇ ਆ। ਪਰ ਕੈਂਸਲ ਹੋ ਜਾਂਦੇ ਆ, ਬੁਕਿੰਗ ਆਉਂਦੀ ਕੈਂਸਲ ਆ ਜਾਂਦੇ ਆ। ਹਾਂਜੀ
0: ਜੀ
1: ਰੱਖਣਾ ਪੈਣਾ ਜੀ, ਸਭ ਦਾ ਚੱਲਣਾ ਪੈਣਾ ਜੀ। ਹੁਣ ਭੈਣ ਜੀ ਜਿਹੜੇ ਕਹਿੰਦੇ ਹੁੰਦੇ ਸੀ ਦਵਾ ਦਵਾ ਘਰ ਲੈ ਲਓ, ਪਾ ਲਓ, ਸ਼ੇਰ ਲੈ ਲਓ, ਲੈਣਾ ਲਾ ਲਓ, ਹੁਣ ਉਹਨਾਂ ਦਾ ਕੀ ਬਣੂਗਾ ਜੀ? ਜਦੋਂ ਤੇਰੇ ਵਰਗਾ ਆ ਕੇ ਤੇ 2019 ਚ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਰਿਸੈਸ਼ਨ ਲਿਆਉਣਾ ਤੇ ਕਮੀਰੀ ਸੈਕਟਰ ਕਰਦਾ ਰਹੀ, ਹਨਾ। ਉਧਰੋਂ ਟਰੰਪ ਦਾ ਵੀ ਪਤਾ ਸੀ, ਕਿਉਂ ਅੰਕਲ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਕਹਿੰਦੇ ਜੇ ਟਰੰਪ ਦੁਬਾਰਾ ਜਿੱਤ ਗਿਆ ਨਾ 2018 ਚ, ਜਦੋਂ ਉਹਨੇ 10% ਟੈਰਿਫ ਲਾਈ ਸੀ, ਉਹ ਕਹਿੰਦੇ ਜੇ ਦੁਬਾਰਾ ਆ ਗਿਆ ਤਾਂ ਇਹ ਖਰਾਬੀ ਬਹੁਤ ਕਰੂਗਾ ਬੰਦਾ। ਉਹ ਕਰਤੀ ਹੁਣ ਪਿਛਲੀ ਵਾਰੀ ਜਿੱਤ ਗਿਆ ਤੇ ਫੇਰ ਤਾਂ ਕਲੀਅਰ ਹੋ ਗਿਆ ਸੀ ਕਿ ਇਹਨੇ ਖਰਾਬੀ ਕਰਨੀ ਕਰਨੀ ਆ ਬੰਦੇ, ਕਿਉਂਕਿ 40 ਟ੍ਰਿਲੀਅਨ ਦਾ ਕਰਜ਼ਾ, 125 ਟ੍ਰਿਲੀਅਨ ਉਹਦੀ ਕਿਸ਼ਤ ਦੀ ਕਰਜ਼ੇ ਦੀ ਇਹਨਾਂ ਦੀ, ਉਹ ਹੁਣ ਕਿੱਥੇ ਲਿਆਉਣਾ ਇਸ ਬੰਦੇ ਨੇ ਪੈਸਾ, ਹਨਾ। ਹੁਣ ਲੋਕਾਂ ਨੂੰ ਵੀ ਤੰਗ ਕਰਕੇ ਆਸੇ ਪਾ, ਹੁਣ ਵੈਨੇਜ਼ੁਏਲਾ ਦਾ ਤੇਲ ਆ ਜੀ, ਕੱਲ ਸਾਊਦੀ ਅਰਬ ਤੇ ਅਟੈਕ ਕਰਾਤਾ ਜਮਨ ਨੇ ਕਰਤਾ, ਹੈ ਨਾ।
0: ਹਾਂਜੀ
1: ਹੁਣ ਉੱਥੇ ਪਾਕਿਸਤਾਨ ਵੀ ਇਨਵੋਲਵ ਹੋਊਗਾ, ਤੁਰਕੀ ਵੀ ਇਨਵੋਲਵ ਹੋਊਗਾ, ਕਿਉਂਕਿ ਉਹਨਾਂ ਨਾਲ ਸਮਝੌਤਾ ਹੋਇਆ ਨੇ। ਹੁਣ 100 ਨੂੰ ਕੱਚਾ ਤੇਲ ਬੈਰਲ ਚੱਲ ਗਿਆ ਅੱਜ, ਹੈ ਨਾ। ਤੇ ਹੁਣ ਇਹ ਮੁਲਕਾਂ ਨੂੰ ਕਹਿ ਰਿਹਾ, ਚਾਈਨਾ ਨੂੰ, ਇੰਡੀਆ ਨੂੰ, ਕਿ ਤੁਸੀਂ ਅਮੈਰੀਕਨ ਡਾਲਰ ਤੇ ਵੈਨੇਜ਼ੁਏਲਾ ਵਾਲਾ ਤੇਲ ਮੇਰੇ ਤੋਂ ਆ ਕੇ ਖਰੀਦੋ, ਕਿਉਂਕਿ ਇਰਾਨ ਦੀ ਲੜਾਈ ਤੇ ਇਹਨੇ ਬਹੁਤ ਲੰਬੀ ਲਈ ਜਾਣੀ ਹੈ ਜੀ। ਉਹ ਤਾਂ ਨੀ ਜੀ ਹਟਣੀ, ਉਹ ਤਾਂ 10 ਸਾਲ ਵੀ ਲਾ ਸਕਦਾ, 20 ਸਾਲ ਵੀ, 25 ਸਾਲ ਵੀ ਚੱਲ ਸਕਦੀ, ਕਿਉਂਕਿ ਇਹਨਾਂ ਦਾ ਰਿਕਾਰਡ ਹੀ ਆ ਅਮਰੀਕਾ ਦਾ, ਜਿੱਥੇ ਚੱਲ ਜਾਂਦੇ ਇੱਕ ਵਾਰੀ ਮੁੜ ਕੇ ਵਾਪਸ ਨੀ ਆਉਂਦੇ, ਕਿਉਂਕਿ ਇਹ ਤੇਲ ਵੇਚਣਾ ਚਾਹੁੰਦਾ ਜੀ। ਇਹ ਕੋਲ 63% ਤੇਲ ਪਿਆ ਵੈਨੇਜ਼ੁਏਲਾ ਦੇ ਵਿੱਚ ਜੀ,
0: ਠੀਕ ਆ,
1: ਆਪਣਾ ਕਰਜ਼ਾ ਲਾਉਣਾ ਚਾਹੁੰਦਾ ਜੀ ਇਹ ਵੇਚ ਕੇ ਤੇਲ। ਉਹ ਹੁਣ ਇੰਡੀਆ ਦੇ ਵਿੱਚ ਬ੍ਰਿਕਸ ਦੀ ਮੀਟਿੰਗ ਹੋ ਰਹੀ ਹੈ ਜੀ, ਹੁਣ ਮੁਰਲੀ ਆ 12-13 ਨੂੰ ਜੀ। ਉਹਦੇ ਤੋਂ ਟਰੰਪ ਬੜਾ ਦੁਖੀ ਆ ਜੀ, ਇੰਡੀਆ ਵੀ ਬੈਂਕਾਂ ਖੋਲਣ ਨੂੰ ਫਿਰਦਾ ਆਪਣੀਆਂ, ਕਹਿੰਦਾ ਅਸੀਂ ਅਮੈਰੀਕਨ ਡਾਲਰ ਟ੍ਰੇਡ ਹੀ ਨਹੀਂ ਕਰਨਾ ਜੀ। ਹਾਂਜੀ
0: ਜੀ ਠੀਕ,
1: ਹਾਲੇ ਹਾਲਾਤ ਪਤਾ ਨੀ ਕਿੱਦਾਂ ਨੂੰ ਜਾਣੇ ਆ ਜੀ, ਹਿਸਾਬ ਨਾਲ ਚੱਲੋ, ਸਬਰ ਜਿਹਾ ਨਾ ਚੱਲੋ, ਮਗਰ ਨਾ ਲੱਗੋ ਇਹਨਾਂ ਦੇ ਜਿਹੜੇ ਆ ਗਏ ਨਾ ਤੁਹਾਨੂੰ ਗਲਤ ਦਿੰਦੇ ਆ ਪ੍ਰੋਗਰਾਮਾਂ ਤੇ ਆ ਕੇ ਜਾਣਕਾਰੀ, ਇਹਨਾਂ ਦੇ ਮਗਰ ਨਾ ਲੱਗੋ ਜੀ। ਸਹੀ ਬੰਦੇ ਤੁਹਾਡੇ ਵਰਗੇ ਪ੍ਰੋਗਰਾਮ ਨੂੰ ਸੁਣਨਾ ਚਾਹੀਦਾ ਜੀ, ਜਿਹੜੇ ਵਧੀਆ ਪ੍ਰੋਗਰਾਮ ਕਰਦੇ ਆ ਜੀ,
0: ਜੀ ਜੀ
1: ਸਹੀ ਗੱਲ, ਸੱਚੀ ਗੱਲ ਦੱਸਦੇ ਆ ਲੋਕਾਂ ਨੂੰ
0: ਜੀ। ਥੈਂਕ ਯੂ ਭਾਜੀ,
1: ਥੈਂਕ ਯੂ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ। ਤੇ ਲਓ ਜੀ ਬਿਲਕੁਲ, ਬਾਕੀ ਹਰ ਕੋਈ ਸਮਝਦਾਰ ਹੈ ਨਾ। ਉਂਝ ਤਾਂ ਇਹ ਹੁੰਦਾ ਕਿ ਕਈ ਵਾਰੀ ਕਿਸੇ ਦੇ ਕਹੇ ਤੇ ਕੋਈ ਲੱਗ ਜਾਂਦਾ, ਪਰ ਬਹੁਤ ਘੱਟ ਇਦਾਂ ਹੁੰਦਾ। ਤੇ ਤੁਸੀਂ ਆਪਣੇ ਆਪ ਸੋਚ ਵਿਚਾਰ ਕਰਕੇ ਹੀ ਕੋਈ ਕੰਮ ਕਰਨਾ, ਕਿਉਂਕਿ ਪਤਾ ਕੀ ਹੁੰਦਾ, ਫਿਰ ਦੂਜੇ ਵੱਲ ਉਂਗਲ ਬੰਦਾ ਕਰਦਾ ਵੀ, ਲੈ ਉਹਨੇ ਕਿਹਾ ਤਾਂ ਮੈਂ ਕੀਤਾ, ਪਰ ਡਿਸੀਜਨ ਤਾਂ ਆਫਟਰ ਆਲ ਬੰਦੇ ਨੇ ਆਪ ਲੈਣਾ ਹੁੰਦਾ। ਉਹ ਤਾਂ ਫਿਰ ਇਹੀ ਆ ਵੀ ਜਦੋਂ ਕਹਿੰਦੇ ਆ ਵੀ ਹੱਥ ਨਾ ਲੱਗੇ ਥੂ ਕੌੜੀ, ਫਿਰ ਦੂਜੇ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਆਪਾਂ ਸਾਰਾਂਸ਼ ਨੂੰ ਵੀ ਲੈਣਾ, ਨਰਦੇਵ ਸਿੱਧੂ ਜੀ ਨੂੰ ਵੀ ਲੈਣਾ, ਪਰ ਪਹਿਲਾਂ ਨਾ ਮੈਂ ਇੱਕ ਜਿਹੜੀ ਇਹ ਖਬਰ ਹੈ ਇਹ ਵੀ ਦੇ ਹੀ ਦੇਵਾਂ। ਐਬਸਫੋਰਡ ਦੀ ਖਬਰ ਹੈ, ਇਹ BC ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਹੈ, ਤੇ ਐਮੀ ਵਿਰਕ ਉਹ ਗੱਡੀ 'ਚ ਹੋਣੇ ਆ ਉਹ, ਤੇ ਨਾਲ ਫਿਰ ਉਹਨਾਂ ਦੇ ਹੋਰ ਜਿਹੜੇ ਸੰਗੀ ਸਾਥੀ ਆ, ਤੇ ਉਹਨਾਂ ਦੀ ਗੱਡੀ 'ਤੇ ਗੋਲੀਆਂ ਚੱਲੀਆਂ। ਇਹ ਕਹਿੰਦੇ ਹੋਇਆ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਐਬਸਫੋਰਡ ਦੀ ਮੈਕਲਮ ਰੋਡ ਤੇ ਸਾਊਥ ਫਰੇਜ਼ਰ ਵੇ ਦੇ ਨਜ਼ਦੀਕ ਹੋਇਆ 11 ਵਜੇ ਰਾਤ ਨੂੰ। ਇਹ ਸੈਟਰਡੇ ਦੀ ਗੱਲ ਹੈ ਕਿ ਚੱਲਦੀ ਗੱਡੀ ਤੇ ਨਿਸ਼ਾਨਾ ਬਣਾਇਆ ਗਿਆ, ਗੋਲੀਆਂ ਚਲਾਈਆਂ ਗਈਆਂ, ਪਰ ਕਹਿੰਦੇ ਬਚਾਅ ਹੋ ਗਿਆ, ਕਿਸੇ ਨੂੰ ਕੋਈ ਗੋਲੀ ਲੱਗੀ ਨਹੀਂ ਹੈਗੀ। ਔਰ ਬਾਅਦ ਦੇ ਵਿੱਚੋਂ ਕਹਿੰਦੇ ਆ ਵੀ ਸ਼ੱਕੀ SUV ਨੂੰ ਅੱਗ ਲਾ ਕੇ ਲੂਹ ਦਿੱਤਾ ਗਿਆ ਜਿਹੜੀ ਉਹ ਗੱਡੀ ਸੀਗੀ। ਤੇ ਇਸ ਦੇ ਮੁਤਾਬਿਕ ਕਹਿੰਦੇ ਇਹ ਆ ਵੀ ਜਿਹੜੇ ਕਿਸੇ ਜਿਹੜੇ ਗੱਡੀ 'ਚ ਬੈਠੇ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰ ਐਮੀ ਵਿਰਕ ਜਿਹੜੇ ਸਿੰਗਰ ਹੈ, ਮੇ ਬੀ ਉੱਥੇ ਉਹਨਾਂ ਦਾ ਸ਼ੋਅ ਹੋਣਾ, ਉੱਥੇ ਗਏ ਹੋਣੇ, ਪਹਿਲਾਂ ਇੱਥੇ ਸੀ ਟੋਰੋਂਟੋ ਨਾ, ਤੇ ਪਰ ਉਹ ਕਹਿੰਦੇ ਆ ਵੀ ਉਹਨਾਂ ਨੂੰ ਕੋਈ, ਚਲੋ ਨੁਕਸਾਨ ਹੋਇਆ ਨਹੀਂ ਹੈਗਾ। ਪਰ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਵੀ ਐਮੀ ਵਿਰਕ ਨੂੰ ਕਿਸੇ ਨੇ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਣਾ। ਜਿਨ੍ਹਾਂ ਨੇ ਜਿਹੜੇ ਪ੍ਰਮੋਟਰ ਹੁੰਦੇ ਆ ਨਾ ਪ੍ਰੋਗਰਾਮ ਕਰਾਉਂਦੇ ਆ, ਮੇ ਬੀ ਉਹਨਾਂ ਨਾਲ ਕਿਸੇ ਦੀ ਕੋਈ ਲਾਗ ਡਾਟ ਹੋਊਗੀ, ਤੇ ਤਾਂ ਕਹਿੰਦੇ ਇਹ ਗੋਲੀਆਂ ਚੱਲੀਆਂ। ਅਦਰਵਾਈਜ਼ ਐਮੀ ਵਿਰਕ ਕਰਕੇ ਨਹੀਂ, ਉਹਦੇ ਤਾਂ ਕਹਿੰਦੇ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਦੁਸ਼ਮਣ ਕੋਈ ਹੈ ਨਹੀਂ, ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ। ਬਾਕੀ ਚਲੋ ਠੀਕ ਠਾਕ ਹੈ, ਕਿਸੇ ਨੂੰ ਕੋਈ ਕੁਛ ਲੱਗਿਆ ਨਹੀਂ, ਕੋਈ ਹਤਾਹਤ ਨਹੀਂ ਹੋਇਆ, ਇੰਜਰਡ ਨਹੀਂ ਹੋਇਆ, ਇਹ ਠੀਕ ਹੈ ਹੈ ਨਾ। ਪਰ ਬਾਕੀ ਪਤਾ ਨਹੀਂ ਲੱਗਦਾ ਵੀ ਕਿਤੇ ਕੌਣ ਗੋਲੀਆਂ ਚਲਾ ਦੇਵੇ, ਕਦ ਕੋਈ ਚਾਕੂ ਚਲਾ ਦੇਵੇ। ਆ ਦੇਖੋ ਅਮੈਰੀਕਾ ਦੀ ਜਿਹੜੀ ਆਪਣੇ ਬੈਂਕ ਦੀ ਸੀਗੀ ਹੈ ਨਾ ਵਾਈਸ ਪ੍ਰੈਜ਼ੀਡੈਂਟ, ਉਹਨੂੰ ਦੇਖੋ ਮਾਰ ਹੀ ਦਿੱਤਾ ਕਿਸੇ ਨੇ। ਫਿਰ ਉਹ ਕਹਿੰਦੇ ਆ ਵੀ ਇਹਦਾ ਦਿਮਾਗ ਨਹੀਂ ਠੀਕ, ਮੈਂਟਲ ਸੀਗੀ ਉਹ ਲੇਡੀ ਹੈ। ਤੇ ਪਰ ਦੇਖੋ ਉਹ ਤਾਂ ਜਾਨ ਤੋਂ ਗਈ। ਸੈਕਿੰਡ ਉਹਨੇ ਆਪਣੀ ਐਨਿਵਰਸਰੀ ਜਿਹੜੀ ਸੈਲੀਬ੍ਰੇਟ ਕੀਤੀ ਕਿ ਕਰਨੀ ਸੀਗੀ, ਛੋਟੀ ਜਿਹੀ ਬੱਚੀ ਸੀ ਉਹਦੀ, 2-4 ਮਹੀਨੇ ਕੁ ਦੀ ਹੈ। ਸੋ 32 ਈਅਰਸ ਦੀ ਉਹ ਆਪ ਸੀਗੀ, ਕੋਈ ਜਿਵੇਂ ਚਿਤਨਾ ਚੇਤਾ ਉਹ ਵੈਸੇ ਹੀ ਹੋਣੀ ਆ। ਤੇ ਬਾਹਰ ਤੇ ਕਿਸੇ ਨੇ ਉਹਦੇ, ਉਹ ਕਹਿੰਦੇ ਵੀ ਮੈਂਟਲ ਸੀਗੀ, ਦਿਮਾਗ ਖਰਾਬ ਸੀ ਉਹਦਾ, ਉਹ ਦੋ ਹੱਥ ਵਿੱਚ ਉਹਨੇ ਚਾਕੂ ਫੜੇ ਸੀ ਉਹਦੇ ਮਾਰੇ, ਤਾਂ ਫਿਰ ਉਹ ਹੋਸਪਿਟਲ 'ਚ ਜਾ ਕੇ ਡੈਥ ਉਹਦੀ ਹੋ ਗਈ ਸੀ। ਸੋ ਸੈਡ ਹੈ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ। ਪਰ ਪਤਾ ਨਹੀਂ ਕਿਵੇਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਓਵਰਆਲ ਹੀ ਪੂਰੇ ਗਲੋਬ 'ਤੇ। ਲਓ ਜੀ, ਸਰਾਂਸ਼ ਸਾਡੇ ਨਾਲ ਜੁੜੇ ਹੋਏ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਬੜੇ ਵਧੀਆ ਤੁਹਾਨੂੰ ਇਹ ਲੋਨ ਦਵਾ ਰਹੇ ਆ, ਪੈਸਾ ਜਿਹੜਾ ਹੈਗਾ ਇਹ ਤੁਸੀਂ ਕਿਤੇ ਵੀ ਖਰਚ ਕਰ ਸਕਦੇ ਹੋ, ਖਰਚ ਪਾਣੀ ਆਪਣੇ ਘਰ ਦਾ ਤੁਸੀਂ ਚਲਾ ਸਕਦੇ ਹੋ, ਆਪਣੀ ਪੜ੍ਹਾਈ ਵਧੀਆ ਕਰ ਸਕਦੇ ਹੋ, ਆਪਣੇ ਆਪ ਨੂੰ ਅਪਗ੍ਰੇਡ ਕਰੋ, ਫਿਰ ਵਧੀਆ ਜੋਬ ਤੁਹਾਨੂੰ ਮਿਲ ਸਕਦੀ ਹੈ ਨਾ, ਗੌਰਮੈਂਟ ਤੁਹਾਡੀ ਹੈਲਪ ਕਰ ਰਹੀ ਹੈ। ਸਰਾਂਸ਼ ਦੱਸੋ ਕੁਛ ਥੋੜ੍ਹਾ ਜਿਹਾ।
1: ਜੀ ਬਿਲਕੁਲ, ਐਂਡ ਯਾਨੀ ਕਿ ਇਸਮੇ ਕੋਈ ਵੀ ਚਲਾਕੀ ਨਹੀਂ ਹੈ।
0: ਠੀਕ ਹੈ,
1: ਆਪਕੇ ਪਾਸ ਆਪਕੇ ਖਾਤੇ ਮੇ ਗਵਰਨਮੈਂਟ 50,000 ਸੇ 1,70,000 ਡਾਲਰ ਕੀ ਫੰਡਿੰਗ ਦੇਤੀ ਹੈ, 0% ਪੇ ਗਾਰੰਟੀ ਫ੍ਰੀ ਇਹ ਲੋਨ ਹੋਤਾ ਹੈ। ਜਬ ਗਵਰਨਮੈਂਟ ਯੂਕਰੇਨ ਕੋ 30 ਬਿਲੀਅਨ ਡਾਲਰ ਆਕੇ ਖੜੀ ਨਹੀਂ ਹੋਤੀ, ਯਹਾਂ ਪੇ ਗਵਰਨਮੈਂਟ ਅਗਰ ਆਪਕੋ 1.5 ਲੱਖ ਕਾ ਲੋਨ ਦੇ ਰਹੀ ਤਾਂ ਲੱਗਤਾ ਹੈ ਕਿ ਭਾਈ ਸਾਹਿਬ ਇਤਨੇ ਪੈਸੇ ਗਵਰਨਮੈਂਟ ਕਿਉਂ ਦੇ ਰਹੀ ਹੈ, ਕੈਸੇ ਦੇ ਰਹੀ ਹੈ। ਇਸ ਲਈ ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਕੋਰਸਿਸ ਕਰਤੇ ਹੈ, ਫੁਲੀ ਆਨਲਾਈਨ ਕਰੇਂ ਘਰ ਪੇ ਕਰੋ, ਫੋਨ ਪੇ 4,00,000 ਲਗਾਤੇ ਹੈ ਔਰ ਸਾਥ ਮੇ 50,000 ਸੇ 1,70,000 ਡਾਲਰ ਫੈਮਿਲੀ ਸਾਈਜ਼ ਕੇ ਬੇਸ ਪੇ, ਜ਼ਿਆਦਾ ਬੱਚੇ ਜ਼ਿਆਦਾ ਖਰਚੇ ਜ਼ਿਆਦਾ ਆਪਕੋ ਫੰਡਿੰਗ ਆਤੀ ਹੈ। ਕਾਲ ਕਰੇ ਆਫਿਸ ਆਏ 437-231-74।
0: ਇਸਮੇ ਜੋ ਇੰਟਰਸਟ ਸਮੇਤ ਵਾਪਿਸ ਕਰਨਾ ਪੈਸਾ ਹੈ ਨਾ, ਜਾਂ ਵਿਦਆਊਟ ਇੰਟਰਸਟ, ਵੋ ਕਿਤਨਾ ਸਮਾਂ ਹੈ?
1: ਹਾਂਜੀ, ਅਬ ਮਾਨ ਕੇ ਚਲੋ ਫੈਮਿਲੀ ਆਫ 4 ਕੋ 1.5 ਲੱਖ ਡਾਲਰ ਆ ਗਿਆ, ਉਸ ਸਾਲ ਮੇ 4 ਕਿਸ਼ਤੋਂ ਮੇ। ਅਬ ਉਹਨੇ ਜੋ ਪੈਸੇ ਕੀ ਪਹਿਲੀ ਕਿਸ਼ਤ ਵਾਪਿਸ ਕਰਨੀ, ਵੋ ਕਰਨੀ ਹੈ 1.5 ਸਾਲ ਬਾਅਦ, ਤਬ ਤੱਕ ਇਸ ਤੇ ਕੋਈ ਵਿਆਜ ਹੀ ਨਹੀਂ ਹੈ ਇਸ ਅਮਾਊਂਟ ਤੇ, 0%। ਔਰ ਭਾਈ ਪੇ ਕਰ ਰਹੇ ਹੈ ਔਰ ਵੋ ਵੀ ਲਾਈਕ 2.5% ਸਾਲ ਕਾ ਵਿਆਜ ਹੈ, ਲੱਖ ਡਾਲਰ ਪੇ 200 ਡਾਲਰ ਵਿਆਜ ਹੈ, 15 ਸਾਲ ਕੀ ਆਸਾਨ ਕਿਸ਼ਤ ਗਵਰਨਮੈਂਟ ਬਣਾ ਦਿੱਤੀ ਹੈ। ਅਗਰ ਜੋਬ ਨਹੀਂ ਲੱਗਤੀ, ਖਰਚੇ ਪੂਰੇ ਨਹੀਂ ਹੋ ਰਹੇ, ਆਪਕਾ ਲੋਨ ਡੈਫਰ ਜਾਤਾ ਹੈ 1 ਸਾਲ 2 ਸਾਲ 3 ਸਾਲ।
0: ਅੱਛਾ, ਜੈਸੇ ਮਤਲਬ 2.5 ਸਾਲ ਕੇ ਬਾਅਦ ਆਪਣੇ ਲੋਨ ਵਾਪਿਸ ਕਰਨਾ ਹੈ ਨਾ, ਅਗਰ ਆਪ ਚਾਹਤੇ ਹੈ, ਪਰ ਕਿਤਨੀ ਦੇਰ ਔਰ ਹੈ ਕਿ ਅਗਰ ਹਮ ਨਾ ਚਾਹੇ ਤੋ ਕਿਤਨਾ ਸਮਾਂ ਹੈ, ਵੋ ਇੱਕ ਵਾਰ ਫਿਰ ਰਿਪੀਟ ਕਰੇ।
1: ਹਾਂਜੀ, ਵੋ ਹਮਨੇ ਦੇਖਾ ਹੈ ਕਿ ਲਾਈਕ 3 ਸਾਲ ਤੱਕ ਕਲਾਇੰਟ ਆਗੇ ਬਤਾਤੇ ਹੈਂਗੇ 3 ਸਾਲ ਤੱਕ ਲੋਨ ਡੈਫਰ ਹੋ ਤੱਕ ਉਨਕਾ, ਰਾਈਟ? ਤੋ ਮਤਲਬ ਇਸਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਕਹੀਂ ਪੇ। ਗਵਰਨਮੈਂਟ ਬੈਂਕ ਕੋ 2.5% ਦੇ ਪੈਸੇ ਦੇਤੀ ਹੈ, ਆਪਕੋ ਬੈਂਕ 8-10% ਪੇ ਦੇਤਾ ਹੈ, ਪ੍ਰਾਈਵੇਟ ਲੈਂਡਿੰਗ ਵਾਲੇ 12-15% ਪੇ ਦੇਤੇ ਹੈਂ, ਯਾ ਆਪਕੋ ਗਵਰਨਮੈਂਟ ਡਾਇਰੈਕਟ ਪੈਸਾ ਦੇਂਗੇ 2.5% ਸਾਲ ਕੇ ਵਿਆਜ ਮੇ, ਸਕਿੱਲ ਡਿਵੈਲਪ ਕਰ ਰਹੇ ਹੈਂ, ਕੋਰਸਿਸ ਕਰ ਰਹੇ ਹੈਂ, ਜਿਸਮੇ ਟੀਚਿੰਗ ਨਹੀਂ ਹੈ, ਬੇਸਿਕ ਆਪਕੇ ਆਪਣੀ ਮਰਜ਼ੀ ਸੇ ਕਭੀ ਵੀ ਲੌਗਇਨ ਕਰਨਾ ਹੈ, ਐਂਡ ਮੇ ਆਪਕੋ ਸਰਟੀਫਿਕੇਟ ਮਿਲ ਜਾਤਾ ਹੈ ਅਕਾਊਂਟਿੰਗ ਕਾ, ਬਿਜ਼ਨਸ ਕਾ ਜੋ ਕੋਰਸ ਕਰੇਂ, ਔਰ ਫੰਡਿੰਗ ਵੀ ਆਪਕੇ ਅਕਾਊਂਟ ਮੇ ਆਤੀ, ਕਹੀਂ ਵੀ ਉਸ ਪੈਸੇ ਕੋ ਆਪ ਯੂਜ਼ ਕਰ ਸਕਤੇ ਹੈਂ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁਕੇ ਹੈਂ।
0: ਠੀਕ ਹੈ, ਤੇ ਲਓ ਜੀ, ਬਿਲਕੁਲ ਬੜਾ ਵਧੀਆ ਇਹ ਤੁਹਾਨੂੰ ਲੋਨ ਗੌਰਮੈਂਟ ਦੇ ਰਹੀ ਹੈ। ਔਰ ਜਿਵੇਂ ਤੁਹਾਨੂੰ ਨਾ ਸਰਾਂਸ਼ ਦੱਸਦੇ ਰਹਿੰਦੇ ਆ, ਜਿਵੇਂ ਕਈ ਵਾਰ ਤਾਂ ਹੁੰਦਾ ਕਿ ਕੋਈ ਤੁਸੀਂ ਅਪਲਾਈ ਕਰਦੇ ਹੋ ਲੋਨ, ਜਾਂ ਕੋਈ ਰਕਮ ਜਿਹੜੀ ਆਉਣੀ ਹੈ ਉਹ ਤੁਹਾਨੂੰ ਕੋਈ ਜਿਹੜਾ ਤੁਹਾਡੇ ਪੱਤਰ ਪੇਪਰ ਭਰ ਰਿਹਾ ਹੈ ਨਾ ਉਹਦੇ ਕੋਲ ਆਉਂਦੀ, ਫਿਰ ਉਹ ਤੁਹਾਨੂੰ ਅੱਗੇ ਦਿੰਦੇ। ਪਰ ਸਰਾਂਸ਼ ਦੱਸਦੇ ਆ ਵੀ ਜਿਹੜੀ ਮਨੀ ਆਉਣੀ ਹੈ ਨਾ, ਜਿਹੜਾ ਲੋਨ ਦੀ ਤੁਹਾਨੂੰ ਮਨੀ ਮਿਲਣੀ ਹੈ, ਉਹ ਸਿੱਧਾ ਤੁਹਾਡੇ ਅਕਾਊਂਟ 'ਚ ਆਉਣੀ ਹੈ। ਸੋ ਇਸ ਕਰਕੇ ਤੁਹਾਨੂੰ ਕੁਛ ਵੀ ਡਰਨ ਦੀ ਲੋੜ ਨਹੀਂ ਹੈ ਵੀ ਪਤਾ ਨਹੀਂ ਪੈਸੇ ਮਿਲਣਗੇ ਕਿ ਨਹੀਂ, ਕਿਤੇ ਅਸੀਂ ਅਪਲਾਈ ਕਰ ਦਈਏ ਹੈ ਨਾ ਬਾਅਦ 'ਚ ਨਾ ਮਿਲਣ। ਤੇ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੈ ਤੁਸੀਂ ਸਰਾਂਸ਼ ਨੂੰ ਕਾਲ ਕਰ ਲਓ, ਕਿਉਂਕਿ ਐਲੀਜੀਬਿਲਿਟੀ ਵੀ ਬੜੀ ਵਧੀਆ, ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ। ਤੇ ਬਾਕੀ ਇੰਟਰਸਟ ਰੇਟ ਦੇਖੋ ਬਿਲਕੁਲ 0%, ਇਹ ਕਿਤੇ ਵੀ ਨਹੀਂ ਹੁੰਦਾ, ਤੇ ਤੁਹਾਨੂੰ ਚੰਗੀ ਚੋਖੀ ਰਕਮ ਮਿਲ ਰਹੀ, ਕਿਉਂਕਿ ਲੋਨ ਡਬਲ ਹੋਇਆ ਹੋਇਆ। ਹੁਣ ਕਦੋਂ ਇਹ ਬੰਦ ਹੋ ਜਾਏ ਤੇ ਇਹ ਵੀ ਕੁਛ ਨਹੀਂ ਪਤਾ। ਸਰਾਂਸ਼ ਠੀਕ ਹੈ ਨਾ ਇਹ?
1: बिल्कुल अब आप ठीक कह रहे हैं। हालत चल रही है देश के, हालत खाली क्रम टैरिफ के चक्कर में तो अभी है तो है, बाकी आप पीआर सिटीजन प्रोटेक्टेड पर्सन है, हाउसवाइफ है, उबर ड्राइवर, ट्रक ड्राइवर, एम्प्लॉयड, सेल्फ एम्प्लॉयड है, कोई एज लिमिट नहीं है, चाहे पेंशन पे है, कॉल करें, ऑफिस आए, 50,000 एक मतलब हासिल करें, कहीं भी उस पैसे को यूज करें, रीफाइनेंसिंग, क्रेडिट कार्ड इन सब चक्करों में बिल्कुल ना पड़े, क्योंकि ये इससे बढ़िया चीज, इससे बढ़िया लोन एग्जिस्ट ही नहीं करता। हमारी फीस काम होने के बाद कोई इसमें चलाती मीठी बातें नहीं है सर, 199 वन टाइम फीस है काम होने के बाद। कल भी क्लाइंट आए थे, उनकी 178,000 डॉलर की फंडिंग बन रही थी, उनके 3 बच्चे थे, तो इसलिए आप पीछे ना रहे, नंबर नोट करें हमारा 437-264-8175, 437-264-8175, कॉल करो एस्टिमेट को 437-264-3175 नंबर 437-264-8175। ऑफिस हमारा है जी 218 एक्सपोर्ट बुलेवर्ड हरिद्वारी डेयरी पे, 6 बंदे आपके लिए काम कर रहे हैं, आइए कॉल करें, ऑफिस आए, एस्टिमेट कराएं 437-264-8175।
0: वेरी गुड, थैंक यू सरांश, थैंक यू वेरी मच,
1: थैंक यू
0: जी, थैंक यू। बिल्कुल जी, सरांश का नंबर तुसी एक बार फिर नोट कर लो, ते मैं भी थानू नंबर दे देनी हूँ, तुसी सरांश नू कॉल करनी है, नंबर हैगा जी 437-264-8175, 437-264-3175, क्योंकि जड़ी एदे विच ना एज जिन्नी मर्जी होवे कोई नहीं हैगा, जिवें हुंदा ना कई बार भी एनी केज होवे 60 साल ਸਾਲ ਤਾਂ ਹੀ ਤੁਹਾਨੂੰ ਇਹ ਲੋਨ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਨੋ, ਕੋਈ ਏਜ ਲਿਮਿਟ ਨਹੀਂ ਹੈਗੀ। 437-264-8175 ਤੇ ਤੁਸੀਂ ਸਰਾਸ਼ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਹੁਣ ਆਪਾਂ ਮੋਰਗੇਜ ਦੀ ਦੁਨੀਆ ਦੇ ਵਿੱਚ ਚੱਲਦੇ ਹਾਂ। ਨਰਦੇਵ ਸਿੱਧੂ ਜੀ ਸਾਡੇ ਨਾਲ। ਨਰਦੇਵ ਜੀ, ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਕਾਰਜਕਰਤਾ ਵੱਲੋਂ ਆਪਾਂ ਗੱਲਬਾਤ ਕਰਾਂਗੇ ਜੀ ਮੋਰਗੇਜ ਰਿਨਿਊਅਲ ਦੇ ਬਾਰੇ। ਜਸਵਿੰਦਰ ਜੀ, ਜਦੋਂ ਵੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਬੇਸ਼ੱਕ ਤੁਹਾਡੀ ਮੋਰਗੇਜ ਕਿਸੇ ਤੋਂ ਕਿਸੇ ਬੀ ਲੈਂਡਰ ਤੋਂ ਜਾਂ ਪ੍ਰਾਈਵੇਟ ਲੈਂਡਰ ਤੋਂ ਆਈ ਹੈ ਰਿਨਿਊਅਲ ਵਾਸਤੇ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਕਦੇ ਵੀ ਆਪਾਂ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੀਏ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਆਪਣੇ ਕੋਲੇ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ, ਬਹੁਤ ਆਪਰਚੁਨਿਟੀਜ਼ ਹੁੰਦੀਆਂ ਹੈਗੀਆਂ, ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਆਪਾਂ ਆਪਣੇ ਵਾਸਤੇ ਵਧੀਆ ਡੀਲ ਕਰ ਸਕਦੇ ਹਾਂ, ਤੇ ਆਪਣੇ ਜਿਹਦੇ ਨਾਲ ਕਾਫੀ ਸਾਰੇ ਜਿਹੜੇ ਡਾਲਰਸ ਹੈਗੇ ਆ ਉਹ ਸੇਵ ਹੋ ਸਕਦੇ ਹੈਗੇ ਆ। ਨਾਲ ਦੀ ਨਾਲ ਇਹ ਹੈ ਕਿ ਤੁਸੀਂ ਰਿਨਿਊਅਲ ਦੇ ਟਾਈਮ ਤੇ ਰੇਟ ਵੇਰੀਏਬਲ ਲੈਣਾ ਹੈ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈਗੀ ਹੈ, ਤੇ ਜਦੋਂ ਆਪਾਂ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਪ੍ਰੋਸੈਸ ਕਰਦੇ ਹਾਂ, ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਨੂੰ ਕੋਈ ਕੈਸ਼ ਫਲੋ ਦਾ ਇਸ਼ੂ ਤਾਂ ਨਹੀਂ ਹੈਗਾ। ਕਹਿਣ ਦਾ ਮਤਲਬ ਇਹ ਤਾਂ ਕਿ ਮਤਲਬ ਕਿ ਤੁਹਾਨੂੰ ਬਿੱਲ ਪੇ ਕਰਨ ਦੇ ਵਿੱਚ ਪ੍ਰੋਬਲਮ ਹੋਈ ਹੈ, ਤੁਹਾਡੇ ਦੇ ਹੋਰ ਕਰਜ਼ੇ ਚੜੇ ਹੋਏ ਹੈਗੇ ਆ, ਅਗਰ ਕੋਈ ਏਦਾਂ ਦੀ ਸਿਚੁਏਸ਼ਨ ਹੈਗੀ ਤਾਂ ਉਹਨੂੰ ਵੀ ਸਾਰੇ ਨੂੰ ਇਕੱਠੇ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਇੱਕ ਬਣ ਜਾਂਦੀ ਹੈ, ਤੁਹਾਡੀ ਪੇਮੈਂਟ ਘੱਟ ਜਾਂਦੀ ਹੈ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ ਹੈਗਾ, ਸੋ ਕਾਫੀ ਉਹਦੇ ਨਾਲ ਤੁਹਾਡੀ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਉਸ ਟਾਈਮ ਤੇ ਰਿਨਿਊਅਲ ਦੇ ਟਾਈਮ ਤੇ ਅਗਰ ਤੁਸੀਂ ਕਿਸੇ ਦਾ ਨਾਮ ਪ੍ਰਾਪਰਟੀ 'ਚ ਪਾਇਆ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਜਾਂ ਹੁਣ ਤੁਸੀਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ ਹੋ, ਉਹ ਵੀ ਕੀਤਾ ਜਾ ਸਕਦਾ ਹੈ। ਘਰ ਚੋਂ ਪੈਸੇ ਕੱਢਣੇ, ਘਰ ਤੇ ਸਿਕਿਓਰ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਤੁਹਾਡੀ ਮੋਰਗੇਜ ਕਿਸੇ ਬੀ ਲੈਂਡਰ ਨਾਲ ਹੈਗੀ, ਕਿਸੇ ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਤੁਸੀਂ ਉਹਨੂੰ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਕਰਨਾ ਚਾਹੁੰਦੇ ਹੋ, ਤੇ ਉਹਦੀ ਵੀ ਜਿਹੜੀ ਪੋਸਿਬਿਲਿਟੀ ਹੈਗੀ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ, ਆਪਣੀ ਆਪਸ਼ਨ ਦੇਖ ਰਹੇ ਹੋ, ਰੇਟ ਸ਼ਾਪ ਰਾਉਂਡ ਕਰ ਰਹੇ ਹੋ, ਨੰਬਰ ਹੈ ਜੀ 6295-5503, ਨਵਦੀਪ ਸਿੱਧੂ 6472-945503। ਟਾਈਮ ਦੇਣ ਲਈ ਧੰਨਵਾਦ ਜੀ।
0: ਥੈਂਕ ਯੂ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਵੈਰੀ ਮੱਚ। ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕਾਲ ਔਰ ਟੈਕਸਟ ਐਟ 647-919-1002।
3: 6479191002।
4: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819
7: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477022023।
8: लाइसेंस नंबर 10394।
9: ਰਾਤ ਆਵੇਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
10: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
9: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ ਜੀਟੀਏ ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
10: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
11: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-65-2340 6477-765-2340।
12: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
0: ਤੁਸੀਂ ਜੁੜਿਆ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ। ਅੱਛਾ, ਜਿਵੇਂ ਨਾ ਭਾਅ ਜੀ ਨੇ ਕਿਹਾ ਸੀ ਵੀ ਡੋਨਲਡ ਟਰੰਪ ਸਾਹਿਬ ਨੂੰ ਹਟਾ ਸਕਦੇ ਕਿ ਨਹੀਂ, ਵੈਸੇ ਤਾਂ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਆ ਨਾ ਉਹਨਾਂ ਨੂੰ ਇੰਪੀਚਮੈਂਟ ਦੁਆਰਾ ਹਟਾਇਆ ਜਾ ਸਕਦਾ ਤੇ, ਪਰ ਉਹੀ ਹੈ ਵੀ ਹਟਾਵੇ ਕੌਣ ਹੈ, ਜਿਵੇਂ ਕਹਿੰਦੇ ਨਾ ਬਿੱਲੀ ਦੇ ਗਲ 'ਚ ਘੰਟੀ ਕੌਣ ਬੰਨੇ। ਸੋ ਉੱਥੇ ਤਾਂ ਇਹ ਹਾਲ ਹੋਇਆ ਹੋਇਆ ਕਿਉਂਕਿ ਸਾਰਿਆਂ ਨੂੰ ਤਾਂ ਉਹਨਾਂ ਨੇ ਆਪਣੇ ਅੰਡਰ ਕੀਤਾ ਹੋਇਆ ਤੇ ਕੋਈ ਬੋਲਦਾ ਹੀ ਨਹੀਂ ਹੈਗਾ ਕਿਧਰੇ ਨੂੰ ਵੀ। ਤੇ ਲਓ ਜੀ, ਅੱਜ ਨਾ ਕਾਲਾਂ ਡਰੋਪ ਹੋ ਰਹੀਆਂ, ਆਈ ਡੋਂਟ ਨੋ, ਪਤਾ ਨਹੀਂ ਤਾਂ ਕੋਈ ਇਸ਼ੂ ਮੇਰੇ ਇੱਧਰ ਹੈ ਜਾਂ ਫਿਰ ਤੁਹਾਡੇ ਫੋਨ 'ਚ, ਪਰ ਥੋੜ੍ਹੀਆਂ ਜਿਹਾ ਹੈਗਾ ਅੱਜ ਕੁਛ ਸਿਸਟਮ ਦੇ ਵਿੱਚ। ਤੇ ਲਓ ਜੀ, ਇੱਕ ਮੈਂ ਨੰਬਰ ਦੇਵਾਂ ਤੁਹਾਨੂੰ ਦੀਪਾਂਸ਼ ਦਾ। ਦੀਪਾਂਸ਼ ਕਹਿੰਦੇ ਆ ਕਿ ਘੁੰਮਣ ਫਿਰਨ ਜਾਣਾ ਨਾ ਤੁਸੀਂ, ਤੁਹਾਨੂੰ ਟਿਕਟਾਂ ਬੜੇ ਵਧੀਆ ਰੇਟ 'ਤੇ ਮਿਲ ਰਹੀਆਂ ਔਰ ਇਹ ਨਵੇਂ ਸਾਲ ਦੇ ਵਿੱਚ ਹੈ, ਨਵੇਂ ਸਾਲ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ। ਤੇ ਫਿਰ ਦੀਪਾਂਸ਼ ਕਹਿੰਦੇ ਆ ਵੀ ਟਿਕਟਾਂ ਬੜੇ ਕਮਾਲ ਦੀਆਂ ਤੁਹਾਨੂੰ ਦੇ ਰਹੇ ਆ ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਜਿਹੜੇ ਚਾਹੁੰਦੇ ਆ ਕਿ ਜਨਵਰੀ ਦੇ ਵਿੱਚ ਤੁਸੀਂ ਜਾਣਾ, ਜਨਵਰੀ ਮਿਡ ਤੋਂ ਜਾਂ ਫਿਰ ਫਰਵਰੀ ਦੇ ਸ਼ੁਰੂ 'ਚ ਤੁਸੀਂ ਜਾਣਾ ਚਾਹੁੰਦੇ ਹੋ, ਟੋਰੋਂਟੋ ਟੂ ਡੈਲੀ ਡਾਇਰੈਕਟ ਫਲਾਈਟ ਹੈ, ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਵਾਪਸੀ ਹੈ। 1570 ਦੇ ਵਿੱਚ ਤੁਹਾਨੂੰ ਟਿਕਟ ਮਿਲਣੀ ਹੈ, ਇਹ ਦੋ ਬੈਗ ਤੁਸੀਂ ਲੈ ਕੇ ਜਾ ਸਕਦੇ ਹੋ। ਸੋ ਬੜੇ ਵਧੀਆ ਰੇਟ ਹੈ ਜੀ, 1570 ਦੇ ਵਿੱਚ ਦੋ ਬੈਗ ਡਾਇਰੈਕਟ ਫਲਾਈਟ, ਵੈਸੇ ਵਧੀਆ, ਬੈਠੋ ਆਰਾਮ ਨਾਲ ਸਿੱਧਾ ਉੱਥੇ ਉਤਰੋ, ਬਜਾਏ ਕਿ ਹੈ ਨਾ ਵਿੱਚ ਜਿਹੜਾ ਇੱਕ ਸਟੋਪ ਹੁੰਦਾ ਜਾਂ ਦੋ ਅਤੇ ਅੱਧੇ ਤਾਂ ਉਹਦੇ 'ਚ ਹੀ ਥੱਕ ਜਾਂਦੇ ਹੈ ਨਾ। ਅਤੇ ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ, ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਰੇਟ ਤੁਹਾਨੂੰ ਮਿਲੂਗਾ ਤੇ 905-673-1409-05673-1400 ਤੇ ਗੱਲਬਾਤ ਹੋ ਸਕਦੀ ਹੈ। ਤੇ ਗੁਰਮੀਤ ਕੌਰ ਨਾਲ ਤੁਸੀਂ ਗੱਲਬਾਤ ਕਰ ਲਈ, ਆਟੋ ਇੰਸ਼ੋਰੈਂਸ ਬ੍ਰੋਕਰ ਹੈ ਜਿਹੜੇ ਕਿ ਬੜੇ ਤਜਰਬੇਕਾਰ ਹੈ, ਤੁਹਾਨੂੰ ਬਹੁਤ ਵਧੀਆ ਰੇਟ ਲੈ ਕੇ ਦੇਣਗੇ ਆਟੋ ਹੋਮ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ। ਤੁਹਾਡਾ ਕੋਈ ਵੀ ਬਿਜ਼ਨਸ ਹੈਗਾ ਤੁਸੀਂ ਗੁਰਮੀਤ ਕੌਰ ਨੂੰ ਕਾਲ ਕਰ ਲਓ, ਆਟੋ ਇੰਸ਼ੋਰੈਂਸ ਬ੍ਰੋਕਰ ਹੈ, ਬੜਾ ਐਕਸਪੀਰੀਅੰਸ ਹੈ, ਬੜੀਆਂ ਵਧੀਆ ਇਹਨਾਂ ਕੋਲ ਕੰਪਨੀਆਂ ਜਿਹੜੀਆਂ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀਆਂ। ਤੁਸੀਂ ਨੰਬਰ ਨੋਟ ਕਰ ਲਓ 2899527699 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। 2899-952-7699 2899-952-7699 ਤੇ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ। 299-952-7699 ਤੇ ਗੱਲਬਾਤ ਤੁਹਾਡੀ ਇਹਨਾਂ ਨਾਲ ਹੋ ਸਕਦੀ ਹੈ। ਤੇ ਮੈਂ ਇੱਕ ਵਾਰ ਤੁਹਾਨੂੰ ਨੰਬਰ ਦੇ ਦੇਵਾਂ ਈਗਲ ਟਰੱਕ ਸੇਲਸ ਦੇ ਬਿਲ ਸਿੱਖੋ ਜੀ ਦਾ। ਜੇ ਤੁਸੀਂ ਚਾਹੁੰਦੇ ਹੋ ਵਧੀਆ ਟਰੱਕ ਲੈਣੇ, ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜੇ ਆ, ਜਾਓ ਲਓ ਤੇ ਫਾਈਨਾਂਸਿੰਗ ਔਨ ਦਾ ਸਪੋਟ ਹੋ ਜਾਣੀ ਹੈ, ਠੀਕ ਹੈ ਜੀ। ਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਜੀ 416-1698-6000 ਤੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ ਜਾਂ ਕੋਈ ਲੀਕੇਜ ਡੈਮੇਜ ਕੋਈ ਵੀ ਪ੍ਰੋਬਲਮ ਹੈ, ਸਪੈਸ਼ਲ ਡਿਸਕਾਊਂਟ ਤੁਹਾਨੂੰ ਮਿਲੂਗਾ ਆਲ ਟਰੱਕ ਲਿਊਬ ਐਂਡ ਵਾਸ਼ ਤੇ 905-452-9955। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜੋਬ ਤੁਹਾਨੂੰ ਚਾਹੀਦੀ ਹੈ, ਏਜ ਐਂਡ ਲਾਇਸੈਂਸ ਹੈ, 2 ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ ਵਧੀਆ ਜਿਹੜੀ ਜੋਬ ਚਾਹੁੰਦੇ ਹੋ, ਵਧੀਆ ਪੇ ਮਿਲੇ, ਵਧੀਆ ਗੇੜੇ ਮਿਲਣ, ਹੈ ਤੇ ਫਿਰ ਤੁਸੀਂ ਜਾਓਗੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਦੇ ਕੋਲ, 647-292-5757 ਨੰਬਰ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜਾਣਾ ਹੈਗਾ ਸੋਫੇ ਦਾ ਆਰਡਰ ਕਰਨ, ਚਾਹੇ ਵੈਬਸਾਈਟ ਵਿਜ਼ਿਟ ਕਰੋ ਚਾਹੇ ਸੋਫਾ ਸਟੂਡੀਓ 'ਤੇ ਪਹੁੰਚੋ, ਸਗਨਦੀਪ ਸੋਫਾ ਸਟੂਡੀਓ ਗਰੰਟੀ ਵਰੰਟੀ ਨਾਲ ਸੋਫੇ ਤਿਆਰ ਕਰਕੇ ਤੁਹਾਨੂੰ ਦਿੰਦੇ ਆ ਸਗਨਦੀਪ। 905-799-8770-905-799-8877 ਤੇ ਗੱਲਬਾਤ ਹੋ ਸਕਦੀ ਹੈ। ਅਤੇ ਹੁਣ ਲੈ ਲਓ ਮੇਰਾ ਨੰਬਰ, ਜੇ ਤੁਸੀਂ ਕੋਈ ਇੰਸ਼ੋਰੈਂਸ ਦੀ ਤੁਹਾਡੀ ਨੀਡ ਹੈ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਟਰਮ ਦਾ ਨਾ ਪਲਾਨ ਜ਼ਰੂਰ ਲੈ ਕੇ ਰੱਖੋ, ਬਾਕੀ ਸਭ ਛੱਡੋ, ਚਾਹੇ ਟਰਮ 20 ਲੈ ਲਓ, ਚਾਹੇ ਤੁਸੀਂ ਅਪ ਟੂ 865 ਤੱਕ ਜਿੰਨੀ ਤੁਹਾਡੀ ਟਰਮ ਬਣਦੀ ਹੈ ਉਨੀ ਲੈ ਲਓ, ਭਾਵੇਂ 1 ਲੱਖ ਦੀ ਲੈ ਲਓ, ਪਰ ਤੁਹਾਡੇ ਕੋਲ ਥੋੜ੍ਹੀ ਜਿਹੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਤਾਂ ਕਿ ਜਿਵੇਂ ਦਾ ਹੁਣ ਸਮਾਂ ਹੈ ਨਾ, ਆਪਾਂ ਕਹਿੰਦੇ ਹਾਂ ਨਹੀਂ ਸਾਡੇ ਕੋਲ ਪੈਸੇ ਨਹੀਂ, ਪਰ ਇਹ ਸਮਾਂ ਹੈਗਾ ਜਦੋਂ ਸਾਡੇ ਕੋਲ ਇੰਸ਼ੋਰੈਂਸ ਹੋਵੇ, ਕਿਉਂਕਿ ਕੋਈ ਵੀ 19 ਗੱਲ ਹੁੰਦੀ ਹੈ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ। ਬਾਕੀ ਕ੍ਰਿਟੀਕਲ ਇਲਨੈਸ ਦਾ ਪਲਾਨ ਵਿੱਚ ਐਡ ਕਰਾ ਸਕਦੇ ਹੋ, ਸਾਡੇ ਟਰੱਕ ਡਰਾਈਵਰ ਵੀਰ ਭੈਣ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਓ ਆਪਣੀ, ਹੈ ਨਾ। ਬਿਲਕੁਲ ਬੇਸਿਕ ਪਲਾਨ ਜਿਹੜਾ ਹੈ ਨਾ $30-31 ਦਾ ਆਉਂਦਾ, ਉਹ ਲੈ ਕੇ ਰੱਖੋ ਆਪਣੇ ਕੋਲ। ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ 647-765-2340 6477-652-340 ਮੇਰਾ ਨੰਬਰ ਹੈ। ਬਾਕੀ ਤੁਹਾਨੂੰ ਕੋਈ ਵੀ ਨੰਬਰ ਚਾਹੀਦਾ ਹੁੰਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340। ਤੁਹਾਡਾ ਦਿਨ ਹੋਵੇ ਬੜਾ ਵਧੀਆ ਜੀ, ਮਿਲਦੇ ਆ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ .ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ।

0: health insurance specialist from TalkTrace Insurance Agency.
1: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ A to Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7073 ਦੇ ਕਾਲ ਕਰ ਸਕਦੇ ਹੋ

0: Brampton या फिर तीजी लोकेशन 9985 मैकविन ड्राइव यूनिट 9 Brampton इंडियन फ्रूटलैंड ते हुण चौथी नवी लोकेशन 1465 मेफील्ड रोड Brampton वधिया ग्रोसरी सब तो नेड़े इंडियन फ्रूटलैंड 9054569900
1: A1 केक्स एंड पेस्ट्रीज 1997 तो थोड़ी सेवा करता आ रहा है केक्स पेस्ट्रीज मठियाईयां समोसे ते पार्टी डेकोरेशन भी ले सकते हो नकल करके केक्स ते पेस्ट्रीज बेचन वालियां तो बचो ते जसपाल नागरा नू फोन करो
2: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
3: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ 'ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ 'ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 9054502828

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ, ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਹੇ ਅੱਲਾਹ ਤਾਲਾ, ਜੀਸਸ ਮਹਾਰਾਜ, ਜਿੰਨੇ ਵੀ ਅਸਲੀ ਵਾਲੇ ਦੇਵੀ ਦੇਵਤੇ ਆ, ਤੁਹਾਡੀ ਸਦਾ ਸਦਾ ਸਦਾ ਸਦਾ ਹੀ ਜੈ ਹੋਵੇ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ, ਔਰ ਸਿੰਘ ਹਰਜੀਤ ਤੁਹਾਡਾ ਹੋਸਟ ਆਪਕੇ ਲਈ ਬਾਈ ਜਾਨ ਹਾਜ਼ਰ ਹੈ। ਰਾਤੀ ਇਸ਼ਕੇ ਦੀ ਹੋਈ ਬਰਸਾਤ, ਸਾਰੀ ਰਾਤ ਭਿੱਜਦੇ ਰਹੇ। ਰਾਤ ਹਲੇ ਥੋੜੀ ਜਿਹੀ ਘੰਟਿਆਂ ਦੇ ਬਾਅਦ ਆਉਣੀ ਹੈ, ਪਰ ਅੱਜ ਤਾਂ ਦਿਨੇ ਦਿਨੇ ਹੀ ਬਰਸਾਤ ਪੈ ਰਹੀ ਹੈ। ਬੂੰਦਾਬਾਂਦੀ ਦਾ ਮੌਸਮ ਹੈ, ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਫਿਰ ਤੁਹਾਡੀਆਂ ਗੱਡੀਆਂ ਦੇ ਵਿੱਚ, ਤੁਹਾਡੇ ਟਰੱਕਾਂ ਦੇ ਵਿੱਚ ਰੇਡੀਓ ਪੰਜਾਬੀ ਵਿਰਸਾ ਚੱਲਦਾ ਹੋਵੇ, ਅਤੇ ਉੱਤੋਂ ਹੰਸ ਰਾਜ ਹੰਸ ਸਾਹਿਬ ਦਾ ਗੀਤ ਚੱਲਦਾ ਹੋਵੇ, ਰਾਤੀ ਇਸ਼ਕੇ ਦੀ ਹੋਈ ਬਰਸਾਤ, ਅਤੇ ਹਰਜੀਤ ਜੀ ਸਾਰੀ ਰਾਤ ਭਿੱਜਦੇ ਰਹੇ।

0: ਹੰਸ ਜੀ, ਹੰਸ ਜੀ ਆ ਜਾਓ, ਆ ਜਾਓ, ਆ ਜਾਓ, ਹੁਣ ਜਲਦੀ ਜਲਦੀ ਆ ਜਾਓ। ਅਸੀਂ ਟੋਰਾਂਟੋ ਨੇ ਤੁਹਾਡੀ ਵੇਟ ਕਰ ਰਹੇ ਹਾਂ, ਔਰ 18 ਤਰੀਕ ਹੁਣ ਬਹੁਤ ਹੀ ਦੂਰ ਨਹੀਂ ਹੈ, ਔਰ ਬਹੁਤ ਜਲਦੀ 18 ਤਰੀਕ ਆ ਰਹੀ ਹੈ, ਨੇੜੇ ਆ ਰਹੀ ਹੈ। ਅੱਜ ਬੁੱਧਵਾਰ ਦਾ ਦਿਨ ਹੋ ਗਿਆ, ਅਤੇ ਰੱਬ ਦੀ ਕਿਰਪਾ ਨਾਲ ਅਗਲੇ ਸ਼ੁੱਕਰਵਾਰ ਨੂੰ ਇਹ ਨਾਈਟ ਹੋਏਗੀ, ਖੂਬਸੂਰਤ ਨਾਈਟ ਹੋਏਗੀ, ਫਿਰ ਰਾਤੀ ਇਸ਼ਕ ਦੀ ਬਰਸਾਤ ਉੱਥੇ ਵੀ ਸੁਰਾਂ ਦੇ ਨਾਲ ਕਰਾਂਗੇ, ਮਿਊਜ਼ਿਕ ਦੇ ਨਾਲ ਕਰਾਂਗੇ। ਟਿਕਟਾਂ ticketmaster.ca। ਹੈਲੋ
1: ਭਾਈ, ਸਤਿ ਸ਼੍ਰੀ ਅਕਾਲ ਜੀ।
0: ਆਓ ਜੀ, ਬਲਵਿੰਦਰ ਜੀ, ਕੀ
1: ਛੱਤਰੀ ਲੈ ਕੇ ਬਾਹਰ ਆ ਜੀ, ਬਾਹਰ ਵੀ ਪੈ
0: ਰਿਹਾ। ਛੱਤਰੀ ਲੈ ਕੇ ਬਾਹਰ ਆਉਣ ਦੀ ਲੋੜ ਹੀ ਨਹੀਂ, ਤੁਸੀਂ ਕਿਹੜਾ ਬਾਹਰ ਆ ਕੇ ਕੋਈ ਕੰਮ ਕਰਨਾ, ਘਰੇ ਬੈਠੋ ਆਰਾਮ ਨਾਲ।
1: ਮੈਂ ਤਾਂ 10 ਮਿੰਟ ਤੱਕ ਪਹਾੜ ਤੱਕ ਬੈਠਾ ਕਿਹਾ ਪੂਰਾ।
0: ਹਾਂ, ਗਾਣਾ ਦੇਖ ਲਓ, ਬਸ ਸਵੇਰੇ ਸਵੇਰੇ ਲਾਇਆ ਤੁਹਾਡੇ
1: ਨਾਲੇ, ਨਾ ਛੱਤਰੀ ਆਪਣੇ ਛੱਤਰੀ ਨਾਲ ਲੈ ਜਾਣੀ ਆ।
0: ਹਾਂ ਹਾਂ,
1: ਜੇ ਰੁਕਿਆ ਤਾਂ ਬਾਹਰ ਦੇ ਸੰਪਰਕ ਚ।
0: ਚਲੋ ਠੀਕ ਹੈ, ਕਰੋ ਜੋ ਹੈ। ਔਰ ਬਹੁਤ ਜ਼ਿਆਦੀਆਂ ਕਾਲਸ ਆਉਣੀਆਂ ਹੁਣ ਸ਼ੁਰੂ ਹੋ ਗਈਆਂ, ਅੱਗੇ ਥੋੜ੍ਹਾ ਕੰਮ ਠੰਡਾ ਸੀ, ਹੁਣ ਕੰਮ ਥੋੜ੍ਹਾ ਤੱਤਾ ਹੋ ਰਿਹਾ, ਔਰ ਹਰ ਵਾਰੀ ਇੱਦਾਂ ਹੀ ਹੁੰਦਾ। ਚਲੋ ਕੋਈ ਗੱਲ ਨਹੀਂ, ਤੁਸੀਂ ਸਾਨੂੰ ਵੀ ਪਿਆਰ ਕਰਦੇ ਹੋ, ਤੁਸੀਂ ਤਦ ਹੀ ਆ ਰਹੇ ਹਾਂ। ਕਈ ਮੈਨੂੰ ਕਹਿੰਦੇ ਹਰਜੀਤ ਜੀ ਤੁਸੀਂ ਸ਼ੋਅ ਕਰਾਉਂਦੇ ਹੋ, ਅਸੀਂ ਤਾਂ ਤੁਹਾਡੇ ਕਰਕੇ ਆ ਰਹੇ ਹਾਂ, ਅਸੀਂ ਤਾਂ ਹੰਸਾਰਾਂ ਨੂੰ ਸੁਣਦੇ ਹਾਂ, ਪਰ ਸਾਡਾ ਪਿਆਰ ਤਾਂ ਤੁਹਾਡੇ ਨਾਲ ਬਹੁਤਾ ਜ਼ਿਆਦਾ, ਹੰਸ ਰਾਜ ਹੰਸ ਨਾਲੋਂ ਵੀ। ਅਤੇ ਮੈਂ ਕਿਹਾ ਜੀ ਇਹ ਤਾਂ ਤੁਹਾਡੀ ਬੜਾ ਮਾਣ ਦਿੱਤਾ ਸਾਨੂੰ, ਅਤੇ ਮੈਂ ਕਿਹਾ ਨਾਲੇ ਤੁਸੀਂ ਪਿਆਰ ਦੇ ਵਿੱਚ ਹੋਰ ਵਾਧਾ ਕਰ ਲਏ, ਇੰਨੀ ਗੱਲ ਕਹਿ ਗਏ ਕਿ ਹਰਜੀਤ ਜੀ ਅਸੀਂ ਤੁਹਾਡੇ ਮੂੰਹ ਨੂੰ ਹੀ ਆ ਰਹੇ ਹਾਂ, ਕਿਉਂਕਿ ਤੁਹਾਡਾ ਸ਼ੋਅ ਅਸੀਂ ਕੋਈ ਮਿਸ ਨਹੀਂ ਕਰਦੇ। ਬਹੁਤ ਪਿਆਰ ਵਾਲੇ ਸੱਜਣ ਇੱਧਰ ਦੇ ਆ, ਜਿਹੜੇ ਕਿ ਪੰਜਾਬੀ ਵਿਰਸਾ ਰੇਡੀਓ ਨੂੰ ਪਿਆਰ ਕਰਦੇ ਆ, ਜਿਹੜੇ ਸਿੰਘ ਹਰਜੀਤ ਦੀ ਆਵਾਜ਼ ਨੂੰ ਪਿਆਰ ਕਰਦੇ ਆ, ਜਿਹੜੇ ਸਿੰਘ ਹਰਜੀਤ ਦੇ ਸ਼ੋਅ ਨੂੰ ਪਿਆਰ ਕਰਦੇ ਆ, ਉਹ ਪਰਿਵਾਰ ਆ ਰਹੇ ਆ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ ਆ। ਟਿਕਟਾਂ ticketmaster.ca ਤੋਂ ਲੈ ਸਕਦੇ ਹੋ। ਅੱਜ ਦੇ ਪ੍ਰੋਗਰਾਮ ਨੂੰ ਸਪੈਸ਼ਲੀ ਤੌਰ 'ਤੇ ਅਸੀਂ ਮਾਸਟਰ ਜੂਲਰ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ, ਔਰ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਮਾਸਟਰ ਜੂਲਰ ਇਸ ਸ਼ੋਅ ਨੂੰ ਸਪੋਂਸਰ ਵੀ ਕਰ ਰਿਹਾ, ਔਰ ਕਹਿੰਦੇ ਜੀ ਹੰਸ ਰਾਜ ਹੰਸ ਦੇ ਸ਼ੋਅ ਹੋਵੇ ਅਤੇ ਅਸੀਂ ਸਪੋਂਸਰ ਨਾ ਕਰੀਏ। ਥੈਂਕ ਯੂ ਮਾਸਟਰ ਜੂਲਰ ਵੱਲੋਂ ਤੁਹਾਡਾ, ਔਰ 905-906-2424 'ਤੇ ਤੁਸੀਂ ਕਾਲ ਕਰ ਸਕਦੇ ਹਾਂ, ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਜਿੱਥੇ ਪਿਓਰ 22 ਕੈਰਟ ਦਾ 24 ਕੈਰਟ ਦਾ ਗੋਲਡ ਤੁਸੀਂ ਲੈਣਾ, ਡਾਇਮੰਡ ਦੀ ਜੂਲਰੀ ਲੈਣੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ। ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਹੈ ਮਾਸਟਰ ਜੂਲਰ ਦੀਆਂ।

ਰਾਤੀ ਇਸ਼ਕ ਦੀ ਹੋਈ ਬਰਸਾਤ, ਸਾਰੀ ਰਾਤ ਭਿੱਜਦੇ ਰਹੇ। ਔਰ ਜਨਾਬ ਚਰਨਜੀਤ ਹੋਊਜਾ ਸਾਹਿਬ ਦਾ ਮਿਊਜ਼ਿਕ ਹੈ, ਆ ਜਿਹੜੀਆਂ ਮਿਊਜ਼ਿਕ ਦੀਆਂ ਤਰੰਗਾਂ ਤੁਸੀਂ ਸੁਣ ਰਹੇ ਹਾਂ, ਮਿਊਜ਼ਿਕ ਦੇ ਪੀਸ ਸੁਣ ਰਹੇ ਹਾਂ, ਇਹ ਹੋਊਜਾ ਸਾਹਿਬ ਨੇ ਤਿਆਰ ਕੀਤੇ ਹੈ। ਔਰ ਕਮਾਲ ਦੇ ਹਾਰਮੋਨੀਅਮ ਦੇ ਪੀਸ ਜਿਹੜੇ ਕਿ ਇਸ ਗੀਤ ਵਜਾਏ ਗਏ ਹੈ। ਔਰ ਮਾਸਟਰ ਜਿਹੜਾ ਤੁਸੀਂ ਗੁਰਪ੍ਰੀਤ ਹੋਰਾਂ ਨੂੰ ਜਾ ਕੇ ਮਿਲ ਸਕਦੇ ਹਾਂ, ਮੇਫੀਲਡ ਔਰ ਏਅਰਪੋਰਟ ਵਾਲੀ ਲੋਕੇਸ਼ਨ ਦੇ ਗੁਰਪ੍ਰੀਤ ਸਿੰਘ ਹੋਰਾਂ ਨੂੰ। ਔਰ ਮਾਸਟਰ ਜਿਹੜਾ ਵਾਲੇ ਕਹਿੰਦੇ ਆ, ਆਜੋ ਜੀ ਤੁਹਾਨੂੰ ਅਸੀਂ ਵੈਲਕਮ ਕਰ ਰਹੇ ਹਾਂ। ਦੂਸਰੀ ਲੋਕੇਸ਼ਨ ਮਾਊਂਟ ਐਸ਼ ਐਂਡ ਜਿਹੜਾ ਕਿ ਬਵੇੜ ਦਾ ਕਾਰਨਰ ਹੈ, ਜਿੱਥੇ ਕਿ ਫੋਰਟੀਨਰਸ ਵਾਲਾ ਗਰੋਸਰੀ ਦਾ ਸਟੋਰ ਹੈ, ਉਸ ਪਲਾਜ਼ੇ ਦੇ ਵਿੱਚ ਤੁਹਾਡੇ ਵਾਸਤੇ ਹੈ, ਤੁਹਾਡੇ ਵਾਸਤੇ ਮਾਸਟਰ ਜਿਊਲਰ 905-906-2424 ਦੇ ਕਾਲ ਕੀਤੀ ਜਾ ਸਕਦੀ ਹੈ। ਆ ਜਾਓ ਹੰਸ ਜੀ, ਵਾਹ ਬਈ ਵਾਹ।

0: ਜਸਵਿੰਦਰ ਸਿੰਘ ਜੀ ਤੁਹਾਡੀ ਸਤਿ ਸ੍ਰੀ ਅਕਾਲ ਮੇਰੇ ਕੋਲ ਪਹੁੰਚ ਗਈ ਹੈ ਔਰ ਤੁਸੀਂ ਮੈਨੂੰ ਹਾਲੇ ਤੱਕ ਟਿਕਟਾਂ ਲਈਆਂ ਨਹੀਂ ਤੁਸੀਂ ਮੇਰੇ ਕੋਲ ਹਲੇ ਔਰ ਮੈਨੂੰ ਪਤਾ ਤੁਸੀਂ ਟਿਕਟਾਂ ਹਲੇ ਲਈਆਂ ਨਹੀਂ ਹੰਸ ਰਾਜ ਦੇ ਸ਼ੋਅ ਦੀਆਂ ਇਹ ਪਿਆਰ ਸਤਿ ਸ੍ਰੀ ਅਕਾਲ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਨੂੰ ਸਵੇਰੇ ਸਵੇਰੇ ਫਤਿਹ ਸਾਂਝੀ ਕਰ ਲੈਣੀ ਪਰ ਉਸ ਤੋਂ ਵੀ ਜ਼ਿਆਦਾ ਫਿਰ ਪਿਆਰ ਹੋਰ ਗਹਿਰਾ ਕਹਿੰਦੇ ਹੋ ਜਾਂਦਾ ਗੂੜਾ ਹੋ ਜਾਂਦਾ ਜਿਸ ਵੇਲੇ ਤੁਸੀਂ ਨਾਲੇ ਫਤਿਹ ਸਾਂਝੀ ਦੇ ਨਾਲ ਤੁਸੀਂ ਕਹੋ ਵੀ ਹਰਜੀਤ ਜੀ ਮੈਨੂੰ 5 ਟਿਕਟਾਂ ਬਈ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਭੇਜੋ 10 ਟਿਕਟਾਂ ਭੇਜੋ 2 ਟਿਕਟਾਂ ਭੇਜੋ ਤੇ ਫਿਰ ਪਿਆਰ ਹੋਰ ਗੂੜਾ ਹੋ ਜਾਂਦਾ ਜਸਵਿੰਦਰ ਸਿੰਘ ਜੀ ਵਾਹ ਬਈ ਵਾਹ ਮੈਨੂੰ ਇੱਥੇ ਵਸਲ ਦਾ ਮਤਲਬ ਨਹੀਂ ਪਤਾ ਲੱਗਾ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ ਕਿਸੇ ਸੱਜਣ ਗੁਰਮੁਖ ਪਿਆਰੇ ਨੂੰ ਇਹ ਚੀਜ਼ ਦਾ ਲਫ਼ਜ਼ ਪਤਾ ਹੈ ਕਿ ਵਸਲ ਕੀ ਹੁੰਦਾ ਵਸਲ ਦੀਆਂ ਘੜੀਆਂ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ ਮੈਨੂੰ ਇਹਦਾ ਨਹੀਂ ਮਤਲਬ ਪਤਾ ਲੱਗਾ ਇਹ ਤਾਂ ਪਤਾ ਲੱਗ ਗਿਆ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਦਾ ਮੈਨੂੰ ਮਤਲਬ ਨਹੀਂ ਪਤਾ ਵੀ ਜੇ ਕਿਸੇ ਗੁਰਮੁਖ ਪਿਆਰੇ ਨੂੰ ਸੱਜਣ ਨੂੰ ਪਤਾ ਹੋਵੇ ਇਹਦਾ ਮੀਨਿੰਗ ਕੀ ਹੈ ਅਤੇ ਉਹ ਜ਼ਰੂਰ ਦੱਸਿਓ ਬਈ ਕਈ ਵਾਰੀ ਇੱਦਾਂ ਦੇ ਵਰਡਸ ਹੁੰਦੇ ਆ ਗਾਣਿਆਂ ਦੇ ਵਿੱਚ ਗੀਤਾਂ ਦੇ ਵਿੱਚ ਜਿਹੜੇ ਕਿ ਆਮ ਜਲਦੀ ਕਿਤੇ ਸਮਝ ਨਹੀਂ ਆਉਂਦੇ 905-673-3337 905-673-3337 ਇਹ ਪਤਾ ਨਹੀਂ ਉਰਦੂ ਦਾ ਲਫਜ਼ ਆ ਵਸਲ ਘੜੀਆਂ ਦਾ ਚਲੋ ਪੰਜਾਬੀ ਦਾ ਵਸਲ ਦਾ ਮਤਲਬ ਨਹੀਂ ਪਤਾ ਲੱਗ ਰਿਹਾ ਕੀ ਹੈ ਜੇ ਕਿਸੇ ਸੱਜਣ ਮਿੱਤਰ ਪਿਆਰੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਬਈ ਚੰਗਾ ਲੱਗੂਗਾ ਤੁਹਾਡੇ ਨਾਲ ਗੱਲ ਕਰਕੇ 905-673-3337 ਪੱਟਾ ਸਾਹਿਬ ਕੀ ਹਾਲ ਚਾਲ ਆ
1: ਹਰਜੀਤ ਪਹਿਲਾਂ ਤਾਂ ਮੇਰੇ ਕੋਲ ਤੁਹਾਨੂੰ ਅਤੇ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਮੀਂਹ ਪਵਾਤਾ ਬਾਹਰ
1: ਬਿਲਕੁਲ ਜੀ ਹਾਂਜੀ
0: ਠੰਡ ਤਾਂ ਹੈ ਨਹੀਂ ਬਾਹਰ ਅੱਜ ਪਰ ਮੌਸਮ ਵਧੀਆ ਸ਼ਰਟ ਸ਼ੁਰਟ ਪਾਉਣ ਵਾਲਾ ਮੌਸਮ ਆ
1: ਹਾਂਜੀ
0: ਔਰ ਬਹੁਤ ਵਧੀਆ ਮੌਸਮ ਹੈ ਬਾਹਰ ਦਾ ਔਰ ਕਿਨ ਮਿਨ ਹੋ ਰਹੀ ਹੈ ਥੋੜ੍ਹੀ ਥੋੜ੍ਹੀ ਔਰ ਵਾਕਿਆ ਸਹੀ ਗੱਲ ਆ ਇਹ ਆਸ਼ਿਕਾਨਾ ਜਿਹਾ ਮੌਸਮ ਆ ਬਹੁਤ ਪਿਆਰਾ ਜਿਹਾ ਮਿੱਠਾ ਜਿਹਾ ਮੌਸਮ ਆ ਭਾਵੇਂ ਤੁਸੀਂ ਗੱਡੀ ਦੇ ਸ਼ੀਸ਼ੇ ਖੋਲ੍ਹ ਕੇ ਚਲਾਓ ਜੇ ਗੱਡੀ ਦੇ ਸ਼ੀਸ਼ੇ ਖੋਲ੍ਹ ਕੇ ਚਲਾਉਣੀ ਹੈ ਗੱਡੀ ਅਤੇ ਪੰਜਾਬੀ ਵਿਰਸਾ ਰੇਡੀਓ ਪਤਾ ਲੱਗੇ ਨਾਲ ਦੀ ਗੱਡੀ ਵਾਲੇ ਨੂੰ ਵੀ ਪੰਜਾਬੀ ਵਿਰਸਾ ਰੇਡੀਓ ਚੱਲ ਰਿਹਾ ਸਿੰਘ ਹਰਜੀਤ ਸ਼ੋਅ ਚੱਲ ਰਿਹਾ ਔਰ ਮੇਰਾ ਨਹੀਂ ਖਿਆਲ ਕਿਸੇ ਨੂੰ ਸ਼ਾਇਦ ਪਤਾ ਕਈ ਵਾਰ ਦੇਖੋ ਉਹੀ ਗੱਲ ਆ ਗਈ ਆਪਾਂ ਗੀਤ ਸੁਣਦੇ ਰਹਿੰਦੇ ਹਾਂ ਰੋਜ਼ ਪਤਾ ਨਹੀਂ ਕਿੰਨੀ ਵਾਰੀ ਇਹ ਗੀਤ ਲਾਇਆ ਆਪਾਂ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭੇਜਦੇ ਰਹੇ ਇਹ ਵੀ ਮਤਲਬ ਪਤਾ ਲੱਗ ਗਿਆ ਰਾਤੀ ਇਸ਼ਕੇ ਦੀ ਬਰਸਾਤ ਹੋ ਗਈ ਆਪਸ ਵਿੱਚ ਪਿਆਰ ਹੋ ਗਿਆ ਅਤੇ ਸਾਰੀ ਰਾਤ ਇੱਕ ਦੂਸਰੇ ਨਾਲ ਪਿਆਰ ਦੀਆਂ ਪੀਂਘਾਂ ਪਾਉਂਦੇ ਰਹੇ ਅਤੇ ਦੂਸਰੇ ਪਾਸੇ ਇਹ ਨਹੀਂ ਪਤਾ ਲੱਗਾ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ ਵਸਲ ਦਾ ਮਤਲਬ ਨਹੀਂ ਮੈਨੂੰ ਸਮਝ ਆਇਆ ਇੱਥੇ ਕੀ ਹੈ ਪਰ ਮੈਂ ਤਾਂ ਸੋਚਿਆ ਸੀ ਬੜੇ ਕੋਈ ਇੱਦਾਂ ਦੇ ਜਿਹੜੇ ਲਫਜ਼ਾਂ ਦੀ ਚੋਣ ਕਰਨ ਵਾਲੇ ਬੰਦੇ ਹੁੰਦੇ ਆ ਲਫਜ਼ਾਂ ਨੂੰ ਜਿਹੜਾ ਡੀਪਲੀ ਸਮਝਣ ਵਾਲੇ ਵੀਰ ਹੁੰਦੇ ਆ ਸਾਡੇ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਵਸਲ ਦਾ ਮਤਲਬ ਪਰ ਲੱਗਦਾ ਨਹੀਂ ਕਿਸੇ ਨੂੰ ਪਤਾ ਹੋਊਗਾ ਜੇ ਪਤਾ ਹੁੰਦਾ ਤਾਂ ਸ਼ਾਇਦ ਤੁਹਾਡੀ ਕਾਲ ਰਾਈਟ ਵੀ ਆ ਜਾਣੀ ਸੀ 905-673-3337 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਪੱਟਾ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਰ
1: ਮੈਂ ਹਰਜੀਤ ਜੀ ਥੋੜ੍ਹਾ ਜਿੱਦਾਂ ਮੋੜ ਗਏ ਇਸ਼ੂ ਬਾਰੇ ਗੱਲ ਕਰਿਓ ਕਰਨ ਚਾਹੁੰਦਾ ਸਾਡੇ ਜਿੱਦਾਂ ਸਾਰੇ ਮਤਲਬ ਘਰ ਵਗੈਰਾ ਲੈਂਦੇ ਹੈਗੇ ਆ ਜਾਂ ਅਸੀਂ ਕਈਆਂ ਪੁਰਾਣੇ ਵੀ ਕਰ ਲਿਆ ਹੋਗੇ ਆ ਉਸ ਵੇਲਾ ਤਕਰੀਬਨ ਅਸੀਂ ਜਿੱਦਾਂ ਆਪਣੇ ਬੈਂਕ ਤੋਂ ਕੋਲ ਜਾਂਦੇ ਹਾਂ ਤਾਂ ਆਪਣੇ ਮੋਰਗੇਜ ਵਾਸਤੇ ਉਹ ਤੁਹਾਨੂੰ ਕਈ ਵਾਰੀ ਇਹ ਕਹਿ ਦਿੰਦੇ ਵੀ ਤੁਸੀਂ ਇੱਦਾਂ ਕਰੋ ਵੀ ਇੱਕ ਮਹੀਨੇ ਵਾਸਤੇ ਮੋਰਗੇਜ ਇੰਸ਼ੋਰੈਂਸ ਇੱਥੋਂ ਸਾਡੇ ਤੋਂ ਲੈ ਲਓ ਬਾਅਦ ਚੋਂ ਤੁਸੀਂ ਚੇਂਜ ਕਰ ਲਿਓ
0: ਅੱਛਾ ਜੀ
1: ਹਾਂਜੀ ਮੇਰੇ ਖਿਆਲ ਸਾਡੇ ਕੋਲ ਜੇ ਸੋਤੇ ਬਹੁਤ ਸਾਰੇ ਇੱਦਾਂ ਦੇ ਹੈਗੇ ਜਿਨ੍ਹਾਂ ਦੇ ਉਹ ਇੰਸ਼ੋਰ ਹਾਲੇ ਤੱਕ ਵੀ ਚੱਲੀ ਜਾ ਰਹੀ ਆ ਫਿਰ ਸੋਤੇ ਕਈ ਵਾਰੀ ਇਹ ਕੁਐਸਚਨ ਹੁੰਦਾ ਹੈਗਾ ਵੀ ਕਿ ਜੇ ਅਸੀਂ ਚੇਂਜ ਕਰੀਏ ਤਾਂ ਕੀ ਇਹਦੀ ਵੀ ਕੋਈ ਪੈਨਲਟੀ ਦੇਖੋ ਜਿਹੜੀ ਟਰਮ ਇੰਸ਼ੋਰੈਂਸ ਆਉਂਦੀ ਇਹਦੀ ਕੋਈ ਪੈਨਲਟੀ ਨਹੀਂ ਹੁੰਦੀ ਮਤਲਬ ਜੇ ਤੁਸੀਂ ਮਤਲਬ ਚੇਂਜ ਵੀ ਕਰ ਲੂੰਗੇ ਉਹਦੀ ਕੋਈ ਪੈਨਲਟੀ ਨਹੀਂ ਫਿਰ ਨਾਲੇ ਜਿਹੜੀ ਉਹਨਾਂ ਨੇ ਤੁਹਾਨੂੰ ਜਿਹੜੀ ਟਰਮ ਦਿੱਤੀ ਹੁੰਦੀ ਆ 3 ਜਾਂ 5 ਈਅਰ ਦਿੱਤੀ ਹੁੰਦੀ ਆ ਪਰ ਜਿਹੜੇ ਕਿ ਜਿੱਦਾਂ ਆਮ ਮਤਲਬ ਜਿਹੜੀ ਉਹਨਾਂ ਨੇ ਉਨੇ ਪੈਸੇ ਦਿੱਤੀ ਹੁੰਦੀ ਅਸੀਂ ਤੁਹਾਨੂੰ 10 ਈਅਰ ਦੀ ਵੀ ਟਰਮ ਸੇਮ ਪੈਸਿਆਂ 'ਚ ਦੇ ਸਕਦੇ ਹਾਂ ਅਤੇ ਮੈਂ ਹਜੇ ਇਹ ਕਹਿਣਾ ਚਾਹੁੰਦਾ ਵੀ ਜੇ ਮਤਲਬ ਤੁਸੀਂ ਜਿਹੜੇ ਜਿਸ ਵੇਲੇ ਤੁਸੀਂ ਪੈਸਾ ਖਰਚਦੇ ਦੇਖੋ ਅਸੀਂ ਇਹ ਬਹੁਤ ਵਾਰੀ ਇਹ ਦੇਖਦੇ ਹਾਂ ਵੀ ਅਸੀਂ ਇੱਥੇ ਵੀ ਇਹ ਸੇਵਿੰਗ ਕਰ ਲਈਏ ਇੱਥੇ ਵੀ ਸੇਵਿੰਗ ਕਰ ਲਈਏ ਜਿਸ ਵੇਲੇ ਤੁਸੀਂ ਇੰਸ਼ੋਰੈਂਸ ਲੈਣੀ ਹੈ ਤਾਂ ਉਸ ਵੇਲਾ ਵੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਸਾਨੂੰ ਫਾਇਦਾ ਕਿੱਥੇ ਹੈਗਾ ਆ
0: ਠੀਕ ਹੈ
1: ਮਤਲਬ ਤੁਸੀਂ ਹੁਣ ਜੇ ਕੋਈ ਆਪਣੇ ਘਰ ਦੀ ਇੰਸ਼ੋਰੈਂਸ ਆਪਣੇ ਮੋਰਗੇਜ ਦੀ ਇੰਸ਼ੋਰੈਂਸ ਕਰਕੇ ਲੋਨ ਦੀ ਕਰਵਾਉਂਦੇ ਹੈਗੇ ਹਾਂ ਤਾਂ ਉਸ ਵੇਲਾ ਤੁਹਾਨੂੰ ਇਹ ਦੇਖਣਾ ਚਾਹੀਦਾ ਵੀ ਸਾਨੂੰ ਜੇ ਤੁਸੀਂ ਬਾਹਰੋਂ ਪ੍ਰਾਈਵੇਟ ਕਰਵਾਉਂਦੇ ਹਾਂ ਜਾਂ ਕਿਸੇ ਬ੍ਰੋਕਰ ਦੇ ਕੋਲ ਜਾਂ ਤੁਸੀਂ ਬੈਂਕ ਤੋਂ ਕਰਵਾਉਂਦੇ ਉੱਥੇ ਵਿੱਚ ਕਿੱਥੇ ਫਾਇਦਾ ਹੈਗਾ
0: ਠੀਕ ਹੈ
1: ਹੁਣ ਹਰਜੀ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਤੁਸੀਂ ਬੈਂਕ ਦੇ ਕੋਲੋਂ ਕਰਵਾਉਂਦੇ ਹੈਗੇ ਬਹੁਤ ਸਾਰੀਆਂ ਵੈਸੇ ਤਾਂ 11-12 ਪੁਆਇੰਟ ਹੈਗੇ ਪਰ ਮੈਂ ਇੱਕ ਦੋ ਜ਼ਰੂਰ ਹਾਈਲਾਈਟ ਕਰੂੰਗਾ ਪਰ ਜਿੱਦਾਂ ਉੱਥੇ ਕਰਵਾਉਂਦੇ ਹਾਂ ਤਾਂ ਇਹ ਹਜੇ ਜੀ ਮਤਲਬ ਇਹਦੇ ਜਿਹੜੀ ਡਿਕਰੀਜ਼ਿੰਗ ਟਰਮ ਹੁੰਦੀ ਆ, ਮਤਲਬ ਜਿੱਦਾਂ ਹੁਣ ਤੁਹਾਡੀ ਅੱਜ ਮੌਰਗੇਜ ਸਾਢੇ 1 ਮਿਲੀਅਨ ਦੀ ਆ, 2 ਸਾਲ ਜਾਂ 3 ਸਾਲ ਬਾਅਦ ਉਹ 8 ਲੱਖ ਦੀ ਰਹਿ ਗਈ ਆ, ਪਰ ਉਹ ਤੁਹਾਡੀ ਜਿਹੜੀ ਕਿਸ਼ਤ ਉਹ ਸੇਮ ਹੈ, ਜਿਹੜੀ ਇੰਸ਼ੋਰੈਂਸ ਹੀ ਘੱਟ ਹੋ ਰਹੀ ਆ, ਤਾਂ ਪਰ ਤੁਹਾਡੇ ਜਿਹੜਾ ਬੈਨੀਫਿਟ ਆ ਉਹ 1 ਮਿਲੀਅਨ ਤੋਂ 8 ਲੱਖ ਦਾ ਰਹਿ ਗਿਆ।
0: ਠੀਕ ਹੈ,
1: ਪਰ ਇਹ ਜੇ ਤੁਸੀਂ ਸਾਧੂ ਕਰੋ ਇਹਨਾਂ ਚੀਜ਼ਾਂ ਕਰਾਉਂਦੇ ਹਾਂ ਤਾਂ ਜੇ ਤੁਸੀਂ 1 ਮਿਲੀਅਨ ਦੀ ਲਈ ਹੈ ਤਾਂ ਤੁਹਾਡੀ ਜਿਹੜੀ ਕਵਰੇਜ ਆਲਵੇਜ਼ 1 ਮਿਲੀਅਨ ਦੀ ਹੀ ਰਹਿਣੀ ਆ।
0: ਠੀਕ ਹੈ,
1: ਇਹ ਡਿਕਰੀਜ਼ਿੰਗ ਨਹੀਂ ਟਰਮ ਇਹਦੇ ਵਿੱਚ ਹੁੰਦੀ। ਫਿਰ ਨੰਬਰ ਉਹਦੇ ਹਰਜੀ ਜੇ ਹੁੰਦਾ ਤਾਂ ਤੁਸੀਂ ਬਹੁਤ ਵਾਰੀ ਦੱਸਦੇ ਆ ਵੀ ਤੁਸੀਂ ਇਹਦੇ ਵਿੱਚ ਨਾ ਤਾਂ ਤੁਸੀਂ ਆਪਣੇ ਇਹਦੇ ਮਾਲਕ ਹੁੰਦੇ ਪੋਲਿਸੀ ਦੇ, ਕਿਉਂ ਤੁਹਾਡੇ ਕੋਲ ਕੋਈ ਪੋਲਿਸੀ ਨਹੀਂ ਹੁੰਦੀ, ਉਹਨਾਂ ਦੀ ਤੁਹਾਡੀ ਕਿਸ਼ਤ ਕੱਟ ਰਹੇ ਹੈਗੇ ਆ ਕੰਟੀਨਿਊਸ, ਫਿਰ ਨਾ ਤੁਸੀਂ ਇਹਦੇ ਵਿੱਚ ਤੁਸੀਂ ਕੋਈ ਬੈਨੀਫਿਸ਼ਰੀ ਚੂਜ਼ ਕਰ ਸਕਦੇ, ਕਿਉਂਕਿ ਬੈਨੀਫਿਸ਼ਰੀ ਇਹਦੇ ਵਿੱਚ ਸਿਰਫ ਅਤੇ ਸਿਰਫ ਬੈਂਕ ਹੀ ਹੁੰਦੀ ਆ।
0: ਠੀਕ ਆ,
1: ਅਤੇ ਅਜੇ ਨੰਬਰ 2 ਅਤੇ ਇਹਨਾਂ ਦੀ ਜਿਹੜੀ ਅੰਡਰ ਰਾਈਟਿੰਗ ਹੈਗੀ ਆ ਉਹ ਵੀ ਐਟ ਦਾ ਟਾਈਮ ਆਫ ਕਲੇਮ ਹੁੰਦੀ ਆ, ਜਿਸ ਵੇਲੇ ਤੁਸੀਂ ਤੁਹਾਡੇ ਕੋਲ ਕੋਈ ਅੱਗੇ ਤਾਂ ਕੋਈ ਹੈਪਨ ਹੋ ਜਾਂਦਾ, ਉਸ ਵੇਲੇ ਇਹ ਜਿਹੜੇ ਤੁਸੀਂ ਕੁਐਸਚਨ ਦੇ ਆਂਸਰ ਦਿੱਤੇ ਹੁੰਦੇ ਆ ਉਹਨਾਂ ਨੂੰ ਚੈੱਕ ਕਰਦੇ ਪਏ ਬੰਦੇ ਨੇ ਕਿੱਥੇ ਗਲਤੀ ਕਿੱਥੇ ਕਿੱਥੇ ਠੀਕ ਹੈ, ਤਾਂ ਉਸ ਵੇਲੇ ਤੁਹਾਡਾ ਜਿਹੜਾ ਉਹਨੂੰ ਅੰਡਰ ਰਾਈਟਿੰਗ ਕਰਨੀ ਸਟਾਰਟ ਕਰਦੇ ਆ। ਪਰ ਜਿਹੜਾ ਤੁਸੀਂ ਸਾਡੇ ਕੋਲ ਬਾਹਰ ਕਰਾ ਲੈਂਦੇ ਤਾਂ ਤੁਹਾਡੀ ਜਿਹੜੀ ਅੰਡਰ ਰਾਈਟਿੰਗ ਔਨ ਦਾ ਫਰੰਟ ਹੋ ਜਾਂਦੀ ਹੈ, ਮਤਲਬ ਉਸ ਵੇਲੇ ਤੁਹਾਨੂੰ ਤੁਹਾਡਾ ਮੈਡੀਕਲ ਚੈੱਕ ਹੁੰਦਾ, ਤੁਹਾਡਾ APS ਚੈੱਕ ਹੁੰਦਾ ਹੈਗਾ, ਤੁਹਾਡੇ ਫਿਰ ਜਿਹੜੀਆਂ ਹੈਗੀਆਂ ਹਰ ਤਰ੍ਹਾਂ ਦੀ ਜਿੱਦਾਂ ਹਜੇ
0: ਪੁਰਾਣੇ ਬੰਦੇ ਆ ਪੱਡਾ ਸਾਹਿਬ, ਲੰਬੇ ਅਰਸੇ ਤੋਂ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਆ, ਕੁਵੀਨ ਐਂਡ ਏਅਰਪੋਰਟ ਦੇ ਉਹਨਾਂ ਦਾ ਆਫਿਸ ਹੈ, ਤੁਸੀਂ ਉੱਥੇ ਜਾ ਕੇ ਮਿਲ ਸਕਦੇ ਆ। ਪੱਡਾ ਸਾਹਿਬ ਕਿਹੜੇ ਨੰਬਰ 'ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ?
1: ਹਾਂਜੀ, ਮੇਰਾ ਨੰਬਰ ਹੈ 647-300-3100। ਮੈਂ ਹਰਜੀ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਸ ਵੇਲੇ ਵੀ ਤੁਸੀਂ ਉੱਥੋਂ ਇਹਨਾਂ ਇੰਸ਼ੋਰੈਂਸ ਨੂੰ ਕਰਾਉਂਦੇ ਹੈਗੇ ਆ, ਇੱਥੋਂ ਇਹਨਾਂ ਦੇ ਵਿੱਚ ਜੇ ਕੰਪੇਅਰ ਜ਼ਰੂਰ ਕਰਿਆ ਕਰੋ, ਮਤਲਬ ਤੁਸੀਂ ਜਾਂ ਪਹਿਲਾਂ ਤੁਸੀਂ ਉਹਨਾਂ ਨੂੰ ਉਸ ਵੇਲੇ ਵੀ ਕਹਿ ਸਕਦੇ, ਨਹੀਂ ਮੈਂ ਆਪਣੇ ਬ੍ਰੋਕਰ ਨਾਲ ਸਲਾਹ ਕਰਕੇ ਦੱਸਦਾ, ਕਿਉਂਕਿ ਉਹ ਤੁਹਾਨੂੰ ਪੁੱਛ ਨਹੀਂ ਕਰ ਸਕਦੇ ਤੁਸੀਂ ਹੈਵ ਟੂ ਕਰਾਉਣੀ ਹੈ।
0: ਠੀਕ ਹੈ,
1: ਸਭ ਵਾਸਤੇ ਹਰਜੀ ਮੇਰਾ ਇੱਕ ਨੰਬਰ 647-300-3100-647-300-3100।
0: ਲਾਈਨਾਂ ਤੁਹਾਡੀਆਂ ਹੋਲਡ 'ਤੇ ਸੀ, ਪਲੀਜ਼ ਹੋਲਡ ਕਰੋ। ਹੈਲੋ ਹੈਲੋ ਜੀ, ਹੈਲੋ ਜੀ, ਬੋਲੋ ਜੀ। 915 ਵਾਲੀ ਸਰਕਾਰ ਭਾਜੀ, ਹੈਲੋ ਹੈਲੋ ਹੈਲੋ, ਨਹੀਂ ਬੋਲਣਾ ਜੀ, ਥੈਂਕ ਯੂ। ਚਲੋ ਇੱਕ 500 ਕੈਨੇਡਾ ਨੰਬਰ ਦੀ ਕਾਲ ਸੀ, 270 ਸਾਰੀਆਂ ਕਾਲ ਡਿਸਕਨੈਕਟ ਹੋ ਗਈਆਂ ਸੀ। ਚਲੋ ਪੱਡਾ ਸਾਹਿਬ ਔਨ ਏਅਰ ਸੀ, ਹੁਣ ਦੁਬਾਰਾ ਕਰ ਸਕਦੇ। ਵਸਲ ਦਾ ਮਤਲਬ ਕੀ ਹੈ? ਇੱਕੋ ਵੇਲੇ ਹੁੰਦੀ ਬਰਸਾਤ, ਵਸਲ ਦੀਆਂ ਘੜੀਆਂ ਨੂੰ ਨਾ ਰੋਕਿਆ ਗਿਆ ਨੈਣ ਲੱਗੀਆਂ, ਇਹ ਵੀ ਸਮਝ ਆ ਗਈ। ਨਾ ਰੋਕਿਆ ਗਿਆ ਨੈਣ ਲੱਗੀਆਂ ਸੌਣ ਦੀਆਂ ਝੜੀਆਂ ਨੂੰ, ਇਹ ਵੀ ਗੱਲ ਸਮਝ ਆ ਗਈ। ਇਹ ਨਹੀਂ ਸਮਝ ਆ ਰਹੀ ਗੱਲ, ਇੱਕੋ ਵੇਲੇ ਹੁੰਦੀ ਬਰਸਾਤ, ਵਸਲ ਦੀਆਂ ਘੜੀਆਂ ਨੂੰ। ਵਸਲ ਦਾ ਮਤਲਬ ਨਹੀਂ ਹਲੇ ਪਤਾ ਲੱਗਾ ਵੀ ਕਿਸੇ ਨੂੰ। ਆਏ ਸੀ 3-4 ਕਾਲਸ ਪਰ ਉਹ ਡਿਸਕਨੈਕਟ ਹੋ ਗਏ। ਇੱਕ ਸੀ 270 ਨੰਬਰ ਸੀ, ਇੱਕ 500 ਕੈਨੇਡਾ ਸੀ, ਇੱਕ 917 ਵਾਲਾ ਸੀ, ਕੱਟੇ ਗਏ ਨੰਬਰ। ਚਲੋ ਕੋਈ ਗੱਲ ਨਹੀਂ, ਦੁਬਾਰਾ ਕਰ ਲਿਓ ਕਾਲ ਵੀ ਜੇ ਤੋਂ ਆਪ ਜੀ ਕੋਈ ਸਮਾਂ ਆ ਗਏ। 533 ਵਾਲੀ ਸਰਕਾਰ, ਹੈਲੋ। ਹਾਂਜੀ ਵੀਰਾ ਜੀ, ਹਾਂਜੀ ਹਰਜੀਤ ਸਿੰਘ ਜੀ ਬੋਲ ਰਹੇ ਜੀ, ਪੰਜਾਬੀ ਵਿਰਸਾ ਰੇਡੀਓ ਤੋਂ। ਅੱਛਾ,
2: ਗੁਰਬਾਣੀ ਦੇ ਵਿੱਚ ਆਉਂਦਾ ਹੈਗਾ ਕਿ ਸੰਜੋਗ ਵਿਜੋਗ ਦੇ ਕਾਰ ਚਲਾਵੇ, ਮੋਠੇ ਆਵੇ ਤੇ ਆਵ। ਸੋੜਾ ਹੁੰਦੀ ਆ ਸੈਪਰੇਸ਼ਨ ਤੇ ਵਸਲ ਹੁੰਦਾ ਮੇਲ
0: ਹੁੰਦਾ ਵਸਲ ਦਾ। ਵਾਹ ਜੀ ਵਾਹ,
2: ਮਤਲਬ ਹੈ ਜੀ ਮੇਲ।
0: ਬੜੀ ਅੱਛੀ ਗੱਲ ਜੀ, ਬੜਾ ਚੰਗਾ ਕੀਤਾ ਤੁਸੀਂ ਦੱਸਤਾ ਸੀ ਵੱਡੇ ਵੀਰਾ ਜੀ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ, ਹੈਲੋ।
3: ਗੁੱਡ ਮਾਰਨਿੰਗ ਸਰ, ਸਤਿ ਸ੍ਰੀ ਅਕਾਲ।
0: ਆਓ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ ਆ
3: ਸਰ ਜੀ? ਪੰਡਾ ਸਾਹਿਬ ਤੁਹਾਡੇ ਨਾਲ ਕੋ ਡਰਾਈਵਰ ਹੈ, ਇਹਨਾਂ ਨੂੰ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਅੱਜ ਸਰ ਬਹੁਤ ਮੀਂਹ ਪੈ ਰਿਹਾ, ਆਪਣੇ ਵੱਡੇ ਭਰਾ ਯਾਰ ਨੂੰ ਯਾਦ ਕਰੋ ਸਰ।
0: ਜ਼ਰੂਰ ਲਾਉਂਦੇ ਹਾਂ, ਉਹ ਵੀ ਲਾਉਂਦੇ ਹਾਂ। ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਦੇਖੋ ਕੈਸੀ ਕਮਾਲ ਦੀ ਗੱਲ ਆ ਭਾਈ ਨੇ ਦੱਸਿਆ। ਵਸਲ ਦਾ ਮਤਲਬ ਹੁੰਦਾ ਕਹਿੰਦੇ ਮੇਲ, ਇੱਕੋ ਵੇਲੇ ਹੁੰਦੀ ਬਰਸਾਤ, ਵਸਲ ਦੀਆਂ ਘੜੀਆਂ ਨੂੰ। ਪਰ ਇਹ ਲਫ਼ਜ਼ ਇੱਕੋ ਵੇਲੇ ਹੁੰਦੀ ਬਰਸਾਤ, ਇੱਕੋ ਵੇਲੇ ਪਿਆਰ ਹੁੰਦਾ ਜਦੋਂ ਤੁਹਾਡਾ ਮਿਲਾਪ ਹੋ ਜਾਵੇ, ਮੇਲ ਹੋ ਜਾਵੇ, ਸਾਂਝ ਹੋ ਜਾਵੇ, ਇਹਦਾ ਮਤਲਬ ਸਾਰੀਆਂ ਇੱਕੋ ਹੀ ਚੀਜ਼ ਬਣ ਜਾਂਦਾ ਨਾ। ਠੀਕ ਹੈ ਸਰ, ਬੜੀ ਅੱਛੀ ਗੱਲ ਆ ਵੀਰ ਜੀ, ਥੈਂਕ ਯੂ ਵੈਰੀ ਮੱਚ।

ਹੰਸ ਭਾਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੰਸ ਭਾਜੀ ਇੱਕ ਮਿੰਟ ਹੰਸ ਭਾਜੀ ਇੱਕ ਸੈਕਿੰਡ ਵੇਟ ਕਰੋ, ਇੱਕ ਸੈਕਿੰਡ ਵੇਟ ਕਰੋ, ਥੋੜਾ ਰੁਕ ਜਾਓ ਦੋ ਮਿੰਟ। ਲਓ ਜੀ ਇਹ ਫਰਾਈਡੇ ਲੰਘ ਗਏ ਤੇ ਉਸ ਤੋਂ ਅਗਲੇ ਫਰਾਈਡੇ ਸ਼ੋਅ ਆ 18 ਸਤੰਬਰ ਨੂੰ, ਤੇ ਜਿਹੜੇ ਸਾਡੀਆਂ ਫੈਮਿਲੀਜ਼ ਨੇ ਹਾਲੇ ਤੱਕ ਟਿਕਟਾਂ ਨਹੀਂ ਲਈਆਂ, ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ। ਬਹੁਤ ਜਲਦੀ ਅਸੀਂ ਅਨਾਊਂਸ ਕਰ ਦਾਂਗੇ ਸ਼ੋਅ ਸੋਲਡ ਆਊਟ ਆ, ਕਿਉਂਕਿ ਟਿਕਟਾਂ ਬਹੁਤ ਥੋੜੀਆਂ ਰਹਿ ਗਈਆਂ ਹੁਣ। ਔਰ ਇਹ ਸ਼ੋਅ ਦੇਖਣ ਵਾਲਾ ਹੋਏਗਾ। ਮੈਂ ਆਲਵੇਜ਼ ਕਹਿੰਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ, ਜਿਹੜੇ ਸ਼ੋਅ ਚੰਗੇ ਆਪਾਂ ਫੈਮਿਲੀਜ਼ ਬਹਿ ਕੇ ਜਿਹੜਾ ਸ਼ੋਅ ਦਾ ਆਨੰਦ ਮਾਣ ਸਕਦੇ ਹਾਂ, ਜਿਸ ਆਰਟਿਸਟ ਨੇ ਅੱਛਾ ਗਾਇਆ ਹੈ ਪੰਜਾਬੀ ਕਮਿਊਨਿਟੀ ਵਾਸਤੇ, ਹਿੰਦੁਸਤਾਨ ਕਮਿਊਨਿਟੀ ਵਾਸਤੇ, ਜਿੰਨੀਆਂ ਵੱਡੀਆਂ ਕਮਿਊਨਿਟੀਆਂ ਆਪਣੀਆਂ ਸਾਰੇ ਕਮਿਊਨਿਟੀਜ਼ ਵਾਸਤੇ ਗਾਇਆ, ਅਤੇ ਆਪਾਂ ਨੂੰ ਉਸ ਆਰਟਿਸਟ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਅਤੇ ਉਸ ਵੇਲੇ ਨਹੀਂ ਸਾਨੂੰ ਸੋਚਣਾ ਚਾਹੀਦਾ ਵੀ $100-$200 ਸਾਡੀਆਂ ਟਿਕਟਾਂ ਲੱਗ ਜਾਣਾ, ਫਿਰ ਇੱਕ ਮਾਣ ਹੋ ਜਾਂਦਾ, ਨਾਲੇ ਉਹਦੇ ਸਾਡਾ ਮਾਣ ਵੀ ਹੁੰਦਾ ਕਿ ਬਈ ਤੁਸੀਂ ਪੰਜਾਬੀ ਵਿਰਸਾ ਦੇ ਸੱਦੇ ਦੇ ਆਏ ਹਾਂ। ਅਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਸਾਡਾ ਮਾਣ ਵੀ ਤੁਸੀਂ ਹੋ, ਅਤੇ ਫਿਰ ਸਾਡਾ ਜਿਹੜਾ ਮਾਣ ਤੁਸੀਂ ਰੱਖਦੇ ਹਾਂ, ਅਤੇ ਅਸੀਂ ਵੀ ਤੁਹਾਨੂੰ ਵੰਨ ਸਵੰਨੇ ਗੀਤ, ਵੰਨ ਸਵੰਨੀਆਂ ਗੱਲਾਂ, ਅਤੇ ਵੰਨ ਸਵੰਨੀਆਂ ਤੁਹਾਡੇ ਨਾਲ ਬਿਜ਼ਨਸਮੈਨਾਂ ਦੀਆਂ ਸਾਰੀਆਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹਾਂ, ਜਿਹਦੇ ਤੁਹਾਡਾ ਫਾਇਦਾ ਹੋ ਸਕੇ, ਜਿਹ 'ਚ ਤੁਹਾਡੀ ਬੱਚਤ ਹੋ ਸਕੇ। ਆ ਜੇ ਤੁਸੀਂ $100 ਦੋ ਟਿਕਟਾਂ ਲੈ ਵੀ ਲਈਆਂ ਨਾ, 100-200 ਦੀਆਂ, ਅਤੇ ਤੁਹਾਡਾ ਮੈਂ ਉੱਦਾਂ ਹੀ ਕਿਤੇ ਨਾ ਕਿਤੇ ਫਾਇਦਾ ਕਰਾ ਦੇਣਾ। ਇੱਕ ਇੱਦਾਂ ਦੀ ਅਨਾਊਂਸਮੈਂਟ ਕਰ ਦੂੰਗਾ ਕਿ ਉਹ ਹਰ ਬੰਦੇ ਨੂੰ ਘਰ ਦੇ ਚੀਜ਼ ਦੀ ਲੋੜ ਪੈਂਦੀ ਹੈ, ਗਰੋਸਰੀ ਦੀ। ਕਿਤੇ ਮੇਰਾ ਮੂਡ ਆ ਗਿਆ ਨਾ, ਕਿਤੇ ਮੈਂ ਇੰਡੀਆ ਫਰੂਟ ਲੈਣਾ, ਤਾਂ ਮੈਂ ਆਟੇ ਹੀ ਫ੍ਰੀ ਵੰਡ ਦੇਣੀ ਆ ਪੂਰੀਆਂ 2-4 ਸਕਿੱਡਾਂ। ਪਰ ਉਹਦੇ 'ਚ ਤੁਹਾਡਾ ਵੀ ਸਹਿਯੋਗ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਕਿ ਮੈਂ ਸਮਝਦਾ ਕਿ ਜੇ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਇਸ ਆਉਣ ਵਾਲੀ 18 ਤਰੀਕ ਨੂੰ ਆ ਰਹੇ ਆ, ਅਤੇ ਤੁਹਾਡੇ ਜੇ ਕੋਈ $50-$100 ਲੱਗ ਗਿਆ, ਤਾਂ ਮੈਂ ਪੀਜ਼ਾ ਹੀ ਤੁਹਾਨੂੰ ਫ੍ਰੀ ਦੇਣਾ ਫੈਮਿਲੀ ਨੂੰ, ਤੁਹਾਡੇ ਪੈਸੇ ਕਸਰ ਇੱਦਾਂ ਹੀ ਪੂਰੀ ਕਰ ਦੇਣੀ ਮੈਂ ਕਿਤੇ ਨਾ ਕਦੇ। ਇਹ ਦੇਖ ਲਓ ਆਪਾਂ ਬੰਦੇ ਇੱਦਾਂ ਦੇ ਹੀ ਹਾਂ, ਸਿੱਧੀਆਂ ਗੱਲਾਂ ਕਰਨ ਵਾਲੇ ਬੰਦੇ ਹਾਂ, ਅਤੇ ਜੇ ਤੁਸੀਂ ਕਦੇ ਕੋਈ ਪੈਸੇ ਐਕਸਪੈਂਡ ਕਰਦੇ ਹਾਂ, ਤਾਂ ਤੁਹਾਡਾ ਫਾਇਦਾ ਵੀ ਮੈਂ ਹੀ ਕਰਾ ਦੂੰ, ਠੀਕ ਹੈ ਨਾ ਵੀਰਾ ਜੀ। ਅਤੇ ਟਿਕਟਾਂ ticketmaster.ca ਤੋਂ ਲੈ ਲਓ, 18 ਤਰੀਕ ਹੁਣ ਬਹੁਤ ਹੀ ਦੂਰ ਨਹੀਂ, ਕਿਉਂਕਿ ਅੱਜ ਹੋ ਗਿਆ ਦਿਨ ਬੁੱਧਵਾਰ, ਅਤੇ ਕੱਲ੍ਹ ਵੀਰਵਾਰ, ਅਤੇ ਸ਼ੁੱਕਰਵਾਰ, ਅਤੇ ਫਿਰ ਸ਼ਨੀ ਐਤਵਾਰ, ਅਤੇ ਉਸ ਤੋਂ ਅਗਲੇ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਜਿਹੜਾ ਥੀਏਟਰ ਆ ਇਹ ਵਾਲਾ, ਤੁਸੀਂ ਬਿਲੀਵ ਕਰਿਓ, ਜਿਨ੍ਹਾਂ ਨੇ ਇੱਥੇ ਸ਼ੋਅ ਨਹੀਂ ਦੇਖੇ, ਜਿਨ੍ਹਾਂ ਨੇ ਤਾਂ ਸ਼ੋਅ ਦੇਖੇ ਆ ਇੱਥੇ, ਉਹਨਾਂ ਨੂੰ ਪਤਾ ਕਿ ਲਿਵਿੰਗ ਆਰਟ ਸੈਂਟਰ ਕਿਹੋ ਜਿਹੀ ਇੱਕ ਬਣਤਰ ਬਣੀ ਹੋਈ ਹੈ ਇਹਦੀ, ਥੀਏਟਰ ਦੀ। ਇਹ ਮਿਊਜ਼ਿਕ ਦਾ ਸਪੈਸ਼ਲਿਸਟ ਥੀਏਟਰ ਬਣਿਆ ਹੈ, ਔਰ ਇੱਥੇ ਸ਼ੋਅ ਤੁਸੀਂ ਬਹੁਤ ਘੱਟ ਸੁਣੇ ਹੁੰਦੇ ਆ, ਔਰ ਜਿਹੜੇ ਵਧੀਆ ਆਰਟਿਸਟ ਹੁੰਦੇ ਆ, ਜਿਹੜੇ ਬਹੁਤ ਹੀ ਜ਼ਿਆਦਾ ਸੁਰ ਨੂੰ ਪਿਆਰ ਕਰਨ ਵਾਲੇ ਆਰਟਿਸਟ ਹੁੰਦੇ ਆ, ਜਿਨ੍ਹਾਂ ਨੇ ਪੂਰੀ ਕੌਮ ਵਾਸਤੇ ਪੱਤਾ ਸਿੰਘਾਂ ਦਾ ਵੈਰੀ ਗਾਇਆ, ਉਸ ਆਰਟਿਸਟ ਵਾਸਤੇ, ਜਿਹਨਾਂ ਆਰਟਿਸਟ ਨੇ ਧੀਆਂ ਕੁੱਕ ਦੇ ਵਿੱਚ ਨਾ ਮਾਰੋ, ਉਸ ਆਰਟਿਸਟ ਵਾਸਤੇ ਥੀਏਟਰ ਚੁਣਿਆ ਗਿਆ ਸੀ। ਹੁਣ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਕਿ 1984 ਦੇ ਵਿੱਚ ਜਾਂ ਜਿਹੜੇ ਧੀਆਂ ਧਿਆਣੀਆਂ ਦੇ ਗੀਤ ਗਾਏ ਆ, ਉਸ ਆਰਟਿਸਟ ਦਾ ਤੁਸੀਂ ਸਾਥ ਕਿੰਨਾ ਕੁ ਦਿੰਦੇ ਆ, ਇਹ ਤੁਹਾਡੇ ਉੱਤੇ ਡਿਪੈਂਡ ਆ, ਮੇਰੇ ਉੱਤੇ ਡਿਪੈਂਡ ਨਹੀਂ, ਕਿਉਂਕਿ ਮੇਰਾ ਤਾਂ ਫਰਜ਼ ਆ ਮੈਸੇਜ ਦੇਣਾ, ਔਰ ਮੈਂ ਤੁਹਾਨੂੰ ਮੈਸੇਜ ਦੇ ਰਿਹਾ ਜਿੰਨੀ ਦੇਰ ਤੱਕ ਸ਼ੋਅ ਨਹੀਂ ਹੁੰਦਾ, ਔਰ ਮੈਂ ਤੁਹਾਨੂੰ ਮੈਸੇਜ ਦਿੰਦੇ ਰਹਿਣਾ। ਸ਼ਾਮ ਨੂੰ ਤੁਸੀਂ ਪੰਜਾਬੀ ਲਹਿਰਾਂ ਦੇ ਵੀ ਮੈਸੇਜ ਸੁਣਦੇ ਆ, ਦੇਸ਼ ਪ੍ਰਦੇਸ਼ ਦੇ ਵੀ ਮੈਸੇਜ ਸੁਣਦੇ ਆ, ਔਰ ਇਹ ਸਾਰੇ ਜਿਹੜੇ ਮੈਸੇਜ ਆ ਤੁਹਾਡੇ ਪਰਿਵਾਰਾਂ ਤੱਕ ਪਹੁੰਚਾਏ ਜਾਂਦੇ ਆ, ਇਸੇ ਕਰਕੇ ਕਿ ਆਪਾਂ ਉਸ ਆਰਟਿਸਟ ਦਾ ਸਾਥ ਦੇਈਏ, ਜਿਸ ਆਰਟਿਸਟ ਨੇ ਸਾਡਾ ਸਾਥ ਦਿੱਤਾ, ਜਿਸ ਆਰਟਿਸਟ ਨੇ ਉਸ ਨੇ ਵਰਦੀਆਂ ਗੋਲੀਆਂ ਦੇ ਵਿੱਚ ਇਹ ਗੀਤ ਗਾ ਦਿੱਤਾ ਪੱਤਾ ਸਿੰਘਾਂ ਦਾ ਵੈਰੀ, ਜਿਸ ਆਰਟਿਸਟ ਨੂੰ ਪਤਾ ਨਹੀਂ ਸੀ ਕਿ ਮੈਨੂੰ ਜ਼ਿੰਦਗੀ ਦਾ ਦੂਜਾ ਦਿਨ ਦੇਖਣ ਨੂੰ ਮਿਲਣਾ ਤਾਂ ਨਹੀਂ ਮਿਲਣਾ, ਉਸ ਆਰਟਿਸਟ ਨੇ ਗੀਤ ਗਾ ਦਿੱਤਾ, ਤੇ ਅੱਜ ਫਿਰ ਤੁਹਾਡੀ ਵਾਰੀ ਆਈ ਆ ਉਸ ਆਰਟਿਸਟ ਦਾ ਸਾਥ ਦੇਣ ਲਈ। ਟਿਕਟਾਂ ticketmaster.ca ਤੋਂ ਰਾਖਵੀਆਂ ਕਰ ਲਓ। ਜੇ ਸਮਝਦੇ ਆ ਇਸ ਆਰਟਿਸਟ ਨੇ ਬਹੁਤ ਜੰਗਾ ਗਾਇਆ, ਇਸ ਆਰਟਿਸਟ ਸਾਡੇ ਪਰਿਵਾਰਾਂ ਦਾ ਖਿਆਲ ਰੱਖਿਆ, ਤੇ ਫਿਰ ਟਿਕਟਾਂ ticketmaster.ca।

ਕਿਤੇ ਮਹਿਫਲਾਂ ਚ ਬਹਿ ਕੇ ਦਾਰੂ ਪੀ ਕੇ ਨਾ ਗੱਲਾਂ ਕਰਿਆ ਕਰੋ ਕਿ ਇਸ ਆਰਟਿਸਟ ਨੇ ਪੰਜਾਬੀ ਕੌਮ ਵਾਸਤੇ ਕੀ ਕੀਤਾ, ਪੰਜਾਬੀ ਕਮਿਊਨਿਟੀ ਵਾਸਤੇ ਕੀ ਕੀਤਾ। ਇਸ ਪਰਿਵਾਰ ਦੇ ਵੀ ਦੋ ਮੁੰਡੇ ਆ, ਇਸ ਪਰਿਵਾਰ ਦੀ ਘਰਵਾਲੀ ਹੁਣ ਚਲੀ ਗਈ ਹੈ ਛੱਡ ਕੇ, ਪਰ ਉਸ ਵੇਲੇ ਇਸ ਪਰਿਵਾਰ ਦੀ ਘਰਵਾਲੀ ਇਹਦੀ ਵਾਈਫ ਹੰਸਰਾਜ ਦੀ ਜੀਂਦੀ ਸੀ ਜਿਸ ਵੇਲੇ ਇਹਨੇ ਗੀਤ ਗਾਇਆ ਸੀ, ਔਰ ਇਹਨੂੰ ਵੀ ਨਹੀਂ ਪਤਾ ਸੀ ਕੱਲ ਨੂੰ ਮੇਰੇ ਮੁੰਡਿਆਂ ਨੂੰ ਵੀ ਕਿਤੇ ਮਾਰ ਨਾ ਦੇਣ। ਤੇ ਇਸ ਆਰਟੀ ਦਾ ਸਾਥ ਤੁਸੀਂ ਦੇਣਾ ਜੇ ਦਿਲ ਹੈਗਾ ਤੇ, ਜੇ ਤਾਂ ਇਧਰੋਂ ਸੁਣ ਕੇ ਦੂਜੇ ਪਾਸੇ ਕੱਢਣੀ ਆ, ਫਿਰ ਆਉਣ ਦੀ ਲੋੜ ਨਹੀਂ, ਫਿਰ ਘਰੇ ਬੈਠੋ ਆਰਾਮ ਨਾਲ ਦਾਰੂ ਸ਼ਰੂ ਪੀਓ। ਜੇ ਲੱਗਦਾ ਕਿ ਸਾਨੂੰ 1984 ਦੇ ਵਿੱਚ ਇਸ ਆਰਟਿਸਟ ਨੇ ਸਿੱਖ ਕੌਮ ਦਾ ਸਾਥ ਦਿੱਤਾ, ਉਹਨਾਂ ਯੋਧਿਆਂ ਦਾ ਸਾਥ ਦਿੱਤਾ, ਉਹਨਾਂ ਪਰਿਵਾਰਾਂ ਦਾ ਸਾਥ ਦਿੱਤਾ, ਉਸ ਗਵਰਨਮੈਂਟ ਤੋਂ ਹਟ ਕੇ ਸਾਥ ਦਿੱਤਾ, ਤੇ ਟਿਕਟਾਂ ticketmaster.ca

ਜੇ ਤਾਂ ਤੁਹਾਡੇ ਤੇ ਹੋਏ ਜ਼ੁਲਮਾਂ ਨੂੰ ਤੁਸੀਂ ਭੁੱਲਣਾ ਤੇ ਫਿਰ ਆਉਣ ਦੀ ਲੋੜ ਨਹੀਂ। ਜੇ ਤੁਹਾਡੇ ਤੇ ਜ਼ੁਲਮ ਹੋਏ ਆ, ਜੇ ਇਸ ਆਰਟਿਸਟ ਨੇ ਉਸ ਵੇਲੇ ਏਦਾਂ ਗਾਇਆ, ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਰਟਿਸਟ ਸਾਡੇ ਪਰਿਵਾਰਾਂ ਵਿੱਚ ਸੁਣਿਆ ਜਾਣ ਵਾਲਾ ਤੇ ਆਪਣੇ ਦਿਲ ਨੂੰ ਪੁੱਛਿਓ ਤੇ ਫਿਰ ਟਿਕਟਾਂ ਲਿਓ। ਜੇ ਤੁਹਾਨੂੰ ਲੱਗਦਾ ਕਿ ਆਰਟਿਸਟ ਸਾਡੇ ਪਰਿਵਾਰਾਂ 'ਚ ਨਹੀਂ ਸੁਣਿਆ ਜਾਣ ਵਾਲਾ, ਫਿਰ ਟਿਕਟਾਂ ਲੈਣ ਦੀ ਬਿਲਕੁਲ ਲੋੜ ਨਹੀਂ, ਫਿਰ ਘਰੇ ਬੈਠੋ ਆਰਾਮ ਦੇ ਨਾਲ।

0: ਪੁੱਛੋ ਉਹਨਾਂ ਪਰਿਵਾਰਾਂ ਨੂੰ। ਮੈਂ ਕੱਲ ਵੀ ਕਦੇ ਫੰਕਸ਼ਨ ਤੇ ਸੀ, ਕੱਲ ਮੈਂ ਕਦੇ ਫੰਕਸ਼ਨ ਤੇ ਸੀ, ਇੱਕ ਉਹ ਦਿੱਲੀ ਤੋਂ ਫੈਮਿਲੀ ਸੀ, ਔਰ ਮੈਂ ਸੁਣ ਕੇ ਸਾਡਾ ਮਨ ਖੁਦ ਦਾ ਭਰ ਗਿਆ। ਉਦੋਂ ਗਏ ਤਾਂ ਕਿਤੇ ਫੰਕਸ਼ਨ ਤੇ ਸੀ। ਇਹ ਕਾਲ ਲੈ ਲਾ ਜਰਾ ਮੈਂ। ਹੈਲੋ
1: ਹੈਲੋ
0: ਜੀ ਸਰ, ਚਲੋ ਬੜੀ ਮਿਹਰਬਾਨੀ ਕਾਲੇ ਵੀਰੇ। ਮੈਂ ਕੱਲ ਕਿਤੇ ਫੰਕਸ਼ਨ ਤੇ ਗਿਆ ਸ਼ਾਮੀ, ਔਰ ਉੱਥੇ ਦਿੱਲੀ ਦੀ ਇੱਕ ਫੈਮਿਲੀ ਸੀ, ਤੇ ਗੱਲ ਚੱਲ ਪਈ ਦਿੱਲੀ ਦੇ ਵਿੱਚ ਜੋ ਹਾਲਾਤ ਸੀ, ਤੇ ਉਹ ਬੰਦਾ ਰੋ ਪਿਆ। ਕਹਿੰਦਾ ਅਸੀਂ ਸਾਡੀ ਨਾਲ ਦੀ ਫੈਮਿਲੀ ਹਿੰਦੂ ਫੈਮਿਲੀ ਸੀ ਪਰਿਵਾਰ ਦੇ ਨਾਲ, ਜਿੱਦਾਂ ਗੁਆਂਢੀ ਹੁੰਦੇ ਨਾ, ਕਹਿੰਦੇ ਅਸੀਂ ਉਹਨਾਂ ਦੇ ਘਰ ਜਾ ਕੇ ਲੁਕੇ ਅਤੇ ਉਹਨਾਂ ਸਾਡਾ ਘਰ ਸਾੜ ਦਿੱਤਾ ਉਹਨਾਂ ਨੇ ਉੱਥੇ ਦਿੱਲੀ ਦੇ ਵਿੱਚ। ਅਤੇ ਕਹਿੰਦਾ ਅਸੀਂ ਆਪਣੀਆਂ ਅੱਖਾਂ ਦੇ ਨਾਲ ਸਾਹਮਣੇ ਦੇਖ ਰਹੇ ਹਾਂ ਉਹ ਖਿੜਕੀਆਂ ਬਾਰੀਆਂ ਦੇ ਵਿੱਚੋਂ ਸਾਡਾ ਘਰ ਜਲ ਰਿਹਾ, ਅਤੇ ਅਸੀਂ ਕੁਛ ਨਹੀਂ ਕਰ ਸਕੇ। ਅਤੇ ਸਾਡਾ ਮਨ ਇੱਕ ਵਾਰੀ ਇਹ ਕਾਲਾ ਪੈ ਗਿਆ, ਕਿਤੇ ਜਿਹੜੀਆਂ ਸਾਡੀ ਹਿੰਦੂ ਫੈਮਿਲੀਆਂ ਸਾਨੂੰ ਸਾਂਭਿਆ, ਅਤੇ ਉਸ ਵੇਲੇ ਵੀ ਇੰਨਾ ਮਨ 'ਚ ਡਰ ਸੀ ਕਿਤੇ ਇਹਨਾਂ ਨੂੰ ਵੀ ਨਾ ਕੁਛ ਉਹ ਕਰ ਦੇਵੇ, ਐਸਾ ਸਾਥ ਹੁੰਦਾ ਸੀ ਉਹਨਾਂ ਦਾ। ਪਰ ਉਸ ਵੇਲੇ ਕਹਿੰਦੇ ਇਹ ਗੱਲ ਚੱਲ ਪਈ ਹੰਸ ਰਾਜ ਦੇ ਸ਼ੋਅ ਦੀ, ਅਤੇ ਉਹਨੇ ਸਟੋਰੀ ਸੁਣਾਈ। ਕਹਿੰਦੇ ਉਸ ਵੇਲੇ ਦਿੱਲੀ ਦੇ ਵਿੱਚ ਇਹ ਗੀਤ ਇੰਨਾ ਵੱਜਦਾ ਸੀ

ਜਿਹਨੇ ਕੁੜੀਆਂ ਮਾਰੀਆਂ ਉਹਦਾ ਗਲਤੀ ਕਰ ਲਈ, ਹੁਣ ਤਾਂ ਹੰਸਰਾਜ ਹੰਸ ਦੇ ਗੀਤ ਦੀ ਲਾਜ ਹੀ ਰੱਖ ਲਓ। ਜਿਨ੍ਹਾਂ ਨੇ ਆਪਣੀ ਸੱਸ ਦੇ ਕਹਿਣ ਤੇ ਕੁੜੀਆਂ ਮਾਰਤੀਆਂ, ਆਪਣੀ ਕੁੱਖ ਦੇ ਚ ਜੰਮਣ ਤੋਂ ਪਹਿਲੇ ਮਾਰ ਦਿੱਤੀਆਂ, ਉਹ ਤਾਂ ਗਲਤੀ ਅਸੀਂ ਕਰ ਲਈ, ਪਰ ਹੁਣ ਹੰਸਰਾਜ ਹੰਸ ਦੇ ਗੀਤ ਦੀ ਇੱਜ਼ਤ ਹੀ ਕਰ ਲਓ ਕੁੜੀਓ, ਜਿਹੜੀਆਂ ਸੁਣ ਰਹੀਆਂ। ਟਿਕਟ ਮਾਸਟਰ

ਇੰਨੀ ਸਾਡੇ ਵਾਸਤੇ ਹੈਰਾਨੀ ਦੀ ਗੱਲ ਆ, 1300 ਬੰਦਾ ਨਹੀਂ ਅਸੀਂ ਹਲੇ ਇਕੱਠਾ ਕਰ ਸਕੇ। ਕਮਾਲ ਦੀ ਗੱਲ ਆ, ਇੰਨਾ ਮਹਿੰਗਾ ਥੀਏਟਰ ਕੀਤਾ ਮੈਂ। ਚਲੋ ਯਾਰ, ਹੰਸਰਾਜ ਹੰਸ ਸਾਹਿਬ ਬੜੇ ਬੁਲੰਦ ਆਵਾਜ਼ ਦਾ ਮਾਲਕ ਆ, ਅਸੀਂ ਸਾਨੂੰ 1300 ਬੰਦਾ ਵੀ ਨਹੀਂ ਸੁਣਦਾ ਰੇਡੀਓ 'ਤੇ, 500 ਬੰਦਾ ਵੀ ਨਹੀਂ ਸੁਣਦਾ, 400 ਬੰਦਾ ਵੀ ਨਹੀਂ ਸੁਣਦਾ, ਲੱਖਾਂ ਜੀ ਬੰਦੇ ਸਾਨੂੰ ਸੁਣਦੇ ਆ ਜੀ ਰੇਡੀਓ 'ਤੇ। ਪੰਜਾਬੀ ਵਿਰਸਾ ਰੇਡੀਓ ਨੰਬਰ 1 ਰੇਡੀਓ ਆ ਸ਼ਹਿਰ ਦਾ, 11 ਤੋਂ ਬਾਅਦ ਰੇਡੀਓ ਹੋਰ ਕੋਈ ਨਹੀਂ ਲੋਕ ਸੁਣਦੇ ਸ਼ਹਿਰ ਦੇ, ਜੇ ਪੰਜਾਬੀ ਵਿਰਸਾ ਹੀ ਸੁਣਦੇ ਆ। ਪਰ ਪੰਜਾਬੀ ਵਿਰਸਾ ਨਾਲ ਪਿਆਰ ਇੰਨਾ ਕੀ ਹੈ, ਹਲ ਤੱਕ ਅਸੀਂ 1300 ਸੀਟ ਨਹੀਂ ਪੂਰੀ ਕਰ ਸਕੇ। ਸਾਡੇ ਵਾਸਤੇ ਕਿੰਨੀ ਸੈਡ ਵਾਲੀ ਗੱਲ ਹੈ ਕਿ ਉਸ ਆਰਟਿਸਟ ਨੂੰ ਅਸੀਂ ਸਾਥ ਨਹੀਂ ਦੇ ਰਹੇ ਜਿਸ ਆਰਟਿਸਟ ਨੇ ਤੁਹਾਡੇ ਪਰਿਵਾਰਾਂ ਵਾਸਤੇ, ਤੁਹਾਡੇ ਪੁੱਤਾਂ ਦੀ ਲਾਜ ਵਾਸਤੇ, ਤੁਹਾਡੇ ਸਿੰਘ ਸੂਰਮਿਆਂ ਵਾਸਤੇ ਗੀਤ ਗਾਏ ਆ।

0: ਇਹ ਪੈਸਾ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਬਾਈ ਜੀ, ਕਿਸੇ ਨੇ 100, 200, 400 ਨੇ ਨਾਲ ਲੈ ਕੇ ਜਾਣਾ, ਸਭ ਰਹਿ ਰੂ ਜਾਣੇ ਇੱਥੇ ਹੀ। ਪਰ ਜਿਹੜਾ ਸਾਥਕ ਜ਼ਿੰਦਗੀ ਦਾ ਇੱਕ ਪਿਆਰ ਆ, ਉਹ ਬੰਦਾ ਜਾਣ ਤੋਂ ਬਾਅਦ ਵੀ ਯਾਦ ਕਰਦਾ, ਯਾਰ ਉਹ ਬੰਦੇ ਮੇਰੇ ਨਾਲ ਖੜੇ ਸੀ ਵੇਲੇ ਸਰਾ ਕੇ, ਪੰਜਾਬੀ ਵਿਰਸਾ। ਔਰ ਉਹ ਵੇਲੇ ਯਾਦ ਕਰੋ ਜਿਹੜੇ ਮੇਰੇ ਸਿੰਘ ਸੂਰਮੇ ਸੁਣ ਰਹੇ ਆ ਵੀਰ, ਉਹਨਾਂ ਦਿਨਾਂ 'ਚ ਇਸ ਕੰਟਰੀਆਂ 'ਚ ਆ ਗਏ ਆ, ਤੁਹਾਡੇ ਲਈ ਗੀਤ ਗਾਇਆ ਸੀ ਉਹਨਾਂ ਨੇ। ਤੇ ਮੇਰੇ ਸਿੰਘ ਸੂਰਮੇ ਜਿਹੜੇ ਸੁਣ ਰਹੇ ਨਾ, ਬੱਬਰ ਸ਼ੇਰ ਸੁਣ ਰਹੇ ਆ, ਯੋਧੇ ਜਿਹੜੇ ਸੁਣ ਰਹੇ ਆ, ਤੇ ਤੁਸੀਂ ਆਪਣੇ ਆਪ ਨੂੰ ਪੁੱਛਿਓ ਕਿ ਤੁਹਾਡੇ ਵਾਸਤੇ ਗੀਤ ਹੰਸ ਰਾਜ ਹੰਸ ਨੇ ਗਾਇਆ ਸੀ, ਤੁਸੀਂ ਹੁਣ ਕਿੱਥੇ ਸਟੈਂਡ ਕਰਦੇ ਆ ਵੀਰ ਮੇਰੇ? ਉਹ ਬੱਟਾ ਸਾਹਿਬ ਹੋਰ ਕੀ ਕਹਿਣਾ ਚਾਹੋਗੇ?
1: ਹਾਂਜੀ ਜੀ, ਮੈਂ ਥੋੜ੍ਹੀ ਜਿਹਾ ਟਰਮ ਇਸ਼ੂਸ ਬਾਰੇ ਗੱਲ ਜ਼ਰੂਰ ਥੋੜ੍ਹੀ ਜਿਹੀ ਕਰਨਾ ਚਾਹੁੰਦਾ, ਕਿਉਂਕਿ ਸਾਡੇ ਸਰੋਤਿਆਂ ਦੇ ਕਈ ਵਾਰੀ ਦਿਮਾਗ ਵਿੱਚ ਇਹ ਗੱਲ ਹੁੰਦੀ ਹੈ ਕਿ ਵੀ ਜਿਹੜੀ ਅਸੀਂ ਟਰਮ ਇਸ਼ੂਸ ਕਰਨੇ ਇਹਦੇ ਵੇਸਟ ਆਫ ਮਨੀ ਹੈਗੀ ਆ, ਪਰ ਮੈਂ ਸਰੋਤਿਆਂ ਨੂੰ ਜਦ ਜੁੜੇ ਦੱਸਣਾ ਚਾਹੀਦਾ ਵੇਸਟ ਆਫ ਮਨੀ ਨਹੀਂ ਹੈਗੀ, ਕਿਉਂਕਿ ਜਿਹੜਾ ਹੁਣ ਬੰਦਾ ਇੱਥੇ ਨਵਾਂ ਆਉਂਦਾ ਹੈਗਾ ਆ, ਉਹਦੇ ਵਾਸਤੇ ਇਹ ਹਰ ਪਾਸੇ ਪੈਸੇ ਦੇਖਣਾ ਹੁੰਦਾ ਵੀ ਮੈਂ ਇੱਥੋਂ ਵੀ ਪੈਸੇ ਚਾਰ ਪ੍ਰਚਾਰ ਮੈਂ ਇੱਥੇ, ਉਹਨਾਂ ਵਾਸਤੇ ਜਿਹੜੀ ਟਰਮ ਇੰਸ਼ੋਰੈਂਸ ਆ ਬਹੁਤ ਹੀ ਜਿਹੜੀ ਗੁੜ ਚੀਜ਼ ਹੈ, ਕਿਉਂਕਿ ਉਹਨਾਂ ਨੇ ਥੋੜ੍ਹੇ ਜਿਹੇ ਪੈਸੇ ਖਰਚ ਕੇ ਆਪਣੇ ਆਪ ਨੂੰ ਕਵਰ ਕਰ ਲਿਆ। ਮੈਂ ਹਰਜੀਤ ਜੀ, ਮੈਂ ਤਕਰੀਬਨ ਮੈਂ ਡੇਟ ਦੇਖ ਰਿਹਾ ਸੀ, 25 ਸਾਲ ਦਾ ਕੋਈ ਬੰਦਾ ਹੋਵੇ, 2.5 ਲੱਖ ਦੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਤਕਰੀਬਨ $14 ਵਿੱਚ ਪੈ ਜਾਂਦੀ ਆ, ਅਤੇ ਜਿਹੇ ਜੇ 15 ਸਾਲ ਦੀ ਟਰਮ ਕਰਾਉਣੀ ਤਾਂ $16 ਦੇ ਵਿੱਚ ਪੈ ਜਾਂਦੀ, ਜੇ 20 ਦੀ ਕਰਾਉਣੀ ਤਾਂ $17 ਦੇ। ਹੁਣ ਜੇ ਅਸੀਂ ਕਿਵੇਂ 10 ਸਾਲ ਦੀ ਟਰਮ ਕਰਾਉਂਦੇ ਹਾਂ, 10 ਤੇ 20 ਦੇ ਵਿੱਚ ਕਿੰਨਾ $3 ਦਾ ਫਰਕ ਹੈਗਾ, ਅਤੇ ਇਹ ਜੇ ਤੁਸੀਂ 25 ਸਾਲ ਦੀ ਕਰਾਉਣੀ ਹੈ ਤਾਂ $20 ਦੇ ਵਿੱਚ ਪੈ ਜਾਂਦੀ ਆ, 30 ਸਾਲ ਦੀ ਕਰਾਉਣੀ ਹੈ ਤਾਂ ਤਕਰੀਬਨ ਤੁਹਾਨੂੰ ਇਹ $21 ਵਿੱਚ ਪੈ ਜਾਂਦੀ ਆ। ਅਤੇ ਮੈਂ ਹਜੇ ਜੇ ਇਹ ਕਿਹਾ ਜਾਣਾ ਵੀ ਜੇ ਸਾਡੇ ਕੋਲ 25 ਸਾਲ ਦਾ ਬੰਦਾ, ਉਹਨੇ 65 ਸਾਲ ਦੀ ਟਰਮ ਕਰਾਉਣੀ ਆ, ਅਤੇ ਇਹ ਤਕਰੀਬਨ $26 ਵਿੱਚ ਪੈ ਜਾਂਦੀ ਹੈ, ਚਲਾ $12 ਦਾ ਫਰਕ ਆ। ਪਰ ਉਹ ਇਹ ਆ ਕਿ ਜਿਹੜੀ ਤੁਸੀਂ ਹੁਣ 65 ਸਾਲ ਦੀ ਟਰਮ ਕਰਾ ਲਈ, ਉਹ ਤੁਹਾਨੂੰ 65 ਸਾਲ ਤੱਕ ਉਸ ਟਰਮ ਨੇ ਉਹ ਰੇਟ ਨਹੀਂ ਚੇਂਜ ਹੋਣੇ। ਫਿਰ ਨੰਬਰ 2 'ਤੇ ਕੀ ਆ ਜਾਂਦਾ ਹੈਗਾ, ਜਿਸ ਵੇਲਾ ਆਮ ਸਾਰੇ ਕਈ ਵਾਰ ਸਰੋਤਿਆਂ ਜਿਸ ਵੇਲੇ ਕੋਈ ਵੀ ਇੰਸ਼ੋਰੈਂਸ ਕਰਾਉਂਦਾ, ਉਹਨਾਂ ਨੂੰ ਇਹ ਹੁੰਦਾ ਵੀ ਮੈਂ ਜਿਹੜੇ ਵੀ ਮੇਰੇ ਫਰੈਂਡ ਨੇ ਕਰਾਏ ਮੈਨੂੰ ਵੀ ਉਹੀ ਚੀਜ਼ ਦੇ ਦਿਓ। ਇੱਥੋਂ ਹਰ ਜੀ ਹਰ ਇੱਕ ਬੰਦੇ ਦੀ ਜਿਹੜੀ ਨੀਡ ਵੱਖਰੀ ਵੱਖਰੀ ਆ। ਹੁਣ ਕਿਸੇ ਦੇ ਕੋਲ ਘਰ ਜਾਇਆ ਹੈਗਾ ਟੋਨਸ 5 ਲੱਖ ਦਾ ਜਾਂ 6 ਲੱਖ ਦਾ ਹੈਗਾ, ਕਿਸੇ ਕੋਲ ਆਪਣਾ ਘਰ ਵੱਡਾ ਹੈਗਾ 1 ਮਿਲੀਅਨ ਦਾ, 2 ਮਿਲੀਅਨ ਡਾਲਰ ਦਾ ਹੈਗਾ, ਉਹਨਾਂ ਦੇ ਜਿੱਦਾਂ ਲੋਨ ਕਿਸੇ ਦੇ ਕੋਲ ਥੋੜ੍ਹੇ ਕਿਸੇ ਕੋਲ ਬਹੁਤ ਜ਼ਿਆਦਾ ਹੈਗੇ ਆ
0: ਜੀ ਜੀ।
1: ਪਰ ਉਹ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਕਈ ਵਾਰੀ ਮੈਂ ਇਹ ਸੂਚੀ ਦੇਖ ਲੈਂਦੇ ਵੀ ਨਹੀਂ ਮੈਂ ਵੀ ਉਹੀ ਚੀਜ਼ ਕਰਾਉਣੀ ਆ,
0: ਅਤੇ
1: ਉਹ ਇਹ ਚੀਜ਼ਾਂ ਦੇਖੋ ਤੁਹਾਨੂੰ ਉਹ ਚੀਜ਼ ਕਵਰ ਕਰ ਰਹੀ ਆ। ਫਿਰ ਨੰਬਰ 2 ਦੇ ਜਿਸ ਵੇਲੇ ਤੁਸੀਂ ਟਰਮ ਇਸ਼ੋਸ ਕਰਾਉਂਦੇ ਹੋ, ਇਹਨੂੰ ਇਹ ਚੀਜ਼ ਦੇਖਿਆ ਕਰੋ ਵੀ ਇਹ ਕਨਵਰਟੇਬਲ ਹੈਗੀ ਆ। ਉਹਦਾ ਮਤਲਬ ਕੀ ਹੈ ਕਿ ਹੁਣ ਜੇ ਅੱਜ ਜੀ ਕੋਈ ਚੀਜ਼ ਕਨਵਰਟੇਬਲ ਨਹੀਂ, ਕੁਛ ਜਿਹੜੀਆਂ ਚੀਜ਼ਾਂ ਲੇਟਰ ਆਨ ਜਿੱਦਾਂ ਤੁਸੀਂ 65 ਸਾਲ ਦੇ ਉੱਤੇ ਚੱਲ ਜਾਂਦੇ ਆ, ਤਾਂ ਉਸ ਵੇਲੇ ਜੇ ਹੁਣ ਤੁਹਾਨੂੰ ਮਤਲਬ ਕੋਈ ਇੱਦਾਂ ਦੀ ਇਲਨੈਸ ਆ ਗਈ ਆ, ਉਹਦਾ ਉਹ ਕਨਵਰਟੇ ਨਹੀਂ, ਮਤਲਬ ਅੱਜ ਕਨਵਰਟੇਬਲ ਨਹੀਂ ਹੈਗੇ, ਮੈਂ ਇਹਦਾ ਮਤਲਬ ਤੁਹਾਡੀ ਟਰਨ ਉੱਥੇ ਇੰਸ਼ੋਰੈਂਸ ਉੱਥੇ ਖਤਮ ਹੋ ਗਏ
0: ਜੀ।
1: ਪਰ ਹੁਣ ਸਰੋਤਿਆਂ ਦੇ ਕਈ ਵਾਰ ਇਹ ਵੀ ਤਾਂ ਗੱਲ ਹੁੰਦੀ, ਸਰ ਜੀ ਸਾਨੂੰ ਪੈਸੇ ਜੋੜਨ ਵਾਲੀ ਇੰਸ਼ੋਰੈਂਸ ਦਿਓ
0: ਜੀ,
1: ਉਹ ਕੀ ਆ ਕਿ ਜੇ ਤੁਸੀਂ ਸਾਰੇ ਲੋਨਸ ਵਗੈਰਾ ਜਿੱਦਾਂ ਇਹ ਜਿਹੜੀ ਟਰਮ ਇੰਸ਼ੋਰੈਂਸ ਹੁੰਦੀ ਆ, ਇੱਕ ਤਾਂ ਅਫੋਰਡੇਬਲ ਹਰ ਬੰਦੇ ਵਾਸਤੇ ਹੁੰਦੀ ਆ
0: ਜੀ ਜੀ।
1: ਅਤੇ ਨੰਬਰ 2 ਦੇ ਉੱਤੇ ਕੀ ਹੁੰਦਾ ਕਿ ਵੀ ਜੇ ਤੁਸੀਂ ਲੋਨ ਵਗੈਰਾ ਨੂੰ ਕਵਰ ਕਰਨਾ, ਉਹ ਤੁਸੀਂ ਸਾਰੇ ਪਰਮਾਨੈਂਟ ਨਹੀਂ ਲੈ ਸਕਦੇ, ਕਿ ਉਹ ਬਹੁਤ ਜ਼ਿਆਦਾ ਐਕਸਪੈਂਸਿਸ ਹੋ ਜਾਂਦੀ ਆ
0: ਜੀ।
1: ਮਤਲਬ ਤੁਸੀਂ ਇਸ ਚੀਜ਼ ਦਾ ਜੇ ਤੁਸੀਂ ਕੋਈ ਪੋਲਿਸੀ ਨੂੰ ਡਿਜ਼ਾਈਨ ਕਰਵਾਓ ਸਾਡੇ ਕੋਲ, ਜਾਂ ਉਹਦੇ ਵਿੱਚ ਤੁਸੀਂ ਕੰਬੀਨੇਸ਼ਨ ਬਣਾਓ ਵੀ ਮੈਨੂੰ ਇੰਨੇ ਕੁ ਦੀ ਜਿਹੜੀ ਪਰਮਾਨੈਂਟ ਚਾਹੀਦੀ ਆ, ਇੰਨੇ ਕੁ ਦੀ ਮੈਨੂੰ ਟਰਮ ਚਾਹੀਦੀ ਆ, ਇੰਨੇ ਕੁ ਦੀ ਮੈਨੂੰ ਕ੍ਰੈਡਿਟ ਕਾਰਡ ਚਾਹੀਦੀ ਆ, ਆਹ ਮੈਨੂੰ ਡਿਸਬਿਲਟੀ ਚਾਹੀਦੀ ਆ, ਉਹ ਇੱਕ ਪੈਕੇਜ ਜਿਹੜਾ ਤੁਹਾਡਾ ਬਣ ਜਾਂਦਾ ਉਹ ਬਹੁਤ ਛੋਟੇ ਜਿਹੇ ਥੋੜ੍ਹੇ ਜਿਹੇ ਪੈਸਿਆਂ ਵਿੱਚ ਬਣ ਜਾਂਦਾ। ਉਹ ਜਦੋਂ ਤੁਸੀਂ ਸਾਡੇ ਨਾਲ ਆ ਕੇ ਬੈਠੋਗੇ, ਮਤਲਬ ਉਹ ਅਸੀਂ ਤੁਹਾਨੂੰ ਦੱਸ ਸਕਦੇ ਹੈਗੇ ਹਾਂ ਵੀ ਮਤਲਬ ਇਹ ਪੈਕੇਜ ਕਿੱਦਾਂ ਵਰਕ ਕਰਦਾ ਹੈਗਾ
0: ਜੀ ਜੀ।
1: ਮਤਲਬ ਹਰਜੀਤ ਜੀ, ਬਾਕੀ ਮੈਂ ਸਰੋਤ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਸੀਂ ਇੰਸ਼ੋਰੈਂਸ ਦੀ ਇੱਕ ਛੋਟੀ ਜਿਹੀ ਪੋਲਿਸੀ ਲੈ ਕੇ ਜ਼ਰੂਰ ਰੱਖੋ। ਫਿਰ ਨੰਬਰ 2 ਦੇ ਉੱਤੇ ਮੈਂ ਸਾਰੇ ਸਰੋਤਿਆਂ ਵੀ ਹੁੰਦੇ ਤੋਂ ਬਾਅਦ ਮੈਂ ਪਹਿਲਾਂ ਸਾਰਿਆਂ ਦਾ ਇੰਸ਼ੋਰੈਂਸ ਕੋਲ ਕਿਹੜੀ ਲਵਾਂ। ਹੁਣ ਜੇ ਤੁਹਾਡੇ ਕੋਲ ਕੰਮ ਤੋਂ ਕਿਸੇ ਤਰ੍ਹਾਂ ਵੀ ਕੋਈ ਕਵਰੇਜ ਨਹੀਂ, ਤਾਂ ਮੈਂ ਇੱਕੋ ਗੱਲ ਕਹਿੰਦਾ ਪਹਿਲਾਂ ਤੁਸੀਂ ਡਿਸਬਿਲਟੀ ਲਓ
0: ਜੀ ਜੀ।
1: ਮਤਲਬ ਕਿਉਂਕਿ ਐਟਲੀਸਟ ਤੁਹਾਡੀ ਜਿਹੜੀ ਘਰ ਦੀ ਇਨਕਮ ਤਾਂ ਬੰਦ ਹੋਣੀ ਚਾਹੀਦੀ। ਫਿਰ ਨੰਬਰ 2 ਦੇ ਤੁਸੀਂ ਕ੍ਰੈਡਿਟ ਕਰ ਲਓ, ਫਿਰ ਲਾਈਫ ਇੰਸ਼ੋਰੈਂਸ ਤੇ ਆ ਜਾਓ, ਕਿਉਂਕਿ ਕ੍ਰੈਡਿਟ ਜਿੱਦਾਂ ਹੋਏ ਦੇਖੋ ਜਿਸ ਚੀਜ਼ ਦੇ ਜ਼ਿਆਦਾ ਕਲੇਮ ਹੈਗੇ ਉਸ ਵਾਈਜ਼ ਲਓ।
0: ਠੀਕ ਹੈ,
1: ਕਿਉਂ ਹਰਜੀਤ ਜੀ ਕ੍ਰੈਡਿਟ ਇੱਦਾਂ ਦੀ ਜਿਹੜੇ ਸਾਇਲੈਂਟ ਹੈਗੀ ਆ, ਮਤਲਬ ਉਹਦਾ ਤੁਹਾਨੂੰ ਦਰਵਾਜ਼ਾ ਨਹੀਂ ਖੜਕਾਉਂਦੀ, ਉਸ ਵੇਲੇ ਪਤਾ ਲੱਗਦਾ ਜਿਸ ਵੇਲੇ ਸਾਰੇ ਫੈਮਿਲੀ ਵਿੱਚ ਬੰਦਾ ਸਾਰੇ ਅਪਸੈਟ ਹੋ ਜਾਂਦੇ ਆ। ਕਿਉਂਕਿ ਰੀਸੈਂਟਲੀ ਮੈਂ ਦੇਖਿਆ ਸਾਡੇ ਫੈਮਿਲੀ ਵਿੱਚ ਕੁਛ ਹੋਇਆ, ਮਤਲਬ ਸਾਨੂੰ ਉਹਨਾਂ ਨੂੰ ਆਪਣੇ ਯਕੀਨ ਸੀ ਵੀ ਸਮੇਂ ਨਾਲ ਚੀਜ਼ ਹੋ ਜਾਊਗੀ
0: ਜੀ ਜੀ।
1: ਪਰ ਆਮ ਮਾਂ ਪਰ ਤੁਸੀਂ ਜਦੋਂ ਕੋਈ ਵੀ ਆਪਣੀ ਪੋਲਿਸੀ ਕਰਾਉਣੀ ਆ, ਸਾਡੇ ਨਾਲ ਆ ਗਿਆ 10-15 ਮਿੰਟ 20 ਮਿੰਟ ਬੈਠੋ, ਉਹਨਾਂ ਦੇਖੋ ਕਿਹੜੀ ਪੋਲਿਸੀ ਕਿੱਦਾਂ ਕੰਮ ਕਰਦੀ ਆ
0: ਜੀ।
1: ਹੁਣ ਕੁਛ ਪੋਲਿਸੀਆਂ ਹੈਗੀਆਂ ਹਰਜੀਤ ਜੀ, ਜਿੱਦਾਂ ਕੋਈ ਬੰਦਾ 45 ਸਾਲ ਦਾ, ਉਹਨੂੰ ਮੈਂ ਇੱਕੋ ਮਤਲਬ ਇੱਕੋ ਗੱਲ ਕਹੂੰਗਾ ਵੀ ਤੁਸੀਂ 40 ਸਾਲ ਦੀ ਟਰਮ ਨੂੰ ਤੁਸੀਂ 85 ਤੱਕ ਕਵਰ ਹੋ ਗਏ, ਸਮਝ ਗਏ ਨਾ? ਮਤਲਬ ਜੇ ਉਹਦੇ ਵਿੱਚ ਕੀ ਆ ਕਿ ਟਰਮਾਂ ਹਰ ਇੱਕ ਤਰ੍ਹਾਂ ਦੀਆਂ ਫੰਡ ਬਿਹੇਵ ਵਿੱਚ ਹੈਗੀਆਂ, ਤੁਹਾਡੇ ਪਾਸੇ ਕਿਹੜੀ ਠੀਕ ਹੈਗੀ ਆ ਉਹ ਸਾਡੇ ਨਾਲ ਬਹਿ ਕੇ ਬੈਠੋ, ਅਸੀਂ ਤੁਹਾਨੂੰ ਹਜੜੀ ਦੇ ਇੱਕਦਮ ਸਹੀ ਪ੍ਰੋਡਕਟ ਦੇਵਾਂਗੇ। ਕਿਉਂਕਿ ਹੁਣ 26 ਸਾਲ ਹੋ ਗਏ ਸਰ ਜੀ, ਇਸ ਤਰ੍ਹਾਂ
0: ਹਾਂਜੀ ਹਾਂਜੀ ਬਹੁਤ ਲੰਬਾ ਹਿੱਸਾ ਹੋ ਗਿਆ ਤੁਹਾਨੂੰ ਇੰਸ਼ੋਰੈਂਸ।
1: ਬਾਕੀ ਸਾਡੇ ਸਰੋਤਿਆਂ ਦਾ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ
0: ਨੰਬਰ ਇੱਕ ਹੋਰ ਨੋਟ ਕਰ ਲਓ ਤੁਸੀਂ, ਜਿਨ੍ਹਾਂ ਨੇ ਘਰਾਂ ਵਿੱਚ ਹੀਟ ਦਾ ਕੰਮ ਕਰਾਉਣਾ ਹੁਣੇ ਠੀਕ ਕਰਾ ਸਕਦੇ ਹੀਟ, ਕਿਉਂਕਿ ਬਾਅਦ 'ਚ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ ਕੰਮ। 416-720-81 ਦੇ ਕੋਕ ਦੀ ਜਾ ਸਕਦੀ ਹੈ, 416-720-81 ਦੇ ਕੋਕ ਦੀ ਜਾ ਸਕਦੀ ਹੈ। ਔਰ ਹੁਣੇ ਮੈਨੂੰ ਇੱਕ ਮੈਸੇਜ ਆਇਆ ਭਾਅ ਜੀ ਇਹਨਾਂ ਦਾ, ਕਹਿੰਦੇ ਹਰਜੀਤ ਜੀ ਫਿਕਰ ਨਾ ਕਰੋ, ਅਸੀਂ ਸਾਰੇ ਮਿੱਤਰ ਆ ਰਹੇ ਹਾਂ। ਥੈਂਕ ਯੂ ਵੈਰੀ ਮੱਚ ਵੀਰੇ। ਔਰ ਮੈਂ ਤਾਂ ਆਪਣੇ ਬਿਜ਼ਨਸਮੈਨ ਨੂੰ ਪਰਸਨਲੀ ਤੌਰ 'ਤੇ ਕਹਿਣਾ ਚਾਹੁੰਦਾ ਹੁੰਦਾ, ਭਾਵੇਂ ਮੇਰੇ ਕੋਲ ਬਿਜ਼ਨਸ ਨਹੀਂ ਵੀ ਉਹਨਾਂ ਦਾ ਚੱਲਦਾ, ਕਿ ਆਪਣੇ ਪਰਿਵਾਰ ਦੇ 5-5, 7-7 ਜੀ ਇਹਦਾ ਹੁੰਦੇ ਹੀ ਆ ਨਾ ਸੁੱਖ ਨਾਲ, ਅਤੇ 10-10 ਬੰਦੇ ਹੋ ਗਏ ਤਾਂ ਕੀ ਆ, 1300 ਬੰਦਾ ਭਰਨਾ ਕਿਤੇ ਕਿੱਡੀ ਵੱਡੀ ਗੱਲ ਆ। ਜੇ ਮੈਂ ਕਿਤੇ ਅਨਾਊਂਸ ਕਰਦਾ ਹੰਸਰਾਜ ਫਰੀ ਆ ਰਿਹਾ, ਦੇਖਿਓ ਤਾਂ 13,000 ਬੰਦਾ ਆ ਜਾਣਾ, 5,000-7,000 ਬੰਦਾ ਗਰੰਟੀ ਗੱਲ ਹੀ ਆਜੂ। ਜੇ ਮੈਂ ਕਹਾਂ ਹੰਸਰਾਜ ਨੇ ਫਰੀ ਗਾਉਣਾ, ਠੀਕ ਆ ਨਾ, ਫਿਰ ਆਪਾਂ ਸਾਰੇ ਤਿਆਰ ਹੁੰਦੇ ਹਾਂ ਜਾਣ ਨੂੰ, ਫਿਰ ਉੱਥੇ ਬੋਤਲਾਂ ਵੀ ਲੈ ਕੇ ਜਾਂਦੇ ਹਾਂ, ਪਿੱਛੇ ਪਿੱਕਿਆਂ 'ਚ ਆਪਾਂ ਬੋਤਲਾਂ ਵੀ ਰੱਖਦੇ ਹਾਂ। ਬੋਤਲ ਲਿਆ ਕੇ 100 ਡਲ ਦੀ ਬੋਤਲ ਲੈਣੀ ਆ, ਉੱਥੇ ਦਾਰੂ ਪੀ ਕੇ ਨਾਲ ਮੱਛੀ ਵੀ ਲਿਆਉਣੀ ਆ, ਅਤੇ ਬਸ ਵਧੀਆ ਇੰਜੋਏ ਕਰਕੇ ਘਰ ਆਏ ਨਾ। ਅਤੇ ਇੱਥੇ ਜੇ ਚੰਗਾ ਮਿਊਜ਼ਿਕ ਸੁਣਨਾ, ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ ਸਕੂਨ ਮਿਲੂਗਾ ਬੈਠ ਕੇ। ਉਹ ਥੀਏਟਰ ਐਸਾ ਖੂਬਸੂਰਤ ਥੀਏਟਰ ਆ, ਮੈਂ ਤਾਂ ਉਹ ਇੰਨਾ ਵਧੀਆ ਥੀਏਟਰ ਕੀਤਾ ਤੁਹਾਡੇ ਸਾਰਿਆਂ ਵਾਸਤੇ। ਮੈਂ ਕਿਹਾ ਯਾਰ ਆਪਣੀ ਜਿੰਨੀ ਕਮਿਊਨਿਟੀ ਆਉਣੀ ਆ, ਸਾਡੇ ਪਰਿਵਾਰ ਆਉਣੇ ਆ, ਉੱਥੇ ਆ ਕੇ ਸ਼ਾਬਾਸ਼ ਦੇਣਗੇ ਬਈ ਹਰਜੀਤ ਜੀ ਐਡਾ ਵਧੀਆ ਤੁਸੀਂ ਥੀਏਟਰ ਕੀਤਾ, ਇੱਥੇ ਸਵਾਦ ਹੀ ਆ ਗਿਆ ਸ਼ੋਅ ਦੇਖਣ ਦਾ। ਔਰ ਟਿਕਟਾਂ ticketmaster.ca ਹੈ।

0: ਮੈਂ ਇੱਕ ਬਹੁਤ ਵਧੀਆ ਮੈਸੇਜ ਕੀਤਾ ਤੁਹਾਨੂੰ ਸਾਰਿਆਂ ਨੂੰ, ਖਾਸ ਕਰਕੇ ਉਹਨਾਂ ਲੇਡੀਜ਼ ਨੂੰ, ਔਰ ਜਿਨ੍ਹਾਂ ਨੇ ਆਪਣੀਆਂ ਸੱਸਾਂ 'ਤੇ ਕਹਿ ਕੇ ਮੁੰਡੇ ਦੇ ਲਾਲਚ ਦੇ ਵਿੱਚ ਕੁੜੀਆਂ ਵੀ ਮਾਰਤੀਆਂ। ਅੱਜ ਤੁਹਾਡੇ ਕੋਲ ਸਮਾਂ ਹੈ ਕਿ ਆਪਣੀ ਗਲਤੀ ਨੂੰ ਕਿਸੇ ਨਾ ਕਿਸੇ ਜ਼ਰੀਏ, ਇੱਕ ਤਰੀਕਾ ਹੀ ਹੁੰਦਾ ਗਲਤੀ ਨੂੰ ਦੂਰ ਕਰਨ ਦਾ, ਪਰ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਉਹ ਸੁਧਾਰੀਆਂ ਤਦ ਜਾ ਸਕਦੀਆਂ ਜੇ ਤੁਸੀਂ ਉਸ ਦੀ ਮਾਫ਼ੀ ਮੰਗ ਲਓ, ਗਲਤੀ ਮੰਨ ਲਓ। ਅਤੇ ਅੱਜ ਤੁਹਾਡੇ ਕੋਲ ਸਮਾਂ ਹੈ, ਤੁਸੀਂ ਉਸ ਆਪਣੀ ਨੰਨੀ ਪਰੀ ਨੂੰ ਯਾਦ ਕਰੋ ਜਿਹੜੀ ਤੁਹਾਡੀ ਕੋਕ ਦੇ ਵਿੱਚ ਸੀ, ਤੁਸੀਂ ਆਪਣੀ ਸੱਸ ਦੇ ਕਹਿਣ 'ਤੇ ਜਾਂ ਆਪਣੇ ਘਰ ਵਾਲੇ ਦੇ ਕਹਿਣ 'ਤੇ ਤੁਸੀਂ ਉਹਨੂੰ ਮਾਰਤਾ। ਅੱਜ ਉਸ ਪਰੀ ਨੂੰ ਯਾਦ ਕਰਿਓ ਜਿਨ੍ਹਾਂ ਨੇ, ਲੇਡੀਜ਼ ਨੇ ਇੱਦਾਂ ਦੇ ਕੰਮ ਕੀਤੇ ਆ, ਅਤੇ ਉਹਨਾਂ ਨੂੰ ਤਾਂ ਉਹ ਨੰਨੀ ਪਰੀ ਨੂੰ ਹੀ ਖਿਆਲ ਕਰਕੇ ਆ ਜਾਣਾ ਚਾਹੀਦਾ ਕਿ ਹਰਜੀਤ ਜੀ ਅਸੀਂ ਆ ਰਹੇ ਹਾਂ, ਮੈਂ ਆਪਣੀਆਂ ਫਰੈਂਡਸ ਨਾਲ ਲਿਆ ਰਹੀ ਹਾਂ, ਆਪਣੇ ਘਰ ਵਾਲੇ ਨਾਲ ਲਿਆ ਰਹੀ ਹਾਂ। ਅਤੇ ਜਿਨ੍ਹਾਂ ਨੇ ਇੱਦਾਂ ਦੇ ਕੰਮ ਕੀਤੇ ਆ, ਮੈਂ ਤਾਂ ਸਿੱਧੀਆਂ ਗੱਲਾਂ ਕਰਦਾ, ਉਹਨਾਂ ਤੁਹਾਨੂੰ ਪਤਾ, ਬਹੁਤ ਬੰਦੇ ਮੈਨੂੰ ਪਰਸੋਂ ਵੀ, ਅਸੀਂ ਫੰਕਸ਼ਨ ਅਸੀਂ ਕਿਤੇ ਜਾਗੋ ਪਾਰਟੀ 'ਤੇ ਗਏ, ਉੱਥੇ ਮੇਰੇ ਵੀਰ ਬੈਠੇ ਸੀ, ਮੇਰਾ ਯਾਰ ਨਾਂ ਭੁੱਲ ਗਿਆ, ਮੇਰੇ ਨਾਲ ਹੀ ਬੈਠੇ ਸੀ ਟੇਬਲ 'ਤੇ, ਕਹਿੰਦੇ ਹਰਜੀਤ ਜੀ ਪ੍ਰੋਗਰਾਮ ਸੁਣ ਕੇ ਨਜ਼ਾਰਾ ਆ ਰਿਹਾ, ਔਰ ਕਹਿੰਦੇ ਅਸੀਂ ਤਕਰੀਬਨ 25-30 ਜਣੇ ਆ ਰਹੇ ਹਾਂ ਵੀਰ ਮੇਰੇ, ਬੰਟੀ ਵੀਰ ਆ ਮੇਰਾ, ਉਹਨਾਂ ਨਾਲ ਰਾਜੂ ਹੁੰਦਾ, ਰਾਜੂ ਮੇ ਮੱਕੜ, ਬੰਟੀ ਭਾਅ ਜੀ ਆ ਟਰਾਂਸਪੋਰਟ ਕੰਪਨੀ ਉਹਨਾਂ ਦੇ, ਰਾਜੂ ਉਹਨਾਂ ਦੇ ਵੀ ਟਰਾਂਸਪੋਰਟ ਕੰਪਨੀ ਹੈ। ਕਹਿੰਦੇ ਹਰਜੀਤ ਜੀ ਤੁਸੀਂ ਫਿਕਰ ਨਾ ਕਰੋ, ਉਹਨਾਂ ਦੇ ਅੱਗੋਂ ਦੋਸਤ ਆਏ ਸੀ ਉੱਥੇ ਵਿਆਹ ਦੇ ਨਾਲ, ਕਹਿੰਦੇ ਸਾਰੇ ਜਣੇ ਆ ਰਹੇ ਹਾਂ। ਉਹ ਖੁਸ਼ੀ ਮਿਲਦੀ ਹੈ ਜਿਸ ਵੇਲੇ ਤੁਸੀਂ ਚੰਗੇ ਸ਼ੋਅ ਦਾ ਸਾਥ ਦਿੰਦੇ ਹਾਂ। ਜੇ ਤੁਸੀਂ ਸਾਥ ਨਹੀਂ ਦਿੰਦੇ ਫਿਰ ਸਾਨੂੰ ਵੀ ਹੁੰਦਾ ਯਾਰ ਅਸੀਂ ਹਰਜੀਤ ਸਿੰਘ ਕਾਹਨੂੰ ਇੱਦਾਂ ਦੇ ਬੰਦੇ ਲੈ ਕੇ ਉਹਨਾਂ ਤੋਂ ਜਿਹੜਾ ਇੰਨੀ ਵਾਰੀ ਕਹਿਣ ਦਾ ਮੌਕਾ ਮਿਲ ਜਾਵੇ। ਅਸੀਂ ਤਾਂ ਕਿਤੇ ਪਰਸੋਂ ਵੀ ਗੱਲ ਕਰਦੇ ਸੀ ਭਾਅ ਜੀ ਸਤਿੰਦਰ ਪਾਲਾਣੀ ਨਾਲ, ਇੱਥੇ ਸੱਗੂ ਸਾਹਿਬ ਨੇ ਮੇਲਾ ਕਰਵਾਇਆ, ਉੱਥੇ ਗਏ ਸੀ ਮੇਲਾ ਕਿਰਤੀਆਂ ਦੇ, ਇਕੱਠੇ ਬੈਠੇ ਸੀ। ਮੈਂ ਕਿਹਾ ਭਾਅ ਜੀ ਦੱਸੋ, ਸਾਡੀ ਕਮਿਊਨਿਟੀ ਅਸੀਂ 1300 ਬੰਦਾ ਨਹੀਂ ਇਕੱਠਾ ਕਰ ਸਕੇ, ਸ਼ਾਮੀ ਪੰਜਾਬੀ ਲਹਿਰਾਂ, ਦੇਸ ਪ੍ਰਦੇਸ, ਮੇਰਾ ਸ਼ੋਅ, ਆਹ ਵੱਖਰੇ ਰੇਡੀਓ ਚੈਨਲ ਨੇ ਹੋਰ ਲੱਗੇ, ਵੀਰ ਮੇਰੇ ਸਾਰੇ ਕਰ ਰਹੇ ਆ, ਕਿੱਡੀ ਕੁ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਯਾਰ ਇਸ ਆਰਟਿਸਟ ਵਾਸਤੇ। ਮੈਨੂੰ ਛੱਡੋ, ਤੁਸੀਂ ਮੈਨੂੰ ਛੱਡੋ, ਮੇਰੀ ਪਰਵਾਹ ਨਹੀਂ ਕਰਨੀ, ਇਸ ਆਰਟਿਸਟ ਵਾਸਤੇ ਕਿੰਨੀ ਕੁ ਮਾਣ ਵਾਲੀ ਗੱਲ ਆ ਕਿ ਅਸੀਂ 1300 ਬੰਦਾ ਨਹੀਂ ਇਕੱਠਾ ਕਰ ਸਕੇ। ਹੈਂ, ਮਹੀਨਾ ਹੋ ਗਿਆ ਸਾਨੂੰ ਦੁਹਾਈ ਪਾਉਂਦੇ ਨੂੰ, ਟਿਕਟਾਂ ਲੈ ਲਓ ਵੀਰ ਮੇਰਿਓ। ਜਿਨ੍ਹਾਂ ਨੇ ਆਉਣਾ, ਜਿਨ੍ਹਾਂ ਨੂੰ ਲੱਗਦਾ ਕਿ ਇਹ ਗੱਲ ਸੁਣਨ ਦੇ ਕੋਈ ਦਮ ਨਹੀਂ ਹੈ, ਬਈ ਉਹ ਗਾਣਾ ਗਾ ਤਾ ਹੰਸਰਾ ਇਸਨੇ ਉਦੋਂ, ਪੱਤਾ ਪੱਤਾ ਸਿੰਘਾਂ ਦਾ ਮੈਰੀ, ਉਹ ਗਾਣਾ ਗਾ ਤਾ ਉਹਨੇ ਧੀਆਂ ਕੋਕੇ ਨਾ ਮਾਰੋ, ਜੇ ਉਹ ਤੁਹਾਨੂੰ ਲੱਗਦਾ ਕਿ ਮੈਸੇਜ ਵਧੀਆ ਨਹੀਂ ਸੀ ਫਿਰ ਆਉਣ ਦੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਕਿ ਉਹ ਗੀਤ ਉਸ ਮੌਕੇ ਦੀ ਨਜ਼ਾਕਤ ਦੇ ਨਾਲ, ਸਮੇਂ ਦੀ ਨਜ਼ਾਕਤ ਨਾਲ ਗੀਤ ਢੁੱਕਦਾ ਸੀ, ਤੁਹਾਡੀਆਂ ਦਸਤਾਰਾਂ ਦੀ ਇੱਜ਼ਤ ਵਾਸਤੇ ਉਹ ਗੀਤ ਗਾਇਆ ਗਿਆ, ਤੁਹਾਡੀ ਚੜ੍ਹਦੀ ਕਲਾ ਵਾਸਤੇ ਉਹ ਗੀਤ ਗਾਇਆ ਗਿਆ, ਤੇ ਤੁਸੀਂ ਫਿਰ ਜ਼ਰੂਰ ਆਓਗੇ। ਟਿਕਟਾਂ ticketmaster.ca।
1: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
2: Toronto, get ready. Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garival present.

0: पेरेंट्स को कनाडा बुलाना चाहते हो तो याद रखें स्टार इमिग्रेशन।
1: स्टार इमिग्रेशन
0: कॉल 905-457-3131।
1: स्टार इमिग्रेशन।
2: यार इना इंश्योरेंस ने ते तू अगड़ाता वधिया ते जायज रेट कित्थों मिलेगा?
3: टॉप फाइनेंशियल इंक तो जो अपनिया बेहतर ते भरोसेमंद सेवावां लई जाने जांदे ने।
4: क्रिटिकल मॉर्गेज आरईएसपी आरआरएसपी विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे थोड़े कोल 20 नालों ज्यादा ड्राइवर ने ता थानू अनबीटेबल प्राइस लेके देंगे।
3: कॉल करो 20 सालां दे तजुर्बे वाले सुरजीत सिंह पड्डा जी नू 647-300-310-0
4: या मिलो 70 डेल्टा पार्क बुलेवार्ड यूनिट 11 ब्रैम्पटन।
5: एक नंबर होर नोट करो साढ़े वीरां दा जिन्होंने डक्ट क्लीनिंग करानी है घर दे विच 149 दे विच 3000 स्क्वायर फुट दी डक्ट क्लीनिंग होएगी। तुहाडा घर 2700-2800 हुण करा लो। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਵੇਲੇ ਹੀਟ ਚਲਾਉਣੀ ਹੋਵੇ ਉਸ ਤੋਂ ਪਹਿਲਾਂ ਫਿਰ ਆਪਾਂ ਨੂੰ ਜੇ ਡਕਟ ਕਲੀਨਿੰਗ ਕਰਾਈ ਜਾਵੇ ਤਾਂ ਜ਼ਿਆਦਾ ਵਧੀਆ ਹੋ ਜਾਂਦਾ। ਸਿਰਫ ਸਿਰਫ 149 ਦੇ ਵਿੱਚ ਅਸੀਂ ਡਕਟ ਕਲੀਨਿੰਗ ਕਰਾਉਣੀ ਹੈ ਤੁਹਾਡੇ ਘਰਾਂ ਦੇ ਵਿੱਚ। ਔਰ ਇਹ ਬੜੀ ਸਪੈਸ਼ਲ ਆਫਰ ਆ ਵੀਰ ਮੇਰਿਓ, ਜਿੰਨੇ ਵੀ ਸਾਡੇ ਪਰਿਵਾਰ ਸੁਣ ਰਹੇ ਆ, ਔਰ 149 ਦੇ ਵਿੱਚ 3000 ਸਕੇਅਰ ਫੁੱਟ ਦੀ ਡਕਟ ਕਲੀਨਿੰਗ ਕਰਾ ਸਕਦੇ ਹਾਂ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 905-330-8900 ਦੇ ਕੋਲ ਕੀਤੀ ਜਾ ਸਕਦੀ ਹੈ। ਔਰ ਇਹ ਜਿਹੜੀ ਡਕਟ ਕਲੀਨਿੰਗ ਆ ਇਹ ਕੈਮਰੇ ਨਾਲ ਤੁਹਾਨੂੰ ਦਿਖਾਉਣਗੇ, ਫਿਰ ਸੈਨੀਟਾਈਜ਼ਰ ਕਰਕੇ ਜਾਣਗੇ। ਦੇਖੋ ਇਹ ਸਾਰੀਆਂ ਚੀਜ਼ਾਂ 'ਚ ਇਨਕਲੂਡ ਆ, ਤਾਂ ਕੋਈ ਐਕਸਟਰਾ ਪੈਸਾ ਨਹੀਂ ਹੈ। ਜਿਹੜਾ ਡਰਾਇਰ ਦਾ ਵੈਂਟ ਹੁੰਦਾ ਨਾ ਉਹ ਕਲੀਨ ਕਰਕੇ ਜਾਣਗੇ। ਆਮ ਕਿਸੇ ਬੰਦੇ ਨੂੰ ਸਾਧ ਲਓ ਨਾ 100-150 ਉੱਦਾਂ ਹੀ ਲੈ ਜਾਂਦੇ ਆ ਵੈਂਟ ਵਾਲਾ। ਇਹਦੇ ਵਿੱਚ ਵੀਡੀਓ ਇੰਸਪੈਕਸ਼ਨ ਹੋਏਗੀ, ਫਿਰ ਤੁਹਾਡੇ ਵਾਸ਼ਰੂਮ ਜਿਹੜੇ ਫੈਨ ਉਹ ਸਾਰੇ ਕਲੀਨ ਕਰਕੇ ਜਾਣਗੇ ਸਿਰਫ 149 ਦੇ ਵਿੱਚ। ਦੱਸੋ ਕਿਹੜਾ ਬੰਦਾ ਕਰਦਾ ਮੈਨੂੰ, ਦੱਸੋ ਮੈਨੂੰ ਕੋਈ ਬੰਦਾ ਕਰਦਾ 149 ਦੇ 'ਚ? ਆ ਜਾਓ ਔਨ ਏਅਰ ਆ ਕੇ ਦਿਓ, ਚੈਲੰਜ ਕਰੋ ਮੇਰੇ ਨਾਲ। ਇਹ ਮੈਂ ਨਾ ਵੀਰਾਂ ਨੂੰ ਕਿਹਾ, ਮੈਂ ਕਿਹਾ ਬਾਈ ਜੀ ਇਹ ਮੈਨੂੰ ਕਹਿੰਦੇ ਭਾਅ ਜੀ $250। ਉਹ ਮੈਂ ਕਿਹਾ ਭਾਅ ਜੀ ਕੰਮ ਕਰ ਅੱਗੇ ਮੰਦੇ ਆ, ਕੋਈ ਰੇਟ ਜਿਹਾ ਸਹੀ ਆਪਾਂ ਕਰੀਏ। ਕਹਿੰਦਾ ਹਰਜੀਤ ਬਾਈ ਤੁਸੀਂ ਆਪੇ ਅਨਾਊਂਸ ਕਰ ਦਿਓ ਜੋ ਕਰਨਾ। 149 ਦੇ 'ਚ ਸਾਰੀਆਂ ਚੀਜ਼ਾਂ ਇਨਕਲੂਡ ਆ, ਡਰਾਇਰ ਦਾ ਵੈਂਟ, ਸੈਨੀਟਾਈਜ਼ਰ, ਫਰਨਸ ਤੁਹਾਡੀ ਕਲੀਨ ਕਰਨੀ ਆ, ਵੀਡੀਓ ਇੰਸਪੈਕਸ਼ਨ ਹੋਏਗੀ, ਵਾਸ਼ਰੂਮ ਦੇ ਫੈਨ ਸਾਰੇ ਕਲੀਨ ਹੋਣਗੇ, ਕਰਕੇ ਜਾਣਗੇ, ਤੇ ਸਿਰਫ 149 ਦੇ ਵੀਰ ਮੇਰਿਓ। ਆ ਤੁਹਾਡਾ ਫਾਇਦਾ, ਹੁਣੇ ਕਰਾਤਾ ਨਹੀਂ ਕਰਾਤਾ, ਕਿਸੇ ਨੂੰ ਫੋਨ ਕਰਕੇ ਦੇਖ ਲਓ ਜਾਂ $250-$300 ਤੋਂ ਘੱਟ ਆ ਗਿਆ ਸਾਰੀਆਂ ਚੀਜ਼ਾਂ ਵਿੱਚ ਕਰਨ ਨੂੰ। $100 ਤੁਹਾਡਾ ਹੁਣੇ ਫਾਇਦਾ ਕਰਾਤਾ। 905-330-8900 ਨਾਲੇ 3000 ਸਕੇਅਰ ਫੁੱਟ ਹੋਊਗਾ ਭਾਵੇਂ ਘਰ। ਦੇਖੋ 905-330-8900 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਔਰ ਮੈਂ ਅੱਗੇ ਵੀ ਜ਼ਿਕਰ ਕਰਕੇ ਹਟਿਆ ਤੁਹਾਨੂੰ, ਘਰਾਂ 'ਚ ਫਰਨਸ ਤੁਹਾਡੀ ਖਰਾਬ ਹੋ ਗਈ ਆ, ਤੁਸੀਂ ਨਵੀਂ ਲਵਾਉਣੀ ਆ, ਹੀਟ ਅੱਗੋਂ ਚਲਾਉਣ ਦੀ ਲੋੜ ਪੈ ਜਾਣੀ ਹੈ ਤੁਹਾਨੂੰ, ਹੀਟ ਨਹੀਂ ਚੱਲਦੀ। ਨੰਬਰ ਇੱਕੋ ਹੀ ਆ ਸਰਦਾਰ ਪਰਮਜੀਤ ਸਿੰਘ ਹਰਾਂ ਦਾ, ਮੈਂ ਅੱਗੇ ਵੀ ਤੁਹਾਨੂੰ ਦੱਸ ਕੇ ਹਟਿਆ ਪੂਰਵ ਦੇ ਸ਼ੁਰੂ 'ਚ, ਹੁਣ ਫਿਰ ਦੁਬਾਰਾ ਦੱਸ ਰਿਹਾ। ਪਰਮਜੀਤ ਸਿੰਘ ਨੂੰ 40 ਸਾਲ ਦਾ ਤਜਰਬਾ ਹੀਟ ਔਰ ਏਅਰ ਕੰਡੀਸ਼ਨਿੰਗ ਦਾ। ਤੁਸੀਂ ਨੰਬਰ ਨੋਟ ਕਰ ਲਓ 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। 416-720-2081 'ਤੇ ਕਾਲ ਕੀਤੀ ਜਾ ਸਕਦੀ ਹੈ। ਜੀ ਪੱਟਾ ਸਾਹਿਬ।
6: ਹਾਂਜੀ ਹਰਜੀਤ ਜੀ, ਮੈਂ ਥੋੜ੍ਹਾ ਜਿਹਾ ਆਪਣੇ ਸਰੋਤਿਆਂ ਨੂੰ ਆਪਣੇ ਹਾਇਰਿੰਗ ਬਾਰੇ ਦੱਸਣਾ ਚਾਹੁੰਦਾ ਵੀ ਜਿੱਦਾਂ ਸਾਡੇ ਜਿਹੜਾ ਆਫਿਸ ਆਲਵੇਜ਼ ਬ੍ਰੋਕਰਸ ਹਾਇਰ ਕਰਦਾ ਰਹਿੰਦਾ ਹੈਗਾ, ਮਤਲਬ ਤੁਸੀਂ ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਦਾ ਲਾਈਸੈਂਸ ਹੈਗਾ ਆ ਜਾਂ ਤੁਸੀਂ ਲਾਈਸੈਂਸ ਲੈਣਾ ਚਾਹੁੰਦੇ ਆ, ਤੁਸੀਂ ਆਪਣੇ ਜੋਬ 'ਤੇ ਜਿੱਦਾਂ ਖੁਸ਼ ਨਹੀਂ ਹੈਗੇ ਜਾਂ ਤੁਸੀਂ ਆਪਣੀ ਐਮ ਜੀ ਨਾਲ ਖੁਸ਼ ਨਹੀਂ ਹੈਗੇ, ਉਹ ਤੁਸੀਂ ਸਾਨੂੰ ਜਿੱਦਾਂ ਜੁਆਇਨ ਕਰ ਸਕਦੇ ਹੈਗੇ ਆ, ਅਸੀਂ ਤੁਹਾਡੀ ਲਾਈਸੈਂਸ ਲੈਣ ਵਿੱਚ ਵੀ ਹੈਲਪ ਕਰ ਸਕਦੇ ਹਾਂ। ਬਾਕੀ ਸਾਡੇ ਆਫਿਸ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹਰਜੀ ਜੀ ਕੋਈ ਫੀਸ ਨਹੀਂ ਹੈਗੀ, ਅਸੀਂ ਤਕਰੀਬਨ ਸਾਰੀਆਂ ਹੀ ਮੇਜਰ ਕੰਪਨੀਆਂ ਨਾਲ ਜਿਹੜੇ ਡੀਲ ਕਰਦੇ ਹੈਗੇ ਹਾਂ। ਤੁਸੀਂ ਬਾਕੀ ਜਿਸ ਵੇਲੇ ਤੁਹਾਡਾ ਕੋਈ ਆਪਣਾ ਕੋਈ ਵੀ ਕੰਟੈਕਟ ਹੋਊਗਾ ਡਾਇਰੈਕਟ, ਤੁਹਾਡੇ ਡਾਇਰੈਕਟ ਕੰਟੈਕਟ ਕੰਪਨੀਆਂ ਨਾਲ ਹੋਣਗੇ, ਫਿਰ ਨੰਬਰ ਤੁਹਾਡੇ ਜਿਹੜਾ ਕਮਿਸ਼ਨ ਵੀ ਆ ਉਹ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਕੰਪਨੀਆਂ ਕਰਨਗੇ, ਅਸੀਂ ਸਾਡੇ ਆਫਿਸ ਵੱਲੋਂ ਕੋਈ ਕਮਿਸ਼ਨ ਨਹੀਂ ਜਾਊਗਾ। ਅਤੇ ਅੱਜ ਮਤਲਬ ਸਾਡੇ ਆਫਿਸ ਦੀ ਕਿਸੇ ਤਰ੍ਹਾਂ ਵੀ ਕੋਈ ਵੀ ਜਿੱਦਾਂ ਕੋਈ ਫੀਸ ਨਹੀਂ ਹੈਗੀ। ਜੇ ਤੁਸੀਂ ਕਿਸੇ ਕੰਪਨੀ ਦੀ 1-to-1 ਟ੍ਰੇਨਿੰਗ ਚਾਹੁੰਦੇ ਹਾਂ, ਅਸੀਂ ਉਹ ਵੀ ਤੁਹਾਡੇ ਵਾਸਤੇ ਪ੍ਰੋਵਾਈਡ ਕਰਾਂਗੇ। ਅਤੇ ਮਤਲਬ ਹਰਜੀ ਜੀ ਮਤਲਬ ਆਫਿਸ ਵਿੱਚ ਜਾਂ ਸਾਡੇ ਕੋਈ ਡੈਸਕ ਕੋਈ ਫੀਸ ਫੀਸ ਨਹੀਂ ਹੈਗੀ। ਸਾਡੇ ਜਿੱਦਾਂ ਜਿੰਨੇ ਵੀ ਮਤਲਬ ਆਫਿਸ ਵਿੱਚ ਸਟਾਫ ਹੈਗਾ, ਤੁਸੀਂ ਕਿਸੇ ਤੋਂ ਵੀ ਆਪਣੀ ਜਿਹੜੀ ਹੈਲਪ ਲੈ ਸਕਦੇ ਹੈਗੇ।
5: ਠੀਕ ਹੈ।
6: ਅਤੇ ਮੈਂ ਜੀ ਇਹ ਕਹਿਣਾ ਚਾਹੁੰਦਾ ਬਾਕੀ ਸਾਡੇ ਸਰੋਤਿਆਂ ਨੂੰ ਕਿਸੇ ਤਰ੍ਹਾਂ ਵੀ ਕੋਈ ਵੀ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਜਿੱਥੇ ਇੰਸ਼ੋਰੈਂਸ ਦਾ ਨਾਂ ਆ ਗਿਆ, ਉਹ ਸਾਨੂੰ ਕਾਲ ਕਰ ਸਕਦੇ। ਮਤਲਬ ਲਾਈਫ ਹੋਵੇ, ਕ੍ਰਿਟੀਕਲ ਹੋਵੇ, ਮੋਰਗੇਜ ਇੰਸ਼ੋਰੈਂਸ ਹੋਵੇ, ਸੁਪਰਵੀਜ਼ਾ ਇੰਸ਼ੋਰੈਂਸ ਹੋਵੇ, ਵਿਜ਼ਟਰ ਮੈਡੀਕਲ ਇੰਸ਼ੋਰੈਂਸ ਹੋਵੇ, ਟਰੈਵਲ ਇੰਸ਼ੋਰੈਂਸ ਹੋਵੇ, ਜਾਂ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਇਨਵੈਸਟਮੈਂਟ ਕਰਨੀ ਚਾਹੁੰਦੇ ਹਾਂ, RDSP ਹੋਵੇ, RESP ਹੋਵੇ, ਜਾਂ ਹਜੇ ਜੀ ਮਤਲਬ ਫਸਟ ਟਾਈਮ ਹੋਮ ਬਾਇਰ ਪਲਾਨ ਫੋਰ ਜਾਂ TFS ਅਕਾਊਂਟ ਹੋਵੇ, ਸਭ ਵਾਸਤੇ ਹਰਜੀਤ ਜੀ ਮੇਰਾ ਇੱਕੋ ਇੱਕ ਨੰਬਰ ਹੈਗਾ 647-300-3100। ਜਾਂ ਤੁਸੀਂ ਸਾਨੂੰ ਸਾਡੇ ਆਫਿਸ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹਾਂ, ਜਿਹੜਾ ਕਿ ਮੇਅਰ ਪੋਰਟ ਐਂਡ ਕਿਊਨ ਸਿਟੀ ਦੇ ਬਿਲਕੁਲ ਕੋਰਨਰ ਦਿੱਤੇ ਆ, 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ ਨੰਬਰ 11, ਬ੍ਰੈਂਪਟਨ।
5: ਠੀਕ ਹੈ,
6: ਨੰਬਰ ਮੇਰਾ ਗੇਨ ਹੈਗਾ 647-300 ਅਤੇ 3100
5: ਇਹ ਤੁਸੀਂ ਪੱਡਾ ਸਾਹਿਬ ਦਾ ਨੰਬਰ ਤੁਸੀਂ ਨੋਟ ਕਰੋ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਇੱਕ ਨੰਬਰ ਤੁਹਾਨੂੰ ਮੈਂ ਹੋਰ ਦੇ ਰਿਹਾ, $35 ਸਕੇਅਰ ਫੁੱਟ ਦੇ ਵਿੱਚ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੁਆਰਟਸ ਲਵਾਉਣੇ ਆ ਅਤੇ ਤੁਹਾਡੇ ਕੁਆਰਟਸ ਦੇ ਕਾਊਂਟਰ ਟੋਪ ਲਵਾਉਣੇ ਆ, ਨੰਬਰ ਇੱਕੋ ਹੀ ਆ, ਪੀਅਰਸਨ ਵਾਲੇ ਸਾਡੇ ਭਾਅ ਜੀ ਆ ਰਣਜੀਤ ਵੀਰਾਂ ਨੇ, ਔਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਆ। ਘਰ 'ਚ ਕੋਈ ਕੰਸਟਰਕਸ਼ਨ ਦਾ ਕੰਮ ਕਰਾਉਣਾ ਤੁਹਾਡੇ ਵਾਸਤੇ ਨੰਬਰ ਹਾਜ਼ਰ ਆ, $35 ਸਕੇਅਰ ਫੁੱਟ ਦੇ ਵਿੱਚ 647-400-4550 ਦੇ ਕਾਕ ਦੀ ਜਾ ਸਕਦੀ ਹੈ। ਔਰ ਲੈ ਕਮਾਲ ਦੀ ਗੱਲ ਆ, ਮੈਂ ਗੀਤ ਸਿੱਖ ਲੱਭ ਰਿਹਾ ਸੀ, ਲੱਭ ਹੋ ਰਹੀ ਗਿਆ, ਨਾ ਧੁੱਪ ਰਹਿਣੀ ਨਾ ਛਾਂ ਰਹਿਣੀ, ਨਾ ਧੁੱਪ ਰਹਿਣੀ ਤੇ ਨਾ ਛਾਂ ਰਹਿਣੀ, ਰਹਿਣਾ ਕਿਹਦਾ, ਇੱਕ ਰੱਬ ਦਾ ਨਾਂ ਬੰਦੇ ਆ। ਇਹ ਗੀਤ ਪਰਿਵਾਰ ਚ ਸੁਣਿਆ ਜਾਣ ਵਾਲਾ ਹੈ, ਸਾਡੇ ਬੱਚੇ ਬੱਚੀਆਂ ਪਰਿਵਾਰ ਮਾਤਾ ਜੀ ਪਿਤਾ ਜੀ ਬਾਪੂ ਜੀ ਕੋਲ ਬੈਠੇ ਕੀ ਆਪਾਂ ਗੀਤ ਸੁਣ ਸਕਦੇ ਹਾਂ? ਜੇ ਆਪਾਂ ਇਹ ਗੀਤ ਸੁਣ ਸਕਦੇ ਹਾਂ ਤੇ ਟਿਕਟਾਂ ticketmaster.ca ਤੇ ਆ, ਜੇ ਆਪਾਂ ਨਹੀਂ ਸੁਣ ਸਕਦੇ ਫਿਰ ਆਰਾਮ ਨਾਲ ਬੈਠੋ, ਫਿਰ ਟਿਕਟਾਂ ਲੈਣ ਦੀ ਲੋੜ ਨਹੀਂ। ਪੱਧਰੀਆਂ ਗੱਲਾਂ ਮੇਰੀਆਂ, ਸਿੱਧੀਆਂ ਗੱਲਾਂ।

ਸਤੰਬਰ 18 ਅਗਲੇ ਫਰਾਈਡੇ ਦਾ ਦਿਨ ਬਣਦਾ ਹੈ, ਇਹ ਫਰਾਈਡੇ ਛੱਡ ਕੇ ਔਰ ਨੈਕਸਟ ਵੀਕ ਜਿਹੜਾ ਵੀਕਐਂਡ ਆਏਗਾ ਫਰਾਈਡੇ ਨਾਈਟ ਹੋਏਗੀ। ਮਿਸੀ ਸਾਗਰ ਦੇ ਸ਼ੋਅ ਹੋ ਰਿਹਾ ਤੁਹਾਡੇ ਵਾਸਤੇ, ਕਿਤੇ ਦੂਰ ਜਾਣ ਦੀ ਲੋੜ ਨਹੀਂ। ਸਾਡੇ ਮਿਸੀ ਸਾਗਰ ਦੀਆਂ ਫੈਮਿਲੀ ਸੁਣ ਰਹੀਆਂ, ਸਾਡੀਆਂ ਬ੍ਰਹਮਟਮ ਦੀਆਂ ਫੈਮਿਲੀ ਸੁਣ ਰਹੀਆਂ, ਸਾਡੀਆਂ ਟਰਾਂਸਪੋਰਟ ਕੰਪਨੀਆਂ ਸੁਣ ਰਹੀਆਂ। ਮੈਂ ਤਾਂ ਹੈਰਾਨ ਹਾਂ, ਸਾਡੀਆਂ ਇੰਨੀਆਂ ਨੇ ਵੱਡੀਆਂ ਟਰਾਂਸਪੋਰਟ ਕੰਪਨੀਆਂ ਇੱਥੇ, ਜੇ ਉਹ ਇੱਕ ਆਵਾਜ਼ ਇੱਕ ਫੋਨ ਹੀ ਮੈਨੂੰ ਕਰ ਦੇਣਾ ਨਾ, ਹਰਜੀਤ ਜੀ ਸਾਨੂੰ ਆ ਟਿਕਟਾਂ ਭੇਜ ਦਿਓ, ਸਾਡੇ ਸਾਰੇ ਡਰਾਈਵਰ ਵੀਰ ਆ ਰਹੇ ਆ, ਤੇ ਕਿੱਡੀ ਵੱਡੀ ਗੱਲ ਹੋਣੀ ਆ, ਕਿੰਨੀ ਕੁ ਵੱਡੀ ਗੱਲ ਹੋਣੀ ਆ। ਏਡੀਆਂ ਨੇ ਵੱਡੀਆਂ, ਸਾਡੇ 200-300-300 ਟਰੱਕ ਆ, 100-100 ਟਰੱਕ ਆ ਸਾਡੇ ਵੀਰਾਂ ਦੇ ਕੋਲ, ਪਰ ਇੱਕ ਸਾਥ ਦੇਣਾ ਬੜਾ ਜ਼ਰੂਰੀ ਆ ਵੀਰ ਮੇਰਿਓ। ਔਰ ਮੈਂ ਵੈਸੇ ਜਿੰਨੀ ਵਾਰੀ ਪੰਜਾਬੀ ਸ਼ੋਅ ਕਰਾਏ ਆ ਮੇਰਾ ਜ਼ੋਰ ਜ਼ਿਆਦਾ ਲੱਗ ਜਾਂਦਾ, ਪਤਾ ਨਹੀਂ ਕੀ ਗੱਲ ਕੀ ਹੈ। ਹਾਲੇ ਅਸੀਂ ਖੁਦ ਪੰਜਾਬੀ ਹਾਂ, ਪੰਜਾਬੀ ਆਡੀਅੰਸ ਮੇਰੀ ਜ਼ਿਆਦਾ ਹੈ, ਪਰ ਜ਼ੋਰ ਮੇਰਾ ਤੁਸੀਂ ਵੀ ਜ਼ਿਆਦਾ ਲਵਾ ਦਿੰਦੇ ਆ ਵੀ ਤੁਹਾਨੂੰ ਸੁਨੇਹਾ ਦੇਣ ਲਈ। ਆ ਜਾਓ ਸਾਰੇ ਵੀਰ ਬਣ ਕੇ ਹੁਣ ਟਿਕਟਾਂ ticketmaster.ca ਤੋਂ ਲੈ ਲਓ। ਹਾਂ ਜੇ ਕਿਸੇ ਨੇ ਇਕੱਠੀਆਂ ਟਿਕਟਾਂ ਲੈਣੀਆਂ ਉਹ ਮੈਨੂੰ ਕਾਲ ਕਰ ਲਿਓ 6474481000, 647-448-1000। ਜੇ ਸ਼ੋਅ 'ਚ ਤੁਹਾਨੂੰ ਕੋਈ ਸੱਚੀ ਗੱਲ ਲੱਗੀ ਹੈ, ਜੇ ਵਧੀਆ ਗੱਲ ਲੱਗੀ ਹੈ, ਜੇ ਗੀਤ ਤੁਹਾਨੂੰ ਚੰਗੇ ਲੱਗੇ ਹੈ, ਤਾਂ ਟਿਕਟਾਂ ਲੈ ਲਓ ਵੀਰ ਬਣ ਕੇ ਸਾਰੇ ਜਾਣੇ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: Dave Tatla News Desk, locally covered, nationally connected.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਜੋਵ ਨੂੰ
6: 647-7739-8710।
8: ਮੈਂ ਕਿਆ ਕਿੱਥੇ ਜਾ ਰਹੀ ਹੈ?
9: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
8: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
12: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
11: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
11: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
13: Indian Fruitland, one stop for all your grocery needs.
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
15: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
16: Ladies and gentlemen, introducing from CHLO AM 530, the number one radio.

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सब का स्वागत है। आशावादी उम्मीद करते हैं तो अड्डा दिन अच्छा गुजर रहा होगा। साड़ी कोशिश रहेगी कि तुहाडे ढेर सारे डालर बचाइए, कुछ ना कुछ सानू सलाह मशवरा देइए। लाइफ इंश्योरेंस रिलेटेड हरप्रीत सैनी जी तुहाडे लई कुछ ना कुछ जानकारी देणगे। सब तो पहला छतरी छाता की रिपोर्ट दसीए, तापमान अगले चार पांच दिन च 22 डिग्री तो लैके 26 डिग्री तक रहेगा। ब्लू जी आले वधिया गेमा खेल रहे ने, देखदे आं इन्हां दा की बणदा। स्टडी परमिट ते एक बंदा इत्थे आया होया, पील रीजन पुलिस ने उसनू अरेस्ट किया है। नाम है तपिंदर सिंह घुमण, उमर है 22 साल दी। अगस्त दे महीने कुछ घरां विच जाके कदे होर जाके उन्हें रॉबरियां कीतियां, डकैतियां मारियां, फिर कहिंदे कैनेडा पहला वर्गा नहीं रहा। एक मदर है, उसने आपदे 2 साल दे बच्चे दा कतल कर दिता मुंडे दा, ते फिर अपनी लाइफ लैण दी कोशिश कीती गई, पुलिस ने उसनू गिरफ्तार कर लिया है। एक टीचर ने एक मुंडे नाल हमबिस्तर हुई, मुंडे की उम्र जिहड़ी है 16 साल, बीबी की उम्र 30 साल दी। जिहड़ा कारगो जहाज अमेरिका च रनवे ते स्लिप होके जाके गां मियामी इंटरनेशनल एयरपोर्ट ते क्रैश होके गां एक गड्डी च बजिया सी, उहदे विच 5 जणे सी, 5 दी मौत हो गई। इह लास्ट संडे दी गल। लो जी, जाने आउने आ साडे नाल संपर्क करन लई। साडे कोले वीकेंड ते एयर टाइम अवेलेबल है, नंबर ने 416-677-0609। तुसीं अपना रेडियो प्रोग्राम कर सकदे हो।
1: वैनिटीज ते न्यू शिपमेंट आ गई है। बाथरूम वैनिटीज दे सिलेक्टेड मॉडल्स ते भी अप टू 60% ऑफ। कॉन्ट्रैक्टर्स ले स्पेशल प्राइसेस। इन्ना ही नहीं, वैनिटीज दी परचेज ते सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800, 905-671-1800।
2: कंडीशंस अप्लाई।
3: आ भेने, खरीद लिया गहने?
4: किथे, छान लिया शहर दा कोना कोना, किथे नहीं मिलिया चंगा सोना।
3: ले, ए वी गल कोई कहण दी है, सोना ता सोना ही हुंदा, गल ता ज्वेलरी दे डिजाइन दी है।
4: गल ता तेरी सही है भेन, किथों मिलणगे गहनियां दे सोने डिजाइन?
1: जनक ज्वेलर्स। जनक ज्वेलर्स ते स्टोन ज्वेलरी दी नवी शिपमेंट पहुंच चुकी है, जिदे विच थानू एंटीक जड़ाऊ ते कुंदन सेट्स, रिंग्स, बैंगल्स ते लेटेस्ट डिजाइन दे डिजाइनर इयररिंग्स भी मिलणगे। जनक ज्वेलर्स, कॉल 9052308800।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, बिकॉज वी केयर।
0: Are you ready? Ikka Junction ले 647-429-4040। Catering करोनी है छोटी बड़े function ले, no problem, 647-429-4040। Live cooking करोनी है करे, no problem, 647-429-4040। तुसी इन्हारे banquet hall या lounge में छोटी बड़ी party करनी है, no problem, 647-429-4040, 647-429-4040।
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
7: Taya, sada meat machhi da bada hi shaukeen hai. Kehnda party vich non-veg special hona chahida. Bas ve, assi karta phone Punjabi by Nature walean nu. Oh, kare aake live cooking karke gaye. Punjabi by Nature walean nu call kareo.
8: Punjabi by Nature, Airport and Huvet, Tikko Route, 905-794-4667.
9: हाँ जी ठीक है, पर फॉर्म तो तुसी खाना नहीं भरिया, तुसी मैरिड हो?
10: हाँ जी हाँ जी जी, महीना का पहला व्याह है जी कुड़ी नाल।
9: व्याह कुड़ी नाल ही हुंदा है?
10: नहीं जी, मतलब मेरी भैन दा मुंडे नाल होया सी ना।
11: फट्टे मुँह तेरे।
12: From the Dave Padla News Desk, locally covered, nationally connected.
0: ਨੈਸ਼ਨਲੀ ਅਤੇ ਲੋਕਲੀ ਕਵਰਡ ਆ ਅਸੀਂ। ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂਐਸ ਲਈ ਸਪੈਸ਼ਲ ਡਰਾਈਵਰ ਚਾਹੀਦਾ, ਸਪੈਸ਼ਲ ਪੇ ਮਿਲੇਗੀ, ਚੰਗੀ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ। ਸੋ ਅਗਰ ਤੁਸੀਂ ਏਜ਼ਡ ਡਰਾਈਵਰ ਹੈ ਔਰ ਜੋਬ ਲੈਣੀ ਚਾਹੁੰਦੇ ਹੋ, ਕੁਲਦੀਪ ਮਾਂਗਟ ਹੋਰਾਂ ਨੂੰ ਫੋਨ ਕਰ ਲਓ 6479726455 6479972455। ਚਾਈਨਾ ਦੀ ਜਿਹੜੀ ਐਕਸਪੋਰਟ ਹੈ ਉਹ ਅਗਸਤ ਦੇ ਮਹੀਨੇ ਵਧੀ ਹੈ, 5% ਨਹੀਂ, 10 ਨਹੀਂ, 15 ਨਹੀਂ, 20 ਨਹੀਂ, 25% ਬੱਲੇ, ਥੈਂਕਸ ਟੂ ਆਪਣੇ ਟੈਰਫ ਜਿਹੜੇ ਲਾਉਣ ਲੱਗਿਆ ਹੋਇਆ ਡੋਨਲਡ ਟਰੰਪ। ਔਰ ਸਾਡੇ ਜਿਹੜੇ ਜਾਲੀ ਮੀਡੀਆ ਨੇ ਇਹ ਡਰਾਉਣ ਲੱਗੇ ਹੋਏ ਆ, ਗਰੋਸਰੀ ਮਹਿੰਗੀ ਹੋਜੂ, ਟੈਰਫ ਨਾਲ ਗਰੋਸਰੀ ਮਹਿੰਗੀ ਹੋਜੂ, ਲੇਕਿਨ ਜਿਹੜੇ ਮਾਹਰ ਲੋਕ ਨੇ ਉਹਨਾਂ ਦੇ ਦੱਸਣ ਮੁਤਾਬਕ ਮੋਸਟ ਗਰੋਸਰੀ ਆਈਟਮ ਹੈਵ ਐਸਕੇਪਡ ਵਿਦ ਦ ਟ੍ਰੇਡ ਟੈਂਸ਼ਨ। ਸੋ ਟ੍ਰੇਡ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਡਕਟ ਨੇ, ਦਾਲਾਂ ਗੋਭੀਆਂ ਸਬਜ਼ੀਆਂ ਜੋ ਵੀ ਆ, ਉਹਨਾਂ 'ਤੇ ਕੋਈ ਬੜਾ ਅਸਰ ਨਹੀਂ ਪਏਗਾ। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ, ਹੁਣ ਆਉਣ ਵਾਲੇ ਦਿਨਾਂ 'ਚ ਪਤਝੜ ਆ ਜਾਣਾ ਹੈ ਔਰ ਆਪਣੀ ਗਾਰਡਨ ਨੂੰ ਸਾਫ਼ ਕਰਾਉਣਾ ਹੈ, ਪੱਤੇ ਪੁੱਤੇ ਟਾਹਣੀਆਂ ਟੂਣੀਆਂ ਸਾਫ਼ ਸੁਥਰੀਆਂ ਰੱਖਣੀਆਂ ਨੇ ਤਾਂ ਕਿ ਆਉਣ ਵਾਲੀ ਜਿਹੜੀ ਸਮਰ ਆ ਤੁਹਾਡਾ ਐਨ ਵਧੀਆ ਹੋ ਜਾਏ। ਉਹਦੇ ਲਈ ਨੰਬਰ ਨੋਟ ਕਰ ਲਓ 6474812-13। ਇਸ ਤੋਂ ਪਹਿਲਾਂ ਕਿ ਵਿੰਟਰ ਪੂਰਾ ਜ਼ੋਰ ਫੜੇ, ਤੁਸੀਂ ਡਕ ਸਿਸਟਮ ਸਾਫ਼ ਕਰਾ ਲਓ। ਡਕ ਸਿਸਟਮ ਸਾਫ਼ ਕਰਾਉਣ ਲਈ ਤੁਹਾਨੂੰ ਅਮਨ ਹੋਰਾਂ ਨੂੰ ਫੋਨ ਕਰਨਾ ਪਏਗਾ 4162776416। ਡਕ ਸਿਸਟਮ ਐਂਡ ਵਧੀਆ ਸਾਫ਼ ਕਰਨਗੇ ਸਰ, ਜੇ ਚਾਹੋ ਤਾਂ ਕੈਮਰੇ ਕੁਮਰੇ ਪਾ ਕੇ ਵੀ ਦਿਖਾ ਦੇਣਗੇ। $99 ਤੋਂ ਘਰ ਦਾ ਡਕ ਸਿਸਟਮ ਸਾਫ਼ ਕਰਾ ਸਕਦੇ ਹੋ। 4162774616।
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
11: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
11: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
11: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 4162942857
11: 4162498857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ।
13: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
14: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
13: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
14: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
13: 40 ਸਾਲਾਂ ਤੋਂ ਬੇਦਾਗ ਸਰਵਿਸ।
15: ਗਿੱਲ ਇੰਟਰਨੈਸ਼ਨਲ ਟ੍ਰੈਵਲ,
14: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
15: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
14: 9056710400 or 9057968800 or visit giltravels.ca।
16: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 6047784812-13, 6477841213।
0: I am Dave Tatla and you are not.

0: ਹਰਪ੍ਰੀਤ ਜੀ ਸਟੂਡੀਓ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਜ ਵਧੀਆ ਦਿਨ ਹੈ ਔਰ ਵਧੀਆ ਦਿਨ ਤੇ ਵਧੀਆ ਵਧੀਆ ਅਸੀਂ ਤੁਹਾਡੇ ਲਈ ਸੇਵਿੰਗ ਲੈ ਕੇ ਆਏ ਹਾਂ। ਅੱਜ ਜੇ ਤੁਸੀਂ ਟਰਮ ਇੰਸ਼ੋਰੈਂਸ ਤੋਂ ਸ਼ੁਰੂ ਕਰੋ ਤਾਂ ਚੰਗਾ ਰਹੇਗਾ, ਇਹ ਸਮਝਾਓ ਕਿ ਟਰਮ ਇੰਸ਼ੋਰੈਂਸ ਹੁੰਦੀ ਕੀ ਹੈ।
1: ਬਿਲਕੁਲ ਦੇਵ ਜੀ, ਸੋ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਵਗੈਰਾ ਦੀ ਗੱਲ ਕਰਦੇ ਹਾਂ ਨਾ, ਸਪੈਸ਼ਲੀ ਜਿਹੜੇ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਕਈ ਕਲਾਇੰਟਸ ਦੇ ਵਿੱਚ ਮਿੱਥ ਪਾਏ ਜਾਂਦੇ ਆ, ਅੱਜ ਆਪਾਂ ਉਹਦੀ ਹੀ ਗੱਲ ਕਰਾਂਗੇ। ਕਿਉਂਕਿ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੇ ਹੀ ਪਲਾਨ ਹੁੰਦੇ ਆ। ਈਦਰ ਟਰਮ ਇੰਸ਼ੋਰੈਂਸ ਲੈ ਲਓ ਜਿਹਦੇ ਵਿੱਚ ਤੁਸੀਂ ਇੱਕ ਲਿਮਿਟਡ ਟਾਈਮ ਦੇ ਲਈ ਕਵਰ ਹੋ ਸਕਦੇ ਆ,
0: ਠੀਕ
1: ਹੈ। ਸੋ ਬੇਸਿਕਲੀ ਤੁਸੀਂ ਇਹ ਕਹਿ ਸਕਦੇ ਆ ਕਿ 10 ਸਾਲ ਤੋਂ ਲੈ ਕੇ 50 ਸਾਲ ਦੇ ਵਿੱਚ ਆਪਾਂ ਕੋਈ ਵੀ ਟਾਈਮ ਪੀਰੀਅਡ ਚੂਜ਼ ਕਰ ਸਕਦੇ ਆ।
0: ਜਿਹੜਾ ਰੇਟ ਹੋਏਗਾ 10 ਦਾ ਹੋਵੇ 15 ਦਾ, ਸੇਮ ਹੀ ਚੱਲੇਗਾ ਸਾਰੇ ਸਾਲ?
1: ਜਿੰਨਾ ਟਾਈਮ ਪੀਰੀਅਡ ਤੁਸੀਂ ਚੂਜ਼ ਕਰੋਗੇ ਉਨੇ ਟਾਈਮ ਤੱਕ ਦਾ ਰੇਟ ਫਿਕਸ ਹੋ ਜਾਣਾ,
0: ਠੀਕ ਹੈ।
1: ਸੋ ਅਗਰ ਕਿਸੇ ਪਰਸਨ ਨੇ 40 ਸਾਲ ਦੀ ਟਰਮ ਚੂਜ਼ ਕੀਤੀ ਹੈ, ਉਹਦਾ ਮਤਲਬ ਇਹ ਹੈਗਾ ਕਿ ਅੱਜ ਤੋਂ ਲੈ ਕੇ ਅਗਲੇ 40 ਸਾਲ ਤੱਕ ਉਹਦਾ ਸੇਮ ਪ੍ਰਾਈਸ ਚੱਲੂਗਾ। ਬਟ ਇਹਦੇ ਵਿੱਚ ਮੈਕਸੀਮਮ ਏਜ ਗਰੁੱਪ ਵੀ ਆ ਕਿ ਜਿਹੜੀ ਟਰਮ ਇੰਸ਼ੋਰੈਂਸ ਹੈਗੀ ਉਹ ਮੈਕਸੀਮਮ ਏਜ 85 ਤੱਕ ਕੰਮ ਕਰੂਗੀ। ਸੋ ਇਹਦਾ ਮਤਲਬ ਇਹ ਹੈਗਾ ਕਿ ਅਗਰ ਕੋਈ 40 ਸਾਲ ਦਾ ਬੰਦਾ ਆ, ਉਹ 40 ਸਾਲ ਦੀ ਟਰਮ ਲੈਂਦਾ ਹੈ ਤਾਂ 80 ਦੀ ਏਜ ਤੱਕ ਉਹ ਕਵਰ ਆ। ਪਰ ਜੇ ਉਹ 40 ਸਾਲ ਵਾਲਾ ਬੰਦਾ 45 ਸਾਲ ਵਾਲੀ ਟਰਮ ਲਊਗਾ ਤਾਂ 85 ਤੱਕ ਕਵਰ ਹੋ ਜਾਊਗਾ। ਬਟ ਅਗਰ ਉਹ 50 ਸਾਲ ਦੀ ਟਰਮ ਲੈਣਾ ਚਾਹੇ ਤਾਂ ਉਹਨੂੰ ਨਹੀਂ ਮਿਲੂਗੀ। ਮੈਕਸੀਮਮ ਚਾਹੇ 50 ਸਾਲ ਦੀ ਟਰਮ ਹੈਗੀ ਵੀ ਆ, ਪਰ ਉਹਦੇ ਵਿੱਚ ਮੈਕਸੀਮਮ ਏਜ ਗਰੁੱਪ ਬੈਂਡ ਵੀ ਹੈਗਾ ਕਿ 85 ਦੀ ਏਜ ਤੱਕ ਹੀ ਕੰਪਨੀ ਨੇ ਕਵਰ ਕਰਨਾ ਹੈ ਟਰਮ ਇੰਸ਼ੋਰੈਂਸ ਦੇ ਵਿੱਚ। ਬਟ ਮੇਨ ਜ਼ਰੂਰੀ ਚੀਜ਼ ਇਹ ਹੈਗੀ ਹੈ ਕਿ ਜਦੋਂ ਵੀ ਆਪਾਂ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਈ ਵਾਰੀ ਜਿਹੜੇ ਕਲਾਇੰਟ ਸਾਨੂੰ ਮਿਲਦੇ ਹੈਗੇ ਆ, ਉਹਨਾਂ ਦਾ ਟਰਮ ਇੰਸ਼ੋਰੈਂਸ ਦੇ ਰਿਗਾਰਡਿੰਗ ਨਾ ਥੋੜੇ ਜਿਹੇ ਕਨਫਲਿਕਟ ਜੇ ਹੁੰਦੇ। ਉਹਨਾਂ ਨੂੰ ਹੁੰਦਾ ਹੈ ਕਿ ਟਰਮ ਇੰਸ਼ੋਰੈਂਸ ਆ ਅਗਲੇ 25-30 ਸਾਲ ਦੀ ਆ, ਜੇ ਸਾਨੂੰ ਕੁਛ ਨਹੀਂ ਹੋਇਆ ਤਾਂ ਸਾਡੇ ਤਾਂ ਪੈਸੇ ਵੇਸਟ ਆ।
0: ਹਾਂਜੀ,
1: ਸੋ ਬਹੁਤੀ ਵਾਰੀ ਤਾਂ ਆਪਾਂ ਟਰਮ ਇੰਸ਼ੋਰੈਂਸ ਦੇ ਲਈ ਇਹੀ ਸੁਣਦੇ ਆ,
0: ਠੀਕ ਹੈ।
1: ਪਰ ਕਈ ਵਾਰ ਇੱਦਾਂ ਹੁੰਦਾ ਕਿ ਜੇ ਜਿੰਨੀਆਂ ਸਾਡੀਆਂ ਨੀਡਸ ਹੈਗੀਆਂ ਆ ਉਹਦੇ ਅਕੋਰਡਿੰਗਲੀ ਜੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀ ਲਈ ਹੋਵੇ, ਬਾਅਦ ਵਿੱਚੋਂ ਇੱਕ ਤਾਂ ਆਪਣੀ ਕਵਰੇਜ ਹੋ ਗਈ। ਆਪਾਂ ਲਾਈਫ ਇੰਸ਼ੋਰੈਂਸ ਨੂੰ ਨਾ ਕਈ ਵਾਰੀ ਜ਼ਿਆਦਾਤਰ ਇਨਵੈਸਟਮੈਂਟ ਹੀ ਸੋਚ ਲੈਂਦੇ ਆ ਕਿ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਆਪਾਂ ਲੈ ਲਈ ਆ ਤੇ ਸਾਨੂੰ ਸਾਰਾ ਕੁਛ ਜਿਹੜਾ ਪਲਾਨ ਦੇ ਵਿੱਚ ਆਪਾਂ ਪੈਸਾ ਪਾਇਆ ਉਹ ਮਨੀ ਬੈਕ ਹੋ ਜਾਊਗਾ, ਤੇ ਸਾਨੂੰ ਜਿਹੜੀ ਹੈਗੀ ਆ ਸਾਡੇ ਉਨਾ ਕੁ ਟਾਈਮ ਤੱਕ ਸਾਡੇ ਕੋਲ ਕਵਰੇਜ ਵੀ ਰਹੂਗੀ, ਉਸ ਤੋਂ ਬਾਅਦ ਸਾਨੂੰ ਪੈਸੇ ਵਾਪਸ ਮਿਲ ਜਾਣਗੇ। ਲਾਈਫ ਇੰਸ਼ੋਰੈਂਸ ਦੇ ਇਦਾਂ ਦੇ ਪਲਾਨ ਹੈਗੇ ਆ, ਪਰ ਪਹਿਲੇ ਲਾਈਫ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਕਿਉਂਕਿ ਲਾਈਫ ਇੰਸ਼ੋਰੈਂਸ ਆਪਾਂ ਕਰਵਾ ਇਸ ਲਈ ਰਹੇ ਹਾਂ ਕਿ ਸਾਡੀ ਫੈਮਿਲੀ ਕਵਰ ਹੋ ਸਕੇ। ਉਹਦੇ ਲਈ ਇਹ ਹੈਗਾ ਕਿ ਹੁਣ ਜੇ ਕੋਈ ਬੰਦਾ ਇੱਥੇ ਨਿਊ ਇਮੀਗ੍ਰੈਂਟ ਆਇਆ ਹੈਗਾ, ਜਿਹਦੀਆਂ ਇੱਕ ਬੰਦਾ ਹੈਗਾ ਜਿਹਦੀਆਂ ਮਿਲੀਅਨ ਡਾਲਰ ਦੀ ਮੋਰਗੇਜ ਪਈ ਹੈਗੀ ਆ, ਸੋ ਹੁਣ ਇਹ ਵਾਲੇ ਪਰਸਨ ਜਿਹਨਾਂ ਦੀਆਂ ਲਾਇਬਿਲਟੀਜ਼ ਹੈਗੀਆਂ ਆ, ਜਿਹੜੇ ਨਿਊ ਇਮੀਗ੍ਰੈਂਟ ਉਤਰੇ ਆ ਜਾਂ ਕੋਈ ਵਰਕ ਪਰਮਿਟ ਤੇ ਆ, ਕੋਈ ਸਟੂਡੈਂਟ ਵੀਜ਼ਾ ਦੇ ਉੱਪਰ ਆ, ਇਹਨਾਂ ਨੂੰ ਕੋਈ ਪਰਮਾਨੈਂਟ ਇੰਸ਼ੋਰੈਂਸ ਦੀ ਐਡੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਪਹਿਲੀ ਨੀਡ ਉਹਨਾਂ ਦੀ ਇਹੀ ਆ ਕਿ ਉਹਨਾਂ ਦੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ। ਜੇ ਹੁਣ ਮਿਲੀਅਨ ਡਾਲਰ ਦੀ ਆਪਣੀ ਮੋਰਗੇਜ ਪਈ ਆ ਤੇ ਆਪਾਂ ਕਹੀ ਜਾਈਏ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਤਾਂ ਪੈਸੇ ਵੇਸਟ ਹੋ ਜਾਣੇ ਆ, ਆਪਾਂ ਸਿਰਫ ਲੱਖ 2 ਲੱਖ ਡਾਲਰ ਵਾਲੀ ਪਰਮਾਨੈਂਟ ਮਨੀ ਬੈਕ ਵਾਲਾ ਪਲਾਨ ਲੈ ਲਈਏ, ਤੇ ਕੱਲ ਨੂੰ ਜੇ ਕੁਛ ਹੈਪਨ ਹੋ ਜਾਵੇ ਤਾਂ ਫੈਮਿਲੀ ਨੂੰ ਤਾਂ 2 ਲੱਖ ਡਾਲਰ ਹੀ ਮਿਲਿਆ ਨਾ,
0: 8 ਲੱਖ ਦਾ ਫੇਰ ਘਾਟਾ,
1: 8 ਲੱਖ ਦੀ ਤਾਂ ਮੋਰਗੇਜ ਫਿਰ ਵੀ ਪਈ ਆ। ਸੋ ਇਦਾਂ ਦੇ ਸਿਨੈਰੀਓਸ ਦੇ ਵਿੱਚ ਟਰਮ ਇੰਸ਼ੋਰੈਂਸ ਬਹੁਤ ਵਧੀਆ ਰੋਲ ਨਿਭਾਉਂਦੀ ਆ, ਕਿਉਂਕਿ ਪ੍ਰੀਮੀਅਮ ਘੱਟ ਹੁੰਦਾ ਆ ਐਂਡ ਤੁਸੀਂ ਵਧੀਆ ਅਮਾਊਂਟ ਦੀ ਕਵਰੇਜ ਲੈ ਸਕਦੇ ਆ। ਐਂਡ ਸਪੈਸ਼ਲੀ ਇਹਦੇ ਵਿੱਚ ਇਹ ਚੀਜ਼ ਹੈਗੀ ਆ ਕਿ ਜੇ ਕੱਲ ਨੂੰ ਇਨਕੇਸ ਆਪਾਂ ਨੂੰ ਲੱਗੇ ਆਪਾਂ ਇਸ ਪਲਾਨ ਨੂੰ ਪਰਮਾਨੈਂਟ ਦੇ ਵਿੱਚ ਚੇਂਜ ਕਰਨਾ ਹੈਗਾ, ਮਨੀ ਬੈਕ ਪਲਾਨ 'ਚ ਚੇਂਜ ਕਰਨਾ, ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਆਪਾਂ ਚੇਂਜ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀ ਆਪਸ਼ਨਸ ਹੈਗੀਆਂ ਆ। ਲਾਈਫ ਇੰਸ਼ੋਰੈਂਸ ਦਾ ਪਹਿਲਾ ਪ੍ਰਸਪੈਕਟਿਵ ਇਹੀ ਸਮਝ ਕੇ ਚੱਲਿਆ ਕਰੋ ਕਿ ਲਾਈਫ ਇੰਸ਼ੋਰੈਂਸ ਆਪਾਂ ਤਾਂ ਕਰਵਾ ਰਹੇ ਹਾਂ ਕਿਉਂਕਿ ਸਾਨੂੰ ਪ੍ਰੋਟੈਕਸ਼ਨ ਦੀ ਜ਼ਰੂਰਤ ਆ ਕਿ ਕੱਲ ਨੂੰ ਅਗਰ ਇਨਕੇਸ ਕਿਸੇ ਮੇਨ ਅਰਨਿੰਗ ਮੈਂਬਰ ਨੂੰ ਕੁਛ ਹੋ ਜਾਂਦਾ ਹੈਗਾ, ਉਸ ਤੋਂ ਬਾਅਦ ਫੈਮਿਲੀ ਕੋ ਇਨਫ ਪੈਸੇ ਹੋਣ ਜਿਹਦੇ ਨਾਲ ਐਟਲੀਸਟ ਉਹ ਪ੍ਰਿੰਸੀਪਲ ਘਰ ਦਾ ਪੇ ਆਫ ਕਰ ਸਕਣ। ਬਹੁਤ ਪਰਸਨ ਤਾਂ ਇੱਦਾਂ ਦੇ ਵੀ ਹੈਗੇ ਆ, ਮੇਰੇ ਕਾਫੀ ਕਲਾਇੰਟ ਇੱਦਾਂ ਦੇ ਆ, ਉਹ ਅਗਰ ਕੋਈ ਇਨਵੈਸਟਮੈਂਟ ਪ੍ਰੋਪਰਟੀ ਵੀ ਐਡ ਆਨ ਕਰਦੇ ਆ ਨਾ, ਰਾਈਟ ਅਵੇ ਕਾਲ ਆ ਜਾਂਦੀ ਹੈ ਕਿ ਹਰਪ੍ਰੀਤ ਸਾਡੀ ਇੰਨੀ ਮੋਰਗੇਜ ਵਧੀ, ਸਾਡੀ ਕਵਰੇਜ ਇਨਕਰੀਜ਼ ਕਰਵਾ ਦਿਓ। ਸੋ ਪਰ ਇੱਦਾਂ ਦੇ ਕਲਾਇੰਟ ਹੈਗੇ ਘੱਟ ਆ, ਕਈਆਂ ਨੂੰ ਵਿੱਚ ਤਾਂ ਇਹ ਹੁੰਦਾ ਕਿ ਪ੍ਰਿੰਸੀਪਲ ਘਰ ਵੀ ਕਵਰ ਹੋ ਜਾਵੇ ਉਨਾ ਹੀ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਪਹਿਲਾਂ ਜ਼ਰੂਰੀ ਇਹ ਹੈਗਾ ਕਿ ਪਹਿਲਾਂ ਪ੍ਰਿੰਸੀਪਲ ਘਰ ਦੀ ਮੋਰਗੇਜ ਕਵਰ ਅਪ ਹੋਵੇ ਐਂਡ ਉਸ ਤੋਂ ਬਾਅਦ ਫਿਰ ਤੁਸੀਂ ਸੋਚ ਸਕਦੇ ਆ ਕਿ ਹਾਂ ਸਾਡੀਆਂ ਹੋਰ ਐਕਸਟਰਾ ਲਾਇਬਿਲਟੀਜ਼ ਹੈਗੀਆਂ ਉਹਦੀ ਪ੍ਰੋਟੈਕਸ਼ਨ ਹੋਵੇ।
0: ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਇੱਕ ਹੋਰ ਗੱਲ ਹੈ, ਹਰਪ੍ਰੀਤ ਹੋਰਾਂ ਦਾ ਫੋਨ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ ਜਾਂ ਯਾਦ ਕਰ ਲਓ, ਜੇ ਕਦੇ ਗੱਡੀ ਚਲਾ ਰਹੇ ਹਾਂ ਹਿੰਮਤ ਕਰਨ ਦੀ ਲੋੜ ਨਹੀਂ, ਮੈਨੂੰ ਜਦੋਂ ਮਰਜ਼ੀ ਫੋਨ ਕਰ ਲਓ, ਮੇਰੇ ਨੰਬਰ ਤੁਹਾਡੇ ਸਾਰਿਆਂ ਕੋਲੇ ਆ। ਇਹਨਾਂ ਨਾਲ ਫੋਨ ਤੇ ਡਿਟੇਲਾਂ ਨਾ ਪੁੱਛਿਓ, ਮੈਂ ਸਮਝਦਾ ਜੇ ਸਾਹਮਣੇ ਬਹਿ ਜਾਣਾ ਕਿ ਫਿਰ ਚੰਗੀ ਤਰ੍ਹਾਂ ਸਮਝਾ ਸਕਦੇ ਆ।
1: ਬਿਲਕੁਲ ਜੀ, ਫਿਰ ਸਾਰੇ ਪਲਾਨ ਚੰਗੀ ਤਰ੍ਹਾਂ ਸਮਝ ਸਕਦੇ ਆ ਕਿ ਇਹਦੇ ਵਿੱਚ ਕੀ ਐਡ ਆਨ ਹੋ ਸਕਦਾ, ਕੱਲ ਨੂੰ ਕੀ ਚੀਜ਼ਾਂ ਚੇਂਜ ਹੋ ਸਕਦੀਆਂ। ਡੈਫੀਨੇਟਲੀ
0: ਫੋਨ ਨੰਬਰ ਦਿਓ,
1: 416-817-6500, 416-817-6500।
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲਾਈਨ ਹੈ ਸੱਚੀ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲਾਈਨ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਟਨ।
0: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
4: ਹੈ ਉਹ ਤੂੰ ਰੇਫੜਾ,
0: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ,
4: ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋੜਗੇ ਚ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈ ਗਈ ਪੱਲੇ।
5: ਕਿਤੇ ਨੀ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ, ਕੋਈ ਆਲੂ ਪਿਆਜ਼ ਤੇ ਲੈਣੀ ਨੀ, ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆ ਜਾਓ, ਨਵੀਂ ਜਾਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਆ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900, 791-4900, ਆਜੋ ਆਜੋ।
0: ਅਨੀਸ਼ਾ ਜੀ, ਵੈਲਕਮ ਟੂ ਦ ਸ਼ੋ।
6: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
7: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
9: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222.
10: From the Dave Tablet News Desk, locally covered, nationally connected.
0: ਰਿਚਮੰਡ ਹਿੱਲ ਵਿੱਚ ਘਰ 'ਚ ਦਾਖਲ ਹੋ ਕੇ ਹਮਲਾ, 4 ਗ੍ਰਿਫਤਾਰ, 5ਵੇਂ ਦੀ ਭਾਲ ਜਾਰੀ। ਟਰੰਪ ਦੀ ਧਮਕੀ ਨਾਲ ਬੰਬਾਰਡੇਅਰ ਦੇ ਨਿਵੇਸ਼ਕਾਂ 'ਚ ਚਿੰਤਾ ਵਧੀ, ਸ਼ੇਅਰ ਜਿਹੜੇ ਨੇ ਉਹਨਾਂ 'ਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ। ਇਹ ਭੁੱਲ ਗਿਆ ਟਰੰਪ ਬਾਬੂ, ਕੰਪਨੀ ਨੇ ਕੈਂਸਸ ਦੇ ਵਜੀਟਾ ਸ਼ਹਿਰ ਵਿੱਚ ਇੱਕ ਫੈਕਟਰੀ ਆਲਰੇਡੀ ਮੌਜੂਦ ਹੈ ਜਿੱਥੇ ਕਰੀਬ 1200 ਕਰਮਚਾਰੀ ਕੰਮ ਕਰਦੇ ਨੇ, ਜਿਹੜੀ ਚੇਨ ਸਪਲਾਈ ਆ ਉਹਨਾਂ ਨਾਲ ਰਲਾ ਕੇ 20,000 ਕੰਮ ਕਰਦੇ ਨੇ, ਜਾਣੀ 30,000 ਤੋਂ ਲੋਕ ਆਲਰੇਡੀ ਕੰਮ ਕਰਦੇ ਨੇ ਉੱਥੇ। ਟਰੰਪ ਨੇ ਕੈਨੇਡਾ ਤੋਂ ਸ਼ਰਾਬ, ਮੋਟਰਸਾਈਕਲ ਤੇ ਡੈਰੀ ਤੇ ਪਾਬੰਦੀ ਲਗਾ ਕੇ ਵਪਾਰ ਯੁੱਧ ਨੂੰ ਤੇਜ਼ ਕੀਤਾ। ਲੈ ਕੇ ਚੱਲਦੇ ਆ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਹਾਜ਼ਰ ਨੇ ਜਨਾਬ।
11: ਬਹੁਤ ਸ਼ੁਕਰੀਆ, ਧੰਨਵਾਦ ਦੀਪ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਇਸ ਵੀਕਐਂਡ ਤੱਕ ਜਿੰਨੇ ਵੀ ਪਰਿਵਾਰ ਫਰਨੀਚਰ ਦੀ ਸ਼ੋਪਿੰਗ ਬਾਰੇ ਸੋਚ ਰਹੇ ਨੇ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਜਾਂ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਤੇ ਸੰਡੇ ਤੱਕ, ਜੀ ਹਾਂ, ਇਸ ਸੰਡੇ ਤੱਕ ਸਾਰੀਆਂ ਡੀਲਾਂ ਨੂੰ ਤੁਸੀਂ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ, ਜੀ ਹਾਂ, ਅਗਲੇ ਵੀਕ ਤੋਂ 25-30% ਜਿਹੜੀਆਂ ਪ੍ਰਾਈਸ ਅੱਪ ਜਾ ਰਹੀਆਂ, ਕਿਉਂਕਿ ਟੈਰਿਫ ਲੱਗਣ ਜਾ ਰਿਹਾ, ਸੋ 30% ਤੁਸੀਂ ਪ੍ਰਾਈਸ ਉੱਪਰ ਜਾਣਗੀਆਂ ਜੇ ਤੁਸੀਂ ਨੈਕਸਟ ਵੀਕ ਆ ਕੇ ਲੋਕ ਕਰ ਲਓ ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ ਕਿਉਂਕਿ ਇਸ ਸੰਡੇ ਤੱਕ ਜੇ ਤੁਸੀਂ ਫਰਨੀਚਰ ਦੀ ਬਾਇੰਗ ਕਰਦੇ ਹੋ 30% ਸੇਵ ਕਰ ਸਕਦੇ ਹੋ ਜੀ ਹਾਂ ਹਜ਼ਾਰ ਵਾਲਾ ਬੈਡਰੂਮ ਸੈੱਟ ਇਸ ਵੀਕ ਤਾਂ 1000 ਦਾ ਮਿਲੂਗਾ ਅਗਲੇ ਵੀਕ 1300 ਡਾਲਰ ਦਾ 2000 ਵਾਲਾ ਬੈਡਰੂਮ ਸੈੱਟ 2600 ਡਾਲਰ ਦਾ ਮਿਲੂਗਾ ਸੋ 30% ਪ੍ਰਾਈਜ਼ਾਂ ਜਿਹੜੀਆਂ ਵਧਣ ਜਾ ਰਹੀਆਂ ਸੋ ਇਸ ਵੀਕਐਂਡ ਤੱਕ ਫਰਾਈਡੇ ਸੈਟਰਡੇ ਸੰਡੇ ਤੱਕ ਤੁਸੀਂ ਆ ਕੇ ਆਪਣੀਆਂ ਡੀਲਾਂ ਲੌਕ ਕਰ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਕੇ ਡਿਲੀਵਰੀ ਜਦੋਂ ਵੀ ਤੁਹਾਨੂੰ ਚਾਹੀਦੀ ਹੈ ਸਕੈਜੂਲ ਹੋ ਜਾਊਗੀ ਫਰਾਈਡੇ ਸੈਟਰਡੇ ਸੰਡੇ ਤੱਕ ਤੁਸੀਂ ਪਹੁੰਚ ਸਕਦੇ ਹੋ ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਜੀ ਹਾਂ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕਿੰਗ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ 999 ਦਾ ਜੀ ਹਾਂ ਆ ਇਸ ਸੰਡੇ ਤੱਕ ਇਸ ਵੀਕਐਂਡ ਤੱਕ ਤੁਸੀਂ ਇਹ ਬੈਡਰੂਮ ਸੈੱਟ 1000 ਡਾਲਰ ਦਾ ਲੈ ਸਕਦੇ ਹੋ ਜੇ ਨੈਕਸਟ ਵੀਕ ਆਉਂਦੇ ਹੋ ਤੇ ਇਹੀ ਬੈਡਰੂਮ ਸੈੱਟ 1300 ਡਾਲਰ ਦਾ ਮਿਲੂਗਾ ਜੀ ਹਾਂ 30% ਜਿਹੜੀਆਂ ਪ੍ਰਾਈਜ਼ਾਂ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ ਸੋ ਇਸ ਵੀਕਐਂਡ ਤੱਕ ਤੁਸੀਂ ਆਪਣੀਆਂ ਡੀਲਾਂ ਆ ਕੇ ਰਾਖਵੀਆਂ ਕਰ ਸਕਦੇ ਹੋ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਰ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਭਾਜੀ
0: ਬੜੀ ਮਿਹਰਬਾਨੀ ਜਨਾਬ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਖਬਰਾਂ ਜੋ ਖਬਰ ਹੈ ਦਿੱਲੀ ਤੋਂ ਆਈ ਆ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਸ ਸੀ ਡੀ ਨੂੰ ਦਿੱਲੀ ਵਿਚ ਚੱਲ ਰਹੇ ਗੈਰ ਕਾਨੂੰਨੀ ਪੀ ਜੀ ਅਤੇ ਹੋਸਟਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਗੁਲਜ਼ਾਰ ਦੀ ਮੌਤ ਦਾ ਮਾਮਲਾ ਸਿੱਟ ਕਰੇਗੀ ਜਾਂਚ ਚਾਰ ਗ੍ਰਿਫ਼ਤਾਰ ਕੇਸ ਸੁਸਾਈਡ ਦਾ ਸੀ ਮਿਸਾਗਾ ਹਾਈਵੇ ਹਾਦਸੇ ਤੋਂ ਬਾਅਦ ਬਫਲੋ ਏਰੀਏ ਦੇ ਪਿਤਾ ਨੇ ਲੱਤਾਂ ਗੁਆਤੀਆਂ ਹਰਪ੍ਰੀਤ ਜੀ ਤੇ ਜਿਹੜਾ ਉਹਦਾ ਪੁੱਤਰ ਸੀ ਉਹਦੇ ਬਹੁਤ ਸਾਰੀਆਂ ਸਰਜਰੀਆਂ ਹੋਈਆਂ ਬਾਪ ਦਾ ਨਾਮ ਸੀ ਵਿਸ਼ਵਾਸ 43 ਸਾਲ ਦੀ ਉਮਰ ਸੀ ਮੁੰਡਾ 12 ਸਾਲ ਦਾ ਹੈ ਮਰੀਫ ਉਹਦਾ ਨਾਮ ਹੈ ਇਹ 5:30 ਡੇ ਪਟਾਲਾ ਸ਼ੋ ਜਾਣੇ ਆ ਆਉਂਦੇ ਆ ਸਟੇ ਟਿਊਨ ਤੁਹਾਨੂੰ ਜੋਕ ਵੀ ਸੁਣਾਉਣੇ ਆ
12: ਆਰ ਯੂ ਰੈਡੀ
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040
13: ਕੀ ਹੋਇਆ ਤੂੰ ਇੰਨਾ ਰੋ ਕਿਉਂ ਰਿਹਾ
14: ਓ ਮੇਰੀ ਮੁਰਗੀ ਮਰ ਗਈ ਯਾਰ
13: ਚੱਲ ਰੋ ਨਾ ਹੌਸਲਾ ਰੱਖ ਮੇਰਾ ਵੀ ਤਾਂ ਕੁੱਤਾ ਮਰ ਗਿਆ ਸੀ ਮੈਂ ਕਿਹੜਾ ਰੋ ਰਿਹਾ
14: ਓ ਯਾਰ ਤੇਰਾ ਕੁੱਤਾ ਅੰਡੇ ਥੋੜਾ ਦਿੰਦਾ ਸੀ
13: ਹੈ
15: ਫਿੱਟੇ ਮੂੰਹ ਤੇਰੇ
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਨਾ ਨਾ ਨਾ ਨਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
16: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰਾਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ 800 ਡਾਲਰ ਵਾਲਾ 399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ 1000 ਡਾਲਰ ਵਾਲਾ 699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ 1300 ਡਾਲਰ ਵਾਲਾ 899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ 2300 ਡਾਲਰ ਵਾਲਾ 1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ 12000 ਡਾਲਰ ਵਾਲਾ ਸਿਰਫ 6900 ਡਾਲਰ ਦਾ ਮੋਰ ਦੈਨ 5000 ਡਾਲਰ ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ 1200 ਡਾਲਰ ਵਾਲਾ 699 ਦਾ ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ 699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ। 9054502828 905-450-2828 ਜੀ।
0: ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
16: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
15: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।

0: ਗਾਂ ਕੀ ਕਹਿੰਦੇ ਹੁੰਦੇ ਗੈਸ ਸਟੇਸ਼ਨ 20 ਆਉਂਦੇ ਆ, ਉੱਥੇ ਕਿਤੇ ਰੱਖਦੇ, ਹਰੇਕ ਪਲਾਜ਼ੇ 'ਚ ਉਹਨਾਂ ਨੇ ਗਾਰਬੇਜ ਬਿਨ ਜੇ ਰੱਖੇ ਹੋਏ ਆ ਉਹ 'ਚ ਰੱਖਦੇ, ਐਨ ਦੁਕਾਨ ਦੇ ਮੂਹਰੇ ਮੇਨ ਰੋਡ ਦੇ ਮੂਹਰੇ ਉੱਥੇ ਰੱਖ ਕੇ ਤੁਰ ਗਏ। ਦੱਸੋ ਹੁਣ ਇਹੋ ਜਿਹੇ ਬੰਦਿਆਂ ਨੂੰ ਕਿਹੜਾ ਅਕਲ ਦੇਵੇ। ਖੈਰ, ਬੈਂਕ ਆਫ ਮੋਂਟਰੀਅਲ ਪਹਿਲੀ 5 ਬੈਂਕਾਂ 'ਚੋਂ ਬੈਂਕ ਹੈ ਜਿਨ੍ਹਾਂ ਨੇ ਆਨਲਾਈਨ ਟ੍ਰੇਡਿੰਗ ਕਮਿਸ਼ਨ ਐਲੀਮੀਨੇਟ ਕਰਤਾ। ਟੈਂਕਰਾਂ 'ਤੇ ਅਮਰੀਕੀ ਹਮਲਿਆਂ 'ਤੇ ਬਦਲਾ ਲੈਣ ਲਈ ਇਰਾਨ ਨੇ ਹਰਮੋਦ ਨੇੜੇ ਜਹਾਜ਼ਾਂ 'ਤੇ ਹਮਲਾ ਕਰ ਦਿੱਤਾ। ਦਲਜੀਤ ਦੋਸਾਂਝ ਦੀ ਇੱਕ ਜਿਹੜਾ ਨਵਾਂ ਗਾਣਾ ਆਇਆ ਡੈਵਲ ਮਿਊਜ਼ਿਕ, ਉਹ ਬੜਾ ਚੱਲਣ ਲੱਗਿਆ ਹੋਇਆ। ਖੈਰ, ਗੁਰਬਾਣੀ ਰੇਡੀਓ ਲੈਣਾ ਤਾਂ $20 ਦਾ ਮਿਲੇਗਾ, ਕੋਸਟ ਪ੍ਰਾਈਸ 'ਤੇ ਮਿਲੇਗਾ। ਧਰਮ ਦੇ ਨਾਮ 'ਤੇ ਪੈਸੇ ਨਹੀਂ ਕਮਾਏ ਜਾਂਦੇ, ਨਾ ਉਹ ਮਿੱਤਰੋ, ਨਾ ਨਾ ਨਾ ਨਾ। 416-740-8100, 740-8100 ਉਹਨਾਂ ਦਾ ਨੰਬਰ ਹੈ। ਬਲੋਚਿਸਤਾਨ ਦੇ ਖਾਰਨ ਵਿੱਚ IBO ਦੌਰਾਨ ਸੁਰੱਖਿਆ ਬਲਾਂ ਨੇ 11 ਅੱਤਵਾਦੀਆਂ ਨੂੰ ਮਾਰ ਦਿੱਤਾ। 40,000 ਰੁਪਏ ਰਿਸ਼ਵਤ ਲੈਂਦਾ ਪੰਜਾਬ ਪੁਲਿਸ ਦਾ ASI ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ। ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ, ਫਿਰ ਪਾਕਿਸਤਾਨ ਅਤੇ ਤੁਰਕੀ ਸਾਊਦੀ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਲੇਕਿਨ ਪਾਕਿਸਤਾਨ ਅਤੇ ਤੁਰਕੀ ਮੱਕਾ ਸਮਝੌਤੇ ਨੂੰ ਲਾਗੂ ਕਿਉਂ ਨਹੀਂ ਕਰ ਰਹੇ? ਵੀ ਉਹਦਾ ਸਾਈਨ ਕਰਿਆ ਸੀ, ਏਕ ਪੇ ਹਮਲਾ ਹੋਗਾ, ਹਮ ਸਾਰੇ ਇੱਕ ਸਾਥ ਹੈ। ਮੱਕਾ ਸਮਝੌਤੇ 'ਚ ਸ਼ਾਮਲ ਤਿੰਨੇ ਦੇਸ਼ਾਂ 'ਤੇ ਹਮਲੇ ਦੇ ਰੂਪ ਲਿਆ ਜਾ ਰਿਹਾ ਹੈ। ਫਰਾਂਸ ਦਾ ਮਸ਼ਹੂਰ ਆਈਫਲ ਟਾਵਰ ਸੋਮਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਕਰ ਦਿੱਤਾ। ਕਰਮਚਾਰੀਆਂ ਦਾ ਦੋਸ਼ ਹੈ ਕਿ ਹਫ਼ਤੇ ਦੇ ਅੰਤ ਵਿੱਚ ਇੱਕ ਹਿੰਦੂ ਧਾਰਮਿਕ ਸਮੂਹ ਦੇ ਆਉਣ ਤੋਂ ਬਾਅਦ ਜਿਹੜੀਆਂ ਔਰਤਾਂ ਸੀ, ਮਹਿਲਾ ਸਟਾਫ ਸੀ, ਉਹਨਾਂ ਨੇ ਆਖਿਆ ਤੁਸੀਂ ਇਮਾਰਤ ਛੱਡਣ ਲਈ ਬਾਹਰ ਚਲੇ ਜਾਓ। ਪੈਰਿਸ ਦਾ ਜਿਹੜਾ ਮੇਅਰ ਹੈ ਉਹਨੇ ਹੁਣ ਇਨਵੈਸਟੀਗੇਸ਼ਨ ਲਾਂਚ ਕਰਤੀ। ਆਪਣੇ ਮੁਲਕਾਂ 'ਚ ਜਿਹੜਾ ਕੋਈ ਮਰਜ਼ੀ ਕਰੋ ਤੁਸੀਂ, ਜਿਹੜੇ ਵੀ ਮੁਲਕ 'ਚ ਆਉਂਦੇ, ਜਿਹੜਾ ਵੀ ਤੁਹਾਡਾ ਧਰਮ ਆ, ਇਹਨਾਂ ਮੁਲਕਾਂ 'ਚ ਜਾ ਕੇ ਆਪਦੇ ਕਾਨੂੰਨ ਜੇ ਕਿਉਂ ਲਾਗੂ ਕਰਦੇ ਹੋ ਯਾਰ? ਐਨੀਵੇ, ਸਾਡੇ ਨਾਲ ਅਭਿਸ਼ੇਕ ਜੀ ਹਾਜ਼ਰ ਨੇ। ਜਨਾਬ
1: ਸਤਿ ਸ਼੍ਰੀ ਅਕਾਲ। ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੇਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਸੋ ਮਚ।

0: ਹਾਂ ਜੀ ਹਰਪ੍ਰੀਤ ਜੀ
1: ਬਕਦੇਵ ਜੀ ਸੋ ਜਿੱਥੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰ ਰਹੇ ਸੀਗੇ ਕਿਉਂਕਿ ਟਰਮ ਇੰਸ਼ੋਰੈਂਸ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਆ ਕਿ ਅਗਰ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਅਗਰ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਛੋਟੇ ਬੱਚੇ ਹੈਗੇ ਆ ਤੁਹਾਨੂੰ ਪਤਾ ਆ ਕਿ ਇਨ ਕੇਸ ਕੋਈ ਵੀ ਅਨਸਰਟਨ ਡੈਥ ਹੋ ਜਾਂਦੀ ਹੈਗੀ ਆ ਉਸ ਟਾਈਮ ਦੇ ਉੱਪਰ ਤੁਹਾਡੀ ਫੈਮਿਲੀ ਦੇ ਕੋਲ ਇਨਾ ਫਾਈਨੈਂਸਿਸ ਅਵੇਲੇਬਲ ਹੋਣੇ ਚਾਹੀਦੇ ਆ ਸੋ ਟਰਮ ਇੰਸ਼ੋਰੈਂਸ ਦੇ ਨਾਲ ਬਹੁਤ ਵਧੀਆ ਤੁਸੀਂ ਆਪਣੀ ਕਵਰੇਜ ਲੈ ਸਕਦੇ ਆ ਕਿਉਂਕਿ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ ਈਵਨ ਦੋ ਤੁਸੀਂ 10 ਸਾਲ ਦੇ ਟਰਮ ਦੇ ਨਾਲ ਸਟਾਰਟ ਕਰ ਸਕਦੇ ਆ ਤਾਂ ਕਿ ਲੇਟਰ ਆਨ ਅਗਰ ਤੁਸੀਂ ਵਿਦ ਇਨ 5 ਔਰ ਵਿਦ ਇਨ 7 ਈਅਰਸ ਦੇ ਵਿੱਚ ਟਰਮ ਨੂੰ ਟਰਮ ਦੇ ਵਿੱਚ ਚੇਂਜ ਕਰਨਾ ਹੈਗਾ ਸੋ ਤੁਸੀਂ 10 ਸਾਲ ਦੇ ਟਰਮ ਨੂੰ ਅਗਲੇ 5 ਜਾਂ 7 ਸਾਲਾਂ ਦੇ ਵਿੱਚ 10 ਤੋਂ 20 ਸਾਲ ਜਾਂ 30 ਸਾਲ ਦੇ ਵਿੱਚ ਵੀ ਚੇਂਜ ਕਰ ਸਕਦੇ ਆ ਅੱਗੇ ਕੀ ਹੁੰਦਾ ਸੀਗਾ ਕਿ ਟਰਮ ਇੰਸ਼ੋਰੈਂਸ ਦੇ ਵਿੱਚ ਸਿਰਫ ਪਰਮਾਨੈਂਟ ਕਰਨ ਦੀ ਆਪਸ਼ਨ ਹੁੰਦੀ ਸੀਗੀ ਟਰਮ ਨੂੰ ਟਰਮ ਚੇਂਜ ਕਰਨ ਦੀ ਆਪਸ਼ਨ ਨਹੀਂ ਹੁੰਦੀ ਸੀਗੀ ਬਟ ਹੁਣ ਬਹੁਤੀਆਂ ਕੰਪਨੀਆਂ ਦੇ ਵਿੱਚ ਇਹ ਆਪਸ਼ਨ ਹੈਗੀ ਆ ਕਿ ਅਗਰ ਤੁਸੀਂ 10 ਸਾਲ ਦੀ ਟਰਮ ਅੱਜ ਲਈ ਆ ਆਪਣੀਆਂ ਲਾਇਬਿਲਟੀਜ਼ ਨੂੰ ਦੇਖਦੇ ਹੋ ਐਂਡ ਲੇਟਰ ਔਨ ਤੁਸੀਂ ਅਗਲੇ 5-7 ਸਾਲ ਦੇ ਵਿੱਚ 10 ਨੂੰ 20 ਸਾਲ ਦੇ ਵਿੱਚ ਚੇਂਜ ਕਰਨਾ ਹੈਗਾ ਜਾਂ 10 ਸਾਲ ਦੀ ਟਰਮ ਨੂੰ 30 ਸਾਲ ਦੇ ਵਿੱਚ ਚੇਂਜ ਕਰਨਾ ਹੈ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਚੇਂਜ ਕਰ ਸਕਦੇ ਆ ਸੋ ਤੁਸੀਂ ਕੋਈ ਵੀ ਅਮਾਊਂਟ ਵੀ ਚੂਜ਼ ਕਰ ਸਕਦੇ ਆ ਕਿ ਅਗਰ ਤੁਸੀਂ ਅੱਜ ਮਿਲੀਅਨ ਡਾਲਰ ਦੀ ਕਵਰੇਜ ਲਈ ਆ ਲੇਟਰ ਔਨ ਤੁਸੀਂ ਸਿਰਫ 7-8 ਲੱਖ ਡਾਲਰ ਨੂੰ ਹੀ ਅੱਗੇ ਟਰਮ ਨੂੰ ਚੇਂਜ ਕਰਨਾ ਉਹ ਵੀ ਆਪਸ਼ਨ ਅਵੇਲੇਬਲ ਹੈਗੀ ਆ ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇੰਸ਼ੋਰੈਂਸ ਦੇ ਨਾਲ ਰਿਲੇਟਡ

0: ਟਰਮ ਇੰਸ਼ੋਰੈਂਸ ਤੁਹਾਡੇ ਲਈ ਵਧੀਆ ਆ ਜਾਂ ਪਰਮਾਨੈਂਟ ਪਲੈਨ ਵਧੀਆ ਆ, ਤੁਹਾਨੂੰ ਡਿਵੀਡੈਂਡ ਵਾਲੇ ਆਪਸ਼ਨਸ ਦੀ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਫਿਰ ਤੁਸੀਂ ਯੂਨੀਵਰਸਲ ਪਲੈਨਸ ਦੇ ਬਾਰੇ ਇਨਫੋਰਮੇਸ਼ਨ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਐਕਸਟਰਾ ਇਨਵੈਸਟ ਮਾਰਕੀਟ ਦੇ ਵਿੱਚ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਲਾਈਫ ਇੰਸ਼ੋਰੈਂਸ ਪਲੈਨਸ ਦੇ ਵਿੱਚ ਅਵੇਲੇਬਲ ਹੈਗੀਆਂ। ਅਗਰ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਤੁਹਾਨੂੰ ਰੈਗੂਲਰ ਇੰਸ਼ੋਰੈਂਸ ਪਾਲਿਸੀ ਨਹੀਂ ਮਿਲ ਰਹੀ, ਜਾਂ ਤੁਹਾਨੂੰ ਰੇਟਸ ਜਿਹੜੇ ਹੈਗੇ ਉਹ ਕਾਫੀ ਇਨਕਰੀਜ਼ ਹੋ ਕੇ ਮਿਲੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਸਾਡੇ ਕੋਲ ਬਹੁਤ ਸਾਰੀਆਂ ਨਾਨ ਮੈਡੀਕਲ ਆਪਸ਼ਨਸ ਅਵੇਲੇਬਲ ਹੈਗੀਆਂ। ਨੰਬਰ ਹੈਗਾ ਜੀ 416-817-6500-416-817-6500।
1: ਬਰਮਿੰਗਮ ਦੇ ਜਸ਼ਾਨ ਸ਼ੌਕਤ ਨੂੰ ਘਰ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ, 11 ਗ੍ਰਿਫਤਾਰੀਆਂ ਹੋਈਆਂ। ਦਿੱਲੀ ਦੀ ਜਿਹੜੀ ਮਾਂ ਡਿੱਗੀ ਸੀ ਨੀਰਜ, ਮਲਬੇਰੇ ਥੱਲੇ ਦੱਬਿਆ ਪੁਕਾਰਦਾ ਰਿਹਾ, ਭਰਾ ਮੈਂ ਮਰ ਰਿਹਾ, ਭਰਾ ਮੈਂ ਮਰ ਰਿਹਾ, ਮੈਨੂੰ ਬਚਾਓ। ਬਿਹਾਰ ਵਿੱਚ 8 ਨਦੀਆਂ ਉਫਾਨ ਤੇ ਹਨ, 14 ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ, ਯੂਪੀ ਦੇ 3 ਜ਼ਿਲ੍ਹਿਆਂ ਵਿੱਚ ਸਕੂਲ ਬੰਦ, ਉੱਤਰਾਖੰਡ ਦੇ ਪੌੜੀ ਵਿੱਚ ਜ਼ਮੀਨ ਖਿਸਕ ਗਈ, ਮੱਧ ਪ੍ਰਦੇਸ਼ ਮੀਂਹ ਰੁਕ ਗਿਆ ਹੈ। ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
2: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਟਸ ਯੋਰ ਪ੍ਰੋਬਲਮ। ਦੈਟਸ ਰਾਈਟ, ਇਟਸ ਯੋਰ ਪ੍ਰੋਬਲਮ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099-905-460-9099-460-9099 ਇਹਨਾਂ ਦਾ ਨੰਬਰ ਹੈ।
3: ਚਲੋ ਬੱਚਿਓ, ਉਦਾਹਰਨ ਦੇ ਕੇ ਸਪਸ਼ਟ ਕਰੋ ਕਿ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ।
4: ਮੈਡਮ ਜੀ ਮੈਂ ਦੱਸਾਂ?
3: ਹਾਂ ਹਾਂ ਬੇਟਾ ਦੱਸੋ।
4: ਮੈਡਮ ਜੀ ਬਾਜ਼ ਦੀ ਨਿਗਾਹ ਤੇਜ਼ ਹੁੰਦੀ ਹੈ, ਉਦਾਹਰਨ ਵਜੋਂ ਬਾਜ਼ ਨੂੰ ਕਦੇ ਵੀ ਐਨਕ ਲਾਉਂਦੇ ਨਹੀਂ ਦੇਖਿਆ ਗਿਆ।
3: ਹੈਂ?
5: ਫਿੱਟੇ ਮੂੰਹ ਤੇਰੇ।
1: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।

0: ਦਿੱਲੀ ਵਿਚ ਗੈਰ ਕਾਨੂੰਨੀ ਤੌਰ ਤੇ ਬਣਾਈਆਂ ਇਮਾਰਤਾਂ ਨੂੰ ਢਾਉਣ ਲਈ ਬਲਡੋਜ਼ਰ ਦੀ ਵਰਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸਾਰੇ ਹੋਸਟਲਾਂ ਤੇ ਨਿਰੀਖਣ ਰੱਖਣ ਦਾ ਨਿਰਦੇਸ਼ ਦਿੱਤਾ। ਰਾਹੁਲ ਗਾਂਧੀ ਨੇ ਆਪਣੇ ਮੋਬਾਇਲ ਫੋਨ ਤੇ ਮੰਤਰੀ ਨੂੰ ਟੁੱਟੀਆਂ ਸੜਕਾਂ ਦਿਖਾਈਆਂ। ਰਾਏਬਰੇਲੀ ਵਿਚ ਅਧਿਕਾਰੀਆਂ ਨੂੰ ਪੁੱਛਿਆ, ਓਏ ਜੇਕਰ ਸਰਕਾਰ ਪੈਸੇ ਦਿੰਦੀ ਆ ਤਾਂ ਕੰਮ ਕਿਉਂ ਨੀ ਕਰਦੇ? ਤੁਹਾਨੂੰ ਪਤਾ ਖਾਣ ਵਾਲਿਆਂ ਦੀ ਲਿਸਟ ਵੀ 10-12 ਜਾਣੇ ਹੋਣੇ ਵਿਚ। ਕੱਚਾ ਤੇਲ $100 ਤੋਂ ਪਾਰ 6 ਹਫ਼ਤਿਆਂ ਵਿਚ ਸਭ ਤੋਂ ਮਹਿੰਗਾ। ਅਮਰੀਕਾ ਤੇ ਇਰਾਨ ਵਿਚਕਾਰ ਵਾਧੇ ਤਣਾਅ ਕਾਰਨ ਇਹ ਜਿਹੜਾ ਪੈਟਰੋਲ ਡੀਜ਼ਲ ਅਤੇ LPG ਦੀਆਂ ਕੀਮਤਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਨੇ। ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ। ਸੁਲਤਾਨ ਜੀ ਸਾਡੇ ਨਾਲ ਫੇਰ ਜੁੜ ਚੁੱਕੇ ਨੇ। ਸੁਲਤਾਨ ਜੀ ਪ੍ਰੋਗਰਾਮ ਸਵਾਗਤ ਹੈ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਅਗਲੀ ਅਪਡੇਟ ਦਿਓ ਜਨਾਬ।
1: ਬਿਲਕੁਲ ਭਾਜੀ, ਜਿਹੜੀਆਂ 30% ਪ੍ਰਾਈਸ ਇਨਕਰੀਜ਼ ਹੋ ਗਈਆਂ ਆਲਰੇਡੀ, ਉਹਦੀ ਅਪਡੇਟ ਦੇ ਰਹੇ ਹਾਂ। ਪਰ ਜਿਹੜਾ ਸਟਾਕ ਸਾਡੇ ਕੋਲ ਵੇਅਰ ਹਾਊਸ ਚ ਪਿਆ, ਉਹ ਸਾਡੇ ਕੋਲ ਬਿਨਾਂ ਟੈਰਿਫ ਤੋਂ ਪ੍ਰਾਈਸਿਸ ਆਈਆਂ ਹੋਈਆਂ। ਉਹ 2-2, 3-3 ਪੀਸ ਇਨ ਸਟਾਕ ਹੈਗੇ ਆ। ਕੋਈ ਵੀ ਕਸਟਮਰ ਲੈਣਾ ਚਾਹੁੰਦੇ ਆ, $1000 ਵਾਲਾ ਫਰਿੱਜ ਜਿਹੜਾ ਅੱਜ ਦੀ ਡੇਟ ਚ $1300 ਦਾ ਹੋ ਗਿਆ, ਹਜੇ ਵੀ ਤੁਹਾਨੂੰ $899 ਦਾ ਮਿਲ ਸਕਦਾ। 3-4 ਪੀਸ ਇਨ ਸਟਾਕ ਹੈਗੇ ਜੀ। ਜਿਨ੍ਹਾਂ ਨੇ ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ, 3 ਪੀਸ ਕਿਚਨ ਬੰਡਲ ਜਿਹੜਾ $29.99 ਦਾ ਦੇ ਰਹੇ ਹਾਂ, ਔਰ ਸਿਰਫ 3 ਬੰਡਲ ਪੈਕੇਜਿਸ ਸਾਡੇ ਕੋਲ ਅਵੇਲੇਬਲ ਹੈ। ਅਦਰਵਾਈਜ਼ ਇਹ $38.99 ਦਾ 8 September ਤੋਂ ਆਲਰੇਡੀ ਕੱਲ ਤੋਂ ਹੋ ਗਿਆ ਜੀ। ਸੋ 905-450-2858 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਅੱਜ ਦੀ ਡੇਟ ਚ $2600 ਦਾ ਤੁਹਾਨੂੰ ਸਿਰਫ $17.99 ਦਾ ਮਿਲ ਜਾਏਗਾ। $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਹੋ। ਪਹੁੰਚਣਾ ਇਹਦੇ ਲਈ ਬ੍ਰੈਂਪਟਨ TV ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। ਤੇ ਬਿਗ ਸਕਰੀਨ TV ਲੈਣ ਵਾਲੇ ਕਸਟਮਰ ਵੀ ਮਿਸ ਨਾ ਕਰਨ, ਕਿਉਂਕਿ 85 ਇੰਚ ਦੇ ਸਿਰਫ 3 TV ਮੇਰੇ ਕੋਲ ਸਟਾਕ ਚ ਹੈ। ਸੋਨੀ ਬਰੇਵੀਆ 3 ਅਪਡੇਟਡ ਮਾਡਲ ਹੈ। ਸੋਨੀ ਬਰੇਵੀਆ ਕੋਈ ਵੀ ਮਾਡਲ ਲੈਣਾ ਚਾਹੁੰਦੇ ਹੋ, ਸੋਨੀ ਬਰੇਵੀਆ 3 ਤੁਹਾਨੂੰ ਦੇ ਰਹੇ ਹੈ। 2026 ਦਾ ਲੇਟੈਸਟ ਮਾਡਲ, $2200 ਵਾਲਾ, $15.99 ਚ $700 ਤੁਸੀਂ 85 ਇੰਚ ਸੋਨੀ TV ਤੇ ਵੀ ਸੇਵ ਕਰੋਗੇ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਚਾਹੇ TV ਲੈਣੇ ਆ ਜੀ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਆਲ ਸਾਈਜ਼ ਆਫ TV ਮਿਲਣਗੇ। ਚਾਹੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੋ, ਜਾਂ ਫਰਿੱਜ, ਸਟੋਵ, ਡਿਸ਼ਵਾਸ਼ਰ, ਸਟੇਨਲੈਸ ਸਟੀਲ ਦੇ ਲੋਐਸਟ ਪ੍ਰਾਈਸ ਗਾਰੰਟੀ ਦੇ ਨਾਲ ਫ੍ਰੀ ਹੋਮ ਡਿਲੀਵਰੀ ਹੋਏਗੀ। 6 ਮਹੀਨੇ ਚ ਤੁਸੀਂ ਪੇ ਕਰੋਗੇ। 905-450-2858 ਨੰਬਰ ਹੈ। 905-450-2828 ਜੀ।
0: ਤੇ ਪੈਸੇ 6 ਮਹੀਨਿਆਂ ਚ ਦੇਣੇ ਨੇ, ਕੋਈ ਇੰਟਰਸਟ ਨਹੀਂ, ਕੋਈ ਵਿਆਜ ਨਹੀਂ। ਬ੍ਰੈਂਪਟਨ TV ਅਪਲਾਈਸਿਸ, 905-450-2828। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: From the Dave Tatler News Desk, locally covered, nationally connected.
0: ਹਰਪੀ ਜੀ,
3: ਹਾਂਜੀ।
0: ਹਿੰਦੁਸਤਾਨ ਚ ਗਰੀਬੀ ਬਹੁਤ ਹੈ। ਜਿੱਥੇ ਗਰੀਬੀ ਹੈ ਉਹਦਾ ਅੰਤ ਹੀ ਕੋਈ ਨੀ। ਵਿਚਾਰੇ ਝੋਪੜੀਆਂ ਚ ਬਹਿੰਦੇ, ਇੱਕ ਵਕਤ ਦੀ ਰੋਟੀ ਨੀ ਮਿਲਦੀ ਉਹਨਾਂ ਨੂੰ। ਦੀਵਾਲੀ ਵੇਲੇ ਜੇ ਮੂਹਰੇ ਖੜੇ ਹੋਣ ਦੁਕਾਨ ਦੇ, ਚਾਰ ਮਾਦਿਆਂ ਚਪੇੜਾ, ਇਹ ਨੀ ਇੱਕ ਬਰਫੀ ਜਾਂ ਇੱਕ ਸਮੋਸਾ ਉਹਨਾਂ ਨੂੰ ਦੇ ਦੋ। ਖੈਰ, ਮੇਰੇ ਗੱਲ ਕਰਨ ਦਾ ਮਕਸਦ ਕੋਈ ਹੋਰ ਸੀ। ਭਾਰਤ ਰੂਸ ਤੋਂ 75 Sukhoi 57 ਲੜਾਕੂ ਜਹਾਜ਼ ਖਰੀਦਣ ਬਾਰੇ ਸੋਚ ਰਿਹਾ, ਜਿਹਦੀ ਕੀਮਤ 1,00,000 ਕਰੋੜ ਤੱਕ ਹੋ ਸਕਦੀ ਹੈ। ਮੋਦੀ ਪੁਤਿਨ ਬ੍ਰਿਕਸ ਮੇਲਨ ਦੇ ਪਹਿਲਾਂ ਸਮਝੌਤੇ ਦੇ ਦਸਤਖਤ ਕਰ ਸਕਦੇ ਨੇ। ਭਾਰਤ 35 ਮਹੀਨਿਆਂ ਤੋਂ ICC ODI ਰੈਂਕਿੰਗ ਵਿਚ ਸਿਖਰ ਤੇ ਹੈ। ਸਤੰਬਰ ਚ 2023 ਵਿਚ ਪਾਕਿਸਤਾਨ ਨੂੰ ਪਛਾੜਿਆ ਸੀ, ਉਦੋਂ ਦਾ ਨੰਬਰ 1 ਹੈ। ਨਿਊਜ਼ੀਲੈਂਡ ਨੰਬਰ 2 ਤੇ ਹੈ। ਹਰਪ੍ਰੀਤ ਜੀ, ਕੀ ਕਹਿਣਾ ਚਾਹੋਗੇ? ਮੇਰੀਆਂ ਤਾਂ ਖਬਰਾਂ ਦੇ ਨਾਲ ਇੰਨਾ ਹੀ ਹੁੰਦਾ, ਫਾਸਟ ਕੰਮ ਆਪਣੇ ਇੱਥੇ।
3: ਸੋ ਲਾਈਫ ਇੰਸ਼ੋਰੈਂਸ ਦੇ ਦੇਵ ਜੀ ਆਪਾਂ ਪਲੈਨਸ ਦੀ ਗੱਲ ਕਰ ਰਹੇ ਸੀਗੇ। ਲਾਈਫ ਇੰਸ਼ੋਰੈਂਸ ਤੋਂ ਇਲਾਵਾ ਜਿਹੜੀਆਂ ਪਰਸਨਲ ਇੰਸ਼ੋਰੈਂਸ ਰਿਕੁਆਇਰਮੈਂਟ ਹੈਗੀਆਂ ਆ, ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, 3 ਤਰ੍ਹਾਂ ਦੇ ਪਲਾਨ ਹੈਗੇ ਆ ਜਿਹਦੇ ਨਾਲ ਆਪਾਂ ਸਾਰੇ ਰਿਸਕ ਆਪਣੇ ਕਵਰ ਕਰ ਸਕਦੇ ਹਾਂ। ਜਿੱਥੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਅਸੀਂ ਇਸ ਚੀਜ਼ ਦਾ ਆਪਣੀ ਫੈਮਿਲੀ ਦਾ ਰਿਸਕ ਕਵਰ ਕਰਦੇ ਹਾਂ ਕਿ ਕੱਲ੍ਹ ਨੂੰ ਅਗਰ ਕੋਈ ਮੇਨ ਇਨਕਮ ਅਰਨਰ ਨੂੰ ਕੁਛ ਹੁੰਦਾ ਹੈਗਾ ਤਾਂ ਉਸ ਟਾਈਮ ਦੇ ਉੱਪਰ ਸਾਡੀਆਂ ਫੈਮਿਲੀ ਪ੍ਰੋਟੈਕਟਿਡ ਹੋਣ। ਉੱਥੇ ਜਿਹੜੇ ਲਿਵਿੰਗ ਬੈਨੀਫਿਟਸ ਹੈਗੇ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੋਇਆ, ਡਿਸੇਬਿਲਿਟੀ ਇੰਸ਼ੋਰੈਂਸ ਪਲਾਨ ਹੋਇਆ, ਉਹਦੇ ਦੇ ਵਿੱਚ ਜਿਉਂਦੇ ਜੀ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਕ੍ਰਿਟੀਕਲ ਇਲਨੈਸ ਦੇ ਵਿੱਚ ਅਗਰ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਆ ਉਸ ਟਾਈਮ ਦੇ ਉੱਪਰ ਸਾਡੇ ਕੋਲ ਪ੍ਰੋਟੈਕਸ਼ਨ ਹੁੰਦੀ ਆ, ਤੇ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਆਪਣੀ ਇਨਕਮ ਰਿਪਲੇਸਮੈਂਟ ਦੀ ਕਵਰੇਜ ਆ ਕਿ ਕੱਲ ਨੂੰ ਅਗਰ ਕੋਈ ਵੀ ਇੰਜਰੀ ਹੁੰਦੀ ਆ, ਕੋਈ ਪਰਸਨ ਮਹੀਨਾ ਦੋ ਮਹੀਨੇ ਪੰਜ ਮਹੀਨੇ ਕੰਮ ਤੇ ਨਹੀਂ ਜਾਂਦਾ ਤਾਂ ਉਸ ਟਾਈਮ ਦੇ ਉੱਪਰ ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਇੰਸ਼ੋਰੈਂਸ ਕੰਪਨੀ ਵੱਲੋਂ ਰਿਪਲੇਸ ਹੋ ਸਕੇ। ਤਿੰਨੋਂ ਪ੍ਰੋਡਕਟ ਦਾ ਆਪਾਂ ਕੰਬੀਨੇਸ਼ਨ ਕਰ ਸਕਦੇ ਹਾਂ, ਇੱਕੋ ਪਲਾਨ ਦੇ ਵਿੱਚ ਆਪਾਂ ਆਪਣੀ ਕਵਰੇਜਿਸ ਐਡ ਆਨ ਕਰ ਸਕਦੇ ਹਾਂ, ਆਪਣੀ ਆਪਣੇ ਸਪਾਊਸ ਦੀ ਕਵਰੇਜ ਐਡ ਆਨ ਹੋ ਸਕਦੀ ਆ, ਤੇ ਜੇ ਤੁਸੀਂ ਆਪਣੇ ਬੱਚਿਆਂ ਦੀ ਕਵਰੇਜ ਵੀ ਪਾਉਣੀ ਹੋਵੇ ਉਹ ਵੀ ਨਾਲ ਚਾਈਲਡ ਰਾਈਡਰ ਜਿਹੜਾ ਹੈਗਾ ਉਹ ਐਡ ਹੋ ਜਾਂਦਾ ਆ। ਸੋ ਤੁਸੀਂ ਸਾਰੀਆਂ ਪਲਾਨਸ ਜਿਹੜੀਆਂ ਹੈਗੀਆਂ ਇੱਕੋ ਪਾਲਿਸੀਜ਼ ਦੇ ਵਿੱਚ ਕਰ ਸਕਦੇ ਹਾਂ। ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ, ਆਲਰੇਡੀ ਤੁਹਾਡੇ ਕੋਲ ਐਗਜ਼ਿਸਟਿੰਗ ਪਾਲਿਸੀ ਆ, ਤੁਸੀਂ ਉਹਨੂੰ ਹਜੇ ਤੱਕ ਰਿਵਿਊ ਨਹੀਂ ਕਰਵਾਇਆ, ਇੱਕ ਵਾਰ ਜ਼ਰੂਰ ਰਿਵਿਊ ਕਰਾ ਕੇ ਇਹ ਚੀਜ਼ ਫਾਇੰਡ ਆਊਟ ਕਰ ਲਿਓ ਕਿ ਕਿਹੜੇ ਅਮਾਊਂਟ ਦੀ ਕਵਰੇਜ ਹੈਗੀ ਆ, ਕਿਹੜੀ ਕੰਡੀਸ਼ਨ ਦੇ ਵੇਲੇ ਤੁਹਾਡੇ ਕੋਲ ਕਵਰੇਜ ਹੈਗੀ ਆ, ਤੇ ਤੁਹਾਡਾ ਐਡਰੈਸ ਬੈਨੀਫਿਸ਼ਰੀ ਅਪਡੇਟਡ ਹੈਗੀ ਆ ਕਿ ਨਹੀਂ। ਨੰਬਰ ਹੈਗਾ ਜੀ 416-817-6500,
0: 416-817-6500।
3: ਆਫਿਸ ਹੈਗਾ ਜੀ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਮੈਕਵੀਨ ਤੇ ਮੇਫਿਲ ਦਾ ਇੰਟਰਸੈਕਸ਼ਨ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ।
0: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ਼ ਐ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੌਂਟਰੀਅਲ, ਟੋਰਾਂਟੋ ਤੋਂ US ਲਈ ਜਾਣਾ ਹੈ। ਕੰਪਨੀ ਬਹੁਤ ਵਧੀਆ ਹੈ, ਪੈਸੇ ਵੀ ਟੌਪ ਦੇ ਦਿੰਦੇ ਆ। ਔਰ ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ 647-972-6455, 647-972-6455, 654-5455 ਇਹਨਾਂ ਦੇ ਨੰਬਰ ਨੇ। ਅਗਰ ਤੁਸੀਂ ਟਰੱਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸੁਣ ਲਓ,
4: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
8: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
7: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040। ਟਿੱਕਾ ਜੰਕਸ਼ਨ 2958 Queen Street East, Unit 26, Brampton.
0: ਜੀ ਜੇ ਤੁਹਾਨੂੰ 50-60 ਮਿਲੀਅਨ ਡਾਲਰ ਅੱਜ ਰੱਬ ਉੱਤੋਂ ਛੱਪੜ ਪਾੜ ਕੇ ਤੁਹਾਡੇ ਝੋਲੀ ਪਾ ਦੇਵੇ ਕੀ ਕਰੋਗੇ? ਮੈਂ ਦੱਸਾਂ ਮੈਂ ਕੀ ਕਰਾਂਗਾ। ਜਿਹੜੇ ਅਮੀਰ ਜਾਦਿਆਂ ਨੂੰ ਸ਼ੌਕ ਨੇ ਕੀ ਗੱਡੀਆਂ ਗੁੱਡੀਆਂ ਨੀ ਲੈਣੀਆਂ, ਮੈਂ ਮਹਿੰਗੀਆਂ ਤਾਂ ਮੈਂ ਟੁੱਟੀ ਕੋਈ ਲਊਂਗਾ, ਕਿਉਂਕਿ ਮਗਰ ਪੈ ਜਾਂਦੇ ਡਾਕੂ। 100 ਸਾਲ ਪੁਰਾਣੇ ਜਿਹੜੇ ਦਰਖਤ ਨੇ ਜੰਗਲਾਂ ਚ ਉਹ ਪਟਾ ਕੇ ਆਪਦੇ ਗਾਰਡਨ ਚ ਲਾਉਂਦੇ ਆ।
3: ਇਹ ਨੀ ਤੁਸੀਂ ਕਰਨ ਲੱਗੇ?
0: ਨਹੀਂ ਜੇ ਕਰ ਲਾਂਗੇ ਉਹ ਹੈਲੀਕਾਪਟਰ ਨਾਲ ਪਹਿਲਾਂ ਪੱਟਦੇ ਆ, ਜਿਵੇਂ ਵੀ ਪੱਟਦੇ ਵੱਡੀਆਂ ਮਸ਼ੀਨਾਂ ਨਾ, ਫਿਰ ਹੈਲੀਕਾਪਟਰ ਚੱਕ ਕੇ ਲਿਆਉਂਦਾ ਜਿੱਥੇ ਤੁਹਾਡੇ ਘਰੇ ਟੋਆ ਪੱਟਿਆ ਹੋਣਾ। ਪਰ ਘਰ ਵੀ ਵੱਡਾ ਚਾਹੀਦਾ, ਫਿਰ ਪਹਿਲਾਂ 10 ਏਕੜ ਦਾ ਲੋਟ ਲਵਾਂਗੇ, ਉਹ ਚ ਫਿਰ ਘਰ ਪਾਵਾਂਗੇ। ਉਸ ਓਨੈਸਟਲੀ ਇਹ 100 ਸਾਲ ਪੁਰਾਣੇ ਰੁੱਖ ਲਾਉਣ ਦਾ ਨਵਾਂ ਚੱਲਿਆ ਅਮੈਰੀਕਾ ਦੇ ਵਿੱਚ, ਜਿਹੜੇ ਆਪਣੇ ਨਾ ਵੀ ਜਿਹੜਾ ਮੈਜਰਿੰਗ ਟੂਲ ਹੈ ਵੀ ਤੁਸੀਂ ਕਿੰਨੇ ਚੰਗੇ ਹੋ ਜਾਂ ਮਾੜੇ ਹੋ, ਇਹ ਡਿਪੈਂਡ ਕਰਦਾ ਤੁਹਾਡੇ ਕੋਲ ਪੈਸੇ ਕਿੰਨੇ ਆ, ਉਹਦੇ ਹਿਸਾਬ ਨਾਲ ਤੁਸੀਂ ਚੰਗੇ ਹੋ, ਜੇ ਪੈਸੇ ਨਹੀਂ ਤੁਸੀਂ ਮਾੜੇ ਹੋ। ਹੁਣ ਉੱਥੇ ਜਿਹੜੇ ਅਮੀਰ ਜਾਦੇ ਆ ਜਿਹਦੇ ਘਰੇ ਪਿੱਛੇ 2-4 100 ਸਾਲ ਪੁਰਾਣੇ ਦਰਖਤ ਲੱਗੇ ਹੋਣ, ਉਹ ਅਮੀਰਾਂ ਚ ਗਿਣਿਆ ਜਾਂਦਾ, ਉਹ ਵਾ ਇਹ ਰਿਟੌਰ ਆ। ਪਰ ਜਿਹੜੇ ਆਪਣੇ ਆ, ਆਪਣੇ ਤਾਂ ਛੋਟੇ ਮੋਟਿਆਂ ਦੇ ਮਗਰ ਹੀ ਪੈ ਜਾਂਦੇ ਆ। ਖੈਰ ਉਸ ਪਾਸੇ ਨਾ ਜਾਂਦੇ ਹੋਏ ਤੁਹਾਨੂੰ ਇੰਡੀਆ ਭੇਜੀਏ, ਐਂ ਕਰੋ ਟੋਰਾਂਟੋ ਤੋਂ ਅੰਮ੍ਰਿਤਸਰ 2045, ਟੋਰਾਂਟੋ ਦਿੱਲੀ 1490, ਪਾਕਿਸਤਾਨ ਦਾ 1 ਵੇ, ਟੋਰਾਂਟੋ ਕਰਾਚੀ 1130, ਟੋਰਾਂਟੋ ਇਸਲਾਮਾਬਾਦ 1190, ਹੋਰ ਵੀ ਬੜੀਆਂ, ਡੋਮਿਨਿਕਨ ਜਨਰਲ ਰਿਪਬਲਿਕ 1185, ਮੈਕਸੀਕੋ 1060, ਕਟਾਰੀਆ ਟੂਰ ਐਂਡ ਟਰੈਵਲ 905-678-1200, 905-678-1200 ਉਹਨਾਂ ਦੇ ਨੰਬਰ ਨੇ।
9: Indian Fruitland, one stop for all your grocery needs. ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
11: 32, 55, 80, 98, 80, 92, 81, 85, 80, 98, 80, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, 81, 92, दिल कर मैं दूर कले थे भज जावा
12: मतलब कल जी कर
11: अजकल मेरा मन जहा नहीं लगता की करिए दसो
12: मेरा तो बड़ा ही सौखा इलाज
11: केड़ा
12: तू ए कर टिकट ला इंडिया दी
11: ते फिर
12: उथे जाके ना ते कबरा कुबरा च रह तीन चार रात
11: गंडा सिंह जी
12: मैं
11: थोड़े नाल ना अपने
12: क्योंकि इंडिया के हिसाब नाल ओही थां है जिथे कोई बंदा जाके राजी नहीं बाकी थां ते बंदे ते बंदा चढ़े फिरदा
11: हेलो
12: वैसे एक चीज सदके जावां अपने प्रॉपर्टी डीलर आलिया दी
11: अच्छा
12: उन्हां दी नजर बाकी ते छप्पड़ रूड़ियां सब ते पै गई ते मड़ियां नहीं पई
11: हां वैसे
12: नहीं ते उथे भी लेके लाजम प्लाट ही प्लाट
11: उच्चा नीवा हर तरह दा
13: हर कोई चाहता है कि ओदा घर सब तो सोना दिखे ते जे तुसी भी यही चाहते हो तो मिलो ट्रिपल ए लैंडस्केपिंग कंपनी लिमिटेड वालेयां नूं जे अपने घर दे बैकयार्ड नूं बनाना चाहते हो होर भी खूबसूरत या फिर करवाना चाहते हो लैंडस्केपिंग या इंटरलॉकिंग सारा काम टॉप दा करांगे अते सब तो बेस्ट रेट्स भी देंगे ट्रिपल ए लैंडस्केपिंग कॉल 647-784-1213 6477841213

ਇੱਥੇ ਤਾਂ ਬਲੈਕ ਤੇ ਬਲੈਕ ਚੱਲਦੀ ਆ, ਕੋਕੇਨਾਂ ਚੱਕੀ ਆਉਂਦੇ ਆ, 40-40 ਪੰਜਾਹ $50 million ਦੀਆਂ ਫੋਟੋਆਂ ਅਖਬਾਰਾਂ 'ਚ ਛਪਦੀਆਂ ਨੇ। ਸ਼ਰਮ ਨਾਮ ਦੀ ਜਿਹੜੀ ਚਿੜੀ ਆ ਉਹ ਆਉਣ ਲੱਗੇ ਇੰਡੀਆ ਛੱਡੇ।

0: ਮੁੱਲਾ ਪਰ ਦਾਖਰੀ ਗੱਲ ਕੀਤੀ ਹੈ ਨਾ ਹਰਪ੍ਰੀਤ ਜੀ, ਇਹ ਇਹਦੇ ਨਾਲ ਇੱਕ ਪਿੰਡ ਆ ਸਾਹਨਪੁਰ, ਉੱਥੇ ਭਿਖਾਰੇ ਦਿੰਦੇ ਆ ਜਿਹਨਾਂ ਦੇ ਅੰਗ ਪੈਰ ਚੋਂ ਖੜ ਖੁੜ ਜਾਣ ਜਾਂ ਸੁੱਕਣ ਲੱਗ ਜਾਣ ਲੱਤ ਵਾਹ, ਉੱਥੇ ਭਿਖਾਰੇ ਦਿੰਦੇ ਆ। ਪਤਾ ਨੀ ਕਿੰਨੇ ਸਾਲਾਂ ਤੋਂ ਦੇ ਰਿਹਾ, ਜੈਨਰੇਸ਼ਨ ਚੱਲ ਰਹੀਆਂ ਨੇ, ਦੁਨੀਆਂ ਭਰ ਤੋਂ ਲੋਕ ਜਾ ਕੇ ਉੱਥੇ ਠੀਕ ਆ ਕੇ ਹੋ ਕੇ ਆ ਰਹੇ ਨੇ। ਐਨੀਵੇ
1: ਆਦਮੀ ਅੱਛੇ ਰਸਤੇ ਪਰ ਨਹੀਂ ਜਾਂਦਾ, ਪਰ ਬੁਰੇ ਰਸਤੇ ਪਰ ਸਭੀ ਜਾਂਦੇ ਹੈ। ਇਸ ਲਈ ਦਾਰੂ ਵੇਚਣੇ ਵਾਲਾ ਕਹੀਂ ਨਹੀਂ ਜਾਤਾ, ਪਰ ਦੂਧ ਵੇਚਣੇ ਵਾਲੇ ਕੋ ਘਰ ਘਰ ਗਲੀ ਗਲੀ ਕੋਨੇ ਕੋਨੇ ਮੇਂ ਜਾਣਾ ਪੜਤਾ ਹੈ, ਔਰ ਦੂਧ ਵੇਚਣੇ ਵਾਲੇ ਸੇ ਬਾਰ ਬਾਰ ਪੁੱਛਾ ਜਾਤਾ ਹੈ, ਪਾਣੀ ਤੋ ਨਹੀਂ ਡਾਲਾ, ਪਾਣੀ ਤੋ ਨਹੀਂ ਡਾਲਾ, ਪਰ ਦਾਰੂ ਮੇਂ ਖੁਦ ਹਾਥੋਂ ਸੇ ਪਾਣੀ ਮਿਲਾ ਮਿਲਾ ਕਰ ਪੀਤੇ ਹੈ। ਵਾਹ ਵਾਹ ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਵਾਹ ਰੇ ਦੁਨੀਆ, ਤੇਰੀ ਰੀਤ ਜੋ ਭਾਗਯ ਮੇਂ ਹੈ ਵੋ ਭਾਗ ਕਰ ਆਏਗਾ, ਜੋ ਨਹੀਂ ਹੈ ਵੋ ਆ ਕਰ ਵੀ ਭਾਗ ਜਾਏਗਾ। ਜ਼ਿੰਦਗੀ ਯੇ ਜ਼ਿੰਦਗੀ ਕੋ ਇਤਨਾ ਸੀਰੀਅਸ ਲੈਣੇ ਕੀ ਜ਼ਰੂਰਤ ਨਹੀਂ ਹੈ ਯਾਰੋ, ਯਹਾਂ ਸੇ ਜ਼ਿੰਦਾ ਬਚ ਕਰ ਨਾ ਕੋਈ ਗਯਾ ਹੈ ਨਾ ਕੋਈ ਜਾਏਗਾ। ਇੱਕ ਸੱਚ ਬਾਤ ਯੇ ਵੀ ਹੈ ਕਿ ਅਗਰ ਜ਼ਿੰਦਗੀ ਇਤਨੀ ਅੱਛੀ ਹੋਤੀ ਤੋ ਹਮ ਯੇ ਦੁਨੀਆ ਮੇਂ ਰੋਤੇ ਰੋਤੇ ਨਾ ਆਤੇ, ਮਗਰ ਏਕ ਮੀਠਾ ਸੱਚ ਯੇ ਵੀ ਹੈ ਕਿ ਅਗਰ ਜ਼ਿੰਦਗੀ ਬੁਰੀ ਹੋਤੀ ਤੋ ਜਾਤੇ ਜਾਤੇ ਲੋਗੋ ਕੋ ਰੁਲਾ ਕਰ ਨਾ ਜਾਤੇ। ਵਾਹ ਰੇ ਆਦਮੀ, ਤੇਰਾ ਕੈਰੇਕਟਰ ਲਾਸ਼ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ, ਪਰ ਬੇਜਵਾਨ ਜੀਵ ਕੋ ਮਾਰ ਕੇ ਖਾਤਾ ਹੈ। ਯੇ ਮੰਦਿਰ ਮਸਜਿਦ ਭੀ ਕਿਆ ਗਜਬ ਕੀ ਜਗ੍ਹਾ ਹੈ ਦੋਸਤੋ, ਯਹਾਂ ਗਰੀਬ ਬਾਹਰ ਔਰ ਅਮੀਰ ਅੰਦਰ ਭੀਕ ਮਾਂਗਤਾ ਹੈ। ਵਿਚਿੱਤ੍ਰ ਦੁਨੀਆ ਕਾ ਕਠੋਰ ਸੱਚ, ਬਾਰਾਤ ਮੇਂ ਦੁਲੇ ਸਬਸੇ ਪੀਛੇ ਔਰ ਦੁਨੀਆ ਆਗੇ ਚਲਤੀ ਹੈ, ਮੈਯਤ ਮੇਂ ਜਨਾਜਾ ਆਗੇ ਔਰ ਦੁਨੀਆ ਪੀਛੇ ਚਲਤੀ ਹੈ, ਯਾਨੀ ਦੁਨੀਆ ਖੁਸ਼ੀ ਮੇਂ ਆਗੇ ਔਰ ਦੁੱਖ ਮੇਂ ਪੀਛੇ ਜਾਤੀ ਹੈ। ਅਜਬ ਤੇਰੀ ਦੁਨੀਆ, ਗਜਬ ਤੇਰਾ ਖੇਲ, ਮੋਮਬੱਤੀ ਜਲਾ ਕਰ ਮੁਰਦੋ ਕੋ ਯਾਦ ਕਰਨਾ ਔਰ ਮੋਮਬੱਤੀ ਬੁਝਾ ਕਰ ਜਨਮ ਦਿਨ ਮਨਾਨਾ। ਨਈ ਸਦੀ ਮਿਲ ਰਹੀ ਹੈ ਦਰਦ ਭਰੀ ਸੌਗਾਤ, ਬੇਟਾ ਕਹਤਾ ਹੈ ਬਾਪ ਸੇ ਤੇਰੀ ਕਿਆ ਔਕਾਤ, ਪਾਣੀ ਆਖੋ ਕਾ ਮਰਾ ਮਰੀ ਸ਼ਰਮ ਔਰ ਲਾਜ, ਕਹੇ ਬਹੂ ਅਬ ਸਾਸ ਸੇ ਘਰ ਮੇਂ ਮੇਰਾ ਰਾਜ, ਭਾਈ ਵੀ ਕਰਤਾ ਨਹੀਂ ਭਾਈ ਕਾ ਵਿਸ਼ਵਾਸ, ਬਹਿਨ ਪਰਾਈ ਹੋ ਗਈ ਸਾਰੀ ਖਾਸਮ ਖਾਸ, ਮੰਦਿਰ ਮੇਂ ਪੂਜਾ ਕਰੇ ਘਰ ਮੇਂ ਕਰੇ ਕਲੇਸ਼, ਬਾਪੂ ਕੋ ਬੋਝ ਸਮਝੇ ਪੱਥਰ ਲਗੇ ਗਣੇਸ਼, ਬਚੇ ਕਹਾਂ ਅਬ ਸੇਜ ਹੈ ਦਯਾ ਧਰਮ ਔਰ ਈਮਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੇ ਭਗਵਾਨ ਹੈ ਪੱਥਰ ਦਿਲ ਕੇ ਇਨਸਾਨ, ਪੱਥਰ ਕੋ ਲਗਤੇ ਹੈ ਛੱਪਨ ਭੋਗ, ਮਰ ਜਾਤੇ ਹੈ ਫੁੱਟਪਾਥ ਪਰ ਭੂਕੇ ਪਿਆਸੇ ਲੋਗ, ਪਹਿਨ ਮੁਖੋਟਾ ਧਰਮ ਕਾ ਕਰਤੇ ਦਿਨ ਭਰ ਪਾਪ, ਭੰਡਾਰੇ ਕਰਤੇ ਫਿਰੇ ਘਰ ਮੇਂ ਭੂਕਾ ਬਾਪ। ਵਾਹ ਰੇ ਆਦਮੀ, ਵਾਹ ਰੇ ਇਨਸਾਨ, ਗਜਬ ਤੇਰੀ ਦੁਨੀਆ, ਗਜਬ ਤੇਰੇ ਖਵਾਬ।
0: ਲਓ ਭਾਈ, ਸੱਚਾਈ ਨਿਚੋੜ ਕੇ ਮੂਹਰੇ ਧਰਤੀ ਤੁਹਾਡੇ, ਟਾਈਮ ਅਵੇਲੇਬਲ ਹੈ ਜਾਣਕਾਰੀ ਲਈ 416-677-0609। ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ, ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatnoo Door Radio.

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165 ते 416-213-1165।
1: The wait is finally over. Gordy Kuman of RE/MAX Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at RE/MAX Gold Realty to book your unit today.
2: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
3: ता इस लई आज ही हरप्रीत सैनी नो मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है, ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-5600।
4: खुदा न करे अगर आपका कार एक्सीडेंट हो गया और आप कानूनी मदद लेना चाहते हैं, तो न सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है।
5: 9
6: Listen live Vatno Do Radio with Sukhi Nijjar.
7: दोस्तों, वतन दूर दे विच आप सब दा निघा स्वागत है। हुणे हुणे तुसी 5:30 AM दे उत्ते देव तातला जी दे नाल जुड़े हुए सी, ते हुण बारी साडी आई आ। और अज दे प्रोग्राम दे विच वेडनेसडे दी दुपहर च आप सब दा निघा स्वागत है। बाहर दा मौसम किणमिण हो रही है, थोड़ा जिहा ठंडा मौसम है, वधिया मौसम है, एंजॉय करो। और साडी वी कोशिश है, असीं गीत संगीत दे नाल ते कुछ गल्लां बातां ते कुछ आस पास दीआं खबरां दे नाल तुहाडा मनोरंजन करांगे। इक घंटा लाइनां साडीआं ओपन ने, कोई वी टॉपिक होवे 9057990999 दे उत्ते गल्लबात कर सकदे। ਤੁਹਾਡੀ ਆਵਾਜ਼ ਜਿਹੜੀ ਹੈ ਲੱਖਾਂ ਸਰੋਤਿਆਂ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ। ਸਟੂਡੀਓ ਦੇ ਵਿੱਚ ਕਿਰਨ ਹੋਰੀ ਮੇਰਾ ਸਾਥ ਦੇ ਰਹੇ ਨੇ, ਤੇ ਨਾਲ ਨੇ ਹਰਪ੍ਰੀਤ ਸੈਣੀ ਹੋਰੀ। ਸੋ ਹਰਪ੍ਰੀਤ ਜੀ, ਤੁਹਾਨੂੰ ਵੀ ਜੀ ਆਨ।
8: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ, ਕਿਉਂਕਿ ਤੁਸੀਂ ਤਾਂ ਦੇਵ ਹੋਰਾਂ ਦੇ ਨਾਲ ਵੀ ਕਾਫੀ ਇਨਫੋਰਮੇਸ਼ਨ ਵਗੈਰਾ ਦਿੱਤੀ, ਤੇ ਆਪਾਂ ਵੀ ਅੱਜ ਦੇ ਪ੍ਰੋਗਰਾਮ 'ਚ ਇਨਫੋਰਮੇਸ਼ਨ ਵੀ ਕਾਫੀ ਸਾਂਝੀ ਕਰਨੀ ਆ, ਤੇ ਨਾਲ ਹੀ ਆਪਾਂ ਪੰਜਾਬ ਦੇ ਨਾਲ ਵੀ ਜੁੜਨਾ, ਮਨਪ੍ਰੀਤ ਹੋਰਾਂ ਦੇ ਨਾਲ ਵੀ। ਜੇ ਕਿਸੇ ਦਾ ਸਵਾਲ ਹਰਪ੍ਰੀਤ ਹੋਰਾਂ ਤੱਕ ਹੋਵੇ ਜਾਂ ਸਾਡੇ ਤੱਕ ਹੋਵੇ, ਜਾਂ ਕਿਸੇ ਟੌਪਿਕ ਦੇ ਵਿੱਚ ਗੱਲਬਾਤ ਕਰਨੀ ਚਾਹੋ, 9057990999 'ਤੇ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਸਾਡਾ ਅੱਜ ਟੈਲੀ ਟਾਈਮ ਤੋਂ ਵੀ ਚੱਲੇਗਾ, ਕਿਉਂਕਿ ਟੈਲੀ ਟਾਈਮ ਦੇ ਉੱਤੇ ਇੱਕ ਬਹੁਤ ਵੱਡੀ ਸੇਲ ਜਿਹੜੀ ਆ ਵੀਕਐਂਡ ਦੇ ਉੱਤੇ ਉਹਨਾਂ ਨੇ ਚਲਾਈ ਸੀ, ਤੇ ਇਹ ਪੂਰਾ ਹਫਤਾ ਉਹ ਸੇਲ ਚੱਲਣੀ ਆ, ਕਿਉਂਕਿ ਇਹ ਜਿਹੜਾ ਸੀ ਸਮਰ ਦਾ ਲਾਸਟ ਲੌਂਗ ਵੀਕਐਂਡ ਸੀ, ਤੇ ਬੈਕ ਟੂ ਸਕੂਲ ਸੀ ਲੋਕ ਗਏ, ਤੇ ਹੁਣ ਇਹ ਸੇਲ ਦਾ ਵੇਰਵਾ ਲਓ ਫਿਰ ਸ਼ੁਰੂਆਤ ਹੀ ਟੈਲੀ ਟਾਈਮ ਤੋਂ ਕਰਦੇ ਹਾਂ। ਸੋਨੂੰ ਹੋਣੀ ਸਾਡੇ ਨਾਲ ਨੇ, ਸੋਨੂੰ ਜੀ ਆਇਆਂ ਨੂੰ।
9: ਥੈਂਕ ਯੂ ਸੋ ਮਚ ਸੁੱਖੀ ਜੀ, ਬਿਲਕੁਲ ਸਹੀ ਕਹਿ ਰਹੇ ਹਾਂ, ਸਮਰ ਦੀ ਜਿਹੜੀ ਐਂਡਿੰਗ ਸੇਲ ਆ, ਐਂਡ ਆਫ ਸਮਰ ਸੇਲ ਕਹਿ ਲਓ, ਤੇ ਐਨੀਵਰਸਰੀ ਸੇਲ, ਕਿਉਂਕਿ ਜਿਹੜਾ ਮਾਈ ਜਿਹੜਾ ਫਰਨੀਚਰ ਦਾ ਬ੍ਰਾਂਡ ਹੈ ਜਿਹੜਾ ਅਸੀਂ ਲਾਂਚ ਕੀਤਾ ਸੀ ਪਿਛਲੇ ਸਾਲ, ਹੁਣ ਇੱਕ ਸਾਲ ਪੂਰੇ ਹੋ ਗਏ ਨੇ, ਤੇ ਉਸ ਖੁਸ਼ੀ ਦੇ ਵਿੱਚ ਬੈਕ ਟੂ ਸਕੂਲ ਵੀ ਅਸੀਂ ਪੂਰਾ ਕਰ ਦਿੱਤਾ ਤੇ ਨਾਲ ਐਨੀਵਰਸਰੀ ਸੇਲ ਵੀ ਪੂਰੀ ਕਰ ਦਿੱਤੀ ਤੁਹਾਡੀਆਂ ਕਮੀਆਂ। ਜਿਹੜੀਆਂ ਡੀਲਾਂ ਲੱਗੀਆਂ ਹੋਈਆਂ ਫਰਨੀਚਰ ਉੱਤੇ ਖਾਸ ਕਰਕੇ ਤੁਹਾਨੂੰ ਕਿਤੇ ਹੋਰ ਮਿਲਣੀਆਂ ਨੀ। ਜੇ ਤੁਸੀਂ ਭਾਲ ਰਹੇ ਹੈ ਜਿਹੜਾ ਰਿਕਲਾਈਨਰ ਸੋਫਾ, ਉਹ ਵੀ ਪਾਵਰ ਵਾਲਾ ਲੈਦਰ ਦਾ, ਜਿਹਦੇ ਵਿੱਚ ਬਿਲਟ ਇਨ ਬਲੂਟੂਥ ਸਿਸਟਮ, ਸਟੇਰੀਓ ਸਿਸਟਮ ਲੱਗਾ ਹੋਇਆ, ਵਾਇਰਲੈਸ ਚਾਰਜਰ ਲੱਗੇ ਹੋਏ ਆ, ਡਰਾਪ ਡਾਊਨ ਟ੍ਰੇ ਲੱਗੀ ਹੋਈ ਆ, ਇਹ ਪਿਓਰ ਦਾ ਲੈਦਰ ਦਾ ਰਿਕਲਾਈਨਰ ਪਾਵਰ ਵਾਲਾ ਸੋਫਾ ਸੈੱਟ, ਜਿਹਦੀ ਰੈਗੂਲਰ ਪ੍ਰਾਈਸ $5,000 ਆ। ਅੱਜ ਤੁਹਾਨੂੰ ਮਾਈ ਫਰਨੀਚਰ ਟੈਲੀਟੈਮ ਤੇ ਮਿਲੂਗਾ ਸਿਰਫ ਔਰ ਸਿਰਫ $2,499 ਦੇ ਵਿੱਚ, ਤੇ ਨਾਲ ਟੀਵੀ ਜਿਹੜਾ ਆ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ $2,499 ਚ ਤੁਸੀਂ ਲੈ ਕੇ ਜਾਓ ਸੋਫਾ, ਪਾਵਰ ਰਿਕਲਾਈਨਰ ਐਂਡ ਲਵ ਸੀਟ, ਸਪੀਕਰ ਸਿਸਟਮ ਬਿਲਟ ਇਨ ਆ, ਤੇ ਟੀਵੀ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ ਇਸ ਸੋਫੇ ਸੈੱਟ ਦੇ ਨਾਲ। ਤੇ ਜੇ ਤੁਸੀਂ ਭਾ ਰਹੇ ਹੋ ਬੈਡਰੂਮ ਸੈੱਟ, ਹਾਰਡਵੁੱਡ ਦਾ ਪੂਰਾ ਬੈਡਰੂਮ ਸੈੱਟ, ਹਾਰਡਵੁੱਡ ਦਾ ਜਿਹੜਾ ਤੁਸੀਂ ਕਹੋਗੇ ਕਿ ਆਣ ਕੇ ਦੇਖੋਗੇ ਤੁਸੀਂ, ਬਾਕੀ ਕਹੋਗੇ ਕਿ ਇਹ ਵੀ ਲੱਕੜ ਦੀ ਚੀਜ਼ ਆ, ਸੋਲਿਡ ਬਣੀ ਹੋਈ ਆ, ਕਿੰਗ ਲੈ ਲਓ ਜਾਂ ਕੁਈਨ ਲੈ ਲਓ, ਇਹਦੇ ਵਿੱਚ ਤੁਹਾਨੂੰ ਡਰੈਸਰ, ਮਿਰਰ, ਨਾਈਟ ਸਟੈਂਡ ਨਾਲ ਤੁਹਾਨੂੰ ਦਿੱਤਾ ਜਾਊਗਾ, ਮੈਟਰੈਸ ਬਿਲਕੁਲ ਫ੍ਰੀ, ਰੈਗੂਲਰ ਪ੍ਰਾਈਸ ਇਹਦੀ $2,499 ਅੱਜ ਲੈ ਕੇ ਜਾਓਗੇ, ਤੁਸੀਂ ਲੈ ਕੇ ਜਾਓਗੇ ਸਿਰਫ $999 ਦੇ ਵਿੱਚ, $999 ਦੇ ਵਿੱਚ ਮੈਟਰੈਸ ਬਿਲਕੁਲ ਫ੍ਰੀ, ਡਰੈਸਰ ਮਿਰਰ ਨਾਈਟ ਸਟੈਂਡ ਇੰਕਲੂਡ ਹੋਊਗਾ। ਤੇ ਤੁਹਾਨੂੰ ਪਹੁੰਚਣਾ ਪੈਣਾ ਸਾਡੀ ਰਦਰਫੋਰਡ ਵਾਲੀ ਲੋਕੇਸ਼ਨ ਤੇ, 280-280-280 ਰਦਰਫੋਰਡ ਸਾਊਥ। ਤੇ ਇਹ ਵੀ ਯਾਦ ਰੱਖਿਓ ਕਿ ਜਿੰਨਾ ਵੀ ਤੁਸੀਂ ਸਮਾਨ ਸੜ ਕੇ ਲਓਗੇ ਡਿਲੀਵਰੀ ਐਬਸੋਲੂਟਲੀ ਫ੍ਰੀ ਦਿੱਤੀ ਜਾਊਗੀ, ਤੇ ਲਗਭਗ ਇੱਕ ਸਾਲ ਦੀ ਪੇਮੈਂਟ ਵੀ ਤੁਹਾਨੂੰ ਦਿੱਤੀ ਜਾਊਗੀ, ਮਤਲਬ ਕੋਈ ਪੇਮੈਂਟ ਨਹੀਂ ਕਰਨੀ, ਬਿਨਾਂ ਵਿਆਜ ਦਿੱਤੇ ਹੋਏ ਇੱਕ ਸਾਲ ਬਾਅਦ ਪੇਮੈਂਟ ਕਰ ਸਕਦੇ ਆ। ਤੇ ਕੋਈ ਵੀ ਫੋਟੋ ਆ, ਤਸਵੀਰ ਆ, ਕੋਈ ਪ੍ਰਾਈਸ ਆ, ਉਹ ਵੀ ਸਾਡੇ ਕੋਲ ਆ ਫਰਨੀਚਰ ਦੀ, ਚਾਹੇ ਸੋਫਾ ਸੈੱਟ ਆ, ਚਾਹੇ ਡਾਇਨਿੰਗ ਟੇਬਲ ਆ, ਚਾਹੇ ਬੈਡਰੂਮ ਸੈੱਟ ਆ, ਅਸੀਂ ਉਹ ਵੀ ਪ੍ਰਾਈਸ ਤੁਹਾਨੂੰ ਬੀਟ ਕਰਕੇ ਦੇਵਾਂਗੇ। ਪਰ ਪਹੁੰਚੋ ਸਾਡੀ ਐਨੀਵਰਸਰੀ ਸੇਲ ਉੱਤੇ ਅੱਜ ਤੇ ਲੈ ਕੇ ਐਂਡ ਆਫ ਦਾ ਵੀਕਐਂਡ ਤੱਕ ਤੁਹਾਨੂੰ ਇਹ ਡੀਲਾਂ ਮਿਲਣੀਆਂ ਨੇ। ਸੋ ਨੰਬਰ ਕਾਲ ਇਜ 905-455-1666, 905-455-1666। ਅਗੇਨ ਐਡਰੈਸ ਸਾਡਾ 280-280-280 ਰਦਰਫੋਰਡ ਰੋਡ ਸਾਊਥ, ਬਰੈਂਪਟਨ। ਤੇ ਸੁਖੀ ਬੈਕ ਟੂ, ਹੋਰ ਵੀ ਇੱਕ ਦੋ ਸੈਗਮੈਂਟ ਹੋਰ ਲਾਣੇ ਆਪਾਂ ਨੇ, ਤੇ ਹੋਰ ਵੀ ਅਸੀਂ ਬੈਡਰੂਮ ਦੀਆਂ ਤੇ ਸੋਫਾ ਸੈੱਟ ਦੀਆਂ ਤੇ ਡਾਇਨਿੰਗ ਟੇਬਲ ਦੀਆਂ ਡੀਲਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ
7: ਜੀ। ਬਿਲਕੁਲ, ਸਾਰਿਆਂ ਨੂੰ ਕਹਾਂਗੇ ਕਿ ਰੇਡੀਓ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਜੇ ਤੁਹਾਨੂੰ ਫਰਨੀਚਰ ਜਾਂ ਇਲੈਕਟ੍ਰੀਕਲ ਜਾਂ ਇਲੈਕਟ੍ਰੋਨਿਕ ਦੇ ਸਮਾਨ ਦੀ ਕਿਤੇ ਵੀ ਕੋਈ ਲੋੜ ਹੈ, ਟੈਲੀਟਾਈਮ ਅੱਜ ਤੁਹਾਨੂੰ ਬਹੁਤ ਵਧੀਆ ਡੀਲਸ ਲੈ ਕੇ ਹਾਜ਼ਰ ਹੈ, ਪ੍ਰੋਗਰਾਮ ਨਾਲ ਜੁੜੇ ਰਹਿਣਾ। ਔਰ ਇਸ ਦੇ ਨਾਲ ਨਾਲ ਦੱਸ ਦਿਆਂ ਕਿ ਅੱਜ ਦਾ ਪ੍ਰੋਗਰਾਮ ਬੁੱਡਵਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਇੱਕੋ ਹੀ ਮੈਨੇਜਮੈਂਟ ਹੈ, ਵਧੀਆ ਫੰਕਸ਼ਨ ਬਣਾਉਣਗੇ, ਤੁਹਾਡਾ ਗੈਸਟ ਖੁਸ਼ ਹੋ ਕੇ ਜਾਣਗੇ। ਨੰਬਰ ਹੈ 416-743-0003 ਤੇ ਸਿੰਗਾਪੁਰ ਜੂਲਰ ਏਅਰਪੋਰਟ ਰੋਡ ਦੇ ਉੱਤੇ ਆ, ਡਾਇਮੰਡ ਦੇ ਜੂਲਰੀ ਤੇ 70% ਡਿਸਕਾਊਂਟ ਮਿਲ ਰਿਹਾ ਹੈਗਾ। ਨੰਬਰ ਹੈ 905-612-1500 ਤੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਜਿਹੜਾ ਹੈਗਾ ਉਹ ਪੇਸ਼ ਕਰ ਰਹੇ ਹਾਂ, ਰਦਰਫੋਰਡ ਤੇ ਕਵੀਨ ਦਾ ਕਾਰਨਰ, ਟਿੱਕਾ ਟਿੱਕਾ ਜੰਕਸ਼ਨ। ਜੀ ਕਰਨ ਜੀ, ਜੀ ਆਨ,
5: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ। ਔਰ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਮੌਸਮ ਕਾਫੀ ਵਧੀਆ ਹੈ, ਕਿ ਥੋੜ੍ਹੀ ਜਿਹੀ ਕੈਨਮੈਂਟ ਹੋ ਰਹੀ ਆ, ਤੇ ਵੈਦਰ ਰਿਪੋਰਟ ਸਾਂਝੀ ਕਰਦੀ ਹੈ ਕਿ ਅੱਜ ਦਾ ਵੈਦਰ ਆਫਟਰਨੂਨ 'ਚ ਹੈਗਾ 20 ਡਿਗਰੀ, ਸ਼ਾਮ ਨੂੰ 22 ਡਿਗਰੀ, ਓਵਰ ਨਾਈਟ ਵੀ 20 ਡਿਗਰੀ ਹੈਗੀ ਆ। ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2। ਸੋ ਬਿਲਕੁਲ ਜੀ, ਜਿੱਥੇ ਕਿ ਟੈਲੀਟਾਈਮ ਇਲੈਕਟ੍ਰੋਨਿਕ ਨੇ ਡੀਲ ਸਾਂਝੇ ਕੀਤੀਆਂ ਨਾਲ ਸਟੂਡੀਓ ਦੇ ਵਿੱਚ ਹਰਪ੍ਰੀਤ ਜੀ ਆ, ਆਪਾਂ ਉਹਨਾਂ ਦੇ ਨਾਲ ਵੀ ਬਹੁਤ ਜਲਦੀ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕੀਤਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ। ਜੇ ਸਾਡੇ ਕਿਸੇ ਵੀ ਭੈਣ ਭਰਾ ਨੇ ਕੋਰਸ ਕਰਨਾ ਹੈਗਾ PSW ਦੇ ਵਿੱਚ, ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ, ਕੰਪਿਊਟਰਾਈਜ ਅਕਾਊਂਟਿੰਗ, ਟੈਕਸ ਜਾਂ ਪੇਰੋਲ ਦਾ ਕੋਰਸ ਕਰਨਾ ਹੈ, ਔਰ ਸਪੈਸ਼ਲੀ ਜੇ ਕਿਸੇ ਨੇ ECA ਜਾਂ ECE ਦਾ ਕੋਰਸ ਕਰਨਾ ਹੈ, ਤਾਂ ਤੁਸੀਂ ਗੱਲਬਾਤ ਕਰ ਸਕਦੇ ਹਾਂ ਪ੍ਰਾਈਮ ਇੰਟਰਨੈਸ਼ਨਲ ਵਾਲਿਆਂ ਦੇ ਨਾਲ। ਇਹਨਾਂ ਦਾ ਨੰਬਰ 6474991009 ਤੇ ਗੱਲਬਾਤ ਹੋ ਸਕਦੀ ਹੈ। ਔਰ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਤਦ ਤੱਕ ਕੀਆ 427 QW ਦੇ ਸਹਿਯੋਗ ਦੇ ਨਾਲ, ਜਿੱਥੇ ਕਿ ਇਹਨਾਂ ਦਾ ਨਵਾਂ ਸ਼ੋਰੂਮ ਖੁੱਲਿਆ ਹੈ, ਔਰ ਉਹਨਾਂ ਦੀ ਗ੍ਰੈਂਡ ਓਪਨਿੰਗ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਬਹੁਤ ਸਾਰੀ ਜਿਹੜੀ ਜੀ ਸੇਲਸ ਲਾਈਆਂ ਹੋਈਆਂ ਕੀਆ ਦੀਆਂ ਨਵੀਆਂ ਗੱਡੀਆਂ ਤੇ ਸਾਰੀਆਂ ਲਾਈਨ ਅਪ ਨੇ, ਤੇ ਤੁਸੀਂ ਆਪਣੀ ਮਨਪਸੰਦ ਦੀ ਗੱਡੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਜੀ ਲੈ ਸਕਦੇ ਆ। ਔਰ ਪ੍ਰੋਗਰਾਮ ਨੂੰ ਪੇਸ਼ ਤਦ ਤੱਕ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਨਾਲ ਦੀ ਨਾਲ ਕੁਇਕ ਫਿਕਸ ਮਾਸਟਰ ਵਾਲਿਆਂ ਦਾ ਪੂਰਾ ਪੂਰਾ ਜਿਹੜਾ ਜੀ ਸਾਥ ਹੈਗਾ ਆ।
7: ਔਰ ਲਓ ਫਿਰ ਇੱਕ ਪਿਆਰੇ ਜੇ ਕਹਿ ਦਈਏ ਦੋਹੇ ਨੇ, ਬਾਬਾ ਫਰੀਦ ਦੇ ਔਰ ਬਾਬਾ ਕਬੀਰ ਦੇ, ਉਹਦੇ ਨਾਲ ਪ੍ਰੋਗਰਾਮ ਨੂੰ ਸ਼ੁਰੂਆਤ ਗਾਂ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਹਰਪ੍ਰੀਤ ਹੋਰਾਂ ਦੇ ਨਾਲ ਵੀ ਕਰਾਂਗੇ, ਤੇ ਸਾਡੇ ਲਿਸਨਰ ਨਾਲ ਵੀ ਕਰਾਂਗੇ। ਲਿਸਨਰ ਮੈਨੂੰ ਲੱਗਦਾ ਹਰਪ੍ਰੀਤ ਜੀ ਕੁਛ ਦਿਨਾਂ ਤੋਂ ਸਾਡੇ ਨਾਲ ਪਤਾ ਨਹੀਂ ਗੁੱਸੇ ਆ, ਕਾਲ ਹੀ ਨਹੀਂ ਕਰਦੇ ਸਾਨੂੰ। 905-799-0999 ਨੰਬਰ ਹੈ ਜੀ।

0: ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਬਹੁਤ ਹੀ ਸਕੂਨ ਜੇ ਵਾਲੀਆਂ ਗੱਲਾਂ ਬਾਤਾਂ ਲਾਈਨਾਂ ਤੁਹਾਡੇ ਤੱਕ ਪੇਸ਼ ਕੀਤੀਆਂ ਕਿਉਂਕਿ ਮੌਸਮ ਵੀ ਬਾਹਰ ਵਧੀਆ ਤੇ ਤੁਸੀਂ ਬੈਕ ਟੂ ਕੰਮਾਂ ਦੇ ਉੱਤੇ ਵੀ ਲੌਂਗ ਵੀਕਐਂਡ ਤੋਂ ਬਾਅਦ ਕੱਲ ਪਹੁੰਚੇ ਕਿਉਂਕਿ ਪਹਿਲਾ ਦਿਨ ਤਾਂ ਤੁਹਾਨੂੰ ਪਤਾ ਇੰਨਾ ਹੀ ਲੱਗਦਾ ਹੁੰਦਾ ਕਿ ਉਹ ਕਿਉਂ ਕੰਮ ਤੇ ਆ ਗਏ। ਹਰਪ੍ਰੀਤ ਜੀ ਬੈਕ ਟੂ ਸਕੂਲ ਵੀ ਬੱਚੇ ਪਹੁੰਚ ਗਏ?
1: ਬਿਲਕੁਲ ਜੀ,
0: ਹੈਨਾ ਤੇ ਮਾਪਿਆਂ ਨੇ ਸਾਹ ਲਿਆ ਸੁੱਖ ਦਾ?
1: ਮਾਪਿਆਂ ਨੇ ਕਿਹਾ ਕਿ ਕਹਿੰਦੇ ਚਲੋ ਹੁਣ ਸਕੂਲ ਜਾਣਗੇ ਤੇ ਫਿਰ ਮਾਪਿਆਂ ਦੀ ਆਪਣੀਆਂ ਰਿਸਪੋਂਸਿਬਿਲਟੀਜ਼ ਵੀ ਜਿਹੜੀਆਂ ਹੈਗੀਆਂ ਉਹ ਵੀ ਸ਼ੁਰੂ ਹੋ ਜਾਣਗੀਆਂ।
0: ਹਾਂ ਬਿਲਕੁਲ ਜੀ, ਔਰ 9057990999 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਇੱਕ ਕਾਲ ਵੀ ਸਾਡੇ ਪਹਿਲੀ ਕਾਲ ਵੱਜੀ ਹੈ, ਦੇਖਦੇ ਹਾਂ ਜੀ ਕੌਣ ਨੇ। ਜੀ ਆਇਆਂ ਨੂੰ ਜੀ, ਹੈਲੋ, ਮੇਰੇ ਖਿਆਲ ਲਾਈਨ ਡਿਸਕਨੈਕਟ ਹੋ ਗਈ, ਫਿਰ ਦੁਬਾਰਾ ਕਰ ਦੇਣਗੇ। ਤੇ ਹਾਂਜੀ ਇਹਨਾਂ ਅੱਗੇ ਕੱਲ ਵੀ ਮੈਂ ਗੱਲ ਕਰ ਰਿਹਾ ਸੀ ਜੀ ਇਸ ਟੋਪਿਕ ਦੇ ਉੱਤੇ ਕਿ ਜਦੋਂ ਛੁੱਟੀਆਂ ਹੁੰਦੀਆਂ ਤੇ ਕਈ ਵਾਰੀ ਹੁੰਦਾ ਮਾਪਿਆਂ ਨੂੰ ਕਿ ਨਿਆਣੇ ਜੇ ਸੋਫਿਆਂ ਤੇ ਛਾਲਾਂ ਮਾਰਦੇ, ਕਦੀ ਕੋਈ ਟੇਬਲਾਂ ਤੇ, ਕਦੀ ਉਧਰ ਗਾਂ, ਫਿਰ ਕਈ ਤਾਂ ਮਾਪੇ ਕਹਿੰਦੇ ਕਿ ਕੋਈ ਗੱਲ ਨਹੀਂ ਜਦੋਂ ਸਕੂਲ ਚੱਲ ਗਏ ਉਦੋਂ ਹੀ ਇਹਨਾਂ ਨੂੰ ਠੀਕ ਕਰਾਂਗੇ ਆਪਾਂ, ਹੁਣ ਹਾਲੇ ਲੱਗੇ ਰਹਿਣ ਦੇ ਜੋ ਕਰਦੇ। ਸੋ ਇੱਦਾਂ ਦਾ ਮਾਹੌਲ ਹੁੰਦਾ। ਔਰ ਤੁਹਾਡੇ ਵੀ ਕੱਲ ਜਿਹੜੀ ਛੋਟੀ ਬੇਬੀ ਪਹਿਲੀ ਵਾਰੀ ਮੇਰੇ ਖਿਆਲ ਗਏ ਸਕੂਲ?
1: ਹਾਂਜੀ,
0: ਤੇ ਉਹ ਐਕਸਾਈਟ ਸੀ, ਉਹਨਾਂ ਨੂੰ ਲੱਗਿਆ ਵੀ ਜਾ
1: ਚਾਹ ਸੀ, ਪਰ ਉੱਥੇ ਜਾ ਕੇ ਥੋੜਾ ਇਮੋਸ਼ਨਲ ਵੀ ਸੀ।
0: ਹਾਂ
1: ਤੇ ਜਿੱਥੇ ਮੈਨੂੰ ਲੱਗਦਾ ਬੱਚੇ ਇਮੋਸ਼ਨਲ ਹੁੰਦੇ ਆ ਤੇ ਪੇਰੈਂਟਸ ਵੀ ਨਾਲ ਹੁੰਦੇ ਆ, ਤੇ ਬਟ ਇਹ ਹੁੰਦਾ ਕਿ ਛੋਟੇ ਬੱਚਿਆਂ ਨੂੰ ਤਾਂ ਹਮੇਸ਼ਾ ਵਧੀਆ ਹੀ ਲੱਗਦਾ ਕਿਉਂਕਿ ਇੱਥੇ ਕਿਹੜਾ ਕਿ ਇੰਡੀਆ ਵਾਂਗੂ ਕਿਤੇ ਏਡਾ ਵੱਡਾ ਬੈਗ ਲੈ ਜਾਣਾ, ਇੱਥੇ ਤਾਂ ਲੰਚ ਲੈ ਕੇ ਚਲੇ ਜਾਣਾ ਬਸ। ਤੇ ਉਹਨਾਂ ਨੂੰ ਮਤਲਬ ਚਲੋ ਵਧੀਆ ਸਿਸਟਮ ਬਣਾਇਆ ਹੋਇਆ ਕਿ ਬੱਚਿਆਂ ਨੂੰ ਡਰ ਨਹੀਂ ਲੱਗਦਾ ਸਕੂਲ ਤੋਂ, ਬੱਚੇ ਆਪ ਜਾਣਾ ਚਾਹੁੰਦੇ। ਅੱਜ ਸਵੇਰੇ ਆਪ ਹੀ ਐਕਸਾਈਟਿਡ ਹੋ ਕੇ ਸਾਰੇ ਤਿਆਰ ਸੀਗੇ ਕਿ ਹਾਂ ਬਸ ਸਕੂਲ ਜਾਣਾ।
0: ਅੱਛਾ ਜੀ, ਜਿਹੜਾ ਇੱਥੇ ਤਾਂ ਚਲੋ ਫਿਰ ਵੀ ਲੰਚ, ਵਧੀਆ ਕੱਪੜੇ, ਸਾਰਾ ਕੁਛ ਗੱਡੀਆਂ 'ਚ ਜਾਣਾ, ਅਤੇ ਜਦੋਂ ਆਪਾਂ ਜੇ ਪਿੰਡਾਂ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ ਜਦੋਂ ਹੁਣ ਤਾਂ ਜ਼ਮਾਨਾ ਚਲੋ ਇੰਟਰਨੈਟ ਹੋ ਗਿਆ, ਕੰਪਿਊਟਰ ਹੋ ਗਿਆ, ਉਸ ਤੋਂ ਪਹਿਲਾਂ ਉਸ ਤੋਂ ਥੋੜਾ ਜਿਹਾ ਪਹਿਲਾਂ ਕਾਪੀਆਂ ਹੁੰਦੀਆਂ ਸੀ, ਉਹ ਬੜਾ ਚਾਅ ਸੀ ਵੀ ਸਾਨੂੰ ਕਾਪੀ ਨਵੀਂ ਮਿਲ ਗਈ ਪਹਿਲੀ ਵਾਰ ਸਕੂਲ 'ਚ ਜਾਣ ਨੂੰ।
1: ਮੈਨੂੰ ਤਾਂ ਯਾਦ ਆ ਜਦੋਂ ਕਾਪੀਆਂ ਕਿਤਾਬਾਂ ਮਿਲਦੀਆਂ ਸੀ, ਪਹਿਲਾਂ ਥੋੜੇ ਦਿਨ ਤਾਂ ਉਹਨਾਂ ਨੂੰ ਕਵਰ ਕਰਨ ਲਈ ਬੜਾ ਐਕਸਾਈਟਮੈਂਟ ਹੁੰਦੀ ਸੀ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਕਵਰ, ਫਿਰ ਉਹਦੇ ਉੱਪਰ ਸਟਿੱਕਰ ਲਾਉਣੇ, ਫਿਰ ਆਪਣੇ ਨਾਮ ਲਿਖਣੇ।
0: ਹਾਂਜੀ,
1: ਪਰ ਉਹ ਸਾਰੀਆਂ ਚੀਜ਼ਾਂ ਚਲੋ ਇੱਥੇ ਤਾਂ ਨਹੀਂ ਹੈਗੀਆਂ।
0: ਹਾਂ ਤੇ ਉਹ ਨਹੀਂ, ਉਹੀ ਗੱਲ ਹੈ ਕਿ ਕਵਰ ਵੀ ਚੜਾਉਣਾ ਕਿ ਡੈਮੇਜ ਨਾ ਹੋਵੇ। ਅੱਛਾ, ਇੱਕ ਹੋਰ ਵੀ ਹੁੰਦਾ ਸੀਗਾ ਕਿ ਜੇ ਮੰਨ ਲਓ ਕੋਈ, ਕਿਉਂਕਿ ਇੱਥੇ ਨਾ ਪੰਜਵੀਂ ਤੱਕ ਦੀ ਅਲੱਗ ਸਕੂਲ ਹੁੰਦੇ ਸੀ, ਫਿਰ ਉਸ ਤੋਂ ਬਾਅਦ ਮਿਡਲ ਕਲਾਸ ਹੁੰਦੇ ਸੀ, ਫਿਰ ਹਾਈ, ਫਿਰ ਪਲੱਸ ਟੂ ਤਾਂ ਬਾਅਦ ਚੋਂ ਸ਼ੁਰੂ ਹੋਇਆ ਸ਼ਾਇਦ। ਤੇ ਉਦੋਂ ਹੁੰਦਾ ਸੀ ਕਿ ਜਿਹੜੀਆਂ ਬੁੱਕਸ ਸਾਂਭ ਕੇ ਰੱਖਣੀਆਂ ਵੀ ਗਾਂ ਹੋਰ ਕਿਸੇ ਨੂੰ ਵੇਚ ਦਾਂਗੇ ਜਾਂ ਛੋਟੇ ਭਰਾਵਾਂ ਨੂੰ, ਬੱਚਿਆਂ ਨੂੰ ਦੇ ਦਾਂਗੇ।
1: ਮਤਲਬ ਮੇਰੇ ਟਾਈਮ ਤੇ ਨਹੀਂ ਮੈਂ ਇਹ ਵਾਲੀ ਚੀਜ਼ ਦੇਖੀ, ਪਰ ਮੈਂ ਇੱਥੇ ਦੇਖੀ ਆ।
0: ਅੱਛਾ, ਇੱਥੇ ਕਰਦੇ ਆ?
1: ਹਾਂ, ਇੱਥੇ ਮੈਂ ਕਿਉਂਕਿ ਮੇਰੀ ਵੱਡੀ ਬੇਟੀ ਹਾਈ ਸਕੂਲ 'ਚ ਜਾਂਦੀ ਆ, ਤੇ ਉਹ ਹਰ ਸਾਲ ਇੱਦੀ ਕਰਦੇ ਆ ਕਿ ਜੀ ਆਹ ਵਾਲੀਆਂ ਆਪਣੀਆਂ ਸਾਲ ਦੀਆਂ ਬੁੱਕਸ ਜਿਹੜੀਆਂ ਹੈਗੀਆਂ ਅਸੀਂ ਸੇਲ ਤੇ ਲਾਣੀਆਂ ਆ, ਤੇ ਜੇ ਕਿਸੇ ਨੇ ਲਾਈ ਹੋਈ ਆ ਉੱਥੇ ਦੇਖ ਲੈਂਦੇ ਹਾਂ, ਅਸੀਂ ਬਾਏ ਕਰ ਸਕਦੇ ਹਾਂ ਜਾਂ ਆਪਣੀ ਨਵੀਂ ਲੈ ਲਾਂਗੇ ਫਿਰ ਅਗਲੇ ਸਾਲ ਵੇਚ ਦਾਂਗੇ। ਐਂਡ ਆਈ ਵਾਜ਼ ਲਾਈਕ, ਮੈਂ ਵੀ ਸਰਪ੍ਰਾਈਜ਼ ਹੋਈ ਸੀਗੀ ਕਿ ਅੱਛਾ ਇੱਥੇ ਵੀ ਤੁਸੀਂ ਕਿਤਾਬਾਂ
0: ਲੈ ਲੈ।
1: ਯਾ ਹਾਂਜੀ, ਨਹੀਂ ਚੰਗੀ ਗੱਲ ਹੈ, ਵਧੀਆ ਗੱਲ ਹੈ, ਪਰ ਲਾਈਕ ਮੈਂ ਆਪਣੇ ਟਾਈਮ ਮੈਂ ਸਕੂਲਿੰਗ ਦੇ ਵਿੱਚ ਮੈਂ ਇਹ ਚੀਜ਼ ਨਹੀਂ ਦੇਖੀ ਕਿ ਅਸੀਂ ਕਿਤਾਬਾਂ ਵੇਚੀਆਂ, ਉਹ ਮਤਲਬ ਲੈ ਰੱਦੀ ਦੇ ਵਾਈ ਜਾਂਦੀਆਂ ਸੀ।
0: ਤੇ ਤੁਸੀਂ ਸਕੂਲਿੰਗ ਦੇ ਵਿੱਚ ਫੱਟੀਆਂ ਵੀ ਨਹੀਂ ਦੇਖੀਆਂ, ਫੱਟੀਆਂ ਪੋਚਦੇ, ਫੱਟੀਆਂ ਤੇ
1: ਲਿਖਦੇ? ਮੈਂ ਐਕਚੁਅਲੀ ਪ੍ਰਾਈਵੇਟ ਸਕੂਲ 'ਚ ਪੜ੍ਹੀ।
0: ਅੱਛਾ ਜੀ, ਪ੍ਰਾਈਵੇਟ।
1: ਹਾਂ, ਪਰ ਮੇਰੇ ਮੰਮੀ ਟੀਚਰ ਸੀਗੇ, ਸੋ ਉਹਨਾਂ ਦੇ ਸਕੂਲ 'ਚ ਜਿਵੇਂ ਕਦੀ ਜਾਂਦੀ ਸੀ ਛੁੱਟੀ ਵਾਲੇ ਦਿਨ, ਉੱਥੇ ਮੈਂ ਜ਼ਰੂਰ ਦੇਖਿਆ ਕਿ ਬੱਚੇ ਜਿਹੜੇ ਫੱਟੀਆਂ ਦੇ ਲਿਖਦੇ ਸੀ।
0: ਅੱਛਾ, ਫੱਟੀ ਲਿਖਣ, ਫੱਟੀ ਦੇ ਦੋ ਤਿੰਨ ਫਾਇਦੇ ਵੀ ਆ ਕਿ ਇੱਕ ਤਾਂ ਫੱਟੀ ਦੇ ਨਾਲ ਤੁਹਾਡੀ ਐਕਸਰਸਾਈਜ਼ ਹੁੰਦੀ ਆ, ਜਦੋਂ ਤੁਸੀਂ ਫੱਟੀ ਪੋਚਦੇ ਹੋ ਤਾਂ ਉਹਨੂੰ ਇਦਾਂ ਹਲਾ ਹਲਾ ਕੇ ਤੁਸੀਂ
1: ਸੁਕਾਉਂਦੇ।
0: ਹਾਂਜੀ, ਤੇ ਦੂਸਰੇ ਜਿਹੜਾ ਫੱਟੀ ਦੇ ਉੱਤੇ ਕਲਮ ਨਾਲ ਲਿਖਣਾ ਨਾ, ਤੁਹਾਡੀ ਹੈਂਡ ਰਾਈਟਿੰਗ ਬਹੁਤ ਅੱਛੀ ਹੁੰਦੀ। ਤੇ ਤੀਜੀ ਮੁੰਡਿਆਂ ਲਈ ਇੱਕ ਫੱਟੀ ਦਾ ਨੈਗੇਟਿਵ ਪੁਆਇੰਟ ਇਹ ਆ, ਜਦੋਂ ਲੜ ਪੈਂਦੇ ਸੀ, ਜੇ ਲੜ ਪੈਂਦੇ ਫੱਟੀ ਨਾਲ ਇੱਕ ਦੂਜੇ ਦਾ ਸਿਰ ਪਾੜ ਦਿੰਦੇ ਸੀ। ਅੱਛਾ, ਦੇਖਦੇ ਜੇ ਸਾਡੇ ਕਿੰਨੇ ਕੁ ਸ਼ਰਾਰਤੀ ਹੈਗੇ ਜਿਹੜੇ ਵਿੱਚ, ਜਿਹਨਾਂ ਨੇ ਹੈਪਨ ਹੋਇਆ ਹੋਵੇ ਫੱਟੀਆਂ ਦਾ ਉਸ ਟਾਈਮ 'ਚ, ਸਾਨੂੰ ਦੱਸ ਸਕਦੇ ਆ। ਨੰਬਰ ਦੱਸ ਦਿੰਦੇ 9057990999। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਏਮਸ ਇਮੀਗ੍ਰੇਸ਼ਨ ਵਾਲਿਆਂ ਨੇ ਵੀ ਜੁਆਇਨ ਕੀਤਾ। ਬਹੁਤ ਜਲਦੀ ਅਸੀਂ ਤੁਹਾਨੂੰ ਅੱਜ ਇਮੀਗ੍ਰੇਸ਼ਨ ਦੀਆਂ ਨਵੀਆਂ ਪਾਲਿਸੀਆਂ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਉੱਤੇ ਵਿਚਾਰ ਪਾਵਾਂਗੇ। ਔਰ ਨਾਲ ਹੀ ਸਾਡੇ ਮਨਪ੍ਰੀਤ ਹੋਰੀ ਵੀ ਆ ਗਏ ਨੇ। ਮਨਪ੍ਰੀਤ ਹੋਰ, ਉਹਨਾਂ ਨੂੰ ਵੀ ਲੱਗਦਾ ਪਿੰਡ ਦੇ ਸਕੂਲ ਦੀ ਯਾਦ ਤਾਂ ਆ ਹੀ ਗਈ ਹੋਣੀ। ਮਨਪ੍ਰੀਤ ਜੀ
2: ਸਤਿ ਸ਼੍ਰੀ ਅਕਾਲ। ਸੁਖੀ ਜੀ ਬਿਲਕੁਲ ਆ ਗਈ, ਔਰ ਨਾਲ ਨਾਲ ਮੈਂ ਥੋੜਾ ਮੁਸਕਰਾ ਵੀ ਰਹੀ ਸੀ। ਫੱਟੀ ਪੋਚਣੀ, ਫੱਟੀ ਪੋਚਣੀ ਦੇ ਹੋਰ ਵੀ ਬੜੇ ਮੀਨਿੰਗ ਨਿਕਲਦੇ ਨੇ, ਮੈਨੂੰ ਲੱਗਦਾ ਯਾਦ ਤੁਹਾਨੂੰ ਵੀ ਆ ਗਿਆ, ਤੁਸੀਂ ਵੈਲ ਐਕਸਪਲੇਨ ਕਰ ਸਕਦੇ ਹੋ।
0: ਅੱਛਾ, ਨਹੀਂ ਨਹੀਂ, ਫੱਟੀ ਪੋਚਣੀ ਤੇ ਗਾਚੀ ਨਾ ਪੋਚਦੇ, ਇੱਕ ਉਹਦਾ ਕਹਿੰਦੇ ਤੇਰੀ ਫੱਟੀ ਪੋਚਦੇ ਨੇ,
2: ਬਸ ਉਹੀ ਮੈਨੂੰ ਤਾਂ ਉਹੀ ਚੇਤੇ ਆਈ ਸੀ। ਜਦੋਂ ਕੋਈ ਕਿਸੇ ਦੇ ਨਾਲ ਲੜਦਾ ਤੇ ਕਹਿੰਦਾ ਵੀ ਬਸ ਤੇਰੀ ਫੱਟੀ ਪੋਚ ਦੇਣੀ, ਜਾਂ ਕਿਸੇ ਦੇ ਨਾਲ ਕੁਝ ਹੋਇਆ ਹੁੰਦਾ ਤੇ ਦੂਜੇ ਨੂੰ ਜਦੋਂ ਕੋਈ ਕਹਾਣੀ ਆ ਕੇ ਸੁਣਦਾ, ਲੈ ਫਲਾਣੇ ਨੇ ਫਲਾਣੇ ਦੀ ਫੱਟੀ ਪੋਚਦੀ ਸੀ। ਮੈਂ ਕਿਹਾ ਦੇਖੋ ਵੀ ਕਿੰਨੀਆਂ ਸੋਹਣੀਆਂ ਚੀਜ਼ਾਂ ਵਰਤਣ ਦੇ ਲਈ, ਕੁਝ ਸਿੱਖਣ ਲਈ, ਕੁਝ ਲਿਖਣ ਲਈ ਸੀਗੀਆਂ, ਤੇ ਦੁਨੀਆ ਨੇ ਉਹਨਾਂ ਨੂੰ ਵੀ ਕਿੱਧਰ ਕਿੱਧਰ ਡਬਲ ਮੀਨਿੰਗ ਦੇ ਨਾਲ ਜੋੜ ਦਿੱਤਾ ਨਾ।
0: ਬਿਲਕੁਲ, ਤਾਂ ਹੁਣ ਡਬਲ ਮੀਨਿੰਗ ਦੀ ਗੱਲ ਕਰਦੇ ਹਾਂ ਜੀ। ਪਹਿਲੀ ਖਬਰ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਹਰਪ੍ਰੀਤ ਜੀ।
1: ਹਾਂਜੀ,
0: ਜਦੋਂ ਖਬਰਾਂ ਆਉਂਦੀਆਂ ਤੇ ਬੜਾ ਲੱਗਦਾ ਹੋ ਕਿ ਕਿੱਦਾਂ ਦੀਆਂ ਖਬਰਾਂ ਦੁਨੀਆ ਦੇ ਵਿੱਚ ਆਉਂਦੀਆਂ। ਪਟਿਆਲੇ ਤੋਂ ਦੋ ਸਕੀਆਂ ਪੈਣਾ ਨੇ ਭਾਖੜਾ ਨਹਿਰ ਦੇ ਵਿੱਚ ਛਾਲਾਂਗ ਮਾਰੀ, ਇੱਕ ਤਾਂ ਰੁੜ ਗਈ ਤੇ ਇੱਕ ਬਚ ਗਈ। ਹੁਣ ਇਹ ਨੀ ਪਤਾ ਕਿ ਕਿਉਂ ਕਿਉਂ ਮਾਰੀ, ਜਾਂ ਉਹਨੂੰ ਰੋੜਨ ਲਈ ਮਾਰੀ ਸੀ ਦੂਜੀ ਬਚ ਗਈ, ਜਾਂ ਕੀ ਕਾਰਨ ਹੈ ਇਹ ਹੁਣ ਮਨਪ੍ਰੀਤ ਹੋਰਾਂ ਨੂੰ ਪਤਾ ਹੋਊ। ਮਨਪ੍ਰੀਤ ਜੀ, ਕੀ ਹੈਪਨ, ਕੀ ਹੋਇਆ?
2: ਸੁਖੀ ਜੀ, ਜੋ ਸਾਹਮਣੇ ਆਇਆ ਹੈਪਨ ਦੇ ਵਿੱਚ, ਖੈਰ ਇਹ ਤਾਂ ਨੀ ਪਤਾ ਲੱਗਾ ਵੀ ਕਿਉਂ ਮਾਰੀ, ਪਰ ਪਟਿਆਲਾ ਦੀ ਭਾਖੜਾ ਨਹਿਰ ਦੇ ਵਿੱਚ ਦੋਨੋਂ ਸਕੀਆਂ ਨਾਬਾਲਗ ਭੈਣਾਂ ਦੇ ਵੱਲੋਂ ਛਾਲ ਮਾਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ। ਮੌਜੂਦ ਰਾਹਗੀਰਾਂ ਨੇ ਮੁਸ਼ਤੈਦੀ ਦੇ ਸਦਕਾ ਜਿਹੜਾ ਆ ਉਹਨਾਂ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇੱਕ ਨੂੰ ਤਾਂ ਬਾਹਰ ਕੱਢ ਲਿਆ ਗਿਆ, ਜਿਹਨੂੰ ਬਾਅਦ ਚ ਰਜਿੰਦਰਾ ਹਾਸਪਿਟਲ ਐਡਮਿਟ ਕਰਵਾਇਆ ਗਿਆ ਤੇ ਉਹਦੀ ਹਾਲਤ ਜੇ ਗੰਭੀਰ ਦੱਸੀ ਜਾ ਰਹੀ ਹੈ, ਤੇ ਦੂਜੀ ਤੇਜ਼ ਵਹਾਅ ਦੇ ਵਿੱਚ ਜਿਹੜੀ ਰੁੜ ਗਈ ਤਾਂ ਉਹਨੂੰ ਵੀ ਗੋਤਾਖੋਰਾਂ ਦੀ ਜਿਹੜੀ ਟੀਮ ਆ ਉਹ ਲੱਭ ਰਹੀ ਆ। ਪਰ ਦੇਖੋ ਕੀ ਮਜਬੂਰੀ ਪੈ ਗਈ ਵੀ ਇੱਕ 15 ਸਾਲ ਦੀ ਤੇ ਇੱਕ 17 ਸਾਲ ਦੀ ਲੜਕੀ, ਕੀ ਹੋਇਆ, ਮਾਪਿਆਂ ਨੇ ਝਿੜਕ ਦਿੱਤਾ, ਕਿਸੇ ਹੋਰ ਗੱਲੋਂ ਪਰੇਸ਼ਾਨ ਸੀ, ਇਕੱਠੀਆਂ ਨੇ ਕਿਉਂ ਛਾਲ ਮਾਰੀ। ਸੋ ਇਹ ਮਾਮਲਾ ਜਿਹੜਾ ਕਿਤੇ ਨਾ ਕਿਤੇ ਪਹੇਲੀ ਬਣਿਆ ਹੋਇਆ, ਤੇ ਮੈਨੂੰ ਲੱਗਦਾ ਹੈ ਵੀ ਜਿੰਨੀ ਦੇਰ ਤੱਕ ਦੂਜੀ ਭੈਣ ਵੀ ਲੱਭਣੀ ਆ ਜਾਂ ਹਾਸਪਿਟਲ ਵਾਲੀ ਦਾ ਕੀ ਬਣਦਾ, ਓਨੀ ਦੇਰ ਨੂੰ ਮਾਪਿਆਂ ਦੀ ਕੋਈ ਜਾਨਬਾਜ਼ੀ ਸਾਹਮਣੇ ਆਉਂਦੀ ਆ ਕਿ ਨਹੀਂ ਆਉਂਦੀ, ਸੋ ਇਹ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਐਸੀਆਂ ਹੈਰਾਨੀਜਨਕ ਘਟਨਾਵਾਂ ਸੁੱਖੀ ਜੀ ਇਹ ਪਹਿਲੀ ਨਹੀਂ ਆ, ਅਨੇਕਾਂ ਹੀ ਆਉਂਦੀਆਂ ਨੇ। ਕੋਈ ਪੱਖੇ ਨਾਲ ਫਾਹ ਲੈ ਲੈਂਦਾ ਹੈ, ਕੋਈ ਕਿਸੇ ਮੰਜ਼ਿਲ ਤੋਂ ਛਾਲ ਪਿੱਛੇ, ਜੇ ਕਿਸੇ ਸਟੂਡੈਂਟ ਨੇ 10th ਕਲਾਸ ਦੀ ਨੇ ਹਵੇਲੀ ਸੋਰੀ ਆਪਣੇ ਜਲੰਧਰ ਹਾਈਟਸ ਦੇ ਵਿੱਚ ਛਾਲ ਮਾਰੀ ਸੀਗੀ, ਉਹ ਵੀ ਲੜਕੀ ਸਟੂਡੈਂਟ ਸੀਗੀ ਤੇ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀਗੀ, ਔਰ ਇੰਨੀ ਛੋਟੀ ਉਮਰ ਦੇ ਵਿੱਚ ਕਿਉਂ ਬੱਚੇ ਇਹੋ ਜਿਹੀਆਂ ਘਟਨਾਵਾਂ ਨੂੰ ਗਲੇ ਲਗਾ ਰਹੇ ਆ, ਪਤਾ ਨੀ। ਪਰ ਬਹੁਤ ਜ਼ਿਆਦੀਆਂ ਐਸੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ
0: ਜੀ। ਬਿਲਕੁਲ ਮਨਪ੍ਰੀਤ ਜੀ, ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ, ਤੇ ਇਸ ਟਾਈਮ ਸਾਡੀ ਏਮਸ ਇਮੀਗ੍ਰੇਸ਼ਨ ਦੇ ਨਾਲ ਲਾਈਨ ਜਿਹੜੀ ਆ ਉਹ ਜੁੜ ਚੁੱਕੀ ਆ। ਅਮਨ ਜੀ ਸਾਡੇ ਨਾਲ ਪਹੁੰਚ ਗਏ ਨੇ, ਅਮਨ ਬਾਜਵਾ ਜੀ, ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਕਹਿ ਲਈਏ, ਕਾਫੀ ਮਹੀਨਿਆਂ ਤੋਂ ਜਾਂ 1-2 ਸਾਲ ਤੋਂ ਆਲਵੇਜ਼ ਬਹੁਤ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਤੇ ਅਸੀਂ ਅਪਡੇਟ ਕਰਨ ਦੀ ਕੋਸ਼ਿਸ਼ ਤੁਹਾਨੂੰ ਕਰਦੇ ਰਹਿੰਦੇ ਹਾਂ। ਅਮਨ ਹੋਰਾਂ ਤੋਂ ਅੱਜ ਦਾ ਇਹਨਾਂ ਦੇ ਐਕਸਪੀਰੀਅੰਸ ਬਾਰੇ ਪੁੱਛਾਂਗੇ ਥੋੜਾ ਜਿਹਾ। ਅਮਨ ਜੀ, ਵੈਲਕਮ ਜੀ ਆਇਆਂ ਨੂੰ।
3: ਥੈਂਕ ਯੂ ਸੋ ਮਚ ਸੁਖੀ ਜੀ, ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਆਫਟਰਨੂਨ।
0: ਗੁੱਡ ਆਫਟਰਨੂਨ ਜੀ ਅਮਨ ਜੀ, ਔਰ ਇਸ ਟਾਈਮ 5:30 AM ਦੇ ਤੁਸੀਂ ਆਫਟਰਨੂਨ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਡੇ ਲਿਸਨਰ ਨੇ ਜਿਹੜੇ ਡਰਾਈਵ ਕਰ ਰਹੇ ਨੇ ਜਾਂ ਕੰਮਾਂ ਕਾਰਾਂ ਤੇ ਆਪਾਂ ਨੂੰ ਸੁਣ ਰਹੇ ਨੇ, ਥੋੜਾ ਜਿਹਾ ਏਮਸ ਇਮੀਗ੍ਰੇਸ਼ਨ ਦੇ ਬਾਰੇ ਚ ਦੱਸੋ, ਕਿੰਨੇ ਕੁ ਸਾਲ ਤੋਂ ਤੁਸੀਂ ਇਸ ਫੀਲਡ ਚ ਪ੍ਰੈਕਟਿਸ ਕਰ ਰਹੇ ਹੋ?
3: ਜੀ, ਏਮਸ ਇਮੀਗ੍ਰੇਸ਼ਨ ਵਿੱਚ ਹੁਣ ਸਾਨੂੰ ਤਕਰੀਬਨ 17 ਸਾਲ ਹੋ ਗਏ ਹੈਗੇ ਆ। ਇਮੀਗ੍ਰੇਸ਼ਨ ਦੀਆਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ। ਹਜ਼ਾਰਾਂ ਕੈਂਡੀਡੇਟਸ ਨੇ ਜਿਹਨਾਂ ਦੀ PR ਹੋ ਚੁੱਕੀ ਹੈ ਸਾਡੇ ਥਰੂ, ਜਿਹੜੇ ਇਮੀਗ੍ਰੇਸ਼ਨ ਕੰਪਲੀਕੇਸ਼ਨ ਦੇ ਵਿੱਚੋਂ ਨਿਕਲ ਚੁੱਕੇ ਹੈਗੇ ਆ। ਸੋ ਇਕਨੋਮਿਕ ਕੈਟੇਗਰੀਜ, ਬਿਜ਼ਨਸ ਇਮੀਗ੍ਰੇਸ਼ਨ, ਇਸ ਤੋਂ ਇਲਾਵਾ ਜਿਹੜੇ ਇਮੀਗ੍ਰੇਸ਼ਨ ਅਪੀਲਸ ਨੇ, ਇਨਐਡਮਿਸਿਬਿਲਿਟੀ ਕੇਸਿਸ ਨੇ, ਰਿਮੂਵਲ ਆਰਡਰਸ ਨੇ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ PR ਲੈਂਦੇ ਹੈਗੇ ਆ, ਕੋਈ ਵੀ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਦੀ, ਕੈਨੇਡੀਅਨ ਇਮੀਗ੍ਰੇਸ਼ਨ ਦੀ ਨੀਡ ਹੈਗੀ ਹੈ, ਇਮਸ ਇਮੀਗ੍ਰੇਸ਼ਨ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈਗਾ। ਐਂਡ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਰਿਫਿਊਜ਼ਡ ਫਾਈਲ ਦੇ ਵਿੱਚ ਉਹਨਾਂ ਨੂੰ ਸੋਲਵ ਕਰਨ ਦੇ ਲਈ। ਸੋ ਕਿਸੇ ਵੀ ਲਿਸਨਰ ਨੂੰ ਕੋਈ ਵੀ ਇਮੀਗ੍ਰੇਸ਼ਨ ਦੀ ਹੈਲਪ ਚਾਹੀਦੀ ਹੈਗੀ ਹੈ, ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੈ। ਮਿਸਿਸਾਗਾ ਵਿੱਚ ਸਾਡੀ ਲੋਕੇਸ਼ਨ ਹੈ ਐਂਡ ਫੋਨ ਨੰਬਰ ਇਜ਼ 905-673-9000।
0: 905-673-9000 ਜਿਹੜਾ ਹੈਗਾ ਏਮਸ ਇਮੀਗ੍ਰੇਸ਼ਨ ਦਾ ਨੰਬਰ ਹੈ। ਤੁਸੀਂ ਹੁਣੇ ਜਿਹੜਾ ਦੱਸਿਆ ਉਹਦੇ ਵਿੱਚ ਇੱਕ ਤੁਸੀਂ ਗੱਲ ਮੈਂਸ਼ਨ ਕੀਤੀ ਹੈ, ਰਿਮੂਵਲ ਆਰਡਰ। ਬਹੁਤ ਸਾਰੇ ਪਿਛਲੇ ਸਮੇਂ ਦੇ ਵਿੱਚ ਬਹੁਤ ਲੋਕਾਂ ਨੂੰ ਰਿਮੂਵਲ ਆਰਡਰ ਆਏ ਹੋਏ ਨੇ, ਕੀ ਤੁਸੀਂ ਉਸ ਉਹਨਾਂ ਦਾ ਕਿੱਦਾਂ ਬਚਾਅ ਕਰ ਸਕਦੇ ਹੋ, ਕਿੱਦਾਂ ਉਹਨਾਂ ਨੂੰ ਇੱਥੇ ਰਹਿਣ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ?
3: ਜੀ, ਹੁਣ ਦੇ ਟਾਈਮ ਵਿੱਚ ਬਹੁਤ ਕਾਮਨ ਹੈਗਾ ਰਿਮੂਵਲ ਆਰਡਰ, ਰਿਫਿਊਜ਼ਲ ਦੇ ਨਾਲ ਹੀ ਵਾਲੰਟਰੀ ਡਿਪਾਰਚਰ ਆਰਡਰ ਜਿਹੜੇ ਹੈਗੇ ਉਹ ਆ ਰਹੇ ਹੈਗੇ ਆ। ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਇਸ ਚੀਜ਼ ਨੂੰ ਲੈ ਕੇ ਕਾਫੀ ਬੈਡ ਸਿਚੁਏਸ਼ਨ ਜਿਹੜੀ ਉਹ ਫੇਸ ਕਰ ਰਹੇ ਨੇ। ਸੋ ਰਿਮੂਵਲ ਆਰਡਰਸ ਕਿਸੇ ਵੀ ਰੀਜ਼ਨ ਕਰਕੇ ਹੋਏ, ਜਨਰਲੀ ਜਦੋਂ ਨੋਨ ਕੰਪਲਾਇੰਸ ਹੁੰਦੀ ਹੈ, ਕੋਈ ਵਿਜ਼ਿਟਰ ਓਵਰਸਟੇ ਕਰ ਜਾਂਦਾ ਹੈਗਾ ਜਾਂ ਫਿਰ ਤੁਸੀਂ ਕੰਮ ਕਰਦੇ ਫੜੇ ਜਾਂਦੇ ਹੋ ਜਿਹਦੇ ਲਈ ਤੁਸੀਂ ਆਥੋਰਾਈਜ਼ ਨਹੀਂ ਹੈਗੇ, ਸੋ ਕੋਈ ਵੀ ਰੀਜ਼ਨ ਹੋ ਸਕਦਾ ਹੈਗਾ। ਇਸ ਤੋਂ ਇਲਾਵਾ ਜੇ ਇਨਐਡਮਿਸਿਬਿਲਿਟੀ ਹੈ, ਕੋਈ ਕ੍ਰਿਮੀਨਲ ਕੇਸ ਤੁਹਾਡੇ ਤੇ ਹੈਗਾ, ਉਸ ਕਰਕੇ ਤੁਹਾਨੂੰ ਰਿਮੂਵਲ ਆਰਡਰਸ ਇਸ਼ੂ ਹੋਏ ਹੈਗੇ, ਮੈਡੀਕਲ ਇਨਐਡਮਿਸਿਬਿਲਿਟੀ ਹੈਗੀ ਹੈ। ਸੋ ਕਿਸੇ ਵੀ ਤਰੀਕੇ ਦੀ ਕੋਈ ਵੀ ਸਿਚੁਏਸ਼ਨ ਹੈ, ਤੁਸੀਂ ਕੈਨੇਡਾ ਵਿੱਚ ਹੈਗੇ, ਤੁਹਾਨੂੰ ਏਦਾਂ ਦੇ ਆਰਡਰ ਆਏ ਨੇ, ਹੈਲਪ ਚਾਹੀਦੀ ਹੈਗੀ, ਜਾਂ ਫਿਰ ਆਲਰੇਡੀ ਕੈਨੇਡਾ ਤੋਂ ਜਿਹੜੇ ਲੋਕ ਵਾਪਸ ਜਾ ਚੁੱਕੇ ਹੈਗੇ ਹੈ ਡਿਊ ਟੂ ਐਨੀ ਕੰਪਲੀਕੇਟਿਡ ਸਿਚੁਏਸ਼ਨ, ਦੇ ਵਾਂਟ ਟੂ ਕਮ ਬੈਕ, ਉਸ ਕੇਸ ਦੇ ਵਿੱਚ ਵੀ ਡੈਫੀਨੇਟਲੀ ਵੀ ਹੈਵ ਆਪਸ਼ਨ ਅਵੇਲੇਬਲ. ਇਸ ਤੋਂ ਇਲਾਵਾ ਜਿੰਨੇ ਵੀ ਇੰਡੀਵਿਜੁਅਲ ਕੋਈ ਰਿਫਿਊਜੀ ਕਲੇਮ ਦੇ ਵਿੱਚ ਕਿਸੇ ਨੂੰ ਹੈਲਪ ਚਾਹੀਦੀ ਹੈ, ਤੁਹਾਡੀ ਹੇਅਰਿੰਗ ਦੀ ਡੇਟ ਆਈ ਹੈ, ਉਹਦੇ ਲਈ ਤੁਸੀਂ ਕਿਸੇ ਤਰ੍ਹਾਂ ਦੀ ਸਿਚੁਏਸ਼ਨ ਫੇਸ ਕਰ ਰਹੇ ਹੈਗੇ ਹੋ, ਪਰਾ ਦੇ ਵਿੱਚ ਹੈਲਪ ਏਜੰਸੀ ਐਪਲੀਕੇਸ਼ਨ, ਸੋ ਐਨੀਥਿੰਗ, ਕੋਈ ਕਿਸੇ ਵੀ ਤਰ੍ਹਾਂ ਦੀ ਕੰਪਲੀਕੇਸ਼ਨ ਜਿੱਥੋਂ ਤੁਹਾਨੂੰ ਲੱਗ ਰਿਹਾ ਹੈਗਾ ਕਿ ਇਮੀਗ੍ਰੇਸ਼ਨ ਦੀ ਉਲਝਣ ਦੇ ਵਿੱਚ ਫਸ ਚੁੱਕੇ ਹੈਗੇ ਆ, ਏਮਸ ਇਮੀਗ੍ਰੇਸ਼ਨ ਆਪਣੇ 17 ਸਾਲ ਦੇ ਤਜਰਬੇ ਦੇ ਨਾਲ ਤੁਹਾਡੀ ਹੈਲਪ ਕਰ ਸਕਦੇ, ਸੋ ਯੂ ਕੈਨ ਕਾਲ ਅਸ ਨੰਬਰ 905-673-9000.
0: 905-673-9000 ਬੜਾ ਈਜ਼ੀ ਨੰਬਰ ਹੈ, ਸੇਵ ਕਰ ਲਓ, ਔਰ ਜੇਕਰ ਤੁਸੀਂ ਜਾਂ ਤੁਹਾਡੇ ਆਸ ਪਾਸ ਕਿਸੇ ਨੂੰ ਵੀ ਹੈਲਪ ਦੀ ਲੋੜ ਹੈਗੀ ਤੇ ਇਹਨਾਂ ਦੀ ਹੈਲਪ ਲੈ ਸਕਦੇ ਹੋ. ਤੇ ਹੁਣ ਅਮਨ ਜੀ ਆਪਾਂ ਗੱਲਬਾਤ ਕਰਾਂਗੇ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਇਸ ਆਸ ਦੇ ਉੱਤੇ ਕੈਨੇਡਾ 'ਚ ਆਏ ਸੀਗੇ ਕਿ ਅਸੀਂ ਇੱਥੇ ਪੜ੍ਹ ਕੇ ਇੱਥੋਂ ਦੀ ਐਜੂਕੇਸ਼ਨ ਲੈ ਕੇ ਇੱਥੇ PR ਹੋ ਜਾਵਾਂਗੇ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਹਾਲੇ PR ਨਹੀਂ ਹੋ ਪਾਏ. ਤੇ ਕੀ ਹੁਣ ਜਿਹੜਾ ਇਮੀਗ੍ਰੇਸ਼ਨ ਵਿਭਾਗ ਹੈਗਾ ਉਹਨੇ ਕੁਝ ਥੋੜਾ ਜਿਹਾ ਇਹਦੇ ਵਿੱਚ ਸੌਫਟਪਨ ਕੀਤਾ, ਕਿਉਂਕਿ ਪਹਿਲਾਂ ਤਾਂ ਬਹੁਤ ਹਾਰਡ ਸੀ, ਬਹੁਤ ਸਾਰੇ ਸਟੂਡੈਂਟ ਜਿਹੜੇ ਨਿਰਾਸ਼ ਵੀ ਹੋਏ, ਕਈ ਵਾਪਸ ਵੀ ਚਲੇ ਗਏ, ਕਈਆਂ ਨੇ ਇੱਥੋਂ ਜਿਹੜੀਆਂ ਓਨਟਾਰੀਓ ਤੋਂ ਬਾਹਰ ਗਏ, ਸਟੇਟ ਚੇਂਜ ਕੀਤੀਆਂ, ਹੁਣ ਕੀ ਸਿਸਟਮ ਚੱਲ ਰਿਹਾ?
3: ਜੀ ਅਫਕੋਰਸ, ਉਹ ਮੁਸੀਬਤਾਂ ਅਜੇ ਵੀ ਕੰਟੀਨਿਊਡ ਹੈਗੀਆਂ, ਉਹਨਾਂ ਲਈ ਕੋਈ ਵੀ ਸੁੱਖ ਦਾ ਸਾਹ ਅਜੇ ਨਹੀਂ ਮਿਲਿਆ ਹੈਗਾ. ਐਂਡ ਹੁਣ ਤੇ ਖਾਸ ਕਰ ਜੇ ਗੱਲ ਕਰੀਏ ਸਾਲ ਦੇ ਐਂਡ ਤੱਕ 1000 ਲੱਖਾਂ ਐਸੇ ਸਟੂਡੈਂਟ ਨੇ ਜਿਨ੍ਹਾਂ ਦਾ ਸਟਾਟਸ ਖਤਰੇ ਵਿੱਚ ਹੈਗਾ, ਜਿਨ੍ਹਾਂ ਦਾ PG ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈਗਾ. ਸੋ ਇਸ ਸਿਚੁਏਸ਼ਨ ਵਿੱਚ ਡੈਫੀਨੇਟਲੀ ਰੋਜ਼ ਦੀ ਰੋਜ਼ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਆ ਰਹੇ ਹੈਗੇ ਹੈ, ਬਟ ਆਲਵੇਜ਼ ਰਿਕਮੈਂਡਡ ਹੈ ਕਿ ਟਾਈਮ ਰਹਿੰਦੇ ਤੁਸੀਂ ਕੰਸਲਟੇਸ਼ਨ ਲਓ, ਹਰ ਸਟੂਡੈਂਟ ਦੀ ਸਿਚੁਏਸ਼ਨ ਵੱਖਰੀ ਹੈ, ਇੱਕ ਦੂਸਰੇ ਦੇ ਮਗਰ ਨਾ ਲੱਗੋ, ਸੋ ਹਰ ਇੱਕ ਦੇ ਬੈਕਗਰਾਉਂਡ ਇਨਫੋਰਮੇਸ਼ਨ ਦੇ ਅਕੋਰਡਿੰਗਲੀ, ਪੁਰਾਣੀ ਹਿਸਟਰੀ ਦੇ ਅਕੋਰਡਿੰਗਲੀ ਵੀ ਕੈਨ ਚੂਜ਼ ਦਾ ਬੈਟਰ ਆਪਸ਼ਨ ਟੂ ਸਟੇ ਇਨ ਕੈਨੇਡਾ. ਸੋ ਕੋਈ ਵੀ ਹੈਲਪ ਚਾਹੀਦੀ ਹੈ ਜਿਹਨਾਂ ਦੇ ਸਟੇਟਸ ਖਤਮ ਹੋਣ ਵਾਲੇ ਨੇ, ਸੋ ਯੂ ਕੈਨ ਕੰਟੈਕਟ ਏਮਸ ਇਮੀਗ੍ਰੇਸ਼ਨ. ਤੇ ਜੇ ਆਪਾਂ PR ਦੀ ਗੱਲ ਕਰਦੇ ਹਾਂ ਤਾਂ ਡੈਫੀਨੇਟਲੀ ਜਿਹੜੇ ਗ੍ਰੇਟ ਵਾਲ ਸਟੂਡੈਂਟ ਕਰਕੇ ਆਏ ਨੇ ਬੈਕ ਹੋਮ ਤੋਂ, ਉਹਨਾਂ ਲਈ ਬਹੁਤ ਹੀ ਉਲਝਣ ਵਾਲੀ ਹੁਣ ਸਿਚੁਏਸ਼ਨ ਹੈਗੀ ਹੈ, ਪਰ ਦੋਜ਼ ਹੂ ਹੈਵ ਗੁੱਡ ਐਜੂਕੇਸ਼ਨ ਐਂਡ ਐਕਸਪੀਰੀਅੰਸ ਫਰੋਮ ਬੈਕ ਹੋਮ, ਖਾਸ ਕਰਕੇ ਜੋ IT ਸੈਕਟਰ 'ਚ ਨੇ, ਹੈਲਥ ਕੇਅਰ ਸੈਕਟਰ ਹੈ, ਟੀਚਿੰਗ ਕੈਟੇਗਰੀਜ਼ ਦੇ ਵਿੱਚੋਂ ਆਏ ਹੈਗੇ ਹੈ, ਸੋ ਸਿਰਫ ਫੈਡਰਲ ਐਕਸਪ੍ਰੈਸ ਆਂਟਰੀ ਵਿੱਚ ਵੇਟ ਨਾ ਕਰੋ, ਜ਼ਰੂਰ PNP ਪ੍ਰੋਗਰਾਮਸ ਨੂੰ ਐਕਸਪਲੋਰ ਕਰੋ, ਰੀਜਨਲ ਪ੍ਰੋਗਰਾਮਸ ਨੂੰ ਐਕਸਪਲੋਰ ਕਰੋ. ਏਮਸ ਇਮੀਗ੍ਰੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ PNP ਪ੍ਰੋਗਰਾਮਸ ਦੇ ਵਿੱਚ ਡੀਲ ਕਰਦੇ ਹੈਗੇ ਹਾਂ, ਸਸਕੈਚੂਨ ਇਮੀਗ੍ਰੇਸ਼ਨ ਦੀ ਵੀ ਮੈਂ ਰਿਕਰੂਟਰ ਹੈਗੀ ਹਾਂ, ਸੋ ਕੋਈ ਵੀ ਸਟੂਡੈਂਟਸ ਨੂੰ ਹੈਲਪ ਜਾਂ ਫਿਰ ਸਟੇਟਸ ਨੂੰ ਲੈ ਕੇ ਕੋਈ ਵੀ ਇਸ਼ੂਸ, ਤੁਸੀਂ ਕਾਲ ਕਰ ਸਕਦੇ ਹੋ ਜੀ, ਨੰਬਰ ਅਗੇਨ 905-673-9000.
0: ਅਮਨ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ, ਔਰ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਹੋਰ ਕਿਸੇ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ. ਔਰ ਜਿੰਨੇ ਵੀ ਸਾਡੇ ਲਿਸਨਰ ਨੇ, ਜੇ ਕਿਸੇ ਨੂੰ ਵੀ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਔਰ ਕੋਈ ਤੁਸੀਂ ਇੱਥੇ ਰਹਿ ਕੇ PR ਲੈਣੀ ਆ, ਜਾਂ ਤੁਸੀਂ ਕਿਸੇ ਨੂੰ ਬਾਹਰੋਂ ਮੰਗਾਉਣਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਕਿਸੇ ਸਪਾਊਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਸੁਪਰ ਵੀਜ਼ਾ ਕੁਛ ਵੀ, ਤੇ ਇਹਨਾਂ ਦਾ ਤੁਸੀਂ ਐਕਸਪੀਰੀਅੰਸ ਤੁਹਾਡੇ ਕੰਮ ਆ ਸਕਦਾ. ਨੰਬਰ 905-673-9000, 905-673-9000 ਤੇ ਗੱਲ ਹੋ ਸਕਦੀ ਹੈ. ਅਮਨ ਜੀ ਬਹੁਤ ਬਹੁਤ ਥੈਂਕ ਯੂ ਜੀ.
3: ਜੀ ਥੈਂਕ ਯੂ ਸੋ ਮਚ, ਥੈਂਕ ਯੂ.
4: Listen live Vatno Do Radio with Sukhi Nijjar.
0: ਜੀ ਇਸ ਦੇ ਨਾਲ ਨਾਲ ਹੀ ਸਾਡੇ ਨਾਲ ਸਟੂਡੀਓ ਦੇ ਵਿੱਚ ਹਰਪ੍ਰੀਤ ਹੋਰੀ ਵੀ ਨੇ, ਔਰ ਉਹਨਾਂ ਨਾਲ ਵੀ ਗੱਲ ਕਰੀਏ. ਤੇ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਹਾਂ, ਕਿਉਂਕਿ ਹੋ ਸਕਦਾ ਤੁਸੀਂ ਤੁਹਾਡੇ ਗੈਸਟ ਆਏ ਹੋਣ ਬਾਹਰੋਂ ਨਾਗਰਾ ਫਾਲ ਘੁਮਾਉਣ ਜਾਣਾ ਹੋਵੇ, ਕਿਉਂਕਿ ਹੁਣ ਜਿਹੜੇ ਸਮਰ ਦਾ ਲੁਤਫ ਲੈ ਲਓ, ਥੋੜੇ ਕੁ ਦਿਨ ਬਾਕੀ ਰਹਿ ਗਏ ਨੇ, ਫਿਰ ਉਸ ਤੋਂ ਬਾਅਦ ਸਨੋ ਪੈ ਜਾਣੀ ਆ, ਪਰ ਸਨੋ 'ਚ ਘੁੰਮਣ ਦਾ ਕੁਛ ਹੋਰ ਹੀ ਮਜ਼ਾ ਆ. ਤੇ ਢਾਬਾ ਔਨ ਦਾ ਫਾਲ ਦੀ ਪਾਰਕਿੰਗ ਬਿਲਕੁਲ ਫ੍ਰੀ ਤੁਹਾਨੂੰ ਮਿਲਦੀ ਆ, ਫ੍ਰੀ ਪਾਰਕਿੰਗ ਲਾ ਕੇ ਉਹਨਾਂ ਦਾ ਖਾਣਾ ਖਾ ਕੇ ਫਿਰ ਜਾਓ ਤੁਸੀਂ ਦਰਸ਼ਨ ਕਰਨ ਨਾਗਰਾ ਫਾਲ ਦੇ. ਨਹੀਂ ਇਹ ਦੇਖੋ ਇੱਕ ਤਰ੍ਹਾਂ ਹੁਣ ਕੀ ਕਹੇਗੀ ਹੈ ਨਾ, ਆਊਟਿੰਗ ਹੀ ਆ, ਪਰ ਜਿਹੜਾ ਕੋਈ ਬੰਦਾ ਟੋਰਾਂਟੋ 'ਚ ਆਉਂਦਾ ਜ਼ਰੂਰ ਉਹਨੂੰ ਆਪਾਂ ਸਾਰੇ ਆਪਾਂ ਵੀ ਹੋਰ ਵੀ ਕਮਿਊਨਿਟੀ ਜਿਹੜੇ ਹੈਗੇ ਆ ਨਾਗਰਾ ਫਾਲ ਜ਼ਰੂਰ ਲੈ ਕੇ ਜਾਂਦੇ ਹਾਂ. ਹਾਂਜੀ. ਅੱਛਾ ਤੁਸੀਂ ਜਦੋਂ ਹਰਪ੍ਰੀਤ ਜੀ ਆਏ ਸੀ ਪਹਿਲੀ ਵਾਰੀ ਕੈਨੇਡਾ 'ਚ, ਤੇ ਤੁਹਾਨੂੰ ਤੁਸੀਂ ਜਦੋਂ ਪਹਿਲੀ ਵਾਰੀ ਨਾਗਰਾ ਫਾਲ ਦੇਖਣ ਗਏ, ਕੀ ਤੁਹਾਨੂੰ ਕੀ ਲੱਗਿਆ, ਉਹ 'ਚ ਕੋਈ ਵੱਖਰੀ ਚੀਜ਼ ਕੀ ਲੱਗੀ?
1: ਨਹੀਂ ਮਤਲਬ ਵਧੀਆ ਲੱਗਦਾ ਪਹਿਲੀ ਵਾਰ ਤਾਂ ਦੇਖ ਕੇ ਬੰਦੇ ਨੂੰ, ਕਿਉਂਕਿ ਇੰਡੀਆ 'ਚ ਕਿਹੜਾ ਆਪਾਂ ਕੋਈ ਇੱਦਾਂ ਫਾਲ ਦੇਖੇ ਸੀ.
0: ਨਹੀਂ ਪਰ ਤੁਹਾਡੇ ਏਰੀਆ ਦੇ ਵਿੱਚ ਤਾਂ ਜਿੱਥੇ ਤੁਸੀਂ ਰਹਿੰਦੇ ਹੋ ਹੁਸ਼ਿਆਰਪੁਰ ਵਗੈਰਾ, ਉੱਥੇ 10-15 ਕਿਲੋਮੀਟਰ ਤੋਂ ਅੱਗੇ ਜਾ ਕੇ ਫਾਲ ਹੀ ਆ.
1: ਨਹੀਂ ਪਰ ਏਦਾਂ ਨਹੀਂ ਸੀਗਾ, ਮਤਲਬ ਏਦਾਂ ਵੀ ਹੈ ਨਹੀਂ ਕਿ ਪਹਾੜਾਂ 'ਚ ਏਦਾਂ ਪਾਣੀ ਡਿੱਗਦਾ ਫਿਰੇ ਉੱਥੇ, ਪਰ ਇਹ ਕਿ ਮਤਲਬ ਬਹੁਤ ਸਾਰੀ ਜਗ੍ਹਾ ਉੱਥੇ ਵੀ ਹੋਣਗੀਆਂ ਪਰ ਆਪਾਂ ਨਹੀਂ ਗਏ ਸੀਗੇ।
0: ਦੇਖੋ ਜੀ ਬਹੁਤ ਜਗ੍ਹਾ ਹੈਗੀਆਂ ਭਾਰਤ ਦੇ ਵਿੱਚ, ਬਹੁਤ ਸਾਰੀਆਂ ਜਗ੍ਹਾਵਾਂ ਹੈਗੀਆਂ ਜਿਹੜੀਆਂ ਕੁਦਰਤ ਵੱਲੋਂ ਬਹੁਤ ਖੂਬਸੂਰਤ ਬਣੀਆਂ, ਆਪਾਂ ਨੂੰ ਕਈ ਵਾਰੀ ਜਾਣ ਦਾ ਮੌਕਾ ਨਹੀਂ ਮਿਲਦਾ, ਜਾਂ ਦੂਜੀ ਗੱਲ ਹੈ ਕਿ ਉੱਥੇ ਦੀਆਂ ਸਰਕਾਰਾਂ ਜਾਂ ਉੱਥੇ ਦੇ ਲੋਕਲ ਜਿਹੜੇ ਹੈਗੇ ਉਸ ਜਗ੍ਹਾ ਦੀ ਟੇਕ ਕੇਅਰ ਨਹੀਂ ਕਰਦੇ।
1: ਬਿਲਕੁਲ, ਕਿਉਂਕਿ ਉਹ ਇਸ ਹਿਸਾਬ ਦੇ ਨਾਲ ਪ੍ਰਮੋਟਿਡ ਹੀ ਨਹੀਂ ਹੈਗਾ ਕਿ
0: ਟੂਰਿਜ਼ਮ ਨੂੰ ਪ੍ਰਮੋਟ ਨਹੀਂ ਕਰਦੇ।
1: ਸੋ ਪਰ ਇਹ ਹੈਗਾ ਸੀਗਾ ਕਿ ਇੱਥੇ ਆ ਕੇ ਜਿੱਦਾਂ ਤੁਸੀਂ ਕਿਹਾ ਕਿ ਹਰ ਕੋਈ ਬੰਦਾ ਪਹਿਲਾਂ ਨਿਆਗਰਾ ਫਾਲ ਤਾਂ ਜਾਂਦਾ ਹੀ ਹੈ, ਸੋ ਪਹਿਲੀ ਵਾਰ ਜਾ ਕੇ ਤਾਂ ਬਹੁਤ ਵਧੀਆ ਲੱਗਦਾ, ਪਰ ਜਦੋਂ ਦੋ ਤਿੰਨ ਵਾਰ ਦੇਖ ਲੈਂਦੇ ਆ ਤੁਸੀਂ, ਫਿਰ ਤੁਸੀਂ ਕਹਿੰਦੇ ਅੱਛਾ ਉਹੀ ਪਾਣੀ ਆ, ਉਹੀ ਡਿੱਗੀ ਜਾਂਦਾ
0: ਨਿਆਗਰਾ ਫਾਲ, ਸੀਐਨ ਟਾਵਰ।
1: ਹਾਂਜੀ,
0: ਹੈ ਨਾ, ਹੁਣ ਜਦੋਂ ਕੋਈ ਹੁਣ ਬਹੁਤ ਸਾਰੇ ਲੋਕ ਜੋ ਗੈਸਟ ਆਉਂਦੇ ਉਹਨਾਂ ਨੂੰ ਸੀਐਨ ਟਾਵਰ ਲੈ ਕੇ ਜਾਂਦੇ, ਪਰ ਉਹ ਥੱਲੇ ਨੂੰ ਦਿਖਾ ਦਿੰਦੇ, ਕਹਿੰਦੇ ਆ ਜੀ ਸੀਐਨ ਟਾਵਰ ਦੇਖ ਲਓ, ਫੋਟੋ ਖਿੱਚ ਲਓ ਬਾਹਰ, ਕਿਉਂਕਿ ਉੱਪਰ ਜਾਣ ਦੇ ਪੈਸੇ ਲੱਗਦੇ ਨੇ।
1: ਹਾਂਜੀ, ਪਰ ਨਹੀਂ, ਚਲੋ ਉੱਪਰ ਵੀ ਜਾ ਹੋ ਜਾਂਦਾ ਹੈ, ਪਰ ਬਹੁਤੀ ਵਾਰ ਇਹ ਹੁੰਦਾ ਜਿੱਦਾਂ ਹੁਣੀ ਅਸੀਂ ਸਮਰ ਦੇ ਵਿੱਚ ਕੋਈ ਆਇਆ ਸੀ, ਉਹਨਾਂ ਨੂੰ ਸੀਐਨ ਟਾਵਰ ਉੱਪਰ ਦਿਖਾ ਲੈਗੇ, ਉਹਨਾਂ ਦਿਨਾਂ ਦੇ ਵਿੱਚ ਜਦੋਂ ਫੋਰੈਸਟ ਫਾਇਰ ਲੱਗੀ ਹੋਈ ਸੀ ਤਾਂ ਬਾਹਰ ਤਾਂ ਸਾਰਾ ਫੋਗ ਹੀ ਸੀਗਾ, ਉਹਨਾਂ ਨੇ ਬਾਹਰ ਜਾਣਾ ਵੀ ਬੰਦ ਕੀਤਾ ਹੋਇਆ ਸੀ, ਤੇ ਫਿਰ ਅੰਦਰੋਂ ਦੇਖ ਕੇ ਅੰਦਰੋਂ ਹੀ ਆ ਗਏ, ਸੋ ਉਹ ਫਿਰ ਉਨੀ ਉਹ ਨਹੀਂ ਨਾ ਲੱਗਦਾ ਕਿ ਹਾਂ ਕਿਤੇ ਆਏ ਆ ਤੁਸੀਂ ਬਹੁਤ ਉੱਚੀ ਜਗ੍ਹਾ ਤੇ।
0: ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਜਸਵਿੰਦਰ ਭੱਲਾ ਹੋਰੀ ਇੱਥੇ ਆਏ, ਉਹਨਾਂ ਨੇ ਫਿਰ ਉਹਨੂੰ ਦੇਖਿਆ ਤੇ ਉਹਦੇ ਤੇ ਸਕਿੱਟ ਵੀ ਉਹਨਾਂ ਨੇ ਤਿਆਰ ਕਰਕੇ ਆਡੀਓ ਚ ਰਿਲੀਜ਼ ਕੀਤੀ ਸੀ, ਤੇ ਉਹ ਕਹਿੰਦੇ ਬਾਲਮਕੰਦ ਸ਼ਰਮਾ, ਤੇ ਉਹ ਕਹਿੰਦੇ ਯਾਰ ਦੇਖ ਇੱਧਰ ਨਾ, ਉਹ ਪਾਣੀ ਵੱਲ ਨੂੰ ਜਦੋਂ ਦੇਖਿਆ ਕਹਿੰਦੇ ਛੱਪੜ ਕਿੱਡਾ ਵੱਡਾ, ਤੇ ਉਹ ਫਿਰ ਕਹਿੰਦੇ ਦੂਸਰੇ ਪਾਸੇ ਦੇਖ ਪਿੰਡ ਵੀ ਕਿੱਡਾ ਵੱਡਾ। ਸੋ ਲੋਕੀ ਉਹ ਜਦੋਂ ਉਹਨੂੰ ਸਾਰੇ ਪਾਸੇ ਦੇਖੋ ਤਾਂ ਬੜਾ ਚੰਗਾ ਲੱਗਦਾ, ਬੜਾ ਅੱਛਾ। ਔਰ ਇਸ ਵੀਕਐਂਡ ਦੇ ਉੱਤੇ ਬਹੁਤ ਲੋਕਾਂ ਨੇ ਜਾ ਕੇ ਉੱਥੇ ਸੀਐਨਏ ਦੇ ਵਿੱਚ ਵੀ ਬੜਾ ਫਨ ਕੀਤਾ ਬੱਚਿਆਂ ਨੇ, ਜਿਹੜੀਆਂ ਮੇਰੇ ਖਿਆਲ ਇਸ ਸਾਲ ਦੇ ਵਿੱਚ ਜਿਹੜੇ ਏਅਰ ਸ਼ੋ ਸੀ ਉਹ ਲਾਸਟ ਸੀਗਾ, ਹੁਣ ਮੇਰੇ ਖਿਆਲ ਨੈਕਸਟ ਈਅਰ ਹਾਲੇ ਨਹੀਂ ਹੋਣਾ। ਉਹਨਾਂ ਨੇ ਜਿਹੜੀ ਜਿਹੜੀ ਸੂਚਨਾ ਦਿੱਤੀ ਸੀ ਕਿ ਉਹਨਾਂ ਜਿਹੜੇ ਪਲੇਨ ਆ ਉਹਨਾਂ ਨੇ ਲਾਸਟ ਹੀ ਫਲਾਈ ਕਰਨਾ ਸੀ, ਜਿਹੜੇ ਨਵੇਂ ਆਉਣਗੇ ਫਿਰ ਪਤਾ ਨਹੀਂ ਸਾਲ ਬਾਅਦ ਆਉਣ, ਦੋ ਸਾਲ ਬਾਅਦ, ਉਹ ਉਸ ਤਰੀਕੇ ਨਾਲ ਕਰਨ। ਹੁਣ ਆਪਾਂ ਗੱਲ ਕਰਦੇ ਹਾਂ ਹਰਪ੍ਰੀਤ ਜੀ, ਬੱਚਿਆਂ ਦੀ ਹੀ ਗੱਲ ਕਰਦੇ ਹਾਂ ਕਿ ਬੱਚੇ ਘੁੰਮਣ ਫਿਰਨ ਦੇ ਬਹੁਤ ਸ਼ੌਕੀਨ ਹੁੰਦੇ ਆ, ਤੇ ਬੱਚਿਆਂ ਦਾ ਇਹ ਜਿੱਦਾਂ ਹੁਣ ਤੁਸੀਂ ਕੱਲ ਤੁਹਾਡੇ ਵੀ ਬੇਬੀ ਫਸਟ ਟਾਈਮ ਸਕੂਲ ਗਏ, ਉਹਨਾਂ ਦੀ ਆਰ ਈ ਐਸ ਪੀ ਹੈਗੀ?
1: ਬਿਲਕੁਲ ਜੀ। ਜਿੱਥੇ ਪੇਰੈਂਟਸ ਦੇ ਵਿੱਚ ਇਮੋਸ਼ਨਲੀ ਜਾਂ ਐਕਸਾਈਟਮੈਂਟ ਹੁੰਦੀ ਆ, ਬਟ ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀ ਜਾਂਦੇ ਨਾ, ਐਕਚੁਅਲੀ ਇਹਦੇ ਵਿੱਚ ਉਹਨਾਂ ਦੇ ਉੱਪਰ ਫਾਈਨੈਂਸ਼ੀਅਲੀ ਬਰਡਨ ਵੀ ਬਹੁਤ ਹੁੰਦਾ, ਕਈ ਫੈਮਿਲੀਜ਼ ਨੂੰ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ, ਔਰ ਕਈਆਂ ਦੇ ਵਿੱਚ ਇਹ ਜ਼ਿਆਦਾ ਕੰਸਰਨ ਹੁੰਦਾ ਕਿ ਅਸੀਂ ਆਰ ਈ ਐਸ ਪੀ ਦਾ ਪਲਾਨ ਨਹੀਂ ਕਰਵਾਇਆ ਸੀਗਾ, ਤੇ ਸਾਨੂੰ ਹੁਣ ਪਤਾ ਲੱਗ ਰਿਹਾ ਕਿ ਯੂਨੀਵਰਸਿਟੀ ਦੀ ਫੀਸ ਭਰਨੀ ਪੈਣੀ ਆ। ਐਂਡ ਮੇਨ ਚੀਜ਼ਾਂ ਇਹ ਹੈਗੀਆਂ ਨਾ ਸੁਖੀ ਜੀ, ਕਿਉਂਕਿ ਇਹ ਜਿਹੜੇ ਪਲਾਨਸ ਬਣੇ ਹੋਏ ਆ, ਅਗਰ ਆਪਾਂ ਪਲੈਨਿੰਗ ਨਾ ਚੱਲੀਏ, ਜਿੱਦਾਂ ਆਪਾਂ ਅੱਗੇ ਗੱਲ ਕਰਦੇ ਹੁੰਦੇ ਹਾਂ ਕਿ ਆਪਾਂ ਸਕਸੈਸਫੁਲ ਹੋ ਸਕਦੇ ਹਾਂ, ਸੋ ਹੁਣ ਆਰ ਈ ਐਸ ਪੀ ਦਾ ਪਲਾਨ ਨਹੀਂ ਕਰਵਾਇਆ ਤਾਂ ਚਲੋ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਸੀਗਾ, ਉੱਥੇ ਪੇਰੈਂਟਸ ਨੂੰ ਖਰਚਾ ਕਰਨਾ ਪੈਣਾ, ਹੁਣ ਯੂਨੀਵਰਸਿਟੀਜ਼ ਇੱਥੋਂ ਦੂਰ ਹੈਗੀਆਂ ਆ, ਉੱਥੇ ਦੀ ਟਿਊਸ਼ਨ ਫੀਸ ਦਾ ਵੀ ਖਰਚਾ ਹੋਊਗਾ, ਉੱਥੇ ਰਹਿਣ ਸਹਿਣ ਦਾ ਵੀ ਖਰਚਾ ਹੋਊਗਾ, ਉੱਥੋਂ ਆਉਣ ਜਾਣ ਦਾ ਵੀ ਖਰਚਾ ਹੋਊਗਾ, ਤੇ ਜਦੋਂ ਹੁਣ ਯੂਨੀਵਰਸਿਟੀ ਕੰਪਲੀਟ ਹੋਣੀ ਆ, ਉਸ ਤੋਂ ਬਾਅਦ ਜਦ ਤੱਕ ਬੱਚੇ ਜੋਬਸ ਵਗੈਰਾ ਸ਼ੁਰੂ ਕਰਦੇ ਆ, ਉਸ ਤੋਂ ਬਾਅਦ ਅਸੀਂ ਵਿਆਹ ਦਾ ਸੋਚਣ ਲੱਗ ਜਾਂਦੇ ਆ, ਤਾਂ ਫਿਰ ਵਿਆਹ ਦਾ ਖਰਚਾ ਵੀ ਹੋਣਾ, ਸੋ ਹੁਣ ਸਾਰਾ ਕੁਛ ਖਰਚਾ ਬਿਲਡਅਪ ਹੋਈ ਜਾਂਦਾ ਪਿਆ। ਇੰਨਿਆਂ ਸਾਲਾਂ ਦੇ ਵਿੱਚ ਮੈਂ ਕਈ ਫੈਮਿਲੀਜ਼ ਇੱਦਾਂ ਦੀ ਦੇਖੀਆਂ ਜਿਨ੍ਹਾਂ ਨੇ ਆਪਣੇ ਘਰ ਬੜੀ ਮੁਸ਼ਕਲਾਂ ਨਾਲ ਪੇ ਆਫ ਕੀਤੇ ਸੀਗੇ, ਉਹ ਫਿਰ ਜੀ ਉਹਦੇ ਵਿੱਚ ਐਕੁਇਟੀ ਟੇਕ ਆਊਟ ਕਰਦੇ ਆ ਕਿ ਅਸੀਂ ਹੁਣ ਆਹ ਸਾਰੇ ਖਰਚੇ ਕਰੀਏ, ਅਸੀਂ ਪੜ੍ਹਾਈਏ ਵੀ, ਅਸੀਂ ਉਹਨਾਂ ਦਾ ਵਿਆਹ ਵੀ ਕਰੀਏ, ਮਤਲਬ ਸਾਰੀ ਉਮਰ ਦਾ ਅਸੀਂ ਲਾਤੀ ਉਸ ਘਰ ਨੂੰ ਪੇ ਆਫ ਕਰਨ ਦੇ ਲਈ। ਹੁਣ ਅਸੀਂ ਉਹ ਵਿਆਹ ਕਰਨਾ ਆ ਜਾਂ ਬੱਚੇ ਨੂੰ ਪੜ੍ਹਾਉਣਾ ਆ, ਉਹਦੇ ਲਈ ਅਸੀਂ ਹੁਣ ਆਪਣੇ ਘਰਾਂ ਦੇ ਵਿੱਚੋਂ ਦੁਬਾਰਾ ਤੋਂ ਮੌਰਗੇਜ ਪਾ ਲਈ, ਸੋ ਪੇਰੈਂਟਸ ਦੇ ਲਈ ਤਾਂ ਲਾਇਬਿਲਟੀ ਉਹ ਵਧੀ ਹੋਈ ਗਈ ਨਾ, ਸੋ ਉਹਦੇ ਨਾਲ ਬੈਟਰ ਨਹੀਂ ਸੀਗਾ ਕਿ ਜੇ ਆਪਾਂ ਇੰਡੀਆ 'ਚ ਹੁਣ ਨਿਆਣੇ ਪੜ੍ਹਾਉਂਦੇ ਆ, ਅਸੀਂ ਮੈਂ ਸ਼ੁਰੂ ਤੋਂ ਪ੍ਰਾਈਵੇਟ ਸਕੂਲ 'ਚ ਪੜ੍ਹੀ ਹਾਂ, ਸੋ ਹੁਣ ਪ੍ਰਾਈਵੇਟ ਸਕੂਲ 'ਚ ਪੜ੍ਹੀ ਤਾਂ ਇਹਦਾ ਮਤਲਬ ਇਹ ਹੈ ਕਿ ਮੇਰੇ ਘਰਦਿਆਂ ਨੇ ਨਰਸਰੀ ਤੋਂ ਹੀ ਫੀਸ ਪੇ ਕੀਤੀ ਸੀ ਉਸ ਚੀਜ਼ ਦੀ, ਤਾਂ ਜਦੋਂ ਤੱਕ ਆਪਾਂ

0: ਐਸਪੀ ਦੇ ਵਿੱਚ ਪਾਈ ਜਾਓ
1: ਹਾਂਜੀ
0: ਐ ਦੇਖੀ ਜਿਨ੍ਹਾਂ ਦੇ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਸੀਗਾ ਪੰਜ ਛੇ ਫੈਮਿਲੀਜ਼ ਨੇ ਆਪਣਾ ਪਲਾਨ ਮੈਚਿਓਰ ਕਰਕੇ ਪੈਸੇ ਕਢਵਾਏ ਆ ਜਿਨ੍ਹਾਂ ਦੀ ਜਿਨ੍ਹਾਂ ਨੇ ਮੇਰੇ ਕੋਲ ਆਰੀ ਐਸਪੀ ਕਰਵਾਈ ਹੋਈ ਸੀਗੀ ਐਂਡ ਕਈ ਇੱਦਾਂ ਦੇ ਪੇਰੈਂਟਸ ਸੀਗੇ ਜਿਨ੍ਹਾਂ ਦੇ $70,000-$80,000 ਉਹ ਚ ਜੁੜੇ ਹੋਏ ਸੀ ਸੋ ਕਿੰਨੀ ਵਧੀਆ ਗੱਲ ਸੀਗੀ ਕਿ ਹੁਣ ਉਹਨਾਂ ਨੇ ਯੂਨੀਵਰਸਿਟੀ ਜਾਣਾ ਸੀਗਾ ਉਹਨਾਂ ਨੂੰ ਉਹ ਪੈਸੇ ਜਿਹੜੇ ਹੈਗੇ ਆ ਇਮੀਡੀਏਟ ਉਹਨਾਂ ਦੀ ਐਜੂਕੇਸ਼ਨ ਦੇ ਲਈ ਮਿਲ ਗਏ ਬਾਅਦ ਵਿੱਚ ਇਹ ਹੈਗਾ ਆ ਕਿ ਜਦੋਂ ਤੱਕ ਉਹਨਾਂ ਦੇ ਵਿਆਹ ਕਰਨੇ ਆ ਉਦੋਂ ਤੱਕ ਪੇਰੈਂਟਸ ਅਲੱਗ ਤੋਂ ਫਿਰ ਕੰਟਰੀਬਿਊਸ਼ਨ ਕਰਕੇ ਜੋੜ ਸਕਦੇ ਆ ਸੋ ਇਦਾਂ ਦੇ ਬਹੁਤ ਤਰ੍ਹਾਂ ਦੇ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਅਗਰ ਆਪਾਂ ਸਿਸਟਮੈਟਿਕਲੀ ਚੱਲੀਏ ਆਪਾਂ ਸ਼ੁਰੂ ਤੋਂ ਹੀ ਅਗਰ $100-$200 ਪਾਉਣਾ ਸ਼ੁਰੂ ਕਰ ਲਈਏ ਜੇ ਕੋਈ ਬੱਚਾ ਨਿਊ ਬੋਰਨ ਵੀ ਆ ਜੇ ਆਪਾਂ ਉਹਦੇ ਲਈ $200 ਵੀ ਪਾ ਰਹੇ ਹਾਂ ਤਾਂ ਆਪਣੀ ਪਾਕਿਟ ਦੇ ਵਿੱਚੋਂ ਤਕਰੀਬਨ $40,000 ਹੀ ਜਾ ਰਿਹਾ ਉਹਦੇ ਵਿੱਚ ਆਰਈਐਸਪੀ ਦੇ ਵਿੱਚ ਤਾਂ ਉਹ ਜੇ $80,000 ਬਣ ਕੇ ਸਾਨੂੰ ਮਿਲਦਾ ਪਿਆ ਆ ਗੌਰਮੈਂਟ ਗ੍ਰਾਂਟ ਤਾਂ $7,200 ਹੀ ਆ ਨਾ ਸੋ ਸਾਰੀ ਪਾਵਰ ਕੰਪਾਊਂਡ ਇੰਟਰਸਟ ਦੀ ਆ ਸੋ ਜਿੰਨੇ ਸਾਲ ਜ਼ਿਆਦਾ ਹੋਣਗੇ ਉਨੀ ਇਨਵੈਸਟਮੈਂਟ ਵਧੀਆ ਵਰਕ ਕਰੂਗੀ ਉਨੀ ਤੁਹਾਡੇ ਕੋਲ ਜ਼ਿਆਦਾ ਗਰੋਥ ਹੋਊਗੀ ਔਰ ਉਹਦੇ ਨਾਲ ਹੀ ਤੁਹਾਡੇ ਕੋਲ ਪੈਸਾ ਜਿਹੜਾ ਹੈਗਾ ਉਹ ਜ਼ਿਆਦਾ ਐਕੂਮੂਲੇਟ ਹੋਊਗਾ
1: ਜੀ ਬਿਲਕੁਲ ਨੰਬਰ ਮੈਂ ਦੇ ਦਿੰਦਾ ਹਰਪ੍ਰੀਤ ਹੋਰਾਂ ਦਾ 416-817-6500 416-817-6500 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਹਰਪ੍ਰੀਤ ਜੀ ਇਹਦੇ ਵਿੱਚ ਕੋਈ ਇਹ ਵੀ ਕੋਈ ਫਰਕ ਤਾਂ ਨਹੀਂ ਹੈ ਕਿ ਗੌਰਮੈਂਟ ਇਹ ਕੋਈ ਵਿਤਕਰਾ ਤਾਂ ਨਹੀਂ ਕਰਦੀ ਕਿਸੇ ਦਾ ਇੱਕ ਬੱਚਾ ਤੇ ਕਿਸੇ ਦੇ 4-5 ਆ ਜਾਂ ਜ਼ਿਆਦਾ ਬੱਚੇ ਆ ਤੇ ਨਹੀਂ ਜ਼ਿਆਦਾ ਪੈਸੇ ਦੇਣੇ ਜਾਂ ਜ਼ਿਆਦਾ ਆਉਂਦੇ ਆ
0: ਦੇਖੋ $7,200 ਦੀ ਗ੍ਰਾਂਟ ਐਵਰੀ ਫੈਮਿਲੀ ਲਈ ਆ ਜਿੰਨੇ ਮਰਜ਼ੀ ਬੱਚੇ ਹੋਣ ਪਰ ਚਾਈਲਡ $7,200 ਦੀ ਗ੍ਰਾਂਟ ਲੈ ਸਕਦੇ ਆ ਚਾਹੇ ਪੇਰੈਂਟਸ ਹਾਈ ਇਨਕਮ ਚ ਆ ਚਾਹੇ ਲੋ ਇਨਕਮ ਚ ਆ ਜੇ ਬੰਦਾ ਲੋ ਇਨਕਮ ਚ ਹੈਗੇ ਆ ਪੇਰੈਂਟਸ ਐਡੀਸ਼ਨਲ $2,000 ਹੋਰ ਐਕਸਟਰਾ ਮਿਲਦਾ ਹੈ ਸੋ ਉਹਨਾਂ ਫੈਮਿਲੀਜ਼ ਨੂੰ $9,200 ਦੀ ਗ੍ਰਾਂਟ ਆ ਜਿਨ੍ਹਾਂ ਦੀਆਂ ਲੋ ਇਨਕਮ ਫੈਮਿਲੀਜ਼ ਆ ਤੇ ਜਿਨ੍ਹਾਂ ਦੇ ਚਾਹੇ ਬੱਚੇ ਜਿੰਨੇ ਮਰਜ਼ੀ ਹੋਣ ਬੱਚਿਆਂ ਦਾ ਕੋਈ ਕੰਸਰਨ ਨਹੀਂ ਹੈਗਾ ਕਿ ਕਿੰਨੇ ਹੈਗੇ ਆ ਸੋ ਪਰ ਚਾਈਲਡ ਨੂੰ ਹੀ ਗ੍ਰਾਂਟ ਮਿਲਦੀ ਹੈ
1: ਜੀ ਤੇ ਨਾਲੇ ਇਹਦੇ ਚ ਇੱਕ ਹੋਰ ਫਾਇਦਾ ਜੀ ਜਿਹੜੇ ਜਿਨ੍ਹਾਂ ਦੀ ਹਾਈ ਇਨਕਮ ਆ ਤੇ ਜਿਹੜੇ ਜੇ ਉਹ ਇਸ ਗ੍ਰਾਂਟ ਦੇ ਵਿੱਚ ਪੈਸੇ ਇਨਵੈਸਟ ਕਰਦੇ ਆ ਉਹ ਟੈਕਸ ਚ ਕਰ ਸਕਦੇ ਕਲੇਮ
0: ਨਹੀਂ ਜੀ ਉਹ ਆਰਆਰਐਸਪੀ ਦਾ ਪਲਾਨ
1: ਉਹ ਆਰਆਰਐਸਪੀ ਠੀਕ ਹੈ ਜੀ ਨੰਬਰ ਹੈ 416-817-6500 ਤੇ ਗੱਲ ਕਰ ਲਓ ਤੇ ਲਓ ਫਿਰ ਇੱਕ ਵਾਰੀ ਫਿਰ ਸਾਡੀ ਲਾਈਨ ਜਿਹੜੀ ਹੈ ਟੈਲੀਟਾਈਮ ਦੇ ਨਾਲ ਜੁੜ ਗਈ ਹੈ ਤੇ ਬ੍ਰੇਕਿੰਗ ਨਿਊਜ਼ ਤੁਹਾਡੇ ਲਈ ਇੱਕ ਹੋਰ ਲੈ ਕੇ ਆ ਰਹੇ ਨੇ ਟੈਲੀਟਾਈਮ ਤੋਂ ਸੋਨੂੰ ਜੀ ਕਿਉਂਕਿ ਐਨੀਵਰਸਰੀ ਸੇਲ ਉਹਨਾਂ ਦੀ ਚੱਲ ਰਹੀ ਹੈ ਮਾਈ ਫਰਨੀਚਰ ਦੀ ਜੀ ਆਇਆਂ ਨੂੰ
2: ਥੈਂਕ ਯੂ ਸੋ ਮਚ ਕੀ ਬਿਲਕੁਲ ਸਹੀ ਕਹਿ ਰਹੇ ਹਾਂ ਲਾਸਟ ਵੀਕ ਆ ਮਤਲਬ ਸੰਡੇ ਤੱਕ ਇਹ ਤੁਹਾਨੂੰ ਐਨੀਵਰਸਰੀ ਸੇਲ ਦਾ ਹੀ ਫਾਇਦਾ ਉਠਾਉਣ ਨੂੰ ਮਿਲਣਾ ਹੈਗਾ ਜਿੱਥੇ ਤੁਸੀਂ ਪੂਰਾ ਸੈਕਸ਼ਨਲ ਸੋਫਾ ਵੱਡਾ ਸੈਕਸ਼ਨਲ ਸੋਫਾ ਕੋਡਰੈਡ ਫੈਬਰਿਕ ਦਾ ਬਣਿਆ ਹੋਇਆ ਟੌਸ ਪਿਲੋ ਦੇ ਨਾਲ ਜਿਹੜੀ ਰੈਗੂਲਰ ਪ੍ਰਾਈਸ $1,999 ਅੱਜ ਤੁਸੀਂ ਸਾਡੇ ਕੋਲ ਲੈ ਕੇ ਜਾ ਸਕਦੇ ਆ ਸਿਰਫ $699 ਦੇ ਵਿੱਚ ਸੇ ਪੂਰਾ ਕੋਡਰੈਡ ਦਾ ਵੱਡਾ ਸੈਕਸ਼ਨਲ ਸੋਫਾ $699 ਚ ਲੈ ਕੇ ਜਾਓ ਟੌਸ ਪਿਲੋ ਇੰਕਲੂਡ ਹੋਣਗੇ ਤੇ ਨਾਲ ਇਹਦਾ ਆਟੋਮਨ ਜਿਹੜਾ ਆਟੋਮਨ ਦੇ ਵਿੱਚ ਸਟੋਰੇਜ ਬਣੀ ਹੋਈ ਆ ਉਹ ਆਟੋਮਨ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਊਗਾ ਸਿਰਫ ਔਰ ਸਿਰਫ ਮਾਈ ਫਰਨੀਚਰ ਟੈਲੀਟਾਈਮ ਤੇ 280-280-280 ਰਦਰਫੋਰਡ ਰੋਡ ਸਾਊਥ ਇਨ ਬਰੈਂਪਟਨ ਜੇ ਤੁਸੀਂ ਭਾਲ ਰਹੇ ਆ ਡਾਇਨਿੰਗ ਟੇਬਲ ਸੈੱਟ ਹੁਣ ਬੱਚੇ ਬੈਕ ਟੂ ਸਕੂਲ ਗਏ ਆ ਖਾਸ ਯੂਨੀਵਰਸਿਟੀ ਗਏ ਆ ਉਹਨਾਂ ਨੂੰ ਡਾਇਨਿੰਗ ਟੇਬਲ ਚਾਹੀਦਾ ਜੇ ਤੁਹਾਨੂੰ ਆਪਣੇ ਫੈਮਿਲੀ ਲਈ ਡਾਇਨਿੰਗ ਟੇਬਲ ਸੈੱਟ ਚਾਹੀਦਾ $499 ਦੇ ਵਿੱਚ ਸਟੋਨ ਦਾ ਡਾਇਨਿੰਗ ਟੇਬਲ ਸੈੱਟ ਲੈ ਜਾ ਸਕਦੇ ਆ ਓਨਲੀ ਫੋਰ $499 ਚ ਮੇਰੇ ਖਿਆਲ ਚ ਕੁਛ ਇੱਦਾਂ ਦੀ ਚੀਜ਼ ਨਹੀਂ ਮਿਲਦੀ ਹੋਗੀ ਪਰ ਅਸੀਂ ਸਟੋਨ ਵਾਲਾ ਤੁਹਾਨੂੰ ਡਾਇਨਿੰਗ ਟੇਬਲ ਸੈੱਟ ਦੇ ਰਹੇ ਹਾਂ ਚੇਅਰਾਂ ਦੇ ਨਾਲ ਦੇ ਰਹੇ ਹਾਂ $499 ਦੇ ਵਿੱਚ ਤੇ ਜੇ ਤੁਸੀਂ ਭਾਲ ਰਹੇ ਆ ਕੋਈ ਵੀ ਵਾਸ਼ਰ ਡਰਾਇਰ ਜਾਂ ਤੁਸੀਂ ਅਪਲਾਇੰਸ ਲੈਣਾ ਚਾਹੁੰਦੇ ਆ ਉਹਦੇ ਉੱਤੇ ਵੀ ਅਪ ਟੂ 50% ਡਿਸਕਾਊਂਟ ਲੱਗ ਚੁੱਕਾ ਜੇ ਤੁਸੀਂ ਪਹੁੰਚੋ ਸਾਡੀ ਰਦਰਫੋਰਡ ਲੋਕੇਸ਼ਨ ਤੇ 280-280-280 ਰਦਰਫੋਰਡ ਸਾਊਥ ਤੇ ਤੁਹਾਨੂੰ ਫਰਨੀਚਰ ਵੀ ਮਿਲੂਗਾ ਅਪਲਾਇੰਸ ਵੀ ਮਿਲੂਗੇ ਤੇ ਡੀਲਰ ਟੀਵੀ ਉੱਤੇ ਵੀ ਮਿਲਣਗੀਆਂ ਤੇ ਖਾਸ ਨਿਊਜ਼ ਇਹ ਆ ਕਿ ਜਿੰਨਾ ਮਰਜ਼ੀ ਸਮਾਨ ਲੈ ਜਾਓ ਤੇ ਸਮਾਨ ਵੀ ਜਿਹੜੀ ਪੇਮੈਂਟ ਆ ਉਹ ਕਰਨੀ ਤੁਸੀਂ 1 ਸਾਲ ਬਾਅਦ ਬਿਨਾਂ ਕੋਈ ਵਿਆਜ ਦਿੱਤੇ ਹੋਏ ਆਨ ਓਏਸੀ ਤੇ ਪਹੁੰਚੋ ਗੱਡੀਆਂ ਘੁਮਾ ਕੇ ਜਲਦੀ ਆ 280-280 ਰਦਰਫੋਰਡ ਸਾਊਥ ਇਨ ਇਹ ਲਾਸਟ ਐਂਡ ਫਾਈਨਲ ਕਾਲ ਆ ਔਰ ਐਨੀਵਰਸਰੀ ਸੇਲ ਦੀ ਤੇ ਬੈਕ ਟੂ ਸਕੂਲ ਦੀ ਸੇਲ ਦੀ ਤੇ ਪਹੁੰਚੋ ਜਲਦੀ ਗੱਡੀਆਂ ਘੁਮਾ ਕੇ ਇਸ ਵੀਕਐਂਡ ਜਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਆਪਣੀ ਸ਼ਾਪਿੰਗ 280 ਰਦਰਫੋਰਡ ਸਾਊਥ 905-455-1666 ਸੋ ਕੀ ਬੈਕ ਟੂ ਤੇ ਹੋਰ ਵੀ ਡੀਲਾਂ ਅਸੀਂ ਇੱਕ ਵਾਰੀ ਲੈ ਕੇ ਆਵਾਂਗੇ ਫਿਰ
1: ਬਿਲਕੁਲ ਜੀ ਥੈਂਕ ਯੂ ਸੋਨੂੰ ਜੀ ਔਰ ਇਸ ਦੇ ਨਾਲ ਨਾਲ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਆਈਪੀ ਬਾਕਸ ਚਾਹੀਦਾ ਤੁਹਾਨੂੰ ਜਾਂ ਪਲੱਗ ਇਨ ਰੇਡੀਓ ਚਾਹੀਦਾ ਤੇ 905-204-1313 ਤੇ ਗੱਲ ਕਰਕੇ ਆਪਣੀ ਜਿਹੜੀ ਹੈ ਇਹਨੂੰ ਹਾਸਲ ਕਰ ਲਓ ਔਰ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਸਮੋਸਾ ਸਵੀਟ ਫੈਕਟਰੀ ਦੀ ਮੇਨ ਲੋਕੇਸ਼ਨ ਐਲਬੀਅਨ ਰੋਡ ਦੇ ਉੱਤੇ ਹੈ ਤੇ 2 ਚਲੋ ਫਰੈਸ਼ਕੋ ਦੇ ਵਿੱਚ 416-213-1165 ਤੇ ਗੱਲ ਹੋ ਸਕਦੀ ਹੈ ਮਨਪ੍ਰੀਤ ਹੋਰਾਂ ਨਾਲ ਕੁਝ ਖਬਰਾਂ ਦੇ ਉੱਤੇ ਝਾਤ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਤੁਹਾਡੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਤੇ ਤੁਸੀਂ ਕਾਲ ਕਰਨੀ ਚਾਹੋ ਤੇ ਕਰ ਸਕਦੇ ਹੋ 9057990999 ਦੇ ਉੱਤੇ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਮਨਪ੍ਰੀਤ ਜੀ ਵੈਲਕਮ ਇੱਕ ਵਾਰੀ ਫਿਰ

0: ਜੀ, ਸ਼ੁਕਰੀਆ ਸੁਖੀ ਜੀ।
1: ਮਨਪ੍ਰੀਤ ਜੀ, ਆਪਾਂ ਗੱਲ ਕਰਦੇ ਹਾਂ ਹੁਣ ਥੋੜੀ ਜੀ ਸਿਆਸਤ ਦੀ, ਕਿਉਂਕਿ ਸਿਆਸਤ ਜਿਹੜੀ ਕਿ ਅਗਲੇ ਸਾਲ ਵੋਟਾਂ, ਸਾਲ ਕਾ ਦਾ ਕੁਛ ਮਹੀਨੇ ਰਹਿ ਗਏ ਤੇ ਸਿਆਸਤ ਪੰਜਾਬ ਦੀ ਬੜੇ ਰੰਗ ਬਦਲ ਰਹੀ ਆ। ਕੋਈ ਕਿਸੇ ਨੂੰ ਛੱਡ ਕੇ ਕਿਸੇ ਨਾਲ ਜਾਂਦਾ, ਕੋਈ ਕਿਸੇ ਨੂੰ ਛੱਡ ਕੇ ਕਿਸੇ ਨਾਲ ਜਾਂਦਾ, ਤੇ ਫਿਰ ਨਾਲ ਦੀ ਨਾਲ ਆਪਣੀਆਂ ਉਹ ਦੱਸ ਰਿਹਾ ਕਿ ਜੇ ਸਾਨੂੰ ਜਿਤਾਓਗੇ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ। ਸੋ ਕਿੱਦਾਂ ਦਾ ਮਾਹੌਲ ਚੱਲ ਰਿਹਾ?
0: ਸੁਖੀ ਜੀ, ਚਰਚੇ ਨੇ ਮਾਹੌਲ ਪੂਰਾ ਗਰਮਾਇਆ ਹੋਇਆ ਕਹਿ ਸਕਦੇ ਆ ਪੰਜਾਬ ਦੇ ਵਿੱਚ। ਔਰ ਜਿਵੇਂ ਤੁਸੀਂ ਕਿਹਾ ਕਿ ਦਲ ਜੇ ਰੋਜ਼ ਬਦਲੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਇੰਨੇ ਪਰਿਵਾਰ ਕਾਂਗਰਸ ਦੇ ਅਕਾਲੀਆਂ ਚ ਆ ਗਏ, ਇੰਨੇ ਅਕਾਲੀਆਂ ਦੇ ਬੀਜੇਪੀ ਚ ਆ ਗਏ, ਇੰਨੇ ਬੀਜੇਪੀ ਦੇ ਆਮ ਆਦਮੀ ਚ ਆ ਗਏ। ਸੋ ਇਸ ਤਰ੍ਹਾਂ ਦੇ ਦਾਅਵੇ ਤੁਹਾਨੂੰ ਪਤਾ ਹੈ ਚੱਲਣੇ ਹੀ ਨੇ ਅਜੇ, ਔਰ ਅਸਲ ਜਿਹੜਾ ਆ ਨਤੀਜਾ ਉਹ ਵੋਟਾਂ ਵੇਲੇ ਸਾਰੇ ਨੂੰ ਪਤਾ ਲੱਗਣਾ। ਖੈਰ, ਅੱਜ ਦੀ ਇੱਕ ਖਬਰ ਦੱਸ ਦਿੰਦੇ ਜੀ, ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਸੁਖੀ ਜੀ ਗਾਮੀ ਚੋਣਾਂ ਨੂੰ ਲੈ ਕੇ ਜਿਹੜਾ ਆ ਦੋ ਉਮੀਦਵਾਰ ਐਲਾਨੇ ਗਏ ਨੇ। ਪਾਰਟੀ ਦੇ ਵੱਲੋਂ ਹਲਕਾ ਮੋੜ ਤੋਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਹੋਣਾ ਨੂੰ, ਤੇ ਹਲਕਾ ਤਲਵੰਡੀ ਸਾਬੋ ਤੋਂ ਲੱਖਾ ਸਿਧਾਣਾ ਨੂੰ ਹਲਕਾ ਇੰਚਾਰਜ ਐਲਾਨਿਆ ਗਿਆ ਆ। ਤੇ ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਹੋਣਾ ਨੇ ਜਿਹੜਾ ਇਸ ਫੈਸਲੇ ਦੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਦੋਵੇਂ ਇੰਪੋਰਟੈਂਟ। ਉਹਨਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣੀ ਸਿਆਸੀ ਪਕੜ ਨੂੰ ਮਜ਼ਬੂਤ ਕਰਨ ਵਾਲੇ ਜਿਹੜੇ ਨੇ ਇਹ ਚਿਹਰੇ ਆ, ਤੇ ਉਹ ਪਾਰਟੀ ਦੀ ਮਜ਼ਬੂਤੀ ਦੇ ਲਈ ਇਹ ਜਿਹੜਾ ਕਦਮ ਵਧਾਇਆ ਆ।
1: ਤੇ ਉਧਰ ਇਹ ਤਾਂ ਚਲੋ ਅਕਾਲੀ ਦਲ ਵਾਰਿਸ ਪੰਜਾਬ, ਤੇ ਇੱਕ ਉਹਨਾਂ ਨੇ ਇੱਕ ਅਨਾਉਂਸਮੈਂਟ ਵੀ ਕੀਤੀ ਹੈ ਮਨਪ੍ਰੀਤ ਆਯਾਲੀ ਹੋਣਾ ਨੇ ਅੱਜ, ਕਿ ਜੇ ਸਾਡੀ ਤੁਸੀਂ ਪਾਰਟੀ ਨੂੰ ਜਿਤਾਉਂਦੇ ਹੋ ਤੇ ਸਾਡੀ ਪਹਿਲ ਜਿਹੜੀ ਹੋਵੇਗੀ ਉਹ NRI ਲੋਕਾਂ ਦੀਆਂ ਜਾਇਦਾਦਾਂ ਬਚਾਉਣ ਲਈ ਹੋਵੇਗੀ, ਜ਼ਮੀਨਾਂ ਬਚਾਉਣ ਲਈ ਹੋਵੇਗੀ।
0: ਪਿਛਲੀ ਵਾਰੀ ਵੀ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੈਗੀਆਂ ਸੀਗੀਆਂ। ਚਲੋ ਕੁਝ NRI ਦੇ ਲਈ ਸਪੈਸ਼ਲ ਕਮੇਟੀਆਂ ਬਣੀਆਂ ਤੇ ਇਹਨਾਂ ਦੀਆਂ ਸਭਾਵਾਂ ਬੈਠਦੀਆਂ ਵੀ ਰਹੀਆਂ, ਪਰ ਮੈਨੂੰ ਪਤਾ ਨੀ ਉਹਦੇ ਨਤੀਜੇ ਸੁਖੀ ਜੀ ਕਿੰਨੇ ਕੁ ਸਾਰਥਕ ਰਹੇ, ਜਾਂ ਕਿੰਨੇ ਕੁ NRI ਭੈਣ ਭਰਾਵਾਂ ਨੇ ਉਹਨਾਂ ਸਭਾਵਾਂ ਦਾ ਜਾਂ ਉਹਨਾਂ ਦੀ ਕਮੇਟੀ ਦਾ ਲਾਹਾ ਲਿਆ, ਕਿੰਨਿਆਂ ਕੁ ਨੂੰ ਫਾਇਦਾ ਹੋਇਆ, ਉਹ ਸਹੀ ਸੀ ਗਲਤ ਸੀ, ਉਹਨਾਂ ਨੇ ਕੰਮ ਕੀਤਾ, ਕਾਰਗਰ ਸਿੱਧ ਹੋਏ ਉਹ NRI ਦੀਆਂ ਉਮੀਦਾਂ ਤੇ ਖਰੇ ਉਤਰੇ ਜਾਂ ਨਹੀਂ ਉਤਰੇ, ਇਹ ਉਹਨਾਂ ਭੈਣ ਭਰਾਵਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਸੱਚ ਦੇ ਵਿੱਚ ਆ ਕੇ ਇਹਨਾਂ ਬੈਠਕਾਂ ਦਾ ਜਿਹੜਾ ਹਿੱਸਾ ਬਣੇ ਹੋਣਗੇ। ਬਾਕੀ ਸੁਖੀ ਜੀ, ਚੋਣ ਮੈਨੀਫੈਸਟੋ ਜਿਹੜੇ ਨੇ ਉਹ ਅਜੇ ਫਾਈਨਲ ਇਹਨਾਂ ਦੇ ਆਉਣੇ ਵੀ ਨੇ, ਜਦੋਂ ਇਹਨਾਂ ਨੇ ਲੋਕਾਂ ਦੇ ਘਰ ਘਰ ਉਹ ਪਰਚੇ ਲੈ ਕੇ ਜਾਣਾ ਚੋਣ ਮੈਨੀਫੈਸਟੋ ਵਾਲੇ, ਤੇ ਪਾਰਟੀ ਦਾਵਾ ਤੇ ਵਾਅਦਾ ਕਰਦੀ ਆ। ਸੋ ਲੈਟਸ ਸੀ, ਪੰਜਾਬ ਦੀ ਜਨਤਾ ਨੂੰ, NRI ਭੈਣ ਭਰਾਵਾਂ ਨੂੰ ਤੇ ਇਹੀ ਉਮੀਦ ਆ ਕਿ ਜੋ ਲੋਕਾਂ ਦੇ ਹੱਕ ਦੀ ਗੱਲ ਹੋਵੇ, ਭਲੇ ਦੀ ਗੱਲ ਹੋਵੇ, ਜੋ ਪਾਰਟੀਆਂ ਕਹਿੰਦੀਆਂ ਉਹ ਕਰਕੇ ਦਿਖਾਉਣ, ਤੇ ਕਰਕੇ ਦਿਖਾਉਂਦੀਆਂ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਤੇ ਜੇ ਬਾਤਾਂ ਦੇ ਵਿੱਚ ਸਾਲਟ ਪਾਉਂਦੀਆਂ ਆ ਤਾਂ ਫਿਰ ਮੈਨੂੰ ਲੱਗਦਾ ਵੀ ਮਾੜੀ ਗੱਲ ਹੈ।
1: ਬਿਲਕੁਲ। ਤੇ ਦੂਸਰੇ ਪਾਸੇ ਇੱਕ ਅਕਾਲੀ ਆਗੂ, ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਾ ਜੀ, ਉਹਨਾਂ ਦੀ ਤਕਰੀਬਨ 12 ਕਰੋੜ ਦੀ ਜਿਹੜੀ ਜਾਇਦਾਦ ਹੈ ਉਹਨੂੰ ਸੀਲ ਕੀਤਾ ਗਿਆ।
0: ਜੀ, ਜੋ ਆਪਣੇ ਸਟੂਡੀਓ ਦੇ ਵਿੱਚ ਸੁੱਖੀ ਜੀ ਜਾਣਕਾਰੀ ਪਹੁੰਚੀ ਉਹਦੇ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਆਪਾਂ ਸਭ ਨੂੰ ਪਤਾ ਕਿ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਚਲਾਈ ਜਾ ਰਹੀ, ਸੋ ਉਸੇ ਦੇ ਤਹਿਤ ਹੀ ਮਾਨਸਾ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਅਕਾਲੀ ਆਗੂ ਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਦੇ ਘਰ ਦੀ 12,35,90,000 ਦੀ ਪ੍ਰਾਪਰਟੀ ਫ੍ਰੀਜ਼ ਕਰਨ ਦਾ ਜਿਹੜਾ ਘਰ ਦੇ ਬਾਹਰ ਨੋਟਿਸ ਜਿਹੜਾ ਲਗਾਇਆ ਗਿਆ। ਔਰ ਮਾਨਸਾ ਪੁਲਿਸ ਨੇ ਜਿਹੜਾ ਦੱਸਿਆ ਆ ਕਿ ਕੁਲਵਿੰਦਰਜੀਤ ਸਿੰਘ ਤੋਂ 500 ਗ੍ਰਾਮ ਹੈਰੋਇਨ ਜਿਹੜੀ ਉਹ ਵੀ ਬਰਾਮਦ ਹੋਈ ਆ। ਤੇ ਇੱਕ ਪਾਸੇ ਜਿਹੜਾ ਇਹ ਪਰਿਵਾਰ ਹੈ ਸੁੱਖੀ ਜੀ ਦਾਅਵਾ ਕਰ ਰਿਹਾ ਕਿ ਜੋ ਉਹਨਾਂ ਦਾ ਘਰ ਜਾਂ ਪ੍ਰਾਪਰਟੀ ਆ ਰਾਜਨੀਤੀ ਤੋਂ ਪ੍ਰੇਰਿਤ ਉਹਨਾਂ ਨੇ ਦੱਸਦੇ ਹੋਏ ਇਹਨੂੰ ਆਪਣਾ ਜੱਦੀ ਪੁਰਖੀ ਘਰ ਤੇ ਪ੍ਰਾਪਰਟੀ ਦੱਸਿਆ ਆ, ਪਰ ਅੱਗੇ ਮਾਮਲਾ ਕਿੱਧਰ ਨੂੰ ਕਿਵੇਂ ਜਾਂਦਾ, ਹੋਰ ਬਹੁਤ ਸਾਰੀਆਂ ਗੱਲਾਂ ਇਸ ਮਾਮਲੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ। ਉਹਨਾਂ ਦੇ ਪਿਤਾ ਮਨਪ੍ਰੀਤ ਸਿੰਘ ਦੇ ਬਾਰੇ ਵਿੱਚ ਉਹਨਾਂ ਤੇ ਕਿਹੜੇ ਕਿਹੜੇ ਕੇਸ ਦਰਜ ਹੋਏ, ਕਿਹੜੇ ਕਿਹੜੇ ਮਾਮਲੇ, ਪਰਿਵਾਰ ਕਿੱਥੋਂ ਕਿਵੇਂ ਬਿਲੋਂਗ ਕਰਦਾ, ਸੋ ਅਸੀਂ ਇਸ ਖਬਰ ਤੇ ਝਾਤ ਪਾਉਣ ਲੱਗ ਗਏ ਤਾਂ ਲੰਬੀਆਂ ਚੌੜੀਆਂ ਗੱਲਾਂ ਹੋ ਜਾਣੀਆਂ ਨੇ। ਤੇ ਖੈਰ, ਫਿਲਹਾਲ ਤੇ ਨਸ਼ੇ ਦੇ ਤਹਿਤ ਜਿਹੜੀ ਮੁਹਿੰਮ ਚੱਲੀ ਹੈ ਉਹਦੇ ਚੱਲਦੇ ਆ ਛਾਨਬੀਨ ਦੇ ਤਹਿਤ ਉਹਨਾਂ ਦੇ ਘਰ ਨੂੰ ਸੀਲ ਕੀਤਾ ਗਿਆ।
1: ਥੈਂਕ ਯੂ ਮਨਪ੍ਰੀਤ ਜੀ, ਗੁੱਡ ਨਾਈਟ, ਕੱਲ ਫਿਰ ਰੱਬ ਨੇ ਚਾਹਿਆ ਤਾਂ ਮੁਲਾਕਾਤ ਹੋਵੇਗੀ ਜੀ। ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਅਸੀਂ ਕੁਇਕ ਫਿਕਸ ਮਾਸਟਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ। ਕੁਇਕ ਫਿਕਸ ਮਾਸਟਰ ਅੰਟਾਰੀਓ ਦੇ ਵਿੱਚ ਇੱਕ ਇਹੋ ਜਿਹੀ ਫਰਮ ਹੈ ਜਿਨ੍ਹਾਂ ਦੇ ਵਰਕਰ ਜਿਹੜੇ ਨੇ ਜਾਂ ਜਿਨ੍ਹਾਂ ਦੇ ਟੈਕਨੀਸ਼ੀਅਨ ਨੇ ਤੁਹਾਡੇ ਆਸ ਪਾਸ ਤੁਹਾਡੇ ਸ਼ਹਿਰਾਂ ਦੇ ਵਿੱਚ ਹੀ ਰੋਜ਼ਾਨਾ ਗੱਡੀਆਂ ਲੈ ਕੇ ਘੁੰਮਦੇ ਨੇ, ਔਰ ਜਿਹੜੇ ਕਿ ਤੁਹਾਡੇ ਫਰਿੱਜ, ਤੁਹਾਡਾ ਸਟੋਵ, ਤੁਹਾਡਾ ਮਾਈਕ੍ਰੋਵੇਵ, ਕੁਛ ਵੀ ਜਿਹੜਾ ਘਰ ਦੇ ਵਿੱਚ ਇਲੈਕਟ੍ਰੀਸ਼ੀਅਨ ਦਾ ਸਮਾਨ ਜਿਹੜਾ ਹੈਗਾ ਕੋਈ ਵੀ ਖਰਾਬ ਹੈ ਤੇ ਉਹਨੂੰ ਉਹ ਠੀਕ ਕਰਦੇ ਨੇ, ਬਿਲਕੁਲ ਰਿਪੇਅਰ ਕਰ ਦੇਣਗੇ ਜੇਕਰ ਨਵਾਂ ਨਹੀਂ ਲੈਣਾ ਚਾਹੁੰਦੇ ਤੁਸੀਂ। ਤੇ ਨੰਬਰ ਨੋਟ ਕਰ ਲਓ, 905-226-2425, 905-226 24-25 ਤੇ ਕਾਲ ਕਰੋ। ਅੱਜ ਉਹਨਾਂ ਨੇ ਸਪੈਸ਼ਲ ਕਿਹਾ ਜੇਕਰ ਤੁਸੀਂ ਅੱਜ ਉਹਨਾਂ ਨੂੰ ਕਾਲ ਕਰੋਗੇ ਦੱਸੋ ਕਿ ਅਸੀਂ ਵਤਨੋਂ ਦੂਰ ਰੇਡੀਓ ਸੁਣਿਆ ਸੀਗਾ ਤੇ ਜਿਹੜੀ ਉੱਥੇ ਤੁਹਾਡੇ ਸਰਵਿਸ ਜਿੱਥੇ ਪਹਿਲੀ ਦੇਖਣ ਲਈ ਆਉਂਦੇ ਉਹ ਚਾਰਜ ਕਰਦੇ ਨੇ ਉਹ ਬਿਲਕੁਲ ਫ੍ਰੀ ਹੋਵੇਗਾ। ਉਹ ਕਹਿੰਦੇ ਜੀ ਕੁਛ ਨਹੀਂ ਅਸੀਂ ਚਾਰਜ ਕਰਾਂਗੇ, ਦੱਸਾਂਗੇ ਕਿ ਕੀ ਇਹਨੂੰ ਹੋਇਆ, ਕੀ ਇਹ ਹੋ ਸਕਦਾ ਠੀਕ ਜਾਂ ਤੁਸੀਂ ਨਵਾਂ ਲੈ ਲਓ ਬੈਟਰ ਹੈ। 905-226-2425 ਤੇ ਕਾਲ ਕਰ ਲਓ ਜੀ।
2: ਜੀ ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੇਸ਼ ਕਰ ਰਿਹਾ ਮੁਕੇਸ਼ ਚੌਹਾਨ ਦੇ ਸਿਗਨ ਨਾਲ ਜਿਹੜੇ ਕਿ ਮੋਰਗੇਜ ਏਜੰਟ ਨਾਲ ਕੰਮ ਕਰਦੇ ਹੈਗੇ ਆ। ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ, ਭਾਵੇਂ ਤੁਸੀਂ ਪਹਿਲੀ ਵਾਰੀ ਘਰ ਪਰਚੇਸ ਕਰ ਰਹੇ ਆ, ਸੈਕਿੰਡ ਟਾਈਮ ਮੋਰਗੇਜ ਲੈਣੀ ਆ, ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ, ਅਰਜੈਂਟਲੀ ਤੁਹਾਨੂੰ ਜਿਹੜਾ ਹੈ ਜੀ ਲੋਨ ਦੀ ਲੋੜ ਪੈ ਗਈ ਹੈਗੀ ਆ, ਸੋ ਡੋਂਟ ਵਰੀ, ਹੇਅਰ ਇਜ਼ ਮੁਕੇਸ਼ ਚੌਹਾਨ ਹੂ ਕੈਨ ਹੈਲਪ ਯੂ ਵਿਦ ਆਲ ਆਫ ਯੂਰ ਨੀਡਸ ਫੋਰ ਦ ਮੋਰਗੇਜ ਰਿਲੇਟਡ। ਤੇ ਇਹਨਾਂ ਦਾ ਨੰਬਰ ਹੈਗਾ 6475127000 6475127000 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਅਸੀਂ ਜੇ ਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ। ਤੁਸੀਂ ਗੱਡੀਆਂ ਦੇ ਇੰਸ਼ੋਰੈਂਸ ਕਰਾਉਣੀ ਆ, ਜਾਂ ਤੁਸੀਂ ਘਰਾਂ ਦੇ ਇੰਸ਼ੋਰੈਂਸ, ਜਾਂ ਤੁਸੀਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਆ, ਤਾਂ ਤੁਸੀਂ ਜੇ ਡੀ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਇਹਨਾਂ ਦਾ ਨੰਬਰ 4169020706 ਤੇ ਜਿਹੜੀ ਜੀ ਹੋ ਸਕਦੀ ਹੈਗੀ ਆ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਆ। ਘਰਾਂ ਦੇ ਵਿੱਚ ਤੁਸੀਂ ਕਿਸੇ ਤਰੀਕੇ ਦਾ ਵੀ ਕੰਮ ਕਰਾਉਣਾ ਆ, ਭਾਵੇਂ ਤੁਸੀਂ ਕੋਈ ਬਾਹਰ ਆਊਟਡੋਰ ਕਿਚਨਸ ਬਣਵਾਉਣੇ ਆ, ਜਾਂ ਤੁਸੀਂ ਕੋਈ ਫੈਂਸੀ ਗੇਟਸ ਦਾ ਕੰਮ ਕਰਾਉਣਾ, ਜਾਂ ਕੋਈ ਕਸਟਮ ਐਲੀਵੇਸ਼ਨਸ ਕਰਾਉਣੇ ਆ, ਤੇ ਗੱਲਬਾਤ ਹੋ ਸਕਦੀ ਹੈ ਦ ਮਾਸਟਰ ਬਿਲਡ ਫੈਬ ਵਾਲਿਆਂ ਦੇ ਨਾਲ। ਇਹਨਾਂ ਦਾ ਨੰਬਰ 4379555220 ਤੇ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਔਰ ਜਾਣਕਾਰੀ ਦੇ ਦਈਏ ਕਿ ਸਾਡੀ ਟੀਮ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ। ਤੁਹਾਡੀ ਪ੍ਰੋਪਰਟੀ ਚਾਹੇ ਇੱਥੇ ਆ, ਚਾਹੇ ਪ੍ਰੋਪਰਟੀ ਇੰਡੀਆ ਦੇ ਵਿੱਚ ਆ, ਕੁਛ ਪਰਚੇਸ ਕਰਨਾ, ਕੁਛ ਸੈਲ ਆਊਟ ਕਰਨਾ, ਤੇ ਬਿਲਕੁਲ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ। ਔਰ ਰੀਸੈਂਟਲੀ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਜੀ ਸ਼ਾਨਦਾਰ ਪਲਾਜ਼ਾ ਆਇਆ ਹਾਈਵੇ 10 ਐਂਡ ਮੇਫਿਲ ਤੇ, ਔਰ ਉਹਦੇ ਵਿੱਚ ਜਿਹੜੇ ਜੀ ਬਹੁਤ ਸਾਰੀਆਂ ਜਿਹੜੀਆਂ ਜੀ ਤੁਸੀਂ ਯੂਨਿਟਸ ਲੈ ਸਕਦੇ ਹਾਂ। ਕਿਸੇ ਨੇ ਇੱਕ ਯੂਨਿਟ ਲੈਣੀ, ਦੋ ਲੈਣੀਆਂ, ਜਿੱਦਾਂ ਤਰੀਕੇ ਦਾ ਵੀ ਬਿਜ਼ਨਸ ਤੁਸੀਂ ਵਪਾਰ ਕਰਨਾ ਹੈ ਤੁਸੀਂ ਲੈ ਸਕਦੇ ਹਾਂ। ਅੱਜ ਬੁੱਕ ਕਰਕੇ 2 ਸਾਲ ਬਾਅਦ ਇਹਦੀ ਜਿਹੜੀ ਜੀ ਕਲੋਜ਼ਿੰਗ ਆ। ਗੱਲਬਾਤ ਦੇ ਲਈ ਨੰਬਰ 4168817070 ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ।
1: ਤੇ ਲਓ ਫਿਰ ਅਸੀਂ ਇੱਕ ਪਿਆਰੇ ਜਿਹੇ ਗੀਤ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਹਰਪ੍ਰੀਤ ਹੋਰਾਂ ਨਾਲ ਕੁਝ ਗੱਲਾਂ ਬਾਤਾਂ ਹੋਣਗੀਆਂ। ਮੈਂ ਹਰਪ੍ਰੀਤ ਹੋਰਾਂ ਦਾ ਨੰਬਰ ਇੱਕ ਵਾਰੀ ਫੇਰ ਦੇ ਦਿੰਦਾ ਜੀ, 416-816-8176-5600 416-816-8176-5600 ਤੇ ਤੁਸੀਂ ਵੀ ਇਹਨਾਂ ਨਾਲ ਜੇ ਕੋਈ ਇੰਸ਼ੋਰੈਂਸ ਸੰਬੰਧੀ ਸਵਾਲ ਹੈ ਤੇ ਤੁਸੀਂ ਕਰ ਸਕਦੇ ਹੋ।

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
3: ਆਜ
4: ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਮ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ
6: ਇੱਕ ਲਾਈਫ ਹੈ ਜਿਸੇ ਲਵ ਹੈ
7: ਯੇ ਕਹਤੇ ਮੁਝਸੇ ਸਭ ਹੈ
8: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: मतलब
3: हर बाइट विच फुल पैसा वसूल अपने नजदीकी स्टोर ते जाओ या पिज्जा डिपू डॉट सीए ते ऑर्डर करो
2: जे तुसी बिजनेस करना है तो फ्रेंचाइजी एट पिज्जा डिपू डॉट सीए ते आज ही अप्लाई करो पिज्जा डिपू स्वाद विच टॉप टॉपिंग्स नॉन स्टॉप किसी भी तरह के साइन या प्रिंटिंग के काम वास्ते जिस दे विच तुसी अपने बिजनेस कार्ड बनवाने हन पोस्टर्स बनवाने हन या फिर रियल स्टेट दे साइंस बैनर्स दे वास्ते कार ट्रक साइंस दे वास्ते तुसी कॉल कर सकते हो प्रिंट जोन साइनरामा 1625 स्टील्स एवेन्यू ईस्ट स्टील्स दे एडवांस दे उपर लोकेटेड हन ब्रैम्पटन दे विच उन्हां दा फोन नंबर है 905-458-5956 905-458-5956
4: यारों के साथ जशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
5: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
4: 905-358-0864 Dhaba on the Falls.
6: Listen live Vatnodu Radio with Sukhi Nijjar.
7: दोस्तों वतनों दूर च एक बार फिर स्वागत है और तकरीबन 7-8 मिनट तुहाडा साडा साथ होर रहना उस तो बाद राजवीर होरी आउणगे इसे चैनल दे उत्ते तुसी प्रोग्राम दे नाल जुड़े रहना साडे नाल कोई गल करनी है ते 9057990999 नंबर है किसी बिजनेस नूं प्रमोट करना चाहुंदे हो तुहाडा कोई अपना व्यापार है बिजनेस है लखां स्रोतियां तक पहुंचाउणा चाहुंदे हो ਤੁਸੀਂ ਆਪਣਾ ਸੁਨੇਹਾ ਤੇ ਸਾਡੀਆਂ ਸੇਵਾਵਾਂ ਲੈ ਸਕਦੇ ਹੋ 9057990999 ਸਟੂਡੀਓ ਚ ਸਾਥ ਜਿੱਥੇ ਕਿਰਨ ਹੋਰੀ ਦੇ ਰਹੇ ਨੇ ਤੇ ਨਾਲ ਹਰਪ੍ਰੀਤ ਸੈਣੀ ਹੋਰੀ ਔਰ ਹਰਪ੍ਰੀਤ ਹੋਰਾਂ ਨੇ ਅੱਜ ਬੜਾ ਵਧੀਆ ਤੁਹਾਡੇ ਤੱਕ ਇਨਫੋਰਮੇਸ਼ਨ ਦਿੱਤੀ ਕਿ ਬੱਚਿਆਂ ਦੇ ਥੋੜੇ ਜਿਹੇ ਪੈਸੇ ਇਨਵੈਸਟ ਕਰਕੇ ਤੁਸੀਂ ਆਪ ਸੁਰਖਰੂ ਹੋ ਜਾਓਗੇ ਕਿਉਂਕਿ ਇੱਕਦਮ ਤੁਹਾਨੂੰ ਜਿਹੜੇ ਚੰਗੇ ਪੈਸੇ ਜ਼ਿਆਦਾ ਨਹੀਂ ਖਰਚਣੇ ਪੈਣਗੇ ਉਹਨਾਂ ਦੀ ਪੜ੍ਹਾਈ ਦੇ ਉੱਤੇ ਨਾਲ ਸਰਕਾਰ ਵੀ ਤੁਹਾਡੇ ਵਿੱਚ ਯੋਗਦਾਨ ਪਾਵੇਗੀ ਸੋ ਹਰਪ੍ਰੀਤ ਜੀ ਇੱਕ ਵਾਰੀ ਫਿਰ ਵੈਲਕਮ
2: ਥੈਂਕ ਯੂ ਸੋ ਮਚ ਸੁਖੀ ਜੀ
7: ਹਰਪ੍ਰੀਤ ਜੀ ਮੈਂ ਗੱਲ ਜਿੱਦਾਂ ਆਪਾਂ ਤੁਸੀਂ ਕੀਤੀ ਕਿ ਬੱਚਿਆਂ ਦੀ ਯੂਨੀਵਰਸਿਟੀ ਜਾਣ ਦੇ ਵਿੱਚ ਜ਼ਰੂਰ ਫੈਡਰਲ ਸਰਕਾਰ ਹੈਲਪ ਕਰਦੀ ਹੈ ਹੁਣ ਆਪਾਂ ਗੱਲ ਕਰੀਏ ਜੇ ਆਪਾਂ ਬਹੁਤ ਸਾਰੇ ਸਾਡੇ ਲਿਸਨਰ ਵੀ ਬਹੁਤ ਸਾਰੇ ਆਪਾਂ ਵੀ ਬ੍ਰੈਂਪਟਨ ਚ ਰਹਿ ਰਹੇ ਔਰ ਬ੍ਰੈਂਪਟਨ ਦੇ ਬੱਚੇ ਬਾਹਰ ਯੂਨੀਵਰਸਿਟੀਆਂ ਚ ਪੜ੍ਹਨ ਜਾਂਦੇ ਆ ਕੋਈ ਮਤਲਬ ਇਥੋਂ 50 ਕਿਲੋਮੀਟਰ ਦੂਰੀ ਤੇ ਆ ਕੋਈ 100 ਕਿਲੋਮੀਟਰ ਤੇ ਆ ਕਈ ਇਵਨ ਆਊਟ ਆਫ ਕੰਟਰੀ ਵੀ ਜਾਂਦੇ ਆ ਤੇ ਜਦੋਂ ਇੱਦਾਂ ਦੂਰ ਜਾਂਦੇ ਆ ਟੈਕਸ ਇੱਥੇ ਦਿੰਦੇ ਆ ਕੀ ਉਹ ਪੈਸੇ ਨੂੰ ਬਾਹਰ ਦੂਜੀਆਂ ਯੂਨੀਵਰਸਿਟੀਆਂ ਯੂਜ਼ ਕਰ ਸਕਦੇ
2: ਜਿਹੜੇ RESP ਦਾ ਪੈਸਾ ਹੈਗਾ ਵਰਲਡ ਵਾਈਡ ਯੂਜ਼ ਕਰ ਸਕਦੇ ਆ
7: ਅੱਛਾ ਵਰਲਡ ਵਾਈਡ
2: ਹਾਂਜੀ ਬਿਲਕੁਲ ਜੀ ਸੋ ਅਗਰ ਈਵਨ ਦੋ ਕਈ ਬੱਚੇ ਇੰਡੀਆ ਜਾ ਕੇ ਪੜ੍ਹਦੇ ਆ ਜਾਂ ਇੰਗਲੈਂਡ ਜਾ ਕੇ ਲਾਅ ਕਰਦੇ ਆ ਸੋ ਕੋਈ ਵੀ ਵਰਲਡ ਵਾਈਡ ਰੈਕੋਗਨਾਈਜ਼ ਯੂਨੀਵਰਸਿਟੀ ਦੇ ਵਿੱਚ RESP ਦੀ ਮਨੀ ਜਿਹੜੀ ਆ ਉਹ ਯੂਜ਼ ਹੋ ਸਕਦੀ ਆ ਕਿਉਂਕਿ RESP ਦੇ ਵਿੱਚ ਜਦੋਂ ਆਪਾਂ ਪੈਸੇ ਵਿਦਡਰਾ ਕਰਨੇ ਹੁੰਦੇ ਆ ਸਿਰਫ ਉਹਨਾਂ ਨੂੰ ਐਨਰੋਲਮੈਂਟ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਆ ਜਿਹੜੇ ਬੱਚੇ ਜਦੋਂ ਕਿਸੇ ਵੀ ਕੋਰਸ ਦੇ ਵਿੱਚ ਐਨਰੋਲ ਹੁੰਦੇ ਆ ਉਹ ਜਿਹੜਾ ਕੋਰਸ ਹੈਗਾ ਉਹ 3 ਵੀਕ ਤੋਂ ਲੈ ਕੇ ਅੱਗੇ 4 ਸਾਲ ਦਾ ਡਿਗਰੀ ਪ੍ਰੋਗਰਾਮ ਕੋਈ ਵੀ ਹੋ ਸਕਦਾ ਆ ਸੋ ਜਿਹੜੇ ਬੱਚੇ ਕਾਲਜ ਜਿਹੜੇ ਯੂਨੀਵਰਸਿਟੀਜ਼ ਨਹੀਂ ਵੀ ਜਾਂਦੇ ਜਿਹੜੇ ਸਿਰਫ ਕਾਲਜ ਦੇ ਵਿੱਚ ਕੋਰਸ ਲੈਂਦੇ ਆ ਉਹ ਵੀ ਐਲੀਜੀਬਲ ਹੈਗੇ ਆ ਸਾਰੇ ਦੇ ਸਾਰੇ ਪੈਸੇ ਲੈਣ ਦੇ ਲਈ ਕਿਉਂਕਿ ਇਹਦੇ ਵਿੱਚ ਇੱਦਾਂ ਕੋਈ ਰਿਕੁਆਇਰਮੈਂਟ ਨਹੀਂ ਆ ਕਿ 4 ਸਾਲ ਦੀ ਡਿਗਰੀ ਹੀ ਕਰਨੀ ਪੈਣੀ ਆ ਤਾਂ ਪੈਸੇ ਮਿਲਣੇ ਆ ਸੋ 3 ਵੀਕ ਦਾ ਮਿਨੀਮਮ ਕੋਰਸ ਦੀ ਰਿਕੁਆਇਰਮੈਂਟ ਆ ਉਸ ਤੋਂ ਬਾਅਦ ਤੁਹਾਨੂੰ ਸਾਰੇ ਪੈਸੇ ਮਿਲ ਜਾਣੇ ਆ ਸੋ ਤੁਸੀਂ ਉਹ ਪੈਸੇ ਜਿਹੜੇ ਹੈਗੇ ਉਹਨਾਂ ਦੀ ਐਜੂਕੇਸ਼ਨ ਲਈ ਯੂਜ਼ ਕਰੋ ਤੁਸੀਂ ਕਿਸੇ ਵੀ ਕੰਮ ਲਈ ਯੂਜ਼ ਕਰ ਸਕਦੇ ਆ ਸੋ ਉਹਦੇ ਵਿੱਚ ਰਿਕੁਆਇਰਮੈਂਟ ਵਰਲਡ ਵਾਈਡ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੇ ਵਿੱਚ ਕਵਰ ਆ
7: ਹਾਂ ਕਿਉਂਕਿ ਕਈ ਪੇਰੈਂਟਸ ਇਹ ਕਹਿੰਦੇ ਕਿ ਸਾਨੂੰ ਕੀ ਪਤਾ ਸਾਡੇ ਬੱਚੇ ਨੇ ਗਾਂ ਜਾ ਕੇ ਪੜ੍ਹਨਾ ਕਿ ਨਹੀਂ ਪੜ੍ਹਨਾ
2: ਹਾਂਜੀ ਸੋ ਮਿਨੀਮਮ ਰਿਕੁਆਇਰਮੈਂਟ 3 ਵੀਕ ਦੀ ਹੈਗੀ ਆ ਸੋ ਉਹਨਾਂ ਕੋਰਸ ਉਹਨਾਂ ਨੂੰ ਜ਼ਰੂਰ ਕਰਨਾ ਪੈਣਾ ਹੈ ਚਾਹੇ ਉਹ ਜਿਹੜਾ ਵੀ ਇੰਨਾ ਛੋਟਾ ਕਿਉਂਕਿ 3 ਵੀਕ ਦਾ ਤਾਂ ਕੋਈ ਕੋਰਸ ਵੀ ਨਹੀਂ ਰਹਿ ਗਿਆ ਹੁਣ ਸੋ ਤਾਂ ਹੁਣ ਅੱਜ ਕੱਲ੍ਹ ਤਾਂ ਟਰੱਕ ਵੀ ਸਿੱਖਣਾ ਹੋਵੇ ਮੈਨੂੰ ਲੱਗਦਾ ਉਹਨੂੰ ਵੀ ਜ਼ਿਆਦਾ ਟਾਈਮ ਲੱਗ ਜਾਂਦਾ ਬਟ ਇਹ ਹੈਗਾ ਕਿ ਯੈਸ ਉਹ ਕਵਰਡ ਆ
7: ਬਿਲਕੁਲ ਜੀ 4168176500 ਇਹਨਾਂ ਦਾ ਨੰਬਰ ਹੈ ਤੇ ਹਰਪ੍ਰੀਤ ਜੀ ਸਵਾਲ ਮੈਂ ਉਹੀ ਉੱਥੇ ਕਰਦਾ ਕਿ ਬ੍ਰੈਂਪਟਨ ਹੁਣ ਇਲੈਕਸ਼ਨਾਂ ਆ ਰਹੀਆਂ ਪੀਲ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਇਲੈਕਸ਼ਨਾਂ ਚ ਹਰ ਭਾਵੇਂ ਮੇਅਰ ਹੋਵੇ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਕੈਂਡੀਡੇਟ, ਉਹ ਆਪਣੇ ਇਹ ਦੱਸਦਾ ਕਿ ਅਸੀਂ ਆਹ ਕਰਨਾ ਉਹ ਕਰਨਾ, ਪਰ ਕਿੰਨਾ ਟੈਕਸ ਬ੍ਰੈਂਪਟਨ ਸ਼ਹਿਰ ਦੇ ਵਿੱਚ ਜਿਹੜਾ ਸਿਟੀ ਨੂੰ ਜਾ ਰਿਹਾ, ਤੇ ਬ੍ਰੈਂਪਟਨ ਦੇ ਹੀ ਬੱਚੇ ਜਿਹੜੇ ਬਾਹਰ ਪੜ੍ਹਨ ਜਾ ਰਹੇ ਆ, ਸਪੈਸ਼ਲੀ ਜਿਹੜੇ ਕੈਨੇਡੀਅਨ ਬੱਚੇ ਆ, ਤੇ ਬ੍ਰੈਂਪਟਨ ਦੇ ਵਿੱਚ ਕੋਈ ਯੂਨੀਵਰਸਿਟੀ ਵਗੈਰਾ ਦਾ ਕਿਉਂ ਨੀ ਇਹ ਕਰਦੇ?
2: ਹਾਂਜੀ, ਉਹ ਫਿਰ ਏਦਾਂ ਨਾ ਮਤਲਬ ਕਿ ਹੁਣ ਕਹਿਣਗੇ, ਫਿਰ ਉਹ ਕਹਿਣਗੇ ਹਾਂਜੀ ਬਣਾਵਾਂਗੇ, ਤੇ ਫਿਰ ਅਗਲੇ ਸਾਲ ਦੀ 5 ਸਾਲ ਨਿਕਲ ਜਾਣੇ ਆ, ਤੇ ਫਿਰ 5 ਸਾਲ ਤੋਂ ਬਾਅਦ ਦੇਖਾਂਗੇ। ਜਿੱਦਾਂ ਹੁਣ ਹੋਸਪਿਟਲ ਦੀ ਨੀਂਹ ਪੱਥਰ ਹੁਣ ਰੱਖਣਾ ਹੈਗਾ, 5 ਸਾਲ ਹੋਣ ਲੱਗਿਆ ਤੇ ਫਿਰ ਉਦੋਂ ਤੱਕ ਯੂਨੀਵਰਸਿਟੀ ਬਣ ਲੱਗੂਗੀ।
7: ਮੈਂ ਤਾਂ ਜ਼ਰੂਰ ਸਾਰਿਆਂ ਨੂੰ ਅੱਗੇ ਵੀ ਕਹਿੰਦਾ ਕਿ ਭਾਵੇਂ ਜਿੰਨੇ ਮਰਜ਼ੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ, ਚੰਗੀ ਗੱਲ ਆ, ਪਰ ਇਸ ਹਿਸਾਬ ਦੇ ਨਾਲ ਵੋਟ ਨਾ ਪਾਇਓ ਕਿ ਜੀ ਮੈਨੂੰ ਹਰਪ੍ਰੀਤ ਹੋਰਾਂ ਨੇ ਕਹਿਤਾ ਜਾਂ ਸੁੱਖੀ ਨੇ ਕਹਿਤਾ ਕਿ ਜੀ ਮੈਨੂੰ ਜਾਣਦਾ ਹੈ, ਆਪਾਂ ਇਹਦੀ ਸਪੋਰਟ ਕਰਨੀ ਹੈ। ਇਹ ਦੇਖ ਕੇ ਵੋਟ ਪਾਇਓ ਕਿ ਉਹ ਵਾਕਿਆ ਹੀ ਤੁਹਾਡੇ ਕੰਮ ਦਾ ਬੰਦਾ ਹੈ, ਕਿ ਉਹਨੇ ਕਮਿਊਨਿਟੀ ਚ ਪਹਿਲਾਂ ਕੁਛ ਕੀਤਾ ਹੈ, ਕਿ ਉਹ ਜਾ ਕੇ ਫਿਊਚਰ ਚ ਕੁਛ ਕਰੂਗਾ, ਕਿ ਜਿਹੜਾ ਤੁਹਾਡੀ ਜਦੋਂ ਤੁਹਾਡੀ ਡੋਰ ਤੇ ਕੋਈ ਵੀ ਆਉਂਦਾ, ਭਾਵੇਂ ਉਹ ਆਪਣੀ ਕਮਿਊਨਿਟੀ ਭਾਵੇਂ ਦੂਜੀ ਕਮਿਊਨਿਟੀ ਦਾ, ਤੁਸੀਂ ਉਹਨੂੰ ਸਵਾਲ ਕਰ ਸਕਦੇ ਹੋ ਕਿ ਤੈਨੂੰ ਪਤਾ ਪਿੱਛੇ ਪਾਸਟ ਦੇ ਵਿੱਚ ਕੀ ਕਮੀਆਂ ਨੇ, ਕੀ ਕਾਹਤੋਂ ਤੁਸੀਂ ਲੜ ਰਹੇ ਹੋ ਇਲੈਕਸ਼ਨ। ਕਈ ਵਾਰੀ ਤਾਂ ਕਈਆਂ ਨੂੰ ਪਤਾ ਹੀ ਨਹੀਂ, ਹਨਾ, ਕਈ ਐਡਵਰਟਾਈਜ਼ਮੈਂਟ ਕਰਨ ਲਈ ਕਿ ਚਲੋ ਆਪਣੀ ਮਸ਼ਹੂਰੀ ਹੋਊਗੀ, ਇਸ ਕਰਕੇ ਉਹਨਾਂ ਨੇ ਉਹ ਭਰ ਦਿੱਤੇ ਫਾਰਮ। ਸੋ ਕੋਈ ਵੀ ਜੇ, ਹਾਂ ਇੱਕ ਹੋਰ ਗੱਲ ਕਿ ਜੇ ਕਿਸੇ ਨੂੰ ਸਾਡੇ ਪਲੇਟਫਾਰਮ ਦੀ ਲੋੜ ਹੈ, ਆਪਣਾ ਸੁਨੇਹਾ ਉਹ ਪਹੁੰਚਾਉਣਾ ਚਾਹੁੰਦੇ ਸਰੋਤਿਆਂ ਤੱਕ, ਤੇ ਉਹ 9057990999 ਤੇ ਆਪਣਾ ਮੈਸੇਜ ਦੇ ਸਕਦੇ, ਕਾਲ ਕਰ ਸਕਦੇ ਆ, ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾ ਸਕਦੇ ਉਹਨਾਂ ਦਾ। ਤੇ ਜੇ ਦਰਸ਼ਕਾਂ ਦਾ ਕੋਈ ਸਵਾਲ ਹੋਵੇ, ਕੋਈ ਡਿਬੇਟ ਵਗੈਰਾ ਕਰਾਉਣੀ ਚਾਹੁੰਦੇ ਹੋ ਕਿ ਆ ਫਲਾਣੇ ਨਾਲ ਕਰਾਓ, ਤੇ ਅਸੀਂ ਉਹ ਵੀ ਕਰਾ ਦਾਂਗੇ। 9057990999। ਹਰਪ੍ਰੀਤ ਜੀ, ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸੁਖੀ ਜੀ, ਸੋ ਆਪਾਂ ਬੱਚਿਆਂ ਦੇ ਆਰਈਐਸਪੀ ਪਲਾਨ, ਉਹਨਾਂ ਦੇ ਫਿਊਚਰ ਦੀ ਗੱਲ ਕੀਤੀ ਹੈ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਵਿਜ਼ਿਟਰ ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਜਿੰਨੇ ਵੀ ਇਨਵੈਸਟਮੈਂਟ ਦੇ ਪਲਾਨ ਹੈਗੇ ਆ, ਚਾਹੇ ਟੀਐਫਐਸਏ ਦਾ ਅਕਾਊਂਟ ਆ, ਆਰਆਰਐਸਪੀ ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਜ਼ਰੂਰ ਇਹਨਾਂ ਪਲਾਨਸ ਦੇ ਬਾਰੇ ਤੁਸੀਂ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-8171-6500-416-817-6500।
7: ਬਹੁਤ ਬਹੁਤ ਥੈਂਕ ਯੂ ਜੀ, ਗੁੱਡ ਲੱਕ, ਧੰਨਵਾਦ। ਸੋ ਕਿਰਨ ਜੀ, ਜਾਂਦੇ ਜਾਂਦੇ ਆਪਾਂ ਵੀ ਦੱਸ ਦਈਏ ਕਿ ਕੋਈ ਕਿਸੇ ਨੇ ਕੋਈ ਰੀਅਲ ਸਟੇਟ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ, 416-8871-7070 ਤੇ ਕਾਲ ਕਰ ਲੈਣੀ ਆ। ਤੇ ਬਤਨੋ ਦੂਰ ਦੇ ਵਿੱਚ ਜੇਕਰ ਤੁਸੀਂ ਕੋਈ ਸਾਨੂੰ ਸਲਾਹ ਮਸ਼ਵਰਾ ਦੇਣਾ, ਕੋਈ ਗਿਲਾ ਸ਼ਿਕਵਾ ਕਰਨਾ ਹੈ, ਕੋਈ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜਾਂ ਕਿਸੇ ਟੋਪਿਕ ਦੇ ਉੱਤੇ ਕੱਲ੍ਹ ਨੂੰ ਗੱਲ ਕਰਨਾ ਚਾਹੁੰਦੇ ਹੋ, ਤੇ ਨੰਬਰ ਬੜਾ ਸੌਖਾ ਜਿਹਾ ਹੈਗਾ, 9057990999 9057990999। ਤੇ ਕੁਇਕ ਫਿਕਸ ਮਾਸਟਰ ਦਾ ਨੰਬਰ ਵੀ ਤੁਹਾਨੂੰ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੇ ਦਾਂ, 9052262425 ਦੇ ਉੱਤੇ ਕਿਸੇ ਤਰ੍ਹਾਂ ਦਾ ਫਰਿੱਜ, ਸਟੋਵ ਕੋਈ ਵੀ ਖਰਾਬ ਹੋ ਗਿਆ, ਰਿਪੇਅਰ ਕਰਨੀ ਚਾਹੁੰਦੇ ਹੋ, ਇਹਨਾਂ ਨਾਲ ਸੰਪਰਕ ਕਰ ਲਓ। ਦਿਓ ਇਜਾਜ਼ਤ, ਕੱਲ ਫਿਰ ਰੱਬ ਨੇ ਚਾਹਿਆ ਮੁਲਾਕਾਤ ਹੋਵੇਗੀ, ਤਦ ਤੱਕ ਵੇਟ ਕਰ ਰਹੇ ਹਾਂ ਤੁਹਾਡੀਆਂ ਕਾਲਸ।

ਦੀ ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ

0: रात आमे छड़ दिनी आ, पर जनाब चले किथे हो?
1: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालों तो तुहाडी सेवा विच।
0: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
1: कॉल करो 905-874-9878।
2: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे, जां दूजी लोकेशन 45 डस्क ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवी लोकेशन 1465 मेफील्ड रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
3: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
4: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹਾ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
3: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਹੈ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
2: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕ ਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫਿਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ 416-804-2015-416-804-2015, license number
5: 12455।
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ।
7: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ, ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
8: ਕਿਉਂ ਕਹਿ ਰਹੇ ਹੋ ਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
9: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313, ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
10: ਜੀ ਦੋਸਤੋ, ਪਿਆਰ ਭਰੇ ਸਤਿ ਸ੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਆਪਣੇ ਮਨਪਸੰਦ ਪ੍ਰੋਗਰਾਮ ਸਾਰੀਆਂ ਦੇ ਵਿੱਚ, ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ। ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਵਿੱਚ, ਗੀਤ ਸੰਗੀਤ ਹੋਵੇਗਾ। ਅੱਜ ਦਾ ਨਵਾਂ ਦਿਨ, ਹਰੇਕ ਦਿਨ ਜ਼ਿੰਦਗੀ ਦਾ ਨਵਾਂ ਦਿਨ, ਸਾਨੂੰ ਇੱਕ ਨਵਾਂ ਮੌਕਾ ਮਿਲਦਾ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤ ਬਣਾਉਣ ਦਾ। ਸੋ ਕੋਸ਼ਿਸ਼ ਕਰੀਏ ਆਪਾਂ ਹਰ ਪਲ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਬਣਾਈਏ। ਜਿਵੇਂ ਕਹਿੰਦੇ ਹੁੰਦੇ ਆ ਵੀ ਜੋ ਸਾਡੇ ਕੋਲ ਹੈਗਾ ਅਸੀਂ ਉਹਦੇ ਵਿੱਚ ਸਬਰ ਕਰਨਾ ਸਿੱਖੀਏ, ਅਤੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਦੇ ਲਈ ਅਸੀਂ ਮਿਹਨਤ ਕਰਨੀ ਸਿੱਖੀਏ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਵਿੱਚ ਹੋਣਗੀਆਂ। ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਪੰਜਾਬ ਦੀਆਂ ਖਬਰਾਂ ਲੈ ਕੇ ਵੀ ਥੋੜ੍ਹੇ ਮਿੰਟਾਂ ਦੇ ਵਿੱਚ ਹਾਜ਼ਰ ਹੋਣਗੇ। ਇਹ ਪ੍ਰੋਗਰਾਮ ਅੱਜ ਦਾ ਹੈਗਾ ਮੋਨਾ ਮਹਿੰਗੀ ਵੱਲੋਂ ਸਪੈਸ਼ਲ ਸਪੋਂਸਰ ਕੀਤਾ ਜਾ ਰਿਹਾ ਹੈਗਾ। ਉਹਨਾਂ ਨਾਲ ਵੀ ਇੰਸ਼ੋਰੈਂਸ ਦੇ ਰਿਗਾਰਡਿੰਗ ਗੱਲਾਂ ਬਾਤਾਂ ਹੋਣਗੀਆਂ, ਸੇਵਿੰਗ ਦੇ ਰਿਗਾਰਡਿੰਗ ਗੱਲਾਂ ਬਾਤਾਂ ਹੋਣਗੀਆਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਨਾਲ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਜਗਜੀਤ ਮਾਲ ਸਾਹਿਬ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸਾਥ ਦੇਣਗੇ ਅਤੇ ਮੋਨਾ ਮਿੰਗ ਜੀ ਵੀ ਆ ਚੁੱਕੇ ਆ, ਸਵਰਨ ਸਿੰਘ ਟਾਹਣਾ ਸਾਹਿਬ ਬਿਲਕੁਲ ਰੈਡੀ ਤਿਆਰ ਬਰਤਿਆਰ ਬੈਠੇ ਆ ਖਬਰਾਂ ਦਾ ਬੁਲੇਟਿਨ ਲੈ ਕੇ, ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਦਿਨ ਅੱਜ ਬੁੱਧਵਾਰ ਦਾ ਅਤੇ ਬੁੱਧਵਾਰ ਦੇ ਦਿਨ ਕਹਾਣੀ ਵੀ ਤੁਹਾਡੇ ਰੂਬਰੂ ਕਰਾਂਗੇ। ਸਭ ਤੋਂ ਪਹਿਲਾਂ ਇਹ ਖਬਰਾਂ ਨੇ ਜਿਹੜੀਆਂ, ਇਹਨਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੋਨਾ ਮਿੰਗ ਜੀ ਵੱਲੋਂ। 416-509-1509 ਮੋਨਾ ਜੀ ਦਾ ਨੰਬਰ ਹੈ। ਸੋ ਮੋਨਾ ਜੀ, ਜੀ ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਰਾਜਵੀਰ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ, ਮਾਹਲ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸੋ ਥੋੜੀ ਜਿਹੀ ਦਿਓ ਅਪਡੇਟ ਇੰਸ਼ੋਰੈਂਸ ਬਾਬਤ, ਫਿਰ ਉਸ ਤੋਂ ਬਾਅਦ ਅਸੀਂ ਚੱਲਾਂਗੇ ਸਵਰਨ ਸਿੰਘ ਟਾਹਣਾ ਸਾਹਿਬ ਦੇ ਵੱਲ। ਮੋਨਾ ਜੀ ਦਾ ਨੰਬਰ 416-509-1509 ਜੀ। ਮੋਨਾ ਜੀ,
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਆਉਂਦੀ ਹੈਗੀ ਹੈ ਤਾਂ ਡੈਫੀਨੇਟਲੀ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਜਿੱਦਾਂ ਕਿ ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ। ਕਾਫੀ ਵਾਰ ਸਾਨੂੰ ਕਲਾਇੰਟਸ ਵੱਲੋਂ ਇਹ ਚੀਜ਼ ਤੇ ਕੁਐਸਚਨ ਜ਼ਰੂਰ ਆਉਂਦਾ ਹੈਗਾ, ਲਿਸਨਰਸ ਵੱਲੋਂ ਵੀ ਕੁਐਸਚਨ ਆਉਂਦਾ ਹੈ ਕਿ ਕਿਹੜੀ ਇੰਸ਼ੋਰੈਂਸ ਉਹਨਾਂ ਦੇ ਲਈ ਸੂਟੇਬਲ ਹੈਗੀ ਆ, ਕਿਹੜੀ ਕਿਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ। ਸੋ ਡੈਫੀਨੇਟਲੀ ਇਹ ਚੀਜ਼ ਜ਼ਰੂਰ ਆ ਜਾਂਦੀ ਹੈ ਕਿ ਡਿਪੈਂਡਿੰਗ ਅਪੋਨ ਤੁਹਾਡੇ ਕੀ ਆਕੂਪੇਸ਼ਨ ਹੈਗੀ ਆ ਉਸ ਬੇਸ ਤੇ, ਕਿ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਜਾਂ ਫਿਰ ਜੋਬ ਕਰ ਰਹੇ ਹੋ। ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਜੋਬ ਦੇ ਉੱਤੇ ਆਪਾਂ ਨੂੰ ਕਈ ਵਾਰ ਸ਼ਾਰਟ ਟਰਮ ਡਿਸੇਬਿਲਟੀ, ਲੌਂਗ ਟਰਮ ਡਿਸੇਬਿਲਟੀ ਦੇ ਬੈਨੀਫਿਟਸ ਹੁੰਦੇ ਨੇ, ਤਾਂ ਉਸ ਕੇਸ ਦੇ ਵਿੱਚ ਡੈਫੀਨੇਟਲੀ ਇਹ ਚੀਜ਼ ਆ ਜਾਂਦੀ ਹੈਗੀ ਹੈ ਕਿ ਤੁਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਨੂੰ ਜ਼ਰੂਰ ਇੰਪੋਰਟੈਂਸ ਦਿਓ। ਕਿਉਂਕਿ ਜਿਹੜੇ ਇਹ ਗਰੁੱਪ ਬੈਨੀਫਿਟਸ ਵੀ ਹੁੰਦੇ ਆ ਤਦੋਂ ਤੱਕ ਹੀ ਹੁੰਦੇ ਜਦੋਂ ਤੱਕ ਆਪਾਂ ਜੋਬ ਕਰ ਰਹੇ ਹੈਗੇ ਹਾਂ। ਕੱਲ ਨੂੰ ਆਪਾਂ ਕਦੇ ਵੀ ਜੋਬ ਸਵਿਚ ਕਰ ਲੈਂਦੇ ਹਾਂ, ਕੰਟਰੈਕਟ ਬੇਸ ਤੇ ਚਲੇ ਜਾਂਦੇ ਹਾਂ, ਤਾਂ ਉਹ ਬੈਨੀਫਿਟਸ ਵੀ ਆਪਾਂ ਲੂਜ਼ ਕਰ ਜਾਂਦੇ ਹੁੰਦੇ ਹਾਂ ਗਰੁੱਪ ਦੇ ਨਾਲ ਹੀ। ਸੋ ਇਸੇ ਕਰਕੇ ਇਸ 'ਤੇ ਡਿਪੈਂਡਸ ਕੀ ਸਿਚੁਏਸ਼ਨ ਹੈਗੀ ਆ। ਪਰ ਜਿਹੜੇ ਪਰਸਨ ਇਸ ਟਾਈਮ 'ਤੇ ਸੈਲਫ ਇੰਪਲੋਇਡ ਹੈਗੇ ਆ, ਬਹੁਤ ਸਾਰੀਆਂ ਇੱਦਾਂ ਦੀਆਂ ਆਪਸ਼ਨਸ ਹੁੰਦੀਆਂ ਨੇ ਜਿਹਦੇ ਵਿੱਚ ਕਿ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਡਿਸੇਬਿਲਟੀ ਇੰਸ਼ੋਰੈਂਸ ਇੱਕੋ ਹੀ ਪਾਲਿਸੀ ਦੇ ਵਿੱਚ ਆਪਾਂ ਕੰਬਾਈਨ ਕਰ ਸਕਦੇ ਹੁੰਦੇ ਹਾਂ। ਸੋ ਤੁਹਾਨੂੰ ਜਿਹੜਾ ਕਿ ਡਿਸਕਾਊਂਟਡ ਰੇਟਸ ਵੀ ਮਿਲ ਜਾਂਦੇ ਆ ਤੇ ਪਾਲਿਸੀ ਫੀ ਵੀ ਸੇਵ ਹੋ ਜਾਂਦੀ ਹੈ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਸੀਂ ਵੀ ਇਸ ਤਰੀਕੇ ਦੀਆਂ ਆਪਸ਼ਨਸ ਦੇਖਣਾ ਚਾਹੁੰਦੇ ਹੋ, ਕਿਹੜੀ ਆਪਸ਼ਨ ਤੁਹਾਡੇ ਲਈ ਸੂਟੇਬਲ ਹੈ ਤੇ ਕੰਬਾਈਨ ਕਰਨਾ ਚਾਹੁੰਦੇ ਹੈਗੇ ਹੋ ਕਵਰੇਜਿਸ ਨੂੰ, ਤਾਂ ਕਿ ਇੱਕ ਪਾਲਿਸੀ ਦੇ ਨਾਲ ਹੀ ਸਾਰੀਆਂ ਕਵਰੇਜਿਸ ਮਿਲ ਸਕਣ, ਜ਼ਰੂਰ ਕਾਲ ਕਰ ਸਕਦੇ ਹੋ ਜੀ ਐਟ 416-509-1509
0: 416-509-1509 ਤੇ ਮੋਨਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਤੁਸੀਂ ਦੇਖ ਰਹੇ ਸੀ ਤਾਂ ਨੰਬਰ ਟੂ ਕਾਲ 416-509-1509 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਿਨ ਕਹੇ ਜੋ ਗੱਲ ਸਮਝਾ ਦੇ, ਜੋ ਸ਼ੁਕਰਾਨੇ ਦੇ ਲੜ ਲਾ ਦੇ, ਉਹਨੂੰ ਕਹਿੰਦੇ ਹਨ ਮੁਹੱਬਤ। ਵੱਧ ਜਿਉਣਾ, ਜਸ਼ਨ ਮਨਾਉਣਾ, ਚੁੱਪ ਕੀਤੇ ਨੂੰ ਬੋਲਣ ਲਾਉਣਾ, ਉਹਨੂੰ ਕਹਿੰਦੇ ਹਨ ਮੁਹੱਬਤ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਟਾਹਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ ਉਹ ਨੋਟ ਕਰਕੇ ਰੱਖ ਲਓ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-7481-16 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 416-7481-16 'ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ।
2: ਚਾਂਦੀ ਕੇ ਫੈਂਸੀ ਸੈੱਟ, ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲਸ।
3: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ।
2: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ।
3: ਹੋਰ ਐਂਡ ਅਵਨੇਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ।
2: 647-339-3521
3: 647-339-3521 4525 ਅਵਨੇਜ਼ਰ ਰੋਡ ਬ੍ਰੈਂਪਟਨ।
0: ਅੱਜ ਪ੍ਰੋਗਰਾਮ 'ਚ ਵਿੱਚ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਬਾਈ ਹਰਦੀਪ ਹੁਣਾਂ ਨਾਲ। ਸੋ ਬਾਈ ਹਰਦੀਪ, ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ, ਉਹਨਾਂ ਦਾ ਸਨਮਾਨ ਹੋ ਰਿਹਾ, ਸੋਹਤਾ ਸਾਹਿਬ ਦਾ ਸਨਮਾਨ ਹੋ ਰਿਹਾ ਅਤੇ ਸਨਮਾਨ ਹੋ ਰਿਹਾ ਦਵਿੰਦਰ ਖੰਨੇ ਵਾਲੇ ਬਾਈ ਦਾ, ਉਹਨਾਂ ਬਾਬਤ ਗੱਲਬਾਤ ਕਰਾਂਗੇ। ਉਹਨਾਂ ਦਾ ਸਨਮਾਨ ਜਿਹੜਾ ਉਹ ਵੀ ਹੋ ਰਿਹਾ, ਕਿਉਂਕਿ ਬਹੁਤ ਸਾਰੇ ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੇ, ਬਹੁਤ ਸਾਰੇ ਅਨੇਕਾਂ ਗੀਤ ਦੇ ਰਚੇਤਾ ਨੇ ਦਵਿੰਦਰ ਖੰਨੇ ਵਾਲਾ, ਉਹਨਾਂ ਨਾਲ ਗੱਲਬਾਤ ਪ੍ਰੋਗਰਾਮ 'ਚ ਅੱਗੇ ਚੱਲ ਕੇ ਕਰਾਂਗੇ। ਪਰ ਸਵਰਨ ਸਿੰਘ ਟਾਹਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ। ਟਾਹਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਰ ਬੁਲਡੋਜ਼ਰ ਚੱਲਿਆ ਸੀ, ਪੀਲਾ ਪੰਜਾ ਚੱਲਿਆ ਸੀ, ਹੁਣ ਕਹਿੰਦੇ ਵੀ ਦਿੱਲੀ ਦੇ ਵਿੱਚ ਵੀ ਇਹ ਚੱਲੂਗਾ ਜੀ, ਉਹ ਵੀ ਸਰਕਾਰ ਚਲਾਉਣ ਲੱਗੀ ਆ।
4: ਬਿਲਕੁਲ ਬਾਈ ਜੀ, ਬਿਲਕੁਲ ਅਸਲ ਦੇ ਵਿੱਚ ਹੁਣ ਜਦੋਂ 7 ਬੰਦੇ ਮਰ ਗਏ ਆ ਹੋਸਟਲ ਦੇ ਵਿੱਚ ਤੇ ਫਿਰ ਤਾਂ ਸਰਕਾਰ ਨੇ ਜਾਗਣਾ ਹੀ ਆ ਨਾ ਜੀ। ਜੇ ਬੰਦੇ ਮਰਨ ਤੋਂ ਪਹਿਲਾਂ ਜਾਗਦੇ ਫਿਰ ਤਾਂ ਗੱਲ ਹੋਰ ਹੁੰਦੀ, ਪਰ ਹੁਣ ਜਦੋਂ ਬੰਦਿਆਂ ਦੀ ਇਹਨਾਂ ਦੀ ਮੌਤ ਹੋ ਗਈ ਤਾਂ ਸਰਕਾਰ ਜਾਗੀ ਆ, ਸਰਕਾਰ ਉੱਠੀ ਆ। ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਆ ਜੀ ਕਿ ਜਦੋਂ ਹੁਣ ਦਿੱਲੀ ਦੇ ਵਿੱਚ ਉਹ ਜਿਹੜਾ ਉੱਥੇ ਵੱਡੇ ਪੱਧਰ ਦੇ ਉੱਤੇ ਇੱਕ ਬਿਲਡਿੰਗ ਡਿੱਗੀ ਆ, 5 ਮੰਜ਼ਿਲਾ ਬਿਲਡਿੰਗ ਡਿੱਗੀ ਆ, ਇਹ ਮੁੰਡਾ ਜਿਹੜਾ ਹੋਸਟਲ ਸੀ ਇਹਦੇ ਵਿੱਚ 7 ਮੁੰਡਿਆਂ ਦੀ ਲੋਕਾਂ ਦੀ ਮੌਤ ਹੋ ਗਈ ਆ। ਤਾਂ ਦਿੱਲੀ ਦੀ ਸਰਕਾਰ ਨੇ ਹੁਣੇ ਹੁਕਮ ਜਾਰੀ ਕੀਤੇ, ਰੇਖਾ ਗੁਪਤਾ ਹੈਗੇ ਜੀ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਡਿਗੂ ਡਿਗੂ ਕਰਦੀਆਂ ਸਾਰੀਆਂ ਢਾ ਦਿਓ, ਬਲਡੋਜ਼ਰ ਚਲਾਓ। ਕਿੰਨੀਆਂ ਇਮਾਰਤਾਂ ਪੁਰਾਣੀਆਂ ਬਣੀਆਂ, ਕਿੰਨੀਆਂ ਭੀੜੀਆਂ ਗਲੀਆਂ ਦੇ ਵਿੱਚ ਆ, ਕਿੰਨੀਆਂ ਦੀ ਮੰਜ਼ਿਲ ਕਿੰਨੀ ਤੈਅ ਕੀਤੀ ਸੀ ਉਹ ਵੱਧ ਮੰਜ਼ਿਲਾਂ ਬਣੀਆਂ। ਸੋ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਹੁਣ ਨੋਟਿਸ ਲਿਆ ਗਿਆ। ਮੈਂ ਅੱਗੇ ਵੀ ਕਹਿਣਾ ਹੁੰਦਾ, 5-7-10 ਬੰਦੇ ਮਰਨ ਤੇ ਫਿਰ ਸਰਕਾਰਾਂ ਨੂੰ ਚੇਤਾ ਆਉਂਦਾ ਵੀ ਆਹ ਤਾਂ ਕੰਮ ਗਲਤ ਹੋਇਆ ਪਿਆ, ਪਰ ਜਦੋਂ ਬੰਦਾ ਜਿਉਂਦਾ ਹੁੰਦਾ ਫਿਰ ਕਿਸੇ ਨੂੰ ਕੁਛ ਚੇਤਾ ਨਹੀਂ ਆਉਂਦਾ ਵੀ ਭਾਈ ਆਪਾਂ ਆਹ ਕੰਮ ਇਵੇਂ ਵੀ ਕਰਨਾ ਜੀ।
0: ਤੁਸੀਂ ਕੱਲ ਵੀ ਪਰਸੋਂ ਗੱਲ ਕਰ ਰਹੇ ਸੀਗੇ ਕਿ ਮਗਧਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਸੰਤਰਾਮ ਉਦਾਸੀ ਉਹਨਾਂ ਦੀ, ਸੰਤਰਾਮ ਉਦਾਸੀ ਉਹਨਾਂ ਦਾ ਇੱਕ ਗੀਤ ਸੀਗਾ ਕਿ ਲੋਕੋ ਬਚੋ ਝੂਠੇ ਲੀਡਰਾਂ ਤੋਂ। ਸੋ ਉਹ ਲੀਡਰਾਂ ਬਾਰੇ ਸੀਗਾ ਕਿ ਥੁੱਕ ਕੇ ਵੀ ਚੱਟ ਜਾਂਦੇ ਜਾਂ ਬਹੁਤ ਕੁਛ ਜਿਹੜੇ ਕੋਈ ਝੂਠੇ ਜਿਹੜੇ ਸੋ ਕਾਲਡ ਲੀਡਰ ਜਿਹੜੇ ਬਣਦੇ ਆ, ਪਰ ਉਹ ਜਦੋਂ ਲੀਡਰਾਂ ਦੀ ਗੱਲਬਾਤ ਚੱਲਦੀ ਤਾਂ ਹੁਣ ਲੀਡਰਾਂ ਦੇ ਵਿੱਚੋਂ ਇੱਕ ਦੂਜੇ ਨੂੰ ਕਹਿੰਦੇ ਜਾ ਰਹੇ ਆ ਕਿ ਤੁਸੀਂ ਇਹ 'ਤੇ ਰਾਜਨੀਤੀ ਨਾ ਕਰੋ, ਤੁਸੀਂ ਇਹ 'ਤੇ ਰਾਜਨੀਤੀ ਨਾ ਕਰੋ। ਅਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਕਿ ਰਾਹੁਲ ਜੀ ਤੁਸੀਂ ਲਾਸ਼ਾਂ ਦੀ ਰਾਜਨੀਤੀ ਨਾ ਕਰੋ ਕਮ ਸੇ ਕਮ ਐਟਲੀਸਟ ਜੀ।
4: ਦੇਖੋ ਭਾਈ ਜੀ, ਗੱਲ ਤਾਂ ਅਸਲ ਵਿੱਚ ਇਹ ਆ ਵੀ ਪੰਜਾਬ ਦੇ ਵਿੱਚ ਨਾ ਲੰਘੇ ਕੱਲ ਸੰਸਕਾਰ ਹੋਇਆ ਗੁਲਜ਼ਾਰ ਸਿੰਘ ਦਾ। ਉਹ ਗੁਲਜ਼ਾਰ ਸਿੰਘ ਜਿਹੜਾ ਕਿ ਤੂਰ ਬੰਜਾਰਾ ਪਿੰਡ ਦਾ ਰਹਿਣ ਵਾਲਾ, ਤੇ ਜਿਹਨੇ ਸਿਰਫ ਇਹ ਸਵਾਲ ਕੀਤਾ ਸੀ ਵੀ ਭਾਈ ਮੇਰਾ ਮੁੰਡਾ ਵੀ ਚਿੱਟੇ ਦਾ ਪੱਟਿਆ ਪਿਆ ਤੇ ਹੋਰ ਵੀ ਬੜੇ ਪੱਟੇ ਆ, ਤੇ ਪਿੰਡ ਦੇ ਕੁਝ ਕੁ ਧੂਤੂ ਆ ਜਿਹੜੇ ਉਹਨਾਂ ਨੇ ਉਹਦੇ ਤੇ ਦਬਾਅ ਬਣਾਇਆ ਵੀ ਭਾਈ ਤੂੰ ਮੰਤਰੀ ਤੋਂ ਮਾਫ਼ੀ ਮੰਗ, ਸਾਡੀ ਬੇਇੱਜ਼ਤੀ ਕਰਵਾਤੀ ਆ। ਤੇ ਫਿਰ ਪਤਾ ਲੱਗਾ ਜੀ ਉਹਨੇ ਕਹਿੜੀਆਂ ਵੀ ਤਣਾਅ ਦੇ ਵਿੱਚ ਆ ਕੇ ਟੈਨਸ਼ਨ ਦੇ ਵਿੱਚ ਆ ਕੇ ਸਲਫਾਸ ਖਾ ਲਈ, ਉਹਦੀ ਮੌਤ ਹੋ ਗਈ। ਹੁਣ ਰਾਜਨੀਤੀ ਵੀ ਚੱਲੀ ਜਾਂਦੀ ਆ। ਰਾਹੁਲ ਗਾਂਧੀ ਨੇ ਗੱਲ ਕਹੀ ਆ ਕਿ ਇਹ ਅੱਜ ਪੰਜਾਬ ਦੇ ਹਾਲਾਤ ਆ ਕਿ ਇੱਕ ਬੇਕਸੂਰ ਬੰਦਾ ਇਵੇਂ ਮਾਰਿਆ ਜਾਂਦਾ। ਉਹਦੇ ਪਤਾ ਲੱਗਾ ਜੀ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਭਾਈ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਨਹੀਂ ਕਰ ਸਕਦੇ। ਉਹ ਕਹਿੰਦੇ ਵੀ ਇਸ ਤਰੀਕੇ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਹੈਗੀ। ਉਹ ਕਹਿੰਦੇ ਵੀ ਸਭ ਨੂੰ ਪਤਾ ਵੀ ਭਾਈ ਇਸ ਵੇਲੇ ਅਸੀਂ ਆਪਦੇ ਵੱਲੋਂ ਨਸ਼ਟੇ ਮੁਕਾਉਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ ਬਾਕੀ। ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਸਭ ਕੁਝ ਅਸੀਂ ਠੀਕ ਕਰਨ ਦੇ ਲਈ ਵਚਨਬੱਧ ਆ, ਤੇ ਪੰਜਾਬ ਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਜੀ ਕੰਮ ਕਰ ਰਹੇ ਹਾਂ, ਤੇ ਤੁਸੀਂ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਗੰਦੀ ਰਾਜਨੀਤੀ ਦੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ। ਸੋ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਅੱਗੋਂ ਕਹੀਆਂ, ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਦੇ ਵੱਲ ਆ ਵੀ ਸਰਕਾਰ ਨੂੰ ਲਗਾਤਾਰ ਕਿਵੇਂ ਘੇਰਿਆ ਪੈ ਰਿਹਾ। ਸਰਕਾਰ ਨੇ ਜਿਸ ਤਰੀਕੇ ਦੇ ਨਾਲ ਘੇਰਾ ਪੈ ਰਿਹਾ ਸਰਕਾਰ ਨੂੰ, ਤੇ ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਇਹਦੀਆਂ ਦਿੱਕਤਾਂ 'ਚ ਹੋਰ ਵਾਧਾ ਹੋਣਾ। ਇੱਕ ਪਾਸੇ ਪਾਸੇ ਮੁਲਾਜ਼ਮ ਆ ਜਿਹੜੇ ਉਹ ਹੜਤਾਲਾਂ ਦੇ ਉੱਤੇ ਆ, ਕਿਤੇ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ, ਹਰ ਰੋਜ਼ ਪੰਜਾਬ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਵਾਪਰ ਰਿਹਾ ਜੀ।
0: ਜੀ, ਸੋ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਦੁਆਬਾ ਟੂਰ ਐਂਡ ਟਰੈਵਲ ਵੱਲੋਂ। ਜੇਕਰ ਦੁਨੀਆਂ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਏਅਰ ਟਿਕਟਸ, ਹੌਲੀਡੇ ਪੈਕੇਜ ਜਾਂ ਫਿਰ ਵੀਜ਼ਾ ਅਸਿਸਟੈਂਸ ਲਈ, ਨੰਬਰ ਟੂ ਕਾਲ ਦੁਆਬਾ ਟੂਰ ਐਂਡ ਟਰੈਵਲ 905-673-1400 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਡਕਟ ਕਲੀਨ ਕਰਵਾਉਣੇ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਡੀਲ ਆ ਜਿਹੜੀ ਤੁਹਾਨੂੰ ਅੱਜ ਅਸੀਂ ਉਹਨੂੰ ਰੱਖਾਂਗੇ ਕਿ $80 ਦੇ ਵਿੱਚ, ਕੱਲ $80 ਦੇ ਵਿੱਚ ਸਪੈਸ਼ਲ ਕਰਤਾ ਸੀ ਆਪਾਂ ਕਿ ਤੁਹਾਡੇ ਕੋਲ 5000 ਸਕੁਆਇਰ ਫੀਟ ਤੱਕ ਦਾ ਘਰ ਆ ਜਿਹੜਾ $80 ਦੇ ਵਿੱਚ ਤੁਹਾਡੇ ਘਰ ਦੇ ਡਕਟ ਕਲੀਨ ਕਰਕੇ ਜਾਣਗੇ, ਕਿਸੇ ਕੰਪਨੀ ਨੇ ਹੋਰ ਨਹੀਂ ਕਰਨੇ। ਸੋ ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ। ਇਹ ਡੀਲ ਅੱਜ ਅਸੀਂ ਸਪੈਸ਼ਲ ਇੱਕ ਦਿਨ ਹੋਰ ਉਹਨਾਂ ਤੋਂ ਲੈ ਲਿਆ, 647-249-6667 ਨਹੀਂ ਇਹ 350-350 ਦੀ ਡੀਲ ਹੈ ਤਕਰੀਬਨ, ਪਰ 647-249-6667 647-249-6667 'ਤੇ ਤੁਸੀਂ ਡਕਟ ਕਲੀਨਿੰਗ ਲਈ, ਅਮੇਜ਼ ਡਕਟ ਕਲੀਨਿੰਗ ਲਈ ਕਾਲ ਕਰ ਲਿਓ। ਡਕਟ ਕਲੀਨ ਕਰਕੇ ਜਾਣਗੇ, ਫਰਨਸ ਕਲੀਨ ਕਰਕੇ ਜਾਣਗੇ, ਤੁਹਾਡੀਆਂ ਲਾਂਡਰੀ ਵਾਲੀ ਮਸ਼ੀਨਾਂ ਸਾਈਡ 'ਤੇ ਕਰਕੇ ਉਹਨਾਂ ਨੂੰ ਵੀ ਉੱਥੋਂ ਕਲੀਨ ਕਰਨਗੇ, ਤਾਂ ਕਿ ਤੁਹਾਡੇ ਡਕਟ ਆ ਜਿਹੜੀ ਤਾਜ਼ੀ ਹਵਾ ਜਿਹੜੀ ਉਹ ਤੁਹਾਡੇ ਘਰ ਦੇ ਵਿੱਚ ਫਲੋ ਕਰ ਸਕੇ। ਨੰਬਰ ਟੂ ਕਾਲ ਸਿਰਫ $80 ਪੇ ਕਰਨਾ। ਕਹਿ ਦਿਓ ਕਿ ਸਾਰੰਗ ਰੇਡੀਓ ਸੁਣਿਆ ਸੀ, 647-249-6667 647-249-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਟੈਣਾ ਸਾਹਿਬ, ਅੱਗੇ ਜਦੋਂ ਅਸੀਂ ਉੱਥੇ ਹੁੰਦੇ ਸੀ ਤਾਂ ਉਦੋਂ ਬਹੁਤੀਆਂ ਹੜਤਾਲਾਂ ਹੁੰਦੀਆਂ ਸੀਗੀਆਂ, ਜਾਂ ਤਾਂ ਕਹਿੰਦੇ ਹੁੰਦੇ ਸੀ ਕਿ ਮਟਕਾ ਚੌਂਕ ਦੇ ਵਿੱਚ ਧਰਨੇ ਬੜੇ ਲੱਗਦੇ ਹੁੰਦੇ ਸੀਗੇ, ਚੰਡੀਗੜ੍ਹ ਮਟਕਾ ਚੌਂਕ ਮਸ਼ਹੂਰ ਸੀਗਾ, ਜਾਂ ਫਿਰ ਕੁਝ ETT ਵਾਲੇ ਅਧਿਆਪਕ ਜਾਂ ਕੋਈ ਹੋਰ ਆ ਜਿਹੜੇ ਜਾਂ ਜਿਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾਂਦਾ, ਉਹ ਟੈਂਕੀਆਂ 'ਤੇ ਵੀ ਚੜ੍ਹ ਜਾਂਦੇ ਸੀਗੇ। ਹਜੇ ਵੀ ਹੜਤਾਲਾਂ ਉਵੇਂ ਚੱਲਦੀਆਂ ਨੇ, ਉਵੇਂ ਹੀ ਕੁਛ ਹੋ ਰਿਹਾ, ਪਰ ਹੁਣ ਇੱਕ ਖਬਰ ਇਹ ਪਹੁੰਚਦੀ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਇੱਕ ਖਤਮ ਹੋਈ ਆ, ਮੁੱਖ ਮੰਤਰੀ ਨਾਲ ਮੀਟਿੰਗ ਹੋਊਗੀ। ਸੋ ਥੋੜ੍ਹਾ ਜਿਹਾ ਦੱਸੋ, ਮਟਕਾ ਚੌਂਕ ਵਿਹਲਾ ਹੋਇਆ ਕਿ ਨਹੀਂ?
4: ਬਾਈ ਜੀ, ਗੱਲ ਇਹ ਕਿ ਪਹਿਲਾਂ ਨਾ ਹੜਤਾਲਾਂ ਜਿਹੜੀਆਂ, ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਵੀ ਇੱਥੇ ਮਟਕਾ ਚੌਂਕ ਦੇ ਵਿੱਚ ਕਦੇ ਮੁਲਾਜ਼ਮਾਂ ਦੇ ਉੱਤੇ ਡਾਂਗ ਵਰੀ ਆ, ਕਦੇ ਕੋਈ ਕਾਰਨ ਬਣਿਆ, ਕਦੇ ਕੁਛ ਹੋਇਆ, ਕਦੇ ਕੁਛ ਹੋਇਆ। ਹੁਣ ਹੜਤਾਲਾਂ ਦੇ ਸਥਾਨ ਬਦਲੇ ਆ, ਹੁਣ ਬਹੁਤੀ ਵਾਰ ਮੁੱਖ ਮੰਤਰੀਆਂ ਦੇ ਘਰ ਨੂੰ ਘੇਰਾ ਪਾਇਆ ਜਾਂਦਾ, ਜਿਹੜੀ ਵੀ ਥਾਣਾ ਮੁੱਖ ਮੰਤਰੀ ਹੋਵੇ, ਜਿੱਥੇ ਵੀ ਰਹਿੰਦਾ ਹੋਵੇ। ਜਿਵੇਂ ਕਿ ਹੁਣ ਸੰਗਰੂਰ ਵੱਲ ਲੋਕ ਜਾਂਦੇ ਆ, ਪਹਿਲਾਂ ਪਟਿਆਲੇ ਵੱਲ ਜਾਂਦੇ ਸੀ, ਉਸ ਤੋਂ ਪਹਿਲਾਂ ਲੰਬੀ ਵੱਲ ਜਾਂਦੇ ਸੀਗੇ, ਲੋਕ ਕਹਿ ਰਹੇ ਸੀ ਵੀ ਅਸੀਂ ਬਾਦਲ ਪਿੰਡ ਦੇ ਵੱਲ ਚੱਲੇ ਇਸ ਤਰੀਕੇ ਦੇ ਨਾਲ। ਪਰ ਜਿਹੜੀ ਤਾਜ਼ਾ ਜਾਣਕਾਰੀ ਬਾਈ ਜੀ ਕਿ ਜਿਹੜੀ ਨਾ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਨੇ ਡੀਏ ਦੀ ਕਿਸ਼ਤ ਨਾ ਮਿਲਣ ਕਰਕੇ ਜਾਂ ਹੋਰ ਵੱਖ ਵੱਖ ਗੱਲਾਂ ਦੇ ਕਰਕੇ ਹੜਤਾਲ ਸ਼ੁਰੂ ਕੀਤੀ ਸੀ, ਉਹਨੂੰ ਹੁਣ ਸਮਾਪਤ ਕਰਤਾ ਜੀ, ਉਹਨੂੰ ਖਤਮ ਕਰਤਾ। ਅੱਜ ਪਤਾ ਲੱਗਾ ਜੀ ਕਿ ਪ੍ਰਿੰਸੀਪਲ ਸੈਕਟਰੀ ਦੇ ਨਾਲ ਮੀਟਿੰਗ ਹੋਈ ਹੈ, ਉਹਨਾਂ ਨੇ ਪਤਾ ਲੱਗਾ ਜੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਦੀ ਗੱਲ ਕਹੀ ਸੀ ਉਹ ਵਾਪਸ ਲੈ ਲਿਆ ਜਿਹੜੇ ਉਹ ਹੁਕਮ, ਤੇ ਫਿਰ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਤੇ ਕਹਿੰਦੇ ਜੀ ਹੁਣ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਮੀਟਿੰਗ ਹੋ ਜਾਊਗੀ। ਸੋ ਜਿਹੜੇ ਪੰਜਾਬ ਦੇ ਮੁਲਾਜ਼ਮ ਡੀਏ ਦੀ ਕਿਸ਼ਤ ਕਰਕੇ ਤੇ ਹੋਰ ਵੱਖ ਵੱਖ ਮੰਗਾਂ ਦੇ ਕਰਕੇ ਹੜਤਾਲ ਦੇ ਰਾਹ ਦੇ ਉੱਤੇ ਸੀ ਉਹ ਮੰਨ ਗਏ ਆ, ਤੇ ਫਿਲਹਾਲ ਉਹਨਾਂ ਨੇ ਆਪਣੀ ਹੜਤਾਲ ਜਿਹੜੀ ਖਤਮ ਕਰ ਦਿੱਤੀ ਹੈ ਜੀ।
0: ਜੀ ਬਿਹਾਰ ਤੋਂ ਵੀ ਇੱਕ ਖਬਰ ਆ ਰਹੀ ਹੈ ਜੀ, ਕਹਿੰਦੇ ਉੱਥੇ ਬਹੁਤ ਜ਼ਿਆਦਾ ਹੜ੍ਹ ਆਏ ਨੇ, ਪਾਣੀ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਾ, 8-9 ਜ਼ਿਲ੍ਹੇ ਕਹਿੰਦੇ ਰੁੜ ਚੁੱਕੇ ਨੇ ਪਾਣੀ ਦੇ ਵਿੱਚ, ਉੱਥੋਂ ਦੀ ਕੀ ਅਪਡੇਟ ਆ ਜੀ?
4: ਦੇਖੋ ਬਾਈ ਜੀ, ਬਿਹਾਰ ਦੇ ਵਿੱਚ ਨਾ 8 ਨਦੀਆਂ ਜਿਹੜੀਆਂ ਕਿ ਉਛਲੀਆਂ, ਉੱਥੇ ਕਈ ਖੇਤਰ ਕਈ ਜ਼ਿਲ੍ਹੇ ਜਿਹੜੇ ਕਾਫੀ ਨੁਕਸਾਨੇ ਜਾ ਸਕਦੇ ਹਨ, ਹੜ੍ਹ ਦਾ ਖਤਰਾ ਬਹੁਤ ਆ। ਇੱਧਰ ਮੈਂ ਮੱਧ ਪ੍ਰਦੇਸ਼ ਦੀ ਰਿਪੋਰਟ ਪੜ੍ਹ ਕੇ ਹਟਿਆ, ਉੱਥੇ ਦਾ ਕਹਿੰਦੇ ਇੱਕ ਨਦੀ ਟੁੱਟ ਗਈ ਆ ਜਿਹਦੇ ਕਰਕੇ ਲੋਕਾਂ ਦਾ ਨੁਕਸਾਨ ਬਹੁਤ ਹੋ ਗਿਆ। ਇੱਧਰ ਯੂਪੀ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਇਸ ਮੀਂਹ ਦੇ ਕਰਕੇ, ਲਗਾਤਾਰ ਮੀਂਹ ਪੈਣ ਦੇ ਕਰਕੇ ਹੀ ਆ। ਪੰਜਾਬ ਦੇ ਵਿੱਚ ਐਚ ਕਿ ਉਹਨੇ ਮੀਂਹ ਨਹੀਂ ਪਏ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਅੱਜ 24 ਜਾਂ 25 ਭਾਦੋਂ ਹੋਊਗੀ। ਪੰਜਾਬ ਦੇ ਵਿੱਚ ਭਾਦੋਂ ਦਾ ਮਹੀਨਾ ਵੀ ਨਿਕਲ ਚੱਲਿਆ ਤੇ ਸਾਉਣ ਦਾ ਮਹੀਨਾ ਵੀ ਸੁੱਕ ਪੁਆ ਰਿਹਾ। ਐਚ ਕਿ ਮੈਂ ਹੁਣ ਪੜ੍ਹ ਕੇ ਹਟਿਆ, ਕਹਿੰਦੇ ਜੀ ਕਿ ਪਿਛਲੇ ਵਰਿਆਂ ਦੇ ਮੁਕਾਬਲਤਨ ਜਿਹੜੇ ਸਾਉਣ ਭਾਦੋਂ ਦੇ ਮਹੀਨੇ ਆ ਉਹ ਐਤਕੀ ਵੀ ਕਹਿੰਦੇ ਵੀ 35% ਮੀਂਹ ਘੱਟ ਪਿਆ, 35% ਮੀਂਹ ਐਤਕੀ ਘੱਟ ਪਿਆ। ਸੋ ਪੰਜਾਬ ਦੇ ਵਿੱਚ ਐਤਕੀ ਉਹਨਾਂ ਮੀਂਹ ਨਹੀਂ ਪਿਆ ਜਿੰਨਾ ਕਿ ਬਾਕੀ ਵੱਖ ਵੱਖ ਸੂਬਿਆਂ ਦੇ ਵਿੱਚ ਪੈ ਰਿਹਾ ਜੀ।
0: ਜੀ ਸੋ ਬਹੁਤ ਬਹੁਤ ਧੰਨਵਾਦ ਟਿਆਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਰ,
4: ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ,
0: ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇਹ ਖਬਰਾਂ ਜਿਹੜੀਆਂ ਸਪੌਂਸਰ ਕੀਤੀਆਂ ਜਾ ਰਹੀਆਂ ਇਹ ਮੋਨਾ ਮਹਿੰਗੀ ਜੀ ਵੱਲੋਂ 416-509-1509 ਮੋਨਾ ਜੀ ਦਾ ਨੰਬਰ ਹੈ, ਇਹਨਾਂ ਦੇ ਵੱਲੋਂ ਇਹ ਖਬਰਾਂ ਨੇ ਜਿਹੜੀਆਂ ਉਹ ਸਪੌਂਸਰ ਕੀਤੀਆਂ ਗਈਆਂ ਨੇ। ਨਾਲ ਦੀ ਨਾਲ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਹੋਮ ਫੈਕਸ 'ਤੇ ਤੁਸੀਂ ਜਾਣਾ ਬਾਈ ਜੀ, ਜੇਕਰ ਤੁਸੀਂ ਹੋਮ ਫੈਕਸ 'ਤੇ ਹਜੇ ਤੱਕ ਨਹੀਂ ਗਏ, ਘਰ ਦਾ ਕੋਈ ਸਮਾਨ ਲੈ ਕੇ ਆਉਣਾ ਚਾਹੁੰਦੇ ਹੋ ਕੰਸਟਰਕਸ਼ਨ ਦਾ, ਤਾਂ ਤੁਸੀਂ ਹੋਮ ਫੈਕਸ 'ਤੇ ਜਾਓ, ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਓ, ਉੱਥੋਂ ਤੁਹਾਨੂੰ ਬਹੁਤ ਵਾਜਬ ਰੇਟ 'ਤੇ ਇਹ ਸਾਰਾ ਸਮਾਨ ਆ ਜਿਹੜਾ ਉਹ ਮਿਲ ਜਾਣਾ। ਸੋ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰਨਾ, ਹੋਮ ਫੈਕਸ 20 ਡੈਲਟਾ ਪਾਰਕ 'ਤੇ ਲੋਕੇਟਡ ਹੈਗੇ ਆ। ਸਿਲਵਰ ਹੱਟ ਚਾਂਦੀ ਦੇ ਗਹਿਣੇ ਨਾਲ ਭਰਿਆ ਹੋਇਆ ਸਟੋਰ ਹੈ, ਸਿਲਵਰ ਹੱਟ 5 ਚੈਰੀ ਕ੍ਰਿਸਟ ਡਰਾਈਵ 'ਤੇ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਡਿਸਪੋਜੇਬਲ ਪ੍ਰੋਡਕਟ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਟੇਕਆਊਟ ਕੰਟੇਨਰ ਤੁਹਾਨੂੰ ਚਾਹੀਦੇ ਆ, ਕੱਪ ਪਲੇਟਾਂ ਕਟਲਰੀ ਚਾਹੀਦੀ ਹੈ, ਕਲੀਨਿੰਗ ਸਪਲਾਈ ਚਾਹੀਦੀਆਂ ਨੇ, ਰੈਸਟੋਰੈਂਟ ਜਾਂ ਫਿਰ ਗਰੋਸਰੀ ਸਪਲਾਈ ਚਾਹੀਦੀਆਂ ਨੇ, ਤਾਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬਾਈ ਜੀ। ਸੋ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇ ਡਕਟ ਕਲੀਨਿੰਗ ਘਰ ਦੇ ਕਰਵਾਉਣੇ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਨੰਬਰ ਆ ਜਿਹੜਾ ਅਮੇਜ਼ ਡਕਟ ਕਲੀਨਿੰਗ, 647-249-6667 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਅਮੇਜ਼ ਡਕਟ ਕਲੀਨਿੰਗ 'ਤੇ। ਕਹਾਣੀ ਲੈ ਕੇ ਅੱਜ ਅਮਲ ਸਾਹਿਬ ਆਪਾਂ ਜ਼ਰੂਰ ਹਾਜ਼ਰ ਹੋਵਾਂਗੇ ਥੋੜ੍ਹੇ ਪਲਾਂ ਤੱਕ, ਕਹਾਣੀ ਹੈ ਜਿਹੜੀ ਬੜੀ ਜ਼ਰੂਰੀ ਹੈ, ਕਹਾਣੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ, ਪਰ ਉਸ ਤੋਂ ਪਹਿਲਾਂ ਖੂਬਸੂਰਤ ਗੀਤ ਵੱਲ ਚੱਲਦੇ ਹਾਂ।

ਇਹ ਆ ਦਵਿੰਦਰ ਖੰਨੇਵਾਲਾ, ਦਵਿੰਦਰ ਖੰਨੇਵਾਲਾ ਬਹੁਤ ਕਮਾਲ ਕਮਾਲ ਦੇ ਗੀਤ ਆ ਜਿਹੜਾ ਪੰਜਾਬੀ ਇੰਡਸਟਰੀ ਦਿੱਤੇ, ਇਹਨਾਂ ਦੀ ਕਲਮ ਦੇ ਵਿੱਚੋਂ ਬੜੇ ਕਮਾਲ ਕਮਾਲ ਦੇ ਗੀਤ ਆ ਜਿਹੜੇ ਉਹ ਨਿਕਲੇ ਆ। ਸੋ ਦਵਿੰਦਰ ਖੰਨੇਵਾਲੇ ਦੀ ਆਵਾਜ਼ ਆ ਜਿਹੜੀ ਉਹ ਤੁਸੀਂ ਸੁਣ ਰਹੇ ਸੀ, ਕਿਉਂਕਿ ਬੜੇ ਕਮਾਲ ਦੇ ਸੁਪਰ ਡੁਪਰ ਹਿੱਟ ਜਿਹਨਾਂ ਨੂੰ ਕਹਿ ਲਈਏ ਕਲਾਕਾਰ ਨੇ ਜਿਹੜੇ, ਉਹਨਾਂ ਨੇ ਦਵਿੰਦਰ ਖੰਨੇਵਾਲੇ ਬਾਈ ਦੇ ਗੀਤ ਗਾਏ ਆ, ਅਤੇ ਬਹੁਤ ਸੁਪਰ ਹਿੱਟ ਕਲਾਕਾਰ ਇਹਨਾਂ ਦੇ ਗੀਤ ਗਾਉਣ ਤੋਂ ਬਾਅਦ ਵੀ ਬਣੇ ਆ।

0: ਜਿਨ੍ਹਾਂ ਨੂੰ ਆਨਰ ਕੀਤਾ ਜਾ ਰਿਹਾ। ਸੋ ਉੱਥੇ ਜਿੱਥੇ ਹਰਦੀਪ ਬਾਈ ਵੀ ਹੋਣਗੇ, ਦਵਿੰਦਰ ਖੰਨੇ ਵਾਲਾ ਵੀ ਹੋਣਗੇ, ਦਰਸ਼ਨ ਸੋਹਤਾ ਸਾਹਿਬ ਬਹੁਤ ਸਾਡੇ ਸਤਿਕਾਰਤ ਸ਼ਖਸੀਅਤ ਹੈ, ਗੁਰਸ਼ਨ ਮਾਨ ਸਾਹਿਬ ਥੋੜ੍ਹਾ ਜਿਹਾ ਇਹਦੇ ਬਾਬਤ ਜ਼ਰੂਰ ਦੱਸਣਗੇ। ਮੈਂ ਮਾਨ ਸਾਹਿਬ ਨੂੰ ਲੈ ਲਵਾਂ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਬਪਰਾਏ, ਕੀ ਹਾਲ ਆ ਜੀ ਤੁਹਾਡਾ?
0: ਬਹੁਤ ਵਧੀਆ, ਚੜ੍ਹਦੀ ਕਲਾ। ਸੋ ਮੈਂ ਤਾਂ ਤੁਹਾਨੂੰ ਬਹੁਤ ਸੁਣਦਾ ਰਿਹਾ ਜੀ, ਜਦੋਂ ਪ੍ਰੋਗਰਾਮ ਟੀਵੀ 'ਤੇ ਵੀ ਤੁਹਾਨੂੰ ਦੇਖਦੇ ਹੁੰਦੇ। ਬਹੁਤ ਕਮਾਲ ਦੇ ਤੁਸੀਂ ਆਰਟਿਸਟ ਹੋ, ਐਕਟਰ ਹੋ, ਕਮਾਲ ਦੇ ਇਨਸਾਨ ਹੋ। ਅਤੇ ਆਹ ਜਿਹੜਾ ਅਸੀਂ ਹੁਣ ਦਵਿੰਦਰ ਖੰਨੇ ਵਾਲੇ ਬਾਈ ਦੀ ਗੱਲਬਾਤ ਕੀਤੀ ਹੈ, ਜਾਂ ਬਾਈ ਹਰਦੀਪ ਹੁਣਾਂ ਦੀ, ਜਾਂ ਦਰਸ਼ਨ ਸੋਹਤਾ ਸਾਹਿਬ ਇੱਕ ਵੱਡਾ ਨਾਮ ਹੈ, ਸੋ ਤੁਸੀਂ ਜ਼ਰੂਰ ਥੋੜ੍ਹਾ ਜਿਹਾ ਦੱਸੋ ਇਹਨਾਂ ਬਾਬਤ ਵੀ।
1: ਹਾਂਜੀ, ਮੇਰਾ ਛੋਟਾ ਵੀਰ ਆ ਸੈਮੀ ਢਿੱਲੋਂ, ਤੇ ਉਹਦੇ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਆਖਿਆ ਕਿ ਭਾਜੀ ਆਪਾਂ ਨੂੰ ਨਾ ਜਿਹੜੇ ਸਾਡੇ ਸੀਨੀਅਰ ਹੋਸਟ ਨੇ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਮਾਣ ਤਾਣ ਇਹਨਾਂ ਦਾ ਹੋਣਾ ਚਾਹੀਦਾ। ਮੈਂ ਕਿਹਾ ਬੜੀ ਅੱਛੀ ਗੱਲ ਆ, ਅਸੀਂ ਜਿਹੜੇ ਆਪਣੇ ਖਾਸ ਹੁੰਦੇ ਨੇ ਜਾਂ ਸਾਨੂੰ ਅਸੀਂ ਜਿਹਨਾਂ ਦਾ ਰੋਜ਼ ਵਿਚਰੀਦਾ ਜਾਣਦੇ ਜਿਹਨਾਂ ਨੂੰ ਅਸੀਂ ਉਹਨਾਂ ਨੂੰ ਕਦੇ ਐਪਰੀਸ਼ੀਏਟ ਹੀ ਨਹੀਂ ਕਰੀਦਾ, ਤੋ ਇਸ ਕਰਕੇ ਉਹਨਾਂ ਲਈ ਬੜੀ ਦੇਣਾ ਪੰਜਾਬੀ ਮੀਡੀਏ ਨੂੰ। ਜਦੋਂ ਇੱਥੇ ਕੋਈ ਵੀ ਨਹੀਂ ਸੀ ਹੁੰਦਾ ਉਦੋਂ ਦੇ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਹੋ, ਤਾਂ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇਣਾ। ਫਿਰ ਸਾਡੀ ਖੁਸ਼ਕਿਸਮਤੀ ਹੈ ਕਿ ਹਰਦੀਪ ਗਿੱਲ ਜੀ ਆਏ ਹੋਏ ਨੇ, ਨਾਲ ਦਵਿੰਦਰ ਖੰਨੇ ਵਾਲੇ ਭਾਜੀ ਉਹ ਵੀ ਆਏ ਹੋਏ ਨੇ, ਤੇ ਨਾਲ ਦੀ ਨਾਲ ਸਾਡਾ ਸਾਂਝਾ ਟੀਵੀ ਆ, ਅਸੀਂ ਉਹਨੂੰ ਵੀ ਨਾਲ ਦੀ ਨਾਲ ਲਾਂਚ ਕਰ ਦੇਣਾ। ਸੋ ਦੋ ਤਿੰਨ ਕੰਮ ਇਕੱਠੇ ਹੋ ਜਾਣੇ ਸਾਰੇ।
0: ਬਹੁਤ ਵਧੀਆ। ਸੋ ਬਹੁਤ ਕਮਾਲ ਦੀਆਂ ਸ਼ਖਸੀਅਤਾਂ ਨੇ ਬਾਈ ਹਰਦੀਪ ਹੁਣੀ ਵੀ, ਜਦੋਂ ਉਹਨਾਂ ਦੀ ਕਰਦੇ ਹਾਂ। ਬਾਈ ਦਵਿੰਦਰ ਖੰਨੇ ਵਾਲਾ ਸਾਹਿਬ ਇੱਕ ਵੱਡੇ ਨਾਮ ਨੇ ਜੀ ਪੰਜਾਬੀ ਇੰਡਸਟਰੀ ਦੇ। ਸੋ ਇਹ ਕਦੋਂ ਇਹਨਾਂ ਨੂੰ ਆਨਰ ਕੀਤਾ ਜਾ ਰਿਹਾ ਤੇ ਥੋੜਾ ਜਿਹਾ ਉਹਦੀ ਇਨਫੋਰਮੇਸ਼ਨ?
1: ਫਰਾਈਡੇ ਨੂੰ ਜੀ 11 ਸਪਤੰਬਰ, ਇਹ ਇਨਵੀਟੇਸ਼ਨ ਤੇ ਮੀਡੀਆ ਲਈ ਆ ਇਹ ਸਾਰੀ ਬੈਠਕ, ਤੇ ਵੈਸੇ ਜੇ ਕੋਈ ਆਉਣਾ ਚਾਹੁੰਦਾ ਹੈ ਮੈਨੂੰ ਫੋਨ ਕਰ ਲੈਣ, ਅਸੀਂ ਐਡਜਸਟ ਕਰ ਲਾਂਗੇ। ਨੰਬਰ ਮੇਰਾ ਹੈਗਾ 416-854-2923, 416-854-2923।
0: ਜੀ, ਸੋ ਉਹ ਹੈਗੇ ਬਾਈ ਹੁਣੀ, ਹਰਦੀਪ ਹੁਣੀ?
1: ਹਾਂਜੀ, ਤੁਸੀਂ, ਮੈਂ ਬਾਈ ਹਰਦੀਪ ਹੁਣਾਂ ਨੂੰ ਲਿਆਉਣਾ, ਤੁਸੀਂ ਜਦ ਤੱਕ ਉਹਨਾਂ ਦਾ ਇੱਕ ਛੋਟਾ ਜਿਹਾ ਗਾਣੇ ਦੇ ਬੋਲ ਸੁਣਾ ਦਿਓ
0: ਜੀ। ਸੋ ਡੈਫੀਨੇਟਲੀ ਜੀ, ਬਾਈ ਹਰਦੀਪ ਹੁਣਾਂ ਦੇ ਬਹੁਤ ਸਾਰੇ ਅਨੇਕਾਂ ਗੀਤ ਆ ਜਿਹੜੇ ਸੁਪਰ ਡੁਪਰ ਹਿੱਟ ਉਹਨਾਂ ਨੇ ਦਿੱਤੇ ਆ। ਹੁਣ ਉਹਨਾਂ ਦਾ ਸ਼ਮਸ਼ੇਰ ਸੰਧੂ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਆਇਆ। ਸੋ ਜੇ ਅਸੀਂ ਗੀਤਾਂ ਦੀ ਗੱਲਬਾਤ ਕਰੀਏ, ਉਹਨਾਂ ਨੂੰ ਸਰਪੰਚ ਹੀ ਕਹਿੰਦੇ ਹੁੰਦੇ ਸੀਗੇ
2: ਜੀ,
0: ਕਿ ਗਾਇਕਾਂ ਦੇ ਨਾ ਜਿਹੜਾ ਵੀ ਕੋਈ ਕੰਮ ਕਿਸੇ ਗਾਇਕ ਨੂੰ ਹੋਣਾ ਤੇ ਟੂਰ ਜਾਣਾ ਕੋਈ, ਤਾਂ ਉਹਨਾਂ ਨੇ ਕਹਿਣਾ ਕਿ ਹਰਦੀਪ ਬਾਈ ਨੂੰ ਕਹਿ ਦੋ। ਸੋ ਹਰਦੀਪ ਬਾਈ ਹੁਣੀ ਸਰਪੰਚ
1: ਆ ਗਏ ਜੀ, ਹਰਦੀਪ ਬਾਈ ਜੀ ਕਰ ਲਓ ਗਏ,
0: ਸਰਪੰਚ ਸਾਹਿਬ ਆ ਗਏ। ਹਾਂਜੀ ਹਰਦੀਪ ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਹਰਦੀਪ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਹੈ? ਰਾਜਵੀਰ ਬੋਪਰੇ ਬੋਲ ਰਹੇ ਜੀ। ਬਹੁਤ ਬਹੁਤ ਸ਼ੁਕਰੀਆ। ਮੈਂ ਗੱਲ ਕਰ ਰਿਹਾ ਸੀ ਕਿ ਬਾਈ ਹਰਦੀਪ ਬੁੜਾ ਨੂੰ ਹਮੇਸ਼ਾ ਸਾਰੇ ਜਿੰਨੇ ਨਾ ਗਾਇਕ ਵੀ ਸੀ ਉਹ ਸਰਪੰਚ ਸਾਹਿਬ ਕਹਿ ਕੇ ਹੁਣ ਵੀ ਬੁਲਾਉਂਦੇ ਆ, ਉਦੋਂ ਵੀ ਕੋਈ ਕੰਮ ਹੋਣਾ ਮੈਨੂੰ ਲੱਗਦਾ ਸਰਪੰਚ ਦਾ ਵੈਸੇ ਹੀ ਕਹਿੰਦੇ ਸੀਗੇ, ਕੰਮ ਤਾਂ ਸਰਪੰਚ ਦੇ ਉੱਤੇ ਦੇ ਕਰ ਦਿੰਦੇ ਸੀ।
1: ਥੈਂਕ ਯੂ ਬੋਪਰਾ ਸਾਹਿਬ, ਤੁਸੀਂ ਯਾਦ ਕੀਤਾ, ਲਵ ਯੂ ਡੀਅਰ ਮਾਈ ਯੰਗਰ ਬ੍ਰਦਰ। ਹੋਰ ਸੁਣਾਓ ਕੀ ਹਾਲ ਤੁਹਾਡਾ?
0: ਬਹੁਤ ਚੜ੍ਹਦੀ ਕਲਾ। ਪਹਿਲਾਂ ਤਾਂ ਟੋਰਾਂਟੋ ਦੀ ਧਰਤੀ ਤੇ ਤੁਹਾਨੂੰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਤਿਕਾਰ। ਇਹਨਾਂ ਨਾਲ ਮੈਂ ਇੱਕ ਦਿਨ
1: ਲਵ ਯੂ ਡੀਅਰ, ਲਵ ਯੂ, ਲਵ ਆਵਾਮ ਟੋਰਾਂਟੋ ਚ ਵਸਦੇ ਸਾਰੇ ਪਰਿਵਾਰਾਂ ਨੂੰ ਬਾਈ ਹਰਦੀ ਵੱਲੋਂ ਸਤਿ ਸ਼੍ਰੀ ਅਕਾਲ ਜੀ।
0: ਸੋ ਬਾਈ ਤੁਹਾਨੂੰ ਨਾ ਮੈਂ ਉਦਣ ਸੁਣਿਆ ਬਾਈ ਹੁਣਾਂ ਦੀ ਆਵਾਜ਼, ਮੈਂ ਕਿਹਾ ਬਈ ਐਂ ਪਈ ਆ ਜਿਵੇਂ ਨਾ ਤੁਸੀਂ ਮਲਾਈ ਦੇ ਵਿੱਚ ਨੀ ਕੋਈ ਚੀਜ਼ ਐਂ ਲਿਆ ਕੇ ਦਿੰਦੇ ਹੁੰਦੇ ਹਨਾ, ਕੋਈ ਐਂ ਪ੍ਰੋਪਰ ਪੂਰਾ ਸ਼ੋ ਹੋਏਗਾ ਜੀ।
1: ਸੋ ਥੈਂਕ ਯੂ
0: ਬਾਈ, ਤੁਸੀਂ ਕੁਛ ਹੋਰ ਸੁਨੇਹਾ ਦੇਣਾ ਚਾਹੁੰਦੇ ਹੋ ਟੋਰਾਂਟੋ ਵਾਸੀਆਂ ਨੂੰ?
1: ਬਸ ਜੀ ਆਪਣੀ ਚੰਗੀ ਗਾਇਕੀ ਨੂੰ ਸੁਣੋ ਜੀ, ਆਪਣਾ ਬੱਚਿਆਂ ਨੂੰ ਨਸ਼ੇ ਤੋਂ ਰਹਿਤ ਰੱਖੋ, ਚੰਗੇ ਗੀਤ ਜੇ ਉਹ ਆਪਾਂ ਇੱਕ ਕਲਾਕਾਰ ਹੀ ਹੁੰਦਾ ਜੋ ਪਰੋਸ ਕੇ ਦਿਆਂਗੇ ਬੱਚੇ, ਉਹ ਲੋਕਾਂ ਵਾਸਤੇ ਇੱਕ ਐਕਟਰ ਹੁੰਦਾ, ਹਾਂਜੀ ਇੱਕ ਔਰਾ ਹੁੰਦਾ ਕਿ ਬੱਚੇ ਉਹ ਚੀਜ਼ਾਂ ਫਾਲੋ ਕਰਦੇ ਆ ਕਿ ਮੈਂ ਤੁਹਾਡੇ ਮੀਡੀਆ ਬੋਪਰਾ ਕਹਿਣਾ ਚਾਹੁੰਦਾ ਕਿ ਜੋ ਆਪਾਂ ਪਰੋਸ ਕੇ ਦਿਆਂਗੇ ਆਪਾਂ ਸੱਭਿਆਚਾਰ ਦੇ ਨੇੜੇ ਉਹੋ ਜਿਹੇ ਗੀਤ ਗਾਈਏ ਜਿਹੜੇ ਆਪਾਂ ਸਾਰੇ ਆਪਣੇ ਪਰਿਵਾਰਾਂ 'ਚ ਬਹਿ ਕੇ ਸੁਣ ਸਕੀਏ, ਨੱਚ ਟੱਪੀਏ, ਆਪਣਾ ਗਾ ਸਕੀਏ, ਉਹ ਗੀਤ ਤੁਹਾਡੇ ਫਿਰ ਗੀਤ ਬੋਪਰਾ ਜੀ ਲੋਕ ਗੀਤ ਬਣ ਜਾਂਦੇ ਆ।
0: ਉਹ ਲੋਕ ਗੀਤ ਬਣੇ ਹੋਏ ਨੇ ਬਾਈ ਤੁਹਾਡੇ, ਬਿਲਕੁਲ ਗੱਲ ਸਹੀ ਹੈ ਤੁਹਾਡੇ, ਜਿੰਨੇ ਗੀਤ ਨੇ ਹੁਣ ਤੱਕ ਜ਼ਹਿਨ ਦੇ ਵਿੱਚ ਨੇ ਬਹੁਤ ਸਾਰੇ ਗੀਤ ਨੇ। ਅੱਛਾ ਬਾਈ ਹੁਣੀ, ਮੈਂ ਇੱਕ ਦਿਨ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀਗੇ ਕਿ ਭੰਗੜੇ ਦੇ ਨਾਲ ਬਹੁਤ ਸਾਰਾ ਟਾਈਮ ਬੋਲੀਆਂ ਬਾਈ ਹੁਣਾਂ ਨੇ ਉਹ ਵੀ ਪਾਈਆਂ, ਸੁਰਜੀਤ ਬਿੰਦਰਗੇ ਸਾਹਿਬ ਵੀ
1: ਅਸੀਂ ਇਕੱਠੇ ਪਾਈਆਂ ਜੀ ਉਦੋਂ ਬਾਜੀ ਜਦੋਂ 82 ਏਸ਼ੀਅਨ ਗੇਮਾਂ ਹੋਈਆਂ।
0: ਵਾਹ, ਤੇ ਇਹਨਾਂ ਨੇ ਇੱਕ ਮੈਨੂੰ ਕਿੱਸਾ ਬਹੁਤ ਸੋਹਣਾ ਸੁਣਾਇਆ ਕਿ ਦਿਲਸ਼ਾਦ ਅਖਤਰ ਹੁਣਾਂ ਨੂੰ ਜਦੋਂ ਲੈ ਕੇ ਗਏ ਸੀਗੇ ਬਾਹਰਲੇ ਇੰਗਲੈਂਡ ਦੇ ਟੂਰ ਤੇ, ਕਹੇ ਸੀ ਬਾਈ ਯੂਕੇ
1: ਅਸੀਂ 89 ਜੀ ਨਾ ਦੋਨੋਂ ਸਟਾਰ ਨਵੇਂ ਮੇਰਾ ਕੰਮ ਤੇ ਚੱਲ ਪਿਆ ਨਵਾਂ ਨਾਮ ਉਦੋਂ ਮਾਨ ਬਾਬੂ ਸਿੰਘ ਮਾਨ ਨੇ ਪੇਸ਼ ਕੀਤਾ ਸਾਨੂੰ ਜਦੋਂ ਅਸੀਂ ਗਏ ਮਨ ਵਿੱਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਸੱਜਣਾ ਵੇ ਤਾਂ ਮਜਬੂਰ ਮਨ ਵਿੱਚ ਵਸਦਾ ਉੱਥੇ ਮੈਂ ਜਦੋਂ ਜਾਣਾ ਤੇ ਮੈਂ ਚੱਕ ਲਿਆ ਮਹੀਨਾ ਕੁ ਪਹਿਲਾਂ ਹੀ ਹੈਗਾ ਟਾਈਮ ਨਾ ਥੋੜਾ
0: ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਦੱਸੋ
1: ਮੈਂ ਕੋਟਕਪੁਰ ਤੋਂ ਲੈ ਕੇ ਆਇਆ ਨੂੰ ਤੇ ਇੱਥੇ ਤੁਹਾਡੇ ਟੋਰਾਂਟੋ ਹੁੰਦੇ ਜੀਤਾ ਚੰਨੀ ਭਰਾ ਸ਼ੋਅ ਕਰਾਉਂਦੇ ਹੋਏ ਆਪਣਾ ਤੇ ਮੈਨੂੰ ਕਹਿੰਦੇ ਵੀ ਮੁੰਡਾ ਮੁੰਡਾ ਆਇਆ ਭਾਣੇ ਇੰਗਲੈਂਡ ਦਾ ਲੱਗਦਾ ਤੇ ਇਹਨੂੰ ਚੱਕ ਲਓ ਜਾ ਕੇ ਉਹ ਤਾਂ ਉਦੋਂ ਵੀ ਆਪਾਂ ਸਰਪੰਚ ਸੀਗੇ ਤੇ ਮੈਂ ਲੈਂਦਾ ਆਪਣੇ ਘਰੇ ਘਰੇ ਲਿਆ ਕੇ ਤੇ ਇਹਨਾਂ ਨੂੰ ਉਦੋਂ ਬਾਅਦ ਜੀ ਆਪਣਾ ਸ਼ੁਰੂ ਕਰ ਲਿਆ ਆਪਣਾ ਕਹਿੰਦੇ ਆ ਜਾਓ ਕੀ ਆਪਣਾ ਇਹਦਾ ਸੈਨ ਸੂਨ ਕਰ ਲਿਆ ਤੇ ਜੋ ਫਾਰਮੈਲਿਟੀ ਤੇ ਸਾਰਾ ਕੁਛ ਜਦੋਂ ਹੋ ਗਿਆ ਪੈਸੇ ਪੂਸੇ ਦੇ ਤੇ ਮੈਨੂੰ ਕਹਿੰਦਾ ਮੇਰੇ ਕੋਲ ਤਾਂ ਪਾਸਪੋਰਟ ਹੀ ਆ ਨੀ ਕਹਿੰਦਾ ਮੈਂ ਕਿਹਾ ਕਰ ਲਓ ਭਿਓ ਤੁਹਾਡਾ ਫਿਰ ਮੈਂ ਉਹਨੂੰ ਕੋਟ ਪੈਂਟ ਸਵਾ ਕੇ ਦਿੱਤੇ ਜਿੱਥੋਂ ਮੈਂ ਸਵਾਉਂਦਾ ਸੀਗਾ ਕਿਉਂਕਿ ਇਹਦੀ ਜਿਹੜੀ ਦਿੱਖ ਸੀ ਨਾ ਸੋਹਣਾ ਕੋਟ ਪਿੰਡ ਦੇ ਬੋਲ ਆਈ ਸੀਗੀ ਲੱਗਦਾ ਕਿਉਂਕਿ ਲੰਡਨ ਦਾ
0: ਕਲਾਕਾਰ ਹਾਂਜੀ ਬਿਲਕੁਲ
1: ਤੇ ਫਿਰ ਰੱਖ ਲਿਆ ਫਿਰ ਗੁਰੂ ਮਹਾਰਾਜ ਉੱਥੇ ਹੀ ਫਿਰ ਆਪਾਂ ਸਰਪੰਚ ਬਣ ਗਿਆ ਨਾ ਫਿਰ ਹੱਥੋਂ ਹੱਥ ਇਹਦਾ ਬਣਵਾਇਆ ਪਾਸਪੋਰਟ ਗੱਲ ਸੀਗੀ ਕਿ ਜਦੋਂ ਉੱਥੇ ਨਾ ਜਦੋਂ ਜਹਾਜ਼ ਚੜਿਆ ਤੇ ਇਹਨੇ ਵੀ ਪਹਿਲੀ ਵਾਰ ਚੜਨਾ ਸੀਗਾ ਤੇ ਮੈਂ ਵੀ ਪਹਿਲੀ ਵਾਰ ਚੜਨਾ ਮੈਂ ਬੰਬੇ ਬੰਬੇ ਜਾਂਦਾ ਰਿਹਾ ਸੀਗਾ ਤੇ ਥੋੜਾ ਪੜਿਆ ਲੱਗਦਾ ਮੈਂ ਇਹ ਪੈ ਗਿਆ ਪੈਗ ਸ਼ੈਗ ਲਾ ਕੇ ਤੇ ਮੈਨੂੰ ਉੱਥੇ ਉਹ ਕਹਿੰਦਾ ਮੈਂ ਕਿਹਾ ਕੰਜਰਾ ਜਦੋਂ ਇੰਗਲੈਂਡ ਪਹੁੰਚਿਆ ਸੀ ਮੈਂ ਕਿਹਾ ਕੰਜਰਾ ਸੁੱਤਾ ਹੀ ਰਹਿ ਗਿਆ ਮੈਂ ਜੋ ਇੰਨਾ ਸਵਾਦ ਆਇਆ ਕਹਿੰਦਾ ਕੀ ਹੋਇਆ ਮੈਂ ਕਿਹਾ ਉੱਥੇ ਗੈਸ ਸਟੇਸ਼ਨ ਸੀਗਾ ਉਹਨਾਂ ਤੇਲ ਭਰਾਇਆ ਚ ਤੇ ਕਹਿੰਦਾ ਤੁਸੀਂ ਫਿਰ ਮੈਂ ਕਿਹਾ ਮੈਂ ਉੱਤਰ ਕੇ ਸੈਰ ਸ਼ੁਰੂ ਕੀਤੀ ਕਹਿੰਦਾ ਮਿੰਟ ਵਾਲੀ ਗੱਲ ਆ ਜਦੋਂ ਆਪਾਂ ਕੈਨੇਡਾ ਟੂਰ ਤੋਂ ਵਾਪਸ ਆਵਾਂਗੇ ਨਾ ਮੈਨੂੰ ਮੈਂ ਜਗਦਾ ਰਹੂੰਗਾ ਲੰਡਨ ਤੋਂ ਇੰਡੀਆ ਤੱਕ ਮੈਨੂੰ ਦੱਸ ਦੇਣਗੇ ਤੇਲ ਕਿੱਥੋਂ ਪਾਉਂਦਾ
0: ਬਿਲਕੁਲ
1: ਪਰ ਮੈਂ ਅਮਾਨ ਦਾ ਬਾਈ ਦਾ ਗੁਰਸ਼ਰਨ ਦਾ ਬਹੁਤ ਧੰਨਵਾਦ ਦਈਏ ਭਾਈ ਮੈਂ ਲੱਭਿਆ ਪਹਿਲਾਂ ਜਦੋਂ ਮੇਰਾ ਪੋਸਟਰ ਵੇਖਿਆ ਐਡਮਿੰਟਨ ਵਾਲਾ ਕਿ ਬਾਈ ਦਾ ਓਨਰ ਹੋ ਰਿਹਾ ਇਹ ਕਹਿੰਦਾ ਫਿਰ ਭਾਜੀ ਫਿਰ ਇਹ ਗੱਲਾਂ ਨੀ ਹੋਣੀਆਂ ਟੋਰਾਂਟੋ ਪਤਾ ਲੱਗਦਾ ਪਤਾ ਆ ਰਿਹਾ ਤੇ ਫਿਰ ਇਹਨਾਂ ਨੇ ਏਅਰਪੋਰਟ ਤੋਂ ਚੱਕ ਲਿਆ ਮਤਲਬ ਕਿ ਕਹਿੰਦੇ ਪਹਿਲਾਂ ਆਪਾਂ ਇੱਥੇ ਮੂੰਹ ਮਤ ਹੁੰਦੇ ਹਾਂ ਤੇ ਖਾਓ ਪੀਓ ਤੇ ਫਿਰ ਸਟੂਡੀਓ ਚੱਲੋ ਤੇ ਆਪਾਂ ਮੈਂ ਤੁਹਾਡਾ ਡੇਟ ਮੈਂ ਪਹਿਲੇ ਵੱਧ ਨੀ ਕਿ ਹਰਦੀਪ ਮੈਂ ਦੱਸਿਆ ਫਿਰ ਮੈਂ ਕਿਹਾ ਪਿੱਛੇ ਪਿੱਛੇ ਮੈਂ ਦਵਿੰਦਰ ਬਾਈ ਨੂੰ ਰਿਕੁਐਸਟ ਕਰ ਲਈ ਉਹ ਵੀ ਇਹਨੂੰ ਆ ਰਿਹਾ
0: ਸੋ ਦਵਿੰਦਰ ਬਾਈ ਹੁਣੀ ਵੀ ਪਹੁੰਚੇ ਆ ਉਹਨਾਂ ਦੇ ਬਹੁਤ ਸੁਪਰ ਡੁਪਰ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਆ ਸੋ ਆਪਣੇ ਐਜ ਏ ਗਾਇਕ ਵੀ ਤੇ ਨਾਲ ਦੀ ਨਾਲ ਹੀ ਗੀਤਕਾਰ ਤਾਂ ਬਹੁਤ ਕਮਾਲ ਦੇ ਉਹਨਾਂ ਨੇ ਮਤਲਬ ਹਿੱਟ ਸੁਪਰ ਹਿੱਟ ਕਲਾਕਾਰ ਬਣਾਏ ਆ ਸੋ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਹੈ ਨਾ ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨਹੀਂ ਹੋਰ ਅਨੇਕਾਂ ਗੀਤਾਂ ਦੇ ਰਚੇਤਾ ਨੇ ਦਵਿੰਦਰ ਖੰਨਿਆ ਵਾਲਾ ਬਾਈ ਸੋ ਬਾਈ ਬਹੁਤ ਬਹੁਤ ਧੰਨਵਾਦ ਸਾਡੀ ਅਸੀਂ ਉਡੀਕ ਰਹੇਗੀ ਤੁਹਾਨੂੰ ਤੁਹਾਡੇ ਫਿਰ ਦਰਸ਼ਨ ਕਰਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਧੰਨਵਾਦ ਸੋ
1: ਮਾਨ ਸਾਹਿਬ ਗੋਲ ਹੀ ਖੜੇ ਮੇਰੇ
0: ਜੀ
1: ਹਾਂਜੀ
0: ਸੋ ਮਾਨ ਸਾਹਿਬ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮਚ
1: ਤੇ ਤੁਸੀਂ ਫੈਮਿਲੀ ਨੂੰ ਨਾਲ ਲੈ ਕੇ ਆਉਣਾ ਤੇ ਫਰਾਈਡੇ ਸ਼ਾਮ ਦਾ ਪ੍ਰੋਗਰਾਮ ਆਪਣਾ
0: ਡੈਫੀਨੇਟਲੀ ਡੈਫੀਨੇਟਲੀ ਜੀ ਬਹੁਤ
1: ਮੇਰਾ ਨੰਬਰ ਇੱਕ ਵਾਰ ਫੇਰ ਦੱਸ ਦਵਾਂ 416-854-2323
0: ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਦੱਸ ਦਈਏ ਕਿ ਅਸੀਂ ਨਾ ਜਿਹੜੀ ਹੈਗੀ ਆ ਇਹਨਾਂ ਦੀ ਇੱਕ ਇੰਟਰਵਿਊ ਕੀਤੀ ਆ
2: ਜੀ
0: ਉਹ ਇੰਟਰਵਿਊ ਦੇ ਵਿੱਚ ਬਾਈ ਆਹ ਸਾਰੀਆਂ ਚੀਜ਼ਾਂ ਪੋਡਕਾਸਟ ਇੱਕ ਉਹ ਪਾ ਦੇਣਾ ਆਪਾਂ ਦਵਿੰਦਰ ਖੰਨੇ ਵਾਲੇ ਬਾਈ ਨਾਲ ਵੀ ਕੀਤਾ ਹੋਇਆ ਤੇ ਬਾਈ ਹਰਦੀਪ ਉਹਨਾਂ ਨਾਲ ਐਸਾ ਕਮਾਲ ਦਾ ਉਹ ਪੋਡਕਾਸਟ ਹੋਇਆ ਕਮਾਲ ਦੀ ਇਹਨਾਂ ਨੇ ਸ਼ਿਵ ਕਿਵੇਂ ਟੱਚ ਕੀਤਾ ਸ਼ਿਵ ਨੂੰ ਕਿਸ ਤਰੀਕੇ ਨਾਲ ਭੰਗੜੇ ਦੀਆਂ ਬੋਲੀਆਂ ਨੂੰ ਕਿਸ ਤਰੀਕੇ ਨਾਲ ਲਾਈਫ ਦੇ ਵਿੱਚ ਗੈਪ ਕਾਹਤੋਂ ਪੈ ਗਿਆ ਇਹਨਾਂ ਦਾ ਸੋ ਬਹੁਤ ਸਾਰੀਆਂ ਸੋਹਣੀਆਂ ਗੱਲਾਂ ਕਮਾਲ ਦੀਆਂ ਗੱਲਾਂ ਉਸ ਪੋਡਕਾਸਟ ਦੇ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੰਗ ਸਟੂਡੀਓਜ਼ ਦਾ ਜਿਹੜਾ ਯੂਟਿਊਬ ਚੈਨਲ ਆ ਉਹ 'ਤੇ ਅਸੀਂ ਪੋਸਟ ਕਰ ਦਾਂਗੇ ਉੱਥੇ ਤੁਹਾਨੂੰ ਮਿਲੇਗਾ ਅਤੇ ਕਹਾਣੀ ਦਾ ਸਮਾਂ ਵੀ ਹੋ ਗਿਆ ਉਹ ਤੋਂ ਪਹਿਲਾਂ ਨਾਗਪਾਲ ਸਾਹਿਬ ਵੀ ਸਾਡੇ ਕੋਲ ਆ ਗਏ ਆ ਨਾਗਪਾਲ ਸਾਹਿਬ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਨਾਗਪਾਲ ਸਾਹਿਬ ਥੋੜ੍ਹਾ ਜਿਹਾ ਦੱਸੋ ਕਿ ਜਿਹੜੇ ਵੀਰ ਭਾਈ ਅੱਜ ਵੀ ਮੇਰੇ ਤੋਂ ਨੰਬਰ ਮੰਗ ਰਹੇ ਸੀ ਮੈਂ ਕਿਹਾ ਭਾਈ ਨੰਬਰ ਤੁਹਾਨੂੰ ਕੱਲ੍ਹ ਅਸੀਂ ਦਿੱਤਾ ਵਾ ਫਿਰ ਅੱਜ ਦੇ ਦਿੰਦੇ ਹਾਂ ਨੰਬਰ ਇੱਕ ਵਾਰ ਫਿਰ ਦੇਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੇ ਜਿਹੜੇ ਵੀਰ ਭਾਈ ਅਜੇ ਰਹਿ ਗਏ ਜੇਕਰ ਤੁਸੀਂ ਵੀ ਲੋਨ ਲੈਣਾ ਚਾਹੁੰਦੇ ਹੋ
2: ਜੀ
0: ਤਾਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਸਿਰਫ ਇੱਕ ਫੋਨ ਕਾਲ ਅਵੇ ਆ ਤੁਸੀਂ ਇੱਕ ਫੋਨ ਕਾਲ ਕਰ ਲਓ ਤਾਂ ਤੁਹਾਨੂੰ ਉਹ ਲੋਨ ਆ ਜਿਹੜਾ ਉਹ ਮਿਲ ਜਾਣਾ ਨਾਗਪਾਲ ਸਾਹਿਬ ਥੋੜ੍ਹੀ ਜਿਹੀ ਦਿਓ ਅਪਡੇਟ
3: ਬਿਲਕੁਲ ਜੀ ਬਿਲਕੁਲ ਐਂਡ ਇਟਸ ਇਸਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਅਗਰ ਆਪ ਚੈਟ ਜੀਪੀਟੀ ਪੇ ਵੀ ਡਾਲੇਂਗੇ ए बेटर लोन देन दीज कंडीशंस, इस कंडीशन पे भी कहीं और लोन मिलता है वहां पे आएगा नॉट एप्लीकेबल. मतलब चैट जीपीटी खुद कहता है कि ऐसे बड़े लोन एग्जिस्ट नहीं करता. 50,000 से 1,70,000 डॉलर तक का लोन है, 0% पे है, बिना गारंटी के है, डायरेक्ट आपको गवर्नमेंट आपके खाते में देती है, 2.5 साल बाद पहली किस्त जाती है, साल का ब्याज शुरू में 0% है 2.5 साल तक, उसके बाद 2.5% है पूरे साल का. $1,00,000 पे सिर्फ महीने का ब्याज कितना बना? $200. कोई भी चलाकी मीठी बातें नहीं है. अभी भी एक 75 ईयर्स के हमारे क्लाइंट हैं, टिम मॉर्टन के 3 गिफ्ट कार्ड लेके आए हैं, बड़े खुश हैं, उनका अप्रूवल आया अभी, राइट. तो इसलिए आप स्किल हासिल करें, साथ में लोन हासिल करें. आज गवर्नमेंट लोन दे रही है, कल को अगर टैरिफ या कुछ गवर्नमेंट का डेफिसिट बढ़ा, क्या पता कुछ चेंजेस आ जाए, तो अभी अप्लाई करें. बैच स्टार्ट हो रहा है 437-234-3175, 437-234-3175. स्किल डेवलप करें ऑनलाइन, फुली ऑनलाइन, आसान से कोर्स घर के कंफर्ट से करें. 50,000 से $1,50,000 हासिल करें 0% पे. 437-234-3175, 437-264-3175.
0: जी 437-234-3175, 437-234-3175, 437-234-3175 ਤੇ ਤੁਸੀਂ ਕਾਲ ਕਰ ਲਿਓ ਬਾਜੀ. ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ. ਬਹੁਤ ਬਹੁਤ ਸ਼ੁਕਰੀਆ. ਲਓ ਕਹਾਣੀ ਦਾ ਸਮਾਂ ਜਿਹੜਾ ਉਹ ਹੋ ਚੱਲਿਆ
2: ਜੀ,
0: ਕਹਾਣੀ ਆਪਾਂ ਫਿਰ ਕਰੀਏ ਸ਼ੁਰੂ.
2: ਪਰ
0: ਇਹ ਕਹਾਣੀ ਹੈ ਜਿਹੜੀ ਇਹ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤੀ ਜਾ ਰਹੀ ਹੈ. ਮੋਨਾ ਮਹਿੰਗੀ ਜੀ ਕਹਿੰਦੇ ਆ ਕਿ ਭਾਈ ਬਾਕੀ ਇੰਸ਼ੋਰੈਂਸਾਂ ਲੈਣੀਆਂ ਤੁਹਾਡੀ ਮਰਜ਼ੀ ਹੈ, ਜਦੋਂ ਵੀ ਕ੍ਰਿਟੀਕਲ ਇਲਨੈਸ ਬਿਲਕੁਲ ਵੀ ਡਿਲੇ ਨਾ ਕਰਿਓ. ਕਾਰਨ ਇਹ ਹੈ ਬਾਅਦ 'ਚ ਜੇ ਇੱਕ ਵਾਰ ਡਿਲੇ ਹੋ ਗਈ, ਬਾਅਦ 'ਚ ਕੰਪਨੀ ਨੇ ਤੁਹਾਨੂੰ ਫਿਰ ਕਹਿ ਦੇਣਾ ਕਿ ਨਹੀਂ ਹੁਣ ਸਾਡੇ ਬਸ ਦੀ ਗੱਲ ਨਹੀਂ ਹੈ. ਸੋ ਮੋਨਾ ਜੀ ਤੋਂ ਆਪਾਂ ਕ੍ਰਿਟੀਕਲ ਇਲਨੈਸ ਦਾ ਥੋੜ੍ਹਾ ਜਿਹਾ ਪੁੱਛੀਏ. ਉਹ ਤੋਂ ਬਾਅਦ ਕਹਾਣੀ ਬਹੁਤ ਸੋਹਣੀ ਆ ਬਾਈ ਹਰਪ੍ਰੀਤ ਜਵੰਦਾ ਹੋਣਾ ਦੀ ਆ, ਬੜੀ ਕਮਾਲ ਦੀ ਕਹਾਣੀ ਆ, ਉਹ ਤੁਹਾਡੇ ਰੂਬਰੂ ਕਰਾਂਗੇ. ਮੋਨਾ ਜੀ ਥੋੜ੍ਹਾ ਜਿਹਾ ਕ੍ਰਿਟੀਕਲ ਇਲਨੈਸ ਬਾਰੇ ਦੱਸ ਦਿਓ ਕਿ ਅਸੀਂ ਕਈ ਵਾਰ ਇਹਨੂੰ ਉਈ ਲੈ ਲੈਂਦੇ ਹਾਂ ਵੀ ਕੋਈ ਨਹੀਂ ਕਰਾ ਲਾਂਗੇ ਹਜੇ ਬਾਅਦ 'ਚ ਕਰਾ ਲਾਂਗੇ, ਇਹ ਥੋੜ੍ਹਾ ਜਿਹਾ ਦੱਸ ਦਿਓ ਕਿ ਇਹ ਬਾਅਦ 'ਚ ਫਿਰ ਕਈ ਵਾਰ ਹੁੰਦੀ ਨਹੀਂ ਹੈ. ਜੀ
4: ਬਿਲਕੁਲ ਰਾਜਵੀਰ ਜੀ, ਕਾਫੀ ਵਾਰ ਕਈ ਵਾਰ ਜਦੋਂ ਆਪਾਂ ਗੱਲ ਕਰਦੇ ਹਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਲਾਈਫ ਇੰਸ਼ੋਰੈਂਸ ਦੀ, ਤਾਂ ਪਰਸਨ ਨੂੰ ਇਹ ਲੱਗਦਾ ਹੈਗਾ ਕਿ ਚਲੋ ਇਹ ਰਿਕੁਆਇਰਮੈਂਟ ਹੈਗੀ ਆ ਆਪਾਂ ਕਰਵਾ ਲਵਾਂਗੇ. ਪਰ ਬਹੁਤ ਵਾਰ ਰੀਅਲ ਜਿਹੜੀਆਂ ਸਿਨੇਰੀਓਜ਼ ਆਉਂਦੇ ਨੇ, ਰੀਅਲ ਲਾਈਫ ਟਾਈਮ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਉਸ ਟਾਈਮ ਤੇ ਬਹੁਤ ਦੁੱਖ ਲੱਗਦਾ ਹੈਗਾ ਸੁਣ ਕੇ. ਕਿਉਂਕਿ ਅੱਜ ਹੀ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਜੀ, ਤਾਂ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਪਰਸਨ ਹੈਗੇ ਆ ਜਿਹੜੇ ਕਿ ਇਸ ਟਾਈਮ ਤੇ ਆਸਟ੍ਰੇਲੀਆ ਦੇ ਵਿੱਚ ਸਟੱਡੀ ਬੇਸ ਤੇ ਗਿਆ ਸੀਗਾ, ਐਂਡ 23-year-old ਜਿਹਨੂੰ ਕਿ ਬ੍ਰੇਨ ਕੈਂਸਰ ਡਾਇਗਨੋਸ ਹੋਇਆ ਸਟੇਜ 3. ਹੁਣ ਜਦੋਂ ਸਟੇਜ 3 ਕੈਂਸਰ ਦਾ ਡਾਇਗਨੋਸ ਹੁੰਦਾ ਹੈਗਾ, ਤਾਂ ਉਸ ਟਾਈਮ ਤੇ ਕੀ ਕੰਡੀਸ਼ਨ ਆਉਂਦੀ ਹੈ ਕਿ ਪਰਸਨ ਟਰੈਵਲ ਨਹੀਂ ਕਰ ਸਕਦੇ ਹੁੰਦੇ, ਉੱਥੇ ਹੀ ਰਹਿ ਕੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਕਰਵਾਉਣਾ ਪੈਂਦਾ ਹੈਗਾ. ਸੋ ਹੁਣ ਅਸੀਂ ਅਕਸਰ ਦੇਖਦੇ ਹਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਰਸਨ ਦਾ ਹੀ ਸੋਚਦਾ ਹੈ ਕਿ ਹਾਰਟ ਅਟੈਕ ਹੈਗੇ ਆ, ਕੈਂਸਰ ਦੀਆਂ ਪ੍ਰੋਬਲਮਸ ਹੈ, ਮੇ ਬੀ ਬਹੁਤ ਹੀ ਲੇਟਰ ਸਟੇਜਿਸ ਤੇ ਹੀ ਇੱਦਾਂ ਦੀਆਂ ਕੰਡੀਸ਼ਨਸ ਆ ਸਕਦੀਆਂ, ਯੰਗ ਏਜ ਵਿੱਚ ਨਹੀਂ ਹੋਣਗੀਆਂ. ਪਰ ਬੇਸਿਕਲੀ ਦੇਖਿਆ ਜਾਵੇ, ਰੀਅਲੀ ਰੀਅਲ ਲਾਈਫ ਦੇ ਵਿੱਚ ਦੇਖਿਆ ਜਾਵੇ, ਤਾਂ ਬਹੁਤ ਛੋਟੀ ਏਜਿਸ ਦੇ ਵਿੱਚ ਅਨਫੋਰਚੁਨੇਟਲੀ ਇੱਦਾਂ ਦੀਆਂ ਸਿਚੁਏਸ਼ਨਸ ਆ ਰਹੀਆਂ ਨੇ. ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਬਾਰ ਬਾਰ ਮੈਸੇਜ

0: ਸਕਦੇ ਹੋ ਐਂਡ ਲੇਟੈਸਟ ਸਟੇਜਿਸ ਤੇ ਤੁਸੀਂ ਉਹੀ ਪਾਲਿਸੀ ਨੂੰ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਹੋ ਤਾਂ ਕਿ ਐਟਲੀਸਟ ਪ੍ਰੋਟੈਕਸ਼ਨ ਵੀ ਹੋ ਜੂਗੀ ਤੇ ਨਾਲ ਦੇ ਨਾਲ ਤੁਹਾਡੇ ਉੱਤੇ ਕੋਈ ਪ੍ਰੀਮੀਅਮ ਦਾ ਬਰਡਨ ਵੀ ਨਹੀਂ ਪੈਣਾ ਜਿਸ ਟਾਈਮ ਤੇ ਕੋਈ ਵੀ ਬੱਚੇ ਜਿੱਦਾਂ ਕਿ 18 ਸਾਲ ਤੋਂ ਲੈ ਕੇ 25-26 ਸਾਲ ਦੇ ਜਾਂ ਕੋਈ ਪਰਸਨ 28 ਈਅਰ ਓਲਡ ਵੀ ਹੈਗੇ ਆ ਨੋਨ ਸਮੋਕਰ ਹੈ ਮੇਲ ਹੈ ਫੀਮੇਲ ਹੈ ਜੇ ਇੱਕ ਐਗਜ਼ਾਮਪਲ ਦੇਵਾਂ ਕਿ 5 ਲੱਖ ਦੀ ਲਾਈਫ ਇੰਸ਼ੋਰੈਂਸ ਤੇ ਨਾਲ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਂਦੇ ਨੇ ਜਸਟ $34 ਦੇ ਵਿੱਚ $34 ਮਹੀਨੇ ਦੇ ਪੇ ਕਰਕੇ ਦੋਨੋਂ ਕਵਰੇਜਿਸ ਲਾ ਸਕਦੇ ਨੇ ਜਿਹਨੂੰ ਕਿ ਲੇਟਰ ਔਨ ਮਨੀ ਬੈਕ ਦੇ ਵਿੱਚ ਤੁਸੀਂ ਕਨਵਰਟ ਕਰ ਸਕਦੇ ਹੋ ਮੇਕ ਸ਼ੋਰ ਕਰੋ ਕਿ ਇਹ ਚੀਜ਼ ਕਵਰੇਜਿਸ ਤੁਹਾਡੇ ਕੋਲ ਜ਼ਰੂਰ ਹੋਣ ਚਾਹੇ ਤੁਸੀਂ ਹਜੇ ਇੱਥੇ ਕੈਨੇਡਾ ਦੇ ਵਿੱਚ ਆਏ ਹੋ ਜਾਂ ਕੈਨੇਡਾ ਤੋਂ ਬਾਹਰ ਜਾ ਰਹੇ ਹੋ ਚਾਹੇ ਪੜ੍ਹਨ ਲਈ ਜਾ ਰਹੇ ਹੋ ਜਾਂ ਕੋਈ ਵੀ ਏਜ ਗਰੁੱਪ ਦੇ ਵਿੱਚ ਹੈਗੇ ਹੋ ਜ਼ਰੂਰ ਇਹ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈਗੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 8416-509-1509 ਈਵਨ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ 100% ਮਨੀ ਬੈਕ ਆਪਸ਼ਨਸ ਵੀ ਹੁੰਦੀਆਂ ਨੇ ਸੋ ਜਿੱਦਾਂ ਵੀ ਤੁਹਾਡਾ ਬਜਟ ਹੁੰਦਾ ਉਸੇ ਤਰੀਕੇ ਦੇ ਨਾਲ ਪਾਲਿਸੀ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ 416-509-1509
1: ਲਓ ਜੀ ਅੱਜ ਦੀ ਕਹਾਣੀ ਹੈ ਜਿਹੜੀ ਉਹ ਤੁਹਾਡੇ ਰੂਬਰੂ ਕਰਦੇ ਹਾਂ ਇਹ ਕਹਾਣੀ ਹੈ ਜਿਹੜੀ ਬਾਈ ਹਰਪ੍ਰੀਤ ਜਵੰਦਾ ਉਹਨਾਂ ਦੀ ਹੈ ਸੋ ਤੁਸੀਂ ਇੱਕ ਤਾਂ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਰੁਜ਼ਗਾਰ ਕੇ ਲਈ ਸਮਾਚਾਰ ਹੈ ਕਿ ਜੇ ਤੁਸੀਂ ਕੰਮ ਦੀ ਭਾਲ ਦੇ ਵਿੱਚੋਂ ਤਾਂ ਤੁਸੀਂ ਆਹ ਨੰਬਰ ਨੋਟ ਕਰ ਲਿਓ ਇਹਨਾਂ ਨੂੰ ਕਾਲ ਕਰ ਲਿਓ ਬਾਈ ਜੀ ਕੰਮ ਤੁਹਾਨੂੰ ਮਿਲ ਜਾਣਾ ਵਧੀਆ ਕੰਮ ਆ ਪਿੰਟ ਸ਼ਰਟ ਪਾ ਕੇ ਜਾਣਾ ਅਤੇ ਵਧੀਆ ਇਨਵਾਇਰਮੈਂਟ ਹੋਊ ਵਧੀਆ ਪੇ ਮਿਲਣੀ ਆ ਤੁਹਾਨੂੰ ਪੱਕਾ ਕੰਮ ਮਿਲ ਜਾਣਾ ਵਾ ਕੋਈ ਲੇਬਰ ਜੋਬ ਨਹੀਂ ਹੈ ਸੇਲਸ ਦੇ ਵਿੱਚ ਕੰਮ ਆ ਸੋ ਨੰਬਰ ਤੁਸੀਂ ਨੋਟ ਕਰ ਲਓ 647-806-5951 647-806-5951 647-806-5951 'ਤੇ ਤੁਸੀਂ ਹੁਣੇ ਕਾਲ ਕਰ ਲਿਓ ਤੁਹਾਨੂੰ ਪੱਕਾ ਕੰਮ ਆ ਜਿਹੜਾ ਉਹ ਮਿਲ ਜਾਣਾ ਸੋ ਲਓ ਅੱਜ ਦੀ ਕਹਾਣੀ ਵੱਲ ਚੱਲਦੇ ਹਾਂ ਉਸ ਤੋਂ ਬਾਅਦ ਪਰਮਜੀਤ ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਅੱਜ ਦੀ ਕਹਾਣੀ ਹੈ ਕਿ 10 ਸਾਲ ਦੀ ਉਮਰ ਹੋਣੀ ਹੈ ਦੇਖਣ ਨੂੰ ਬਹੁਤ ਚੁਸਤ ਦਰੁਸਤ ਲੱਗਦਾ ਸੀਗਾ ਗੁਰਦੁਆਰੇ ਸਾਹਿਬ 'ਚ ਉੱਧਰ ਤਾਬਿਆਂ 'ਤੇ ਬੈਠਾ ਸਿੰਘ ਵਾਕ ਲੈਣ ਲੱਗਦਾ ਅਤੇ ਇੱਧਰ ਇਹਨੇ ਭੋਲੇ ਜਿਹੇ ਨੇ ਮੱਥਾ ਟੇਕ ਕੇ ਅੰਦਰ ਸੰਗਤ ਦੇ ਵਿੱਚ ਆ ਕੇ ਬਹਿ ਜਾਣਾ ਫਿਰ ਅੱਖਾਂ ਬੰਦ ਕਰ ਲੈਣੀਆਂ ਫਿਰ ਬਾਣੀ ਸੁਣਨੀ ਮਗਰੋਂ ਹੱਥ ਸੁੱਚੇ ਕਰਕੇ ਫਿਰ ਦੇਗ ਵਰਤਾਉਣ ਲੱਗ ਜਾਂਦਾ ਸੀਗਾ ਫਿਰ ਅਖੀਰ ਦੇ ਵਿੱਚ ਆਪ ਖੁਦ ਪ੍ਰਸ਼ਾਦ ਲੈ ਕੇ ਕਾਲੀ ਕਾਲੀ ਐਨ ਭੱਜ ਕੇ ਸ਼ੁੱਧਣ ਬਾਹਰ ਨੂੰ ਜਾਣਾ ਅਤੇ ਬਸਤਾ ਬਾਹਰ ਪਿਆ ਹੁੰਦਾ ਸੀਗਾ ਸਕੂਲੇ ਜਾਣ ਵਾਲਾ ਬਸਤਾ ਚੱਕਣਾ ਬਾਹਰੋਂ ਫਿਰ ਪਤਾ ਹੀ ਨਹੀਂ ਲੱਗਣਾ ਕਦੋਂ ਅੱਖੋਂ ਓਹਲੇ ਹੋ ਜਾਂਦਾ ਸੀਗਾ ਬਸ ਇਹੀ ਰੂਟੀਨ ਸੀ ਹਰ ਰੋਜ਼ ਦੀ ਉਹਦੀ ਸ਼ਾਇਦ ਨਾਲ ਦੇ ਪਾਸੇ ਜਿਹੜਾ ਸਕੂਲ ਬਣਿਆ ਹੋਇਆ ਸੀ ਨਾ ਉਹ 'ਚ ਮੈਨੂੰ ਲੱਗਦਾ ਪੜ੍ਹਨ ਜਾਂਦਾ ਸੀਗਾ ਅਜੀਬ ਜਿਹੀ ਖਿੱਚ ਸੀ ਉਹਦੇ 'ਚ ਨਾ ਇੱਕ ਉਹ ਅਲੱਗ ਤਰ੍ਹਾਂ ਦਾ ਕਿਰਦਾਰ ਜਿਹਾ ਸੀਗਾ ਕਈ ਵਾਰ ਤਾਂ ਇਉਂ ਲੱਗਣ ਲੱਗ ਜਾਣਾ ਵੀ ਜਿੱਦਾਂ ਇਹ ਤਾਂ ਇਹਦੀ ਤਾਂ ਹੱਸਣ ਖੇਡਣ ਦੀ ਉਮਰ ਹੈ ਇਹ 'ਚ ਕੋਈ ਬਹੁਤ ਸਿਆਣੀ ਸੋਚ ਆ ਜਿਹੜੀ ਉਹ ਭਾਰੂ ਹੋ ਗਈ ਹੋਵੇ ਵੀ ਹੈ ਲੱਗਦਾ ਬੱਚਾ ਪਰ ਇੰਨਾ ਸਿਆਣਾ ਕਿਵੇਂ ਹੋ ਸਕਦਾ ਕੋਈ ਅਲਤ ਨਹੀਂ ਕਰਦਾ ਕੋਈ ਕੁਛ ਨਹੀਂ ਇੱਕ ਦਿਨ ਬਾਹਰੋਂ ਨਾ ਮੈਨੂੰ ਧੀ ਦਾ ਫੋਨ ਆਇਆ ਕਹਿੰਦੀ ਵੀਰ ਜੀ ਤੁਹਾਡੇ ਦੋਹਤੇ ਨੂੰ ਪੱਗ ਬਣਾ ਤੀ ਆ ਹੁਣ ਕਿਸੇ ਦਿਨ ਗੁਰੂ ਘਰ ਇਹਦੇ ਨਾਮ ਦੀ ਭੇਟਾ ਚੜ੍ਹਾਇਆ ਹੋ ਅਤੇ ਅਰਦਾਸ ਕਰਾ ਦਿਓ ਹੁਣ ਜਦੋਂ ਧੀ ਨੇ ਮੈਨੂੰ ਕਿਹਾ ਨਾ ਕਿ ਵੀਰ ਜੀ ਤੁਹਾਡੇ ਦੋਹਤੇ ਨੂੰ ਪੱਗ ਬਣਾ ਤੀ ਆ ਹੁਣ ਗੁਰੂ ਘਰ ਜਾ ਕੇ ਅਰਦਾਸ ਕਰਿਆ ਹੋ ਭੇਟਾ ਚੜ੍ਹਾਇਆ ਹੋ ਮੈਨੂੰ ਅਲੱਗ ਤਰ੍ਹਾਂ ਦੀ ਇੱਕ ਖੁਸ਼ੀ ਮਹਿਸੂਸ ਹੋਈ ਅਤੀਤ ਦੀ ਬੁੱਕਲ ਜਾਂਦੀ ਸੀ ਮੈਂ ਤਾਂ ਸੋਚੀ ਪੈ ਗਈ ਅੱਜ ਕੱਲ੍ਹ ਦੀਆਂ ਤਾਂ ਅਜੇ ਗੱਲਾਂ ਨੇ ਜਦੋਂ ਡਾਕਟਰ ਨੇ ਝੋਲੀ 'ਚ ਪਾਇਆ ਸੀਗਾ ਅਤੇ ਅੱਜ 7 ਸਮੁੰਦਰ ਪਾਰ ਉਹਦੇ ਸਿਰ 'ਤੇ ਗੁਰਾਂ ਦੀ ਬਖਸ਼ੀ ਹੋਈ ਦਸਤਾਰ ਸਜਾਤੀ ਮੱਲੋ ਮੱਲੀ ਮੇਰੇ ਨਾਲ ਹੰਝੂ ਬਾਕੀ ਅੱਖਾਂ 'ਚੋਂ ਆਪ ਮੁਹਾਰੇ ਹੰਝੂ ਆ ਜਿਹੜੇ ਉਹ ਡਿੱਗਣ ਲੱਗ ਗਏ ਤ੍ਰਿਪ ਤ੍ਰਿਪ ਕਰਕੇ ਅਗਲੇ ਦਿਨ ਮੈਂ ਸਾਜਰੇ ਸਾਜਰੇ ਉੱਠੀ ਪਾਠ ਕੀਤਾ ਹੱਥੀਂ ਦੇਗ ਤਿਆਰ ਕੀਤੀ ਫਿਰ ਪਰਸ ਦੇ ਵਿੱਚ 2000 ਦਾ ਨੋਟ ਪਾ ਕੇ ਗੁਰੂ ਘਰ ਵੱਲ ਨੂੰ ਹੋਤਰੀ ਵੀ ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ ਝੋਲੀ ਦੇ ਵਿੱਚ ਲਾਲ ਪਾਇਆ ਸੀ ਅੱਜ ਧੀ ਦਾ ਫੋਨ ਆਇਆ ਬਾਹਰੋਂ ਕਿ ਉਹਨੇ ਦਸਤਾਰ ਸਜਾਤੀ ਹੈ ਅਰਦਾਸ ਕਰਾ ਕੇ ਆਉਂਦੀ ਹੈ ਕੀ ਵੇਖਿਆ ਵੀ ਅੱਗੇ ਜਿਹੜਾ ਮੁੰਡਾ ਨਾ ਉੱਥੇ ਗੁਰੂ ਘਰ ਦੇ ਵਿੱਚ ਬੈਠਾ ਹੁੰਦਾ ਸੀ ਲੰਗਰ ਵਾਲੇ ਪਾਸੇ ਜਦੋਂ ਪਾਠ ਸੁਣਦਾ ਸੀ ਅੱਖਾਂ ਬੰਦ ਕਰਕੇ ਫਿਰ ਉਹ ਜਦੋਂ ਦੇਗ ਵਰਤਾਉਣ ਲੱਗ ਜਾਂਦਾ ਸੀ ਹੱਥ ਸੁੱਚੇ ਕਰਕੇ ਫਿਰ ਭੱਜ ਕੇ ਜਾ ਕੇ ਬਾਹਰੋਂ ਬਸਤਾ ਚੱਕ ਕੇ ਸਕੂਲ ਦੇ ਵਿੱਚ ਪੜ੍ਹਨ ਚਲੇ ਜਾਂਦਾ ਸੀ ਅੱਜ ਕੀ ਦੇਖਦੀ ਹਾਂ ਅੱਜ ਉਹ ਲੰਗਰ ਵਾਲੇ ਪਾਸੇ ਚੁੱਪ ਚਾਪ ਨੀਵੀਂ ਪਾਈ ਬੈਠਾ ਸੀਗਾ ਅੱਜ ਅਲੱਗ ਜਿਹੀ ਗੱਲ ਸੀ ਕੁਛ ਪਰ ਸਿਰ 'ਤੇ ਉਹਦੇ ਨਿੱਕੀ ਜਿਹੀ ਦਸਤਾਰ ਸਜਾਈ ਹੋਈ ਸੀਗੀ

0: ਨਿੰਮੋ ਝੋਣਾ ਜਿਹਾ ਹੋ ਗਈ। ਮੈਂ ਉਹਦੇ ਕੋਲ ਨੂੰ ਹੀ ਪੁੱਛਣ ਲਈ ਵੀ ਤੂੰ ਐਂ ਕਾਹਤੋਂ ਬੈਠਾ, ਇਹਨਾਂ ਨੂੰ ਉਹਦੇ ਨਾਲ ਦੇ ਭੱਜੇ ਭੱਜੇ ਆਏ ਉਹਦੇ ਕੋਲ, ਅਤੇ ਉਹਨੂੰ ਪੁੱਛਣ ਲੱਗ ਗਏ ਉਹ ਤੂੰ ਅੱਜ ਸਕੂਲ ਨਹੀਂ ਜਾਣਾ। ਉਹ ਉੱਪਰ ਨੂੰ ਝਾਕਿਆ ਕਹਿੰਦਾ ਨਹੀਂ ਅੱਜ ਨਹੀਂ ਜਾਣਾ, ਅੱਜ ਮੇਰੇ ਕੋਲ ਨਾ ਸਕੂਲ ਨੂੰ ਫੀਸ ਦੇਣ ਜੋਗੇ ਪੈਸੇ ਹੈ ਨਹੀਂ ਅਤੇ ਮੈਨੂੰ ਉਹਨਾਂ ਨੇ ਅੰਦਰ ਵੜਨ ਨਹੀਂ ਦੇਣਾ। ਮੈਨੂੰ ਕਿਹਾ ਸੀ ਕਿ ਕੱਲ੍ਹ ਨੂੰ ਫੀਸ ਲੈ ਕੇ ਆਈ ਅਤੇ ਫੀਸ ਮੈਂ ਹੈ ਨਹੀਂ ਪੈਸੇ ਦੇਣ ਨੂੰ। ਉਹ ਕਹਿੰਦੇ ਫਿਰ ਤੂੰ ਨਾਲੇ ਤਾਂ ਕਹਿੰਦਾ ਸੀ ਕੱਲ੍ਹ ਮੇਰੇ ਕੋਲ ਪੈਸੇ ਹੈਗੇ ਆ। ਹਾਂ ਕੱਲ੍ਹ ਸੀਗੇ, ਫਿਰ ਅੱਜ ਕਿੱਥੇ ਖਰਚ ਤੇ ਤੂੰ? ਨਹੀਂ ਕੱਲ੍ਹ ਮੈਂ ਲੈ ਤਾਂ ਲਏ ਸੀ ਫੀਸ ਲਈ ਪੈਸੇ, ਪਰ ਗੁਰੂ ਘਰ ਜਦੋਂ ਮੈਂ ਆਇਆ ਸੀ ਬਾਬਾ ਜੀ ਕਹਿੰਦੇ ਸੀ ਤੂੰ ਦਸਤਾਰ ਸਜਾ ਲਿਆ ਕਰ, ਮੈਂ ਉਹਨਾਂ ਪੈਸਿਆਂ ਦੀ ਆ ਦਸਤਾਰ ਖਰੀਦ ਲਈ ਸੀਗੀ ਅਤੇ ਇਹ ਸਜਾ ਲਈ, ਪਰ ਹੁਣ ਅੱਜ ਫੀਸ ਨੂੰ ਹੈ ਨਹੀਂ ਗੇ ਫੀਸ ਵਾਲੇ ਪੈਸਿਆਂ ਦੀ। ਗਿਆਨੀ ਜੀ ਨੇ ਕਿਹਾ ਸੀ ਨਾ ਦਸਤਾਰ ਸਜਾ ਕਰ, ਦਸਤਾਰ ਸਜਾਈ ਹੈ। ਮੇਰਾ ਬੜਾ ਜੀ ਕਰਦਾ ਸੀ ਕਿ ਦਸਤਾਰ ਬੰਨ ਕੇ ਆਇਆ ਕਰਾਂ, ਫਿਰ ਤਾਂ ਕਹਿੰਦੇ ਅੱਜ ਪੱਕੀ ਕੁੱਟ ਪਊ, ਨਾਲੇ ਤਾਂ ਸਕੂਲੋਂ ਕੁੱਟ ਖਾਣੀ ਤਾਂ, ਅਤੇ ਨਾਲੇ ਤੇਰੇ ਘਰੋਂ ਪੈਣਗੀਆਂ। ਘਰਦਿਆਂ ਨੇ ਕਹਿਣਾ ਤੈਨੂੰ ਫੀਸ ਦਿੱਤੀ ਤੂੰ ਸਕੂਲ ਨਹੀਂ ਗਿਆ, ਸਕੂਲ ਵਾਲਿਆਂ ਨੇ ਕਹਿਣਾ ਤੂੰ ਸਾਡੇ ਕੋਲ ਫੀਸ ਨਹੀਂ ਦਿੱਤੀ, ਤੇਰੇ ਦੋਨੇ ਪਾਸੇ ਤਾਂ ਹੁਣ ਪੈਣਗੀਆਂ। ਇੰਨੀ ਗੱਲ ਆ ਕਿ ਉਹ ਤਾਂ ਹੱਸਦੇ ਹੱਸਦੇ ਮਜ਼ਾਕ ਮਜ਼ਾਕ ਦੇ ਵਿੱਚ ਤੁਰ ਗਏ ਅਤੇ ਉਹ ਫਿਰ ਮੁੜ ਕੇ ਸੋਚਾਂ ਦੇ ਵਿੱਚ ਪੈ ਗਿਆ, ਲੰਗਰ ਦੇ ਜੂਠੇ ਭਾਂਡੇ ਮਾਂਜਣ ਲੱਗ ਗਿਆ, ਸੇਵਾ ਕਰਨ ਲੱਗ ਗਿਆ। ਅੱਖਾਂ ਸਾਹਮਣੇ ਇੱਕ ਕਰਾਮਾਤ ਵਾਪਰੀ, ਮੇਰੇ ਅੰਦਰੋਂ ਜਿਵੇਂ ਰੁੱਗ ਭਰਿਆ ਗਿਆ ਹੋਵੇ। ਮੈਂ ਉਸੇ ਵੇਲੇ ਉਹਨੂੰ ਬਾਂਹ ਤੋਂ ਫੜ ਲਿਆ ਅਤੇ ਨਾਲ ਤੋਰ ਲਿਆ, ਚੱਲ ਪੁੱਤ ਮੇਰੇ ਨਾਲ ਚੱਲ। ਕਿੱਥੇ ਜਾਣਾ ਤੂੰ, ਚੱਲ ਤਾਂ ਸਹੀ, ਫਿਰ ਜੋ ਹੋਇਆ ਉਹ ਤਾਂ ਬੜੀ ਲੰਮੀ ਬਿਥਿਆ ਵਾ, ਪਰ ਉਹਦੇ ਸਕੂਲ ਦੀ ਪੂਰੇ ਸਾਲ ਦੀ ਫੀਸ ਮੈਂ ਭਰਤੀ ਲੈ ਗਈ ਸਕੂਲੇ। ਉਹਨੂੰ ਵੀ ਇਹਦੀ ਫੀਸ ਪੂਰੇ ਸਾਲ ਦੀ ਕਿੰਨੀ ਹੈ? ਕਹਿੰਦੇ ਜੀ ਇੰਨੀ ਹੈ। ਮੈਂ ਪੂਰੇ ਸਾਲ ਦੀ ਫੀਸ ਭਰਤੀ, ਜਿਹੜੇ 2000 ਮੈਂ ਉਹ ਪਾਇਆ ਸੀ ਨਾ ਨੋਟ, ਉਹਨਾਂ ਨੋਟਾਂ ਦੇ ਵਿੱਚ ਹੀ ਮੈਂ ਕਿਹਾ ਫੀਸ ਭਰਾਏ ਤੀ ਮੈਂ ਅੱਜ। ਅਤੇ ਅੱਜ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਨਾ ਮੇਰੇ ਹੁਣੇ ਹੁਣੇ ਮੈਂ ਦੋਹਤੇ ਨੂੰ ਪੱਗ ਬਣਾਈ ਹੋਵੇ ਅਤੇ ਇੱਕ ਵੱਡਾ ਸਾਰਾ ਸ਼ਗਨ ਪਾ ਕੇ ਮੁੜੀ ਹੋਵਾਂ ਅਤੇ ਉਹਦੇ ਪਾਈ ਹੋਈ ਦਸਤਾਰ ਅਤੇ ਉਹਦੇ ਚਿਹਰੇ 'ਤੇ ਸਮਾਈਲ ਸੀ ਜਿਹੜੀ, ਉਹ ਦੁੱਗਣੀ ਚੌਗਣੀ ਹੋ ਗਈ। ਅਤੇ ਮੈਨੂੰ ਇਉਂ ਲੱਗਿਆ ਕਿ ਮੇਰਾ ਉਹ 2000 ਕਿਤੇ ਟਿਕਾਣੇ ਸਿਰ ਲੱਗ ਗਿਆ, ਸਾਰਥਿਕ ਹੋ ਗਏ ਆ ਅਤੇ ਅਸੀਂ ਦੋਨੇ ਖੁਸ਼। ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਹ ਸੀ ਅੱਜ ਦੀ ਕਹਾਣੀ ਅਤੇ ਇਸ ਕਹਾਣੀ ਨੂੰ ਬਾਈ ਪਰਮਜੀਤ ਹੋਣਾ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸੋ ਪਰਮਜੀਤ ਬਾਈ ਮੋਰਗੇਜ ਕਿੰਗ, ਜਦੋਂ ਵੀ ਕਿਤੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਮੋਰਗੇਜ ਦੀ ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। 416-804-2015 ਬਾਈ ਪਰਮਜੀਤ ਹੋਣਾ ਦਾ ਨੰਬਰ ਹੈ। ਫਸਟ ਮੋਰਗੇਜ ਆ, ਸੈਕਿੰਡ ਮੋਰਗੇਜ ਆ, ਬੀ ਲੈਂਡਰ ਤੋਂ ਏ ਲੈਂਡਰ ਕੋਲ ਆਉਣਾ ਚਾਹੁੰਦੇ ਹੋ, ਵੱਧ ਪੇ ਕਰ ਰਹੇ ਸੀ ਤਾਂ 416-804-2015। ਜੀ ਬਾਈ ਜੀ, ਪਰਮਜੀਤ ਬਾਈ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਮੇਰੇ ਅੱਖਾਂ 'ਚ ਕੋਈ ਫਿਲਮ ਚੱਲ ਰਹੀ ਹੈ।
0: ਸੋ ਥੈਂਕ ਯੂ ਬਾਈ, ਥੈਂਕ ਯੂ ਤੁਹਾਡੇ ਕਾਈਂਡ ਵਰਡਸ ਲਈ, ਬਹੁਤ ਬਹੁਤ ਸ਼ੁਕਰੀਆ ਸਰ। ਸੋ ਕੋਸ਼ਿਸ਼ ਹੁੰਦੀ ਹੈ ਕਿ ਕਹਾਣੀ ਚਾਹੇ ਛੋਟੀ ਹੋਵੇ ਪਰ ਮੀਨਿੰਗ ਉਹਦੇ 'ਚ ਮਹਿਨਾ ਵੱਡਾ ਹੋਵੇ, ਹੈ ਨਾ?
1: ਬਿਲਕੁਲ ਜੀ, ਔਰ ਦੇਖੋ ਕੋਈ ਵੀ ਜਦੋਂ ਕੋਈ ਸਟੋਰੀ ਹੈ, ਕੋਈ ਫਿਲਮ ਹੈ, ਕੋਈ ਸ਼ਾਇਰੀ ਹੈ, ਹਰੇਕ ਸਾਰੇ ਦਾ ਇਹ ਨਿਕਲਦਾ ਯਾਰ ਕੁਛ ਨਾ ਕੁਛ ਇਹਦੇ ਵਿੱਚੋਂ ਆਪਾਂ ਸਿੱਖੀਏ ਜ਼ਰੂਰ। ਔਰ ਹਰੇਕ ਸਟੋਰੀ ਦੇ ਵਿੱਚ, ਹਰੇਕ ਮੈਂ ਕਹਿੰਦਾ ਕਹਾਣੀ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਹੈਗਾ ਜ਼ਰੂਰ, ਪਰ ਹਾਂ ਵੀ ਸਾਨੂੰ ਉਹ ਸਹੀ ਤਰੀਕੇ ਨਾਲ ਸੁਣਨੀ ਆਉਣੀ ਚਾਹੀਦੀ ਹੈ ਨਾ ਜੀ। ਜਦੋਂ ਲੜੀ ਟੁੱਟ ਜਾਂਦੀ ਹੈ ਨਾ, ਜਿੱਦਾਂ ਮੈਂ ਇੱਕ ਮਿੰਟ ਵੀ ਲੜੀ ਟੁੱਟਣ ਨਹੀਂ ਦਿੱਤੀ ਹੈ ਨਾ, ਜੋ ਮੇਰੇ ਸੀਨ ਸਾਹਮਣੇ ਚੱਲ ਰਿਹਾ ਸੀ ਸਾਰਾ, ਤੇ ਬਹੁਤ ਵਧੀਆ ਵਧਾਈ ਦੇ ਪਾਤਰ। ਔਰ ਮੈਂ ਕਹਿੰਦਾ ਤੁਸੀਂ ਵੀ ਜ਼ਰੂਰ ਵੱਧ ਤੋਂ ਵੱਧ ਸ਼ਿਰਕਤ ਕਰਿਆ ਕਰੋ, ਬੁੱਧਵਾਰ ਨੂੰ ਜਦੋਂ ਭਾਜੀ ਸਟੋਰੀ ਸੁਣਾਉਂਦੇ ਨੇ, ਬਹੁਤ ਹੀ ਵਧੀਆ ਆਲਾ ਦਰਜੇ ਦਾ ਕੰਮ ਕਰਦੇ ਹੋ। ਧੰਨਵਾਦ ਰਾਜਪੀਤ ਜੀ,
0: ਬਹੁਤ ਬਹੁਤ ਸ਼ੁਕਰੀਆ ਬਾਈ, ਥੈਂਕ ਯੂ ਤੁਹਾਡੇ ਇਹਨਾਂ ਸ਼ਬਦਾਂ ਲਈ। ਤੇ ਹੁਣ ਆਪਾਂ ਗੱਲ ਕਰਾਂਗੇ ਕਿ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਦੀਆਂ ਕਲੋਜ਼ਿੰਗ ਸਿਰਫ ਇਸ ਕਰਕੇ ਡਿਲੇ ਹੋ ਜਾਂਦੀਆਂ ਕਿ ਅਪਰੇਜ਼ਲ ਦਾ ਪੰਗਾ ਪੈ ਜਾਂਦਾ, ਮਾਰਕੀਟ ਦੇ ਵਿੱਚ ਪਹਿਲੀ ਜਿਹੜੀ ਪ੍ਰਾਈਸ ਸੀ ਉਹਦੇ ਨਾਲੋਂ ਫਰਕ ਪੈ ਗਿਆ ਬਾਈ, ਉਹਦਾ ਕੀ ਹੱਲ ਹੋ ਸਕਦਾ?
1: ਬਿਲਕੁਲ ਰਾਜਵੀਰ ਜੀ, ਮੈਂ ਕਹਿੰਦਾ ਵੀ ਮੋਸਟਲੀ ਜਿਹੜਾ 90% ਕੰਮ ਇਹ ਹੈ ਨਾ, ਇਹੀ ਹੈ ਜੀ। 10% ਇੱਕੋ ਦੁੱਕਾ ਫਾਈਲਾਂ ਨੇ ਜਿਹੜੀਆਂ ਨਿਕਲੀ ਨਿਕਲੀ ਜਾਂਦੀਆਂ, 90% ਇਹੀ ਹੈ। ਬਹੁਤ ਬੰਦੇ ਚਾਹੇ ਰੀਫਾਈਨੈਂਸ ਵੀ ਕਰਵਾ ਲਓ ਨਾ, ਤੇ ਅਪਰੇਜ਼ਲ ਮਤਲਬ ਤੁਹਾਡੀ, ਤੁਸੀਂ ਹੁਣ ਨਾ ਇੱਕ ਜਿਹੜਾ ਇੰਸੀਡੈਂਟ ਆਪਾਂ ਨਹੀਂ ਕਵਾਂਗੇ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਰਾਜਵੀਰ ਜੀ। ਕਿਸੇ ਦੀ ਕੋਈ ਪ੍ਰੋਪਰਟੀ ਬੁੱਕ ਕਰਾਈ ਸੀ ਸ਼ਹਿਰੋਂ ਬਾਹਰ, ਤੇ ਬਿਲਡਰ ਛੋਟਾ ਸੀਗਾ ਤੇ ਉਹਦੀ ਅਪਰੇਜ਼ਲ $500,000 ਘੱਟ ਆਈ। ਬੰਦਾ ਕਹਿੰਦਾ ਮੈਨੂੰ ਘਰ ਚਾਹੀਦਾ, ਤੇ ਬਿਲਡਰ ਕਹਿੰਦਾ ਮੈਂ ਪੈਸੇ ਘੱਟ ਨਹੀਂ ਕਰਨੇ। ਰਾਜਵੀਰ ਜੀ ਗੱਲ ਪਤਾ ਕਿੱਥੇ ਜਾ ਕੇ ਮੁੱਕੀ? ਬਿਲਡਰ ਕਹਿੰਦਾ ਮੇਰਾ ਆਪਣੀ ਲਾਈਫ ਇੰਸ਼ੋਰੈਂਸ ਚ ਆਪਣਾ ਨਾਮ ਐਡ ਕਰ ਦੇ।
0: ਅੱਛਾ ਅੱਛਾ,
1: ਇਰਰਿਵੋਕੇਬਲ ਆ। ਇਰਰਿਵੋਕੇਬਲ ਦਾ ਮਤਲਬ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜਾ ਚੇਂਜ ਨਹੀਂ ਹੋ ਸਕਦਾ। ਹਾਂ, ਵੀ ਜਦੋਂ ਤੂੰ ਮਰ ਗਿਆ ਉਦੋਂ $500,000 ਲੈ ਲਾਂਗੇ, ਪਰ ਮੈਂ ਏਦਾਂ $500,000 ਛੱਡਣਾ ਨਹੀਂ, ਨਾ ਮੈਂ ਘਰ ਦੇ ਉੱਤੇ ਸੈਕਿੰਡ ਮੋਰਗੇਜ ਪਾਉਣੀ, ਕਿਉਂਕਿ ਸੈਕਿੰਡ ਮੋਰਗੇਜ ਪਾਏ ਦੇ ਮੁੜ ਕੇ ਕੀ ਪਤਾ ਤੂੰ ਕੱਲ ਨੂੰ ਹੱਥ ਖੜਾ ਕਰ ਜਾ ਤਾਂ ਮੈਂ ਕਿਹਦੀ ਮਾਂ ਨੂੰ ਮਾਰ।
0: ਅੱਛਾ ਬਾਈ, ਇਸ ਲੈਵਲ ਤੱਕ ਵੀ ਗੱਲਾਂ ਚਲੇ ਗਈਆਂ? ਹਾਂ,
1: ਮੈਂ ਹੱਦੋਂ ਵੀ ਮੈਂ ਤੁਹਾਡੇ ਸਾਹਮਣੇ ਦੀ ਗੱਲ ਕਰ ਰਿਹਾ, ਮੈਂ ਤਾਂ ਸੁਣੀ ਸੁਣਾਈ, ਔਰ ਤੁਹਾਨੂੰ ਪਤਾ ਹੀ ਆ ਵੀ ਮੈਂ ਨਾ ਗੱਪ ਤੋਂ ਬਹੁਤ ਪਰੇ ਰਹਿੰਦਾ ਥੋੜਾ ਜਿਹਾ, ਗੱਪ ਦੀ ਤੇ ਮੇਰੀ ਘੱਟ ਬਣਦੀ ਥੋੜੀ, ਹੈ ਨਾ, ਤੇ ਮੈਂ ਜੋ ਗੱਲ ਸੱਚੀ ਹੁੰਦੀ ਉਹੀ ਮੈਂ ਰੇਡੀਓ ਤੇ ਕਹਿ ਦਿੰਦਾ, ਕਿਸੇ ਨੂੰ ਗੁੱਸਾ ਲੱਗੇ ਰਾਜੀ ਕਰੇ, ਲੋਕ ਮੈਨੂੰ ਫਿਰ ਕਾਲਾਂ ਕਰਕੇ ਕਿਸੇ ਵੇਲੇ ਔਖਾ ਸੌਖਾ ਵੀ ਥੋੜਾ ਬੋਲਦੇ ਨੇ ਵੀ ਪਰਮਜੀਤ ਭਾਜੀ ਨਾ ਰੇਡੀਓ ਤੇ ਇੰਨਾ ਬੋਲਿਆ ਕਰੋ, ਹੈ ਨਾ, ਸਿੱਧਾ ਸਿੱਧਾ ਤੇ ਕੋਈ ਏਡੀ ਕੋ ਗੱਲ ਨੀ, ਅਗਰ ਕਿਸੇ ਨੂੰ ਡਾਕਟਰ ਦੀ ਦਵਾਈ ਵੀ ਕੌੜੀ ਆ ਪਰ ਆਰਾਮ ਆ ਜਾਏਗਾ ਤੁਹਾਨੂੰ, ਹੈ ਨਾ, ਡਾਕਟਰ ਕੋਲ ਜਾਓਗੇ ਕੋਈ ਬਿਮਾਰੀ ਉਹ ਜਲੇਬੀਆਂ ਤਾਂ ਲਿਖ ਕੇ ਦੇਣ ਨੀ ਲੱਗਾ ਰਾਜੀ ਜੀ, ਹੈ ਨਾ, ਕੌੜੀਆਂ ਲਿਖ ਕੇ ਦੇਗਾ ਗੋਲੀ ਕੌੜੀ ਹੈ ਤੇ ਔਖੇ ਸੌਖੇ ਲਗਾ ਲਿਆ ਕਰੋ, ਕਿਤੇ ਨਾ ਕਿਤੇ ਆਰਾਮ ਆ ਜਾਏਗਾ ਬਿਮਾਰੀ ਤੋਂ। ਜਿਹੜੀ ਆਪਾਂ ਮੋਰਬੀ ਦੀ ਬਿਮਾਰੀ ਦੀ ਗੱਲ ਕਰਦੇ, ਇਸ ਵਕਤ ਕਸਮੀ ਗੱਲ ਹੈ ਕਹਿਣ ਨੂੰ ਤੇ ਇਹੀ ਸੱਚੀ ਗੱਲ ਹੈ, ਇਸ ਵਕਤ ਬਿਮਾਰੀ ਤੋਂ ਘੱਟ ਨਹੀਂ ਹੈ ਰਾਜਵੀਰ ਜੀ, ਘਰ ਘਰ ਇੰਨੀ ਪਰੇਸ਼ਾਨੀ ਹੈ, ਕਿਸੇ ਦਾ ਅਪਰੇਜ਼ਲ ਨਹੀਂ ਆ ਰਿਹਾ, ਕਿਸੇ ਨੇ ਘਰ ਬੁੱਕ ਕਰਵਾਇਆ ਸੀ, ਹੁਣ ਦੇਖੋ ਲੋਕੀ ਦੁਆਵਾਂ ਕਰਦੇ ਸੀ ਯਾਰ ਅਸੀਂ ਘਰ ਬੁੱਕ ਕਰਾਏ, ਇਹਦੀ ਕਲੋਜ਼ਿੰਗ ਕਦੋਂ ਆਉਣੀ, ਲੋਕ 15-15 ਗੇੜੇ ਮਾਰਨ ਜਾਂਦੇ ਸੀ, ਹੁਣ ਇਹੀ ਅਰਦਾਸਾਂ ਕਰੀ ਜਾਂਦੇ ਯਾਰ ਕਿਤੇ ਕਲੋਜ਼ਿੰਗ ਨਾ ਆ ਜਾਏ, ਪਰ ਅਗਰ ਤੁਸੀਂ ਇਸ ਯੱਬ ਦੇ ਵਿੱਚ ਫਸ ਗਏ ਔਰ ਹੁਣ ਕੋਈ ਹੱਲ ਨਹੀਂ ਲੱਭ ਰਿਹਾ, ਭੱਜਣਾ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਔਰ ਜੇ ਸਾਨੂੰ ਇਹ ਲੱਗਦਾ ਭੱਜ ਕੇ ਸਾਡਾ ਛੁਟਕਾਰਾ ਹੋਜੂਗਾ ਤਾਂ ਇੱਕ ਬੜਾ ਵੱਡਾ ਵਹਿਮ ਹੈ ਸਾਡਾ, ਕਿਉਂਕਿ ਜਦੋਂ ਬਿਲਡਰ ਤੁਹਾਡੇ ਕੋਲੋਂ ਸਾਈਨ ਕਰਵਾਉਂਦਾ ਉਹ ਸਿਰਫ ਇਹ ਥੋੜੀ ਦੱਸਦਾ ਵੀ ਸੇਲ ਪਰਚੇਸ ਦੇ ਐਗਰੀਮੈਂਟ ਦੇ ਉੱਤੇ ਆਹ ਇਹਦੀ ਸਕੇਅਰ ਫੁਟੇਜ ਲਿਖੀ ਤਾਂ ਪ੍ਰਾਈਜ਼ ਲਿਖੀ, ਬਾਕੀ ਜਿਹੜਾ 200 ਪੇਜ ਸਾਈਨ ਕੀਤਾ ਨਾ ਉਹ ਸਾਰਾ ਸਾਨੂੰ ਫਸਾਉਣ ਦਾ ਹੀ ਸਮਾਨ ਹੈ ਜੀ, ਮੇਰੇ ਮੂੰਹ ਚੋਂ ਲਫ਼ਜ਼ ਕੁਛ ਹੋਰ ਲੱਗਾ ਸੀ। ਨੰਬਰ ਮੇਰਾ ਨੋਟ ਕਰੋ 416-804-2015, ਅਗਰ ਕਿਸੇ ਮੇਰੇ ਭੈਣ ਭਰਾਣੇ ਆਪਣੇ ਕ੍ਰੈਡਿਟ ਕਾਰਡ ਸਾਰੇ ਭਰ ਲਏ, ਸੈਕਿੰਡ ਮੋਰਗੇਜ ਚੱਕੀ ਆ ਬਹੁਤ ਹਾਈ ਇੰਟਰਸਟ ਰੇਟ ਤੇ, ਕਿਸੇ ਰਿਸ਼ਤੇਦਾਰਾਂ ਤੋਂ ਫੋਨ ਪੈਸੇ ਚੱਕੇ ਸੀ, ਉਹ ਫੋਨ ਕਰਨ ਨੂੰ ਘਰ ਦੇ ਮੋਹਰੇ ਆ ਕੇ ਖੜ ਗਏ ਤੇ ਪੈਸੇ ਮੋੜੋ, ਤਾਂ ਆਪਾਂ ਪ੍ਰੋਪਰਟੀ ਨੂੰ ਰੀਫਾਈਨੈਂਸਿੰਗ ਕਰਵਾ ਲਾਂਗੇ। 416-804-2015 ਮੇਰਾ ਨੰਬਰ ਹੈ। ਔਰ ਇੱਕ ਬੜਾ ਤਕੜਾ ਸਾਨੂੰ ਵਹਿਮ ਰਹਿੰਦਾ ਯਾਰ, ਹੁਣ ਲੈ ਦੇਗੇ ਪ੍ਰੋਪਰਟੀ ਸੀਗੀ, ਹੁਣ ਇਹਨੂੰ ਵੀ ਰੀਫਾਈਨੈਂਸ ਕਰਾਵਾਂਗੇ ਤਾਂ ਪਿੱਛੇ ਬਚੇਗਾ ਕੀ, ਪਿੱਛੇ ਬਹੁਤ ਕੁਛ ਬਚਣ ਨੂੰ ਰਾਜਵੀਰ ਜੀ। 10 ਲੱਖ ਦਾ ਘਰ ਲਿਆ ਸੀ, ਅੱਜ ਉਹਦੀ ਜੇ 15 ਲੱਖ ਵੈਲਿਊ ਹੈ, ਤੁਸੀਂ ਤਾਂ 10 ਲੱਖ ਹੀ ਲਿਆ ਸੀ ਨਾ, 5 ਲੱਖ ਤਾਂ ਵਧ ਹੀ ਗਿਆ, ਵਰਤ ਲਓ ਉਹਨੂੰ, 5 ਲੱਖ ਨੂੰ ਤੁਸੀਂ 20% ਡਾਊਨ ਪੇਮੈਂਟ ਦਿੱਤਾ ਸੀ, 8 ਲੱਖ ਦੀ ਮੋਰਗੇ ਚੱਕੀ ਸੀ ਤੁਸੀਂ, ਉਹ 5 ਲੱਖ ਨੂੰ ਵਰਤ ਲਓ, ਉਹ ਕਿਹੜਾ ਤੁਹਾਡੇ ਨੇ, ਉਹਦਾ ਮਾਰਕੀਟ ਚ ਵਧਿਆ, ਆਪਣੀ ਜਾਨ ਸੌਖੀ ਕਰ ਲਓ।
0: ਗੱਲ ਤਾਂ ਸਮਝਣ ਦੀ ਹੈ,
1: ਹਾਂ ਗੱਲ ਸਮਝਣ ਵਾਲੀ ਹੈ, ਅਗਰ ਹੱਥ ਚ ਜ਼ਹਿਰ ਪੈ ਜਾਵੇ ਇਹਨੂੰ ਕਟਾ ਲਓ, ਇਹ ਤੋਂ ਪਹਿਲਾਂ ਸਾਰੀ ਸਰੀਰ ਚ ਜ਼ਹਿਰ ਫੈਲ ਕੇ ਤੁਹਾਨੂੰ ਮਾਰ ਦੇਵੇ ਉਹ। ਨੰਬਰ ਨੋਟ ਕਰੋ 416-804-2015, ਕਿਸੇ ਨੇ ਬਿਲਡਰ ਦੇ ਤੁਹਾਡੇ ਕੋਲੋਂ ਪ੍ਰੀ ਅਪਰੂਵਲ ਲੈਟਰ ਮੰਗਦੇ ਆ, ਔਰ ਇਸ ਔਖੇ ਸਮੇਂ ਦੇ ਵਿੱਚ ਕੋਈ ਤੁਹਾਡੇ ਕੋਲੋਂ $500 ਜਾਂ $1,000 ਮੰਗ ਰਿਹਾ ਤੇ ਜੀ ਉਹਨੂੰ ਮਨਾ ਕਰ ਦਿਓ, ਕਿਉਂਕਿ ਸਾਡੇ ਕੋਲ ਪਰਮਜੀਤ ਸਿੰਘ ਹੈ, ਫ੍ਰੀ ਦੇ ਵਿੱਚ ਬਣਾ ਕੇ ਦੇ ਰਿਹਾ ਪ੍ਰੀ ਅਪਰੂਵਲ ਲੈਟਰ, ਨਾਲ ਚਾਹ ਵੀ ਬਣਾ ਕੇ ਦੇਣਗੇ ਜੀ, ਪਿਲਾਉਣਗੇ ਵੀ ਤੁਹਾਨੂੰ ਚਾਹ ਜੀ,
0: ਗ੍ਰੀਨ ਟੀ ਆਪ ਬਣਾ ਕੇ ਦਿੰਦੇ ਆ ਭਾਈ,
1: ਗ੍ਰੀਨ ਟੀ ਬਦਾਮਾ।
0: 416
1: ਨੋਟ ਕਰੋ 416-804-2015, ਮੋਰਗੇਜ ਕਿੰਗ ਦਾ ਇੱਕ ਕਾਫੀ ਸੀ ਡੇਰੀ ਐਂਡ ਟੋਮਕਨ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22, ਔਰ ਮੋਰਗੇਜ ਦਾ ਇੱਕੋ ਇੱਕ ਆਫਿਸ ਹੈ ਜੀ, ਜਿੱਥੇ ਤੁਹਾਨੂੰ ਅਪੁਆਇੰਟਮੈਂਟ ਦੀ ਲੋੜ ਕੋਈ ਨਹੀਂ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੋਂ ਆ ਕੇ ਜਦੋਂ ਮਰਜ਼ੀ ਦਰਵਾਜ਼ੇ 'ਚ ਲੱਤ ਮਾਰੋ, ਕੋਈ ਨਾ ਕੋਈ ਤਾਂ ਤੁਹਾਨੂੰ ਮਿਲਿਆ ਹੈ ਬੈਠਾ ਜ਼ਰੂਰ ਮਿਲੇਗਾ। ਔਰ ਮੈਂ ਅਖੀਰ ਦੇ ਉੱਤੇ ਰਾਜਵੀਰ ਜੀ ਇਹੀ ਕਹਾਂਗਾ, ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਲਾਈਨ ਆਫ ਕ੍ਰੈਡਿਟ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਸੈਕਿੰਡ ਮੋਰਗੇਜ ਹੁੰਦੀ ਬਾਹਰੋਂ ਕਰਵਾ ਲਓ, ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲੋਂ ਲਿਓ, ਜਿਵੇਂ 5ਵਾਂ ਟਾਇਰ ਨਹੀਂ ਪਿਆ ਹੁੰਦਾ ਗੱਡੀ ਦੀ ਡਿੱਗੀ 'ਚ, ਕਿਤੇ ਟਾਇਰ ਪਾੜ ਜਾਂਦਾ ਫਿਰ ਲੋੜ ਪੈਂਦੀ ਹੈ, ਉਸ ਟਾਇਰਾਂ ਨੂੰ ਨੰਬਰ ਮੇਰਾ ਸਾਂਭ ਕੇ ਰੱਖ ਲਓ 416-804-2015। ਰਾਜਵੀਰ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੀਪ ਇਟ ਅਪ ਗੁੱਡ ਵਰਕ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਸੋ ਜੁੜੇ ਹੋਇਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਗੱਲਾਂ ਬਾਤਾਂ ਸਾਡੀਆਂ ਇੱਦਾਂ ਦੀਆਂ ਚੱਲਦੀਆਂ ਰਹਿਣਗੀਆਂ। ਚੱਲ ਕੁੱਕ ਦਾ ਨੱਚ ਬਚੜਿਆ, ਮੱਚਦਿਆਂ ਤੋਂ ਤੂੰ ਬਚ ਬਚੜਿਆ, ਸ਼ੂਕਦਾ ਹੀ ਤੂੰ ਤੁਰ ਬਚੜਿਆ, ਹਫਸਾਂ ਕੋਲੋਂ ਮੁੜ ਬਚੜਿਆ, ਬੇਪਰਵਾਹ ਤੂੰ ਹੋ ਕੇ ਗਾਈ, ਆਪਣੇ ਆਪ ਲਈ ਹੇਕਾਂ ਲਾਈ, ਦੂਜਿਆਂ ਲਈ ਨਹੀਂ ਆਪਣੇ ਆਪ ਲਈ, ਪੰਛੀਆਂ ਨਾਲ ਤੂੰ ਬਾਤਾਂ ਕਰ, ਜਿੱਥੋਂ ਮਿਲ ਜਾਣ ਹਾਸੇ ਫੜ, ਫੜ ਲਾ ਹਾਸੇ ਜਿੱਥੋਂ ਵੀ ਮਿਲਦੇ ਆ, ਛੋਟੇ ਛੋਟੇ ਹਾਸੇ ਆ, ਬੱਚਿਆਂ ਕੋਲੋਂ ਰੰਗਤ ਲੈ ਲਈ, ਕਿਹਦੇ ਕੋਲੋਂ ਰੰਗਤ ਲੈਣੀ ਆ, ਬੱਚਿਆਂ ਕੋਲੋਂ, ਬੱਚਿਆਂ ਕੋਲੋਂ ਰੰਗਤ ਲੈ ਲਈ, ਬੁੜਿਆਂ ਕੋਲੋਂ ਸੰਗਤ ਲੈ ਲਈ, ਭੁੱਖੇ ਢਿੱਡ ਰਜਾਇਆ ਕਰ ਤੂੰ, ਰੋਂਦੇ ਯਾਰ ਹਸਾਇਆ ਕਰ ਤੂੰ, ਓਏ ਮਿੱਟੀ ਉੱਤੇ ਲਿਖਦੇ ਊੜਾ, ਹੂੰਜ ਦਿਮਾਗੋਂ ਗੰਦਾ ਕੂੜਾ, ਜੇ ਆਪਾਂ ਇਹ ਹੂੰਜ ਦਈਏ ਤਾਂ ਗੱਲ ਬਣ ਜਾਣੀ ਹੈ। ਸੁਲਤਾਨ ਜੀ ਸਾਡੇ ਨਾਲ ਆ ਚੁੱਕੇ ਆ, ਸੁਲਤਾਨ ਜੀ ਨਾਲ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਸੁਲਤਾਨ ਜੀ ਸਤਿ ਸ਼੍ਰੀ ਅਕਾਲ।
2: ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ, ਠੀਕ ਠਾਕ ਹੋ
2: ਜੀ? ਬਿਲਕੁਲ ਠੀਕ, ਉੱਪਰ ਵਾਲੇ ਦਾ ਸ਼ੁਕਰ ਹੈ ਜੀ, ਚੜ੍ਹ ਕਲਾ।
0: ਟੈਰਿਫ ਵਾਲਾ ਕੰਮ ਨਹੀਂ ਠੀਕ ਹੈ ਬਾਲਾ?
2: ਟੈਰਿਫ ਜਿਹੜਾ ਜੀ 25% ਇੰਪਲੀਮੈਂਟ ਹੋ ਗਿਆ, ਸਾਨੂੰ ਜਿਹੜੀਆਂ ਨਵੀਆਂ ਪ੍ਰਾਈਸਿਸ ਆਈਆਂ ਉਹਦੇ ਚ 25% ਟੈਰਿਫ, 5% ਫਰੇਟ ਇੰਕਰੀਜ਼ ਹੋਇਆ, 30% ਦਾ ਹੋਮ ਅਪਲਾਈਸਿਸ ਐਂਡ ਸਟੀਲ ਦੇ ਉੱਪਰ ਜਿਹੜਾ ਇੰਕਰੀਜ਼ ਹੋਇਆ ਜੀ।
0: ਅੱਛਾ, ਇਹ ਆਪਾਂ ਨੂੰ ਪਰ ਪ੍ਰਾਈਸ ਜਿਹੜੇ ਹੈਗੇ ਆਪਾਂ ਉਹ ਤਾਂ ਮਿਲ ਜਾਣਗੇ ਪਹਿਲਾਂ ਵਾਲੇ?
2: ਹਾਂਜੀ ਬਿਲਕੁਲ ਜੀ, ਡੈਫੀਨੇਟਲੀ ਜਿਹੜਾ ਸਾਡੇ ਕੋਲ ਟੈਰਿਫ ਲੱਗੀਆਂ ਪ੍ਰਾਈਸਿਸ ਤੋਂ ਪਹਿਲੇ ਦੀ ਪਰਚੇਜ਼ ਹੈਗੀ ਹੈ ਲਾਸਟ ਵੀਕ ਦੀ, ਉਸ ਪਰਚੇਜ਼ ਦੀ ਅਸੀਂ ਜਿਹੜੀ ਹੈ ਆਪਣੇ ਕਸਟਮਰ ਨੂੰ ਫਾਇਦਾ ਪਹੁੰਚਾਵਾਂਗੇ, ਸਾਡੇ ਕਸਟਮਰ 30% ਸੇਵ ਕਰਨਗੇ। ਦੇਖੋ ਰਾਜਵੀਰ ਜੀ, ਅੱਜ ਦੀ ਡੇਟ ਚ $1,000 ਵਾਲਾ ਫਰਿੱਜ ਜਿਹੜਾ ਉਹ $1,300 ਦਾ ਹੋ ਗਿਆ, $2,000 ਵਾਲਾ ਵਾਸ਼ਰ ਐਂਡ ਡਰਾਇਰ $2,600 ਦਾ ਹੋ ਗਿਆ, ਤੇ ਫਰਿੱਜ ਸਟੋਵ ਡਿਸ਼ ਵਾਸ਼ਰ ਥ੍ਰੀ ਪੀਸ ਕਿਚਨ ਬੰਡਲ ਦੀ ਗੱਲ ਕਰੀਏ ਤੇ $2,999 ਵਾਲਾ $3,899 ਦਾ ਹੋ ਗਿਆ। ਸੋ ਬਿਗ ਇਨਕਰੀਜ਼ ਹੈ, ਲੇਕਿਨ ਜਿੰਨੀ ਦੇਰ ਤੱਕ ਆਪਣੇ ਕੋਲ ਭਾਵਾਂ ਦੋ ਦੋ ਪੀਸ ਤਿੰਨ ਤਿੰਨ ਪੀਸ ਵੀ ਇਨ ਸਟਾਕ ਹੈ, ਅਸੀਂ ਕਸਟਮਰ ਨੂੰ ਬਿਨਾਂ ਟੈਰਿਫ ਲੱਗੀ ਪ੍ਰਾਈਸ ਸੀ ਜਿਹੜੀ ਹੈ ਉਹ ਲੌਕ ਕਰ ਸਕਦੇ ਹਾਂ। 10% ਡਿਪੋਜ਼ਿਟ ਦੇ ਕੇ ਡੀਲ ਲੌਕ ਕੀਤੀ ਜਾ ਸਕਦੀ ਹੈ, ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖ ਸਕਦੇ। ਸੋ ਐਜ ਆਫ ਟੂਡੇ ਅੱਜ ਵੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਕਿਸੇ ਨੇ ਲੈਣਾ, ਇਹ ਵੀ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ। ਅੱਜ ਅਸੀਂ ਦੇ ਰਹੇ ਹਾਂ $2,600 ਤੋਂ ਸਿਰਫ $1,799 ਦਾ, $800 ਕਸਟਮਰ ਅੱਜ ਵੀ ਇਸ ਟੋਪ ਆਫ ਦਾ ਲਾਈਨ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਗੇ। ਜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ $1,700 ਵਾਲਾ ਅੱਜ ਵੀ ਮਿਲੇਗਾ $1,099 ਦਾ, $600 ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਵੀ ਕਸਟਮਰ ਸੇਵ ਕਰਨਗੇ ਜੀ।
0: ਬਹੁਤ ਪ੍ਰਾਈਸ ਕਮਾਲ ਦੇ ਆ, ਇਹ ਤੁਹਾਨੂੰ ਹਜੇ ਸੇਵਿੰਗ ਮਿਲਦੀ ਹੈ, ਜਦੋਂ ਟੈਰਿਫ ਲੱਗ ਗਏ ਫਿਰ ਇਹ ਮੁੜ ਕੇ ਕੰਮ ਔਖਾ ਹੋ ਜਾਣਾ। ਸੋ ਤੁਸੀਂ ਰਾਈਟ ਵੇ ਕੁਇਕ ਐਕਸ਼ਨ ਲੈ ਲਿਓ, ਕਿਉਂ ਸੁਲਤਾਨ ਜੀ?
2: ਬਿਲਕੁਲ ਜੀ, ਕੁਇਕ ਐਕਟ ਕਰਨਾ ਪੈਣਾ, ਸਮਾਰਟ ਕਸਟਮਰ ਸਮਾਰਟ ਡਿਸੀਜਨ ਲੈਣਗੇ ਜੇ ਕੁਇਕ ਐਕਟ ਕਰਕੇ ਇਹਨਾਂ ਡੀਲਸ ਨੂੰ ਲੌਕ ਕਰ ਲੈਣਗੇ, ਕਿਉਂਕਿ ਟੈਰਿਫ ਪ੍ਰਾਈਸਿਸ ਆਲਰੇਡੀ ਪ੍ਰਾਈਸ ਲਿਸਟ ਆ ਗਈ ਆ। ਐਜ ਆਫ ਟੂਡੇ ਜਿੰਨੇ ਆਰਡਰ ਅਸੀਂ ਪਾ ਰਹੇ ਹਾਂ ਉਹ ਟੈਰਿਫ ਲੱਗੀਆਂ ਹੋਈਆਂ ਪ੍ਰਾਈਸਿਸ ਤੇ ਪੈ ਰਹੇ ਆ ਜੀ। ਤੇ ਇਹਦੇ ਲਈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, 905-450-2828 ਸਾਡਾ ਨੰਬਰ ਹੈ ਜੀ, 905-450-2828। ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਉਹ ਵੀ ਮਿਸ ਨਾ ਕਰਨ, ਕਿਉਂਕਿ ਸਾਡੇ ਕੋਲ ਜਿੰਨੇ ਟੀਵੀ ਇਨ ਸਟਾਕ ਹੈ ਉਹ ਮੈਂ ਦੱਸ ਦਿੰਦਾ। ਮੇਰੇ ਕੋਲ ਜੀ 5 ਟੀਵੀ 75 ਇੰਚ ਸਟਾਕ ਚ ਹੈਗੇ ਸੈਮਸੰਗ ਦੇ, ਜਿਹੜੇ ਕਿ $1,200 ਵਾਲਾ ਪਰ ਤੁਹਾਨੂੰ $799 ਦਾ ਮਿਲ ਜਾਏਗਾ। ਮੇਰੇ ਕੋਲ 85 ਇੰਚ ਸੋਨੀ ਬਰੇਵੀਆ ਮਾਡਲ ਪਏ ਹੈ, 3 ਪੀਸ ਸੋਨੀ ਬਰੇਵੀਆ 3 ਲੇਟੈਸਟ ਮਾਡਲ ਹੈ, $2,200 ਵਾਲਾ $1,599 ਦਾ ਮਿਲ ਜਾਏਗਾ, ਜਦਕਿ ਇਹਦੀ ਐਜ ਆਫ ਟੂਡੇ ਪ੍ਰਾਈਸ ਹੋ ਗਈ ਹੈ ਜੀ ਆਲਰੇਡੀ $1,899। ਮੇਰੇ ਕੋਲ ਇਸ ਟਾਈਮ ਜੀ 55 ਇੰਚ ਟੀਵੀ ਪਿਆ $399 ਦਾ, ਮੇਰੇ ਕੋਲ 40 ਇੰਚ ਟੀਵੀ ਪਿਆ ਜੀ $199 ਦਾ, ਔਰ ਮੇਰੇ ਕੋਲ ਇਸ ਟਾਈਮ ਸਟਾਕ ਦੇ ਵਿੱਚ ਇਹ 3 ਬੰਡਲ ਪਏ ਆ ਜਿਹਦੇ ਚ 3 ਫਰਿੱਜ, 3 ਸਮੂਥ ਟੋਪ ਇਲੈਕਟ੍ਰਿਕ ਸਟੋਵ ਤੇ 3 ਡਿਸ਼ ਵਾਸ਼ਰ ਹੈ। ਇਹ $5,000 ਵਾਲਾ ਬੰਡਲ ਪੈਕੇਜ $2,999 ਦਾ, ਕਸਟਮਰ $2,000 ਸੇਵ ਕਰਨਗੇ ਤੇ ਕਸਟਮਰ ਵੀ ਜਿਹੜੇ ਆ $2,999 ਚ ਸਿਰਫ 3 ਲੱਕੀ ਕਸਟਮਰ ਹੀ 3 ਬੰਡਲ ਹੋਲਡ ਕਰ ਸਕਣਗੇ। ਇਸ ਤੋਂ ਬਾਅਦ ਇਹਦੀ ਪ੍ਰਾਈਸ $3,899 ਹੋ ਗਈ ਹੈ ਜੀ। ਸੋ ਐਜ ਆਫ 8 ਸਪਟੰਬਰ ਅਸੀਂ ਜਿਹੜਾ ਵੀ ਆਰਡਰ ਕੰਪਿਊਟਰ ਚ ਐਂਟਰ ਕਰ ਰਹੇ ਹਾਂ ਕੱਲ ਦਾ ਔਰ ਅੱਜ ਦਾ, ਉਹ ਸਾਰਾ ਟੈਰਿਫ ਲੱਗੀਆਂ ਪ੍ਰਾਈਸਿਸ ਵਾਲੇ ਕੰਪਿਊਟਰ ਚ ਆਰਡਰ ਐਂਟਰ ਹੋ ਰਹੇ ਆ, ਯਾਨੀ ਆਉਣ ਵਾਲੀਆਂ ਸ਼ਿਪਮੈਂਟਸ ਜਿਹੜੀਆਂ ਹੋਣਗੀਆਂ 1 ਵੀਕ ਬਾਅਦ ਜਾਂ 2 ਵੀਕ ਬਾਅਦ ਉਹ ਸਾਰੇ ਟੈਰਿਫ ਲੱਗੀਆਂ ਪ੍ਰਾਈਸਿਸ ਹੋਣਗੀਆਂ। ਪਰ ਜਿਹੜਾ ਸਾਡੇ ਕੋਲ ਵੇਅਰ ਹਾਊਸ 'ਚ ਸਟਾਕ ਪਿਆ ਉਹਦੇ 'ਤੇ ਅਸੀਂ ਆਪਣੇ ਕਸਟਮਰ ਦੀ ਟੈਰਿਫ ਦੀ ਸੇਵਿੰਗ ਕਰਾ ਸਕਦੇ ਹਾਂ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ, 905-450-2828 ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਪਹੁੰਚਣਾ ਤੁਸੀਂ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ,
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਇਹ ਆ ਦਵਿੰਦਰ ਖੰਨੇ ਵਾਲਾ ਬੰਦਾ ਕਹਿੰਦਾ ਤੇ ਤੋਂ ਬਿਨਾਂ ਮੈਂ ਜਿਉਂ ਨਹੀਂ ਸਕਦਾ, ਤੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਤੇ ਤੋਂ ਬਿਨਾਂ ਮੈਂ ਲੁੱਟਿਆ ਜਾਊਂ, ਪੱਟਿਆ ਜਾਊਂ, ਤਬਾਹ ਹੋ ਜਾਊਂ, ਤੇ ਤੋਂ ਬਿਨਾਂ ਮੈਂ ਫਨਾਹ ਹੋ ਜਾਊਂ, ਤੇ ਤੋਂ ਬਿਨਾਂ ਆਹ ਹੋ ਜਾਊ, ਤੇ ਤੋਂ ਬਿਨਾਂ ਆਹ ਹੋ ਜਾਊ, ਤੇ ਤੋਂ ਬਿਨਾਂ ਜ਼ਿੰਦਗੀ ਖਤਮ ਆ, ਤੇ ਤੋਂ ਬਿਨਾਂ ਦੁਨੀਆ ਹੀ ਖਤਮ ਆ।
1: ਬਿਲਕੁਲ ਜੀ।
0: ਪਰ ਇਹ ਦਵਿੰਦਰ ਖੰਨੇ ਵਾਲੇ ਬਾਈ ਨੇ, ਮੈਂ ਉਦੋਂ ਵੀ ਗੱਲ ਇਹਨਾਂ ਨੂੰ ਇਹਨਾਂ ਦੇ ਪੋਡਕਾਸਟ 'ਚ ਵੀ ਪੁੱਛੀ ਸੀ, ਉਹ ਆਪਾਂ ਅਪਲੋਡ ਕਰਾਂਗੇ, ਮੈਂ ਕਿਹਾ ਬਾਈ ਇੱਥੇ ਤੱਕ ਬੰਦੇ ਦੀ ਸੋਚ ਰਹਿ ਜਾਂਦੇ ਵੀ ਤੁਸੀਂ ਇਹ ਥੋਟ ਕਿੱਥੋਂ ਆ ਗਿਆ ਵੀ ਤੇ ਮੌਤ ਵੀ ਨਹੀਂ, ਬੰਦਾ ਮਰ ਹੀ ਜਾਊ ਨਾ, ਤੇ ਤੋਂ ਬਿਨਾਂ ਕਹਿੰਦਾ ਮੈਂ ਮਰ ਜੂੰ, ਐਂਡ ਤਾਂ ਬੰਦਾ ਇਹ ਕਹਿੰਦਾ ਵੀ ਤੇ ਤੋਂ ਬਿਨਾਂ ਯਾਰ ਮੈਂ ਮਰ ਜੂੰ, ਗੱਲ ਖਤਮ ਹੈ। ਪਰ ਮੈਂ ਕਿਹਾ ਇਦੋਂ ਅਗਲੀ ਗੱਲ, ਇੰਨੀ ਇੰਤਹਾ, ਇੰਨਾ ਪਿਆਰ ਬੰਦਾ, ਉਹ ਕਹਿੰਦਾ ਮੈਨੂੰ ਮੌਤ ਵੀ ਨਹੀਂ ਆਉਣੀ ਤੇਰੇ ਤੋਂ ਬਿਨਾਂ, ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨਹੀਂ, ਹਨਾ। ਸੋ ਗੱਲ ਇੱਥੇ ਆ ਕੇ ਮੁੱਕਰਦੀ ਹੈ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇਸ ਦੇਖਣ ਲਈ ਤੁਹਾਨੂੰ ਸਾਰੰਗ ਸਟੂਡੀਓ ਦਾ ਸਾਡਾ ਯੂਟਿਊਬ ਚੈਨਲ ਆ ਬਾਈ ਜੀ, ਉਹਨੂੰ ਤੁਸੀਂ ਫੋਲੋ ਕਰ ਲਿਓ, ਸਬਸਕ੍ਰਾਈਬ ਕਰ ਲਿਓ। ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ, ਉਹ 'ਤੇ ਵੀ ਇਹ ਅਪਲੋਡ ਹੋ ਜਾਣੀ ਹੈ। ਸੋ ਬਹੁਤ ਸਾਰੀ ਚੀਜ਼ਾਂ ਉੱਤੇ ਨਵੀਆਂ ਡੇਲੀ ਅਸੀਂ ਅਪਡੇਟ ਕਰਦੇ ਹਾਂ, ਅਤੇ ਜ਼ਰੂਰ ਤੁਸੀਂ ਉਹਨਾਂ ਨੂੰ ਫੋਲੋ ਕਰ ਲਿਓ। ਨਾਗਪਾਲ ਸਾਹਿਬ ਦੇ ਨਾਲ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਨਾਗਪਾਲ ਸਾਹਿਬ ਸਪੈਸ਼ਲੀ ਤੌਰ 'ਤੇ ਮੇਨ ਵੱਡੀ ਗੱਲ ਆ ਬਾਈ ਜੀ, ਇੱਕ ਤਾਂ ਉਮਰ ਦਾ ਕੋਈ ਹੈ ਨਹੀਂ ਗਾ, ਸਿੱਖਣ ਦੀ ਉਮਰ, ਉਹ ਕਹਿੰਦੇ ਕੋਈ ਚੱਕਰ ਨਹੀਂ, ਤੁਸੀਂ ਚਾਹੇ 25 ਸਾਲ ਦੇ ਹੋ, ਚਾਹੇ 40 ਸਾਲ ਦੇ ਹੋ, ਚਾਹੇ 60, 65, 75 ਦੇ ਹੋ, ਤਾਂ ਵੀ ਤੁਸੀਂ ਇਹ ਲੋਨ ਲੈ ਸਕਦੇ ਹੋ। ਲੋਨ ਤੁਹਾਨੂੰ ਮਿਲ ਜਾਣਾ 20,000 ਦਾ, 50,000 ਦਾ, ਲੱਖ, ਡੇਢ ਲੱਖ, 1,00,000, 78,000 ਤੱਕ ਵੀ ਲੋਨ ਕਹਿੰਦੇ ਮਿਲਿਆ। ਜਿਹੜੇ ਪੈਨਸ਼ਨ ਵੀ ਲੈਂਦੇ ਹੋ, ਪੈਨਸ਼ਨ ਦਾ ਕੋਈ ਇਫੈਕਟ ਨਹੀਂ ਪੈਣਾ, ਕਹਿੰਦੇ ਬਾਈ ਜੀ ਪੈਨਸ਼ਨ ਵਾਲੇ ਵੀ ਲੋਨ ਲੈ ਸਕਦੇ ਆ। ਸੋ ਇਹ ਲੋਨ ਤੁਸੀਂ 2.5 ਸਾਲ ਕੋਈ ਡਾਲਰ ਪੇ ਨਹੀਂ ਕਰਨਾ, ਨਾ ਪ੍ਰਿੰਸੀਪਲ ਨਾ ਇੰਟਰਸਟ, ਇੰਟਰਸਟ 2.5 ਸਾਲ ਬਾਅਦ ਸ਼ੁਰੂ ਹੋਣਾ, ਉਹ ਕਿੰਨਾ ਹੋਣਾ, ਸਾਲ ਦਾ 2.5%, ਮਤਲਬ ਕਿ ਜੇ ਲੱਖ ਡਾਲਰ ਤੁਹਾਨੂੰ ਮਿਲਿਆ ਤਾਂ ਸਾਲ ਦਾ 2,500, ਮਤਲਬ 200 ਡਾਲਰ ਮਹੀਨੇ ਦਾ ਤੁਹਾਨੂੰ ਵਿਆਜ ਪੈਣਾ। ਉਹ ਵੀ ਤੁਸੀਂ ਜੇ ਨਹੀਂ ਕੰਮ ਮਿਲਿਆ, ਤੁਸੀਂ ਕਹਿ ਸਕਦੇ ਹੋ ਬਾਈ ਮੈਨੂੰ ਕੰਮ ਹੀ ਨਹੀਂ ਮਿਲਿਆ, ਮੈਂ ਤਾਂ ਅੱਜ ਦੇ ਹੀ ਨਹੀਂ ਸਕਦਾ ਕੁਛ, ਉਹ ਹੋਰ ਕਹਿੰਦੇ ਬਾਅਦ 14 ਸਾਲਾਂ ਦੀਆਂ ਕਿਸ਼ਤਾਂ ਬਣਾ ਸਕਦੇ ਹੋ। ਇੰਨੇ ਕੁ ਪੈਸਿਆਂ 'ਤੇ ਤਾਂ ਲਾਈਨ ਆਫ ਕ੍ਰੈਡਿਟ ਵੀ ਨਹੀਂ ਕੋਈ ਮਿਲਦੀ, ਮੌਰਗੇਜ ਵੀ ਨਹੀਂ ਹੁੰਦੀ, ਇਦੋਂ ਘੱਟ ਰੇਟ 'ਤੇ ਸਾਲ ਦਾ 2.5% ਆ ਬਾਈ ਜੀ, ਸਾਲ ਦਾ 2.5% ਆ, ਹੈ ਨਾ। ਸੋ ਮਤਲਬ ਇਦੋਂ ਘੱਟ ਰੇਟ 'ਤੇ ਕੋਈ ਲੋਨ ਤੁਹਾਨੂੰ ਤੁਹਾਡਾ ਸਕਾ, ਰਿਸ਼ਤੇਦਾਰ, ਮਿੱਤਰ, ਦੋਸਤ, ਭੈਣ, ਭਰਾ ਵੀ ਨਹੀਂ ਦੇ ਸਕਦਾ, ਜੇ ਤੁਸੀਂ ਉਹਨੂੰ ਕਹੋਗੇ ਯਾਰ ਤੈਨੂੰ ਮੈਂ ਵਿਆਜ ਦੇ ਦਿਆ ਕਰੂੰਗਾ। ਜੇ ਬੀ ਲੈਂਡਰ ਤੋਂ ਜਾਂ ਤੁਸੀਂ 11% 11% 'ਤੇ ਲੋਕਾਂ ਨੇ ਬਾਈ ਜੀ ਚੱਕੇ ਹੋਏ ਆ ਉੱਪਰ ਮੌਰਗੇਜ, ਬਹੁਤ ਸਾਰੇ ਲੋਕਾਂ ਨੇ ਪ੍ਰਾਈਵੇਟ ਮੌਰਗੇਜ ਚੱਕੇ ਹੋਏ ਨੇ, ਕਾਰਾਂ ਦਾ ਲੋਨ ਆ ਉਹ ਵੀ ਵੱਧ ਪੇ ਕਰ ਰਹੇ ਆ। ਸੋ ਉਹ ਸਾਰੇ ਪੈਸੇ ਤੁਸੀਂ ਜਿੱਥੇ ਮਰਜ਼ੀ ਵਰਤੋ। ਫਿਰ ਬੰਦਾ ਕਹਿੰਦਾ ਅਸੀਂ ਕੀ ਕਰਨਾ, ਤੁਸੀਂ ਸਿਰਫ ਔਨਲਾਈਨ ਕਲਾਸਿਸ ਲਾਉਣੀਆਂ, ਬੰਦਾ ਕਹਿੰਦਾ ਮੈਂ ਤਾਂ ਪੜ੍ਹਦਾ ਹੀ ਨਹੀਂ, ਉਹ ਕਹਿੰਦੇ ਪੜ੍ਹਨ ਨੂੰ ਤੁਸੀਂ ਇਹ ਆਪਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਹੋ, ਕੋਈ ਟੀਚਰ ਨਹੀਂ ਹੈ, ਤੁਸੀਂ ਸੁਣਨਾ ਹੀ ਆ, ਸੁਣਨ ਦੇ ਵੀ ਪੈਸੇ ਮਿਲਦੇ ਆ, ਸਰਟੀਫਿਕੇਟ ਵੀ ਤੁਹਾਨੂੰ ਮਿਲ ਜਾਣਾ, ਅਤੇ ਹੋਰ ਚਾਹੀਦਾ ਕੀ ਆ, ਬੋਲਣਾ ਤਾਂ ਤੁਸੀਂ ਕੁਛ ਹੈ ਹੀ ਨਹੀਂਗਾ।
1: ਬਿਲਕੁਲ।
0: ਸੋ ਫਿਰ ਕੋਈ ਫੇਕ ਡਾਕੂਮੈਂਟ ਨਹੀਂ ਲੱਗਣਾ, ਨੰਬਰ ਨੋਟ ਤੁਹਾਨੂੰ ਅਸੀਂ ਕਰਵਾ ਦਿੰਦੇ ਹਾਂ ਬਾਈ ਜੀ, ਨੰਬਰ 4372,63,71 ਨੰਬਰ ਬਾਈ ਜੀ ਦੇ ਦਿਓ ਇੱਕ ਵਾਰ, ਅਤੇ ਜੇ 5 ਜਣਿਆਂ ਦੀ ਫੈਮਿਲੀ ਆ ਤਾਂ ਉਹਦੀ ਐਗਜੈਕਟਲੀ ਬਸ ਸਿੱਧੀ ਇਹ ਦੱਸੋ ਕਿ ਜੇ 5 ਜਣਿਆਂ ਦੀ ਫੈਮਿਲੀ ਆ ਉਹਨਾਂ ਨੂੰ ਕਿੰਨੇ ਡਾਲਰ ਲੋਨ ਮਿਲ ਸਕਦਾ, ਦੈਟਸ ਇਟ, ਮੈਨੂੰ ਅਮਾਊਂਟ ਦੱਸੋ, ਹੋਰ ਕੋਈ ਗੱਲ ਨਹੀਂ, ਸਿਰਫ ਇਹ ਦੱਸੋ ਜੇ 5 ਜਣਿਆਂ ਦੀ ਫੈਮਿਲੀ ਆਵੇ ਕਿੰਨੀ ਅਮਾਊਂਟ ਮਿਲ ਸਕਦੀ ਆ।
2: 1,70,000
0: ਤੱਕ ਲੋਨ ਤੁਹਾਨੂੰ ਮਿਲ ਸਕਦਾ ਜੇ 5 ਜਣਿਆਂ ਦੀ ਤੁਹਾਡੀ ਫੈਮਿਲੀ ਆ, ਜਿਹੜਾ ਤੁਸੀਂ 2.5 ਸਾਲ ਬਾਅਦ ਪੇਮੈਂਟ ਉਹਦੀ ਸ਼ੁਰੂ ਹੋਣੀ ਆ, 1,70,000 ਤੁਹਾਡੇ ਅਕਾਊਂਟ 'ਚ ਆਉਣ ਤੋਂ ਬਾਅਦ, ਇਹਨਾਂ ਦੀ ਫੀਸ ਸਿਰਫ $200 ਆ, ਸਿਰਫ $200, ਕੋਈ ਇਹ ਤੋਂ ਵੱਧ ਨਹੀਂ ਉਹਨਾਂ ਨੇ ਲੈਣਾ, ਕੋਈ ਪਰਸੈਂਟੇਜ ਨਹੀਂ, ਬਾਅਦ 'ਚੋਂ ਵੀ ਜਦੋਂ ਤੁਹਾਡੇ ਕੋਲ ਪੈਸੇ ਆ ਗਏ। ਨੰਬਰ ਨੋਟ ਕਰੋ ਤੁਸੀਂ, 4372,63,71 4372,63,71 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
2: ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਨ ਜੀ, ਤੁਸੀਂ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ ਜੀ?
3: ਹਾਂ ਜ਼ਰੂਰ ਰਾਜਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਜਿੱਦਾਂ ਕਿ ਅਕਸਰ ਆਪਾਂ ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ, ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਕਾਫ਼ੀ ਫਾਈਨ ਪ੍ਰਿੰਟਸ ਹੁੰਦੇ ਆ। ਇਸੇ ਤਰੀਕੇ ਦੇ ਨਾਲ ਟਰੈਵਲ ਇੰਸ਼ੋਰੈਂਸ ਬਾਰੇ ਵੀ ਗੱਲ ਕਰੀ ਦੀ ਹੈ ਕਿ ਜਦੋਂ ਵੀ ਆਪਾਂ ਆਊਟ ਆਫ ਔਨ ਪ੍ਰੋਵਿੰਸ ਜਾਈਏ ਤਾਂ ਜ਼ਰੂਰ ਆਪਣੀ ਇੰਸ਼ੋਰੈਂਸ ਕਰਵਾ ਕੇ ਜਾਈਏ। ਹੁਣੇ ਮੈਂ ਇੱਕ ਨਿਊਜ਼ ਪੜ੍ਹ ਰਹੀ ਸੀਗੀ ਜਿਹੜੀ ਕਿ ਹਾਈਵੇ 403 ਮਿਸੀਸਾਗਾ ਦੇ ਵਿੱਚ ਇੱਕ ਕੋਈ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਫਾਦਰ ਐਂਡ ਸਨ ਜਿਹੜੇ ਕਿ ਅਮੈਰੀਕਾ ਤੋਂ ਇੱਥੇ ਕੈਨੇਡਾ ਦੇ ਵਿੱਚ ਵਿਜ਼ਿਟ ਕਰਨ ਆਏ ਹੋਏ ਸੀਗੇ, ਐਂਡ ਅਨਫੋਰਚੁਨੇਟਲੀ ਇੰਨਾ ਲਾਈਕ ਬੈਡ ਐਕਸੀਡੈਂਟ ਹੋਇਆ ਕਿ ਐਂਪੂਟੇਸ਼ਨ ਹੋਈਆਂ, ਫਾਦਰ ਨੇ ਦੋਨੋਂ ਲੱਤਾਂ ਆਪਣੀਆਂ ਲੂਜ਼ ਕਰ ਲਈਆਂ, ਉਹਨਾਂ ਦੀਆਂ ਕੱਟ ਕਰਨੀਆਂ ਪਈਆਂ। ਸੋ ਮੇਕ ਸ਼ੋਰ ਕਰੀਏ ਕਿ ਸਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ, ਕਿਉਂਕਿ ਕਦੇ ਵੀ ਆਪਾਂ ਟਰੈਵਲ ਕਰਦੇ, ਰੱਬ ਨਾ ਕਰੇ ਕੋਈ ਵੀ ਸਿਕਨੈਸ ਇੰਜਰੀ ਹੁੰਦੀ ਹੈ ਤਾਂ ਉਸ ਟਾਈਮ ਤੇ ਪ੍ਰੋਪਰ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਹੋਸਪਿਟਲਾਈਜੇਸ਼ਨ ਦੇ ਰਿਲੇਟਿਡ ਸਾਰੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਵਰ ਹੋ ਸਕਣ।
0: ਤੁਹਾਨੂੰ
3: ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ 416-509-1509-416-509-1509-0909। ਥੈਂਕ ਯੂ,
0: ਬਹੁਤ ਬਹੁਤ ਧੰਨਵਾਦ ਜੀ। ਹੁਣ ਸੁਣੋਗੇ ਦੇਸ਼ ਪ੍ਰਦੇਸ਼, ਦਿਓ ਜਾਇਜ਼ ਤਰ੍ਹਾਂ ਰੱਖਾਂ, ਸਤਿ ਸ਼੍ਰੀ ਅਕਾਲ ਜੀ।
1: is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: The Supreme Truth. The Creator. Without fear. Without hate. Omnipresent. Immortal.
4: Guru Parasad.
2: Through his grace.
4: Jap.
2: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

ਅੱਜ 9 ਤਾਰੀਖ ਹੋ ਚੁੱਕੀ ਹੈ ਔਰ ਇਸ ਸਮੇਂ ਦੇਸ਼ ਪ੍ਰਦੇਸ਼ ਦੇ ਸਟੂਡੀਓ 'ਤੇ ਸ਼ਾਮ ਦੇ 3:06 ਕੁਝ ਸੈਕਿੰਡ ਹੋਏ ਨੇ ਔਰ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਬੜੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰਿੰਦ ਬਿੰਦ ਦੇਗਾ ਸਵਾਗਤ ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ 1 ਘੰਟਾ ਮੇਰੀ ਮੁਲਾਕਾਤ ਰਹੇਗੀ 4 ਵਜੇ ਤੱਕ ਅਤੇ ਉਸ ਤੋਂ ਬਾਅਦ 4 ਤੋਂ 6 ਸਮਰਾਜ ਸਿੱਧੂ ਹੋਰ ਪ੍ਰਾਂ ਲੈ ਕੇ ਆਉਣਗੇ ਇੱਕ ਬਹੁਤ ਸਾਰੀਆਂ ਖਬਰਾਂ ਆਉਣਗੀਆਂ ਨੌਰਥ ਅਮੈਰੀਕਾ ਦੀਆਂ ਗੀਤ ਸੰਗੀਤ ਹੋਏਗਾ ਹਾਂਜੀ ਅਤੇ ਬਹੁਤ ਕੁਛ ਹੋ ਗਿਆ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਅੱਜ ਬੁੱਧਵਾਰ ਦਾ ਦਿਨ ਹੈ ਤੋ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਜੀ ਸਟੂਡੀਓ ਦੌਰਾਨ ਆਪਣਾ ਨੰਬਰ ਇੱਕੋ ਹੀ ਹੁੰਦਾ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਕੋਈ ਵੀ ਗੱਲ ਕਰਨੀ ਹੈ ਇਹਨਾਂ ਨੰਬਰ 'ਤੇ ਸਾਡੇ ਨਾਲ 6 ਵਜੇ ਤੱਕ ਜੁੜ ਕੇ ਰਹੋ 2-3 ਸੁਣਿਆ ਸਾਰੰਗ ਰੇਡੀਓ ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ ਅਤੇ ਉਮੀਦ ਹੈ ਕਿ ਥੋੜ੍ਹੀ ਜਿਹੀ ਅੱਜ ਬੱਦਲਵਾਈ ਵਾਲਾ ਦਿਨ ਹੈ ਪਹਿਲਾਂ ਸਵੇਰੇ ਵੀ ਥੋੜ੍ਹੀ ਬਾਰਿਸ਼ ਪੈ ਰਹੀ ਸੀ ਹੁਣ ਵੀ ਥੋੜ੍ਹੇ ਥੋੜ੍ਹੇ ਤੁਪਕੇ ਡਿੱਗ ਰਹੇ ਨੇ ਸ਼ਾਮ ਨੂੰ ਵੀ ਅਸਾਰ ਨੇ ਕਿ ਬਾਰਿਸ਼ ਹੋਰ ਆਏਗੀ ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ ਇਸ ਤੋਂ ਪਹਿਲਾਂ ਇੱਕ ਹੋਰ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰੀਏ ਹੰਸ ਰਾਜ ਹੰਸੂਰੀ ਆਪਣੇ ਸ਼ਹਿਰ ਦੇ ਵਿੱਚ 18 ਤਰੀਕ ਨੂੰ ਆ ਰਹੇ ਨੇ ਪਰਫੋਰਮ ਕਰਨ ਲਿਵਿੰਗ ਆਰਟ ਸੈਂਟਰ ਦੇ ਵਿੱਚ ਟਿਕਟ ਮਾਸਟਰ .ca ਤੋਂ ਟਿਕਟਾਂ ਬੁੱਕ ਕਰ ਲਓ ਬੜੀ ਅੱਛੀ ਗਾਇਕੀ ਹੋਏਗੀ ਬਹੁਤ ਪਿਆਰੀ ਅਤੇ ਕਿਉਂ ਨਾ ਫਿਰ ਅੱਜ ਸ਼ਬਦ ਵੀ ਹੰਸ ਰਾਜ ਹੋਰਾਂ ਦੀ ਮੁੱਖ ਤੋਂ ਸਰਵਣ ਕਰਦੇ ਹਾਂ ਆਪਾਂ ਦੇਸ਼ ਪ੍ਰਦੇਸ਼ ਦੇ ਰਾਹੀਂ

0: ਸਪਿੰਨੀ ਆਵਾਜ਼ ਹੈ ਹੰਸ ਰਾਜ ਹੰਸਵਰਾਂ ਦੀ, ਜਿਹੜੇ ਪਰਫੋਰਮ ਕਰ ਰਹੇ ਨੇ ਸੂਫੀਆਨਾ ਕਲਾਮ ਹੋਣਗੇ, ਜੋ ਵੀ ਤੁਸੀਂ ਗਾਇਕੀ ਬੜੀ ਸੁਣਨ ਵਾਲੀ ਹੋਏਗੀ। ਔਰ ਦਿਨ ਨੋਟ ਕਰ ਲਓ, 18 ਸਪਤੰਬਰ, ਠੀਕ 7:30 ਸ਼ਾਰਪ PM, ਔਰ ਲਿਵਿੰਗ ਆਰਟ ਸੈਂਟਰ ਸਕੇਅਰ 1 ਮਿਸੀਸਾਗਾ। ਅਤੇ ਟਿਕਟ ਤੁਸੀਂ ticketmaster.ca 'ਤੇ ਜਾ ਕੇ ਫਟਾਫਟ ਬੁੱਕ ਕਰਾ ਲਓ ਟਿਕਟਾਂ, ਟਿਕਟਾਂ ਉਪਲਬਧ ਨੇ। ਅਤੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ ਹਰਜੀਤ ਸਿੰਘ ਹੋਰਾਂ ਨੂੰ 6474481000। ਦੋਸਤੋ, ਤੁਸੀਂ ਸਾਨੂੰ ਫੋਨ 'ਤੇ ਵੀ ਸੁਣ ਸਕਦੇ ਹੋ, ਸਾਡੀ ਵੈਬਸਾਈਟ 'ਤੇ ਜਾਓ www.desh-pardesh-radio.com 'ਤੇ ਜਾ ਕੇ ਤੁਸੀਂ ਸਾਡੀ ਵੇਖ ਵੀ ਸਕਦੇ ਹੋ, ਸਾਡੀ ਵੈਬਸਾਈਟ ਤੋਂ ਸੁਣ ਵੀ ਸਕਦੇ ਹੋ। ਤੁਹਾਡੇ IPTV ਬਾਕਸ ਦੇ ਵਿੱਚ ਜਾ ਕੇ ਪੰਜਾਬੀ ਸ਼ਿਕਸ਼ਕ ਜਾਓ, ਦੇਸ਼ ਪਰਦੇਸ 'ਤੇ ਕਲਿੱਕ ਕਰੋ, ਉੱਥੋਂ ਸਾਡਾ ਸਟੂਡੀਓ ਵੀ ਵੇਖ ਸਕਦੇ ਹੋ ਅਤੇ ਨਾਲ ਦੀ ਨਾਲ ਸਾਨੂੰ ਸੁਣ ਵੀ ਸਕਦੇ ਹੋ। ਹਰ ਬੁੱਧਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਇੱਕੋ ਨਾਮ ਆ, ਬੜੇ ਲੰਬੇ ਸਮੇਂ ਤੋਂ ਮੋਨਾ ਮਹਿੰਗੀ ਹੋ ਰਹੀ, ਨਾਲ ਹੀ ਸਾਡੇ ਉਹਨਾਂ ਨੂੰ ਨਾਲ ਜੋੜੀਏ ਆਪਾਂ ਲੈਣੇ ਨੂੰ ਨਾਲ। ਪਹਿਲਾਂ ਨੰਬਰ ਲੈ ਰਹੇ ਉਹਨਾਂ ਦਾ, ਨੋਟ ਕਰ ਲਓ, ਮੋਨਾ ਦਾ ਨੰਬਰ ਹੈ 4165095509। ਮੋਨਾ ਜੀ, ਜੀ ਆਇਆਂ ਨੂੰ ਨਿੱਘਾ ਸਵਾਗਤ।
1: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰੇ ਸਤਿ ਸ਼੍ਰੀ ਅਕਾਲ, ਨਮਸਤੇ ਜਨਾਬ ਜੀ।
0: ਬਿਲਕੁਲ ਜੀ, ਆਪਾਂ ਇੰਸ਼ੋਰ ਦੇ ਫੀਲਡ ਦੇ ਵਿੱਚ, ਮੈਨੂੰ ਪਤਾ ਕਿ ਤੁਹਾਡਾ ਬਹੁਤ ਲੰਮਾ ਐਕਸਪੀਰੀਅੰਸ ਹੈਗਾ ਅਤੇ ਹਮੇਸ਼ਾ ਇੰਸ਼ੋਰ ਦੀ ਲੋੜ ਪੈਂਦੀ ਰਹਿੰਦੀ ਆ, ਭਾਵੇਂ ਕਿ ਆਪਾਂ ਬਹੁਤ ਸਾਰੇ ਨਿਊ ਕਮਰ ਵੀ ਆਉਂਦੇ ਨੇ ਇੱਥੇ ਮੋਨਾ ਜੀ, ਮੈਨੂੰ ਪਤਾ ਸਟੂਡੈਂਟ ਵੀ ਹੁੰਦੇ ਨੇ ਹੋਰ ਵੀ, ਭਾਵੇਂ ਥੋੜ੍ਹੀ ਲੈ ਲਓ ਇੰਸ਼ੋਰੈਂਸ, ਜ਼ਰੂਰ ਥੋੜ੍ਹੀ ਬੜੀ ਕਰਵਾ ਕੇ ਰੱਖੋ।
1: ਬਿਲਕੁਲ ਠੀਕ ਕਿਹਾ ਸਿੱਧੂ ਜੀ ਤੁਸੀਂ, ਕਿਉਂਕਿ ਜਦੋਂ ਨਵੇਂ ਪਰਸਨ ਇੱਥੇ ਆਉਂਦੇ ਹੈਗੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਬਜਟ ਹਜੇ ਹੈ ਨੀ ਗਾ, ਸ਼ਾਇਦ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਲੱਖਾਂ ਦੇ ਕਵਰੇਜਿਸ ਦੀ ਗੱਲ ਕਰ ਰਹੇ ਹਾਂ ਤਾਂ ਸ਼ਾਇਦ ਪ੍ਰੀਮੀਅਮ ਬਹੁਤ ਜ਼ਿਆਦਾ ਹੋਣਾ। ਸੋ ਇਹੀ ਚੀਜ਼ ਦੀ ਅਵੇਅਰਨੈਸ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ, ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਇਸ ਚੀਜ਼ ਦੀ ਅਵੇਅਰਨੈਸ ਜ਼ਰੂਰ ਲਿਆਈਏ ਤਾਂ ਕਿ ਸਾਡੀਆਂ ਸਾਰੀਆਂ ਫੈਮਿਲੀਜ਼, ਸਾਡੀ ਸਾਰੀ ਕਮਿਊਨਿਟੀ ਫਾਈਨੈਂਸ਼ੀਅਲੀ ਸਿਕਿਓਰ ਜ਼ਰੂਰ ਰਹੇ। ਕਿਉਂਕਿ ਅੱਜ ਹੀ ਮੈਂ ਗੱਲ ਕਰ ਰਹੀ ਸੀਗੀ ਕਿ ਕਿਸੇ ਪਰਸਨ ਦੀ ਗੱਲ ਕਰ ਰਹੀ ਸੀ ਜਿਹੜੇ ਕਿ 23-year-old ਪਰਸਨ ਹੈਗੇ ਆ, ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਤੇ, ਇਸ ਟਾਈਮ ਤੇ ਬ੍ਰੇਨ ਕੈਂਸਰ ਦੀ ਪ੍ਰੋਬਲਮ Stage 3 ਤੇ ਹੈ। ਸੋ ਅਨਫੋਰਚੁਨੇਟਲੀ ਹੁਣ ਫੈਮਿਲੀ ਫਰੈਂਡਸ ਸਾਰੇ GoFundMe ਤੇ ਜ਼ਰੂਰ ਉਹਨਾਂ ਦੀ ਹੈਲਪਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਬੇਸਿਕਲੀ ਦੇਖਿਆ ਜਾਵੇ ਤਾਂ ਇਹੀ ਚੀਜ਼ ਜੇ ਉਸ ਪਰਸਨ ਦੇ ਕੋਲ ਆਲਰੇਡੀ ਇੰਸ਼ੋਰੈਂਸ ਹੁੰਦੀ ਤਾਂ ਸ਼ਾਇਦ ਇਸ ਚੀਜ਼ ਦੀ ਜ਼ਰੂਰਤ ਨਾ ਪੈਂਦੀ ਕਿ GoFundMe ਤੇ ਫੈਮਿਲੀ ਨੂੰ ਰਿਕੁਐਸਟ ਭੇਜਣੀ ਪੈਂਦੀ। ਸੋ ਇਹੀ ਚੀਜ਼ ਹੈ ਕਿ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਕੈਨੇਡਾ ਦੇ ਵਿੱਚ, ਨੋ ਮੈਟਰ ਕੀ ਸਟੇਟਸ ਤੇ ਆਏ ਹੈਗੇ ਹੋ, PR ਹੈਗੇ ਹੋ, ਸਿਟੀਜ਼ਨ ਹੋ, ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਤੇ ਹੋ, ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਤੇ ਹੈਗੇ ਹੋ, ਇਹ ਜਿਹੜੀਆਂ ਦੋਨੋਂ ਪਾਲਿਸੀਜ਼, ਅਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜ਼ਰੂਰ ਈਜ਼ੀਲੀ ਤੁਸੀਂ ਲੈ ਸਕਦੇ ਹੁੰਦੇ ਹੋ, ਡੈਫੀਨੇਟਲੀ ਜ਼ਰੂਰ ਹੈ। ਜੇ ਤੁਸੀਂ ਕੰਮ ਕਰ ਰਹੇ ਹੈਗੇ ਹੋ, ਸੈਲਫ ਇੰਪਲੋਇਡ ਹੋ ਤਾਂ ਡਿਸੇਬਿਲਟੀ ਇੰਸ਼ੋਰੈਂਸ ਨੂੰ ਵੀ ਐਡਮ ਕੀਤਾ ਜਾ ਸਕਦਾ ਹੈ, ਪਰ ਐਟਲੀਸਟ ਤੁਸੀਂ ਆਪਣੀ ਲਾਈਫ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਓ। ਸਪੈਸ਼ਲੀ ਉਹਨਾਂ ਦੇ ਲਈ ਮੈਂ ਜ਼ਰੂਰ ਕਹਾਂਗੀ ਜਿਹੜੇ ਪਰਸਨ ਇੱਥੇ ਨਵੇਂ ਆਉਂਦੇ ਨੇ, ਸੋ ਚਾਹੇ ਕੋਈ ਪਰਸਨ ਹੁਣ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਇੰਟਰਨੈਸ਼ਨਲ ਸਟੂਡੈਂਟ ਹੈ, ਵਰਕ ਪਰਮਿਟ ਹੈ, ਕੋਈ ਪਰਸਨ 18 ਤੋਂ ਲੈ ਕੇ 28 ਸਾਲ ਦੀ ਉਮਰ, 30-year-old ਤੱਕ ਹੈਗੇ ਹੈ, ਨੋਨ ਸਮੋਕਰ ਨੇ, 5 ਲੱਖ ਦੇ ਲਾਈਫ ਇੰਸ਼ੋਰੈਂਸ ਨਾਲ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਕਰਵਾਉਂਦੇ ਨੇ, ਜਸਟ $34 ਪਰ ਮੰਥ ਕੋਸਟ ਆਉਂਦੀ ਹੈ। ਸੋ $34 ਮਹੀਨੇ ਦੇ ਪੇ ਕਰਕੇ ਮੈਨੂੰ ਲੱਗਦਾ ਕਿ 5 ਲੱਖ ਦੀ ਲਾਈਫ ਇੰਸ਼ੋਰੈਂਸ ਜਿਹੜੀ ਕਿ ਮੋਰ ਦੈਨ ਇਨਫ ਉਹਨਾਂ ਦੇ ਲਈ ਹੋਣੀ ਹੈ ਤਾਂ ਕਿ ਰੱਬ ਨਾ ਕਰੇ ਜੇ ਕੋਈ ਐਕਸੀਡੈਂਟਲ ਜਾਂ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਫੈਮਿਲੀ ਸਿਕਿਓਰ ਰਹੂਗੀ, ਜਿਹਨਾਂ ਨੇ ਉਹਨਾਂ ਨੂੰ ਕਾਫੀ ਲੋਨ ਤੇ ਕਾਫੀ ਫਾਈਨੈਂਸ਼ੀਅਲ ਬਰਡਨ ਤੋਂ ਬਾਅਦ ਉਹਨਾਂ ਨੂੰ ਇੱਥੇ ਭੇਜਿਆ ਹੁੰਦਾ ਹੈ। ਦੂਜੀ ਚੀਜ਼ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਉਹਨਾਂ ਦੇ ਆਪਣੇ ਲਈ, ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦੀ ਲਾਈਫ ਥ੍ਰੈਟਨਿੰਗ ਡਿਸੀਜ਼ ਹੁੰਦੀ ਹੈ ਤਾਂ $50,000 ਅਵੇਲੇਬਲ ਹੋਏਗਾ ਉਹਨਾਂ ਦੇ ਲਈ, ਐਂਡ ਜਦੋਂ ਵੀ ਉਹਨਾਂ ਦਾ ਬਜਟ ਅਲਾਊ ਕਰਦਾ ਇਸੇ ਪਾਲਿਸੀ ਨੂੰ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਨੇ ਵਿਦਆਊਟ ਐਨੀ ਮੈਡੀਕਲ ਕੁਐਸਚਨ। ਸੋ ਮੈਂ ਕਹੂੰਗੀ ਕਿ ਚਾਹੇ ਪਰਸਨ ਇੱਥੇ ਕੋਈ ਨਵਾਂ ਆਇਆ, ਚਾਹੇ ਕਾਫੀ ਸਾਲ ਹੋ ਗਏ ਨੇ, ਕਈ ਵਾਰ ਹੁੰਦਾ ਕਿ ਬਜਟ ਨਹੀਂ ਅਲਾਊ ਕਰ ਰਿਹਾ, ਪਰ ਐਟਲੀਸਟ ਆਪਣੇ ਆਪ ਨੂੰ ਅਨਸਿਕਿਓਰ ਨਾ ਰੱਖੋ, ਅਨਪ੍ਰੋਟੈਕਟਿਡ ਨਾ ਰੱਖੋ, ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਤਾਂ ਕਿ ਆਪਣੀ ਫੈਮਿਲੀ ਨੂੰ, ਆਪਣੇ ਆਪ ਨੂੰ ਜ਼ਰੂਰ ਅਸੀਂ ਪ੍ਰੋਟੈਕਟ ਕਰੀਏ। ਜੇ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਇੱਦਾਂ ਦੀ ਕੰਡੀਸ਼ਨ ਆਉਂਦੀ, ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਉਸ ਟਾਈਮ ਤੇ ਫੈਮਿਲੀ ਵਾਲਿਆਂ ਨੂੰ GoFundMe ਦਾ ਸਹਾਰਾ ਨਾ ਲੈਣਾ ਪਵੇ, ਉਹਨਾਂ ਦੇ ਕੋਲ ਆਪਣੀ ਇੰਸ਼ੋਰੈਂਸ ਪਾਲਿਸੀ ਹੋਵੇ ਤੇ ਉਸ ਦਾ ਉਹ ਈਜ਼ੀਲੀ ਕਲੇਮ ਲੈ ਸਕਣ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜੇ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਦੇ ਬਾਰੇ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509-416-509-1509।
0: ਮਿਹਰਬਾਨੀ ਮੋਨਾ ਜੀ, ਅੱਗੇ ਜਾ ਕੇ ਹੋਰ ਗੱਲਬਾਤ ਤੁਹਾਡੇ ਨਾਲ ਕਰਾਂਗੇ।
2: Get ready. Punjabi Virsa Radio and Television. Realtor Rav Singh. Cellular Points. A to Z Kitchen Cabinet. And Realtor Harp Garewal present. The Sense.

0: ਤੁਸੀਂ ਜੁੜ ਚੁੱਕੇ ਹੋ ਦੇਸ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ। ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ 3 ਘੰਟੇ ਦੀ, ਲੇਕਿਨ 1 ਘੰਟਾ ਕੁਝ ਮਿੰਟ ਮੈਂ ਲਗਾਵਾਂਗਾ ਤੇ ਫਿਰ ਸਮਰਾਜ ਸਦੂਰੀ ਪੂਰੀਆਂ ਖਬਰਾਂ ਲੈ ਕੇ ਆਉਣਗੇ ਪੂਰੀ ਨੌਰਥ ਅਮਰੀਕਾ ਦੀ। ਜਿਹੜਾ ਟ੍ਰੇਡ ਵਾਰ ਨਾ ਜਿਹੜੀ ਬਾਬਾ ਟਰੰਪ ਤੇ ਕਾਰਨੀ ਹਿਸਾਬ ਦੇ ਵਿੱਚ ਇਹ ਥੋੜ੍ਹੀ ਜਿਹੀ ਬਾਹਲੀ ਜ਼ਬਰਦਸਤ ਹੋ ਰਹੀ ਆ। ਅਤੇ ਅੱਜ ਜਿਹੜਾ ਹੈਗਾ ਟਰੰਪ ਹੋਰਾਂ ਨੇ ਆਪਣੇ ਜਿਹੜੇ ਖਾਸ ਕਰਕੇ ਮੋਟਰਸਾਈਕਲ ਐਕਸਪੋਰਟ ਹੁੰਦੇ ਨੇ ਕੈਨੇਡਾ ਟੂ ਅਮੈਰੀਕਾ, ਉਹਨਾਂ 'ਤੇ ਵੀ ਬੈਨ ਲਾਤਾ, ਅਤੇ ਨਾਲ ਦੀ ਨਾਲ ਜਿਹੜਾ ਕੈਨੇਡੀਅਨ ਲਿਕੁਅਰ ਹੈਗਾ ਉਹ 'ਤੇ ਵੀ ਬੈਨ ਲਗਾਇਆ, ਅਤੇ ਕਾਫੀ ਚੱਲ ਰਿਹਾ ਕੰਮ ਕਾਰ। ਓਕੇ, ਅਤੇ ਸ਼ਰਸ਼ ਨਾਗਪਾਲ ਹੋਰੀ ਸਾਡੇ ਨਾਲ ਨੇ, ਔਰ ਇਹ ਤੁਹਾਨੂੰ ਲੋਨ ਲੈ ਕੇ ਦਿੰਦੇ ਨੇ ਗਵਰਨਮੈਂਟ ਤੋਂ, ਕੋਈ ਵੀ ਖਾਸ ਇੰਟਰਸਟ ਨਹੀਂ ਹੁੰਦਾ। ਬਾਹਰੋਂ ਤੁਸੀਂ ਕਿਸੇ ਬੈਂਕ ਤੋਂ ਲੈਣੇ ਤਾਂ ਬਹੁਤ ਜ਼ਿਆਦਾ ਇੰਟਰਸਟ ਪੇ ਕਰਨਾ ਪੈਂਦਾ, 15%, 13%। ਅਤੇ ਪਰ ਨਾਗਪਾਲ ਹੋਰੀ ਤੁਹਾਡੇ ਸ਼ਰਸ਼ ਨਾਗਪਾਲ ਹੋਰੀ ਤੁਹਾਨੂੰ ਇਹ ਜਿਹੜਾ ਲੋਨ ਲੈ ਕੇ ਦਿੰਦੇ ਨੇ ਇਹ 3-4 ਸਾਲ ਮੋੜਨਾ ਨਹੀਂ ਹੁੰਦਾ, ਅਤੇ ਪੂਰੀ ਜਾਣਕਾਰੀ ਸ਼ਰਸ਼ ਹੋਰੀ ਦੇਣਗੇ ਸਾਨੂੰ। ਅਤੇ ਜੀ ਸ਼ਰਸ਼ ਜੀ, ਇਹਨੂੰ ਨਿੱਘਾ ਸਵਾਗਤ।
1: ਥੈਂਕ ਯੂ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਆਪਣੇ ਬੜਾ ਅੱਛਾ ਇੰਟਰੋਡਕਸ਼ਨ ਦਿਆ। ਇਸਮੇ ਅਗਰ ਆਪ ਪੀਆਰ ਹੈ, ਹਾਂਜੀ ਆਪ ਪੀਆਰ ਹੈ, ਸਿਟੀਜ਼ਨ ਹੈ ਯਾ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਕੋਈ ਏਜ ਲਿਮਿਟ ਨਹੀਂ ਹੈ। ਏਕ ਤਰਫ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਆਸਾਨ ਸੇ ਫੁਲੀ ਔਨਲਾਈਨ ਕੋਰਸਿਸ, ਆਨਲਾਈਨ ਕੋਰਸਿਸ ਆਪਣੇ ਟਾਈਮ ਸੇ ਕਰ ਰਹੇ ਹੈ। ਜਿਸ ਘੰਟੇ ਆਪਣੇ ਹਫਤੇ ਮੇਂ ਲਗਾਏ ਨਾ, ਚਾਹੇ ਰਾਤ ਕੋ 2 ਵਜੇ ਲਗਾਏ ਚਾਹੇ ਦੁਪਹਿਰ ਕੋ ਲਗਾਏ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਸਲਾਈਟ ਪਰਤ ਨਹੀਂ ਹੈ।
0: ਤੁਹਾਡਾ ਕਹਿਣ ਦਾ ਸ਼ਰਾਸ਼, ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਜੌਬ ਦੇ ਨਾਲ ਨਾਲ ਤੁਸੀਂ ਇੱਧਰ ਪੜ੍ਹਾਈ ਵੀ ਕਰ ਸਕਦੇ, ਨਾਲੇ ਲੋਨ ਲੈ ਸਕਦੇ ਹੋ ਨਾ?
1: ਬਿਲਕੁਲ ਜੀ, ਬਿਲਕੁਲ ਜੀ। ਅਨਇੰਪਲੋਇਡ, ਇੰਪਲੋਇਡ, ਹਾਊਸ ਵਾਈਫ, ਊਬਰ ਡਰਾਈਵਰ, ਕੁਛ ਵੀ ਆਪ ਹੈ, PR ਕਾਰਡ ਕੀ ਹੈ ਵੈਲਿਊ ਇਸ ਦੇਸ਼ ਮੇਂ, ਸਿਟੀਜ਼ਨ ਹੈ ਤੋ ਆਪ ਐਲੀਜੀਬਲ ਹੈ ਇਸਕੇ ਲੀਏ। ਔਰ ਔਨ ਅਦਰ ਹੈਂਡ ਆਪਕੇ ਪਾਸ ਗਵਰਨਮੈਂਟ ਆਪਕੋ ਕਹੀਂ ਵੀ ਖਰਚ ਕਰੇ 50,000 ਸੇ 1,70,000 ਦੇਤੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨ ਲਈ, ਕਿਸੇ ਵੀ ਖਰਚ ਕਰ ਸਕਦੇ ਹੋ ਪੈਸੇ ਨੂੰ, ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਉਹਦੇ ਚ। ਐਂਡ ਦੈਨ ਹਾਂਜੀ, ਔਰ ਕੋਈ ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ, ਅਗਰ ਆਪਕੋ ਸਕੋਰ ਜ਼ੀਰੋ ਵੀ ਹੈ, ਮਾਈਨਸ ਮੇਂ ਹੈ, ਤੋ ਵੀ ਆਪ ਕਰ ਸਕਤੇ ਹੈ। ਕੋਈ ਕੋਈ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਗਵਰਨਮੈਂਟ ਬੈਂਕ ਕੋ ਵਿਆਜ ਦਰ ਦੇਤੀ ਹੈ 2.5%, ਆਪਕੋ ਬੈਂਕ ਦੇਤਾ ਹੈ 8-10-12-15% ਪੇ, ਬਟ ਯਹਾਂ ਪੇ ਬਿਚੋਲੀਆ ਹੈ ਹੀ ਨਹੀਂ ਬੈਂਕ, ਗਵਰਨਮੈਂਟ ਆਪਕੋ ਡਾਇਰੈਕਟ ਫੰਡਿੰਗ ਦੇਤੀ ਹੈ, ਕਹੀਂ ਵੀ ਪੈਸੇ ਕੋ ਯੂਜ਼ ਕਰੇ, 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, ਤਬ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, ਸ਼ੁਰੂ ਮੇਂ ਵਿਆਜ ਦਰ ਕਿਆ ਹੈ, ਇੰਟਰਸਟ ਰੇਟ ਸ਼ੁਰੂ ਮੇਂ 2 ਸਾਲ ਹੈ 0%, ਐਸਾ ਲੋਨ ਕਹੀਂ ਐਗਜ਼ਿਸਟ ਹੀ ਨਹੀਂ ਕਰਤਾ, ਰੀਫਾਈਨੈਂਸਿੰਗ ਯਾ ਫਿਰ ਇਹ ਕ੍ਰੈਡਿਟ ਕਰਕੇ ਚੱਕਰੋ ਮੇਂ ਬਿਲਕੁਲ ਨਾ ਪੜੇ। 8 ਸਾਲ ਮੇਂ ਹਜ਼ਾਰੋਂ ਕੋ ਸਰਚ ਕਰ ਚੁੱਕੇ, ਪ੍ਰੋਪਰ ਆਫਿਸ ਹੈ, ਕੋਈ ਚਲਾਕੀ ਮੀਠੀ ਬਾਤੇਂ ਨਹੀਂ ਹੈ। ਅਭੀ ਵੀ ਇੱਕ ਅੰਕਲ ਹਮਾਰੇ ਪਾਸ ਆਏ, ਓਲਡ ਹੈ, ਮੋਟਨ ਕੇ 3 ਕਾਰਡ ਲੈ ਕੇ ਆਏ, ਮਿਠਾਈ ਕਾ ਡੱਬਾ ਲੈ ਕੇ ਆਏ, 75 ਈਅਰਸ ਕੇ, ਉਨਕਾ ਵੀ ਅਪਰੂਵਲ ਆ ਗਿਆ, ਕੋਈ ਚਲਾਕੀ ਨਹੀਂ, ਹਜ਼ਾਰੋਂ ਕੋ ਸਰਚ ਕਰ ਚੁੱਕੇ। ਨੰਬਰ ਨੋਟ ਕਰੇ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ $199 ਹੈ, ਫਲੈਟ ਫੀਸ ਕਾਮ ਹੋਣੇ ਕੇ ਬਾਅਦ ਰੇਡੀਓ ਪੇ ਠਾ ਕਰਕੇ ਫੀਸ ਬਤਾਤੇ ਹੈ 50,000 ਸੇ 1,17,000 0% ਪੇ ਲੋਨ ਹਾਸਿਲ ਕਰੇ, ਬਿਨਾਂ ਗਾਰੰਟੀ ਕੇ ਆਪਣੇ ਅਕਾਊਂਟ ਮੇਂ ਡਾਇਰੈਕਟ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199, ਨੰਬਰ 437-264-3175, 437-264-3175, ਕਾਲ ਕਰੋ, ਐਸਟੀਮੇਟ ਲੋ 437-264-3175, 437-264-3175।
0: ਸ਼ੁਕਰੀਆ ਸ਼ਰਾਸ਼, ਬਹੁਤ ਬਹੁਤ ਸ਼ੁਕਰੀਆ, ਅੱਗੇ ਜਾ ਕੇ ਗੱਲ ਕਰਾਂਗੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਦੋਸਤੋ, ਮੈਂ ਤੁਹਾਨੂੰ ਕਿਉਂਕਿ ਤੁਸੀਂ ਕੰਮ ਤੋਂ ਆ ਰਹੇ ਹੋਗੇ, ਇਸ ਸਮੇਂ ਨਿਕਲ ਰਹੇ ਹੋਗੇ ਬਹੁਤ ਸਾਰੇ, ਭੁੱਖ ਲੱਗੀ ਹੋਏਗੀ ਬਹੁਤੀ, ਕੋਈ ਗੱਲ ਨਹੀਂ, ਭੁੱਖ ਦੇ ਪ੍ਰਬੰਧ ਕਰਦੇ ਹਾਂ ਆਪਾਂ, ਤੁਹਾਨੂੰ ਸਪੈਸ਼ਲ ਦਿਵਾਉਂਦੇ ਹਾਂ ਖਾਸ ਕਰਕੇ ਸਿੰਪਲੀ ਇੰਡੀਅਨ ਸਵੀਟ ਰੈਸਟੋਰੈਂਟ ਦਾ ਅੱਜ ਕੀ ਹੈਗਾ, ਬੈਜੀ ਥਾਲੀ, ਵਿਆਹ ਕਿਆ ਲੋਡਡ ਥਾਲੀ ਹੈ, 3 ਦਾਲਾਂ ਸਬਜ਼ੀਆਂ ਤੁਹਾਡੀ ਪਵਾ ਸਕਦੇ ਹੋ, ਨਾ ਰਾਇਤਾ ਵਾ, ਰਾਈਸ ਨੇ, ਰੋਟੀਆਂ ਤੁਸੀਂ ਜੇ ਤੰਦੂਰੀ ਕਰਨੀ ਹੈ ਤੰਦੂਰੀ ਕਰ ਲਿਓ, ਜੇ ਦੂਜੀਆਂ ਨਾਨ ਕਰਨੇ ਨਾਨ ਕਰ ਲਿਓ, ਤਵਾ ਰੋਟੀ ਲੈਣੀ ਉਹ ਲੈ ਲਓ, ਮੈਂ ਵੈਸੇ ਤਵਾ ਰੋਟੀ ਓਡਰ ਕਰਦਾ ਹੁੰਦਾ ਇਹਨਾਂ ਦੀ, ਅਤੇ ਇੱਕ ਥਾਲੀ ਵੈਸੇ ਨਾ ਫੁੱਲੀ ਲੋਡਡ ਹੁੰਦੀ ਹੈ, 2 ਬੰਦੇ ਖਾ ਸਕਦੇ ਨੇ। ਸਿੰਪਲੀ ਇੰਡੀਅਨ ਨੇ ਅੱਜ ਕੀ ਕੀਤਾ ਕਿ ਅੱਜ ਬੁੱਧਵਾਰ ਹੈ, ਵੈਜ ਥਾਲੀ ਬਾਏ 1 ਗੈਟ 1 ਫ੍ਰੀ ਵਿਆ, ਹਾਂਜੀ ਕਿਆ ਕਰੋ ਫਿਰ, ਡੇਲੀ ਬ੍ਰਾਂਚ 'ਤੇ ਪਹੁੰਚੇ 275 ਗਾਰਡਨ ਬਰੁੱਕ ਟ੍ਰੇਲ 905-794-8811 ਚੰਕੂਜ਼ੀ ਅਤੇ ਬਵੇੜ 15 ਫੈਂਡਰ ਰੁਪਏ 905-840-2200 ਮਿਸਤਗਰ ਰੋਡ ਅਤੇ ਫਾਈਨੈਂਸ਼ੀਓ 85 ਮਾਊਂਟ ਪਿਲਰ 905-593-4400 ਟੈਲੀਫੋਨ ਨੰਬਰ ਹੈ, ਜੁੜੇ ਰਹੋ। ਅਗਲਾ ਗੀਤ ਤੁਹਾਡੇ ਲਈ ਪਹੁੰਚਾ ਰਹੇ ਨੇ ਸਿੰਪਲੀ ਇੰਡੀਅਨ ਵਾਲੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦਾ, ਟੈਲੀਫੋਨ ਨੰਬਰ ਹੈ 905-564-6444 ਸਾਡਾ ਸਟੂਡੀਓ ਦੇ ਟੈਲੀਫੋਨ ਨੰਬਰ ਨੇ।

0: રેડિયો પ્રોગ્રામ દેશ પરદેશ પ્રાઇમ ટાઈમ રેડિયોના જોડે હોય એક વાર ફેર તેજેન્દ્ર સિંઘ સિદ્ધુ વલ્લો સ્વપ્ન જીએમ ਇਸ ਸਮੇਂ ਲੈ ਚੱਲਦਾ ਤਾਂ ਏਅਰਪੋਰਟ 'ਤੇ ਕੋਈ ਨਹੀਂ ਹੋਮ ਡਿਪੂ ਵਾਲੇ ਪਲਾਜ਼ੇ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਹੋਰੀ ਹੈ ਨੀ ਤਾਂ ਉਹਨਾਂ ਨੂੰ ਨਾਲ ਜੋੜਦੇ ਹਾਂ ਅਤੇ ਸਾਡੇ ਨਾਲ ਨੇ ਹੋਮੋਪੈਥੀ ਦੇ ਬੜੇ ਬਾਹਰ ਨੇ ਕਿਹੜੀ ਹੋਮੋਪੈਥੀ ਤੋਂ ਡਾਕਟਰ ਕੁਲਦੀਪ ਕੋਈ ਪੰਜਾਹ ਸਾਲ ਦਾ ਐਕਸਪੀਰੀਅੰਸ ਇਹਨਾਂ ਦਾ ਤਜਰਬਾ ਹੈਗਾ ਡਾਕਟਰ ਕੁਲਦੀਪ ਜੀ ਇਹਨਾਂ ਨੂੰ ਡੇਗਾ ਸਵਾਗਤ ਗੁੱਡ ਆਫਟਰਨੂਨ
1: ਥੈਂਕ ਯੂ ਸੁਰਿੰਦਰ ਜੀ ਦੇਖੋ ਏਦਾਂ ਦੇਖੋ ਐਕਸਪੀਰੀਅੰਸ ਹੋਣਾ ਤਾਂ ਕੰਮ ਕਰਨਾ ਦੋਨੇ ਫਰਕ ਹੈ ਠੀਕ ਹੈ ਮੈਂ ਬਹੁਤ ਡਿਵੋਟਿਡ ਹੈਗਾ ਕੰਮ ਆਪਣੇ ਕੰਮ ਪਿੱਛੇ
0: ਵੈਰੀ ਗੁੱਡ
1: ਪੂਰੀ ਦੁਨੀਆਂ ਤੋਂ ਮੇਰੇ ਕੋਲ ਪੇਸ਼ੈਂਟ ਹੈ ਸੁਰਿੰਦਰ ਜੀ ਹੁਣ ਮੇਰਾ ਲੋਕ ਕਹਿੰਦੇ ਨੇ ਜੇ ਤੁਸੀਂ ਠੀਕ ਹੋਣਾ ਤੇ ਉੱਥੇ ਜਾਓ ਠੀਕ ਹੈ ਮੈਨੂੰ ਮਾਣ ਹੈ ਇਸ ਚੀਜ਼ ਦਾ ਠੀਕ ਹੈ ਕਿਉਂਕਿ ਮੈਨੂੰ ਪੈਸਾ ਮੇਰੇ ਵਾਸਤੇ ਸੈਕੰਡਰੀ ਹੈਗਾ ਪੈਸਾ ਤਾਂ ਕਮਾਉਣਾ ਹੀ ਹੈ ਲੇਕਿਨ ਪਹਿਲਾਂ ਪੇਸ਼ੈਂਟ ਹੈਗਾ ਤਾਂ ਕਿਸੇ ਨੂੰ ਵੀ ਮੈਂ ਕਹਿਣਾ ਹੁੰਦਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈਗੀ ਹੈ ਕੋਈ ਵੀ ਪਰੇਸ਼ਾਨੀ ਹੈਗੀ ਹੈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਕੋਈ ਜਲਦੀ ਕੋਈ ਦੇਰ ਹਰ ਬਿਮਾਰੀ ਠੀਕ ਹੁੰਦੀ ਹੈ ਠੀਕ ਹੈ ਤੁਸੀਂ ਜਿੰਨੀ ਜਲਦੀ ਟ੍ਰੀਟਮੈਂਟ ਕਰੋਗੇ ਓਨੇ ਜਲਦੀ ਠੀਕ ਹੋਵੋਗੇ ਲੋਕ ਸਾਲੋ ਸਾਲ ਗੁਜ਼ਾਰ ਦਿੰਦੇ ਨੇ ਟੈਸਟ ਕਰਾਉਂਦੇ ਰਹਿੰਦੇ ਨੇ ਠੀਕ ਹੈ ਟੈਸਟ ਜੇ ਤੁਸੀਂ ਕਰਾਓ ਟੈਸਟ ਆਪਾਂ ਮਨਾ ਨਹੀਂ ਕਰਦੇ ਲੇਕਿਨ ਜੇ ਤੁਹਾਨੂੰ ਪਰੇਸ਼ਾਨੀ ਹੈ ਹੋਮੋਪੈਥੀ ਟ੍ਰੀਟਮੈਂਟ ਸ਼ੁਰੂ ਕਰ ਲਓ ਆਪਣਾ ਟੈਸਟ ਕਰਾਈ ਜਾਓ ਸਪੈਸ਼ਲੀ ਆਪਾਂ ਬਣਾਈ ਜਾਓ ਠੀਕ ਨੀ ਲੇਕਿਨ ਇਹ ਕਿ ਜਦ ਤੱਕ ਹੋ ਸਕਦਾ ਠੀਕ ਹੋ ਜਾਓ ਏਦਾਂ ਵੀ ਹੁੰਦੀਆਂ ਕਈ ਬਿਮਾਰੀਆਂ ਠੀਕ ਹੈ ਜਿਵੇਂ ਹੁਣ ਦੇਖੋ ਤੁਸੀਂ ਦੇਖਦੇ ਕੋਲੈਸਟਰੋਲ ਹੈ ਲੀਵਰ ਚ ਇਕੱਠਾ ਹੋ ਜਾਂਦਾ ਫਿਰ ਤੁਹਾਨੂੰ ਸਿਰਸਰੀ ਸਰ ਲੀਵਰ ਉਹਨੂੰ ਆਪਾਂ ਕੈਂਸਰ ਕਹਿੰਦੇ ਹਾਂ ਉਸ ਜ਼ਿਆਦਾ ਜੇ ਤੁਸੀਂ ਪੁਰਾਣਾ ਕਰ ਲੈਂਦੇ ਹਾਂ ਇਸ ਕਰਕੇ ਚਿੰਤਾ
0: ਸਮੇਂ ਸਿਰ ਇਲਾਜ ਕਰੋ
1: ਕਿਸੇ ਬਿਮਾਰੀ ਦਾ ਕੋਈ ਇਸ਼ੂ ਹੈ ਤੁਹਾਨੂੰ ਮੇਰਾ ਨੰਬਰ ਯਾਦ ਰੱਖੋ ਪੇਟ ਦਾ ਇਸ਼ੂ ਹੈ ਐਸਜ਼ਮਾ ਐਲਰਜੀ ਹੈ ਐਸਿਡਿਟੀ ਹੈ ਡਿਪਰੈਸ਼ਨ ਹੈ ਤੁਹਾਨੂੰ ਜੇ ਸਕਿਨ ਦੇ ਇਸ਼ੂ ਐਗਜ਼ਮਾ ਹੋ ਗਿਆ ਸਰੈਸ਼ੀ ਫੁਲਵੈਰੀ ਹੋ ਗਿਆ ਆਰਥਰਾਈਟਿਸ ਹੋ ਗਈ ਹੈਡੇਕ ਹੋ ਗਿਆ ਤਾਂ ਬੱਚਿਆਂ ਦਾ ਆਟੋ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟੋਮਿਲਡੀਜ਼ ਹੈਗੀ ਹੈ ਅੱਖਾਂ ਕੰਨ ਗਲੇ ਦੀ ਕੋਈ ਬਿਮਾਰੀ ਹੈਗੀ ਹੈ ਸਾਡੀ ਪੜ੍ਹਾਈ ਜਿਹੜੀ ਹੈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ ਜੋ ਸਾਰੇ ਸਬਜੈਕਟ ਅਸੀਂ ਪੜ੍ਹੇ ਹੋਏ ਨੇ ਜਿਹੜੇ ਜੋ ਡਾਕਟਰ ਪੜ੍ਹਦੇ ਨੇ ਐਨਾਟੋਮੀ ਫਿਜ਼ੀਓਲੋਜੀ ਗਾਇਨੀਕੋਲੋਜੀ ਮਿਡਵਾਈਫਰੀ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਨੇ ਸਾਨੂੰ ਮੇਰਾ ਨੰਬਰ 6478005560487 0018 0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ ਅੱਜ ਮੈਂ ਥੋੜ੍ਹਾ ਵਾਟਿਕ ਹੋ ਜਾਊਂ ਚੱਕਰ ਕਹਿੰਦੇ ਆਪਾਂ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਇਹ ਤਾਂ ਸੁਣਦਾ ਕਿ ਕਈ ਮੇਰੇ ਕੋਲ ਟਰੱਕਾਂ ਵਾਲੇ ਵੀ ਆਉਂਦੇ ਨੇ ਉਹ ਲੱਗਦਾ ਕਹਿੰਦੇ ਡਾਕਟਰ ਸਾਹਿਬ ਮੈਂ ਟਰੱਕ ਚਲਾਉਣਾ ਲੱਗਦਾ ਕਿ ਟਰੱਕ ਪਲਟ ਜਾਏਗਾ ਏਦਾਂ ਤੇ ਬੈਲੈਂਸ ਦੀ ਪ੍ਰੋਬਲਮ ਹੁੰਦੀ ਹੈ ਕੱਚਾ ਕੱਚਾ ਜੀ ਹੁੰਦਾ ਕਈ ਵਾਰੀ ਸਾਡੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਤੁਸੀਂ ਘੁੰਮਦੇ ਹੋ ਤੇ ਕੰਨਾਂ ਚ ਆਵਾਜ਼ਾਂ ਆਉਂਦੀਆਂ ਨੇ ਕੰਨ ਭਰੇ ਭਰੇ ਰਹਿੰਦੇ ਨੇ ਇਹ ਕਿਹੜੇ ਸਿਮਟਮ ਹੁੰਦੇ ਨੇ ਇਹਦੇ ਚ ਦੋ ਚੀਜ਼ਾਂ ਇਨਵੋਲਵ ਹੁੰਦੀਆਂ ਨੇ ਇੱਕ ਤਾਂ ਤੁਹਾਡੇ ਹੋ ਸਕਦਾ ਤੁਹਾਡੇ ਬ੍ਰੇਨ ਨਾਲ ਲਿੰਕ ਹੋਵੇ ਜਾਂ ਜ਼ਿਆਦਾਤਰ 90% ਤੁਹਾਡੇ ਕੰਨ ਦੀ ਪ੍ਰੋਬਲਮ ਨਾਲ ਕਰਕੇ ਹੋ ਜਾਂਦਾ ਬਾਰ ਬਾਰ ਤੁਹਾਨੂੰ ਕੰਨ ਚ ਇਨਫਲਾਮੇਸ਼ਨ ਹੁੰਦਾ ਨਰਵ ਦੀ ਪ੍ਰੋਬਲਮ ਕੋਲੇਸਟ੍ਰੋਲ ਹੈਗਾ ਮਿਹਰਬਾਨੀ
0: ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਨੰਬਰ ਨੋਟ ਕਰ ਲਓ ਇਹਨਾਂ ਦਾ 6478180055 ਡਾਕਟਰ ਕੁਲਦੀਪ ਦਾ ਟੈਲੀਫੋਨ ਨੰਬਰ ਹੈ ਬੜੀ ਜਲਦੀ ਆਪਾਂ ਮੋਨੋਹਰ ਨਾਮ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਫੋਰ ਯੂ ਤੋਂ ਜੁੜਨਗੇ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਨਾ ਲੜਕੀ ਚਾਹੀਦੀ ਆ ਕੰਮ ਕਰਨ ਵਾਲੀ ਕਲਰਕੀਕਲ ਵਰਕ ਹੈਗਾ ਆਫਿਸ ਦੇ ਵਿੱਚ ਕੰਪਿਊਟਰ 'ਤੇ ਕੰਮ ਕਰਨਾ ਅਕਾਊਂਟਿੰਗ ਦਾ ਕੰਮ ਕਰਨਾ ਇਨਵੋਇਸਿੰਗ ਵਗੈਰਾ ਦਾ ਹੈ ਨਾ ਬੜਾ ਜਾਣੀ ਸਿਟਿੰਗ ਚੇਅਰ ਜੋਬ ਹੈਗੀ ਆ ਚੰਗੇ ਪੈਸੇ ਪੇ ਕਰ ਰਹੇ ਨੇ ਅਤੇ ਤੁਸੀਂ ਨੰਬਰ ਲੈ ਲਓ 9058834346 'ਤੇ ਕਾਲ ਕਰ ਲਓ 905-838-4346 ਟੈਲੀਫੋਨ ਨੰਬਰ ਆ ਏਬਲ ਟਰੈਕਿੰਗ ਦਾ ਇਹ ਤੁਹਾਨੂੰ ਜੋਬ ਫਟਾਫਟ ਮਿਲ ਜਾਏਗੀ ਟੱਕੜ ਕੇ ਬਾਹਲੇ ਦੂਰ ਨਹੀਂ ਹੈਗੇ ਆਪਣੇ ਬ੍ਰਹਮਟਨ ਦੇ ਬਾਰਡਰ 'ਤੇ ਨਹੀਂ ਆਏ ਆਪਣੇ ਖਾਸ ਕਰਕੇ ਕੈਨੇਡਨ ਦੇ ਵਿੱਚ ਇਹਨਾਂ ਦਾ ਹੈਗਾ ਆਫਿਸ ਤੇ ਜ਼ਰੂਰ ਤੁਸੀਂ ਇਹ ਨੰਬਰ 'ਤੇ ਕਾਲ ਕਰ ਲਓ ਕਿ ਜੋਬ ਚਾਹੀਦੀ ਹੈ 905-838-4346। ਬੜੀ ਜਲਦੀ ਆਪਾਂ ਗੱਲਬਾਤ ਕਰਦੇ ਹਾਂ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਮੋਨਾ ਹੋਰਾਂ ਦੇ ਨਾਲ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਮੋਨਾ ਹੋਰੀ ਸਾਡੇ ਨਾਲ ਫਿਰ ਆ ਚੁੱਕੇ ਨੇ। ਨੰਬਰ ਇਹਨਾਂ ਦਾ 416-509-1509। ਜੀ ਮੋਨਾ ਜੀ,
1: ਬਿਲਕੁਲ ਸਿੱਧੂ ਜੀ, ਡੈਫੀਨੇਟਲੀ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਅਕਸਰ ਆਪਾਂ ਗੱਲ ਕਰਦੇ ਹਾਂ ਰੀਅਲ ਸਿਨੇਰੀਓਸ ਬਾਰੇ ਕਿ ਜਿਹੜੀਆਂ ਕੰਡੀਸ਼ਨ ਜਿਹੜੀਆਂ ਸਿਚੁਏਸ਼ਨਸ ਅਕਰ ਹੋਈਆਂ ਹੁੰਦੀਆਂ ਸਾਡੇ ਆਲੇ ਦੁਆਲੇ, ਜਿੱਦਾਂ ਕਿ ਅੱਜ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਗੱਲ ਕਰ ਰਹੇ ਸੀਗੇ। ਸੋ ਇਸੇ ਤਰੀਕੇ ਦੇ ਨਾਲ ਮੈਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਕ ਵਾਰ ਮੈਂਸ਼ਨ ਵੀ ਜ਼ਰੂਰ ਕਰਨਾ ਚਾਹੂੰਗੀ, ਕਿਉਂਕਿ ਇਸ ਟਾਈਮ 'ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਈਫ ਥ੍ਰੈਟਨਿੰਗ ਡਿਜ਼ੀਜ਼ ਨੂੰ ਕਵਰ ਕਰਦੀ ਹੁੰਦੀ ਹੈ ਪੋਲਿਸੀ। ਕੋਈ ਵੀ ਐਕਸਕਿਊਜ਼ ਮੀ, ਕੋਈ ਵੀ ਕੈਂਸਰ ਦੀ, ਕੋਈ ਹਾਰਟ ਡਿਜ਼ੀਜ਼, ਕੋਈ ਵੀ ਆਰਗਨ ਫੇਲਰ ਹੋ ਜਾਂਦੇ ਹੈਗੇ, ਅਲਜ਼ਾਈਮਰਸ ਹੋ ਜਾਂਦਾ, ਸੋ 25-30 ਡਿਜ਼ੀਜ਼ ਕਵਰ ਕੀਤੇ ਜਾਂਦੇ ਨੇ। ਪਰ ਇਹਦੇ ਵਿੱਚ ਸਭ ਨਾਲੋਂ ਜਿਹੜਾ ਵੱਡਾ ਬੈਨੀਫਿਟ, ਜਿੱਦਾਂ ਕਿ ਆਪਾਂ ਗੱਲ ਕੀਤੀ ਕਿ ਜੇ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ 100% ਪ੍ਰੀਮੀਅਮ ਵਾਪਸ ਹੋ ਜਾਂਦੇ ਨੇ, ਕੋਈ ਐਡਮਿਨ ਚਾਰਜਿਸ ਡਿਡਕਟ ਨਹੀਂ ਕੀਤੇ ਜਾਂਦੇ। ਤੇ ਨਾਲ ਦੇ ਨਾਲ ਇਹ ਵੀ ਚੀਜ਼ ਹੈਗੀ ਕਿ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਹੈ ਜਿਹੜੀ ਕਿ ਇਸ ਟਾਈਮ ਤੇ 5% ਦਾ ਡਿਸਕਾਊਂਟ ਦੇ ਰਹੀ ਹੈਗੀ ਹੈ। ਸੋ ਜਦੋਂ ਵੀ ਕੋਈ 5% ਜਾਂ 10% ਦੇ ਡਿਸਕਾਊਂਟ ਪ੍ਰਮੋਸ਼ਨਲ ਆਫਰਸ ਆਉਂਦੀਆਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ, ਉਹ ਇਸ ਤਰੀਕੇ ਦੇ ਨਾਲ ਹੁੰਦੀਆਂ ਨੇ ਕਿ ਜਿਹੜੀ ਵੀ ਅੱਜ ਤੁਸੀਂ ਪੋਲਿਸੀ ਲੈ ਲਿੱਤੀ, ਚਾਹੇ 10 ਸਾਲ ਦੀ, 20 ਸਾਲ ਦੀ, ਚਾਹੇ ਉਹ ਹੋਰ ਲਾਈਫ ਚੱਲਣੀ ਹੈਗੀ, ਉਹ ਹਮੇਸ਼ਾ ਤੁਹਾਨੂੰ 5% ਦਾ ਡਿਸਕਾਊਂਟ ਲੌਕ ਇਨ ਹੋ ਜਾਂਦਾ ਹੈ। ਸੋ ਮੇਕ ਸ਼ੋਰ ਕਰੋ ਜਦੋਂ ਪ੍ਰਮੋਸ਼ਨਲ ਆਫਰਸ ਆਉਂਦੀਆਂ ਨੇ ਤਾਂ ਜ਼ਰੂਰ ਇਹਨਾਂ ਚੀਜ਼ਾਂ ਦਾ ਬੈਨੀਫਿਟ ਲਵੋ। ਇਸੇ ਦੇ ਨਾਲ ਨਾਲ ਇੱਕ ਇੰਸ਼ੋਰੈਂਸ ਕੰਪਨੀ ਇਸ ਤਰੀਕੇ ਦੇ ਨਾਲ ਵੀ ਹੈਗੀ ਹੈ ਜਿਹਦੇ ਵਿੱਚ ਕਿ 2 times ਬੈਨੀਫਿਟ ਮਿਲ ਸਕਦਾ ਹੈ। ਜਿੱਦਾਂ ਕਿ ਸਾਰਿਆਂ ਨੂੰ ਪਤਾ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਲੈਟਸ ਸੇ ਕਿ ਜਿਵੇਂ 1% ਦਾ ਕੋਈ ਕੈਂਸਰ ਦਾ ਕਲੇਮ ਆ ਗਿਆ ਤੇ 1 lakh ਦੇ ਕਵਰੇਜ ਲਿੱਤੀ ਸੀ ਤਾਂ 1 lakh ਤੇ ਆਫ ਹੋ ਗਿਆ ਹੈਗਾ। ਤਾਂ ਉਸ ਤੋਂ ਬਾਅਦ ਜੇ ਪਰਸਨ ਨੂੰ ਕੋਈ ਵੀ 1 ਸਾਲ ਬਾਅਦ 2 ਸਾਲ ਬਾਅਦ ਕੋਈ ਹਾਰਟ ਡਿਜ਼ੀਜ਼ ਆ ਗਈ ਹੈਗੀ ਹੈ ਤਾਂ ਉਹਨਾਂ ਨੂੰ 50% ਆਫ ਕਵਰੇਜ ਅਮਾਊਂਟ 2nd time ਫਿਰ ਦੁਬਾਰਾ ਮਿਲ ਸਕਦਾ ਹੁੰਦਾ ਬੈਨੀਫਿਟ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਹੀ ਰੇਅਰਲੀ ਪ੍ਰਮੋਸ਼ਨ ਹੁੰਦੀਆਂ ਨੇ। ਸੋ ਮੇਕ ਸ਼ੋਰ ਕਰੋ ਇਹਨਾਂ ਦਾ ਬੈਨੀਫਿਟ ਜ਼ਰੂਰ ਲਵੋ ਤਾਂ ਕਿ ਤੁਸੀਂ ਲੌਕ ਇਨ ਕਰ ਸਕੋਗੇ ਹੋਲ ਲਾਈਫ, ਜਿੰਨੀ ਵੀ ਟਾਈਮ ਤੱਕ ਦੀ ਕਵਰੇਜ ਲੈਂਦੇ ਹੋ ਹਮੇਸ਼ਾ ਲਈ ਇਹ ਬੈਨੀਫਿਟ ਲੌਕ ਇਨ ਹੋ ਸਕਦਾ ਹੈ। ਤੇ ਨਾਲ ਦੀ ਨਾਲ ਇਸ ਟਾਈਮ ਤੇ ਜੇ ਅਸੀਂ ਬੱਚਿਆਂ ਦੀ ਪੋਲਿਸੀ ਦੀ ਗੱਲ ਕਰੀਏ ਕ੍ਰਿਟੀਕਲ ਇਲਨੈਸ ਦੀ, ਕਿ ਕੋਈ 10 ਸਾਲ ਦੀ 20 ਸਾਲ ਦੀ ਪੇਡ ਅਪ ਪਲਾਨ ਲਿੱਤੀ ਹੈਗੀ ਹੈ ਜਿਹਦੇ ਵਿੱਚ ਕਿ 2 times ਬੈਨੀਫਿਟ ਵੀ ਲੌਕ ਇਨ ਹੋਊਗਾ, ਰਿਟਰਨ ਆਫ ਪ੍ਰੀਮੀਅਮ ਵੀ ਲੌਕ ਇਨ ਹੋਊਗਾ, ਐਂਡ ਇਸ ਦੇ ਨਾਲ ਨਾਲ 5% ਦਾ ਜਿਹੜਾ ਡਿਸਕਾਊਂਟ ਹੈਗਾ ਉਹਦਾ ਵੀ ਤੁਸੀਂ ਬੈਨੀਫਿਟ ਲੈ ਸਕਦੇ ਹੋ। ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ, ਡਿਪੈਂਡਿੰਗ ਅਪੋਨ ਤੁਹਾਡੀ ਕੀ ਏਜ ਹੈਗੀ ਹੈ, ਕੀ ਪ੍ਰੋਫਾਈਲ ਹੈ, ਕੀ ਰਿਕੁਆਇਰਮੈਂਟ ਹੈਗੀ ਹੈ, ਉਸ ਹਿਸਾਬ ਦੇ ਨਾਲ ਤੁਹਾਨੂੰ ਐਡਵਾਈਸ ਕੀਤਾ ਜਾਂਦਾ ਹੈ ਕਿਹੜੀ ਕੰਪਨੀ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਸੂਟੇਬਲ ਰਹੇਗੀ। ਸੋ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਇੰਸ਼ੋਰੈਂਸ ਦੇ ਬਾਰੇ ਜਾਂ ਫਿਰ ਇਨਵੈਸਟਮੈਂਟ ਕੋਈ ਵੀ ਆਪਣੀ RRSP, FHSA, TFSA ਜਾਂ ਬੱਚਿਆਂ ਦੇ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਬਾਰੇ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਜਾਂ ਫਿਰ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿਜਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਕਾਲ ਕੀਤੀ ਜਾ ਸਕਦੀ ਜੀ 416-509-1509।
0: ਮਿਹਰਬਾਨੀ ਮੋਨਾ ਜੀ, ਬਹੁਤ ਬਹੁਤ ਸ਼ੁਕਰੀਆ, ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ। ਬੜਾ ਕੱਬਾ ਸੁਭਾਅ ਚ ਕੀ ਫਿਰਦਾ ਬਾਬਾ ਟਰੰਪ ਹੈ, ਨਵੀਂ ਨਵੀਂ ਗੱਲਾਂ ਕਰਦਾ, ਪਿੱਛੇ ਨਹੀਂ ਹਟਦਾ, 80 ਸਾਲ ਦਾ ਹੈਗਾ ਬਾਬਾ, ਥਾਪੀਆਂ ਮਾਰਦਾ ਆ ਜਾਓ ਮੈਦਾਨ ਜਿਹਨਾਂ ਆਉਣਾ ਹੈ।

ਉਹ ਨਾਲ ਦੀ ਨਾਲ ਸਕੈਚ ਵੀ ਪਾਇਆ। ਕਈ ਵਾਰ ਹਾਸੇ ਵੀ ਬੜੇ ਆਉਂਦੇ ਨੇ ਇਹਨੇ ਦੇਖ ਕੇ। ਮੈਂ ਦੇਖਿਆ ਸਕੈਚ ਜਿਹੜਾ ਹਾਕੀ ਪਲੇਅਰ ਬਣ ਕੇ ਇਹਨਾਂ ਨੇ ਪਾਇਆ, ਘਰ ਨੇ ਇਹਨੂੰ ਸਲੈਕਟ ਆਇਆ ਹੋਇਆ ਹੈ ਨਾ ਬਾਬੇ ਟਰੰਪ ਨੇ। ਕਈ ਵਾਰੀ ਜਿਹੜਾ ਮੈਨੂੰ ਐਂ ਲੱਗਦਾ ਵੀ ਦੁਨੀਆ ਦਾ ਸਾਰਾ ਦਿਮਾਗ ਹੀ ਖਰਚ ਗਿਆ ਹੁੰਦਾ ਨਾ, ਜਿਵੇਂ ਅਤੇ ਜਿਹੜੇ ਵੱਡੇ ਵੱਡੇ ਬੰਦੇ ਬੱਚਿਆਂ ਵਾਲੀਆਂ, ਹਰ ਪਰ 80 ਸਾਲ ਦਾ ਬੰਦਾ ਬੱਚਿਆਂ ਵਾਲੀ ਵੀ ਹੋ ਜਾਂਦਾ ਕਈ ਵਾਰੀ। ਔਰ ਬਾਬਾ ਟਰੰਪ ਜੀ ਆਪਣੇ 'ਚ ਕੁਛ ਨਾ ਕੁਛ ਕਰੀ ਜਾਂਦੇ ਹਰ ਰੋਜ਼ ਨਵਾਂ ਰੜੀ ਪ੍ਰਾਂਤ ਦੇ ਇਸ ਪਰਦੇਸ ਨਾਲ ਜੁੜੇ ਹੋਏ ਤੁਸੀਂ। ਅੱਛਾ ਮੈਂ ਦੱਸਿਆ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਚਾਹੀਦੇ ਨੇ ਸਿਟੀ ਵਿੱਚ ਕੰਮ ਕਰਨ ਵਾਲੇ ਪਿਕਅਪ ਡਰੋਪ ਕਰਨ ਵਾਲੇ ਡਰਾਈਵਰਾਂ ਦੀ ਲੋੜ ਹੈ, ਕਲੀਨ ਤੁਹਾਡਾ ਡਰਾਈਵਿੰਗ ਰੈਕਡ ਚਾਹੀਦਾ, 2 ਸਾਲ ਦਾ ਤਜਰਬਾ ਚਾਹੀਦਾ ਤੁਹਾਡਾ, ਸਿਟੀ ਦੀ ਨੌਲੇਜ ਚਾਹੀਦੀ ਆ, ਅਤੇ ਜੋਬ ਤੁਹਾਡੀ ਹੈ। ਕਰ ਲਓ ਕਾਲ ਮਹਿੰਦਰ ਸਿੰਘ ਵਰਾਂ ਨੂੰ 905-838-4346, 905-838-4346। ਮੈਨੂੰ ਲੱਗ ਰਿਹਾ ਤੁਸੀਂ ਅਜੇ ਵੀ ਹੈਂਗ ਓਵਰ ਤੁਹਾਡੇ ਹੈਗਾ ਲੌਂਗ ਵੀਕਐਂਡ ਦਾ, ਹੈ ਨਾ, ਅਲੱਗ ਅਲੱਗ ਜਿਹੀਆਂ ਘਾਟੀਆਂ ਆਈਆਂ ਆ ਰਹੀਆਂ ਤੁਹਾਡੀਆਂ। 905-564-5444, ਅੱਜ ਤਾਂ ਬੁੱਧਵਾਰ ਹੋ ਗਿਆ, ਕੱਲ੍ਹ ਨੂੰ ਯੂਨੀ ਫਰਾਈਡੇ ਆ ਜਾਣਾ, ਐਤਕੀ ਛੇਤੀ ਆ ਜਾਣਾ ਵੀਕਐਂਡ, ਹੈ ਨਾ, ਜਲਦੀ ਆ ਜਾਣਾ ਵਾ। ਰੇਡੀਓ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜੇ ਰਹੋ ਅਤੇ ਤੁਹਾਡੇ ਨਾਲ ਅਸੀਂ ਠੀਕ ਸ਼ਾਮ ਦੇ 6 ਵਜੇ ਤੱਕ ਬਹੁਤ ਕੁਛ ਹੋਣਾ। ਅੱਗੇ ਜਾ ਕੇ ਖਬਰਾਂ ਵੀ ਭੇਰੀਆਂ ਹੋਣਗੀਆਂ, ਅਗਲਾ ਪ੍ਰੋਗਰਾਮ ਸਮਰਾਜ ਦੋਹਰੇ ਲੈ ਕੇ ਆਉਣਗੇ, ਅਤੇ ਇਹ 4:05 ਤੱਕ ਮੈਂ ਤੁਹਾਡੇ ਨਾਲ ਸਾਂਝ ਪਾਊਂਗਾ ਰੇਡੀਓ ਪ੍ਰੋਗਰਾਮ ਦੇਸ ਪਰਦੇਸ। ਅੱਛਾ ਮੈਂ ਥੋੜ੍ਹੀ ਜਿਹੀ ਜਾਣਕਾਰੀ ਦਿਆਂ, ਮਨੀਤ ਗਿਰੀ ਗਿਰੀਲਾ ਆਫਿਸ ਤੋਂ ਆ, ਤੁਸੀਂ ਕੋਈ ਵੀ ਤੁਹਾਨੂੰ ਲਾਅ ਆਫਿਸ ਦੀਆਂ ਸੇਵਾਵਾਂ ਚਾਹੀਦੀਆਂ, ਇਹ ਹੈਗੇ ਨੇ ਆਪਣੇ ਓਕਵੈਲ ਦੇ ਵਿੱਚ ਸਪੀਡਸ ਰੋਡ 'ਤੇ ਇਹਨਾਂ ਦਾ ਆਫਿਸ ਹੈ, ਨੰਬਰ ਨੋਟ ਕਰ ਲਓ, ਗਿਰੀਲਾ ਲੀਗਲ ਲਾਅ ਆਫਿਸ ਦਾ ਨੰਬਰ ਹੈ। ਚਾਹੇ ਰੀਅਲ ਸਟੇਟ ਦਾ ਕੋਈ ਕੇਸ ਹੋਵੇ, ਸਿਵਲ ਕੇਸ ਹੈਗੇ ਨੇ, ਤੁਹਾਡੇ ਪੈਸੇ ਵੀ ਬਿਲਡਰ ਤੋਂ ਵਾਪਸ ਦਵਾ ਦੇਣਗੇ। ਨੰਬਰ ਹੈ 4375518000, ਟੈਲੀਫੋਨ ਨੰਬਰ ਹੈ। ਜੁੜੇ ਹੋਏ ਹੋ ਤੁਸੀਂ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਚਲੋ AM 530 ਤੋਂ।

ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

ਸਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 9585577596 ANJ ਆਟੋ ਰਿਪੇਅਰ ਜਿਹੜੇ ਕਿ ਬੋਲ

ਦੋਸਤੋ, ਬੁੱਧ ਵਾਰ ਦਾ ਦਿਨ ਹੈ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ, ਔਰ ਇਸ ਮੁਲਾਕਾਤ ਦੌਰਾਨ ਸਟੂਡੀਓ ਨੰਬਰ ਸਾਡੇ ਕੋਈ ਹੁੰਦਾ 905-564-44 905-564-6444 ਟੈਲੀਫੋਨ ਨੰਬਰ ਸਾਡੇ ਸਟੂਡੀਓ ਦੇ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ।

0: दोस्तों देश परदेश प्राइम टाइम रेडियो नाल जुड़े हुए हो और बड़ी जल्दी आपां जां सितंबर महीना भी चलिया तो फटाफट निकल जाना फिर अक्तूबर आ जाना फिर दशहरा टाइम फिर दिवाली टाइम तुसी इंडिया नूं जाना तो ड्योल ट्रैवल ने कुछ स्पैशल गाए ने कहिंदे ट्रांटो टू नवीं दिल्ली दी टिकट लाई उन्होंने 22 नवंबर तो लैके तुसी वापसी कर सकते हो 30 जनवरी की उधर फरवरी भी कर सकते हो दो बैग के नाल तुम टिकट मिल रही है $1,950 की ठीक है बहुत वधिया टिकट हैगी दिल्ली टू ट्रांटो उधरों आना किसी ने डायरैक्ट मिड अक्टूबर के मिड अक्टूबर या मार्च के तो अप्रैल भी राउंड ट्रिप है इधरों वापसी करनी है यानी कि दिल्ली टू ट्रांटो ਤੁਸੀਂ ਵਾਪਸ ਜਾ ਸਕਦੇ ਹੋ ਮਾਰਚ ਦੇ ਵਿੱਚ ਅਕਤੂਬਰ ਵਿੱਚ ਆ ਕੇ ਮਾਰਚ ਅਪ੍ਰੈਲ ਜਾਂ ਮਈ ਹੈ ਨਾ ਇਹ $1,350 ਟਿਕਟ ਲਈ ਉਹਨੇ ਅਤੇ ਨਿਊਯਾਰਕ ਟੂ ਦਿੱਲੀ ਰਾਊਂਡ ਟ੍ਰਿਪ ਹੈਗਾ ਅਕਤੂਬਰ ਮੰਥ ਵਿੱਚ ਜਾ ਕੇ ਨਵੰਬਰ 'ਚ ਵਾਪਸੀ ਕਰਨੀ ਹੈ ਦੋ ਬੈਗਜ਼ ਨਾਲ $1,200 ਕਿਆ ਬਾਤ ਹੈ ਇਹ ਟਿਕਟ ਬੜੀ ਆਈ ਹੈ ਨਾ ਦਿੱਲੀ ਟੂ ਟਰਾਂਟੋ ਉੱਧਰੋਂ ਆਉਣਾ ਵਨ ਵੇ ਇੱਧਰ ਨੂੰ ਆਉਣਾ ਦੋ ਬੈਗਜ਼ ਨਾਲ $880 ਡਿਓਲ ਟਰੈਵਲ ਦਾ ਨੰਬਰ ਹੈ 905-588-5100 ਬਰੈਂਪਟਨ ਵਿੱਚ ਨੰਬਰ ਹੈ 905-588-4200 ਤੂੰ ਮੋਰਾ ਹੋਰੀ ਸਾਡੇ ਨਾਲ ਨੇ ਮੋਰਾ ਜੀ ਜੀ ਆਇਆਂ ਨੂੰ ਜੀ
1: ਥੈਂਕ ਯੂ ਸੋ ਮਚ ਸਿੱਧੂ ਜੀ
0: ਜੀ
1: ਬਿਲਕੁਲ ਸਿੱਧੂ ਜੀ ਡੈਫੀਨੇਟਲੀ ਜਿੱਦਾਂ ਕਿ ਅੱਜ ਆਪਾਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਕਰ ਰਹੇ ਸੀਗੇ ਅਕਸਰ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਕਾਫੀ ਕੰਸਰਨਸ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਜਿਹੜੀ ਹੁੰਦੀ ਹੈਗੀ ਆ ਕਾਫੀ ਸੀਨੀਅਰਸ ਵੱਲੋਂ ਇਸ ਟਾਈਮ ਤੇ ਸਾਨੂੰ ਕੰਟੈਕਟ ਕੀਤਾ ਜਾਂਦਾ ਹੈਗਾ ਜਿਹਨਾਂ ਦੀ ਏਜ 85 ਤੋਂ ਘੱਟ ਹੈਗੀ ਆ ਜ਼ਰੂਰ ਉਹਨਾਂ ਨੂੰ ਇੱਕ ਵਾਰ ਫੇਰ ਮੈਸੇਜ ਜ਼ਰੂਰ ਦੇਣਾ ਚਾਹਾਂਗੇ ਕਿਉਂਕਿ ਜਿਹੜੀ ਵੀ ਇਹ ਫਾਈਨਲ ਐਕਸਪੈਂਸ ਕਵਰੇਜ ਹੁੰਦੀ ਹੈਗੀ ਆ ਇਹ ਤੁਹਾਨੂੰ ਹਮੇਸ਼ਾ ਫੋਰਐਵਰ ਕਵਰ ਕਰਦੀ ਹੈ ਜਿਹਦੀ ਕੋਈ ਐਕਸਪਾਇਰੀ ਨਹੀਂ ਹੁੰਦੀ ਕੋਈ ਰਿਨਿਊਅਲ ਨਹੀਂ ਹੁੰਦਾ ਐਂਡ ਦੂਜੀ ਚੀਜ਼ ਸਭ ਨਾਲੋਂ ਵੱਡਾ ਜਿਹੜਾ ਬੈਨੀਫਿਟ ਇਹ ਹੁੰਦਾ ਹੈ ਕਿ ਵਰਲਡ ਵਾਈਡ ਕਵਰ ਕਰਦੀਆਂ ਨੇ ਇਹ ਪੋਲਿਸੀਜ਼ ਸੋ ਆਪਾਂ ਕਦੇ ਵੀ ਆਪਣੀ ਬੈਕ ਹੋਮ ਕੰਟਰੀ ਜਾਂਦੇ ਹਾਂ ਕਿਸੇ ਹੋਰ ਕੰਟਰੀ ਦੇ ਵਿੱਚ ਟਰੈਵਲ ਕਰ ਰਹੇ ਹੁੰਦੇ ਹਾਂ ਰੱਬ ਨਾ ਕਰੇ ਉੱਥੇ ਕੋਈ ਪ੍ਰੋਬਲਮ ਆ ਜਾਂਦੀ ਹੈ ਕੁਛ ਵੀ ਮਿਸਹੈਪ ਹੁੰਦਾ ਤਾਂ ਜਿੰਨੀ ਵੀ ਅਮਾਊਂਟ ਦੀ ਕਵਰੇਜ ਲਿਖਦੀ ਹੁੰਦੀ ਹੈ ਪੂਰੀ ਆਪਣੇ ਬੈਨੀਫਿਸ਼ਰੀ ਨੂੰ ਮਿਲ ਸਕਦੀ ਹੁੰਦੀ ਹੈ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸੀਨੀਅਰ ਰਿਲੇਟਿਡ ਉਹਨਾਂ ਦੇ ਲਈ ਫਾਈਨਲ ਐਕਸਪੈਂਸ ਕਵਰੇਜ ਚਾਹੀਦੀ ਹੈਗੀ ਹੈ ਜਾਂ ਫਿਰ ਪਹਿਲਾਂ ਕਦੇ ਕੋਈ ਨੋਨ ਮੈਡੀਕਲ ਪੋਲਿਸੀ ਕਰਵਾਈ ਸੀ ਜਿਹਦੀ ਕਵਰੇਜ ਘੱਟ ਕੀਤੀ ਸੀਗੀ ਹੁਣ ਇਸ ਟਾਈਮ ਤੇ ਇਨਕਰੀਜ਼ ਕਰਨਾ ਚਾਹੁੰਦੇ ਹੈਗੇ ਹੋ ਤਾਂ ਵੀ ਇਸ ਟਾਈਮ ਤੇ ਸਾਡੇ ਕੋਲ ਬਹੁਤ ਸਾਰੀਆਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਨੇ ਜਿਹਦੇ ਨਾਲ ਕਿ ਫਾਈਨਲ ਐਕਸਪੈਂਸ ਨੂੰ ਕਵਰ ਕੀਤਾ ਜਾ ਸਕਦਾ ਹੈ ਮੋਰਗੇਜ ਨੂੰ ਕਵਰ ਕੀਤਾ ਜਾ ਸਕਦਾ ਹੈ ਜਾਂ ਫਿਰ ਤੁਸੀਂ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਜੀ 416-509-1509 ਇਸੇ ਤਰੀਕੇ ਦੇ ਨਾਲ ਜਿੰਨੇ ਵੀ ਆਪਣੇ ਕਈ ਵਾਰ ਸਮਾਲ ਬਿਜ਼ਨਸਿਸ ਹੁੰਦੇ ਨੇ ਜਾਂ ਕੰਪਨੀਜ਼ ਹੈਗੀਆਂ ਨੇ ਜਿਹਨਾਂ ਦੇ ਗਰੁੱਪ ਬੈਨੀਫਿਟਸ ਚੱਲ ਰਹੇ ਨੇ ਗਰੁੱਪ ਡੈਂਟਲ ਪਲਾਨਸ ਦੀ ਗੱਲ ਕਰੀਏ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰੀਏ ਜਿਹੜੇ ਕਿ ਕੰਟਰੈਕਟਰ ਬੇਸ ਦੇ ਵਾਸਤੇ ਚਾਹੀਦੀ ਹੁੰਦੀ ਹੈ ਸੋ ਉਹਦੇ ਲਈ ਵੀ ਤੁਹਾਨੂੰ ਕੋਈ ਵੀ ਸ਼ੋਪ ਰਾਊਂਡ ਕਰਨਾ ਚਾਹੁੰਦੇ ਹੋ ਅਕਸਰ ਰਿਨਿਊਅਲਸ ਦੇ ਟਾਈਮ ਤੇ ਰੇਟਸ ਇਨਕਰੀਜ਼ ਹੋ ਜਾਂਦੇ ਨੇ ਸੋ ਇਸ ਟਾਈਮ ਤੇ ਤੁਸੀਂ ਉਹਨੂੰ ਰਿਵਿਊ ਕਰਕੇ ਕੰਪੇਅਰ ਕਰਨਾ ਚਾਹੁੰਦੇ ਹੋ ਕੋਈ ਹੋਰ ਕੰਪਨੀ ਦੇ ਵਿੱਚ ਬੈਟਰ ਆਪਸ਼ਨ ਲੋਅਰ ਪ੍ਰੀਮੀਅਮ ਦੇ ਵਿੱਚ ਤਾਂ ਵੀ ਤੁਹਾਨੂੰ ਡੈਫੀਨੇਟਲੀ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਤੁਸੀਂ ਸਾਡੇ ਆਫਿਸ ਵੀ ਆ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਲਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੈਗੇ ਹੋ NLQP ਲਾਇਸੈਂਸਡ ਹੈਗੇ ਹੋ ਕਈ ਵਾਰ ਹੁੰਦਾ ਕਿ ਉੱਥੇ ਸਪੋਰਟ ਨਹੀਂ ਮਿਲ ਪਾਈ ਹੈਗੀ ਹੈ ਬਾਈ ਚਾਂਸ ਤਾਂ ਜ਼ਰੂਰ ਤੁਸੀਂ ਆਪਣੇ ਬੈਟਰ ਫਿਊਚਰ ਦੇ ਲਈ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜੁਆਇਨ ਕਰਕੇ ਆਪਣਾ ਕੈਰੀਅਰ ਬਿਲਡਅਪ ਕਰ ਸਕਦੇ ਹੁੰਦੇ ਹੋ ਤਾਂ ਕਿ ਤੁਹਾਨੂੰ ਪੂਰੀ ਪ੍ਰੋਡਕਟ ਨੌਲੇਜ ਤੁਹਾਨੂੰ ਪੂਰੀਆਂ ਟ੍ਰੇਨਿੰਗਸ ਪ੍ਰੋਵਾਈਡ ਕਰਕੇ ਤੁਸੀਂ ਡੈਫੀਨੇਟਲੀ ਇੱਕ ਪ੍ਰੋਪਰ ਇੱਕ ਇੰਸ਼ੋਰੈਂਸ ਐਡਵਾਈਜ਼ਰ ਦੀ ਤਰ੍ਹਾਂ ਕੰਮ ਕਰ ਸਕਦੇ ਹੈ ਕਿਉਂ ਕੋਈ ਵੀ ਜਾਣਕਾਰੀ ਚਾਹੀਦੀ ਹੈ ਕਿ ਜੀ 416-509-1509 ਥੈਂਕ ਯੂ ਸੋ ਮਚ ਸਿੱਧੂ ਜੀ ਥੈਂਕ
0: ਯੂ ਨਹੀਂ ਮੋਨਾ ਜੀ ਬਹੁਤ ਬਹੁਤ ਸ਼ੁਕਰੀਆ ਨੰਬਰ ਇੱਕ ਵਾਰੀ ਫਿਰ ਮੋਨਾ ਹੋਰਾਂ ਦਾ ਨੋਟ ਕਰ ਲਓ 416-509-1509 ਟੈਲੀਫੋਨ ਨੰਬਰ ਹੈ 3:58 ਅਤੇ ਕੁਛ ਸੈਕਿੰਡ ਹੋਏ ਨੇ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਅਤੇ ਫਿਰ ਆਪਾਂ ਵਾਪਸ ਆਉਂਦੇ ਹਾਂ ਸਟੇਸ਼ਨ ਆਈ ਡੀ ਵੀ ਲੈ ਲਵਾਂਗੇ ਵਿੱਚ ਦਰਿਆਨੀ ਅਤੇ ਵਾਪਸ ਆ ਰਹੇ ਹਾਂ ਤੁਹਾਡੇ ਨਾਲ ਮਿਲਦੇ ਹਾਂ ਵੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2992525-3। ਮੈਨੂੰ ਸ਼ਰਮਾ ਹੋਣ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Fateh Ali Khan and Shah Zaman Ali Khan live in Toronto. For tickets, visit ticketmaster.ca.
7: Malli Tent Services tuhade special events se har ek size de waterproof tents provide karde ne. 10 by 10 feet to leke 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Aaj hi Malli Tent Services nu call karo 647-999-2569. 647-999-2569.
0: ਦੋਸਤੋ, 4:01 ਕੁਝ ਸੈਕਿੰਡ ਹੋਏ ਨੇ, ਅਸੀਂ ਤੁਹਾਡੇ ਨਾਲ ਹੀ ਹਾਂ ਤਕਰੀਬਨ 6 ਵਜੇ ਤੱਕ। ਅਗਲਾ ਪ੍ਰੋਗਰਾਮ ਲੈ ਕੇ ਆਉਣਾ ਨਾ ਸਵਰਾਜ ਸੁਦੋਰੀ ਲੈ ਕੇ ਆਉਣਗੇ ਕੈਨੇਡਾ, ਨੌਰਥ ਅਮਰੀਕਾ ਦੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਖਬਰਾਂ, ਪਲੱਸ ਗੀਤ ਸੰਗੀਤ ਜਿਹੜੇ ਤੁਸੀਂ ਪਸੰਦ ਕਰੋਗੇ, ਰਿਕੁਐਸਟ ਕਰੋਗੇ। ਅਤੇ ਹੁਣ ਮੈਨੂੰ ਤੇਜਿੰਦਰ ਸਿੰਘ ਸਿੱਧੂ ਦਿਓ ਆ ਗਿਆ, ਮੇਰੀ ਮੁਲਾਕਾਤ ਕੱਲ੍ਹ ਨੂੰ ਹੋਣੀ ਹੈ 3 ਵਜੇ ਸ਼ਾਰਪ ਹੈ ਨਾ। ਅਤੇ ਸੁਣਦੇ ਰਹੋ ਦੇਸ ਪ੍ਰਦੇਸ ਨੂੰ ਠੀਕ ਸ਼ਾਮ ਦੇ 6 ਵਜੇ ਤੱਕ। ਜਾਂਦੇ ਜਾਂਦੇ ਤੁਹਾਨੂੰ ਇੱਕ ਦੁਕਾਨਾ ਛੱਡ ਕੇ ਜਾਂਦੇ ਹਾਂ, ਕਰੋ ਇੰਜੋਏ ਸ਼ਾਮ ਤੁਹਾਡੀ ਵਧੀਆ। ਬੁੱਧਵਾਰ ਆ ਗਿਆ, ਇਸ ਕੀ ਤਾਂ ਲੈ ਲਿਆ ਕੰਮ, ਵੀਕਐਂਡ ਜਲਦੀ ਆ ਗਿਆ, ਕੱਲ੍ਹ ਨੂੰ ਹੁਣ ਜਨੀ ਫਰਾਈਡੇ ਹੋ ਜਾਣਾ ਵੀਰਵਾਰ। ਲਓ ਜੀ
8: ਬਾਬਾ, ਗੱਡੀ ਰੋਕੀ ਆ।
9: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।

0: ਗਏ ਕੰਘਾ
1: ਝੂਠਾ
0: 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਬਾਰ ਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਲੱਖ ਦੀ ਇੱਕ ਸੁਣਾਵਾਂ,
1: ਮੈਨੂੰ
0: ਦਫ਼ਤਰ ਹੁਣੇ ਪਹੁੰਚਾਵਾਂ, ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ, ਤੈਨੂੰ ਲੱਖ ਦੀ ਇੱਕ ਸੁਣਾ ਨੈ ਤੈਨੂੰ।

0: Friday, September 18, 7 PM at the Living Arts Center, Mississauga.
1: Pehla aaya si badi order dikhi, ummeed kar raha. Is baar bhi tujhe aashirwaad doge.
2: Ve aaja to me naal nachiye, nachiye baach baah pa. Ve aaja to me naal nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: जी आओ 170 गिल्डन रोड यूनिवर्स 17 170 गिल्डन रोड यूनिवर्स 17 टेलीफोन नंबर है 6473021322 347-302-1322 13-22 जेलो टायर सेंटर
1: ड्राइवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, takeout and catering also available. Call at 905-794-8111. Simply delicious. Matlab, Simply Indian.
0: सस्ती ग्रोसरी और हरियां ताजियां सब्जियां लई शहर दे विच इको एक नाम सत शिखामा तो इंडियन फ्रूट लैंड ते नाल ही है नदी तंदूरी ग्रिल बाहरले पासे इतो तानू बनिया बने हर फूड मिलता है नाल दी नाल रॉ मीट भी और मैरिनेट कीता मीट भी ले आ सकदे हो अपने नेड़ली लोकेशन ते आओ 45 डस्ट ड्राइव फिफ्थ फेंडर बे ब्रैम्पटन 9985 मक्वीन ड्राइव ब्रैम्पटन 1465 मेफील्ड रोड ब्रैम्पटन 33 फार्ली ड्राइव गोल्फ और 600 हैस्पलर रोड कैम्ब्रिज नमी खुली ब्रांच 25 सेंट्रलवुड पार्कवे कैनेडी के सेंट्रलवुड पार्कवे के नेड़े आओ हरियां ताजियां सब्जियां और जी सस्ती ग्रोसरी वास्ते पहुंचो इंडियन फ्रूट लैंड ते
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਂਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
0: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2099-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
4: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ, ਦੇਸ ਪਰਦੇ।
8: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
7: ਇਨਫੋਰਮੇਸ਼ਨ,
8: ਕਾਲ ਅਸ ਨਾਓ 416-457-3381, 416-453-3381, ਜਾਂ ਫਿਰ 416-725-2551, 416-725-2551।
9: ਹੈਲੋ, AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444, 905-564-6444।

0: ਸਤਿ ਸ੍ਰੀ ਅਕਾਲ AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਹਮੇਸ਼ਾ ਵਾਂਗੂ 3 ਤੋਂ ਲੈ ਕੇ ਠੀਕ 6 ਵਜੇ ਤੱਕ ਆਪਣਾ ਸਾਥ ਰਹੂਗਾ। ਹੋਪਫੁਲੀ ਤੁਸੀਂ ਸਾਡੇ ਨਾਲ ਐਨ 6 ਵਜੇ ਤੱਕ ਹੀ ਜਾਂ ਆਪਣੇ ਵੱਧ ਤੋਂ ਵੱਧ ਪੋਸੀਬਲ ਟਾਈਮ ਕਮਿਊਟ ਟਾਈਮ ਦੇ ਵਿੱਚ ਜੁੜੇ ਰਹੋਗੇ ਸਾਡੇ ਨਾਲ। ਅਤੇ ਜੇਕਰ ਠੀਕ 6 ਵਜੇ ਤੱਕ ਹੀ ਜੁੜੇ ਰਹੋਗੇ ਫਿਰ ਅੱਜ ਵੀ ਦੋਸਤੋ ਤੁਹਾਨੂੰ ਕੈਨੇਡਾ ਵਾਇਡ ਐਂਡ ਸਟੀਰੀਓ ਵਾਇਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹਾਂਗੇ। ਖਾਸ ਤਾਂ ਸਾਡੇ ਕੈਨੇਡਾ US ਟ੍ਰੇਡ ਵਾਰ ਦੇ ਵਿੱਚ ਕਾਫੀ ਜ਼ਿਆਦਾ ਨਵੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਹਨ, ਉਹਨਾਂ ਦੇ ਬਾਰੇ ਦੱਸਦੇ ਰਹਾਂਗੇ। ਲੋਕਲ ਬਰੈਂਪਟਨ ਕ੍ਰਾਈਮ ਐਂਡ ਹੋਰ ਵੀ ਡਿਫਰੈਂਟ ਡਿਵੈਲਪਮੈਂਟਸ ਨੇ, ਉਹਨਾਂ ਦੇ ਬਾਰੇ ਵਿੱਚ ਅਪਡੇਟ ਦਿੰਦੇ ਰਹਾਂਗੇ। ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਖਬਰਾਂ ਅਤੇ ਸਾਡੇ ਵਿਚਾਰਾਂ ਤੋਂ ਇਲਾਵਾ ਕਾਫੀ ਜ਼ਿਆਦਾ ਗੱਲਾਂ ਬਾਤਾਂ ਸਾਨੂੰ ਵੀ ਕਰਨ ਦਾ ਮੌਕਾ ਮਿਲੂਗਾ ਸਾਡੇ ਸਪਾਂਸਰਸ ਦੇ ਨਾਲ, ਜਿਹੜੇ ਸਪਾਂਸਰਸ ਆਪਣੇ ਡੈਜ਼ਿਗਨੇਟਡ ਡੇਜ਼ 'ਤੇ ਆ ਕੇ ਆਪਣੇ ਬਿਜ਼ਨਸਿਸ ਦੇ, ਆਪਣੇ ਕੰਮ ਕਾਰੋਬਾਰ ਦੇ, ਆਪਣੇ ਡਿਫਰੈਂਟ ਇੰਡਸਟਰੀਜ਼ ਦੀਆਂ ਜਾਣਕਾਰੀਆਂ ਤੁਹਾਨੂੰ ਪੇਸ਼ ਕਰਦੇ ਨੇ। ਅੱਜ ਸਾਡੇ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਹੋਮਿਓਪੈਥੀ, ਨੈਚੁਰਲ ਹੈਲਥ, ਹੋਮਿਓਪੈਥੀ ਅਤੇ ਨੈਚੁਰਲ ਇਲਾਜ ਦੇ ਬਾਰੇ ਗੱਲਬਾਤ ਹੋਊਗੀ ਅੱਗੇ ਜਾ ਕੇ ਪ੍ਰੋਗਰਾਮ 'ਚ। ਨਾਲੇ ਇਮੀਗ੍ਰੇਸ਼ਨ ਰਿਲੇਟਡ ਜਾਣਕਾਰੀ ਵੀ ਪੇਸ਼ ਕਰਾਂਗੇ, ਨਾਲ ਦੀ ਨਾਲ ਤੁਹਾਡੇ ਕੁਝ ਮੋਰਗੇਜ ਰਿਲੇਟਡ ਅਪਡੇਟਸ ਵੀ ਪੇਸ਼ ਕਰਾਂਗੇ ਅਤੇ ਹੋਰਾਂ ਵੀ ਡਿਫਰੈਂਟ ਡਿਫਰੈਂਟ ਕੰਮ ਕਾਰੋਬਾਰ ਅਤੇ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਪ੍ਰੋਫੈਸ਼ਨਸ ਦੇ ਬਾਰੇ ਇਨਫੋਰਮੇਸ਼ਨ, ਸਾਨੂੰ ਕੁਝ ਸਵਾਲ ਜਵਾਬ ਕਰਕੇ ਇੰਟਰਵਿਊਜ਼ ਕੰਡਕਟ ਕਰਕੇ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਨਾਲ ਦੀ ਨਾਲ ਹੋਪਫੁਲੀ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੂਗੀ। ਅਸੀਂ ਆਪਣੇ ਕਾਲ ਅਤੇ ਟੈਕਸਟ ਅਤੇ ਵਟਸਐਪ ਕਰਨ ਵਾਲੇ ਨੰਬਰ ਰਿਪੀਟ ਕਰਦੇ ਰਹਾਂਗੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ, ਅਤੇ ਬੇਸ਼ੱਕ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹਾਂਗੇ ਕਿਉਂਕਿ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨ ਦੇ ਲਈ, ਅਤੇ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਅਸੀਂ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਔਰ ਦੋਸਤੋ ਸਾਡੇ ਸ਼ਹਿਰਾਂ ਦੇ ਵਿੱਚ ਕੁਛ ਕੁ ਸ਼ੋਅਜ਼ ਹੋ ਰਹੇ ਨੇ, ਵੱਡੇ ਵੱਡੇ ਮੇਲੇ, ਕੁਛ ਅਖਾੜੇ ਹੋ ਰਹੇ ਨੇ, ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਅੱਗੇ ਜਾ ਕੇ ਪ੍ਰੋਗਰਾਮ 'ਚ ਪੇਸ਼ ਕਰਾਂਗੇ। ਅਤੇ ਸਾਡੇ ਤੋਂ ਸਾਡੇ ਕਿਸੇ ਵੀ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਕਮਰਸ਼ਲ ਸਾਡੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਦੇ ਵਿੱਚ ਤੁਸੀਂ ਚਾਹੇ ਰਿਕਾਰਡ ਜਾਂ ਵਰਬਲ ਸੁਣੀ ਹੈ ਸਾਨੂੰ ਬੋਲਦੇ ਹੋਏ, ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਹੈ ਜਾਂ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਭਾਲ ਦੇ ਵਿੱਚੋਂ, ਮੰਨ ਲਓ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਵਧੀਆ ਤਕੜਾ ਵਕੀਲ ਚਾਹੀਦਾ, ਮੰਨ ਲਓ ਫੋਰ ਐਗਜ਼ਾਮਪਲ ਤੁਹਾਨੂੰ 1 ਨਹੀਂ 2 ਨਹੀਂ 3 ਨਹੀਂ 4 ਲੱਖ ਡਿਫਰੈਂਟ ਨੰਬਰ ਚਾਹੀਦੇ ਨੇ ਏਅਰਲਾਈਨ ਟਿਕਟਸ ਲਈ ਪ੍ਰਾਈਸਾਂ ਕੰਪੇਅਰ ਕਰਨ ਲਈ, ਇਸ ਤਰ੍ਹਾਂ ਦੇ ਤੁਸੀਂ ਜਨਰਲ ਵੀ ਸਾਨੂੰ ਕਾਲ ਕਰਕੇ ਸਵਾਲ ਵੀ ਪੁੱਛ ਸਕਦੇ ਹੋ। ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਸਾਡਾ 905-564-6444 905-564-6444 905-564-6444। ਇਹ ਡਾਇਰੈਕਟ ਕਾਲ ਕਰਨ ਵਾਲਾ ਫੋਨ ਨੰਬਰ ਹੈ। ਜੇ ਤੁਸੀਂ ਕਾਲ ਨਹੀਂ ਕਰ ਸਕਦੇ ਜਾਂ ਵੇਟ ਨਹੀਂ ਕਰਨਾ ਚਾਹੁੰਦੇ ਹੋ ਆਫ ਦੀ ਗੱਲਬਾਤ ਕਰਨ ਦੇ ਲਈ, ਫਿਰ ਜਦੋਂ ਮਰਜ਼ੀ ਆਪਣਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ, ਵਟਸਐਪ 'ਤੇ ਵੀ ਗੱਲਬਾਤ ਕਰ ਸਕਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਵਿਦਇਨ ਅ ਫਿਊ ਸੈਕਿੰਡਸ, ਵਿਦਇਨ ਅ ਫਿਊ ਮਿੰਟਸ ਤੁਹਾਨੂੰ ਟੈਕਸਟ ਅਤੇ ਵਟਸਐਪ ਵਾਪਸ ਮੈਸੇਜ ਕਰ ਦਈਏ। ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਫੋਨ ਨੰਬਰ ਹੈ 416-457-3381 416-457-3381 'ਤੇ ਟੈਕਸ ਜਾਂ ਵਟਸਐਪ ਮੈਸੇਜ ਵੀ ਲਾਈਵ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜੀ ਮਰਜ਼ੀ ਗੱਲਬਾਤ ਕਰਨੀ ਹੋਵੇ, ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ, ਯੂ ਨੇਮ ਇਟ, ਟੈਕਸ ਤੋਂ ਵਟਸਐਪ ਕਰ ਸਕਦੇ ਹੋ। ਦੋਸਤੋ ਕੁਛ ਹੁਣ ਤੁਹਾਨੂੰ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ, ਫੇਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਹੁਣ ਅੱਜ ਫਿਰ ਮਲਟੀਪਲ ਡਿਫਰੈਂਟ US ਟਰੰਪ ਐਡਮਿਨਿਸਟ੍ਰੇਸ਼ਨ ਦੇ ਹਾਈ ਰੈਂਕਿੰਗ ਮੈਂਬਰਸ, ਬੇਸਿਕਲੀ ਸਾਡੇ ਕੈਨੇਡੀਅਨ ਇਕੁਇਵਲੈਂਟ ਆਫ ਕੈਬਨਿਟ ਮੈਂਬਰਸ, ਉਹ ਫਿਰ ਤੋਂ ਇਲਜ਼ਾਮ ਲਾ ਰਹੇ ਨੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ 'ਤੇ ਕਿ ਉਹਨੇ ਇੱਕ ਪੋਲੀਟੀਕਲ ਰੀਜ਼ਨ ਕਰਕੇ, ਨਾ ਕਿ ਇਕਨੋਮਿਕ ਰੀਜ਼ਨ ਕਰਕੇ, ਇਸ ਬੇਸਿਕਲੀ ਆਲਮੋਸਟ ਡਨ ਟ੍ਰੇਡ ਡੀਲ ਨੂੰ ਤੋੜਿਆ ਹੈ। ਅੱਜ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗਵੀਰ ਨੇ ਕਿਹਾ ਕਿ ਚਾਹੇ ਮਾਰਕ ਕਾਰਨੀ ਜਿੰਨਾ ਮਰਜ਼ੀ ਕਹੀ ਜਾਵੇ, ਰੈਡਰਿਕ ਇਹ ਇਸ ਤਰ੍ਹਾਂ ਦਾ ਵਰਤ ਰਿਹਾ ਹੈ ਜਿਵੇਂ ਕਿ ਅਮਰੀਕਾ ਕੈਨੇਡਾ 'ਤੇ ਹਮਲਾ ਕਰ ਰਿਹਾ ਹੈ, ਵੀ ਹੈਵ ਬੀਨ ਅਟੈਕਡ, ਵੀ ਆਰ ਐਟ ਵਾਰ, ਇਸ ਤਰ੍ਹਾਂ ਦਾ ਜਿਹੜਾ ਇਨਫਲੈਮਟੋਰੀ ਲੈਂਗੁਏਜ ਹੈ ਇਹਦੇ ਨਾਲ ਕੋਈ ਵੀ ਕਿਸੇ ਦਾ ਭਲਾ ਨਹੀਂ ਹੋਣ ਲੱਗਿਆ। ਉਹਨੇ ਕਿਹਾ ਜਿੰਨਾ ਮਰਜ਼ੀ ਮਾਰਕ ਕਾਰਨੀ ਲੋਕਾਂ ਨੂੰ ਗੁੰਮਰਾਹ ਕਰਦਾ ਰਹੇ, ਕੈਨੇਡਾ ਅੰਡਰ ਅਟੈਕ ਹੈ, ਵੀ ਬਿਨ ਅਟੈਕਡ, ਵੀ ਆਰ ਐਟ ਵਾਰ, ਇਹ ਸਾਡੇ ਲਈ ਯਾਨੀ ਕਿ ਅਮੈਰੀਕਾ ਲਈ ਕੋਈ ਵੀ ਵਾਰ ਹੈ ਹੀ ਨਹੀਂ, ਇਹ ਸਿੰਪਲ ਇਕਨੋਮਿਕਸ ਅਤੇ ਬਿਜ਼ਨਸ ਹੀ ਹੈ, ਅਤੇ ਜਦੋਂ ਇਹਨਾਂ ਨੂੰ ਇਹ ਸਮਝ ਲੱਗ ਜੂਗੀ ਫਿਰ ਕੋਈ ਨਾ ਕੋਈ ਟ੍ਰੇਡ ਡੀਲ ਬਣ ਸਕਦੀ ਹੈ। ਉਹਨੇ ਕਿਹਾ ਇਟਸ ਅਨਹਿੰਜਡ, ਦਿਮਾਗੀ ਤੌਰ 'ਤੇ ਕੋਈ ਹਿੱਲਿਆ ਹੀ ਹੋਊਗਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਵੀ ਕਿਸਮ ਦੀ ਵਾਰ ਹੈ ਜਾਂ ਕੋਈ ਅਟੈਕ ਹੈ। ਇਟਸ ਸਿੰਪਲ ਇਕਨੋਮਿਕਸ ਐਂਡ ਬਿਜ਼ਨਸ। ਨਾਲ ਦੀ ਨਾਲ ਹੁਣ ਤੱਕ ਤਾਂ ਮਲਟੀਪਲ ਡਿਫਰੈਂਟ ਰਿਟੈਲੀਏਸ਼ਨ ਦੇ ਹੀ ਕਾਊਂਟਰ ਟੈਰਿਫ ਦਾ ਹੀ ਕਾਊਂਟਰ ਟੈਰਿਫ ਹੁਣ ਲਾਇਆ ਗਿਆ ਹੈ। ਯੂ ਐਸ ਦੇ ਵੱਲੋਂ 5-6 ਚੀਜ਼ਾਂ 'ਤੇ ਟੈਰਿਫ ਹਟਾਏ ਵੀ ਗਏ ਨੇ, ਵੈਰੀ ਇਨਕੋਨਸਕੁਐਂਸ਼ਲ, ਮਾੜੀਆਂ ਮੋਟੀਆਂ ਹੀ ਚੀਜ਼ਾਂ ਜਿਹਦੇ ਨਾਲ ਕੋਈ ਵੀ ਇੰਡਸਟਰੀ 'ਚ 0.0001% ਹੀ ਅਸਰ ਕੋਈ ਪੈਣਾ ਹੈ। ਪਰ ਹੁਣ ਦੋਸਤੋ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਬਣਾਈ ਜਾਂਦੀ ਜਿਹੜੀ ਦਾਰੂ ਹੈ, ਖਾਸ ਤੌਰ ਰਾਏ, ਜਿਨ, ਵਾਡਕਾ, ਟਕੀਲਾ, ਬ੍ਰੈਂਡੀ, ਵਰਮੂਥ, ਰਮ, ਵਾਈਨ, ਸਾਈਡਰ, ਬੀਅਰ ਅਤੇ ਨਾਨ ਅਲਕੋਹਲਿਕ ਬੀਅਰ, ਅਤੇ ਹੋਰ ਵੀ ਕੁਛ ਪ੍ਰੋਡਕਟ ਨੇ ਜਿਵੇਂ ਕਿ ਮੋਟਰਸਾਈਕਲਸ ਅਤੇ ਕੁਛ ਡੇਅਰੀ ਪ੍ਰੋਡਕਟਸ, ਖਾਸ ਤੌਰ ਪ੍ਰੋਟੀਨ, ਵੇ, ਕੌਨਸਟਰੇਟਸ, ਐਕਸੈਟਰਾ, ਉਹ ਜਿੰਨੇ ਵੀ ਪ੍ਰੋਡਕਟ ਨੇ ਹੁਣ ਅਮੈਰੀਕਾ ਭੇਜਣ ਨੂੰ ਹੀ ਬੈਨ ਕੀਤੇ ਜਾ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੈਰੀ ਵੈਰੀ ਸੂਨ, September 29, 2026, ਇਸ ਤਰ੍ਹਾਂ ਦੇ ਪ੍ਰੋਡਕਟ ਭੇਜੇ ਹੀ ਨਹੀਂ ਜਾ ਸਕਦੇ ਨੇ ਫਰੋਮ ਕੈਨੇਡਾ ਟੂ ਅਮੈਰੀਕਾ। ਜੋ ਵੀ ਅਮੈਰੀਕਾ ਦੇ ਵਿੱਚ ਇੰਪੋਰਟਰ ਹੈ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਇੱਥੇ ਅਮੈਰੀਕਾ ਤੱਕ ਲਿਆਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਣੀ ਹੈ। ਨਾਲ ਦੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿੰਨਾ ਵੀ ਕੈਨੇਡਾ ਤੋਂ ਲੈ ਕੇ ਅਮੈਰੀਕਾ ਤੱਕ ਅਲੂਮੀਨਮ bars, rods, now there are paper products, certain wood products, jimme ke desk ho gaye, bamboo furniture ho gaya, lamp ho gaya, golf cart ho gaye, iron tubing, steel columns and tubings, mattresses, etc. kafi lambi chodi list hai, unna te vi tariffs 50% tak vadhaye jaange. Now agar kal hi tuhanu live program de vich hi breaking khabar pesh kiti si, jehda sab to vadda shayad hit hoya hai saadi economy ਤੇ ਉਹ ਹੈ, ਐਂਡ ਬੇਅਰ ਇਨ ਮਾਇੰਡ ਕਿ ਇਹ ਪ੍ਰੈਸੀਡੈਂਟ ਕਿਹਨੇ ਪਹਿਲਾਂ ਸੈੱਟ ਕੀਤਾ, ਸਾਡੀ ਹੀ ਫੈਡਰਲ ਸਰਕਾਰ ਅਤੇ ਇੱਥੇ ਦੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਜਿਵੇਂ ਕਿ ਮੈਨੀਟੋਬਾ ਅਤੇ ਅੰਟੇਰੀਓ ਦੇ ਵਿੱਚ ਹੈ, ਇੱਥੇ ਹੀ ਪ੍ਰੈਸੀਡੈਂਟ ਕਈ ਮਹੀਨੇ ਪਹਿਲਾਂ, ਸਾਲ ਹੀ ਪਹਿਲਾਂ ਸੈੱਟ ਕੀਤਾ ਗਿਆ ਸੀ ਕਿ ਹੁਣ ਚਾਹੇ ਫੈਡਰਲ ਲੈਵਲ 'ਤੇ ਹੋਵੇ ਚਾਹੇ ਪ੍ਰੋਵਿੰਸ਼ੀਅਲ ਲੈਵਲ 'ਤੇ ਹੋਵੇ, ਕੋਈ ਵੀ ਵੱਡਾ ਕੋਈ ਕੰਟਰੈਕਟ ਆਉਂਦਾ ਹੈ, ਕੋਈ ਸਮਾਨ ਚਾਹੀਦਾ ਹੈ ਸਾਡੀਆਂ ਸਰਕਾਰਾਂ ਨੂੰ, ਮੰਨ ਲਓ ਕਿ ਵਟਐਵਰ ਇਟ ਇਜ਼, ਕਿ ਉਹ ਪ੍ਰੋਕਿਊਰਮੈਂਟ ਲਈ, ਪਰਚੇਸਿੰਗ ਦੇ ਲਈ ਚਾਹੁੰਦੇ ਨੇ ਕਿ ਸਾਨੂੰ ਐਕਸ ਪ੍ਰੋਡਕਟ ਚਾਹੀਦਾ ਹੈ, ਇੰਨੇ ਸਾਨੂੰ 10,000 ਸਕਿੱਡ ਚਾਹੀਦੇ ਆ, ਤੁਸੀਂ ਸਾਨੂੰ ਬਿੱਡ ਦੇ ਸਕਦੇ ਹੋ। ਹੁਣ ਕੈਨੇਡਾ ਦੇ ਵਿੱਚ ਫੈਡਰਲ ਲੈਵਲ 'ਤੇ ਵੀ ਅਤੇ ਕੁਛ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਲੈਵਲਸ 'ਤੇ ਵੀ ਸਰਕਾਰਾਂ ਕਹਿ ਚੁੱਕੀਆਂ ਹਨ ਕਿ ਅਸੀਂ ਆਲਮੋਸਟ ਕਿਸੇ ਵੀ ਹਾਲਾਤ ਦੇ ਵਿੱਚ ਅਮੈਰੀਕਨ ਕੰਪਨੀਜ਼ ਨੂੰ ਬਿੱਡ ਕਰਨ ਹੀ ਨਹੀਂ ਦੇਣਾ ਜਾਂ ਪ੍ਰਾਇਓਰਟਾਈਜ਼ ਕਰਨਾ ਹੀ ਨਹੀਂ ਹੈਗਾ। ਜਿਹਦੇ ਬਦਲੇ ਦੇ ਵਿੱਚ ਕੱਲ੍ਹ ਹੀ US President Donald Trump ਨੇ ਅਨਾਊਂਸ ਕੀਤਾ, ਐਗਜ਼ੈਕਟਿਵ ਆਰਡਰ ਸਾਈਨ ਕੀਤਾ ਕਿ ਹੁਣ ਜਿਹੜੀ ਅਮੈਰੀਕਨ ਫੈਡਰਲ ਸਰਕਾਰ ਹੈ, ਟਰੰਪ ਐਡਮਿਨਿਸਟ੍ਰੇਸ਼ਨ ਹੈ, ਹੁਣ ਕੋਈ ਵੀ ਉਹ ਪ੍ਰੋਕਿਊਰਮੈਂਟ ਕਰਨਾ ਚਾਹੁੰਦੇ ਨੇ, ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਨੇ, ਉਹ ਹੁਣ ਕੈਨੇਡਾ ਦੀਆਂ ਫਰਮਸ, ਕੈਨੇਡਾ ਦੀਆਂ ਕੰਪਨੀਜ਼ ਕੰਟਰੈਕਟ 'ਤੇ ਬਿੱਡ ਹੀ ਨਹੀਂ ਕਰ ਸਕਦੀਆਂ, ਬਿੱਡ ਜਿੱਤ ਹੀ ਨਹੀਂ ਸਕਦੀਆਂ ਨੇ। ਜਿਹਦੇ ਨਾਲ ਹੁਣ ਦੱਸਿਆ ਗਿਆ ਹੈ ਕਿ ਲਗਭਗ $50 billion ਦਾ ਕੈਨੇਡੀਅਨ ਕੰਪਨੀਜ਼ ਦਾ ਹੁਣ ਇੱਕ ਇੱਕ ਸਾਲ ਦੇ ਵਿੱਚ ਤਾਂ ਇਹਦੇ ਨਾਲ ਹੀ ਇਕੱਲਾ ਨੁਕਸਾਨ ਹੋਣਾ ਹੈ। ਇਮੈਜਿਨ $50 billion ਦਾ ਨੁਕਸਾਨ ਇੱਕ ਸਾਲ ਦੇ ਵਿੱਚ ਫੋਰ ਕੈਨੇਡੀਅਨ ਕੰਪਨੀਜ਼, ਜੋ ਕਿ ਅਕਸਰ ਹੀ ਕੋਈ ਨਾ ਕੋਈ ਪ੍ਰੋਡਕਟ ਜਾਂ ਸਰਵਿਸ ਜਾਂ ਸੇਵਾਵਾਂ ਪ੍ਰੋਵਾਈਡ ਕਰਦੀਆਂ ਨੇ ਅਮੈਰੀਕਨ ਸਰਕਾਰਾਂ ਨੂੰ। ਸੋ ਇਹ ਇੱਕ ਮੈਸਿਵ ਹਿੱਟ ਹੈ, ਪਰ ਪ੍ਰੈਸੀਡੈਂਟ ਤਾਂ ਸੈੱਟ ਕੀਤਾ ਗਿਆ ਲਾਸਟ ਈਅਰ ਸਾਡੀਆਂ ਸਰਕਾਰਾਂ ਦੇ ਵੱਲੋਂ, ਸੋ ਹੁਣ ਤਾਂ ਉਹ ਨਹੀਂ ਰੋ ਸਕਦੇ ਕਿ ਆਹ ਤਾਂ ਗਲਤ ਹੀ ਹੋ ਰਿਹਾ ਹੈ ਯਾਰ, ਜਦੋਂ ਗਲਤ ਕੰਮ ਤਾਂ ਪਹਿਲਾਂ ਆਪ ਹੀ ਇਹਨਾਂ ਨੇ ਕੀਤਾ ਹੈ। ਨਾਲ ਦੀ ਨਾਲ ਹੋਰ ਵੀ ਤੁਹਾਨੂੰ ਅੱਗੇ ਜਾ ਕੇ ਇਸ ਟ੍ਰੇਡ ਵਾਰ ਦੇ ਬਾਰੇ ਡੀਟੇਲਸ ਪੇਸ਼ ਕਰਾਂਗੇ, ਸਾਡੇ ਇਕਾਨਮੀ 'ਤੇ ਕਿੰਨਾ ਕੁ ਅਸਰ ਪੈ ਸਕਦਾ ਹੈ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਪੁਲਿਸ ਰੇਡ ਹੋਣ ਤੋਂ ਬਾਅਦ $10,000 ਦਾ ਚੋਰੀ ਕੀਤਾ ਹੋਇਆ ਫਿਟਨੈਸ ਇਕੁਇਪਮੈਂਟ, ਕਾਸਮੈਟਿਕਸ, ਮੇਕਅਪਸ, ਕੱਪੜੇ ਕੁੱਪੜੇ, ਇਲੈਕਟ੍ਰੋਨਿਕਸ ਅਤੇ 36 ਅਲੱਗ ਦੁਕਾਨਾਂ ਤੋਂ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕਰਨ ਤੋਂ ਬਾਅਦ ਹੁਣ ਬ੍ਰੈਂਪਟਨ ਦੇ ਇੱਕੋ ਪਰਿਵਾਰ ਦੇ ਵਿੱਚੋਂ 4 ਜਣੇ ਫੜੇ ਗਏ ਨੇ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਾਡੀ ਕੈਨੇਡੀਅਨ ਪ੍ਰੈਸ ਨੇ ਅੰਟੇਰੀਓ ਫੋਰਡ ਸਰਕਾਰ ਦਾ ਇੱਕ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾ ਕੇ ਪਿਛਲੇ ਸਾਲ 2025 ਦਾ ਇੰਟਰਨਲ ਹਾਊਸਿੰਗ ਡਾਟਾ ਹਾਸਲ ਕੀਤਾ ਹੈ। ਹਾਊਸਿੰਗ ਸਟਾਰਟਸ ਜੋ ਕਿ ਸ਼ਵਲਸ ਟੂ ਦਾ ਗਰਾਊਂਡ ਹੁੰਦੇ ਨੇ। ਆਏ ਨਹੀਂ ਕਿ ਪੂਰੇ ਘਰ ਕਿੰਨੇ ਬਣਾਏ ਗਏ ਇੱਕ ਸਾਲ ਦੇ ਵਿੱਚ, ਪਰ ਇੱਕ ਸਾਲ ਦੇ ਵਿੱਚ ਕਿੰਨੇ ਘਰਾਂ ਦੀ ਕੰਸਟਰਕਸ਼ਨ ਸ਼ੁਰੂ ਤੱਕ ਕੀਤੀ ਗਈ, ਸ਼ਵਲ ਟੂ ਦਾ ਗਰਾਊਂਡ ਸ਼ੁਰੂ ਕੀਤਾ ਗਿਆ, ਕਿਉਂਕਿ ਕਈ ਕਾਂਡੋਸ ਅਤੇ ਬਿਲਡਿੰਗ ਤੋਂ ਕਈ ਸਾਲ ਲੱਗਦੇ ਨੇ। ਸੋ ਹਾਊਸਿੰਗ ਸਟਾਰਟਸ ਦਾ ਐਗਜੈਕਟ ਡਾਟਾ ਹੁਣ ਪਤਾ ਕੀਤਾ ਗਿਆ ਹੈ ਕਿ ਪੂਰੇ ਪਿਛਲੇ ਸਾਲ 2025 ਦੇ ਵਿੱਚ 365 ਦਿਨਾਂ ਦੇ ਵਿੱਚ ਪੂਰੇ ਅੰਟਾਰੀਓ ਦੇ ਵਿੱਚ, ਸੁਣ ਲਓ ਧਿਆਨ ਨਾਲ, ਜਿਹੜਾ ਇਸ ਫੋਰਡ ਸਰਕਾਰ ਨੇ ਆਪ ਹੀ ਟਾਰਗੇਟ ਸੈੱਟ ਕੀਤਾ ਹੋਇਆ ਕਿ ਇੱਕ ਇੱਕ ਸਾਲ ਦੇ ਵਿੱਚ ਘੱਟ ਤੋਂ ਘੱਟ ਤਾਂ 150,000 ਸਾਨੂੰ ਹਾਊਸਿੰਗ ਸਟਾਰਟਸ ਪੇਸ਼ ਕਰਨੇ ਚਾਹੀਦੇ ਨੇ। ਉਹਦੇ ਵਿੱਚ ਇਹਨਾਂ ਨੇ ਕਾਫੀ ਕ੍ਰੀਏਟਿਵ ਅਕਾਊਂਟਿੰਗ, ਬੜਾ ਅਜੀਬ ਜਿਹਾ ਹਿਸਾਬ ਕਿਤਾਬ ਰੱਖਿਆ ਕਿ ਸਟੂਡੈਂਟ ਹਾਊਸਿੰਗ ਵੀ, ਜਿਹੜੇ ਕਿ ਡੋਰਮਟੋਰੀਜ਼ ਦੇ ਵਿੱਚ ਬੈਡਸ ਹੁੰਦੇ ਨੇ, ਲੌਂਗ ਟਰਮ ਕੇਅਰ ਬੈਡਸ, ਰਿਟਾਇਰਮੈਂਟ ਹੋਮ ਬੈਡਸ, ਬੇਸਮੈਂਟਸ, ਲੇਨ ਵੇ ਸਵੀਟਸ, ਇਸ ਤਰ੍ਹਾਂ ਦਾ ਵੀ ਬਥੇਰਾ ਕੁਛ ਐਡ ਕਰਕੇ ਵੀ ਮਾਸਾ ਹੀ ਇਹਨਾਂ ਨੇ ਮੀਟ ਕੀਤਾ ਆਪਣਾ ਨਿਸ਼ਾਨਾ। ਕਿੰਨਾ? Roughly 50%, he slightly higher than 50% he target in a housing starts the last year meet kita te eh report ta sarkar de walon aap ta release kiti nahi gayi kyunki ta egg on face bezti wali gall aa aap di bezti karawani gall aa ke yaar assi 150,000 nishana set kita masa 50% meet kita eh ਇੱਕ ਮੀਡੀਆ ਆਊਟਲੈਟ ਨੇ ਫਰੀਡਮ ਆਫ ਇਨਫੋਰਮੇਸ਼ਨ ਰਿਕੁਐਸਟ ਪਾ ਕੇ ਹੀ ਮਸਾਂ ਮਿੰਤਾਂ ਦੇ ਨਾਲ ਹੀ ਮਹੀਨੇ ਵੇਟ ਕਰਕੇ ਹੀ 9 ਮਹੀਨੇ ਵੇਟ ਕਰਕੇ ਹੀ ਇਹਨਾਂ ਨੂੰ ਮਸਾਂ ਇਹ ਰਿਪੋਰਟ ਪੇਸ਼ ਕੀਤੀ ਗਈ ਆ। ਐਗਜੈਕਟ ਡਾਟਾ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਦੋਸਤੋ, ਇੱਥੇ ਅੰਟਾਰੀਓ ਦੇ ਵਿੱਚ 400 ਤੋਂ ਵੀ ਜ਼ਿਆਦਾ ਮਿਊਨਿਸਪੈਲਿਟੀਜ਼ ਹਨ, ਲਾਈਕ ਬ੍ਰੈਂਪਟਨ, ਲਾਈਕ ਮਿਸਿਸਾਗਾ, ਲਾਈਕ ਟੋਰਾਂਟੋ ਐਕਸੈਟਰਾ। 400 ਦੇ ਵਿੱਚੋਂ ਸੁਣ ਲਓ ਧਿਆਨ ਨਾਲ, ਸਿਰਫ 13 ਓਨਲੀ 13 ਮਿਊਨਿਸਪੈਲਿਟੀਜ਼ ਦੇ ਵਿੱਚ ਲਾਸਟ ਈਅਰ ਜੋ ਵੀ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਟਾਰਗੇਟ ਸੈੱਟ ਕੀਤਾ ਗਿਆ ਸੀ ਕਿ ਭਾਈ ਇੰਨੇ ਕੁ ਘਰ ਬਣਾਓ, ਇਕੱਲੇ 13 out of 400+ ਮਿਊਨਿਸਪੈਲਿਟੀਜ਼ ਦੇ ਵਿੱਚ ਹੀ ਟਾਰਗੇਟ ਮੀਟ ਕੀਤਾ ਗਿਆ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਪੇਸ਼ ਕਰਾਂਗੇ। ਹੋਰ ਵੀ ਦੋਸਤੋ, ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੁਣ 6 ਵਜੇ ਤੱਕ ਹੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਡਾਇਲ ਆਰ ਨੰਬਰ, ਡਾਇਰੈਕਟ ਸਟੂਡੀਓ ਹੋਟਲਾਈਨ ਨੰਬਰ 905-564-6444 905-564-6444 905-564-6444 905-564-6444 ਜਾਂ ਫਿਰ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਜਾਂ ਵਟਸਐਪ ਕਰਨ ਲਈ ਅਲੱਗ ਨੰਬਰ ਹੈ 416-457-3381 ਟੈਕਸਟ ਔਰ ਵਟਸਐਪ। ਖਾਸ ਕੋਈ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੋਵੇ, ਲਾਈਵ ਡੇ ਆਪਣਾ ਗਾਣਾ ਸੁਣਨਾ ਹੋਵੇ, 416-457-3381 'ਤੇ ਟੈਕਸਟ ਜਾਂ ਵਟਸਐਪ ਮੈਸੇਜ ਵੀ ਆਪਣਾ ਭੇਜ ਸਕਦੇ ਹੋ। ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: You stick around, but remember, I'm the boss.

ਵਾਲਿਆਂ ਨੂੰ ਲੋਕਲ ਸਿਟੀ ਦੇ ਵਿੱਚ ਪਿਕਅਪ ਐਂਡ ਡਰਾਪ ਆਫ ਦੇ ਕੰਮ ਦੇ ਲਈ AZ ਐਕਸਪੀਰੀਅੰਸ ਡਰਾਈਵਰਸ ਦੀ ਜ਼ਰੂਰਤ ਹੈ। ਕਹਿੰਦੇ ਕਿ 2 ਸਾਲ ਦਾ AZ ਤਜ਼ਰਬਾ ਅਤੇ ਨਾਲ ਦੀ ਨਾਲ ਕਲੀਨ ਐਬਸਟ੍ਰੈਕਟ ਹੋਣਾ ਜ਼ਰੂਰੀ ਆ। ਜੇਕਰ ਤੁਹਾਡੇ ਕੋਲ ਘੱਟ ਤੋਂ ਘੱਟ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ AZ ਟਰੱਕ ਡਰਾਈਵਰ ਐਂਡ ਕਲੀਨ ਐਬਸਟ੍ਰੈਕਟ ਹੈ, ਅੱਜ ਹੀ ਅਪਲਾਈ ਕਰੋ, ਕੱਲ੍ਹ ਤੋਂ ਇਹ ਕੰਮ ਸ਼ੁਰੂ ਕਰੋ। ਇਹ ਲੋਕਲ ਸਿਟੀ ਦੇ ਵਿੱਚ ਪਿਕਅਪ ਐਂਡ ਡਰਾਪ ਆਫ ਦਾ ਕੰਮ ਹੈ। ਮਹਿੰਦਰ ਗਰੇਵਾਲ ਨਾਲ ਅੱਜ ਹੀ ਸੰਪਰਕ ਕਰੋ। ਏਬਲ ਟਰੱਕਿੰਗ 9058384346 9058384346 ਆਹੀ ਨੰਬਰ ਕਮਾ ਸਕਦੇ ਹੋ ਜੇ ਤੁਸੀਂ ਆਫਿਸ ਜੋਬ ਡੈਸਕ ਜੋਬ ਵੀ ਲੱਭ ਰਹੇ ਹੋ। ਇਹਨਾਂ ਨੂੰ ਕੁਛ ਆਫਿਸ ਹੈਲਪਰਸ ਦੀ ਵੀ ਜ਼ਰੂਰਤ ਹੈ। ਕਲੀਅਰਕਲ ਕੰਮ, ਅਕਾਊਂਟਿੰਗ ਦਾ ਕੰਮ, ਬੁੱਕ ਕੀਪਿੰਗ ਦਾ ਕੰਮ, ਸਾਰਾ ਦਾ ਸਾਰਾ ਕੰਪਿਊਟਰ ਦਾ ਹੀ ਕੰਮ ਹੈ। ਕਲੀਅਰਕਲ ਵਰਕ ਦੇ ਲਈ, ਆਫਿਸ ਹੈਲਪਰ ਦੇ ਰੋਲ ਦੇ ਲਈ ਇਹਨਾਂ ਨੂੰ ਕੁਛ ਕੰਮ ਕਰਨ ਵਾਲੇ ਚਾਹੀਦੇ ਨੇ। ਕਹਿੰਦੇ ਕਿ ਟਾਪ ਦੀ ਪੇ ਦੇਵਾਂਗੇ। ਕਾਲ ਏਬਲ ਟਰੱਕਿੰਗ 9058384346 9058384346। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗਿਰੀ ਲੀਗਲ ਸਰਵਿਸਿਜ਼। ਗਿਰੀ ਲੀਗਲ ਸਰਵਿਸਿਜ਼ ਤੋਂ ਮਨੀਤ ਗਿਰੀ ਬੜੇ ਤਕੜੇ ਵਕੀਲ ਨੇ। ਹੁਣ ਤੱਕ ਤਾਂ ਬਥੇਰੇ ਹੀ ਪਰਿਵਾਰਾਂ ਨੂੰ ਮਦਦ ਕਰ ਚੁੱਕੇ ਨੇ ਬੜੇ ਔਖੇ ਹੀ ਮੁਸ਼ਕਿਲ ਹੀ ਸਿਨੇਰੀਓ ਦੇ ਵਿੱਚ ਸਾਡੇ ਹੀ ਪ੍ਰੋਗਰਾਮ ਦੇ ਥਰੂ। ਮਸਾਂ ਮੈਨੂੰ ਲੱਗਦਾ ਮਹੀਨਾ ਵੀ ਨਹੀਂ ਹੋਇਆ ਹੈ ਇਹਨਾਂ ਦੀ ਐਡ ਸ਼ੁਰੂ ਹੋਈ ਹੋਣ ਨੂੰ, ਅਤੇ ਇੰਨੇ ਜ਼ਿਆਦਾ ਸਟਰਗਲ ਕਰ ਰਹੇ ਪਰਿਵਾਰ, ਖਾਸ ਜਿਹੜੇ ਰੀਅਲ ਇਸਟੇਟ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੀ ਵੀ ਹੁਣ ਲੀਗਲ ਮਦਦ ਕੀਤੀ ਜਾ ਰਹੀ ਆ। ਉਹਨਾਂ ਦੀ ਹੱਕ ਦੀ ਕਮਾਈ, ਉਹਨਾਂ ਦੇ ਬਿਲਡਰ ਨੂੰ ਹੀ ਦਿੱਤੇ ਹੋਏ ਡਿਪਾਜ਼ਿਟ ਵਾਪਸ ਦਿਲਵਾਉਣ ਦੇ ਲਈ, ਜਿਹੜੇ ਕਿ ਬਿਲਡਰ ਮਨਾ ਹੀ ਕਰ ਰਹੇ ਆ, ਫੋਨ ਨਹੀਂ ਚੱਕਦੇ, ਈਮੇਲ ਨਹੀਂ ਐਂਸਰ ਕਰਦੇ। ਹੁਣ ਤੁਸੀਂ ਵੀ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਜੇਕਰ ਇਸ ਤਰ੍ਹਾਂ ਦੇ ਸਿਨੇਰੀ ਦੇ ਵਿੱਚੋਂ ਮੰਨ ਲਓ ਤੁਸੀਂ ਕੁਛ ਕੁ ਸਾਲ ਪਹਿਲਾਂ ਕੋਈ ਘਰ ਜਾਂ ਕੋਈ ਕਾਂਡੋ ਬੁੱਕ ਕੀਤਾ ਸੀ, ਅਤੇ ਹੁਣ ਬਿਲਡਰ ਲਾਰੇ ਲਾਈ ਜਾਂਦਾ ਹੈ, ਕਹਿੰਦਾ ਹੈ ਕਿ ਡਿਲੇ ਆਫਟਰ ਡਿਲੇ ਆਫਟਰ ਡਿਲੇ, ਹੋਰ ਅਤੇ ਹੋਰ ਤੁਹਾਡੇ ਤੋਂ ਚੈੱਕ ਮੰਗੀ ਜਾਂਦੇ ਆ, ਹੋਰ ਤੁਹਾਡੇ ਪੈਸੇ ਮੰਗੀ ਜਾਂਦੇ ਆ, ਜਾਂ ਕਿਸੇ ਬਹਾਨੇ ਨਾਲ ਕਹਿ ਰਹੇ ਨੇ ਕਿ ਤੁਸੀਂ ਆਹ ਨਹੀਂ ਦਿੱਤਾ, ਆਹ ਨਹੀਂ ਕੀਤਾ, ਅਤੇ ਹੁਣ ਤੁਹਾਨੂੰ ਡਿਪਾਜ਼ਿਟ ਨਹੀਂ ਮੋੜਨਾ ਹੈ, ਤੁਹਾਡੇ ਲੱਖਾਂ ਹੀ ਡਾਲਰ ਫਸੇ ਹੋਏ ਨੇ। ਇਹਨਾਂ ਨਾਲ ਸੰਪਰਕ ਕਰੋ, ਤੁਹਾਨੂੰ ਜਲਦ ਤੋਂ ਜਲਦ ਤੁਹਾਡੇ ਪੈਸੇ ਵਾਪਸ ਦਿਲਵਾਉਣਗੇ। ਤੁਹਾਡਾ ਡਿਪਾਜ਼ਿਟ ਕੀ ਕਹਿੰਦੇ ਕਿ ਪੈਨਲਟੀ ਵੀ ਨਾਲ ਦਾ ਇੰਟਰਸਟ ਵੀ ਤੁਹਾਨੂੰ ਵਾਪਸ ਦਿਲਵਾਉਣਗੇ, ਹਜ਼ਾਰਾਂ ਡਾਲਰ ਵੱਧ ਹੀ ਤੁਹਾਨੂੰ ਦਿਲਵਾਉਣਗੇ। ਕਾਲ ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼ ਐਟ 437-551-8000 437-551-8000। ਅਤੇ ਨਾਲ ਦੀ ਨਾਲ ਜੇਕਰ ਤੁਹਾਡੇ ਖਿਲਾਫ ਕਿਸੇ ਨੇ ਕੋਈ ਵੀ ਕੋਰਟ ਕੇਸ ਸ਼ੁਰੂ ਕੀਤਾ ਹੈ, ਤੁਹਾਨੂੰ ਕੋਰਟ ਤੱਕ ਦੇ ਵਿੱਚ ਹੀ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਚੱਲ ਵੀ ਰਿਹਾ ਹੈ ਕੋਰਟ ਦੇ ਵਿੱਚ, ਜਾਂ ਤੁਹਾਨੂੰ ਕੋਈ ਵੀ ਇਨ ਕੋਰਟ ਮਦਦ ਚਾਹੀਦੀ ਆ ਕਿਸੇ ਸਿਵਲ ਜਾਂ ਰੀਅਲ ਇਸਟੇਟ ਜਾਂ ਫੈਮਿਲੀ ਮੈਟਰ ਦੇ ਵਿੱਚ, ਜਾਂ ਤੁਹਾਨੂੰ workplace ਤੁਹਾਡੇ ਹੀ former employer ਜਾਂ current employer ਦੇ ਨਾਲ ਕੋਈ ਵੀ legal ਝਗੜਾ ਹੈ, ਕੋਈ ਵੀ ਬਹਿਸ ਹੈ, ਕੋਈ ਵੀ ਇਸ਼ੂ ਹੈ, ਗਿਰੀ ਲੀਗਲ ਤੁਹਾਡੀ ਪੂਰੀ ਮਦਦ ਕਰ ਸਕਦੇ ਨੇ ਕਾਨੂੰਨੀ ਤੌਰ 'ਤੇ। ਮਨੀਤ ਗਿਰੀ ਬੇਰਸਟਰ ਐਂਡ ਸੋਲਿਸਿਟਰ ਹਨ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ ਐਂਡ ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਇੰਡੀਵਿਜੁਅਲਸ ਨਾਲੇ ਬਿਜ਼ਨਸਿਸ ਦੀ ਵੀ ਇਹ ਮਦਦ ਕਰਦੇ ਨੇ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਨਾਲ ਲੜਨਾ ਹੀ ਹੋਵੇ, ਜਾਂ ਫਿਰ ਵਰਕ ਪਲੇਸ ਰਿਲੇਟਡ ਲੀਗਲ ਮੈਟਰ ਦੇ ਵਿੱਚ ਮਦਦ ਚਾਹੀਦੀ ਆ, ਗਿਰੀ ਲੀਗਲ ਤੁਹਾਡੇ ਕੇਸ ਨੂੰ ਈਜ਼ਲੀ ਡੀਲ ਕਰ ਸਕਦੇ ਨੇ, ਸਾਰੀਆਂ ਲੀਗਲ ਆਪਸ਼ਨਸ ਤੁਹਾਨੂੰ ਸਾਫ਼ ਪੇਸ਼ ਕਰ ਸਕਦੇ ਨੇ। ਆਪਣੇ ਕਿਸੇ ਵੀ ਸਿਵਲ ਲਾਸੂ, ਲੀਗਲ ਕਲੇਮ, ਕੰਟਰੈਕਟ ਡਿਸਪਿਊਟ, ਪ੍ਰਾਪਰਟੀ ਡਿਸਪਿਊਟ, ਡੈਟ ਕਲੇਮ, ਬਿਜ਼ਨਸ ਡਿਸਪਿਊਟ, ਕੋਰਟ ਕੇਸਿਸ ਲਈ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਮਨੀਤ ਗਿਰੀ, ਗਿਰੀ ਲੀਗਲ ਸਰਵਿਸਿਜ਼, ਇੱਕ ਬ੍ਰੈਂਪਟਨ, ਇੱਕ ਓਕਵਿਲ ਦੇ ਵਿੱਚ ਇਹਦਾ ਆਫਿਸ ਹੈ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਕਾਲ 437-551-8000 437-551-8000। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਕਹਿੰਦੇ ਨੇ ਕਿ ਅਸੀਂ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਹਾਂ, ਉਹ ਵੀ ਬ੍ਰੈਂਪਟਨ ਦੇ ਵਿੱਚ 3 ਅਲੱਗ ਲੋਕੇਸ਼ਨਸ ਤੋਂ। ਅਤੇ ਦੋਸਤੋ, ਤੁਸੀਂ ਇਸ ਪੂਰੇ ਮਹੀਨੇ, the entire month of September, ਅੱਜ 9 ਤਰੀਕ ਆ, ਮੈਨੂੰ ਪਤਾ ਕਿ 30 ਦਿਨ ਨੇ ਜਾਂ 31 ਦਿਨ ਨੇ, ਪਰ ਜਿੰਨਾ ਹੀ ਚੱਲਣਾ ਹੈ ਮਹੀਨਾ, ਐਨ ਅਖੀਰਲੇ ਦਿਨ ਤੱਕ ਦੋਸਤੋ, ਸਪਟੈਂਬਰ ਦੇ ਪੂਰੇ ਮੰਥ ਦੇ ਲਈ ਤੁਸੀਂ ਜਿਹੜੇ ਮਰਜ਼ੀ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਆਪਣੀ ਨੇੜਲੇ 3 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ ਪਹੁੰਚੋ, 10 AM to 8 PM, ਅਤੇ ਤੁਹਾਨੂੰ ਟੇਕ ਆਓ ਔਰ ਡਾਈਨ ਇਨ, ਤੁਹਾਡੀ ਮਰਜ਼ੀ ਹੈ, ਬਹਿ ਕੇ ਖਾਓ ਪੀਓ ਜਾਂ ਟੇਕ ਆਊਟ ਕਰੋ, ਤੁਹਾਡੀ ਮਰਜ਼ੀ ਆ, ਪਰ 4 ਚੀਜ਼ਾਂ ਨੇ ਇਹਨਾਂ ਨੇ ਬਾਏ ਵਨ ਗੈਟ ਵਨ ਫ੍ਰੀ ਲਾਈਆਂ ਨੇ।

0: ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ। ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਸੋਚ ਰਹੇ ਹਾਂ ਘਰ ਜਾ ਕੇ ਕੁਛ ਬਣਾਉਣਾ ਹੀ ਪਊਗਾ ਜਾਂ ਘਰ ਵਾਲੇ ਲਈ ਵੇਟ ਕਰਨਾ ਪਊਗਾ ਕਿ ਕੁਛ ਨਾ ਕੁਛ ਤੜਕਾ ਤੁੜਕਾ ਲਾ ਕੇ ਸਬਜ਼ੀ ਦਾਲ ਸਬਜ਼ੀ ਬਣੇਗੀ। ਆਪ ਹੀ ਤੁਸੀਂ ਯਾਰ ਰਾਹ ਦੇ ਵਿੱਚੋਂ ਹੀ ਲੰਘਦੇ ਹੋਏ ਬ੍ਰੈਂਪਟਨ ਦੇ ਵਿੱਚ 3 ਡਿਫਰੈਂਟ ਲੋਕੇਸ਼ਨ ਨੇ, ਇੱਕ ਲੋਕੇਸ਼ਨ 'ਤੇ ਪਹੁੰਚੋ ਅਤੇ ਆਹ 4 ਚੀਜ਼ਾਂ ਨੇ ਬਾਏ 1 ਗੈਟ 1 ਫ੍ਰੀ ਮਿਲਣਗੀਆਂ। ਜੇ ਤੁਸੀਂ ਸਪੈਸੀਫਿਕਲੀ ਕਹੋਗੇ ਕਿ ਦੇਸ ਪ੍ਰਦੇਸ਼ 530 ਸਿੱਧੂ ਨੂੰ ਸੁਣ ਕੇ ਆਏ ਹਾਂ, ਫਿਰ ਤੁਹਾਨੂੰ ਬਾਏ 1 ਗੈਟ 1 ਫ੍ਰੀ ਐਵਰੀ ਸਿੰਗਲ ਡੇ ਇਹ ਆਫਰ ਮਿਲੂਗਾ। ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਜਾਂ ਚਾਟ ਪਾਪੜੀ, ਬਾਏ 1 ਗੈਟ 1 ਫ੍ਰੀ। ਆਹ 4 ਸਪੈਸ਼ਲ ਆਈਟਮਸ ਨੇ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ। ਕੈਸਲਮੋਰ ਅਤੇ ਗਾਰਡਨ ਬਰੁੱਕ ਟ੍ਰੇਲ ਦੀ ਇੰਟਰਸੈਕਸ਼ਨ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ ਬ੍ਰੈਂਪਟਨ ਦੇ ਵਿੱਚ। ਦੂਜੀ ਬ੍ਰੈਂਪਟਨ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, ਮਿਸਿਸਾਗਾ ਰੋਡ ਫਾਈਨੈਂਸ਼ੀਅਲ 85 ਮੌਂਟਪੈਲੀਅਰ ਸਟ੍ਰੀਟ ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ 15 ਫੈਂਡਰ ਵੇ, 15 ਫੈਂਡਰ ਵੇ, ਰਾਈਟ ਬਾਈ ਬੋਵੇਰਡ ਐਂਡ ਚਿੰਕੂਜ਼ੀ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲਾਈਵ ਕੇਟਰਿੰਗ ਦੇ ਵਿੱਚ ਵੀ ਮਾਹਰ ਨੇ, 10 ਟਰੱਕ ਤਾਂ ਹੀ ਰੱਖੇ ਹੋਏ ਨੇ। ਜਿੱਥੇ ਮਰਜ਼ੀ ਜਿੰਨੇ ਮਰਜ਼ੀ ਮਹਿਮਾਨ ਹੋਣ, ਵੈਜ ਨਾਨ ਵੈਜ ਹੋਵੇ, ਲਾਈਵ ਕੇਟਰਿੰਗ ਦੇ ਵਿੱਚ ਨੰਬਰ 1 ਕੰਮ ਕਰਦੇ ਨੇ। ਨੰਬਰ ਕਮਾਓ 905-794-8111, 905-794-8111, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬ੍ਰੈਂਡ ਨਿਊ ਮੈਸਿਵ 10,000 ਹੀ ਘਰਾਂ ਦੀ ਕਮਿਊਨਿਟੀ ਤਿਆਰ ਹੋਣੀ ਆ, ਰਾਈਟ ਬਾਏ ਮਿਸਿਸਾਗਾ ਰੋਡ ਐਂਡ ਬੋਵੇਰਡ, ਉਸ ਜਨਰਲ ਏਰੀਆ ਤੋਂ ਲੈ ਕੇ ਮਿਸਿਸਾਗਾ ਐਂਡ ਮੇਫੀਲਡ ਤੱਕ, ਜਿੰਨਾ ਵੀ ਉੱਥੇ ਅਖੀਰਲਾ ਲੈਂਡ ਰਹਿੰਦਾ ਹੈ, 10,000 ਹੀ ਨਵੇਂ ਘਰ ਤਿਆਰ ਹੋਣੇ ਆ ਆਉਣ ਵਾਲੇ ਸਾਲਾਂ ਦੇ ਵਿੱਚ। ਅਤੇ ਪਹਿਲੇ ਘਰਾਂ ਦੇ ਵਿੱਚ ਹੀ ਜੇਕਰ ਤੁਸੀਂ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਘਰ ਬੁੱਕ ਕਰਨਾ ਚਾਹੁੰਦੇ ਹੋ, ਗੋਲਡਨ ਆਪਰਚੁਨਿਟੀ ਹੈ। ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ, ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਨਵਾਂ ਘਰਾਂ ਦਾ ਪ੍ਰੋਜੈਕਟ ਆਇਆ ਹੈ। ਫਰੀ ਹੋਲਡ ਟਾਊਨ ਹਾਊਸਿਸ 600,000 ਤੋਂ ਇਨ ਦਾ 600s, ਨਾਲੇ ਡਬਲ ਕਾਰ ਗਰਾਜ ਡੀਟੈਚ ਘਰ 900,000 ਤੋਂ ਇਨ ਦਾ 900s। ਕਲੋਜ਼ਿੰਗ ਹੋਣੀ ਹੈ ਅਗਲੇ ਸਾਲ ਦੇ ਐਂਡ, 2027 ਦੇ ਐਂਡ ਤੋਂ ਲੈ ਕੇ 28 ਸਪਰਿੰਗ ਤੱਕ। ਸੋ ਵਿੰਟਰ 27 ਸਪਰਿੰਗ 2028, ਬਹੁਤ ਲੰਬੀ ਕਲੋਜ਼ਿੰਗ ਹੈ। ਪਹਿਲੇ ਫੇਜ਼ ਦੇ ਵਿੱਚ ਸਿਰਫ ਲਿਮਿਟਡ ਲਾਟਸ ਰਿਲੀਜ਼ ਹੋਣੇ ਆ, 600,000 ਤੋਂ ਫਰੀ ਹੋਲਡ ਟਾਊਨ ਹਾਊਸਿਸ, 900,000 ਤੋਂ ਡਬਲ ਕਾਰ ਗਰਾਜ ਡੀਟੈਚ ਮਕਾਨ। ਅਤੇ ਫਰੀ ਹੋਲਡ ਟਾਊਨ ਹਾਊਸਿਸ ਜਿਹੜੇ 600,000 ਤੋਂ ਨੇ, ਇਹ 3 ਤੋਂ ਲੈ ਕੇ 5 ਬੈਡਰੂਮ ਤੱਕ, 2.5 to 3.5 ਬਾਥਰੂਮਸ, different design de honge, traditional 2 floor townhouses and 3 floor townhouses double car garage de naal, detached kar 33 ਫੁੱਟ ਲੋਟ 'ਤੇ ਵੀ, 36 ਫੁੱਟ ਲੋਟ 'ਤੇ ਵੀ, ਸਾਰੇ ਡਬਲ ਕਾਰ ਗਰਾਜ, 900,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਆ, 4 ਤੋਂ ਲੈ ਕੇ 6 ਬੈਡਰੂਮ ਤੱਕ। ਅਤੇ ਸਾਰੇ ਅਤੇ ਸਾਰਿਆਂ ਦੇ ਵਿੱਚ ਤੁਹਾਡੇ ਅਪਗ੍ਰੇਡ ਫੀਚਰ ਹੀ ਹੋਣਗੇ। ਸੋ ਇਹ ਜਿਹੜਾ ਪ੍ਰੋਜੈਕਟ ਹੈ ਕੁਛ ਕੁ ਦਿਨਾਂ ਦੇ ਅੰਦਰ ਅੰਦਰ ਰਿਲੀਜ਼ ਹੋਣ ਵਾਲਾ ਹੈ, ਬੁਕਿੰਗ ਵੀ ਸ਼ੁਰੂ ਹੋਣ ਵਾਲੀ ਹੈ। ਜੇ ਤੁਸੀਂ ਗੇਰੰਟੀਡ ਐਲੋਕੇਸ਼ਨ 'ਚ ਆਉਂਦੇ ਹੋ, ਲਿਮਿਟਡ ਲੋਟ ਹੀ ਰਿਲੀਜ਼ ਹੋਣੇ ਆ, ਪਹਿਲੇ ਕੁਛ ਦਿਨ ਵਿੱਚ ਸੋਲਡ ਆਊਟ ਹੋ ਹੀ ਜਾਣੇ ਆ, ਇਹ ਗੇਰੰਟੀ ਹੈ। ਸੋ ਅੱਜ ਹੀ ਸੰਪਰਕ ਕਰੋ ਟੀਮ ਸਿੱਧੂ ਨਾਲ, 416-302-0016, 416-302-0016, 416-302-0016, 416-302-0016. ਨਾਲ ਦੀ ਨਾਲ ਇਹ ਐਨ ਬ੍ਰੈਂਪਟਨ ਅਤੇ ਕੈਲਡਨ ਦੇ ਬੋਰਡਰ 'ਤੇ ਹੀ, ਮੇਫੀਲਡ ਐਂਡ ਹਰਨਥੀਰੀਓ ਔਨ ਦ ਕੈਲਡਨ ਸਾਈਡ, ਇੱਕ ਹੋਰ ਪ੍ਰੋਜੈਕਟ ਲੈ ਕੇ ਆਏ ਨੇ ਟਾਊਨ ਹਾਊਸਿਸ, ਉਹ ਵੀ ਫੁੱਲੀ ਫਰੀ ਹੋਲ ਟਾਊਨ ਹਾਊਸਿਸ, ਜਿਹਦੀ 600,000 ਤੋਂ ਵੀ ਘੱਟ ਦੀ ਪ੍ਰਾਈਸ ਹੈ, ਅੰਡਰ 600,000, ਫੁੱਲੀ ਫਰੀ ਹੋਲਡ, ਇਹ ਕੋਈ ਸਟੈਕਡ ਨਹੀਂ ਹੈਗੇ, ਫੁੱਲੀ ਫਰੀ ਹੋਲਡ ਨੇ, 596,000 ਤੋਂ ਅੰਡਰ 600,000 ਤੋਂ, ਐਟ ਮੇਫੀਲਡ ਐਂਡ ਹਰਨਥੀਰੀਓ। ਅਤੇ ਇਹ ਵੀ ਤਿਆਰ ਹੋਣੇ ਆ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ। 3 ਡਿਫਰੈਂਟ ਕਿਸਮ ਦੇ ਟਾਊਨ ਹਾਊਸਿਸ ਨੇ ਕੈਲਡਨ ਸ਼ਹਿਰ ਦੇ ਵਿੱਚ, ਮੇਫੀਲਡ ਐਂਡ ਹਰਨਥੀਰੀਓ 'ਤੇ, 2 ਫਲੋਰ ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਨਾਲ, 3 ਫਲੋਰ ਸਿਟੀ ਟਾਊਨਸ ਡਬਲ ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਨਾਲ, ਨਾਲੇ 3 ਫਲੋਰ ਬੈਕ ਟੂ ਬੈਕ ਟਾਊਨ ਹਾਊਸਿਸ। ਲੋਵੈਸਟ ਪ੍ਰਾਈਸ 596,000, 600,000 ਤੋਂ ਵੀ ਘੱਟ। ਸਾਰੇ ਹੀ ਫਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਢੇਰ ਸਾਰੇ ਅਪਗ੍ਰੇਡ ਫਰੀ ਨੇ ਵਿੱਚ, ਜਿਵੇਂ ਕਿ ਹਰੇਕ ਫਲੋਰ 'ਤੇ 9 ਫੁੱਟ ਦੀ ਸੀਲਿੰਗ, ਓਕ ਦੀਆਂ ਪੌੜੀਆਂ ਵੀ, ਓਕ ਦੀ ਹਾਰਡਵੁੱਡ ਵੀ, 0 ਡਿਵੈਲਪਮੈਂਟ ਚਾਰਜਿਸ, ਫਰੀ ਅਸਾਈਨਮੈਂਟ ਕਲਾਸ, ਫਰੀ 5 ਅਪਲਾਇੰਸਿਸ, ਅਤੇ ਡੈਕੋਰ ਡਾਲਰਸ ਵੀ ਤੁਹਾਨੂੰ ਵਿੱਚ ਮਿਲਣਗੇ ਅਪਗ੍ਰੇਡ ਕਰਨ ਦੇ ਲਈ। ਕਾਲ 416 302-0016 416-302-0016 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਇਸ ਟਾਈਮ ਤੇ ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ। ਹਰੇਕ ਵੈਨਸਡੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਹੁੰਦੇ ਨੇ ਗੈਰੀ ਵਿਰਕ, ਜੋ ਕਿ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਤਾਂ ਹੁਣ ਬਹੁਤ ਲੰਬੇ ਸਮੇਂ ਤੋਂ ਡੈਕੇਡ ਪਲੱਸ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਨੇ। ਅਤੇ ਚਾਹੇ ਤੁਹਾਡਾ ਕੋਈ ਸਵਾਲ ਹੋਵੇ, ਚਾਹੇ ਕੋਈ ਕੰਮ ਹੋਵੇ, ਚਾਹੇ ਈਵਨ ਅਪੀਲ ਹੋਵੇ, ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਕੰਮ ਹੋਵੇ, ਤੁਸੀਂ ਇਹਨਾਂ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਕਿਉਂ? The more information you get, the better. ਅਤੇ ਇਹ ਫਰੀ ਦੇ ਵਿੱਚ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ। ਚਾਹੇ ਫੋਨ 'ਤੇ ਗੱਲਬਾਤ ਕਰਨੀ ਆ, ਚਾਹੇ ਇਹਨਾਂ ਦੇ ਆਫਿਸ ਦੇ ਵਿੱਚ ਮਿਲਣਾ ਹੈ, ਫਰੀ ਕੰਸਲਟੇਸ਼ਨ ਹੋਣੀ ਹੈ, ਅੱਜ ਹੀ ਇਹਨਾਂ ਨਾਲ ਸੰਪਰਕ ਕਰੋ, ਇਹਨਾਂ ਨੂੰ ਕਾਲ ਕਰੋ। ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ, ਫਿਰ ਵਟਸਐਪ 'ਤੇ ਇਹਨਾਂ ਨੂੰ ਆਪਣਾ ਨਾਮ ਅਤੇ ਆਪਣਾ ਮੈਸੇਜ ਲਿਖ ਦਿਉ, ਅਤੇ ਜਿੰਨਾ ਹੀ ਛੇਤੀ ਹੋ ਸਕਦਾ ਹੈ, ਲਿਟਰਲੀ ਐਜ਼ ਸੂਨ ਐਜ਼ ਪੋਸੀਬਲ, ਇਹ ਖੁਦ ਹੀ ਤੁਹਾਨੂੰ ਆਪ ਕਾਲ ਬੈਕ ਕਰ ਲੈਣਗੇ। CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161 ਅਪੋਇੰਟਮੈਂਟ ਬੁੱਕ ਕਰੋ, ਜਾ ਕੇ ਮਿਲੋ ਬਿਲਕੁਲ ਫਰੀ ਕੰਸਲਟੇਸ਼ਨ ਲਈ। ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਬਿਲਕੁਲ ਨੇੜੇ, ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ। ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਸ਼ੁਕਰੀਆ ਸੁਰਾਜ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਵੈਰੀ ਵੈਰੀ ਗੁੱਡ ਈਵਨਿੰਗ।
0: ਬਾਈ ਜੀ, ਜਿਹੜਾ ਐਕਸਪ੍ਰੈਸ ਐਂਟਰੀ ਆ ਸਪਟੈਂਬਰ ਦਾ, ਇਹ ਕੋਈ ਨਵਾਂ ਕੋਈ ਅੱਜ ਡਰਾ ਨਿਕਲਿਆ?
1: ਜਿਹੜਾ ਬਾਈ ਐਕਸਪ੍ਰੈਸ ਐਂਟਰੀ ਦਾ ਚੱਲ ਰਿਹਾ, ਬਿਲਕੁਲ ਡਰਾ ਨਿਕਲਦੇ ਰਹਿੰਦੇ ਨੇ, ਔਰ ਅੱਜ ਵੀ ਜਿਹੜੀ ਉਹਦੀ ਅਪਡੇਸ਼ਨ ਆ ਉਹ ਦਿੰਦੇ ਆ। ਤਾਂ ਹੁਣ ਤੱਕ ਮੈਂ ਇਹ ਦੱਸਣਾ ਚਾਹੁੰਦਾ ਕਿ ਟੋਟਲ ਨੰਬਰ ਜਿਹੜੇ ਨੇ ਇਨਵੀਟੇਸ਼ਨ ਟੂ ਅਪਲਾਈ ਦਿੱਤੇ ਜਾ ਚੁੱਕੇ ਨੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰ ਲਈਏ ਤਾਂ ਲਗਭਗ 51,000 ਇਨਵੀਟੇਸ਼ਨ ਆਲਰੇਡੀ ਅਗਸਤ ਐਂਡ ਤੱਕ ਜਾਰੀ ਹੋ ਚੁੱਕੀਆਂ ਨੇ। ਫ੍ਰੈਂਚ ਲੈਂਗੁਏਜ ਨੂੰ ਵੱਧ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ, ਜਿਹਨਾਂ ਦੇ ਫ੍ਰੈਂਚ ਲੈਂਗੁਏਜ ਕੀਤੀ ਹੁੰਦੀ ਹੈ ਉਹ ਡਰਾ ਅਲੱਗ ਕੱਢੇ ਜਾਂਦੇ ਨੇ। ਉਹ ਵੀ ਲਗਭਗ 50,000 ਤੋਂ ਉੱਪਰ ਇਨਵੀਟੇਸ਼ਨ ਜਾ ਚੁੱਕੀਆਂ ਨੇ, ਔਰ PNP ਜਿਹੜੀ ਹੈਗੀ ਉਹ ਲਗਭਗ 8,000 ਜਿਹੜੇ ਇਨਵੀਟੇਸ਼ਨ ਗਏ ਨੇ। ਉਸ ਤੋਂ ਬਿਨਾਂ ਹੈਲਥ ਕੇਅਰ, ਸੋਸ਼ਲ ਸਰਵਿਸ, ਟ੍ਰੇਡਸ ਦਾ, ਟਰਾਂਸਪੋਰਟ ਦੇ ਵੀ ਥੋੜੇ ਥੋੜੇ ਜਿਹੜੇ ਨੰਬਰਸ ਨੇ ਆਏ ਨੇ। ਤਾਂ ਜਿਹੜੇ ਸਤੰਬਰ ਮਹੀਨੇ ਦੀ ਗੱਲ ਕਰ ਲਈਏ ਤਾਂ ਉਹਦੇ 'ਚ ਜਿਹੜਾ ਸਪਟੰਬਰ 4 ਨੂੰ ਬਾਜੀ ਹੈਲਥ ਕੇਅਰ ਐਂਡ ਸੋਸ਼ਲ ਸਰਵਿਸ ਦਾ ਫੇਰ ਇੱਕ ਡਰਾ ਨਿਕਲਿਆ, ਜਿਹਦਾ ਕੱਟ ਆਫ 475 ਉੱਤੇ ਆਇਆ, 3500 ਇਨਵੀਟੇਸ਼ਨ ਆਈਆਂ ਨੇ। ਔਰ ਜੇ ਸਤੰਬਰ 1 ਦੀ ਗੱਲ ਕਰੀਏ ਉਦੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 2000 ਹੀ ITA ਦਿੱਤੇ ਗਏ ਨੇ, ਤੇ ਸਤੰਬਰ 3 ਨੂੰ ਵੀ ਫਿਜ਼ੀਸ਼ੀਅਨ ਜਿਹੜੇ ਸੀ ਉਹਨਾਂ ਨੂੰ 198 ਦਿਸ ਕੱਟ ਆਫ ਤੇ 229 ITA। ਤਾਂ ਕਹਿਣ ਤੋਂ ਭਾਵ ਕਿ ਜਿਹਨਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਆ ਚੁੱਕੀ ਹੈ, ਲਾਸਟ ਡਰਾ ਦੇ ਵਿੱਚ ਜਿਹੜਾ ਹੈਲਥ ਕੇਅਰ ਦਾ ਨਿਕਲਿਆ, ਇਮੀਡੀਏਟਲੀ ਤੁਹਾਡੀ ਫਾਈਲ PR ਦੀ ਸਬਮਿਟ ਕਰਨੀ ਬਣਦੀ ਹੈ। ਜੋ ਵੀ ਉਹਦੀ ਡਾਕੂਮੈਂਟੇਸ਼ਨ ਹੈ, ਕਿਹੜੇ ਕਿਹੜੇ ਮੋਸਟ ਇੰਪੋਰਟੈਂਟ ਡਾਕੂਮੈਂਟ ਨੇ ਉਹਦੇ ਲਈ ਮਿਲੋ ਫਾਈਲ, ਮੋਸਟ ਇੰਪੋਰਟੈਂਟ ਫਾਈਲ ਹੁੰਦੀ ਹੈ ਤੁਹਾਡੀ ਹੁਣ ਤੱਕ ਦੇ ਸਫ਼ਰ ਦੀ, ਜਿਹੜਾ ਤੁਹਾਡਾ ਪਾਥਵੇ ਟੂ PR ਦਾ ਮੋਰਚਾ ਫਤਿਹ ਹੋਏਗਾ। ਸੋ ਇਹ ਕੈਜੂਅਲ ਹੋ ਕੇ ਫਾਈਲ ਨਾਲ ਲਾਉਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਬਾਅਦ ਦੇ ਵਿੱਚ ਕਈ ਕੁਐਸਚਨ ਰੇਜ਼ ਹੁੰਦੇ ਨੇ, PFL ਆਉਂਦੀਆਂ ਨੇ। ਅੱਜ ਕੱਲ੍ਹ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਮਾਰਕਿੰਗ ਸਟ੍ਰਿਕਟਨੈਸ ਬਹੁਤ ਚੱਲ ਰਹੀ ਹੈ, ਪਹਿਲੀ ਸਟੇਟ ਹੀ ਫਾਈਲ ਰਿਟਰਨ ਵੀ ਆਉਂਦੀਆਂ ਨੇ। ਔਰ ਕਈ ਵਾਰੀ ਤੁਸੀਂ ਆਪਣੇ ਸਪਾਊਸ ਨੂੰ ਨੋਨ ਕੰਪਨਿੰਗ ਸ਼ੋਅ ਕੀਤਾ ਹੁੰਦਾ, ਉਹਦੇ ਉੱਤੇ ਬਹੁਤ ਸਾਰੇ ਕੁਐਸਚਨ ਆ ਜਾਂਦੇ ਨੇ, ਤੇ PFL ਆਉਂਦੀ ਹੈ, ਔਰ ਕਈ ਵਾਰੀ ਉਹਦੀ ਜੋ ਤੁਹਾਡੀ ਡਿਟੇਲਸ ਨੇ ਉਹਨੂੰ ਆਫਿਸਰ ਅਕਸੈਪਟ ਵੀ ਨਹੀਂ ਕਰਦਾ, ਤੇ ਫਾਈਲ ਤੁਹਾਡੀ ਰਿਫਿਊਜ਼ਲ ਵੀ ਹੋ ਸਕਦੀ ਹੈ। ਸੋ ਸਹੀ ਜਿਹੜਾ ਕੌਂਸਲ ਐਕਸਪੀਰੀਅੰਸ ਹੈ, CIC ਇਮੀਗ੍ਰੇਸ਼ਨ ਦੇ ਕੋਲ ਹਜ਼ਾਰਾਂ ਹੀ ਵਿਦਿਆਰਥੀਆਂ ਦੀ ਹੁਣ ਤੱਕ PR ਦੇ PR ਹੋਣ ਦੇ ਮੋਰਚ ਫਤਿਹ ਕਰਾਉਣ ਦੇ ਸਾਡੇ ਰੈਕਡ ਨੇ। ਸੋ ਮਿਲ ਸਕਦੇ ਹੋ ਇਮੀਡੀਏਟਲੀ ਨੰਬਰ 416-456-5161। ਜਿਹੜੇ ਅਪਡੇਟ ਕਰ ਰਹੇ ਨੇ ਕਿ ਕਿਹੜੀ ਜੋਬ ਹੈ, ਕਿਹੜਾ ਓਕੂਪੇਸ਼ਨ ਹੈ, ਦੂਜੇ ਪਾਸੇ ਓਨਟੈਰੀਓ ਵਰਕ ਫੋਰਸ ਦੀ PNP ਵੀ ਓਪਨ ਹੋ ਚੁੱਕੀ ਹੈ। ਜੇ ਤੁਹਾਡਾ ਇੰਪਲੋਰ ਐਲੀਜੀਬਲ ਹੈ, GTA ਵਿੱਚ ਇੰਪਲੋਇਮੈਂਟ ਹੈ ਜਾਂ GTA ਤੋਂ ਬਾਹਰ ਹੈਗੀ, ਉਹਦੇ ਲਈ ਗੱਲਬਾਤ ਕਰੋ, ਜਾਣਕਾਰੀ ਹਾਸਲ ਕਰੋ, ਅਸੈਸਮੈਂਟ ਕਰਾਓ, ਤਾਂ ਕਿ ਜੇ ਵਰਕ ਪਰਮਿਟ ਤੁਹਾਡਾ ਚੱਲ ਰਿਹਾ ਹਜੇ 2.5-3 ਸਾਲ ਦਾ ਪਿਆ, ਤਾਂ ਉੱਥੋਂ ਹੀ ਇਮੀਡੀਏਟਲੀ ਆਪਣਾ ਇੱਕ ਪਾਥਵੇ ਚੂਜ਼ ਕਰੋ, ਗਾਈਡੈਂਸ ਅੰਡਰ ਰਹੋ, ਕਿਹੜੇ ਕਿਹੜੇ ਓਕੂਪੇਸ਼ਨ ਚੱਲ ਰਹੇ ਨੇ, ਕਿਹੜੇ ਆਉਣੇ ਨੇ, ਉਹ ਸਭ ਦੀ ਜਿਹੜੀ ਸਾਡੇ ਕੋਲ ਇੱਕ ਐਕਸਪੀਰੀਅੰਸ ਹੈਗੀ ਹੈ, ਸਾਡੇ ਕੋਲ ਇੱਕ ਪੂਰੇ ਪੈਰਾਮੀਟਰ ਨੇ ਜਿਹੜੇ ਤੁਹਾਨੂੰ ਦਿੱਤੇ ਜਾਣਗੇ, ਗਾਈਡੈਂਸ ਦਿੱਤੀ ਜਾਏਗੀ, ਤਾਂ ਕਿ ਸਟੈਪ ਬਾਈ ਸਟੈਪ ਤੁਸੀਂ ਆਪਣਾ PR ਦਾ ਫਰਦਰ ਜਿਹੜਾ ਹੈਗਾ ਜਰਨੀ ਤੁਹਾਡੀ ਸਹੀ ਰਹੇ ਔਰ ਸਹੀ ਟਾਰਗੇਟ ਤੇ ਰੀਚ ਕਰੋ। ਨੰਬਰ 416-456-5161।
0: CIC ਇਮੀਗ੍ਰੇਸ਼ਨ, ਗੈਰੀ ਵਿਰਕ ਦਾ ਫੋਨ ਨੰਬਰ ਹੈ 416-456-6161, 416-456-6161। ਤੇ ਬਾਈ ਜੀ, ਮੰਨ ਲਓ ਕਿ ਜੇ ਕਿਸੇ ਨੇ ਜੈਨੂਇਨ ਰੈਫਿਊਜੀ ਦੀ ਕਲੇਮ ਲਾਈ ਸੀ, ਜਾਂ ਕਿਸੇ ਗਲਤ ਮਲਤ ਸਲਾਹ ਕਰਕੇ ਵੀ ਰੈਫਿਊਜੀ ਕਲੇਮ ਲਾਈ ਸੀ, ਤੇ ਹੁਣ ਸਰਕਾਰ ਕਹਿੰਦੀ ਹੈ ਕਿ ਭਾਈ ਅਸੀਂ ਰਿਫਿਊਜ਼ ਕਰ ਰਹੇ ਹਾਂ, ਇਸ ਤੋਂ ਬਾਅਦ ਹੋਰ ਕੋਈ ਵੀ ਆਪਸ਼ਨ ਰਹਿ ਗਈ ਆ ਜਾਂ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ, ਦੱਸੋ?
1: ਜਿਹੜੇ ਸਵਰਾਜੀ ਰਿਫਿਊਜੀ ਕਲੇਮਸ ਲੱਗੇ ਨੇ ਪਿਛਲੇ 3 ਸਾਲ ਦੀ ਗੱਲ ਕਰੂੰਗਾ, ਉਹਨਾਂ ਚੋਂ ਜੈਨੂਇਨ ਰਿਫਿਊਜੀ ਤਾਂ ਸਿਰਫ ਉਹਨਾਂ ਡੈਜੀਗਨੇਟ ਕੰਟਰੀ ਦੇ ਵਿੱਚੋਂ ਨੇ ਜਿੱਥੇ ਕੋਈ ਉਹਨਾਂ ਨੂੰ ਉਹਨਾਂ ਦੀ ਜਾਨ ਦਾ ਖਤਰਾ ਜਾਂ ਵਾਪਸ ਜਾ ਨਹੀਂ ਸਕਦੇ, ਜਿਹੜਾ ਕਿ ਸਾਰੀ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਏਦਾਂ ਦੀ ਕਿਤੇ ਵੀ ਕੁਛ ਵਾਪਰਦਾ ਹੈ, ਫੋਰ ਐਗਜ਼ਾਮਪਲ ਕੋਈ ਯੂਕਰੇਨ ਤੋਂ ਆਇਆ ਹੈਗਾ, ਫੋਰ ਐਗਜ਼ਾਮਪਲ ਕੋਈ ਫਿਲਸਤੀਨ ਤੋਂ ਆਇਆ, ਕੋਈ ਇਜ਼ਰਾਈਲ ਵਾਲਾ ਆ ਗਿਆ, ਉਹ ਤਾਂ ਸਾਰੇ ਪਾਸੇ ਨਿਊਜ਼ ਹੁੰਦੀਆਂ ਨੇ, ਤਾਂ ਡੈਜੀਗਨੇਟ ਕੰਟਰੀ ਵਿੱਚੋਂ ਆਇਆ ਤਾਂ ਉਹ ਇੱਕ ਜੈਨੂਇਨ ਮੰਨਿਆ ਜਾ ਸਕਦਾ ਕਲੇਮ ਹੈ। ਬਾਕੀ ਜਿਹੜੀਆਂ ਕੰਟਰੀ ਤੋਂ ਆ ਕੇ ਤੁਸੀਂ ਕਿਸੇ ਵੀ ਫਾਈਲ ਤੇ ਆਉਂਦੇ ਹੋ, ਵਿਜ਼ਟਰ ਵੀਜ਼ੇ ਤੇ ਆ ਕੇ ਯੂ ਟਰਨ ਕਰਦੇ ਹੋ, ਸਟੱਡੀ ਪਰਮਿਟ ਤੋਂ ਕਰਦੇ ਹੋ, ਜਾਂ ਤੁਹਾਡਾ ਸਟੇਟਸ ਖਤਮ ਹੋ ਜਾਂਦਾ, ਤੁਸੀਂ ਸਿੱਧੀ ਰਿਫਿਊਜੀ ਕਲੇਮ ਲਗਾਉਂਦੇ ਹੋ, ਤਾਂ ਬੋਗਸ ਰਿਫਿਊਜੀ ਕਲੇਮਸ ਨੇ। ਔਰ ਬਿੱਲ C-12 ਆਉਣ ਤੋਂ ਬਾਅਦ ਲੱਖਾਂ ਹੀ ਰਿਫਿਊਜੀ ਕਲੇਮੈਂਟ ਨੇ ਜਿਹਨਾਂ ਨੂੰ ਰਿਫਿਊਜ਼ ਕੀਤਾ ਜਾ ਰਿਹਾ, ਕੀਤਾ ਜਾਏਗਾ। ਹਾਂ, ਆਪਣੀ ਜ਼ਿੰਮੇਵਾਰੀ ਹੈ ਐਡਵਾਈਸ ਕਰਨੀ ਕਿ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਆਪਸ਼ਨ ਹੋ ਸਕਦੇ ਨੇ, ਲੀਗਲ ਤੁਹਾਡੇ ਵਾਸਤੇ ਵੀ ਰਾਈਟ ਹੈਗੇ ਨੇ। ਸਭ ਤੋਂ ਪਹਿਲਾਂ ਜੇ ਤੁਹਾਡਾ ਰਿਫਿਊਜੀ ਕਲੇਮ ਰਿਫਿਊਜ਼ ਹੋ ਰਿਹਾ, ਕਿਤੋਂ ਵੀ ਆਏ ਹੋ, ਕੋਈ ਵੀ ਰੀਜ਼ਨ ਹੈ, ਤਾਂ ਜੇ ਤੁਸੀਂ ਇੱਥੇ ਚਾਹੁੰਦੇ ਹੋ, ਇੰਟੈਂਟ ਕੀ ਹਜੇ ਇੱਥੇ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਸਭ ਤੋਂ ਪਹਿਲਾਂ ਰਿਫਿਊਜੀ ਅਪੀਲ ਡਿਵੀਜ਼ਨ ਵਿੱਚ ਉਹਦੀ ਆਪਣਾ ਅਪੀਲ ਕਰ ਸਕਦੇ ਹੋ, ਜਿਹੜੀ ਕਿ ਰਿਫਿਊਜ਼ਲ ਕਲੇਮ ਰਿਫਿਊਜ਼ ਹੋਣ ਤੋਂ 15 ਦਿਨ ਬਾਅਦ ਤੁਸੀਂ RAD ਅਪੀਲ ਦੇ ਵਿੱਚ ਜਾ ਸਕਦੇ ਹੋ। ਉਸ ਤੋਂ ਬਾਅਦ ਜੇ ਉਹ ਵੀ ਤੁਹਾਡੀ ਅਸੈਪਟ ਨਹੀਂ ਹੁੰਦੀ, ਜੁਡੀਸ਼ੀਅਲ ਰਿਵਿਊ ਕਰ ਸਕਦੇ ਹੋ, ਫੈਡਰਲ ਕੋਰਟ ਦੀ ਅਪੀਲ ਹੈ, ਜਦੋਂ ਤੁਹਾਡੀ ਰਿਫਿਊਜੀ ਅਪੀਲ ਡਿਵੀਜ਼ਨ ਤੋਂ ਅਪੀਲ ਤੁਹਾਡੀ ਖਾਰਜ ਹੋ ਗਈ, ਰਿਫਿਊਜ਼ ਹੋ ਗਈ, ਤਾਂ ਤੁਸੀਂ ਫੈਡਰਲ ਕੋਰਟ ਅਪੀਲ ਵੀ ਕਰ ਸਕਦੇ ਹੋ, ਜਿਹੜੀ ਕਿ 15 ਦਿਨ 'ਚ ਹੀ ਕਰਨੀ ਹੁੰਦੀ ਹੈ। ਹੁਣ ਉੱਥੇ ਵੀ ਤੁਹਾਡਾ ਗੁੱਡ ਲੱਕ ਹੈ, ਹੁਣ ਜੇ ਜੱਜ ਸਾਹਿਬ ਨੇ ਰਿਲੀਫ ਦੇ ਦਿੱਤੀ ਜਾਂ ਨਹੀਂ ਦਿੱਤੀ, ਤਾਂ ਉਸ ਤੋਂ ਬਾਅਦ CBS ਸਿਵਲ ਫਾਈਲ ਰੈਫਰ ਹੋਏਗੀ, ਉੱਥੇ ਤੁਸੀਂ ਪਰਾ ਵਾਲੀ ਐਪਲੀਕੇਸ਼ਨ ਲਗਾ ਸਕਦੇ ਹੋ। ਤੁਹਾਨੂੰ ਜ਼ਿਆਦਾ ਸਮਾਂ ਰਹਿ ਇੱਥੇ ਰਹਿੰਦਿਆਂ ਨੂੰ ਹੋ ਚੁੱਕਾ ਹੋਇਆ, ਪੁਰਾਣੇ 4-5 ਸਾਲ ਤੋਂ ਵੱਧ ਦੇ ਰਹਿ ਰਹੇ ਹੋ, ਤਾਂ ਉਸ ਤੋਂ ਬਾਅਦ ਇੱਕ ਆਪਸ਼ਨ ਚੱਲਦੀ ਹੈ ਹਿਊਮਨਿਟੇਰੀਅਨ ਐਂਡ ਕੰਪੈਸ਼ਨ ਗਰਾਊਂਡ ਦੀ ਫਾਈਲ ਐਪਲੀਕੇਸ਼ਨ ਵੀ ਲਗਾ ਸਕਦੇ ਹੋ। ਜਾਂ ਜਿਹੜੇ ਨਵੇਂ ਨਵੇਂ ਵਿਦਿਆਰਥੀਆਂ ਦਾ ਸੀਨ ਚੱਲਦਾ ਕਿ ਸਾਨੂੰ ਤਾਂ ਥੋੜ੍ਹਾ ਜਿਹਾ ਟਾਈਮ ਹੋਰ ਦਵਾ ਦਿਓ, ਅਸੀਂ ਰਹਿਣਾ ਚਾਹੁੰਦੇ ਹਾਂ, ਉਹਨਾਂ ਵਾਸਤੇ TRP ਇੱਕ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਵੀ ਹੁੰਦਾ ਹੈ। ਬਾਈ ਚਾਂਸ ਜੇ ਤੁਸੀਂ ਜ਼ਿਆਦਾ ਲੱਕੀ ਹੋ, ਤੁਹਾਡਾ ਇੱਥੇ ਕਿਸੇ ਨਾਲ ਕਿਸੇ ਕੈਨੇਡੀਅਨ ਸਿਟੀਜ਼ਨ ਜਾਂ PR ਨਾਲ ਵਿਆਹ ਹੋ ਜਾਂਦਾ, ਤਾਂ ਉਹ ਤੁਹਾਡੀ ਸਪਾਊਸਲ ਇਨਲੈਂਡ ਦੀ ਐਪਲੀਕੇਸ਼ਨ ਵੀ ਲੱਗ ਸਕਦੀ ਹੈ। ਜਿੰਨੀ ਡਿਟੇਲਸ ਹੁੰਦੀਆਂ ਨੇ, ਤੁਹਾਡੇ ਹਾਲਾਤ ਕੀ ਨੇ, ਕਿਸੇ ਦੇ ਕੀ ਨੇ, ਸਭ ਤੋਂ ਬੈਸਟ ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ, ਨੰਬਰ 416-456-6161।
0: CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161, 416-456-6161। ਤੇ ਬਾਈ ਜੀ, ਬਹੁਤ ਲੋਕ ਚਾਹੁੰਦੇ ਨੇ ਕਿ ਆਪਣੇ ਜਾਣ ਪਛਾਣ, ਯਾਰ ਮਿੱਤਰ, ਪਰਿਵਾਰ ਦੇ ਪਿੰਡ ਦੇ ਪੇਰੈਂਟਸ ਵੀ, ਗ੍ਰੈਂਡਪੇਰੈਂਟਸ, ਜਿਹਨੂੰ ਮਰਜ਼ੀ ਹੀ, ਆਪਾਂ ਇੱਥੇ ਵਿਜ਼ਿਟਰ ਵੀਜ਼ੇ ਤੇ ਸੱਦੀਏ। ਕਈ ਲੋਕ ਸਮਝਦੇ ਆ ਕਿ ਐਪਲੀਕੇਸ਼ਨ ਦਾ ਪੇਪਰ ਹੀ ਹੈ ਯਾਰ, ਆਪਾਂ ਨੂੰ ਅੰਗਰੇਜ਼ੀ ਆਉਂਦੀ ਹੈ, ਭਰ ਦਿੰਦੇ ਹਾਂ, ਕੋਈ ਵੱਡੀ ਗੱਲ ਹੈ ਨਹੀਂ। ਚਾਹੇ ਆਪ ਭਰਦੇ ਨੇ, ਚਾਹੇ ਕਿਸੇ ਹੋਰ ਤੋਂ ਭਰਾਉਂਦੇ ਨੇ, ਅਤੇ ਮਿਲ ਜਾਂਦੀ ਹੈ ਰਿਫਿਊਜ਼ਲ ਕਿ ਵਿਜ਼ਿਟਰ ਵੀਜ਼ਾ ਤੁਹਾਨੂੰ ਦੇਣਾ ਹੀ ਨਹੀਂ ਹੈਗਾ। ਹੁਣ ਉਹ ਕੋਈ ਹੋਰ ਆਪਸ਼ਨ ਹੈਗੀ ਹੈ, ਕੋਈ ਅਪੀਲ ਹੁੰਦੀ ਹੈ, ਜਾਂ ਦੁਬਾਰਾ ਲਾ ਸਕਦੇ ਆ, ਇਹ ਦੱਸੋ।
1: ਜਿਹੜਾ ਵਿਜ਼ਟਰ ਵੀਜ਼ਾ ਸਮਰਾਜ ਜੀ, ਹਮੇਸ਼ਾ ਤੋਂ ਹਰ ਸਾਲ ਲੱਖਾਂ ਐਪਲੀਕੇਸ਼ਨ ਲੱਗਦੀਆਂ ਨੇ ਸਾਰੇ ਪਾਸਿਓਂ, ਹਜ਼ਾਰਾਂ ਅਪਰੂਵ ਵੀ ਹੁੰਦੀਆਂ ਨੇ, ਹਜ਼ਾਰਾਂ ਰਿਫਿਊਜ਼ ਵੀ ਹੁੰਦੀਆਂ ਨੇ, ਪਰ ਮੁੱਦਾ ਇਹ ਬਣਦਾ ਕਿ ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ, ਜਿਹੜੇ ਅਗਲੇ ਸਾਲ ਤੱਕ ਵੀ ਚੱਲਦੇ ਰਹਿਣਗੇ, ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਚੱਲਦੀ ਹੈ, ਖਾਸ ਕਰ ਜੇ ਆਪਾਂ ਗੱਲ ਕਰ ਲਈਏ ਸਾਊਥ ਏਸ਼ੀਆ ਤੋਂ। ਸੋ ਉੱਥੇ ਸਭ ਤੋਂ ਪਹਿਲਾਂ ਕਰਨਾ ਕੀ ਬਣਦਾ ਕਿ ਈਵਨ ਕਿ ਜਿਹੜੀਆਂ ਫਾਈਲਸ ਉੱਤੇ ਤੁਹਾਨੂੰ ਲੱਗਦਾ ਕਿ ਤੁਸੀਂ ਸਭ ਤੋਂ ਵੱਧ ਫਾਈਨੈਂਸ਼ੀਅਲ, ਸਾਰੇ ਤੁਸੀਂ ਜਿਹੜੀ ਰੈਗੂਲੇਸ਼ਨ 179 ਹੈ ਉਹਨੂੰ ਬੈਟ ਕਰਦੇ ਨਜ਼ਰ ਆ ਰਹੇ ਨੇ, ਉੱਥੇ ਵੀ ਰਿਫਿਊਜ਼ਲ ਕਰ ਰਹੇ ਆਫਿਸਰ, ਤਾਂ ਜੇ ਉੱਦਾਂ ਦੀ ਫਾਈਲ ਹੈ ਤਾਂ ਉਹਦੇ ਉੱਤੇ ਤੁਸੀਂ ਜੁਡੀਸ਼ੀਅਲ ਰਿਵਿਊ ਕਰਾ ਸਕਦੇ ਹੋ, ਫੈਡਰਲ ਕੋਰਟ ਕੋਲ ਜਾ ਸਕਦੇ ਹੋ, ਜਿਹਦੀ ਅਪਰੂਵਲ ਰੇਟ 40-60% ਤੱਕ ਵੀ ਚੱਲ ਰਹੀ ਹੈ। ਅਦਰਵਾਈਜ਼ ਜੇ ਕੋਈ ਮੁੱਦਾ ਹੈਗਾ ਤਾਂ ਸਭ ਤੋਂ ਪਹਿਲਾਂ ਰੀਜ਼ਨ ਕੀ ਨੇ, ਅੱਜ ਕੱਲ੍ਹ ਆਫਿਸਰ ਵੀ ਨੋਟਸ ਭੇਜ ਦਿੰਦੇ ਨੇ, ਬਟ ਉਹ 2-3 ਲਾਈਨਾਂ ਲਿਖ ਕੇ ਭੇਜਦੇ ਨੇ, ਜੋ ਰੀਫਾਈਲਿੰਗ ਵੀ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ ਉਹਦੀ ਕੀਤੀ ਜਾ ਸਕਦੀ ਹੈ। ਐਗਜ਼ਾਮਪਲ ਸਾਡੇ ਕੋਲ ਹੈ ਕਿ 3 ਵਾਰ ਕਿਸੇ ਦੀ ਮਦਦ ਦਾ ਹੋਇਆ ਵੀਜ਼ਾ, ਵਿਜ਼ਟਰ ਵੀਜ਼ਾ ਰਿਫਿਊਜ਼, ਦੈਨ 4th ਅਸੀਂ ਅਪਲਾਈ ਕਰਾਇਆ ਤਾਂ ਅਪਰੂਵ ਹੋ ਗਿਆ। ਸੋ ਇਹ ਚੀਜ਼ਾਂ ਐਕਸਪੀਰੀਅੰਸ ਵੀ ਆਉਂਦੀਆਂ ਨੇ, ਬਾਕੀ ਤੁਹਾਡਾ ਮੁਕੱਦਰ, ਤੁਹਾਡਾ ਦਾਣਾ ਪਾਣੀ ਵੀ ਹੁੰਦਾ। ਸੋ ਵਿਜ਼ਟਰ ਵੀਜ਼ਾ ਜੇ ਰਿਫਿਊਜ਼ ਹੋ ਗਿਆ ਤਾਂ ਡਰਨ ਦੀ ਕੋਈ ਜ਼ਰੂਰਤ ਨਹੀਂ, ਰੀਫਾਈਲ ਹੋ ਸਕਦਾ, ਫਰਦਰ ਜੇ ਤੁਹਾਡੇ ਕੋਲ ਰੀਕਨਸਿਡਰੇਸ਼ਨ ਲੈਟਰ ਵੀ ਪਾ ਸਕਦੇ ਹੋ, ਜੇ ਕੋਈ ਏਦਾਂ ਦਾ ਮੁੱਦਾ ਕਿ ਇੱਥੇ ਕਿਸੇ ਟ੍ਰੈਜੀਕਲ ਡੈਥ ਹੋ ਗਈ ਜਾਂ ਕੁਛ ਏਦਾਂ ਦਾ ਹਾਲਾਤ ਵਾਪਰ ਗਏ, ਐਕਸੀਡੈਂਟ ਹੋ ਗਿਆ, ਜਾਂ ਕੋਈ ਘਰੇ ਕਿਸੇ ਦਾ ਡਿਲੀਵਰੀ ਹੈ, ਉੱਥੇ ਹੈਲਪ ਕਰਨ ਆਉਣਾ, ਪ੍ਰੀ ਪਾਰਟਮ, ਪੋਸਟ ਪਾਰਟਮ, ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਨੇ, ਪਰਪਸ ਹੁੰਦੇ ਨੇ, ਜਿਹੜਾ ਆ ਰਿਹਾ ਉਹਦੀ ਡਿਟੇਲ ਵੀ ਤੇ ਜਿਹੜਾ ਸਪੌਂਸਰ ਹੈ ਉਹਨਾਂ ਨੇ ਕਿਉਂ ਬੁਲਾਇਆ। ਸੋ ਵਿਜ਼ਟਰ ਵੀਜ਼ਾ ਅਪਲਾਈ ਜ਼ਰੂਰ ਕਰਨਾ ਚਾਹੀਦਾ ਹਮੇਸ਼ਾ, ਪਰਿਵਾਰਾਂ ਦੇ ਫੰਕਸ਼ਨ ਵੰਕਸ਼ਨ ਜਾਂ ਕੋਈ ਰੀਜ਼ਨ ਬਣਦੇ ਰਹਿੰਦੇ ਨੇ ਤਾਂ ਜਦੋਂ ਵੀ ਜ਼ਰੂਰਤ ਹੈਗੀ ਹੈ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੀ ਪ੍ਰੀ ਪਲੈਨ ਕਰੋ। ਘੱਟੋ ਘੱਟ ਐਪਲੀਕੈਂਟ ਦੀ ਪਿਛਲੀ 6 ਮਹੀਨੇ ਦੀ ਫਾਈਨੈਂਸ਼ੀਅਲ ਡਿਟੇਲ, ਉਹਦੀ ਇੰਪਲੋਇਮੈਂਟ, ਉਹਦੀ ਸਾਰੀ ਉਹ ਡਿਟੇਲ ਜੋ ਕਿ ਆਫਿਸਰ ਨੇ ਦੇਖਣੀ ਹੀ ਦੇਖਣੀ ਹੈ, ਉਹਨਾਂ ਦਾ ਵੀ ਧਿਆਨ ਰੱਖਣਾ ਬਣਦਾ ਹੈ। ਬਾਕੀ ਕੋਈ ਮੁੱਦਾ ਹੈਗਾ ਕਿਸੇ ਵੀ ਤਰ੍ਹਾਂ ਦਾ, ਇੱਥੇ ਪਹੁੰਚੇ ਹੋਏ ਨੇ, ਨਹੀਂ ਵਾਪਸ ਜਾ ਰਹੇ, ਐਕਸਟੈਂਸ਼ਨ ਕਰਾਉਣੀ ਲਾਜ਼ਮੀ ਹੈ, ਹਰ ਤਰ੍ਹਾਂ ਦਾ ਜੋ ਵੀ ਇਮੀਗ੍ਰੇਸ਼ਨ ਦਾ ਮੈਟਰ ਹੈ ਉਹਦੇ ਲਈ ਇੱਕ ਇੱਕ ਨੰਬਰ, ਇੱਕੋ ਇੱਕ ਤੁਹਾਡੀ CIC ਇਮੀਗ੍ਰੇਸ਼ਨ ਨੰਬਰ 416-456-6161। ਥੈਂਕ ਯੂ ਸੁਨਰਾਜ, ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਕੋਈ ਵੀ ਇਮੀਗ੍ਰੇਸ਼ਨ ਦਾ ਤੁਹਾਡਾ ਸਵਾਲ ਹੈ, ਕੰਮ ਹੈ, ਇਹ ਕੋਈ ਛੋਟਾ ਮੋਟਾ ਕੰਮ ਤਾਂ ਹੈ ਨਹੀਂ, ਇੱਥੇ ਪੱਕਾ ਹੋਣ ਦਾ ਜਾਂ ਨਾ ਹੋਣ ਦਾ ਇੰਨਾ ਵੱਡਾ ਜੇ ਕੰਮ ਹੈ, ਫਿਰ ਸਾਡੇ ਕਹਿਣ 'ਤੇ ਜ਼ਰੂਰ CIC ਇਮੀਗ੍ਰੇਸ਼ਨ ਗੈਰੀ ਵਿਰਕ ਨਾਲ ਸੰਪਰਕ ਕਰੋ। ਕਿਉਂ? ਕਿਉਂਕਿ ਸਾਡੇ ਆਪਦੇ ਹੀ ਡਿਫਰੈਂਟ ਡਿਫਰੈਂਟ ਜਾਣ ਪਛਾਣ ਦੇ ਲੋਕਾਂ ਨੂੰ ਵੀ ਅਸੀਂ ਇਹਨਾਂ ਨੂੰ ਹੀ ਭੇਜਦੇ ਹਾਂ, ਸਾਡੇ ਜਿੰਨੇ ਵੀ ਕਲਾਇੰਟਸ ਵੀ ਆ ਉਹਨਾਂ ਨੂੰ ਵੀ ਇਹਨਾਂ ਨੂੰ ਭੇਜਦੇ ਹਾਂ, ਅਤੇ ਇਹ ਪੂਰੇ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਹੀ ਸਾਰਾ ਕੰਮ ਕਰਦੇ ਨੇ। ਫ੍ਰੀ ਕੰਸਲਟੇਸ਼ਨ ਆ, ਚਾਹੇ ਫੋਨ 'ਤੇ ਸਲਾਹ ਕਰੋ, ਚਾਹੇ ਇਹਨਾਂ ਦੇ ਦਫ਼ਤਰ ਦੇ ਵਿੱਚ ਜਾਓ, ਮਾਲਟਨ ਮਿਸਿਸਾਗਾ, ਮਾਲਟਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਇਹਨਾਂ ਆਫਿਸ ਹੈ। ਅਪੋਇੰਟਮੈਂਟ ਬੁੱਕ ਕਰਕੇ ਆਪਣੇ ਪਸੰਦ ਦੇ ਦਿਨ ਜਾ ਕੇ ਮਿਲੋ। 416-456-6161, 416-456-6161, CIC ਇਮੀਗ੍ਰੇਸ਼ਨ ਗੈਰੀ ਵਿਰਕ। ਇੱਕ ਗੀਤੀ ਫਰਮਾਇਸ਼ ਆਈ ਆ, ਸਾਡੇ ਗਿੱਲ ਸਾਹਿਬ ਨੇ ਫਰਮਾਇਸ਼ ਕੀਤੀ ਆ, ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਖਿੱਚ ਲਵੈਰੀ ਆ, ਉਹ ਤੁਲੇ ਪੇਸ਼ ਕਰਦੇ ਹਾਂ। ਤੁਸੀਂ ਵੀ ਕੋਈ ਫਰਮਾਇਸ਼ ਕਰਨੀ ਆ, ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਆਫ ਕੇਅਰ ਗੱਲਬਾਤ ਕਰਨੀ ਹੋਵੇ, ਹੁਣ ਨੰਬਰ ਕਮਾ ਸਕਦੇ ਹੋ। ਹੁਣ ਕੀ ਪੂਰੇ ਘੰਟੇ ਲਈ ਵੀ 6 ਵਜੇ ਤੱਕ ਨੰਬਰ ਕਮਾ ਸਕਦੇ ਹੋ। 905-564-6446, 905-564-6446, 905-564-6444, 905-564-6444 ਕਾਲ ਕਰਨ ਵਾਲਾ ਫੋਨ ਨੰਬਰ ਹੈ। ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਉਹਦੇ ਲਈ ਇੱਕ ਅਲੱਗ ਨੰਬਰ ਹੈ। ਟੈਕਸਟ ਵਟਸਐਪ ਕਰੋ 416-457-3381, 416-457-3381। ਦੇਸ਼ ਪਰਦੇਸ਼,

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
2: ਟੂਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-562-9288

0: ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਮੋਰਗੇਜ ਬ੍ਰੋਕਰ ਰਾਹੁਲ ਗਰੇਵਾਲ ਦੇ ਵੱਲੋਂ, ਜਿਹਨਾਂ ਦਾ ਕਹਿਣਾ ਹੈ ਕਿ ਚਾਹੇ ਤੁਹਾਨੂੰ ਰੈਜ਼ੀਡੈਂਸ਼ੀਅਲ ਮੋਰਗੇਜ ਚਾਹੀਦੀ ਆ, ਚਾਹੇ ਕਮਰਸ਼ੀਅਲ ਮੋਰਗੇਜ ਚਾਹੀਦੀ ਆ, ਚਾਹੇ ਇੰਡਸਟਰੀਅਲ ਮੋਰਗੇਜ ਚਾਹੀਦੀ ਆ, ਤੁਹਾਨੂੰ 90% ਤੱਕ ਵੀ ਇਹ ਫੰਡਿੰਗ ਦਿਲਵਾ ਸਕਦੇ ਆ। ਅਤੇ ਜੇਕਰ ਕੋਈ ਵੀ ਰਿਨਿਊਅਲ ਹੈ ਜਾਂ ਰੀਫਾਈਨੈਂਸ ਦਾ ਕੰਮ ਵੀ ਹੋਵੇ, ਇਹਨਾਂ ਨਾਲ ਸੰਪਰਕ ਕਰੋ। ਐਬਸੋਲੂਟਲੀ ਲੋਐਸਟ ਇੰਟਰਸਟ ਰੇਟ ਤੁਹਾਨੂੰ ਟਾਪ ਦੀ ਬੈਂਕ ਤੋਂ ਟਾਈਮ ਸਿਰ ਦਿਲਵਾਉਣਗੇ। ਅਤੇ ਨੰਬਰ ਹੈ 647-640-2511 647-640-2511 6476402511 ਜਿਹੜੇ ਵੀ ਸਾਡੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਹੁਣ ਪ੍ਰਾਈਵੇਟ ਪੈਸੇ ਰਾਈਟ ਵੇ ਚਾਹੀਦੇ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਪ੍ਰਾਈਵੇਟ ਹੀ ਬਸ ਰਾਹ ਰਹਿ ਗਿਆ ਹੈ, ਕਿਸੇ ਵੀ ਬੈਂਕ ਨੇ ਸਾਨੂੰ ਪੈਸੇ ਦੇਣੇ ਨਹੀਂ ਹੈਗੇ, ਇਹ ਕਹਿੰਦੇ ਨੇ ਕਿ ਤੁਹਾਨੂੰ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ 10,000 ਤੋਂ ਲੈ ਕੇ $5,00,000 ਤੱਕ ਦਾ ਘੰਟਿਆਂ ਦੇ ਵਿੱਚ ਪ੍ਰਬੰਧ ਕਰ ਸਕਦੇ ਨੇ। ਜੇ ਸਵੇਰੇ ਕਾਲ ਕਰੋਗੇ ਸ਼ਾਮ ਤੱਕ ਡਨ, ਹੁਣ ਸ਼ਾਮ ਨੂੰ ਕਾਲ ਕਰੋਗੇ ਕੱਲ੍ਹ ਤੱਕ ਡਨ। ਅਤੇ ਕਹਿੰਦੇ ਨੇ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਇੰਟਰਸਟ ਰੇਟ ਹੈ ਉਹਦੇ ਨਾਲ ਉਹ ਕਾਫੀ ਗੁਣਾ ਘੱਟ ਹੀ ਵਿਆਜ ਲੱਗੂਗਾ। ਸੋ ਅੱਜ ਹੀ ਰਾਹੁਲ ਗਰੇਵਾਲ ਨਾਲ ਸੰਪਰਕ ਕਰੋ 647-640-2511। ਹੁਣ ਤੁਸੀਂ ਇੱਕ ਜ਼ਿਆਦਾ ਮਹਿੰਗੀ ਜ਼ਿਆਦਾ ਵੱਡੀ ਹੁਣ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਚਿੱਠੀ ਮਿਲ ਗਈ ਹੈ ਬੈਂਕ ਤੋਂ, ਕਹਿੰਦੇ ਨੇ ਕੁਛ ਵੀ ਨਾ ਸਾਈਨ ਕਰੋ, ਕੁਛ ਵੀ ਨਾ, ਬਸ ਉੱਦਾਂ ਹੀ ਮੰਨ ਲਓ, ਇਹ ਤੁਹਾਡੇ ਲਈ ਸ਼ਾਪ ਰਾਊਂਡ ਕਰਨਗੇ, ਤੁਹਾਨੂੰ ਕੁਛ ਵੀ ਕਰਨ ਦੀ ਜ਼ਰੂਰਤ ਹੈ ਨਹੀਂ। ਅਤੇ ਜਿੱਥੇ ਵੀ ਬੈਂਕ ਦੇ ਵਿੱਚ ਘੱਟ ਇੰਟਰਸਟ ਰੇਟ ਹੋਣਾ ਹੈ, ਤੁਹਾਡੀ ਕਿਸ਼ਤ ਘੱਟ ਜਾਣੀ ਹੈ, ਤੁਹਾਡੇ ਪੈਸੇ ਬਚ ਜਾਣੇ, ਉੱਥੇ ਸਵਿੱਚ ਕਰ ਦੇਣਗੇ। 647-640-2511 ਰਾਹੁਲ ਗਰੇਵਾਲ 6476402511। ਦਿਓਲ ਟਰੈਵਲ ਦੇ ਵੱਲੋਂ ਵੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ। ਤੁਹਾਨੂੰ ਹੁਣ ਕਈ ਡੈਕੇਡਸ ਤੋਂ ਇਹ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ, ਪਰ ਬੱਸ ਟਿਕਟਾਂ ਜਿੱਥੋਂ ਮਰਜ਼ੀ ਬੁੱਕ ਕਰ ਸਕਦੇ ਹੋ। ਇਹ ਕਹਿੰਦੇ ਨੇ ਪਿੰਡ ਜਾਂਦੇ ਹੋ, ਉੱਥੇ ਅਚਾਨਕ ਤੁਹਾਨੂੰ ਵਾਪਸ ਅਰਲੀ ਆਉਣਾ ਪੈਂਦਾ ਹੈ, ਕੋਈ ਐਮਰਜੈਂਸੀ ਹੈ, ਟਿਕਟ ਚੇਂਜ ਕਰਨੀ ਪੈਂਦੀ ਹੈ ਜਾਂ ਅੱਗੇ ਪਿੱਛੇ ਡੇਟ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ, ਇਹ ਸਾਰਾ ਹੀ ਕੰਮ ਆਪ ਤੁਹਾਡੇ ਲਈ ਸਾਂਭਣਗੇ, ਜ਼ਿੰਮੇਵਾਰੀ ਆਪ ਪੂਰੀ ਲੈਣਗੇ। ਚਾਹੇ ਇੱਥੇ ਹੋ, ਚਾਹੇ ਪਿੰਡ ਦੇ ਵਿੱਚੋਂ ਕੋਈ ਸੱਦਿਆ ਇੱਥੇ ਜਾਂ ਕੋਈ ਭੇਜਣਾ ਹੈ ਉੱਥੇ, ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਬੈਸਟ ਏਅਰ ਫੇਅਰ ਐਂਡ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਦਿਓਲ ਟਰੈਵਲ ਵਾਲੇ। ਦੋ ਲੋਕੇਸ਼ਨ ਤੋਂ, ਇੱਕ ਬ੍ਰੈਂਪਟਨ, ਇੱਕ ਟੋਬਕੋ। ਪਹਿਲਾਂ ਤੁਹਾਨੂੰ ਕੁਝ ਸਪੈਸ਼ਲ ਪ੍ਰਾਈਸਿਸ ਦੱਸ ਦੇਵਾਂ, ਅੱਜ ਇਹਨਾਂ ਨੇ ਕੁਝ ਨਵੇਂ ਏਅਰ ਫੇਅਰ ਸਾਨੂੰ ਭੇਜੇ ਨੇ। ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਧਿਆਨ ਨਾਲ ਸੁਣੋ, ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ 2 ਬੈਗ ਭਰ ਕੇ November 22 ਨੂੰ। ਸੋ ਦਿੱਲੀ ਨੂੰ ਜਾਓ November 22 ਨੂੰ, ਵਾਪਸ ਟੋਰਾਂਟੋ ਆਓ January 30 ਨੂੰ। ਸੋ November 22 ਤੋਂ ਲੈ ਕੇ January 30 ਤੱਕ 2 ਬੈਗਸ ਇੰਕਲੂਡਡ, 2 ਟੈਚੀ ਵਿੱਚ ਇੰਕਲੂਡਡ ਨੇ, $1950 ਦੇ ਵਿੱਚ, 1950 ਦੇ ਵਿੱਚ। ਨਾਲੇ ਜੇਕਰ ਕੋਈ ਵੀ ਆਪਦੇ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦਣਾ ਚਾਹੁੰਦਾ ਹੈ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਸੱਦੋ, ਡਾਇਰੈਕਟ ਫਲਾਈਟ, ਨਾਨ ਸਟਾਪ ਫਲਾਈਟ ਅਕਟੋਬਰ ਦੇ ਵਿੱਚ, ਨੈਕਸਟ ਮੰਥ ਜਿਹਨੂੰ ਮਰਜ਼ੀ ਸੱਦੋ, ਹੁਣ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਡਾਇਰੈਕਟ ਫਲਾਈਟ ਨੈਕਸਟ ਮੰਥ ਇਨ ਅਕਟੋਬਰ। ਅਤੇ ਜਿਹੜੀ ਵਾਪਸੀ ਹੈ ਉਹ ਹੋਊਗੀ ਅਗਲੇ ਸਾਲ ਈਦਰ ਮਾਰਚ ਔਰ ਅਪ੍ਰੈਲ। ਅਤੇ ਇਹ ਰਾਊਂਡ ਟ੍ਰਿਪ ਡਾਇਰੈਕਟ ਫਲਾਈਟ ਬੋਥ ਵੇਜ਼ 1350 ਦੇ ਵਿੱਚ, ਕਾਫੀ ਸਸਤੀ ਆ, 1350 1350 'ਚ ਬੁੱਕ ਕਰ ਸਕਦੇ ਹੋ। ਸੋ ਆਪਦੇ ਲਵਡ ਵਨਸ ਨੂੰ ਹੁਣ ਦਿੱਲੀ ਤੋਂ ਸੱਦੋ ਇੱਥੇ ਤੱਕ ਨੈਕਸਟ ਮੰਥ ਅਕਟੋਬਰ, ਵਾਪਸੀ ਹੋਊਗੀ ਈਦਰ ਮਾਰਚ ਔਰ ਅਪ੍ਰੈਲ ਇਨ 2027 1350 1350 ਸਸਤੀ ਟਿਕਟ ਮਿਲ ਜੂਗੀ। ਨਾਲੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨੈਕਸਟ ਮੰਥ ਕਿਸੇ ਨੇ ਵਨ ਵੇ ਡਾਇਰੈਕਟ ਸੱਦਣਾ ਹੋਵੇ 2 ਬੈਗ ਨਾਲ, $880 ਦੇ ਵਿੱਚ $880 ਵਿੱਚ ਬੁੱਕ ਕਰ ਸਕਦੇ ਹੋ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 905-588-4200 ਜਾਂ ਇਟੋਬਕੋ ਲੋਕੇਸ਼ਨ 905-588-5100 905-588-5100 ਦਿਓਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੋਸਤੋ, ਸਾਡੇ ਸ਼ਹਿਰ ਮਿਸਿਸਾਗਾ ਦੇ ਵਿੱਚ ਨੈਕਸਟ ਵੀਕ ਨੈਕਸਟ ਵੀਕ ਫਰਾਈਡੇ ਸਪਟੈਂਬਰ 18 ਤਰੀਕ ਨੂੰ ਬੜਾ ਕਮਾਲ ਦਾ, ਬੜਾ ਪਰਿਵਾਰਕ, ਬੜਾ ਕਮਾਲ ਦਾ ਸ਼ੋਅ ਹੋਣਾ ਹੈ। ਲਾਈਵ ਔਨ ਸਟੇਜ ਪੇਸ਼ ਹੋ ਰਿਹਾ ਹੈ ਹੰਸ ਰਾਜ ਹੰਸ, ਹੰਸ ਰਾਜ ਹੰਸ ਫਰਾਈਡੇ ਸਪਟੈਂਬਰ 18 ਤਰੀਕ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਲਿਵਿੰਗ ਆਰਟਸ ਸੈਂਟਰ ਦੇ ਵਿੱਚ। ਸੋ ਜਿੰਨੇ ਵੀ ਹੰਸ ਰਾਜ ਹੰਸ ਦੇ ਗਾਣਿਆਂ ਦੇ ਸੁਣਨ ਵਾਲੇ ਵੱਡੇ ਵੱਡੇ ਫੈਨ ਨੇ, ਆਪ ਪੂਰੇ ਪਰਿਵਾਰ ਨੂੰ ਲੈ ਕੇ ਜਾਓ ਮਿਸਿਸਾਗਾ ਦੇ ਵਿੱਚ ਲਿਵਿੰਗ ਆਰਟਸ ਸੈਂਟਰ, ਫਰਾਈਡੇ ਸਪਟੈਂਬਰ 18 ਤਰੀਕ ਸ਼ਾਮ 7:30 ਵਜੇ। ਟਿਕਟਾਂ ਤੁਹਾਨੂੰ ਬੜੇ ਆਸਾਨੀ ਨਾਲ ਮਿਲ ਜਾਣੀਆਂ www.ticketmaster.ca, ਟਿਕਟ ਮਾਸਟਰ 'ਤੇ ਜਾਓ ਆਪਣੇ ਫੋਨ 'ਤੇ ਕੰਪਿਊਟਰ 'ਤੇ, ਅਤੇ ਟਿਕਟਾਂ ਆਪਦੇ ਪਸੰਦ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਸੀਟਾਂ ਕਿੱਥੇ ਨੇ, ਕਿਹੜੇ ਸੈਕਸ਼ਨ ਦੇ ਵਿੱਚ ਨੇ, ਪੂਰਾ ਮੈਪ ਹੀ ਤੁਹਾਨੂੰ ਮਿਲ ਜਾਂਦਾ ਹੈ, ਬੜਾ ਆਸਾਨ ਕੰਮ ਆ। ਟਿਕਟ ਮਾਸਟਰ 'ਤੇ ਜਾਓ ਹੰਸ ਰਾਜ ਹੰਸ ਦੀਆਂ ਟਿਕਟਾਂ ਖਰੀਦਣ ਲਈ। ਇਹ ਪੰਜਾਬੀ ਵਿਰਸਾ ਰੇਡੀਓ ਟੀ ਵੀ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਵਿਰਸਾ ਦੇ ਸਿੰਗਰ ਜੀ ਦਾ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਹੰਸ ਰਾਜ ਹੰਸ ਦੇ ਸ਼ੋਅ ਦੇ ਬਾਰੇ, 6474481000, 6474481000, 6474481000। ਹੰਸ ਰਾਜ ਹੰਸ ਲਾਈਵ ਔਨ ਸਟੇਜ ਅਗਲੇ ਹਫ਼ਤੇ ਫਰਾਈਡੇ ਸਪਟੈਂਬਰ 18 ਤਰੀਕ ਮਿਸਿਸਾਗਾ ਦੇ ਵਿੱਚ, ਬੜਾ ਕਮਾਲ ਦਾ ਵੈਨਿਊ ਹੈ ਲਿਵਿੰਗ ਆਰਟ ਸੈਂਟਰ ਫੋਰ ਲਾਈਵ ਸ਼ੋਜ਼। ਹੰਸ ਰਾਜ ਹੰਸ 6474481000, 6474481000। ਨਾਲੇ ਦੋਸਤੋ, ਜੇ ਤੁਸੀਂ ਆਪਣੇ ਆਪ ਲਈ ਐਜ਼ ਆ ਕਪਲ ਜਾਂ ਪੂਰੇ ਪਰਿਵਾਰ ਦੇ ਲਈ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਜਾਣੇ ਅਣਜਾਣੇ ਦੇ ਵਿੱਚ ਕਿਸ ਤੋਂ ਕੋਈ ਪਲੈਨਿੰਗ ਕਰਵਾ ਲਈ ਆ ਪਰ ਸਮਝ ਨਹੀਂ ਲੱਗੀ ਹੈ ਕਿ ਕੀ ਪਲੈਨ ਕਰਵਾਇਆ, ਕਿਹੜੀ ਪੋਲਿਸੀ ਕਰਵਾਈ ਆ, ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹਾਂ, ਕਿਸ ਚੀਜ਼ 'ਤੇ ਖਰਚ ਰਹੇ ਹਾਂ, ਫਰੀ ਰਿਵਿਊ ਕਰਵਾਉਣਾ ਚਾਹੁੰਦੇ ਹੋ ਕੋਈ ਪੁਰਾਣੀ ਪੋਲਿਸੀ ਕੀਤੀ ਹੋਈ ਆ, ਜਾਂ ਤੁਸੀਂ ਆਪਣੇ ਹੁਣ ਜਵਾਕਾਂ ਲਈ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਖੋਲ੍ਹਣਾ ਚਾਹੁੰਦੇ ਹੋ, ਆਪਣੇ ਆਪ ਲਈ ਇੱਕ TFSA ਜਾਂ RRSP ਖੋਲ੍ਹਣਾ ਚਾਹੁੰਦੇ ਹੋ, ਪੈਸੇ ਜੋੜਨਾ ਚਾਹੁੰਦੇ ਹੋ, ਫਿਰ ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰੋ 416-457-3381, 416-457-3381, 416-457-3381, 416-457-3381, 416-457-3381। ਟਾਈਮ ਫਲਾਈਜ਼ ਮੈਨ, 10 ਤੋਂ ਵੀ ਵੱਧ ਸਾਲ ਹੋ ਗਏ ਨੇ ਲਗਾਤਾਰ ਤੁਰਲੇ ਹੁਣ ਐਜ਼ ਐਨ ਇੰਸ਼ੋਰੈਂਸ ਬ੍ਰੋਕਰ ਕੰਮ ਕਰਦਾ ਆ ਰਿਹਾ। 36 ਅਲੱਗ ਕੰਪਨੀਆਂ ਡੀਲ ਕਰਦੇ ਆ ਕਿ ਤੁਹਾਨੂੰ ਜਾ ਕੇ 36 ਥਾਵਾਂ 'ਤੇ ਜਾਣ ਦੀ ਕੋਈ ਲੋੜ ਨਹੀਂ ਹੈਗੀ। ਜਿਹੜੀ ਵੀ ਇੰਸ਼ੋਰੈਂਸ ਕੰਪਨੀ ਦੇ ਵਿੱਚ ਤੁਹਾਡੇ ਲਈ ਸਭ ਤੋਂ ਲੋਵੈਸਟ ਪ੍ਰਾਈਸ ਹੋਊਗੀ ਫੋਰ ਲਾਈਫ ਡਿਸਬਿਲਿਟੀ ਕ੍ਰਿਟੀਕਲ ਇਲਨੈਸ, ਜਾਂ ਫਿਰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਜਾਂ ਫਿਰ ਸਭ ਤੋਂ ਹਾਇਸਟ ਕੈਸ਼ ਵੈਲਿਊ ਹੋਊਗੀ, ਡਿਪੈਂਡ ਕਰਦਾ ਕਿ ਕਿਹੜਾ ਪਲਾਨ ਤੁਹਾਨੂੰ ਸੂਟ ਕਰੂਗਾ। ਉਹ ਅਸੀਂ ਕੰਪਨੀ ਨਾਲ ਅਪਲਾਈ ਕਰਕੇ ਫੁੱਲ ਮੈਡੀਕਲ ਕਰਵਾ ਕੇ ਬਾਅਦ 'ਚ ਕੋਈ ਕੰਪਨੀ ਮੁੱਕਰ ਨਾ ਜਾਵੇ ਤੁਹਾਡੇ ਪੂਰੀ ਚੱਜ ਦੀ ਪਲੈਨਿੰਗ ਕਰਦੇ ਹਾਂ। ਸੋ ਜੇ ਤੁਹਾਨੂੰ ਪਤਾ ਤੱਕ ਹੀ ਨਹੀਂ ਹੈਗਾ ਕਿ ਤੁਹਾਨੂੰ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ, ਕਿਹੜੀ ਨਹੀਂ ਚਾਹੀਦੀ, ਇਹਦਾ ਮਕਸਦ ਕੀ ਹੁੰਦਾ ਹੈ, ਫਾਇਦਾ ਕੀ ਆ, ਘਾਟਾ ਕੀ ਆ, ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਸਾਡੇ ਦਫ਼ਤਰ ਦੇ ਵਿੱਚ ਅਪੋਇੰਟਮੈਂਟ ਬੁੱਕ ਕਰਕੇ 7 ਦਿਨ ਮੇਰੇ ਨਾਲ ਮਿਲ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਏਅਰਪੋਰਟ ਅਤੇ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਅਤੇ ਡੈਲਟਾ ਪਾਰਕ ਅਤੇ 70 Delta Park, ਯੂਨਿਟ ਨੰਬਰ 11 ਸਾਡੇ ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਜੇ ਦੋਸਤੋ ਤੁਸੀਂ ਆਪਦਾ ਲਾਈਫ ਇੰਸ਼ੋਰੈਂਸ ਦਾ ਲਾਈਸੈਂਸ ਲਿਆ ਹੋਇਆ, ਕੰਮ ਕੀਤਾ ਹੈ ਜਾਂ ਨਹੀਂ ਵੀ ਕੀਤਾ ਹੈ, ਸਿੱਖਿਆ ਹੈ ਨਹੀਂ ਵੀ ਸਿੱਖਿਆ ਹੈ, ਸਾਡੀ ਬਹੁਤ ਹੀ ਵੱਡੀ ਟੀਮ ਹੈ। ਜੇ ਤੁਸੀਂ ਵਧੀਆ ਸਿੱਖਣਾ ਚਾਹੁੰਦੇ ਹੋ ਅਤੇ ਕੰਮ ਕਰਨਾ ਚਾਹੁੰਦੇ ਹੋ, ਆਓ ਤੁਸੀਂ ਪੈਸੇ ਹੀ ਕਮਾਉਣੇ ਆ, ਹੋਰ ਕਾਹਲੇ ਕੰਮ ਕਰਦੇ ਹਾਂ, ਸਾਡੇ ਨਾਲ ਜ਼ਰੂਰ ਸੰਪਰਕ ਕਰੋ 416-457-3381, 416-457-3381। ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਅੰਟੇਰੀਓ ਸਰਕਾਰ ਦਾ ਹੀ ਇੰਟਰਨਲ ਡਾਟਾ ਹਾਸਲ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਪਿਛਲੇ ਸਾਲ 2025 ਦੇ ਵਿੱਚ ਅੰਟੇਰੀਓ ਸਰਕਾਰ ਦੇ ਹੀ ਆਪਦੇ ਹੀ ਸੈਲਫ ਇੰਪੋਜ਼ਡ 150,000 ਨਵੇਂ ਘਰਾਂ ਨੂੰ ਬਣਾਉਣ ਦੇ ਨਿਸ਼ਾਨੇ ਦੇ ਵਿੱਚੋਂ ਮਸਾਂ ਅੱਧ ਤੋਂ ਹੀ ਥੋੜ੍ਹਾ ਜਿਹਾ ਵੱਧ ਟਾਰਗੇਟ ਮੀਟ ਕੀਤਾ ਗਿਆ। ਸ਼ਾਇਦ ਤਾਂ ਹੀ ਹੁਣ 9 ਮਹੀਨੇ ਲੰਘ ਗਏ ਨੇ ਇਸ ਸਾਲ ਦੇ ਵਿੱਚ, ਅਤੇ ਪਿਛਲੇ ਸਾਲ ਦਾ ਇਹਨਾਂ ਨੇ ਹਾਊਸਿੰਗ ਸਟਾਰਟ ਦਾ ਡਾਟਾ ਤਾਂ ਹਜੇ ਪੇਸ਼ ਨਹੀਂ ਕੀਤਾ, ਸ਼ਾਇਦ ਆਹੀ ਕਾਰਨ ਹੋਣਾ ਹੈ। ਅਤੇ ਹੈਰਾਨੀ ਵਾਲੀ ਗੱਲ ਆ ਕਿ ਇੰਨੇ ਆਮ ਘਰ ਅਤੇ ਕਾਂਡੋ ਤੋਂ ਇਲਾਵਾ ਵੀ ਬੜੀਆਂ ਅਜੀਬ ਜਿਹੀਆਂ ਚੀਜ਼ਾਂ ਇਹਨਾਂ ਨੇ ਵਿੱਚ ਐਡ ਕੀਤੀਆਂ ਹੋਈਆਂ ਨੇ। ਦ ਅਕਾਊਂਟ ਐਜ ਹਾਊਸਿੰਗ ਸਟਾਰਟਸ, ਕਾਫੀ ਕ੍ਰੀਏਟਿਵ ਅਕਾਊਂਟਿੰਗ ਤੁਸੀਂ ਕਹਿ ਸਕਦੇ ਹੋ, ਦੇ ਬਿਗ ਕੁੱਕ ਇਨ ਦ ਬੁੱਕਸ, ਅਜੀਬ ਹਿਸਾਬ ਕਿਤਾਬ ਦੇ ਨਾਲ ਵੀ, ਜਿਹਦੇ ਵਿੱਚ ਰਿਟਾਇਰਮੈਂਟ ਹੋਮ ਦੇ ਬੈੱਡ, ਲੌਂਗ ਟਰਮ ਕੇਅਰ ਹੋਮ ਦੇ ਬੈੱਡ, ਸਟੂਡੈਂਟ ਹਾਊਸਿੰਗ ਦੇ ਬੈੱਡ ਹੀ ਵਿੱਚ ਗਿਣੇ ਜਾਂਦੇ ਨੇ। ਫਿਰ ਵੀ ਮਸਾਂ ਅੱਧ ਤੋਂ ਹੀ ਥੋੜ੍ਹਾ ਜਿਹਾ ਵੱਧ ਹੀ ਹਾਊਸਿੰਗ ਸਟਾਰਟ ਦਾ ਇਹਨਾਂ ਨੇ ਟਾਰਗੇਟ ਮੀਟ ਕੀਤਾ ਹੈ। ਐਂਡ ਟਾਰਗੇਟ ਕਿਹਨੇ ਆਪ ਪੇਸ਼ ਕੀਤਾ? ਏ ਸੀ ਸਰਕਾਰ ਨੇ, ਗੋ ਫਿਗਰ। ਕੈਨੇਡੀਅਨ ਪ੍ਰੈਸ ਨੇ ਫਰੀਡਮ ਆਫ ਇਨਫੋਰਮੇਸ਼ਨ ਲਾਜ਼ ਦੇ ਰਾਹੀਂ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੂੰ ਮਜਬੂਰ ਕੀਤਾ ਹੈ ਕਿ ਉਹ ਆਪਣਾ ਇੰਟਰਨਲ ਦਾਰਾ ਪੇਸ਼ ਕਰਨ, ਜਿਸ ਦੇ ਮੁਤਾਬਕ ਹੁਣ ਦੋਸਤੋ ਪਤਾ ਲੱਗ ਗਿਆ ਹੈ ਕਿ ਪਿਛਲੇ ਸਾਲ 2025 ਦੇ ਵਿੱਚ ਪੂਰੇ ਅਤੇ ਪੂਰੇ ਸਾਲ ਦੇ ਵਿੱਚ, ਦੀ ਇੰਟਾਇਰ ਲਾਸਟ ਈਅਰ, 365 ਦਿਨ ਪੂਰੇ ਅੰਟੇਰੀਓ ਦੇ ਵਿੱਚ, ਕਿੰਨੀ ਵੱਡੀ ਜਗ੍ਹਾ ਹੈ, ਸਿਰਫ ਅਤੇ ਸਿਰਫ 86,760, ਸੋ 90,000 ਤੋਂ ਵੀ ਘੱਟ, 86,760 ਹਾਊਸਿੰਗ ਸਟਾਰਟਸ ਰਿਪੋਰਟ ਕੀਤੀਆਂ ਗਈਆਂ ਨੇ, ਜੋ ਕਿ 150,000 ਦੇ ਟਾਰਗੇਟ ਦੇ ਵਿੱਚੋਂ ਤਾਂ ਬਹੁਤ ਹੀ ਗਾਰਬੇਜ ਰਿਜ਼ਲਟ ਹੈ, ਬਹੁਤ ਹੀ ਮਾੜਾ ਰਿਜ਼ਲਟ ਹੈ। ਮਤਲਬ ਸਿਰਫ ਇੰਨੇ ਕੁ ਹੀ ਨਵੇਂ ਘਰ, ਕਾਂਡੋ ਅਤੇ ਹੋਰ ਵੀ ਲੌਂਗ ਟਰਮ ਕੇਅਰ ਬੈਡਸ, ਸਟੂਡੈਂਟ ਬੈਡਸ, ਐਕਸੈਟਰਾ ਐਕਸੈਟਰਾ ਦੀ ਕੰਸਟਰਕਸ਼ਨ ਦੀ ਸ਼ੁਰੂਆਤ ਹੀ ਪਿਛਲੇ ਸਾਲ ਦੇ ਵਿੱਚ ਰਿਪੋਰਟ ਕੀਤੀ ਗਈ। ਇਹਨਾਂ ਨੇ ਆਪਦੇ ਹਾਊਸਿੰਗ ਨਿਸ਼ਾਨੇ ਦੇ ਹਿਸਾਬ ਦੇ ਨਾਲ, 86,760 ਹਾਊਸਿੰਗ ਸਟਾਰਟਸ ਦੇ ਹਿਸਾਬ ਨਾਲ, ਓਨਲੀ 58% ਦਾ ਹੀ ਟਾਰਗੇਟ ਮੀਟ ਕੀਤਾ ਹੈ। ਜੋ ਕਿ ਹੁਣ ਤੁਸੀਂ, ਬੱਚਿਆਂ ਦਾ ਸਕੂਲ ਸ਼ੁਰੂ ਹੋ ਗਿਆ ਹੈ, ਰਿਪੋਰਟ ਕਾਰਡ ਪੜ੍ਹੋਗੇ, ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਰਿਪੋਰਟ ਕਾਰਡ ਦੇ ਹਿਸਾਬ ਦੇ ਨਾਲ ਜਿਹੜੇ ਸਕੂਲੋਂ ਮਿਲਦੇ ਨੇ ਉਹਦੇ 'ਤੇ ਏ ਬੀ ਸੀ ਡੀ ਐਫ ਮਿਲਦੀ ਆ। ਸੋ ਐਫ ਤਾਂ ਨਹੀਂ ਹੈ ਕਿਉਂਕਿ 50 ਤੋਂ ਉੱਪਰ ਹੀ ਆ, ਮਸਾਂ ਹੀ ਖਿਸਕੇ ਨੇ ਅਬਵ ਫੇਲੀਅਰ। ਇਹ ਫਿਰ ਵੀ D+ ਦੀ ਗ੍ਰੇਡ ਹੁੰਦੀ ਆ ਜੇ 58% ਮਿਲਦੀ ਆ। ਸੋ ਸਾਡੀ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ ਹਾਊਸਿੰਗ ਦੇ ਵਿੱਚ ਕਿੰਨਾ ਕੁ ਕਮਾਲ ਦੀ ਕੰਮ ਕਰ ਰਹੀ ਹੈ। ਇੱਥੇ ਇੰਟੀਰੀਅਰ ਦੇ ਵਿੱਚ ਲਾਸਟ ਈਅਰ ਦਾ ਡਾਟਾ ਕੀ ਦਿਖਾਉਂਦਾ ਹੈ? D+। ਸੋ ਪੂਰੇ ਨਿਕੰਮੇ ਨਹੀਂ, ਫਿਰ ਵੀ ਨਿਕੰਮੇ ਨਿਕਲੇ ਨੇ, D+ ਦੀ ਗ੍ਰੇਡ ਮਿਲਦੀ 58% ਦੇ ਹਿਸਾਬ ਨਾਲ। ਹੁਣ ਹਾਸੇ ਵਾਲੀ ਗੱਲ ਕਹਿ ਲਓ ਜਾਂ ਕਹਿ ਲਓ ਹੈਰਾਨੀ ਵਾਲੀ ਗੱਲ ਕਹਿ ਲਓ, ਜੇ ਆਪਾਂ ਅਸਲੀ ਹਾਊਸਿੰਗ, ਟ੍ਰੈਡੀਸ਼ਨਲ ਹਾਊਸਿੰਗ ਹੀ ਗਿਣੀਏ, ਮਤਲਬ ਘਰ ਅਤੇ ਕਾਂਡੋ, ਡੀਟੈਚ, ਸੈਮੀ ਡੀਟੈਚ ਟਾਊਨਸ ਐਂਡ ਕਾਂਡੋ, ਜੇ ਆਪਾਂ ਉਹ ਹੀ ਗਿਣੀਏ ਫਿਰ ਤਾਂ ਨੰਬਰ ਹੋਰ ਵੀ ਘੱਟ ਜਾਂਦਾ, ਮਸਾਂ 65,000, 65,476 ਟ੍ਰੈਡੀਸ਼ਨਲ ਹਾਊਸਿੰਗ ਸਟਾਰਟਸ ਹੀ ਰਿਪੋਰਟ ਕੀਤੇ ਗਏ ਨੇ। ਬਾਕੀ 13,693 ਤਾਂ ਬੇਸਮੈਂਟ ਯੂਨਿਟਸ ਐਂਡ ਲੇਨਵੇ ਸਵੀਟਸ, 4,522 ਲੌਂਗ ਟਰਮ ਕੇਅਰ ਬੈੱਡ, 1,102 ਰਿਟਾਇਰਮੈਂਟ ਹੋਮ ਬੈੱਡ ਅਤੇ 1,967 ਸਟੂਡੈਂਟ ਹਾਊਸਿੰਗ ਬੈੱਡ। ਕੁੱਲ ਮਿਲਾ ਕੇ ਹੀ ਇਹਨਾਂ ਦਾ 86,760 ਹਾਊਸਿੰਗ ਸਟਾਰਟਸ ਬਣਦੇ ਨੇ, ਪਰ ਅਸਲੀ ਜਿਹੜੇ ਘਰ ਨੇ ਅਤੇ ਕਾਂਡੋ ਨੇ ਇਕੱਲੇ 65,000 ਹੀ ਮਸਾਂ ਪਿਛਲੇ ਸਾਲ ਦੇ ਵਿੱਚ ਕੰਸਟਰਕਸ਼ਨ ਸ਼ੁਰੂ ਹੋਈ ਹੈ ਆਲ ਓਵਰ ਅੰਟੇਰੀਓ। ਸੋ ਅੰਟੇਰੀਓ ਗਵਰਨਮੈਂਟ ਦਾ ਜਿਹੜਾ ਆਹ ਹਾਸਲ ਕੀਤਾ ਗਿਆ ਇੰਟਰਨਲ ਦਾਇਰਾ ਹੈ, ਇਹ ਦਿਖਾਉਂਦਾ ਹੈ ਕਿ ਪਿਛਲੇ ਸਾਲ 2025 ਦੇ ਵਿੱਚ ਅੰਟੇਰੀਓ ਦੇ ਵਿੱਚ 444 ਮਿਊਨਿਸਪੈਲਿਟੀਜ਼ ਹੋਣ ਦੇ ਬਾਵਜੂਦ ਸਿਰਫ 13 ਮਿਊਨਿਸਪੈਲਿਟੀਜ਼ ਦੇ ਵਿੱਚ ਹੀ ਫੋਰਡ ਗਵਰਨਮੈਂਟ ਦੇ ਸੈੱਟ ਕੀਤੇ ਹੋਏ, ਪੇਸ਼ ਕੀਤੇ ਹੋਏ ਹਾਊਸਿੰਗ ਸਟਾਰਟਸ ਦੇ ਟਾਰਗੇਟਸ, ਉਹਨਾਂ 13 ਹੀ ਆਊਟ ਆਫ 444 ਮਿਊਨਿਸਪੈਲਿਟੀਜ਼ ਲਈ ਮੀਟ ਜਾਂ ਐਕਸੀਡ ਕੀਤੇ ਗਏ। ਸੋ ਅੰਟੇਰੀਓ ਦੀਆਂ ਸਭ ਤੋਂ ਵੱਡੀਆਂ ਮਿਊਨਿਸਪੈਲਿਟੀਜ਼ ਆਪਦੇ ਹਾਊਸਿੰਗ ਟਾਰਗੇਟਸ ਨੂੰ ਮੀਟ ਕਰਨ ਤੋਂ ਬਹੁਤ ਪਿੱਛੇ ਰਹਿ ਗਏ ਨੇ। ਤੁਹਾਨੂੰ ਕੁਝ ਐਗਜ਼ਾਮਪਲ ਦੇ ਦੇਣਾ, ਜਿਹੜਾ ਨਿਸ਼ਾਨਾ ਫੋਰਡ ਸਰਕਾਰ ਦੇ ਵੱਲੋਂ ਇਹਨਾਂ ਲਈ ਸੈੱਟ ਕੀਤਾ ਗਿਆ, ਉਹਦੇ ਹਿਸਾਬ ਨਾਲ ਲਾਸਟ ਈਅਰ ਮਿਸਿਸਾਗਾ ਸ਼ਹਿਰ ਦੇ ਵਿੱਚ ਮਸਾਂ 24%, ਓਨਲੀ 24% ਟਾਰਗੇਟ ਮੀਟ ਕੀਤਾ ਗਿਆ ਫੋਰ ਹਾਊਸਿੰਗ ਸਟਾਰਟਸ। ਵੌਨ ਦੇ ਵਿੱਚ ਮਸਾਂ 26%, ਵਿੰਜ਼ਰ ਦੇ ਵਿੱਚ ਮਸਾਂ 47%, ਟੋਰਾਂਟੋ ਅਤੇ ਮਾਰਕਮ ਦੇ ਵਿੱਚ ਵੀ ਫਿਰ ਵੀ ਅੱਧ ਤੋਂ ਹੀ ਪਿੱਛੇ ਰਹਿ ਗਏ ਨੇ, ਓਨਲੀ 49%। ਪਰ ਗੱਲ ਇਹ ਵੀ ਦੋਸਤੋ ਕਿ ਜ਼ਿੰਮੇਵਾਰੀ ਇਹ ਹੁਣ ਕਿਹਦੀ ਆ? ਜ਼ਿੰਮੇਵਾਰੀ ਘਰਾਂ ਲਈ ਬਣਾਉਣ ਦੀ ਤਾਂ ਪ੍ਰੋਵਿੰਸ਼ੀਅਲ ਸਰਕਾਰ ਦੀ ਹੁੰਦੀ ਆ, ਟੂ ਪ੍ਰੋਵਾਈਡ the rules and the policies and the taxation, etc., etc., for housing to flourish. ਨਾ ਕਿ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ, ਭਾਵੇਂ ਦਖਲ ਅੰਦਾਜ਼ੀ ਬਥੇਰਾ ਕਰਦੇ ਆ, ਨਾ ਤਾਂ ਮਿਊਨਿਸਪਲ ਸਰਕਾਰ ਦੀ ਜ਼ਿੰਮੇਵਾਰੀ, ਭਾਵੇਂ ਦਖਲ ਅੰਦਾਜ਼ੀ ਆਪ ਬਥੇਰਾ ਕਰਦੇ ਆ। ਜੁਰਿਸਡਿਕਸ਼ਨ ਤਾਂ ਅਸਲ ਦੇ ਵਿੱਚ ਤਾਂ ਇਹ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਦਾ ਹੀ ਹੁੰਦਾ ਹੈ। ਤਾਂ ਹੀ ਹਾਲਟਨ ਹਿਲਸ ਦੇ ਮੇਅਰ ਐਨ ਲੌਲਰ ਨੇ ਕਿਹਾ, ਮਿਊਨਿਸਪੈਲਿਟੀਜ਼ ਡੋਂਟ ਬਿਲਡ ਹਾਊਸਿੰਗ, ਘਰਾਂ ਨੂੰ ਬਣਾਉਣਾ ਇਹ ਇਹਨਾਂ ਦਾ ਕੰਮ ਹੈ ਹੀ ਨਹੀਂ, ਨਾ ਬ੍ਰੈਂਟਨ ਦਾ ਕੰਮ ਆ, ਨਾ ਹਾਲਟਨ ਹਿਲਸ ਦਾ ਕੰਮ ਆ, ਨਾ ਮਿਸਿਸਾਗਾ ਦਾ ਕੰਮ ਆ, ਨਾ ਹੈਮਿਲਟਨ ਦਾ ਕੰਮ ਆ, ਇਹ ਕੰਮ ਮਿਊਨਿਸਪਲ ਸਰਕਾਰਾਂ ਦਾ ਹੈ ਨਹੀਂ, ਅਤੇ ਨਾ ਤਾਂ ਇਹਨਾਂ ਦਾ ਕੰਮ ਹੈ ਅਸਲ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਦੇ ਹੀ ਮੇਡ ਅਪ ਇਮੈਜਨੇਰੀ ਆਰਬਿਟਰੀ ਟਾਰਗੇਟਸ ਨੂੰ ਮੀਟ ਕਰਨਾ, ਨਾ ਇਹਨਾਂ ਦਾ ਕੰਮ ਹੈ ਨਾ ਜ਼ਿੰਮੇਵਾਰੀ ਹੈ। ਇਸ ਹਾਲਟਨ ਹਿਲਸ ਦੇ ਮੇਅਰ ਐਨ ਲੌਲਰ ਨੇ ਕਿਹਾ ਕਿ ਅਸੀਂ ਆਪਦੇ ਮਿਊਨਿਸਪੈਲਿਟੀ ਦੇ ਵਿੱਚ ਜੇਕਰ ਬਿਲਡਰ ਦੇ ਲਈ ਪੂਰਾ ਰੈੱਡ ਕਾਰਪੇਟ ਰੋਲ ਆਊਟ ਕਰਕੇ ਵੀ ਸਵਾਗਤ ਕਰਦੇ ਹਾਂ, ਫੁੱਲਾਂ ਦੇ ਹਾਰਾਂ ਨਾਲ ਵੀ ਸਵਾਗਤ ਕਰਦੇ ਹਾਂ ਕਿ ਭਾਈ ਆ ਜਾਓ ਘਰ ਬਣਾ ਲਓ, ਅਸੀਂ ਭਾਵੇਂ ਡਿਵੈਲਪਮੈਂਟ ਚਾਰਜ ਵੀ ਘਟਾ ਦਈਏ, ਲੈਵੀਜ਼ ਵੀ ਘੱਟ ਕਰ ਦਈਏ, ਹੋਰ ਵੀ ਬਥੇਰਾ ਕੁਛ ਕਰ ਦਈਏ, ਰੈੱਡ ਟੇਪ ਵੀ ਘੱਟ ਕਰ ਦਈਏ, ਪਰਮਿਟ ਅਪਰੂਵਲ ਵੀ ਜਲਦ ਤੋਂ ਜਲਦ ਫੱਟੇ ਚੱਕ ਦਈਏ, ਅਲੱਗ ਅਲੱਗ ਪਲੈਨਸ ਵੀ ਇਨ ਪਲੇਸ ਰੱਖ ਲਈਏ। ਇਹਨੇ ਸਾਫ਼ ਕਿਹਾ ਹੈ ਇਕਾਨਮੀ ਦਾ ਬੁਰਾ ਹਾਲ ਹੈ ਅਤੇ ਸਪਲਾਈ ਐਂਡ ਡਿਮਾਂਡ ਦਾ ਬੁਰਾ ਹਾਲ ਹੈ, ਬਿਲਡਰ ਹੀ ਜ਼ਿੰਮੇਵਾਰ ਹੈ ਕੁਛ ਬਿਲਡ ਕਰਨ ਲਈ, ਨਾ ਕਿ ਮਿਊਨਿਸਪੈਲਿਟੀ। ਬਹੁਤ ਸਿੰਪਲ ਜੀ ਗੱਲ ਆ। ਸੋ ਉਹਨੇ ਕਿਹਾ ਹੈ ਅਖੀਰ ਦੇ ਵਿੱਚ ਬਿਲਡਰ ਆਲੇ ਦੁਆਲੇ ਝਾਕੀ ਮਾਰਦਾ ਹੈ, ਦੇਖਦਾ ਹੈ ਕਿ ਯਾਰ ਮਾਰਕੀਟ ਫੋਰਸਿਸ ਕੀ ਨੇ, ਸਪਲਾਈ ਸਾਡੇ ਕੋਲ ਕਿੰਨੀ ਕੁ ਹੋ ਸਕਦੀ ਹੈ ਡਿਮਾਂਡ ਦੇ ਹਿਸਾਬ ਨਾਲ। ਇਕਨੋਮਿਕਸ 101, ਸਪਲਾਈ ਐਂਡ ਡਿਮਾਂਡ, ਜੇ ਕੋਈ ਡਿਮਾਂਡ ਹੀ ਨਹੀਂ ਹੈਗੀ ਫਿਰ ਸਪਲਾਈ ਕੀ ਕਰਨਾ ਭੂੰਡ। ਸੋ ਇਸ ਹਿਸਾਬ ਦੇ ਨਾਲ ਬਿਲਡਰ ਹੀ ਪ੍ਰੋਜੈਕਟ ਲਾਂਚ ਕਰਦਾ ਹੈ। ਇਹ ਕਹਿੰਦੇ ਨੇ ਕਿ ਸਾਡੇ ਤਾਂ ਹੱਥ ਖੜ੍ਹੇ ਨੇ, ਅਸੀਂ ਤਾਂ ਸਭ ਕੁਝ ਕੀਤਾ ਹੈ ਸਾਡੇ ਬੱਸ ਦੇ ਵਿੱਚ ਘਰਾਂ ਨੂੰ ਇੱਥੇ ਜ਼ਿਆਦਾ ਬਣਾਉਣ ਲਈ, ਪਰ ਜ਼ਿੰਮੇਵਾਰੀ ਦੇ ਅਖੀਰ ਦੇ ਵਿੱਚ ਤਾਂ ਬਿਲਡਰਾਂ ਦੀ ਹੁੰਦੀ ਆ ਬਿਲਡ ਕਰਨ ਲਈ ਅਤੇ ਪ੍ਰੋਵਿੰਸ਼ਲ ਸਰਕਾਰ ਦੀ ਹੁੰਦੀ ਆ। ਹੁਣ ਤਾਂ ਇਹ ਜਿਹੜੀ ਫੋਰਡ ਸਰਕਾਰ ਹੈ, ਮੇ ਬੀ ਕਿਉਂਕਿ ਇਹਨਾਂ ਨੇ ਇਸ ਸਾਲ ਦੇ ਵਿੱਚ ਅਪ੍ਰੈਲ ਦੇ ਵਿੱਚ ਤੋਂ ਲੈ ਕੇ ਅਗਲੇ ਸਾਲ ਮਾਰਚ ਦੇ ਐਂਡ ਤੱਕ ਸਿਰਫ 12 ਮਹੀਨਿਆਂ ਲਈ ਹੀ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੈ ਕਿ ਕੋਈ ਵੀ ਪ੍ਰੀ ਕੰਸਟਰਕਸ਼ਨ ਬ੍ਰੈਂਡ ਨਿਊ ਘਰ ਕੋਈ ਕਾਂਡੋ ਬੁੱਕ ਕਰਦਾ ਹੈ, ਬ੍ਰੈਂਡ ਨਿਊ ਨਹੀਂ, ਨਾ ਕਿ ਬਣੇ ਬਣਾਏ, ਉਹਦੇ ਵਿੱਚ ਚਾਹੇ ਫਸਟ ਟਾਈਮ ਹੋਮ ਬਾਇਰ ਹੋਵੇ ਚਾਹੇ ਇਨਵੈਸਟਰ ਹੋਵੇ, ਕੁਛ ਸ਼ਰਤਾਂ ਲਾਗੂ ਨੇ, ਬਟ ਫੋਰ ਦ ਮੋਸਟ ਪਾਰਟ ਮਜੋਰਿਟੀ ਆਫ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਫੋਰ ਪ੍ਰੀ ਕੰਸਟਰਕਸ਼ਨ, ਉਹ ਜੇਕਰ ਅਗਲੇ ਸਾਲ ਮਾਰਚ ਦੇ ਐਂਡ ਤੋਂ ਪਹਿਲਾਂ ਪਹਿਲਾਂ ਘਰ ਨੂੰ ਬੁੱਕ ਕਰਦੇ ਨੇ, ਫਿਰ ਤਾਂ ਉਹ ਜਿਹੜਾ 13% ਦਾ HST ਹੁੰਦਾ ਹੈ ਉਹਦੇ 'ਤੇ ਡਾਇਰੈਕਟਲੀ ਬਚਾ ਸਕਦੇ ਆ। $1,30,000 ਤੱਕ ਦਾ ਬ੍ਰੈਂਡ ਨਿਊ ਘਰ ਜਾਂ ਕਾਂਡੋ ਬੁੱਕ ਕਰਨ ਦਾ ਖਰਚਾ ਹੁਣ ਦਾ ਘੱਟ ਸਕਦਾ ਹੈ। ਸੋ ਉਹਦੇ ਨਾਲ ਜਾ ਕੇ 27 ਦੇ ਵਿੱਚ ਹੀ ਰਿਜ਼ਲਟਸ ਫਿਰ ਦੇਖਣੇ ਪੈਣਗੇ, ਪਰ ਜਿਸ ਹਿਸਾਬ ਨਾਲ ਹੁਣ 2025 ਦਾ ਜਿਹੜਾ ਆਹ ਅੱਜ ਦਾ ਰਿਜ਼ਲਟ ਇੰਟਰਨਲ ਡਾਟਾ FOI ਲਾਜ਼ ਦੇ ਰਾਹੀਂ ਹਾਸਲ ਕੀਤਾ ਗਿਆ ਹੈ ਕੈਨੇਡੀਅਨ ਪ੍ਰੈਸ ਦੇ ਵੱਲੋਂ, ਜੇ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਨੇ ਪੂਰੇ 2025 ਦਾ, ਹੁਣ 9ਵਾਂ ਚ ਮਹੀਨਾ ਚੱਲਦਾ 2026 ਵਿੱਚ, ਹਜੇ ਤੱਕ ਇਹਨਾਂ ਨੇ ਆਪ ਹੀ ਇਹ ਡਾਟਾ ਰਿਲੀਜ਼ ਨਹੀਂ ਕੀਤਾ, ਇਹਨਾਂ ਤੋਂ ਖੋਣਾ ਪਿਆ ਬੇਸਿਕਲੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਟਾਈਮ ਲੱਗੂਗਾ ਇਸ 13% ਦੇ HST ਰੀਬੇਟ ਦਾ ਵੀ ਜਿਹੜਾ ਫਾਇਦਾ ਹੈ ਅਸਰ ਹੈ, ਕਿੰਨਾ ਕੁ ਅਪਟਿਕ ਹੈ ਇਨ ਨਿਊ ਹੋਮਸ ਬੁੱਕਡ ਐਂਡ ਹਾਊਸਿੰਗ ਸਟਾਰਟਸ, ਉਹ ਵੀ ਸ਼ਾਇਦ ਜਾ ਕੇ 28 ਤੱਕ ਹੀ ਸ਼ਾਇਦ ਪਤਾ ਲੱਗੂਗਾ, ਕਿਉਂਕਿ ਇਹ 26 'ਚ ਨਹੀਂ ਐਂਡ ਹੋਣਾ, 27 ਦੇ ਮਾਰਚ ਮਹੀਨੇ ਦੇ ਐਂਡ ਤੱਕ ਐਂਡ ਹੋਣਾ ਹੈ। ਸੋ ਯੂ ਨੈਵਰ ਨੋ ਹਾਊ ਲੌਂਗ ਇਟ ਵਿਲ ਟੇਕ, ਪਰ ਇੰਪਰੂਵਮੈਂਟ ਤਾਂ ਐਕਸਪੈਕਟਡ ਹੈ। ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ, ਤਾਂ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਰਦੇਵ ਸਿੱਧੂ ਸਾਡੇ ਨਾਲ ਜੁੜ ਚੁੱਕੇ ਨੇ, ਹਰੇਕ ਵੈਨਸਡੇ ਨੂੰ ਸਾਡੇ ਖਾਸ ਮਹਿਮਾਨ ਹੁੰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਅਤੇ ਇਹ ਤੁਹਾਨੂੰ ਜੇ ਤੁਸੀਂ ਫੋਨ ਕਾਲ ਕਰਕੇ ਪਤਾ ਕਰੋਗੇ, ਸਲਾਹ ਮਸ਼ਵਰਾ ਕਰੋਗੇ, ਐਬਸਲੂਟਲੀ ਫ੍ਰੀ ਦੇ ਵਿੱਚ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਸਟੈਪ ਬਾਏ ਸਟੈਪ ਗਾਈਡ ਕਰਕੇ ਸਮਝਾ ਸਕਦੇ ਆ ਕਿ ਜੇ ਤੁਸੀਂ ਹੁਣ ਫਸਟ ਟਾਈਮ ਹੋਮ ਬਾਇਰ ਬਣਨਾ, ਤੁਹਾਡੀ ਇਨਕਮ ਦੇ ਹਿਸਾਬ ਨਾਲ ਕਿੰਨੇ ਕੁ ਲੱਖ ਕਿੰਨੇ ਕੁ ਮਿਲੀਅਨ ਦੀ ਮੋਰਗੇਜ ਲਈ ਕੁਆਲੀਫਾਈ ਕਰ ਸਕਦੇ ਹੋ। ਜੇ ਤੁਸੀਂ ਘਰ ਖਰੀਦਣਾ ਹੋਵੇ ਬਣਿਆ ਬਣਾਇਆ, ਜਾਂ ਹੁਣ ਬੁੱਕ ਕਰਨਾ ਚਾਹੁੰਦੇ ਹੋ 13% ਦਾ HST ਰੀਬੇਟ ਦਾ ਫਾਇਦਾ ਉਠਾਉਣ ਦੇ ਲਈ, ਇਹ ਤੁਹਾਨੂੰ ਸਟੈਪ ਬਾਏ ਸਟੈਪ ਘਰ ਦੀ ਚਾਬੀ ਮਿਲਣ ਤੱਕ ਗਾਈਡ ਕਰ ਸਕਦੇ ਨੇ, ਅਤੇ ਗਾਈਡ ਹੁਣ ਕਰ ਚੁੱਕੇ ਨੇ ਹਜ਼ਾਰਾਂ ਹੀ ਲੋਕਾਂ ਅਤੇ ਪਰਿਵਾਰਾਂ ਨੂੰ। ਨੰਬਰ ਹੈ ਨਰਦੇਵ ਸਿੱਧੂ ਦਾ 6472945503 6472945503। ਸਿੱਧੂ ਸਾਹਿਬ ਨਾਲ ਜਦੋਂ ਵੀ ਆਪਾਂ ਗੱਲਬਾਤ ਕਰਦੇ ਹਾਂ, ਇਹ ਹਮੇਸ਼ਾ ਹੀ ਤੁਹਾਨੂੰ ਵੈਰੀ ਸਿੰਪਲੀ ਡੀਟੇਲ ਦੇ ਵਿੱਚ ਪਰ ਸਿੰਪਲੀ ਸਿੱਧੇ ਹਿਸਾਬ ਨਾਲ ਸਮਝਾਉਂਦੇ ਨੇ, ਕਿਉਂਕਿ ਬਹੁਤ ਲੋਕ ਨੇ ਜੋ ਕਿ ਘਰ ਪਹਿਲੀ ਵਾਰੀ ਖਰੀਦਣਾ ਚਾਹੁੰਦੇ ਨੇ ਪਰ ਪਤਾ ਹੈ ਨਹੀਂ ਕਿ ਪ੍ਰੋਸੈਸ ਕੀ ਹੋਊਗਾ, ਕਿਹੜੇ ਕਾਗਜ਼ਾਂ ਚਾਹੀਦੇ ਨੇ, ਕਿੱਥੇ ਕੀ ਕਰਨਾ ਪਊਗਾ, ਸਟੈਪ ਬਾਏ ਸਟੈਪ ਕੀ ਪ੍ਰੋਸੈਸ ਹੈ, ਕਿੰਨੇ ਐਕਸਟਰਾ ਕਾਸਟ ਨੇ, ਹਿਡਨ ਕਾਸਟ ਨੇ, ਐਕਸੈਟਰਾ। ਇਹ ਕਹਿੰਦੇ ਨੇ ਕਿ ਪੂਰੀ ਪਿਕਚਰ ਪਹਿਲਾਂ ਹੀ ਪੇਂਟ ਕਰਾਂਗੇ, ਫਰੀ ਕੰਸਲਟੇਸ਼ਨ ਹੈ ਫੋਨ 'ਤੇ ਵੀ ਜਾਂ ਇਹਨਾਂ ਦੇ ਦਫ਼ਤਰ ਦੇ ਵਿੱਚ ਵੀ, ਬਸ ਨੰਬਰ ਕਮਾਓ ਅਤੇ ਤੁਹਾਨੂੰ ਜਲਦ ਤੋਂ ਜਲਦ ਫਸਟ ਟਾਈਮ ਹੋਮ ਬਾਇਰ ਬਣਾ ਹੀ ਦੇਣਗੇ, ਅਤੇ ਤੁਹਾਡੇ ਮੀਨਸ ਦੇ ਵਿੱਚ ਹੀ, ਤੁਹਾਡੇ ਮੀਨਸ ਦੇ ਵਿੱਚ ਹੀ ਕਮਾਈ ਦੇ ਹਿਸਾਬ ਦੇ ਨਾਲ ਵੀ ਹੋਰ ਵੀ ਖਰਚੇ ਦੇਖ ਕੇ ਵੀ, ਲਾਈਫ ਸਟਾਈਲ ਦੇਖ ਕੇ ਵੀ ਤੁਹਾਨੂੰ ਦੱਸਣਗੇ ਯਾਰ ਮੇ ਬੀ ਥੋੜ੍ਹਾ ਜਿਹਾ ਘੱਟ ਸਾਈਜ਼ ਦਾ ਜਾਂ ਘੱਟ ਮੋਰਗੇਜ ਦਾ ਹੀ ਤੁਸੀਂ ਪ੍ਰਬੰਧ ਕਰ ਲਓ, ਬਾਅਦ 'ਚੋਂ ਕੱਲ੍ਹ ਨੂੰ ਕੋਈ ਪੰਗਾ ਨਾ ਪਵੇ। ਮੇਨ ਗੱਲ ਇਹ ਹੁੰਦੀ ਹੈ ਸਹੀ ਸਲਾਹ ਲਈ, ਅਤੇ ਸਹੀ ਸਲਾਹ ਤੁਹਾਨੂੰ ਦੇਣਗੇ ਨਰਦੇਵ ਸਿੱਧੂ। 6472945503 6472945503 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਧੰਨ ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਬਾਈ ਜੀ, ਸਭ ਤੋਂ ਪਹਿਲਾਂ ਤਾਂ ਦੱਸੋ ਕਿ ਜੇਕਰ ਹੁਣ ਸਾਡੇ ਕਿਸੇ ਵੀ ਲਿਸਨਰ ਦੀ ਘਰ ਦੀ ਜਾਂ ਇਨਵੈਸਟਮੈਂਟ ਪ੍ਰਾਪਰਟੀ ਦੀ ਕੋਈ ਮੋਰਗੇਜ ਰਿਨਿਊਅਲ ਆ ਰਹੀ ਹੈ, ਹੁਣ ਆਬਵੀਅਸਲੀ ਉਹਨਾਂ ਨੂੰ ਪਤਾ ਹੈ 99% ਚਾਂਸ ਹੈ ਕਿ ਜਦੋਂ ਆਪਾਂ ਪਹਿਲੀ ਮੋਰਗੇਜ ਕਰਵਾਈ ਸੀ ਉਹਦੇ ਨਾਲੋਂ ਹੁਣ ਹਾਇਰ ਇੰਟਰਸਟ ਰੇਟ ਹੀ ਹੋਣਾ ਹੈ, ਮਤਲਬ ਮਹੀਨੇ ਦੀ ਮੋਰਗੇਜ ਦੀ ਕਿਸ਼ਤ ਵੀ ਹਾਇਰ ਹੋਣੀ ਹੈ। ਸੋ ਕੀ ਉਹਨਾਂ ਨੂੰ ਬਸ ਕਹਿਣਾ ਚਾਹੀਦਾ ਕਿ ਜਿੱਥੇ ਚੱਲਦੀ ਹੈ ਚੱਲਦੀ ਰਹੇ ਜਾਂ ਸਮ ਹਾਓ ਕਿਸ਼ਤ ਘੱਟ ਵੀ ਸਕਦੀ ਹੈ? ਇਹ ਦੱਸੋ ਜੀ।
1: ਸਿੱਧੂ ਸਾਹਿਬ, ਕਿਸ਼ਤ ਬਿਲਕੁਲ ਘੱਟ ਸਕਦੀ ਹੈ ਜੀ, ਕਿਉਂਕਿ ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਨਾ ਜੀ, ਪਹਿਲੀ ਜਿਹੜੀ ਗੱਲ ਇੰਪੋਰਟੈਂਟ ਹੈਗੀ ਹੈ ਉਹ ਇਹ ਹੈ ਕਿ ਬੇਸ਼ੱਕ ਮੋਰਗੇਜ ਤੁਹਾਡੀ ਕਿਸੇ ਵੀ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਜਲਦੀ ਦੇ ਵਿੱਚ ਉੱਥੇ ਸਾਈਨ ਕਰਕੇ ਨਾ ਭੇਜੋ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਬਹੁਤ ਸਾਰੇ ਡਾਲਰ ਜਿਹੜੇ ਹੈਗੇ ਉਹ ਸੇਵ ਕਰ ਸਕਦੇ ਹੈਗੇ ਹੋ। ਨਾਲ ਦੀ ਨਾਲ ਇਹ ਵੀ ਹੁੰਦਾ ਕਿ ਰਿਨਿਊਅਲ ਦੇ ਟਾਈਮ 'ਤੇ ਤੁਸੀਂ ਦੇਖਣਾ ਕਿ ਤੁਸੀਂ ਇੰਟਰਸਟ ਰੇਟ ਕਿਹੜਾ ਲੈਣਾ, ਵੇਰੀਏਬਲ ਰੇਟ ਲੈਣਾ, ਤੁਸੀਂ ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਅਤੇ ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਕੀ ਤੁਸੀਂ ਮੋਰਗੇਜ ਦੇ ਨਾਲ ਨਾਲ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਨ੍ਹਾਂ ਦਾ ਤੁਸੀਂ ਕਾਫੀ ਜ਼ਿਆਦਾ ਵਿਆਜ ਪੇ ਕਰ ਰਹੇ ਹੈਗੇ ਹੋ ਅਤੇ ਤੁਹਾਨੂੰ ਕੈਸ਼ ਫਲੋ ਦੇ ਵਿੱਚ ਇਸ਼ੂ ਆ ਰਿਹਾ ਹੈਗਾ, ਅਗਰ ਕੋਈ ਇੱਦਾਂ ਦੀ ਸਿਚੁਏਸ਼ਨ ਵੀ ਹੈਗੀ ਹੈ ਤਾਂ ਉਹਨੂੰ ਵੀ ਫਿਰ ਆਪਾਂ ਜਿਹੜਾ ਹੈਗਾ ਜੀ ਤੁਹਾਡੇ ਸਾਰੇ ਡੈਟ ਨੂੰ ਕੰਸੋਲੀਡੇਟ ਕਰਕੇ ਇਕੱਠਿਆਂ ਕਰਕੇ ਹਾਈ ਇੰਟਰਸਟ ਦੇ ਡੈਟ ਨੂੰ ਲੋ ਇੰਟਰਸਟ ਦੇ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ, ਇੱਕ ਪੇਮੈਂਟ ਬਣ ਜਾਂਦੀ ਹੈ, ਉਹਦੇ ਨਾਲ ਪੇਮੈਂਟ ਘੱਟ ਜਾਂਦੀ, ਕਾਫੀ ਸਾਰੀ ਤੁਹਾਡੀ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈ। ਅਤੇ ਐਟ ਦੀ ਸੇਮ ਟਾਈਮ ਇਹ ਵੀ ਆਪਾਂ ਦੇਖਦੇ ਹਾਂ, ਜੇਕਰ ਤੁਸੀਂ ਕਿਸੇ ਭੈਣ ਭਰਾ ਦਾ ਕਿਸੇ ਘਰ 'ਚ ਨਾਮ ਪਾਇਆ ਸੀਗਾ, ਉਹਨਾਂ ਦਾ ਨਾਮ ਹੁਣ ਤੁਸੀਂ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣਾ ਚਾਹੁੰਦੇ ਹੋ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਲੈਂਡਰ ਤੋਂ ਆਈ ਹੈਗੀ, ਖਾਸ ਕਰਕੇ ਕਿਸੇ ਬੀ ਲੈਂਡਰ ਤੋਂ ਜਾਂ ਪ੍ਰਾਈਵੇਟ ਲੈਂਡਰ ਤੋਂ ਸਵਿਚ ਕਰਕੇ ਉਹਨੂੰ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਮੇਜਰ ਏ ਲੈਂਡਰ ਨਾਲ ਕਰਨਾ ਚਾਹੁੰਦੇ ਹੋ, ਇਨਫੈਕਟ ਸਿੱਧੂ ਸਾਹਿਬ ਆਪਾਂ ਬਹੁਤ ਸਾਰੇ ਭੈਣ ਭਰਾਵਾਂ ਦੀ ਜਿਹੜੀ ਮੋਰਗੇਜ ਹੈ ਜੀ ਮੂਵ ਕਰਕੇ ਬੀ ਲੈਂਡਰਸ ਤੋਂ ਈਵਨ ਪ੍ਰਾਈਵੇਟ ਲੈਂਡਰਸ ਤੋਂ ਮੇਜਰ ਬੈਂਕਸ ਦੇ ਨਾਲ ਜਾਂ ਮੇਜਰ ਏ ਲੈਂਡਰਸ ਦੇ ਨਾਲ ਕਰਵਾ ਕੇ ਦਿੱਤੀ ਹੈਗੀ ਹੈ, ਜਿਹਦੇ ਨਾਲ ਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਡਾਲਰ ਆਪਾਂ ਸੇਵ ਕਰਾ ਕੇ ਦਿੱਤੇ ਹੈਗੇ ਹੈ। ਸੋ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਆਪਣੀਆਂ ਆਪਸ਼ਨ ਦੇਖ ਰਹੇ ਹੋ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਨੰਬਰ ਹੈ ਜੀ 647-294-5503, ਨਵਦੇਵ ਸਿੱਧੂ
0: 6 4 7 2 9 4 5 5 0 3 ਜੀ ਸਿੱਧੂ ਸਾਹਿਬ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਫੋਨ ਨੰਬਰ ਹੈ 6 4 7 2 9 4 5 5 0 3 6 4 7 2 9 4 5 5 0 3 ਤੇ ਬਾਈ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਮਲਟੀਪਲ ਡਿਫਰੈਂਟ ਲੋਨ ਕਰਜ਼ੇ ਲਏ ਹੋਏ ਨੇ, ਸਾਰੇ ਡਿਫਰੈਂਟ ਥਾਵਾਂ ਤ ਬਚੇ?
1: ਸਿੱਧੂ ਸਾਹਿਬ, ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਜੀ, ਅਕਸਰ ਹੀ ਦੇਖਣ ਨੂੰ ਮਿਲਦੀ ਰਹਿੰਦੀ ਹੈਗੀ ਆ, ਤੇ ਬਹੁਤ ਸਾਰੇ ਭੈਣ ਭਰਾਵਾਂ ਦੀ ਆਪਾਂ ਇਸ ਟੌਪਿਕ ਤੇ ਇਹਦੇ 'ਚ ਆਪਾਂ ਹੈਲਪ ਕਰ ਚੁੱਕੇ ਹੈਗੇ ਹਾਂ। ਦੇਖਣ 'ਚ ਆਉਂਦਾ ਕਿ ਭੈਣ ਭਰਾਵਾਂ ਨੇ ਕਿਸੇ ਵੀ ਕਾਰਨ ਕਰਕੇ ਜਾਂ ਜਿੱਦਾਂ ਦੇ ਹੁਣ ਹਾਲਾਤ ਬਣੇ ਹੋਏ ਜੀ, ਖਾਸ ਕਰਕੇ ਜੋ ਇਕਨੋਮਿਕ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਕਰਕੇ ਵੀ ਕਈ ਵਾਰੀ ਭੈਣ ਭਰਾਵਾਂ ਨੇ ਇੱਧਰ ਉੱਧਰੋਂ ਜਿਹੜੇ ਪੈਸੇ ਖਾਸ ਕਰਕੇ ਮਹਿੰਗੇ ਭਾਅ ਦੇ ਚੱਕੇ ਹੁੰਦੇ ਆ। ਸਿੱਧੂ ਸਾਹਿਬ, ਜਦੋਂ ਫਿਰ ਪੈਸਾ ਮਹਿੰਗਾ ਹੁੰਦਾ ਜੀ, ਖਾਸ ਕਰਕੇ ਕ੍ਰੈਡਿਟ ਕਾਰਡ ਦੇ ਜਿਹੜੇ ਪੈਸੇ ਹੈਗੇ ਉਹਨਾਂ ਦੀ ਮਿਨੀਮਮ ਪੇਮੈਂਟ ਬੜੀ ਬਣ ਜਾਂਦੀ, ਕਿਉਂਕਿ ਇੰਟਰਸਟ ਰੇਟ ਇਹਨਾਂ ਦਾ ਬੜਾ ਹਾਈ ਹੁੰਦਾ ਹੈਗਾ, ਤੇ ਜਦੋਂ ਮਿਨੀਮਮ ਪੇਮੈਂਟ ਕਾਫੀ ਬਣ ਜਾਂਦੀ ਹੈ, ਕਈ ਵਾਰੀ ਇਹ ਹੁੰਦਾ ਕਿ ਪੈਸੇ ਨਹੀਂ ਹੁੰਦੇ ਕਿ ਮਿਨੀਮਮ ਪੇਮੈਂਟ ਵੀ ਟਾਈਮ ਤੇ ਕੀਤੀ ਜਾ ਸਕੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਉਹ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਿਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੁੰਦਾ ਹੈ। ਤੇ ਕਈ ਵਾਰੀ ਭੈਣ ਭਰਾ ਇਹ ਸੋਚਦੇ ਆ, ਸਮਝ ਨਹੀਂ ਆਉਂਦੀ ਕੀ ਕਰੀਏ ਕੀ ਨਾ ਕਰੀਏ, ਸੋਚਦੇ ਆ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਪਰ ਸਿੱਧੂ ਸਾਹਿਬ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ ਹੈ, ਮੁੜ ਕੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ ਤੁਹਾਨੂੰ ਕਈ ਸਾਲ ਲੱਗ ਜਾਂਦੇ ਆ, ਤੇ ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈਗੀ, ਤੁਸੀਂ ਕੋਈ ਰੀਫਾਈਨਾਂਸ ਕਰਨਾ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ। ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਾ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ ਚ ਐਕੁਇਟੀ ਹੈਗੀ ਹੈ, ਤੇ ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਹੋ ਸਕਦੀਆਂ ਜੀ, ਉਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੇ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਤਿੰਨ ਜਿਹੜੀਆਂ ਆਪਸ਼ਨ ਹੈਗੀਆਂ ਉਹ ਹੈਗੀਆਂ, ਰੀਫਾਈਨਾਂਸ ਕੀਤਾ ਜਾ ਸਕਦਾ ਜੀ, ਸੈਕਿੰਡ ਜਿਹੜੀ ਆਪਸ਼ਨ ਹੁੰਦੀ ਹੈ ਸਿਕਿਓਰ ਲਾਈਨ ਉਹ ਕ੍ਰੈਡਿਟ ਦੀ ਹੁੰਦੀ ਹੈ, ਥਰਡ ਆਪਸ਼ਨ ਕੁਝ ਕੇਸਾਂ ਦੇ ਵਿੱਚ ਸੈਕੰਡ ਮੋਰਗੇਜ ਵੀ ਹੋ ਸਕਦੀ ਹੈ। ਅਗੇਨ ਤੁਹਾਡੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਹੈ ਕਿ ਕਿਸ ਚੀਜ਼ ਵਾਸਤੇ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਕਿਸ ਚੀਜ਼ ਵਾਸਤੇ ਆਪਟ ਕਰਦੇ ਹੋ, ਅਕੋਰਡਿੰਗਲੀ ਆਪਾਂ ਤੁਹਾਨੂੰ ਜਿਹੜਾ ਪ੍ਰੋਡਕਟ ਹੈ ਜੋ ਰਿਕਮੈਂਡ ਕਰਦੇ ਹੈਗੇ ਆ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਅਤੇ ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆ, ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ, ਤੁਹਾਡੇ ਡਾਲਰ ਵੀ ਸੇਵ ਹੋਣਗੇ, ਅਤੇ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਤੁਹਾਡੇ ਦੇ ਕਰਜ਼ੇ ਚੜ੍ਹੇ ਹੋਏ ਆ ਕਿਸੇ ਵੀ ਕਾਰਨ ਕਰਕੇ, ਘਰ ਹੈਗਾ, ਘਰ ਚੈਕੁਟੀ ਹੈਗੀ ਆ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਸਟ ਟਾਈਮ ਬਾਇਰ ਹੋ, ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਘਰ ਖਰੀਦਿਆ ਹੈਗਾ ਉਹਦੀ ਹੁਣ ਤੁਸੀਂ ਮੋਰਗੇਜ ਕਰਵਾਉਣੀ ਹੈ, ਜਾਂ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਜਾਂ ਮੋਰਗੇਜ ਦਾ ਹੋਰ ਕੋਈ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਸਿੱਧੂ ਸਾਹਿਬ ਧੰਨਵਾਦ ਜੀ,
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਨਾਲ 6472945503। ਜੇ ਹੁਣ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਅਲ ਆ ਗਈ ਆ ਜਾਂ ਆਉਣ ਵਾਲੀ ਆ, ਫਿਰ ਅੱਜ ਹੀ ਸੰਪਰਕ ਕਰੋ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਨਾਲ, ਜੋ ਕਿ ਸਾਰੀਆਂ ਹੀ ਆਰਓ ਇੰਸ਼ੋਰੈਂਸ ਕੰਪਨੀਜ਼ ਨਾਲ, ਮੇਜਰ ਕੰਪਨੀਜ਼ ਨਾਲ, ਕਿਉਂਕਿ ਡਾਇਰੈਕਟ ਡੀਲ ਕਰਦੇ ਨੇ। ਜਦੋਂ ਤੁਸੀਂ ਇਹਨਾਂ ਨੂੰ ਮਾੜੀ ਮੋਟੀ ਇਨਫੋਰਮੇਸ਼ਨ ਭੇਜਦੇ ਹੋ, ਡਰਾਈਵਰਸ ਲਾਇਸੈਂਸ, ਗੱਡੀ ਦਾ ਮੇਕ ਐਂਡ ਮਾਡਲ ਐਕਸੈਟਰਾ, ਉਹ ਇਨਫੋਰਮੇਸ਼ਨ ਪਾ ਕੇ ਸੋਫਟਵੇਅਰ ਦੇ ਵਿੱਚ ਇਹਨਾਂ ਨੂੰ 36 ਅਲੱਗ ਕੰਪਨੀਆਂ ਦੇ ਰੇਟ ਇੱਕੋ ਹੀ ਦਮ ਮਿਲ ਜਾਂਦੇ ਆ ਕਿ ਤੁਹਾਨੂੰ ਕਿਸੇ ਵੀ ਹੋਰ ਨੂੰ ਕਾਲ ਕਰਨ ਦੀ ਜ਼ਰੂਰਤ ਪੈਣੀ ਨਹੀਂ ਹੈਗੀ। ਇਹਨਾਂ ਨੇ ਤੁਹਾਨੂੰ ਤੁਹਾਡੇ ਹੀ ਰੈਕਡ ਦੇ ਹਿਸਾਬ ਨਾਲ, ਗੱਡੀ ਦੇ ਹਿਸਾਬ ਨਾਲ, ਪੋਸਟ ਤੋਂ ਕੋਡ ਦੇ ਹਿਸਾਬ ਨਾਲ ਐਬਸੋਲੂਟਲੀ ਲੋਐਸਟ ਖਰਚਾ ਪਹਿਲਾਂ ਹੀ ਪੇਸ਼ ਕਰ ਦੇਣਾ, ਨਹੀਂ ਤਾਂ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ, ਨਹੀਂ ਤਾਂ ਤੁਹਾਡਾ ਬਿਜ਼ਨਸ ਕਿਵੇਂ ਹਾਸਲ ਕਰਨਾ ਹੈ। ਸੋ ਜੇ ਤੁਸੀਂ ਚਾਹੁੰਦੇ ਹੋ ਸਾਰੀਆਂ ਕੰਪਨੀਜ਼ ਦੀ ਪ੍ਰਾਈਸ ਇੱਕੋ ਟਾਈਮ 'ਤੇ ਇੱਕੋ ਹੀ ਦਮ 'ਤੇ ਕੰਪੇਅਰ ਕੀਤੀਆਂ ਜਾਣ ਤੁਹਾਡੇ ਲਈ, ਅਤੇ ਤੁਹਾਨੂੰ ਸਭ ਤੋਂ ਜ਼ਿਆਦਾ ਸੇਵਿੰਗ ਹੋਵੇ ਤੁਹਾਡੀ ਆਰਓ ਇੰਸ਼ੋਰੈਂਸ, ਯਾਨੀ ਕਿ ਗੱਡੀ ਦੀ ਇੰਸ਼ੋਰੈਂਸ ਦੇ ਲਈ, ਫਿਰ ਅੱਜ ਹੀ ਮਨੂ ਸ਼ਰਮਾ ਨਾਲ ਗੱਲਬਾਤ ਕਰੋ। ਜੇ ਤੁਹਾਨੂੰ ਪਤਾ ਹੀ ਹੈ ਅਕਤੂਬਰ, ਨਵੰਬਰ, ਡਿਸੰਬਰ, ਜਨਵਰੀ, ਵਟਐਵਰ ਇਟ ਇਜ਼, ਸਾਡੀ ਆਰਓ ਇੰਸ਼ੋਰੈਂਸ ਰਿਨਿਊ ਆਉਣੀ ਆਉਣੀ ਆ। ਐਡਵਾਂਸ ਦੇ ਵਿੱਚ ਵੀ ਗੱਲਬਾਤ ਕਰ ਲਓ ਕਿ ਟਾਈਮ ਸਿਰ ਸਾਰਾ ਕੰਮ ਸਮੂਥਲੀ ਕੀਤਾ ਜਾਵੇ। 2899-952-9532 ਮਨੂ ਸ਼ਰਮਾ ਆਰਓ ਇੰਸ਼ੋਰੈਂਸ ਬ੍ਰੋਕਰ ਨੇ। ਪਰ ਇਕੱਲੀ ਆਰਓ ਇੰਸ਼ੋਰੈਂਸ ਨਹੀਂ, ਇਹ ਹੋਮ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਹੈ, ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਹੈ, ਉਹ ਵੀ ਇਸ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਸੋ ਚਾਹੇ ਗੱਡੀ ਦੀ, ਕੰਮ ਕਾਰੋਬਾਰ ਦੀ, ਘਰ ਦੀ ਇੰਸ਼ੋਰੈਂਸ ਹੋਵੇ, ਮਨੂ ਸ਼ਰਮਾ ਸਾਰੀਆਂ ਮੇਜਰ ਕੰਪਨੀਆਂ ਡੀਲ ਕਰਦੇ ਨੇ, ਤੁਹਾਨੂੰ ਪੈਸੇ ਬਚਾਉਂਦੇ ਬਚਾਉਂਦੇ ਨੇ। 2899-952-9532 ਅਤੇ ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ, ਚਾਹੇ ਨੌਰਥ ਅਮੈਰੀਕਨ, ਚਾਹੇ ਯੂਰਪੀਅਨ, ਚਾਹੇ ਏਸ਼ੀਅਨ ਗੱਡੀ ਹੋਵੇ, ਜੇ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਸਰਟੀਫਾਈਡ ਮਕੈਨਿਕਸ ਤੋਂ, ਫਿਰ ANJ ਆਰਓ ਰਿਪੇਅਰ ਤੁਹਾਡੇ ਲਈ ਹਾਜ਼ਰ ਨੇ। ਸਾਡੀ ਬਾਈਆਂ ਦੀ ਬਹੁਤ ਹੀ ਵਧੀਆ ਦੁਕਾਨ ਆ, 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲ ਮੇਜਰ ਇੰਟਰਸੈਕਸ਼ਨ ਹੈ, ਹਾਈਵੇ 50 ਐਂਡ ਮੇਫੀਲ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਨਜ਼ਦੀਕ। 91 ਹੀਲੀ ਰੋਡ ਬੋਲਟਨ, ANJ ਆਰਓ ਰਿਪੇਅਰ, ਜਿੱਥੇ ਕਿ ਐਵਰੀ ਸਿੰਗਲ ਕਾਰ ਮੇਕ ਐਂਡ ਮਾਡਲ ਦੀ ਤਸੱਲੀ ਬਖਸ਼ ਰਿਪੇਅਰ ਮੁਰੰਮਤ ਕੀਤੀ ਜਾਂਦੀ ਆ, ਚਾਹੇ ਕੰਪਲੀਟ ਈਵਨ ਇੰਜਨ ਦਾ ਕੰਮ ਹੋਵੇ, ਸਸਪੈਂਸ਼ਨ ਦਾ ਕੰਮ ਹੋਵੇ, ਬ੍ਰੇਕਾਂ ਦਾ ਕੰਮ ਹੋਵੇ, ਐਗਜ਼ਾਸਟ ਰਿਪੇਅਰ, ਇਕੱਲੀ ਓਇਲ ਚੇਂਜ ਕਰਵਾਉਣੀ ਆ, ਫੁੱਲ ਸਰਵਿਸ ਕਰਵਾਉਣੀ ਆ, ਰਸਟ ਪਰੂਫ ਕਰਵਾਉਣੀ ਆ, ਨਵੇਂ ਟਾਇਰ ਪਵਾਉਣੇ ਆ, ANJ ਆਰਓ ਰਿਪੇਅਰ, ਤੁਹਾਡੀ ਬੋਲੀ ਬੋਲਦੇ ਨੇ, ਪੰਜਾਬੀ ਵੀ, ਹਿੰਦੀ ਵੀ, ਉਰਦੂ ਵੀ, ਇੰਗਲਿਸ਼ ਵੀ। 905-857-7596 91 ਹੀਲੀਓ ਬੋਲਟਨ, ਹਾਈਵੇ 50 ਐਂਡ ਮੇਫੀਲਡ ਨੀਅਰ ਹੋਮ ਡੀਪੋ, ਇਹ ਲੋਕੇਟਡ ਹਨ। ਇਸ ਟਾਈਮ 'ਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਸਿੰਘ। ਡਾਕਟਰ ਕੁਲਦੀਪ ਸਿੰਘ ਇਸ ਮੁਲਕ ਦੇ ਵਿੱਚ ਸ਼ਾਇਦ ਸਭ ਤੋਂ ਐਕਸਪੀਰੀਅੰਸਡ, 47 ਤੋਂ ਵੀ ਵੱਧ ਸਾਲ ਐਕਸਪੀਰੀਅੰਸਡ ਡਾਕਟਰ ਨੇ ਹੋਮਿਓਪੈਥੀ ਦੇ। ਅੰਦਾਜ਼ਾ ਲਾਓ 47 ਸਾਲਾਂ ਦੇ ਵਿੱਚ ਕਿੰਨੇ ਲੱਖਾਂ ਲੋਕਾਂ ਦਾ ਇਹਨਾਂ ਨੇ ਜੜ੍ਹ ਤੋਂ ਨੈਚੁਰਲ ਤਰੀਕੇ ਨਾਲ ਬਿਨਾਂ ਸਾਈਡ ਇਫੈਕਟ ਤੋਂ ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਨਾਲ ਇਲਾਜ ਕੀਤਾ।

0: Airport and Queen. Airport and Queen, ਜਿਹੜਾ ਵੱਡਾ Home Depot ਵਾਲਾ Plaza, 20 Maritime Ontario Boulevard, Unit Number 2. ਇਹ main floor ਤੇ ਹੀ ਹੈ ਇਹਨਾਂ ਦਾ ਦਫ਼ਤਰ. Number again, 647-818-0055. Dr. Saab, ਸਤਿ ਸ਼੍ਰੀ ਅਕਾਲ ਜੀ.
1: ਹਾਂਜੀ ਸਮਰਾਜ ਜੀ, ਤੁਹਾਨੂੰ ਤੇ ਸਾਰੇ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ.
0: ਕੀ ਬਣ ਰਿਹਾ ਡਾਕਟਰ ਸਾਹਿਬ?
1: ਹਾਂਜੀ ਸਮਰਾਜ ਜੀ, ਦੇਖੋ ਵਧੀਆ, ਕਿਰਪਾ ਮਹਾਰਾਜ ਜੀ. ਪਹਿਲਾਂ ਦੇਖੋ, ਮੇਰਾ ਨਾ ਕੰਮ ਹੈਗਾ ਕਿ ਮੈਂ ਚਾਹੁੰਦਾ ਕਿ ਹਰ ਬੰਦਾ ਠੀਕ ਹੋਵੇ, ਹਰ ਬੰਦਾ ਹੈਲਦੀ ਹੋਵੇ. ਠੀਕ ਹੈ, ਦੇਖੋ ਮੇਰੀ ਹੁਣ ਸੱਤਾ ਦੇਖੋ, ਮਹਾਰਾਜ ਦੀ ਕਿਰਪਾ, ਕੋਈ ਬਿਮਾਰੀ ਨੀ ਹੈਗੀ, ਸਾਰਾ ਕੁਝ. ਇਹੀ ਮੈਂ ਹਰ ਬੰਦੇ ਨੂੰ ਚਾਹੁੰਦਾ. ਦੇਖੋ ਜੀ, ਇਹ ਦੇਖੋ, ਕੋਈ ਨਾ ਬੰਦੇ ਛੋਟੀਆਂ ਛੋਟੀਆਂ ਬਿਮਾਰੀਆਂ ਲੈ ਕੇ ਸਫ਼ਰ ਕਰਦੇ ਰਹਿੰਦੇ ਨੇ. ਕਈ ਵਾਰੀ ਮੈਂ ਕੱਲ ਪਰਸੋਂ ਇੱਕ ਜਨਾਨੀ ਆਏ, ਉਹਦੇ ਪੇਨ ਹੋ ਰਹੀ ਸੀ. ਮੈਂ ਕਿਹਾ ਵੀ ਮੈਨੂੰ ਹਜੇ ਆ ਗਈ. ਮੈਂ ਕਿਹਾ ਬਤਾਓ, ਇਹ ਛੋਟੀ ਜਿਹੀ, ਕਿੰਨੇ ਸਾਲਾਂ ਨੂੰ ਤੁਸੀਂ ਪਰੇਸ਼ਾਨ ਹੋ? ਮੈਂ ਕਿਹਾ ਹੁਣੇ ਤੁਹਾਨੂੰ ਦਿਖਾਉਂਦਾ. ਠੀਕ ਹੈ, ਵਿਦਇਨ 10 ਮਿੰਟ ਉਹਨੂੰ ਪਤਾ ਲੱਗ ਗਿਆ. ਦੇਖੋ ਕਿੰਨੀ ਵਧੀਆ ਦਵਾਈ ਹੈ. ਦੇਖੋ ਠੀਕ ਹੋਣ ਨੂੰ ਟਾਈਮ ਲੱਗਦਾ, ਲੇਕਿਨ ਫੀਲ ਹੋ ਜਾਂਦਾ ਬੰਦੇ ਨੂੰ, ਹਾਂ ਵੀ ਮੈਂ ਬੈਟਰ ਹੋ ਰਿਹਾ. ਠੀਕ ਹੈ, ਇੱਦਾਂ ਹੁੰਦਾ. ਤਾਂ ਕਈ ਦੇਖੋ, ਬਿਮਾਰੀ ਚਾਹੇ ਛੋਟੀ ਹੋਵੇ ਬੜੀ ਹੋਵੇ, ਦੇਖੋ ਹਰ ਬਿਮਾਰੀ ਦਾ ਹੱਲ ਹੈਗਾ. ਤਾਂ ਇਮਪੋਸੀਬਲ ਜਿਹੜਾ ਸਿਮਰਾਜ ਜੀ ਵਰਡ ਬਣਿਆ, ਆਈ ਐਮ ਪੋਸੀਬਲ, ਇਹ ਵਰਡ ਤਾਂ ਹੀ ਬਣਿਆ. ਤਾਂ ਕੋਈ ਬਿਮਾਰੀ ਦੁਨੀਆਂ 'ਚ ਇਹੋ ਜਿਹੀ ਨਹੀਂ ਹੈਗੀ ਜਿਹੜੀ ਨਹੀਂ ਠੀਕ ਹੋ ਸਕਦੀ. ਹਰ ਬਿਮਾਰੀ ਠੀਕ ਹੋ ਸਕਦੀ. ਈਵਨ ਸਾਡੇ ਕੋਲ ਕੈਂਸਰ ਦੀ ਵੀ ਬਿਮਾਰੀਆਂ ਦਵਾਈ ਹੈਗੀ ਹੈ. ਮੈਂ ਤੁਹਾਨੂੰ ਹੁਣ ਇੱਕ ਬੰਦੇ ਲੇਡੀ ਦੀ ਮੈਂ ਗੱਲ ਸੁਣਾਉਣਾ ਤੁਹਾਨੂੰ. ਮੇਰਾ ਪੁਰਾਣਾ ਹੀ ਪੇਸ਼ੈਂਟ ਹੈ, ਉਹਦੇ ਨਾ ਉਹਨੇ ਮਦਰ ਦਾ ਹਾਰਟ ਫੇਲ ਹੋ ਗਿਆ. ਉਹਦੇ ਬੇਟੇ ਦਾ ਵਿਆਹ ਸੀਗਾ. ਉਹ ਕਹਿੰਦਾ, ਡਾਕਟਰ ਬਤਾਓ ਮੇਰੇ, ਸਾਡੇ ਤਾਂ ਸਭ ਕੁਝ ਵਿੱਚੇ ਰਹਿ ਜਾਣਾ. ਉਹ ਮੇਰੇ ਖਿਆਲ ਮੈਂ ਦਵਾਈ ਦਿੱਤੀ, ਅੱਜ ਕੱਲ੍ਹ 7-8 ਮਹੀਨੇ ਨੇ, ਅੱਜ ਤੱਕ ਠੀਕ ਹੈਗੀ ਹੈ. ਠੀਕ ਹੈ, ਮੈਂ ਮੈਨੂੰ ਆ ਸਕਦਾ ਬੰਦੇ ਨਾਲ ਉਹਦੇ ਨਾਲ? ਠੀਕ ਹੈ, ਬਿਲਕੁਲ ਠੀਕ ਹੈ, ਬਿਲਕੁਲ ਵਧੀਆ, ਸਾਲ ਟੁੱਟ ਸਾਰ ਕੁਝ ਠੀਕ ਹੈਗਾ. ਤਾਂ ਇਸ ਕਰਕੇ ਚਿੰਤਾ ਨਹੀਂ ਕਰਨੀ. ਕੋਈ ਵੀ ਪ੍ਰੋਬਲਮ ਹੈਗੀ ਹੈ, ਐਂਗਜਾਇਟੀ ਹੈ, ਡਿਪਰੈਸ਼ਨ ਹੈ, ਤੁਹਾਨੂੰ ਪੇਟ ਦਾ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਸਥਮਾ ਹੈਗਾ, ਤੁਹਾਨੂੰ ਐਲਰਜੀ ਹੈਗੀ ਕਿਸੇ ਤਰ੍ਹਾਂ ਦੀ, ਐਂਗਜਾਇਟੀ ਹੋ ਗਈ, ਡਿਪਰੈਸ਼ਨ ਹੋ ਗਿਆ, ਆਰਥਰਾਈਟਿਸ ਹੈਗੀ ਹੈ. ਫਿਰ ਆਰਥਰਾਈਟਿਸ ਇੱਕ ਮੈਡੀਕਲ ਵਰਡ ਹੈ, ਐਵੇਂ 100 ਤਰ੍ਹਾਂ ਦੀ ਆਰਥਰਾਈਟਿਸ, ਛੋਟੀ ਛੋਟੀ ਪੇਨ ਦੇ ਕਰਕੇ ਉਹ ਗੋਲੀਆਂ ਟਾਫੀ ਮੰਗਣ ਖਾਈ ਜਾਂਦੇ ਨੇ ਉੱਦਾਂ ਹੀ. ਠੀਕ ਹੈ, ਐਗਜ਼ਮਾ ਹੋ ਗਿਆ, ਸੋਰਾਇਸਿਸ ਹੋ ਗਿਆ, ਕੋਲੋਮੈਰੀ ਹੋ ਗਈ, ਉਹ ਬੱਚਿਆਂ ਦਾ ਆਟਿਜ਼ਮ, ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ, ਆਟੋਮਿਊਨ ਡਿਜ਼ੀਜ਼ ਹੈਗੀਆਂ ਨੇ, ਪਾਰਕਿੰਸਨ ਹੈ, ਮਲਟੀ ਫੈਟੀ ਲੀਵਰ ਹੈਗਾ. ਜਿਵੇਂ ਇਹ ਹਰ ਬਿਮਾਰੀ ਦਾ ਇਲਾਜ ਹੋਮੋਪੈਥੀ ਦੇ ਵਿੱਚ ਹੈਗਾ. ਮੇਰਾ ਨੰਬਰ 647-818-0055-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ. ਸਮਰਾ ਜੀ, ਦੇਖੋ ਇੱਦਾਂ, ਮੈਂ ਪੜ੍ਹਿਆ ਲਿਖਿਆ ਡਾਕਟਰ, ਜਿਹੜੀ ਸਾਡੀ ਪੜ੍ਹਾਈ ਹੁੰਦੀ ਹੈ ਇਕੁਅਲ ਟੂ ਫੈਮਿਲੀ ਡਾਕਟਰ ਹੈਗੀ ਹੈ. ਸਰ ਜਿਹੜੇ ਸਬਜੈਕਟ ਉਹਨਾਂ ਨੂੰ ਪੜ੍ਹਾਏ ਜਾਂਦੇ ਨੇ ਸੇਮ ਸਬਜੈਕਟ ਅਸੀਂ ਪੜ੍ਹੇ ਹੋਏ ਨੇ, ਲੇਕਿਨ ਦਵਾਈਆਂ ਦਾ ਸਾਡੀ ਕਿਤਾਬਾਂ ਅੱਡ ਹੁੰਦੀਆਂ ਨੇ. ਬਾਕੀ ਜਿਹੜੇ ਸਬਜੈਕਟ ਹੁੰਦੇ ਸਾਰੇ ਸੇਮ ਉਹੀ ਹੁੰਦੇ ਨੇ ਸਾਡੇ. ਐਨਾਟੋਮੀ, ਫਿਜ਼ੀਓਲੋਜੀ, ਮਿਡਵਾਈਫਰੀ, ਗਾਇਨੀਕੋਲੋਜੀ, ਠੀਕ ਹੈ, ਸਰਜਰੀ ਵੀ ਪੜ੍ਹੀ ਹੋਈ ਹੈ ਮੈਂ, ਹਰ ਸਬਜੈਕਟ ਸਾਡੇ ਕੋਲ ਹੁੰਦਾ. ਤਾਂ ਚਿੰਤਾ ਨਹੀਂ ਕਰਨੀ, ਬਸ ਮੇਰੇ ਕੋਲ ਆਉਣਾ, ਮੈਂ ਜ਼ਰੂਰ ਤੁਹਾਡਾ ਹੱਲ ਮਿਲੇਗਾ ਤੁਹਾਨੂੰ. ਹੁਣ ਮੈਂ ਤਾਂ ਇੱਕ ਬਿਮਾਰੀ, ਐਂਗਜਾਇਟੀ, ਡਿਪਰੈਸ਼ਨ, ਨੀਂਦ, ਇਹ 90% ਬਿਮਾਰੀਆਂ ਸਿਮਰਾ ਜੀ ਇਹਦੇ ਕਰਕੇ ਹੁੰਦੀਆਂ ਨੇ. ਠੀਕ ਹੈ, ਤੋ ਬੰਦੇ ਨੂੰ ਨੀਂਦ ਜੇ ਪ੍ਰੋਪਰ ਨਹੀਂ ਆਉਂਦੀ, ਜਿਹੜੀ ਨੀਂਦ ਤੁਹਾਨੂੰ 14 ਮਿੰਟ ਦੇ ਅੰਦਰ ਪੈਂਦੇ ਆ ਜਾਣੀ ਚਾਹੀਦੀ ਹੈ. ਜੇ ਤੁਸੀਂ ਪਾਸੇ ਮਾਰਦੇ ਰਹਿੰਦੇ ਹੋ, ਇਟ ਮੀਨਸ ਇਨ ਫਿਊਚਰ ਤੁਹਾਨੂੰ ਬਿਮਾਰੀਆਂ ਲੱਗਣੀਆਂ ਨੇ. ਤੋ ਤੁਹਾਨੂੰ ਨੀਂਦ ਨਹੀਂ ਆਉਂਦੀ, ਐਂਗਜਾਇਟੀ ਹੈਗੀ, ਚਿੰਤਾ ਹੈਗੀ ਹੈ, ਸਟ੍ਰੈਸ ਹੈਗੀ, ਪ੍ਰੋਬਲਮ. ਕੋਈ ਐਂਗਜਾਇਟੀ ਦੇਖੋ ਕਈ ਤਰ੍ਹਾਂ ਦੀ ਹੁੰਦੀ ਹੈ, ਪੈਨਿਕ ਡਿਸਆਰਡਰ ਹੈਗਾ, ਵੱਡੇ ਵੱਡੇ ਚੈਸਟ ਪੇਨ ਹੋ ਗਿਆ, ਸਵੈਟਿੰਗ ਹੋ ਗਈ, ਸੋਸ਼ਲ ਐਂਗਜਾਇਟੀ, ਫੋਬੀਆ, ਤੁਸੀਂ ਹਾਈਟ 'ਤੇ ਜਾਂਦੇ ਹੋ ਉਹਦੇ ਕਰਕੇ ਐਂਗਜਾਇਟੀ, ਜਨਰਲ ਐਂਗਜਾਇਟੀ, ਜੋ ਛੋਟੀ ਛੋਟੀ ਗੱਲਾਂ ਨੂੰ ਚੜ੍ਹ ਜਾਂਦੇ ਹੋ, ਇਹ ਵੀ ਐਂਗਜਾਇਟੀ ਹੈ. ਤਾਂ ਜੇ ਤੁਸੀਂ ਇਹਦਾ ਟ੍ਰੀਟਮੈਂਟ ਨਹੀਂ ਕਰਦੇ, ਫਿਰ ਤੁਹਾਨੂੰ ਡਿਪਰੈਸ਼ਨ ਹੋਏਗਾ, ਸੈਡ ਹੋਵੇਗੇ, ਇਰੀਟੇਬਲ ਹੋਵੇਗੇ, ਥਕਾਵਟ ਹੋਏਗੀ, ਤੁਹਾਨੂੰ ਭੁੱਖ ਨਹੀਂ ਲੱਗੇਗੀ, ਈਵਨ ਕਿ ਸੁਸਾਈਡਲ ਥਾਟ ਹੋਣਗੇ, ਸੁਸਾਈਡ ਵੀ ਲੋਕ ਕਰ ਲੈਂਦੇ ਨੇ. ਤੋ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, 647-818-0055-647-818-0055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਨੇ. ਦੇਖੋ ਆਪਾਂ ਸਿਮਰਾ ਜੀ ਇੰਨਾ ਕੁਛ ਕਹਿੰਦੇ ਹਾਂ ਕਿ ਹਾਂ ਪਰਮਿਟ ਲੈ ਕੇ, ਤਾਂ ਵੀ ਲੋਕ ਆ ਜਾਂਦੇ ਨੇ, ਤੁਰਦੇ ਫਿਰਦੇ ਆ ਜਾਂਦੇ ਨੇ, ਲੇਕਿਨ ਪਰਮਿਟ ਲੈ ਕੇ ਆਊਂਗਾ, ਪੂਰਾ ਟਾਈਮ ਦੇਵਾਂਗੇ, ਪੂਰਾ. ਦੇਖੋ ਕੋਈ ਤਮਾਸ਼ਾ ਤਾਂ ਹੈ ਨਹੀਂ ਇਹ, ਆਪਾਂ ਜੇ ਚਾਹੁੰਦੇ ਹਾਂ ਕਿ ਹਰ ਬੰਦਾ ਠੀਕ ਹੋਵੇ. 647-818-0055-647 818-0505 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਸਿਮਰਾਜ,
0: ਥੈਂਕ ਯੂ ਵੈਰੀ ਮਚ। ਦੋਸਤੋ ਤੁਸੀਂ ਵੀ ਜ਼ਰੂਰ

ਹੋਰ ਗੱਲਬਾਤ ਕਰੋ ਡਾਕਟਰ ਕੁਲਦੀਪ ਸਿੰਘ ਨਾਲ, ਕਿਉਂ 47 ਈਅਰਸ ਕੋਈ ਮਜ਼ਾਕ ਨਹੀਂ, 47 ਤੋਂ ਵੀ ਵੱਧ ਸਾਲ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ, 47 ਪਲੱਸ ਈਅਰਸ, ਲੱਖਾਂ ਹੀ ਇਹਨਾਂ ਦੇ ਹੁਣ ਐਨ ਬਿਲਕੁਲ ਕੈਮ ਠੀਕ ਠਾਕ ਹੋ ਚੁੱਕੇ ਨੇ ਪੇਸ਼ੈਂਟਸ. ਕਾਲ 647-818-0055, 647-818-0055, ਅਪਾਇੰਟਮੈਂਟ ਬੁੱਕ ਕਰੋ, ਜਾ ਕੇ ਇਹਨਾਂ ਨੂੰ ਮਿਲੋ ਬ੍ਰੈਂਪਟਨ ਦੇ ਵਿੱਚ ਏਅਰਪੋਰਟ 'ਤੇ, ਕੁਈਨ ਦੀ ਨੁੱਕਰ 'ਤੇ, 20 ਮੈਰੀਟਾਈਮ ਇੰਟੀਰੀਅਰ ਬੁਲਵਰਡ, ਯੂਨਿਟ ਨੰਬਰ 2, ਹੋਮ ਡੀਪੂ ਵਾਲੇ ਪਲਾਸ ਦੇ ਵਿੱਚ. ਦੋਸਤੋ ਕੱਲ US ਟਰੇਡ ਰੈਪਰਜੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ ਸੀ ਕਿ ਭਾਵੇਂ ਉਹ ਅਤੇ ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਬਿਹਾਈਂਡ ਦ ਸੀਨਸ ਇੱਕ ਦੂਜੇ ਨਾਲ ਗੱਲਬਾਤ ਤੱਕ ਕਰ ਰਹੇ ਨੇ, ਫਿਰ ਵੀ ਕੋਈ ਵੀ ਅਫਿਸ਼ਲ ਟਰੇਡ ਨੈਗੋਸ਼ੀਏਸ਼ਨ ਜਾਂ ਚੈਨਲ ਆਫ ਨੈਗੋਸ਼ੀਏਸ਼ਨ ਬਿਲਕੁਲ ਵੀ ਨਹੀਂ ਖੁੱਲ੍ਹਾ ਹੈ ਜਾਂ ਹੋ ਰਿਹਾ ਹੈ ਦੋਨੇ ਮੁਲਕਾਂ ਦੇ ਆਪਸ ਦੇ ਵਿੱਚ. ਅਤੇ ਕੱਲ੍ਹ ਹੀ ਜਦੋਂ ਕੈਨੇਡਾ ਨੇ ਆਪਣੇ ਕਾਊਂਟਰ ਟੈਰਿਫਸ ਰਿਟੈਲੀਟੋਰੀ ਮੈਜਰਸ ਪੇਸ਼ ਕੀਤੇ, ਨਾਲ ਦੀ ਨਾਲ ਹੀ US ਦੇ ਵੱਲੋਂ ਹੋਰ ਕੈਨੇਡੀਅਨ ਗੁੱਡਸ ਦੇ ਰਿਟੈਲੀਟੋਰੀ ਟੈਰਿਫਸ ਅਤੇ ਈਵਨ ਬੈਨ ਪੇਸ਼ ਕੀਤੇ ਗਏ ਨੇ. ਅੱਜ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਏਵ ਨੇ ਅਪੇਰੈਂਟਲੀ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਨਾਲ ਹੀ ਸਲਾਹ ਕਰਕੇ ਜਾਂ ਤਾਂ ਪੁੱਛ ਕੇ ਜਾਂ ਤਾਂ ਦੱਸ ਕੇ ਬਲੈਸਿੰਗ ਹੀ ਕਰਨੀ ਸਰਕਾਰ ਦੀ ਲੈ ਕੇ ਪੀਅਰ ਪੋਲੀਏਵ ਪਹੁੰਚ ਗਿਆ ਹੈ ਨਿਊਯਾਰਕ ਦੇ ਵਿੱਚ, ਜਿੱਥੇ ਕਿ ਉਹ 25th ਐਨਵਰਸਰੀ ਆਫ ਦ ਸਪਟੈਂਬਰ 11 ਟੈਰਰਿਸਟ ਅਟੈਕਸ ਦੀਆਂ ਕੁਝ ਸੇਰੇਮੋਨੀਜ਼ ਅਟੈਂਡ ਕਰੂਗਾ, ਕੁਝ ਬਿਜ਼ਨਸ ਮੀਟਿੰਗਸ ਅਟੈਂਡ ਕਰੂਗਾ ਅਤੇ ਬਿਜ਼ਨਸਿਸ ਨੂੰ ਹੀ ਮਨਾਊਗਾ ਕਿ ਯਾਰ ਆਪਦੇ ਬਾਬੇ ਟਰੰਪ ਨੂੰ ਕਹੋ ਕਿ ਠੰਡਾ ਹੋ ਜਾਵੇ, ਗਰਮਾ ਗਰਮ ਇੰਨਾ ਮੁੱਦਾ ਠੰਡਾ ਹੋ ਜਾਵੇ, ਨੈਗੋਸ਼ੀਏਸ਼ਨ ਫਿਰ ਤੋਂ ਹੋ ਜਾਣ ਦੋਨੇ ਮੁਲਕ ਦੇ ਭਲੇ ਦੇ ਲਈ. ਅਤੇ ਇੱਕ ਸਾਡੇ ਮੁਲਕ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਯੂਨੀਅਨ ਹੈ, ਉਹਨਾਂ ਦੀ ਜਿਹੜੀ ਇੱਕ ਲੀਡਰ ਹੈ ਅਨਫੋਰਚੁਨੇਟਲੀ ਪਾਗਲ ਹੀ ਲੱਗਦੀ ਹੈ, ਉਹਨੇ ਅੱਜ ਕਿਹਾ ਹੈ, ਮਾਰਕ ਕਾਰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੇ ਵੀ ਕੈਨੇਡਾ ਨੂੰ ਛੱਡ ਕੇ ਅਮੈਰੀਕਾ ਨੂੰ ਭੱਜਦੇ ਬਿਜ਼ਨਸਿਸ ਨੇ ਉਹਨਾਂ ਨੂੰ ਤੁਸੀਂ ਫੀਨਲਾਈਜ਼ ਕਰੋ, ਫਾਈਨ ਕਰੋ. ਕਹਿੰਦੀ ਆ ਕਿ 1984 ਦਾ ਇੱਕ ਬਣਿਆ ਹੋਇਆ ਕਾਨੂੰਨ ਆ, ਉਹ 'ਚ ਮਾੜੀ ਮੋਟੀ ਚੇਂਜ ਕਰਕੇ ਅਮੈਂਡਮੈਂਟ ਪੇਸ਼ ਕਰਕੇ ਤੁਸੀਂ ਲੱਖਾਂ ਕਰੋੜਾਂ ਕਢਾ ਸਕਦੇ ਹੋ. ਯਾਰ ਜੇ ਹੁਣ ਮੁਲਕ ਨੂੰ ਹੀ ਛੱਡ ਰਹੇ ਨੇ, ਅਮੈਰੀਕਾ ਜਾ ਰਹੇ ਨੇ ਟੈਰਿਫਸ ਤੋਂ ਬਚਣ ਲਈ, ਫਿਰ ਤੁਹਾਨੂੰ ਕੀ ਭੂਣ ਦੇਣਾ, ਕਿੱਥੋਂ ਫਾਈਨ ਪੇ ਕਰ ਦੇਣਗੇ, ਮੇਕਸ ਨੋ ਸੈਂਸ ਐਟ ਆਲ. ਸੋ ਇਹ ਤਾਂ ਬੀਬੀ ਕਲੀਅਰਲੀ ਆਪਦੇ ਹੀ ਯੂਨੀਅਨ ਨੂੰ ਹੀ ਰਾਇਲ ਅਪ ਕਰਨ ਲਈ ਕਿ ਅਸੀਂ ਕੁਛ ਕਰ ਰਹੇ ਹਾਂ, ਦਿਖਾਉਣ ਦੇ ਲਈ ਮੇਨਸਟ੍ਰੀਮ ਮੀਡੀਆ ਵਿੱਚ ਅਸੀਂ ਕੁਛ ਕਰ ਰਹੇ ਹਾਂ, ਜਦੋਂ ਕੱਖ ਹੀ ਨਹੀਂ ਕਰ ਸਕਦੇ, ਲਿਟਰਲੀ ਕੁਛ ਵੀ ਨਹੀਂ, ਆਂਡੇ ਦੇਣ ਤੋਂ ਬਗੈਰ ਕੁਛ ਕਰ ਹੀ ਨਹੀਂ ਸਕਦੇ, ਉੱਦਾਂ ਹੀ ਦਿਮਾਗ ਆਪਦਾ ਵਰਤਣਾ ਹੈ ਨਹੀਂ. ਕਹੀ ਜਾਂਦੇ ਆ ਕਿ ਤੁਸੀਂ ਜਾ ਕੇ ਕੈਨੇਡਾ ਨੂੰ ਛੱਡਣ ਵਾਲੀਆਂ ਕੰਪਨੀਜ਼ ਨੂੰ ਫਾਈਨ ਕਰੋ, ਮੇਕ ਇਟ ਵਰਕ, ਦਿਖਾਓ ਕਰਕੇ ਤਾਂ ਦਿਖਾਓ. ਸੋ ਇਹ ਹੁਣ ਹੋਰ ਵੀ ਬਿਜ਼ਨਸਿਸ ਨੂੰ ਕੈਨੇਡਾ ਦੇ ਵਿੱਚ ਇਨਵੈਸਟ ਕਰਨ ਤੋਂ, ਐਕਸਪੈਂਡ ਕਰਨ ਤੋਂ, ਈਵਨ ਕੰਮ ਕਰਨ ਤੋਂ ਵੀ ਡਰਾ ਰਹੇ ਨੇ. ਨੋਬਡੀ ਇਜ਼ ਗੋਇੰਗ ਟੂ ਵਾਂਟ ਟੂ ਕਮ ਹੇਅਰ ਜੇ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਨੇ, ਬਣਨੇ ਹੈ ਨਹੀਂ ਵੈਸੇ, ਪਰ ਤੁਹਾਨੂੰ ਖਬਰ ਤਾਂ ਦੱਸ ਦਿੰਦੇ ਹਾਂ. ਸੋ ਕੱਲ੍ਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 5 ਐਗਜ਼ੈਕਟਿਵ ਆਰਡਰ ਸਾਈਨ ਕੀਤੇ ਜੋ ਕਿ ਇਫੈਕਟਿਵ ਹੋਣਗੇ ਸਪਟੈਂਬਰ 29, 2026 ਤੋਂ ਅੱਗੇ, ਬਾਏ ਦ ਐਂਡ ਆਫ ਦ ਮੰਥ, ਜਿਹਦੇ ਨਾਲ ਕੈਨੇਡੀਅਨ ਕੰਪਨੀਜ਼ ਨੂੰ US ਗਵਰਨਮੈਂਟ ਕੰਟਰੈਕਟਸ, ਪ੍ਰੋਕਿਊਰਮੈਂਟ ਕੰਟਰੈਕਟਸ 'ਤੇ ਕੈਨੇਡੀਅਨ ਓਰਿਜਿਨ ਪ੍ਰੋਡਕਟਸ, ਜੋ ਕੁਛ ਵੀ ਕੈਨੇਡਾ 'ਚ ਬਣਾਇਆ ਜਾਂਦਾ ਹੈ, ਜੇਕਰ ਉਹ ਅਮੈਰੀਕਨ ਸਰਕਾਰ ਕਹਿੰਦੀ ਹੈ ਕਿ ਸਾਨੂੰ ਆਹ ਐਕਸ ਪ੍ਰੋਡਕਟ ਚਾਹੀਦਾ ਹੈ, ਪਰ ਜੇ ਉਹ ਪ੍ਰੋਡਕਟ ਕੈਨੇਡਾ 'ਚ ਬਣਾਇਆ ਜਾਂਦਾ ਹੈ, ਖਰੀਦਿਆ ਨਹੀਂ ਜਾਊਗਾ ਅਮੈਰੀਕਨ ਸਰਕਾਰ ਦੇ ਵੱਲੋਂ, ਅਤੇ ਐਸਟੀਮੇਟਿਡ $50 billion, billion with a B, $50 billion ਦਾ ਹਰੇਕ ਸਾਲ ਦਾ ਹੁਣ ਕੈਨੇਡੀਅਨ ਕੰਪਨੀਜ਼ ਐਂਡ ਫਰਮਸ ਨੂੰ ਘਾਟਾ ਪੇਸ਼ ਹੋਣਾ ਹੈ ਵਿਥ ਦਿਸ ਸਟ੍ਰੋਕ ਆਫ ਅ ਪੈਨ ਐਗਜ਼ੈਕਟਿਵ ਆਰਡਰ ਦੇ ਨਾਲ. ਨਾਲੇ ਕਈ ਕੈਨੇਡੀਅਨ ਗੁੱਡਸ ਨੂੰ ਵੀ US ਤੱਕ ਇੰਪੋਰਟ ਕਰਨ ਤੋਂ ਵੀ ਸਿੱਧਾ ਬੈਨ ਕੀਤਾ ਜਾ ਰਿਹਾ ਹੈ, ਜਿਵੇਂ ਕਿ ਕੁਛ ਕੈਨੇਡੀਅਨ ਦਾਰੂ, ਰਾਏ, gin, vodka, tequila, brandy, vermouth, rum, wine, cider, malt beer, non-alcoholic beer. Kuch dairy products, jimme ke whey protein concentrates and fluids, te kuch motorcycles and mopeds too. Haje tak, harani wali gal eh hai, millions of Canadians lagda hai, ke Canada saade naalo koi 12, 13, 14 guna jyada baddi jehdi economy hai US nu, jinu assi 70% to vi jyada apna banaya janda samaan har ek saal vechde aa rahe aa.
ਸਮਹਾਉ ਅਸੀਂ ਟ੍ਰੇਡ ਵਾਰ ਜਿੱਤ ਲੈਣੀ ਆ। ਐਲਬੋ ਅਪ ਰੱਖੀ ਰੱਖੋ ਦੋਸਤੋ, ਕਿਉਂਕਿ ਇੱਕ ਪੈਨ ਦੇ ਹੀ ਸਟਰੋਕ ਦੇ ਨਾਲ ਐਗਜ਼ੈਕਟਿਵ ਜਿਹੜੇ ਆਰਡਰ ਸਾਈਨ ਕਰਨ ਨਾਲ ਕੱਲ੍ਹ ਬਾਬੇ ਟਰੰਪ ਨੇ ਕੈਨੇਡਾ ਦਾ ਕੰਪਨੀਜ਼ ਦਾ 50 ਬਿਲੀਅਨ ਪਲੱਸ ਦਾ ਨੁਕਸਾਨ ਕਰ ਦਿੱਤਾ ਹੈ। ਕਿੱਥੋਂ ਜਿੱਤ ਲਉਂਗੇ ਯਾਰ, ਦਿਮਾਗ ਹੀ ਨਹੀਂ ਵਰਤਦੇ ਇੱਥੇ ਲੋਕ। ਨਾਲ ਦੀ ਨਾਲ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਐਗਜ਼ੈਕਟਿਵ ਆਰਡਰ ਦੇ ਰਾਹੀਂ September 15, 2026 ਤੋਂ ਅੱਗੇ, ਯਾਨੀ ਕਿ ਹੁਣ ਤੋਂ 6 ਦਿਨ ਬਾਅਦ, ਕੈਨੇਡਾ ਤੋਂ ਲੈ ਕੇ ਯੂ ਐਸ ਤੱਕ ਇੰਪੋਰਟ ਕੀਤੇ ਜਾਂਦੇ ਅਲੂਮੀਨਮ ਬਾਰਸ, ਰੋਡਸ, ਬੈਂਬੂ ਫਰਨੀਚਰ, ਪੇਪਰ ਪ੍ਰੋਡਕਟਸ, ਵੁੱਡ ਪ੍ਰੋਡਕਟਸ, ਡੈਸਕਸ, ਲੈਂਪਸ, ਗੋਲਫ ਕਾਰਟਸ, ਆਇਰਨ ਕਾਲਮਸ ਟਿਊਬਿੰਗ, ਸਟੀਲ ਕਾਲਮਸ ਟਿਊਬਿੰਗ ਅਤੇ ਮੈਟਰਸਿਸ 'ਤੇ ਵੀ ਟੈਰਿਫਸ ਨੂੰ 50% ਤੱਕ ਵਧਾਉਣਾ ਹੈ ਅੱਜ ਤੋਂ 6 ਦਿਨਾਂ ਬਾਅਦ। ਇੱਕ ਯੂ ਐਸ ਟ੍ਰੇਡ ਅਫੀਸ਼ਲ ਨੇ ਕੈਨੇਡੀਅਨ ਪ੍ਰੈਸ ਨੂੰ ਅਨੋਨਮਸਲੀ ਦੱਸਿਆ ਹੈ ਕਿ ਯਾਦ ਰੱਖੋ, ਕੈਨੇਡੀਅਨ ਸਰਕਾਰ ਨੇ ਹੀ ਪ੍ਰੈਸੀਡੈਂਟ ਅਸੂਲ ਸੈੱਟ ਕੀਤਾ ਹੈ ਕਿ ਉਹ ਅਮੇਰੀਕਨ ਗੁੱਡਸ ਦੇ ਇੰਪੋਰਟੇਸ਼ਨ ਜਾਂ ਸੇਲ ਨੂੰ ਬੈਨ ਕਰਨਗੇ। ਇਹ ਕੋਈ ਨਵੀਂ ਗੱਲ ਨਹੀਂ, ਕੈਨੇਡਾ ਨੇ ਹੀ ਸ਼ੁਰੂ ਕੀਤੀ ਹੈ ਪਿਛਲੇ ਸਾਲ। ਯੂ ਐਸ ਉਹੀ ਕੰਮ ਕਰ ਰਿਹਾ ਹੈ ਜੋ ਹੁਣ ਤੱਕ ਕੈਨੇਡਾ ਕਰ ਚੁੱਕਿਆ ਹੈ ਇਸ ਟ੍ਰੇਡ ਵਾਰ ਦੇ ਵਿੱਚ। ਅਫਕੋਰਸ ਸਾਨੂੰ ਪਤਾ ਹੈ ਇਹ ਸੋ ਕਾਲਡ ਅਨਜਸਟੀਫਾਈਡ, ਅਨਵਾਰੰਟਿਡ, ਅਨਨੈਸੈਸਰੀ ਟੈਰਿਫ ਵਾਰ ਸ਼ੁਰੂ ਕੀਤੀ ਗਈ ਹੈ ਅਮੇਰੀਕਾ ਦੇ ਵੱਲੋਂ, ਪਰ ਅਮੈਰੀਕਾ ਨੇ ਇਕੱਲੇ ਕੈਨੇਡਾ ਨੂੰ ਸਿੰਗਲ ਆਊਟ ਕੀਤਾ ਨਹੀਂ, ਪੂਰੀ ਦੁਨੀਆ ਨੂੰ ਸਿੰਗਲ ਆਊਟ ਕੀਤਾ ਹੈ। ਅਤੇ ਜਿਹੜਾ ਆਹ ਪ੍ਰੈਸੀਡੈਂਟ ਸੈੱਟ ਕੀਤਾ ਗਿਆ ਹੈ ਆਫ ਬੈਨਿੰਗ ਐਲਕੋਹੋਲ ਐਕਸੈਟਰਾ ਐਕਸੈਟਰਾ, ਇਹ ਤਾਂ ਕੈਨੇਡਾ ਨੇ ਹੀ ਸ਼ੁਰੂ ਕੀਤਾ ਹੈ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਲੈਵਲ 'ਤੇ। ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਨੇ ਸਾਫ ਕਿਹਾ ਹੈ ਕਿ ਇਹ ਯੂ ਐਸ ਐਸਕਲੇਸ਼ਨ ਇੱਕ ਨੈਚੁਰਲ ਕੌਨਸੀਕੁਐਂਸ ਹੈ। ਕੈਨੇਡਾ ਦੇ ਕੱਲ੍ਹ ਹੀ 900 ਅਮੇਰੀਕਨ ਗੁੱਡਸ ਇੰਪੋਰਟਸ ਕੈਨੇਡਾ 'ਤੇ 15-25 ਤੋਂ ਲੈ ਕੇ 50% ਦੇ ਕਾਊਂਟਰ ਟੈਰਿਫ ਲਾਉਣ ਦੇ ਨਾਲ, ਅਤੇ ਉਹਨੇ ਇਨਸਿਸਟ ਕੀਤਾ ਹੈ ਕਿ ਮਾਰਕ ਕਾਰਨੀ ਸੈਂਸਲੈਸ ਰਿਟੈਲੀਏਸ਼ਨ, ਬਿਨਾਂ ਸੋਚਣ ਤੋਂ ਸਮਝਣ ਤੋਂ ਸੈਂਸਲੈਸ ਰਿਟੈਲੀਏਸ਼ਨ ਜਾਣ ਬੁੱਝ ਕੇ ਚੂਜ਼ ਕਰ ਰਿਹਾ ਹੈ ਇੱਕ ਨੀਅਰ ਫਾਈਨਲ ਡੀਲ ਦੀ ਆਪਸ਼ਨ ਨੂੰ ਇਨਕਾਰ ਕਰਕੇ। ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ ਇਟਸ ਅਨਹਿੰਜਡ, ਯਾਨੀ ਕਿ ਪਾਗਲਪਾਨੀ ਆ, ਦਿਮਾਗੀ ਤੌਰ 'ਤੇ ਹਿੱਲਿਆ ਹੀ ਹੋਣਾ ਕੰਮ ਹੈ। ਅਨਹਿੰਜ ਦਾ ਮਤਲਬ ਇਹੀ ਹੁੰਦਾ ਹੈ ਕਿ ਬੰਦਾ ਦਿਮਾਗੀ ਤੌਰ 'ਤੇ ਬਿਲਕੁਲ ਵੀ ਨਹੀਂ ਸੈੱਟ ਹੈਗਾ ਜੇਕਰ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਹੈ। ਇਟਸ ਅਨਹਿੰਜਡ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਦੋਨੇ ਮੁਲਕਾਂ ਦੀ ਟੈਰਿਫ ਡਿਸਪਿਊਟ ਨੂੰ ਇੱਕ ਅਸਲੀ ਵਾਰ, ਲੜਾਈ ਬਣਾ ਦਿੱਤੀ ਆ, ਕਹਿ ਕੇ ਦੈਟ ਵੀ ਬੀਨ ਅਟੈਕਡ, ਵੀਅਰ ਇਨ ਵਾਰ। ਅਸਲ ਦੇ ਵਿੱਚ ਇਹਨੇ ਕਿਹਾ ਯੂ ਐਸ ਦੇ ਲਈ ਤਾਂ ਇਹ ਇੱਕ ਮੁੱਕਾ ਵੀ ਨਹੀਂ ਹੈਗਾ, ਇਹ ਤਾਂ ਬੰਬ ਬੁੰਬ ਸਿੱਟਣ ਦੀ ਗੱਲਬਾਤ ਕਰ ਰਿਹਾ ਕਾਰਨੀ, ਇਟਸ ਅ ਵਾਰ। ਇਹ ਕਹਿੰਦਾ ਮੁੱਕਾ ਤੱਕ ਵੀ ਨਹੀਂ, ਇਹ ਲੜਾਈ ਧੱਕੇ ਤੱਕ ਵੀ ਨਹੀਂ, ਪੁਸ਼ ਕਰਨ ਤੱਕ ਵੀ ਨਹੀਂ ਹੈਗੀ ਗੱਲਬਾਤ। ਕਹਿੰਦਾ ਕਿ ਇਹ ਸਿਰਫ ਬਿਜ਼ਨਸ ਹੈ, ਸਿੰਪਲ ਇਕਨੋਮਿਕਸ ਹੈ, ਗੋ ਫਿਗਰ। ਫਿਲਹਾਲ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲੌਂਕ ਨੇ ਕਿਹਾ ਕਿ ਫੈਡਰਲ ਸਰਕਾਰ ਇਹਨਾਂ ਨਵੇਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਮੈਜ਼ਰਸ ਅਤੇ ਅੱਜ ਹੀ ਪੇਸ਼ ਕੀਤੇ ਗਏ ਬੈਨਸ ਅਤੇ ਨਵੇਂ 15 ਤਰੀਕ ਨੂੰ ਅਤੇ 29 ਤਰੀਕ ਨੂੰ ਸਪਟੈਂਬਰ ਦੇ ਵਿੱਚ ਆਉਣ ਵਾਲੇ ਹੋਰ ਟੈਰਿਫਸ ਦੇ ਬਾਰੇ ਅਸੈਸਮੈਂਟ ਕਰ ਰਹੇ ਆ, ਪਰ ਇਹਨੇ ਹਜੇ ਆਏ ਪਹਿਲੇ ਨਹੀਂ ਕਿਹਾ ਕਿ ਅਸੀਂ ਵੀ ਇਹਦਾ ਬਦਲਾ ਲਵਾਂਗੇ, ਜੋ ਕਿ ਇੱਕ ਪੋਜ਼ਿਟਿਵ ਇੰਡੀਕੇਸ਼ਨ ਹੈ। ਇਹਨੇ ਕਿਹਾ ਕਿ ਜਦੋਂ ਯੂ ਐਸ ਤਿਆਰ ਹੋਊਗਾ ਨੈਗੋਸ਼ੀਏਸ਼ਨਸ ਲਈ, ਫਿਰ ਕੈਨੇਡਾ ਤਾਂ ਪਹਿਲਾਂ ਤੋਂ ਹੀ ਗੁੱਡ ਫੇਸ ਦੇ ਵਿੱਚ ਹੀ ਇੱਕ ਮਿਊਚੁਅਲੀ ਬੈਨੀਫਿਸ਼ਲ ਟ੍ਰੇਡਿੰਗ ਰਿਲੇਸ਼ਨਸ਼ਿਪ, ਜੋ ਕਿ ਕੈਨੇਡੀਅਨ ਸਾਵਰਟੀ ਨੂੰ ਰਿਸਪੈਕਟ ਕਰਦੀ ਹੈ, ਉਹਦੇ ਵੱਲ ਕੰਮ ਕਰਨ ਲਈ ਤਿਆਰ ਹੈ। ਇਹਨਾਂ ਸਾਰਿਆਂ ਨਵੇਂ ਰਿਟੈਲੀਟੋਰੀ ਮੈਜ਼ਰਸ ਤੋਂ ਪਹਿਲਾਂ ਹੀ, ਕੱਲ੍ਹ ਤੋਂ ਪਹਿਲਾਂ ਹੀ, ਪਰਸੋਂ ਤੱਕ ਆਪਾਂ ਗੱਲਬਾਤ ਕਰ ਲਈਏ, Carleton University ਦੇ ਸਪਰਾਟ ਸਕੂਲ ਆਫ ਬਿਜ਼ਨਸ ਤੋਂ ਇਕਨੋਮਿਕਸ ਪ੍ਰੋਫੈਸਰ ਈਅਨ ਲੀ ਨੇ ਕਿਹਾ ਕਿ ਆਹ ਜਿਹੜੀ ਹੁਣ ਐਲਬੋਜ਼ ਅਪ ਮੈਂਟੈਲਿਟੀ ਹੈ ਆਪਾਂ 2 ਸਾਲ ਤੋਂ ਸੁਣਦੇ ਆ ਰਹੇ ਹਾਂ, ਇਹ ਕੋਈ ਅਪਰੋਚ ਨਹੀਂ, ਸਟ੍ਰੈਟਜੀ ਨਹੀਂ, ਕੋਈ ਵੀ ਕਾਮਨ ਸੈਂਸ ਦੀ ਗੱਲ ਵੀ ਨਹੀਂ ਹੈਗੀ, ਇਹ ਸਿਰਫ ਇਮੋਸ਼ਨ ਹੈ, ਇਮੋਸ਼ਨ ਹੀ ਹੈ, ਅਤੇ ਇਮੋਸ਼ਨ ਨਾਲ ਤਾਂ ਕੋਈ ਵੀ ਚੱਜ ਦਾ ਕੰਮ ਕਦੇ ਹੁੰਦਾ ਨਹੀਂ ਹੈਗਾ, ਦਿਮਾਗ ਨਾਲ ਹੀ ਹੁੰਦਾ ਹੈ, ਇਮੋਸ਼ਨਲ ਰਿਸਪੋਂਸ ਹੈ, ਨਾ ਕਿ ਕੋਈ ਅਸਲੀ ਨੈਗੋਸ਼ੀਏਸ਼ਨ ਸਟ੍ਰੈਟਜੀ ਹੈ। ਮਾਰਕ ਕਾਰਨੀ ਦੀ ਗਵਰਨਮੈਂਟ ਲੋਕਾਂ ਨੂੰ ਇਮੋਸ਼ਨਲੀ ਟ੍ਰਿਗਰ ਕਰ ਰਹੇ ਨੇ, ਰਾਇਲ ਅਪ ਕਰ ਰਹੇ ਨੇ, ਭੜਕਾ ਰਹੇ ਨੇ ਯੂ ਐਸ ਦੇ ਖਿਲਾਫ, ਪਰ ਇਹਨਾਂ ਨੂੰ ਪਤਾ ਨਹੀਂ ਇਹ ਅੱਗ ਨਾਲ ਖੇਡ ਰਹੇ ਨੇ। ਈਅਨ ਲੀ ਨੇ ਕਿਹਾ ਵੀ ਆਰ ਲਿਟਰਲੀ ਪਲੇਇੰਗ ਵਿਦ ਫਾਇਰ। ਉਹਨੇ ਪੁਆਇੰਟ ਆਊਟ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਫਿਲਹਾਲ 45,000 ਤੋਂ ਵੀ ਜ਼ਿਆਦਾ ਕਾਰਪੋਰੇਸ਼ਨ ਨੇ ਜੋ ਕਿ ਇਹ ਆਪਣਾ ਸਮਾਨ ਯੂ ਐਸ ਨੂੰ ਐਕਸਪੋਰਟ ਕਰਦੇ ਨੇ। ਇਮੈਜਿਨ 45,000 ਪਲੱਸ
corporations in Canada ਜੋ ਕਿ US ਨੂੰ ਸਮਾਨ ਐਕਸਪੋਰਟ ਕਰਦੇ ਨੇ ਇਹਨਾਂ 45,000 ਕਾਰਪੋਰੇਸ਼ਨ ਦੇ ਵਿੱਚੋਂ ਲਗਭਗ 30,000 ਕਾਰਪੋਰੇਸ਼ਨਸ ਐਕਸਕਲੂਸਿਵਲੀ ਸਿਰਫ ਤੇ ਸਿਰਫ US ਨੂੰ ਹੀ ਐਕਸਪੋਰਟ ਕਰਦੇ ਨੇ ਹੁਣ ਜਦੋਂ ਇਹਨਾਂ ਬਿਜ਼ਨੈਸਿਸ ਦੀਆਂ ਸੇਲਸ ਘਟਣਗੀਆਂ ਪ੍ਰੋਡਕਟਸ ਦੀ ਡਿਮਾਂਡ ਘਟੂਗੀ ਪ੍ਰੋਡਕਸ਼ਨ ਦੀ ਜ਼ਰੂਰਤ ਘਟੂਗੀ ਫਿਰ ਕੀ ਹੋਣਾ ਹੈ ਯੂ ਗੈਸ ਤੇ ਲੋਕ ਕੰਮ ਤੋਂ ਕੱਢੇ ਜਾਣਗੇ ਘਰੇ ਭੇਜੇ ਜਾਣਗੇ ਧੱਕੇ ਖਾਣਗੇ ਐਜ਼ ਇਫ ਇਟਸ ਨਾਟ ਆਲਰੇਡੀ ਬੈਡ ਲੱਖਾਂ ਹੀ ਵਰਕਰਸ ਜਲਦ ਬਿਨਾਂ ਕੰਮ ਤੋਂ ਹੋ ਸਕਦੇ ਨੇ ਕੈਨੇਡਾ ਵਾਈਡ ਇਸਪੈਸ਼ਲੀ ਅਕੋਰਡਿੰਗ ਟੂ ਪ੍ਰੋਫੈਸਰ ਈਅਨ ਲੀ ਇਨ ਅੰਟੇਰੀਓ ਐਂਡ ਕੁਬੈਕ ਜਿਹਨੂੰ ਜਾਣ ਬੁੱਝ ਕੇ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਾਂ ਬਣਦਾ ਬੁਣਦਾ ਹੀ ਸਭ ਕੁਛ ਹੀ ਹੈ ਅੰਟੇਰੀਓ ਕੁਬੈਕ ਦੇ ਵਿੱਚ ਹੀ ਆ ਪਰ ਇਹ ਲਿਬਰਲ ਹਾਟ ਸਪਾਟ ਹੀ ਨੇ ਫੋਰ ਵੋਟਸ ਸੋ ਆਫ ਕੋਰਸ ਯੂ ਗਾਟ ਟੂ ਹਿਟ ਹਿਮ ਵੇਅਰ ਇਟ ਹਰਟਸ ਕਿਉਂਕਿ ਟਰੂਡੋ ਸਰਕਾਰ ਨੇ ਵੀ ਹੁਣ ਕਾਰਨੀ ਸਰਕਾਰ ਨੇ ਵੀ ਰਿਪਬਲਿਕਨ ਸਟੇਟ ਦੇ ਵਿੱਚ ਹੀ ਪੰਗਾ ਜ਼ਿਆਦਾ ਲਿਆ ਹੈ ਕਾਊਂਟਰਟਿਵ ਲਏ ਨੇ ਸੋ ਠਿਟ ਫਰ ਠੈਟ ਵਾਲਾ ਕੰਮ ਹੀ ਹੈ ਸੋ ਇਸ ਪ੍ਰੋਫੈਸਰ ਨੇ ਪੁਆਇੰਟ ਆਊਟ ਕੀਤਾ ਹੈ ਕੈਨੇਡੀਅਨ ਸਮਾਲ ਬਿਜ਼ਨਸਿਸ ਵਿਲ ਬੀ ਦਾ ਫਰਸਟ ਟੂ ਫੇਲ ਕਿਉਂਕਿ ਉਹ ਹੀ ਇਹਨਾਂ ਟੈਰਿਫਸ ਅਤੇ ਕਾਊਂਟਰ ਟੈਰਿਫਸ ਨੂੰ ਸਭ ਤੋਂ ਜ਼ਿਆਦਾ ਐਕਸਪੋਜ਼ਡ ਅਤੇ ਵਲਨਰੇਬਲ ਹਨ ਅਤੇ ਇਹ ਜੇਕਰ ਤੁਹਾਨੂੰ ਨਹੀਂ ਪਤਾ ਹੈ ਦੋਸਤੋ ਲੋਕਾਂ ਨੂੰ ਇੱਥੇ ਲੱਗਦਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੇ ਉਹ ਹੀ ਮੈਜੋਰਟੀ ਜਨਤਾ ਨੂੰ ਕੰਮ 'ਤੇ ਲਾਉਂਦੇ ਨੇ ਨੋ ਦੈਟਸ ਨਾਟ ਟਰੂ ਅਪੇਰੈਂਟਲੀ ਜਿੰਨੇ ਵੀ ਕੈਨੇਡਾ ਵਿੱਚ ਸਮਾਲ ਬਿਜ਼ਨਸਿਸ ਨੇ ਉਹ ਪੂਰੇ ਅਤੇ ਪੂਰੇ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਅੱਧ ਤੋਂ ਵੀ ਜ਼ਿਆਦਾ 60% ਲੋਕਾਂ ਨੂੰ ਕੰਮ 'ਤੇ ਲਾਉਂਦੇ ਨੇ ਸੋ ਇਮੈਜਿਨ ਕਿ ਜੇ ਸਭ ਤੋਂ ਪਹਿਲਾਂ ਹੀ ਸਮਾਲ ਬਿਜ਼ਨਸ ਫੇਲ ਹੋਣੇ ਨੇ ਫਿਰ ਸਭ ਤੋਂ ਜ਼ਿਆਦਾ ਹੀ ਲੋਕ ਕੰਮ ਤੋਂ ਬਾਹਰ ਹੋਣੇ ਨੇ ਇਹ ਬੁਰਾ ਹਾਲ ਪੇਸ਼ ਹੋ ਸਕਦਾ ਹੈ ਨਾਲ ਦੇ ਦੋਸਤੋ ਅੱਜ ਪਤਾ ਲੱਗ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਲੀਡਰ ਪੀਅਰ ਪੋਲੀਐਵ PMO ਦੀ ਬਲੈਸਿੰਗ ਦੇ ਨਾਲ ਜਾਂ ਤਾਂ ਉਹਨਾਂ ਨੂੰ ਪੁੱਛ ਕੇ ਜਾਂ ਤਾਂ ਦੱਸ ਕੇ ਉਹਨਾਂ ਨਾਲ ਹੀ ਸਲਾਹ ਕਰਕੇ ਅੱਜ ਪਹੁੰਚ ਚੁੱਕਿਆ ਹੈ ਨਿਊਯਾਰਕ ਸਿਟੀ ਦੇ ਵਿੱਚ ਜਿੱਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਬਵੀਅਸਲੀ ਅੱਜ 9 ਤਰੀਕ ਹੈ ਤੁਹਾਨੂੰ ਪਤਾ ਹੀ ਹੈ ਕਿ 11 ਤਰੀਕ ਨੂੰ 25ਵੀਂ ਐਨੀਵਰਸਰੀ ਹੈ ਆਫ ਦਾ ਸਪਟੈਂਬਰ 11 ਟੈਰਰਿਸਟ ਅਟੈਕਸ ਇਨ ਨਿਊਯਾਰਕ ਸਿਟੀ ਸੋ ਉੱਥੇ ਉਹ ਕੁਛ ਕਮੈਮੋਰੇਸ਼ਨਸ ਦੇ ਵਿੱਚ ਸੈਰੇਮੋਨੀਜ਼ ਵਿੱਚ ਹਾਜ਼ਰ ਹੋਊਗਾ ਕੁਛ ਬਿਜ਼ਨਸ ਮੀਟਿੰਗਸ ਅਟੈਂਡ ਕਰੂਗਾ ਅਤੇ ਉਹ ਵੀ ਮਾਰਕ ਕਾਰਨੀ ਦੀ ਸਰਕਾਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਆਇਆ ਹੈ ਅੱਜ ਨਿਊਯਾਰਕ ਤੱਕ ਅਤੇ ਉਹ ਕੋਸ਼ਿਸ਼ ਕਰੂਗਾ ਕਿ ਇਹ ਜਿਹੜੇ ਡੈਡ ਟ੍ਰੇਡ ਟਾਕਸ ਨੇ ਟੈਰਿਫ ਟਾਕਸ ਨੇ ਰਿਵਾਈਵ ਕੀਤੇ ਜਾਣ ਜਲਦ ਤੋਂ ਜਲਦ ਕੀਤੇ ਜਾਣ ਨਾਲ ਦੀ ਨਾਲ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਪ੍ਰਾਈਵੇਟ ਸੈਕਟਰ ਯੂਨੀਅਨ ਹੈ ਯੂਨੀਫੋਰ ਜੋ ਕਿ ਲੱਖਾਂ ਹੀ ਲੋਕਾਂ ਨੂੰ ਅਲੱਗ ਅਲੱਗ ਡਿਫਰੈਂਟ ਬਿਜ਼ਨਸਿਸ ਦੇ ਵਿੱਚ ਇਹ ਰੈਪ੍ਰਜੈਂਟ ਕਰਦੇ ਨੇ ਡਿਫਰੈਂਟ ਇੰਡਸਟਰੀਜ਼ ਵਿੱਚ ਰੈਪ੍ਰਜੈਂਟ ਕਰਦੇ ਨੇ ਯੂਨੀਫੋਰ ਦੀ ਜਿਹੜੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਲਾਨਾ ਪੇਨ ਕਿਉਂਕਿ ਕੁਛ ਕਰਨ ਜੋਗੀ ਤਾਂ ਅਸਲ ਵਿੱਚ ਹੈ ਹੀ ਨਹੀਂ ਇਸ ਟੈਰਿਫ ਵਾਰ ਦੇ ਵਿੱਚ ਟ੍ਰੇਡ ਵਾਰ ਦੇ ਵਿੱਚ ਦੇ ਹੈਵ ਟੂ ਐਕਟ ਲਾਈਕ ਦੇ ਡੂਇੰਗ ਸਮਥਿੰਗ ਫੋਰ ਦੇਅਰ ਵਰਕਰਸ ਉਹਨੇ ਅੱਜ ਕਿਹਾ ਹੈ ਮਾਰਕ ਕਾਰਨੀ ਦੀ ਸਰਕਾਰ ਨੂੰ ਡਿਮਾਂਡ ਕੀਤੀ ਆ ਕਿ ਉਹ 1984 ਦੀ ਬਣੀ ਹੋਈ ਫੋਰਨ ਐਕਸਟਰਾ ਟੈਰੀਟੋਰੀਅਲ ਮੈਜਰਸ ਐਕਟ ਫੀਮਾ ਨੂੰ ਸਟਰੈਂਥਨ ਕਰਨ ਕਿਉਂਕਿ ਮੈਜੋਰਟੀ ਧੱਕਾ ਹੈ ਇਹ ਧੱਕੇ ਨਾਲ ਹੀ ਇਹਨੂੰ ਸਟਰੈਂਥਨ ਕਰ ਸਕਦੇ ਆ ਅਮੈਂਡਮੈਂਟ ਨਾਲ ਕਹਿੰਦੀ ਹੈ ਕਿ ਜੇਕਰ ਕੋਈ ਵੀ ਕੈਨੇਡੀਅਨ ਇੰਡਸਟਰੀ ਦੇ ਵਿੱਚ ਕੋਈ ਵੀ ਕੈਨੇਡੀਅਨ ਕਾਰਪੋਰੇਸ਼ਨ ਹੁਣ ਆਪਦਾ ਕੋਈ ਪਲੈਂਟ ਹੋਵੇ ਫੈਕਟਰੀ ਹੋਵੇ ਕੋਈ ਬਿਜ਼ਨਸ ਹੋਵੇ ਕੋਈ ਜੋਬਸ ਹੋਣ ਕੋਈ ਪ੍ਰੋਡਕਸ਼ਨ ਹੋਵੇ ਜੋ ਕੁਛ ਵੀ ਹੋਵੇ ਜੇ ਉਹ ਅਮੈਰੀਕਾ ਨੂੰ ਮੂਵ ਕਰਦੇ ਨੇ ਇਹਨਾਂ ਟੈਰਿਫਸ ਦੇ ਖਾਤਰ ਫਿਰ ਉਹਨਾਂ ਨੂੰ ਬਖਸ਼ੋ ਨਾ ਉਹਨਾਂ 'ਤੇ ਤੁਸੀਂ ਵੱਡਾ ਤੋਂ ਵੱਡਾ ਫਾਈਨ ਲਾਓ ਯਾਰ ਜੇ ਉਹ ਜਾ ਰਹੇ ਨੇ ਕਿਉਂਕਿ ਇੱਥੇ ਹੁਣ ਪੈਸਾ ਬਣਨਾ ਹੀ ਨਹੀਂ ਹੈਗਾ ਕਿਸ ਚੀਜ਼ ਵਿੱਚ ਜ਼ਿਆਦਾ ਸਮਝਦਾਰੀ ਹੈ ਕਿ ਜਾ ਕੇ ਅਸੀਂ ਨੈਗੋਸ਼ੀਏਸ਼ਨ ਕਰੀਏ ਕਿ ਉੱਥੇ ਰਹਿਣ ਜਾਂ ਕਹੀਏ ਕਿ ਜੇ ਭੱਜਦੇ ਹੋ ਅਸੀਂ ਤੁਹਾਨੂੰ ਫਾਈਨ ਕਰਾਂਗੇ ਕਾਮਨ ਸੈਂਸ ਇਜ਼ ਨਾਟ ਸੋ ਕਾਮਨ ਕਲੀਅਰਲੀ ਸੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਕੱਲ੍ਹ ਨੂੰ ਅਸੀਂ ਸ਼ਾਮ ਨੂੰ 3 ਤੋਂ ਲੈ ਕੇ 6 ਵਜੇ ਤੱਕ ਫਿਰ ਹਾਜ਼ਰ ਹੋਵਾਂਗੇ ਜਾਂਦੇ ਜਾਂਦੇ ਸਾਡੇ ਕੋਲ ਰਿਸਪਾਂਸ ਦੇ ਮੈਸੇਜ ਦੇ ਦੇਵਾਂ ਇੱਕ ਤਾਂ ਮੈਸੇਜ ਹੈ ਟੀਮ ਸਿੱਧੂ ਤੋਂ ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਨਵਾਂ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ ਦੇ ਘਰਾਂ ਦਾ ਪ੍ਰੋਜੈਕਟ ਲੈ ਕੇ ਆਏ ਨੇ ਸਿਰਫ 6 ਲੱਖ ਤੋਂ ਫਰੀ ਹੋਲ ਟਾਊਨ ਹਾਊਸਿਸ ਉਹ ਵੀ 2-story ਨਾਲ ਦਾ ਪ੍ਰਾਈਵੇਟ ਬੈਕਯਾਰਡ ਨਾਲ ਅਤੇ ਨਾਲ ਦਾ 3-story 4 ਗੱਡੀ ਪਾਰਕਿੰਗ ਨਾਲ 3 ਤੋਂ ਲੈ ਕੇ 5 bedroom traditional 2-floor townhouses freehold and 3-floor townhouses freehold with double car garage sirf 6 lakh ton te naal di naal detached car sare te sare detached car double car garage naal 33 te 36 foot de lot te 6 bedroom tak oh sirf 9 lakh di range to han aaj hi call karo team Sidhu nu jo ke Mississauga road and Sandalwood Parkway in Brampton a nama project le bahut hi jald release ho raha hai tonu guaranteed allocation de sakde ne lowest price de vich 416 416-
302-0016-416-302-0016. 416-300-2016. 416-300-2016 ਤੇ ਸੰਪਰਕ ਕੀਤਾ ਜਾ ਸਕਦਾ ਹੈ. ਗਿੱਲ ਸਵੀਟ ਫੈਕਟਰੀ ਨੂੰ ਯਾਦ ਰੱਖੋ, ਤੁਹਾਨੂੰ ਪਿਓਰ ਵੈਜੀਟੇਰੀਅਨ ਫੂਡ, ਪਿਓਰ ਵੈਜੀਟੇਰੀਅਨ ਟੇਕ ਆਊਟ ਟ੍ਰੇ ਕੇਟਰਿੰਗ ਜਾਂ ਪਿਓਰ ਵੈਜੀਟੇਰੀਅਨ ਤੁਹਾਨੂੰ ਲਾਈਵ ਟਰੱਕ ਕੇਟਰਿੰਗ ਚਾਹੀਦੀ ਆ. ਨੰਬਰ ਵਨ ਦਾ ਬਿਜ਼ਨਸ ਗਿੱਲ ਸਵੀਟ ਫੈਕਟਰੀ, ਇਹ 21 ਵਿਲੀਅਮਸ ਪਾਰਕਵੇ ਤੇ ਸਨਪੈਕ ਤੇ ਨੇ. ਨਿਤ ਰੋਜ਼ ਦਸਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਮੋਸੇ ਵੀ, ਆਲੂ ਟਿੱਕੀਆਂ ਵੀ, ਪਕੌੜੇ ਵੀ, ਪੂਰੀ ਦਾਲ ਸਬਜ਼ੀ ਵੀ, ਦੇਸੀ ਘਿਓ ਦੀਆਂ ਜਲੇਬੀਆਂ ਵੀ, 100 ਤੋਂ ਵੀ ਵੱਧ ਕਿਸਮ ਦੀਆਂ ਮਿਠਾਈਆਂ ਵੀ ਤਿਆਰ ਕਰਦੇ ਆ. ਲਾਈਵ ਕੇਟਰਿੰਗ ਵੀ, ਟਰੇਆਂ ਵੀ ਡਿਲੀਵਰ ਕਰਵਾ ਸਕਦੇ, ਚੱਕ ਵੀ ਸਕਦੇ ਹੋ. ਕਹਿੰਦੇ ਨੇ ਕਿ ਤੁਹਾਨੂੰ 50 ਸਮੋਸੇ ਚਾਹੀਦੇ ਆ, 5,000 ਚਾਹੀਦੇ ਆ, ਸੇਮ ਡੇ ਵੀ ਤਿਆਰ ਕਰਕੇ ਦੇ ਸਕਦੇ ਹਾਂ. ਗਿੱਲ ਸਵੀਟ ਫੈਕਟਰੀ, 905-799-2616, 905-799-2616. ਅਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ ਇੰਸ਼ੋਰੈਂਸ ਦੇ ਬਾਰੇ. ਆਪਣੇ ਪਰਿਵਾਰ ਲਈ ਤੁਸੀਂ ਸਹੀ ਲਾਈਫ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਕਾਲ 416-457-3381, 416-457-3381. ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਦੇਸ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਸੇਮ ਨੰਬਰ 416-457-3381, 416-457-3381. ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ.

0: मेरी बेटी की क्लास में 33 बच्चे हैं। वो बताती है कि वहाँ किसी भी चीज की पूरी सुविधा नहीं है, भीड़ से भरी क्लास और शोर परेशान कर देता है और मदद कभी भी पूरी नहीं पड़ती। ये इसलिए है क्योंकि डग फोर्ड ने 2018 से हमारे सरकारी स्कूलों के बजट में से $6.5 बिलियन काट दिए हैं। हमारे बच्चे इससे बेहतर के हकदार हैं। आइए सरकार से कहें हमारे बच्चों में निवेश करें, क्लास साइज ठीक करें। एलिमेंट्री टीचर्स फेडरेशन ऑफ ओंटारियो की ओर से एक संदेश।
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: Central Mississauga de rehne waleo, eh mauka na gawao. Ballymore Homes valon Dairy Lane Towns, jald hi Dairy Road West ate Har Ontario te aa rahe ne. Contemporary Town Home, high $700,000 to shuru ho rahe ne. Seemat samay layi HST de vich khaas bachat da fayda lao. Highway 401, 407 ate 410, Go Transit Shopping ate Pearson Airport to sirf kujh ek minta di duri te. Sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ।

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736591984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475045557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8800 ਤੇ ਕਾਲ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰੋਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।

0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰ ਅੰਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymore.com।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415 57।

ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਨਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਵੇਗੀ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਆ, ਚੜ੍ਹਦੀ ਕਲਾ ਚੋਂ, ਬੁੱਧਵਾਰ ਕਿਆ ਬਾਤਾਂ ਨੇ, ਵੈਨਸਡੇ ਮਿਡ ਵੀਕ ਆ ਚੁੱਕੇ ਆ ਬਈ, ਮਿਡ ਵੀਕ ਨੂੰ ਇੰਜੋਏ ਕਰੋ। ਤੇ ਸ਼ੋਰਟ ਜਦੋਂ ਨਾ ਹਫ਼ਤਾ ਹੁੰਦਾ, ਲੌਂਗ ਵੀਕਐਂਡ ਲੰਘ ਕੇ ਜਦੋਂ ਫਿਰ ਇੱਕ ਦੋ ਦਿਨ ਹੀ ਹੁੰਦੇ ਆ ਨਾ ਬਾਕੀ ਦੇ, ਬੰਦਾ ਕਹਿੰਦਾ ਯਾਰ ਇਹ ਤਾਂ ਸਮਾਂ ਬੜੀ ਛੇਤੀ ਲੰਘ ਗਿਆ। ਸੋ ਇੰਜੋਏ ਕਰੋ, ਅਸੀਂ ਤੁਹਾਡੇ ਨਾਲ ਹਾਂ। ਤੇ ਜਦੋਂ ਫਿਰ ਪੰਜਾਬੀ ਲਹਿਰਾ ਆਨ ਹੋ ਜਾਂਦਾ ਫਿਰ ਤਾਂ ਸਮੇਂ ਦਾ ਯਾਰ ਵੈਸੇ ਨਹੀਂ ਪਤਾ ਚੱਲਦਾ ਕਿ ਨਹੀਂ। ਸੋ ਇੰਜੋਏ ਕਰੋ, ਹੈਵ ਅ ਗੁੱਡ ਟਾਈਮ ਤੁਹਾਡੇ ਨਾਲ ਹਾਂ, ਲਾਉਂਦੇ ਆ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ। ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਨੰਬਰ ਹੈ ਅੱਜ ਦੇ ਲਈ ਆਪਣਾ 6474988486। ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ 6474498486 6474988486।

ਕਿਆ ਬਾਤ ਹੈ, ਨਹੀਂ ਰੀਸਾਂ ਯਾਰ। ਸੋ ਹਲਕੀ ਫੁਲਕੀ ਬੱਦਲਵਾਈ ਜੀ ਹੋਈ ਪਈ ਅੱਜ, ਤੇ ਹੁਣ ਮੌਸਮ ਇੱਦਾਂ ਦਾ ਹੀ ਹੋਣਾ ਵੈਦਰ ਦੇ। ਨਹੀਂ ਮੈਂ ਮੰਡੇ ਬਲੂਜ਼ ਕਹਿਣ ਲੱਗਿਆ ਸੀ, ਬਟ ਮੰਡੇ ਬਲੂਜ਼ ਨਹੀਂ, ਕੀ ਕਹਿੰਦੇ ਹੁੰਦੇ ਯਾਰ ਜਦੋਂ ਮੌਸਮ ਜਿਹਾ ਬਦਲਦਾ ਤੇ ਸੀਜ਼ਨਲ, ਹਾਂ ਸੀਜ਼ਨਲ ਆਈ ਥਿੰਕ ਡਿਪਰੈਸ਼ਨ ਕਹਿੰਦੇ ਆ। ਯੈਸ ਸੀਜ਼ਨਲ ਡਿਪਰੈਸ਼ਨ, ਕਿ ਜਦੋਂ ਮੌਸਮ ਬਦਲਦੇ ਨੇ ਥੋੜ੍ਹਾ ਜਿਹਾ ਬੰਦਾ ਉਦਾਸ ਵੀ ਫੀਲ ਕਰਦਾ, ਗਰੰਪੀ ਵੀ ਫੀਲ ਕਰਦਾ, ਕਈ ਵਾਰ ਕੋਈ ਇੰਟਰਸਟ ਨਹੀਂ ਰਹਿੰਦਾ, ਕਈ ਵਾਰ ਕੋਈ ਸ਼ੌਂਕ ਨੇ ਉਹਨਾਂ ਵੱਲ ਨੂੰ ਤੁਹਾਡਾ ਧਿਆਨ ਨਹੀਂ ਰਹਿੰਦਾ, ਐਨਰਜੀ ਘੱਟ ਹੈ, ਥਕਾਵਟ ਵੱਧ ਹੈ, ਬੰਦਾ ਫੋਕਸ ਨਹੀਂ ਕਰ ਪਾਉਂਦਾ, ਕਲੀਅਰਲੀ ਥਿੰਕ ਨਹੀਂ ਕਰਦਾ। ਸੋ ਐਸਾ ਮੌਸਮ ਹੋਵੇ ਤਾਂ ਥੋੜ੍ਹਾ ਜਿਹਾ ਬੰਦਾ ਇੰਝ ਫੀਲ ਕਰਦਾ। ਸਮਰ ਤੋਂ ਲੈ ਕੇ ਫਾਲ ਤੱਕ ਦੀ ਜਿਹੜੀ ਟ੍ਰਾਂਜੀਸ਼ਨ ਹੈ, ਆਈ ਥਿੰਕ ਉਹ ਲੋਕਾਂ ਨੂੰ ਬਹੁਤ ਅਫੈਕਟ ਕਰਦੀ ਹੈ। ਸੋ ਇਹਦੇ ਲਈ ਬੜਾ ਜ਼ਰੂਰੀ ਹੈ ਯਾਰ ਕਿ ਰੈਗੂਲਰ ਐਕਸਰਸਾਈਜ਼ ਕਰੋ, ਹੈਲਥੀ ਈਟਿੰਗ ਬਹੁਤ ਹੀ ਜ਼ਰੂਰੀ ਹੈ ਯਾਰ, ਕਿ ਤੁਸੀਂ ਆਪਣੇ ਡਾਇਟ 'ਤੇ ਧਿਆਨ ਦਿਓ, ਅਤੇ ਆਪਣਾ ਜਿਹੜਾ ਸਲੀਪ ਸਕੈਜੂਲ ਹੈ ਉਹਨੂੰ ਵੀ ਥੋੜ੍ਹਾ ਜਿਹਾ ਫਿਕਸ ਕਰੋ, ਸਲੀਪ ਸਕੈਜੂਲ ਨੂੰ ਨਾਲੇ ਇੰਪਰੂਵ ਵੀ ਕਰੋ, ਐਂਡ ਦਵਾਈਆਂ ਤੋਂ ਦੂਰ ਰਹੋ। ਕਈ ਲੋਕ ਲੈ ਲੈਂਦੇ ਆ ਐਂਟੀ ਡਿਪਰੈਸੈਂਸ, ਚਲੋ ਸਮਟਾਈਮਸ ਬੰਦੇ ਦਾ ਕੇਸ ਬੜਾ ਸਵੀਅਰ ਹੋ ਜਾਂਦਾ, ਹੋਰ ਕੋਈ ਹੱਲ ਨਹੀਂ ਹੁੰਦਾ, ਬਟ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਨਾ, ਐਕਸਰਸਾਈਜ਼, ਈਟਿੰਗ, ਸਲੀਪ ਵਰਗੀਆਂ, ਉਹਨਾਂ ਨੂੰ ਪ੍ਰੈਕਟਿਸ ਕਰੋ, ਅਤੇ ਦਿਨੇ ਦਿਨੇ ਚਲੋ ਜਿੰਨੀ ਕੁ ਵੀ ਧੁੱਪ ਨਿਕਲਦੀ ਹੈ ਸਵੇਰੇ ਉੱਠਣ ਸਾਰ ਕੋਸ਼ਿਸ਼ ਕਰੋ ਕਿ 15-20 ਮਿੰਟ ਸਨਲਾਈਟ ਲਓ, ਉਹਦੇ ਨਾਲ ਬੜਾ ਫਾਇਦਾ। ਕਈ ਲੋਕ ਕਹਿੰਦੇ ਯਾਰ ਨਾ ਵੀ, ਮੈਂ ਕਿਸੇ ਨੂੰ ਕਿਹਾ ਕਿ ਤੁਸੀਂ ਨਾ ਸਵੇਰੇ ਉੱਠ ਕੇ ਸਨਲਾਈਟ ਵਿਟਾਮਿਨ ਡੀ ਦਾ ਸਹਾਰਾ ਲੈਂਦੇ ਹੋ ਤਾਂ ਰਾਤ ਨੂੰ ਵੀ ਨੀਂਦ ਵਧੀਆ ਆਉਂਦੀ ਹੈ। ਉਹ ਕਹਿੰਦੇ ਯਾਰ ਨਾ ਵੀ, ਸਵੇਰ ਦਾ ਅਤੇ ਰਾਤ ਦਾ ਕੀ ਲੈਣਾ ਦੇਣਾ, ਇਫੈਕਟ ਜ਼ਰੂਰ ਹੈ। ਸਵੇਰੇ ਤੁਸੀਂ ਨਿਕਲੋਗੇ ਅਤੇ ਫਿਰ ਦੇਖਿਓ ਸਹੀ ਤੁਹਾਡੀ ਸਵੇਰ ਦੀ ਉਹ ਜਿਹੜੀ ਐਕਟੀਵਿਟੀ ਹੈ ਬਾਹਰ ਨਿਕਲਣ ਦੀ, ਰਾਤ ਨੂੰ ਸੌਂ ਜਾਓਗੇ ਆਰਾਮ ਨਾਲ 8-9 ਘੰਟੇ। ਸੋ ਕੋਈ ਗੱਲ ਨਹੀਂ, ਮੌਸਮ ਨੇ ਤਾਂ ਹੁਣ ਬਦਲਣਾ ਹੀ ਬਦਲਣਾ, ਆਪਣਾ ਕਿਹੜਾ ਕੋਈ ਇਹਦੇ ਅੱਗੇ ਜ਼ੋਰ ਚੱਲਦਾ। ਜਸਟ ਕੋਸ਼ਿਸ਼ ਕਰਿਆ ਕਰੋ ਕਿ ਮੂਡ ਤੁਹਾਡਾ ਬੜਾ ਇਫੈਕਟ ਨਾ ਹੋਵੇ। ਲੋਕ ਤਾਂ ਫਿਰ ਕਈ ਤਾਂ ਕਮਰਿਆਂ 'ਚੋਂ ਨਹੀਂ ਨਿਕਲਦੇ, ਐਂ ਨਹੀਂ ਹੋਣਾ ਚਾਹੀਦਾ ਯਾਰ। ਲੋਕ ਤਾਂ ਐਂ ਕਰਦੇ ਜਿਵੇਂ ਦਿਲ ਨੂੰ ਟੁੱਟ ਗਿਆ ਹੁੰਦਾ ਮੌਸਮ ਦੇ ਬਦਲਣ ਦੇ ਨਾਲ। ਇਟਸ ਓਕੇ, ਸਾਰੇ ਆਪਾਂ ਇਕੱਠੇ ਹੀ ਹਾਂ।

0: ਪ੍ਰੇਮੀਆਂ ਲਈ ਕਾਫੀ ਵੱਡਾ ਦਿਨ ਹੈ, ਖਾਸ ਤੌਰ ਤੇ ਜਿਹੜੇ ਸਾਡੇ ਅਮੈਰੀਕਨ ਫੁੱਟਬਾਲ ਦੇ ਫੈਨ ਨੇ। ਅੱਜ 8:20 ਤੇ NFL ਫੁੱਟਬਾਲ ਦੇ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ। ਨਿਊ ਇੰਗਲੈਂਡ ਅਤੇ ਸੀਐਟਲ ਵਾਲੇ ਅੱਜ ਖੇਡ ਰਹੇ ਨੇ, ਸੀਐਟਲ ਦੇ ਵਿੱਚ ਮੈਚ ਹੋ ਰਿਹਾ ਤੇ ਸੀਐਟਲ ਵਾਲੇ ਕਿਆ ਬਾਤ ਹੈ, ਸੀਐਟਲ ਤਾਂ ਯਾਰ ਫਿਰ ਹੈ ਹੀ ਬੜੀ ਤਕੜੀ ਟੀਮ ਹੈ। ਸੋ NFL ਦੀ ਸ਼ੁਰੂਆਤ ਹੋ ਰਹੀ ਹੈ, ਗੈਟ ਰੈਡੀ, ਕੱਲ੍ਹ ਨੂੰ ਵੀ ਇੱਕ ਮੈਚ ਹੈ ਅਤੇ ਦੇਖਦੇ ਹਾਂ ਫਿਰ ਇਸ ਸਾਲ ਕੀ ਬਣਦਾ। ਅੱਜ ਮੈਨੂੰ ਸਵੇਰੇ ਇੱਕ ਵੀਰ ਦਾ ਮੈਸੇਜ ਆਇਆ, ਕਿਉਂਕਿ ਇੱਥੇ ਨਾ ਜਿਹੜੇ ਲੋਕ ਟੋਰਾਂਟੋ ਦੇ ਆਸ ਪਾਸ ਅੰਟੇਰੀਓ 'ਚ ਰਹਿੰਦੇ ਆ, ਜ਼ਿਆਦਾਤਰ ਲੋਕ ਬਫਲੋ ਦੇ ਫੈਨ ਨੇ, ਕਿਉਂਕਿ ਬਫਲੋ ਬਿਲਕੁਲ ਹੀ ਆਪਣੇ ਨਾਲ ਪੈਂਦਾ। ਸੋ ਮੈਨੂੰ ਸਵੇਰੇ ਇੱਕ ਵੀਰ ਦਾ ਮੈਸੇਜ ਆਇਆ, ਕਹਿੰਦੇ ਗੋ ਬਿਲਸ ਗੋ, ਬਫਲੋ ਬਿਲਸ ਟੀਮ ਹੈ। ਸੋ ਸੀਐਟਲ ਵਾਲੇ ਅੱਜ ਖੇਡ ਰਹੇ ਅਤੇ ਸੀਐਟਲ ਪਿਛਲੇ ਸਾਲ ਦੇ ਸੁਪਰ ਬੋਲ ਦੇ ਵਿਨਰਸ ਵੀ ਰਹੇ ਨੇ। ਸੋ ਦੇਖਦੇ ਹਾਂ ਫਿਰ ਇਸ ਸਾਲ ਕਿਹੜੀ ਟੀਮ ਜਿੱਤਦੀ ਹੈ, ਬਟ ਆਪਾਂ ਵੀ ਚਲੋ ਕਹਿ ਹੀ ਦਿੰਦੇ ਹਾਂ ਬਫਲੋ ਵਾਲਿਆਂ ਨੂੰ ਕਿ ਗੋ ਬਫਲੋ ਗੋ, ਹੈ ਯਾਰ ਨੇਬਰਿੰਗ ਟੀਮ ਹੈ। ਅਤੇ ਪਹਿਲੀ ਵਾਰ ਐਤਕੀ ਕਹਿੰਦੇ ਕਿ ਕੈਨੇਡੀਅਨ ਨੈਸ਼ਨਲ ਐਂਥਮ ਵੀ ਬਫਲੋ ਦੇ ਵਿੱਚ ਪਲੇ ਕੀਤੀ ਜਾਵੇਗੀ। ਸੋ ਅੱਜ ਜਿਹੜੇ ਹੈਗੇ ਸ਼ੌਕੀਨ ਸਪੋਰਟਸ ਦੇ 8:20 'ਤੇ ਮੈਚ ਹੈ, ਦੇਖਿਓ ਜ਼ਰੂਰ। ਲੈ ਕੇ ਚੱਲਦੇ ਹਾਂ ਅਸੀਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ 'ਤੇ। ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਇਸ ਫਰਾਈਡੇ ਪਰਸੋਂ ਨੂੰ ਅਸੀਂ 294 ਵਾਕਰ ਡਰਾਈਵ ਵਾਲੀ ਲੋਕੇਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਏਅਰਪੋਰਟ ਕੁਈਨ ਗੇਟਵੇ ਦੇ ਬਿਲਕੁਲ ਨਾਲ। ਸੋ ਸੁੱਖ ਭਾਜੀ ਸਾਡੇ ਨਾਲ ਜੁੜਿਆ, ਸੁੱਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ। ਤੇ ਨਾਲ ਦੀ ਨਾਲ ਨਵੀ ਬਾਈ ਜੀ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਇਸ ਵੀਕਐਂਡ ਤੱਕ ਦਾ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਸੋਫਾ ਕਮ ਬੈੱਡ ਲੈ ਕੇ ਜਾਣੇ ਆ, ਪਾਵਰ ਰਿਕਲਾਈਨਰ ਚਾਹੀਦੇ ਨੇ, ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਚਾਹੀਦੇ ਨੇ। ਤੇ ਸੰਡੇ ਤੱਕ ਤੁਸੀਂ ਸਾਰੀਆਂ ਡੀਲਾਂ ਨੂੰ ਲੌਕ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਲੱਗਣ ਜਾ ਰਿਹਾ, 30% ਜਿਹੜੀਆਂ ਪ੍ਰਾਈਜ਼ਾਂ ਉੱਪਰ ਜਾ ਰਹੀਆਂ। ਸੋ ਤੁਸੀਂ ਤੁਹਾਡੀ ਜਿਹੜੀ ਕਲੋਜ਼ਿੰਗ ਆ ਅਕਤੂਬਰ ਨਵੰਬਰ ਦਸੰਬਰ ਤੱਕ ਵੀ ਆ, ਤੁਸੀਂ ਇਹ ਸੰਡੇ ਤੱਕ ਇਸ ਵੀਕਐਂਡ ਤੱਕ ਆ ਕੇ ਲੋਵੈਸਟ ਪ੍ਰਾਈਜ਼ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਮਿਨੀਮਮ ਡਿਪੋਜ਼ਿਟ ਦੇ ਕੇ ਡੀਲ ਨੂੰ ਲੌਕ ਕਰ ਲਓ, ਤੇ ਜਦੋਂ ਮਰਜ਼ੀ ਡਿਲੀਵਰੀ ਚਾਹੀਦੀ ਹੋ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ ਮਿਨੀਮਮ ਡਿਪੋਜ਼ਿਟ ਦੇ ਨਾਲ ਇਸ ਸੰਡੇ ਤੱਕ। ਪਰ ਜੇ ਤੁਸੀਂ ਨੈਕਸਟ ਵੀਕ ਆਓਗੇ ਤੇ ਸਾਰੀਆਂ ਪ੍ਰਾਈਜ਼ਾਂ 30% ਜਿਹੜੀਆਂ ਉੱਪਰ ਚੱਲ ਜਾਣੀਆਂ। ਸੋ 30% ਦੀ ਸੇਵਿੰਗ ਹੋ ਰਹੀ ਹੈ ਤੁਹਾਡੀ ਇਸ ਵੀਕਐਂਡ ਦੇ ਇਸ ਤੱਕ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਅਪਾਰਟਮੈਂਟ ਦੇ ਲਈ ਸੋਫਾ ਕਮ ਬੈੱਡ ਲੈਣਾ। ਜੀ ਹਾਂ, ਬਲੈਕ ਕਲਰ ਦਾ ਐਲ ਸ਼ੇਪ ਦਾ ਸੋਫਾ ਕਮ ਬੈੱਡ, ਸਾਈਡਾਂ ਤੇ ਕੱਪ ਹੋਲਡਰ ਵੀ ਲੱਗੇ ਹੋਏ ਨੇ, ਚੇਅਰ ਦੇ ਵਿੱਚ ਸਟੋਰੇਜ ਵੀ ਆ। ਸੋਫਾ ਕਮ ਬੈੱਡ ਬਲੈਕ ਕਲਰ ਦਾ ਕੋਡਰਾਈ ਫੈਬਰਿਕ ਦਾ ਕੰਪਲੀਟ ਸੋਫਾ ਕਮ ਬੈੱਡ ਸਿਰਫ $499 ਦਾ, $499 ਦਾ, ਤੇ ਨਾਲ ਇਹਦੇ ਏਅਰ ਫਰਾਈਅਰ ਜਿਹੜਾ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਜ਼ਰੂਰ ਇੱਕ ਚੈੱਕ ਕਰ ਲਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ, ਤੇ ਫਰਾਈਡੇ ਨੂੰ ਆ ਜਿਓ, ਫਰਾਈਡੇ ਨੂੰ ਅਸੀਂ ਲਾਵਾਂਗੇ ਰੌਣਕਾਂ ਤੇ ਤੁਹਾਡੇ ਲਈ ਉੱਥੇ ਫਿਰ ਤੋਹਫੇ ਤੇ ਤੋਹਫੇ ਤੋਹਫੇ ਤੇ ਤੋਹਫੇ ਦੇਵਾਂਗੇ। ਸੋ ਗੈਟ ਰੈਡੀ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਤੇ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਦੱਸ ਦਵਾਂ ਫਿਰ ਤੋਂ, ਅੱਜ ਦਾ ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 9056733337 9056733337, ਤੇ ਗੱਲਬਾਤ ਨਹੀਂ ਹੋਵੇਗੀ ਕਿਉਂਕਿ ਅੱਜ ਹੋਵੇਗੀ 6474988486 ਤੇ। ਸੋ ਮੈਨੂੰ ਤੁਸੀਂ ਕੋਈ ਵੀ ਗੀਤ ਸਿੰਘੀ ਦੀ ਰਿਕੁਐਸਟ ਕਰਨੀ ਹੈ, ਕੋਈ ਨੰਬਰ ਆਦਿ ਲੈਣੇ ਆ, ਤੁਸੀਂ ਅੱਜ ਲਈ ਫੋਨ ਕਰਨਾ 6474988486 ਤੇ। 647-4986 6474988486 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਸਕਦੀ ਹੈ, ਜਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ PUNJABILHRAN ਇੰਸਟਾਗ੍ਰਾਮ ਤੇ ਵੀ ਸਾਨੂੰ ਤੁਸੀਂ ਐਨੀ ਟਾਈਮ ਇੱਕ ਤਾਂ ਫੋਲੋ ਕਰ ਲਓ ਯਾਰ, ਸਾਡੇ ਪੇਜ 'ਤੇ ਬਹੁਤ ਸਾਰੀਆਂ ਅਪਡੇਟਸ, ਬੜੇ ਤੋਹਫੇ ਆਦਿ ਕੱਢੇ ਜਾਂਦੇ ਆ, ਐਂਡ ਜੇ ਫੋਲੋ ਕਰੇਂਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਸਾਡਾ। ਤੁਸੀਂ ਚੈੱਕ ਕਰੋ ਪੇਜ ਕਿਹੜਾ ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ, ਤੁਸੀਂ ਕਹੋਗੇ ਨਵੀਂ ਯਾਰ ਤੁਸੀਂ ਤਾਂ ਛਾਏ ਪਏ ਹੋ ਪੂਰੇ। ਸੋ ਪੇਜ ਹੈ ਪੰਜਾਬੀ ਲਹਿਰਾਂ PUNJABILHRAN। ਕੋਈ ਯਾਰ ਸਾਡੇ ਟੈਨਿਸ ਦੇ ਫੈਨ ਹੈਗੇ ਆ, ਕੱਲ੍ਹ ਟੈਨਿਸ ਦਾ ਇੱਕ ਮੈਚ ਹੋਇਆ, US ਓਪਨ ਇੱਕ ਬਹੁਤ ਵੱਡਾ ਟੈਨਿਸ ਦਾ ਟੂਰਨਾਮੈਂਟ ਹੈ, ਕੁਆਟਰ ਫਾਈਨਲ ਕੱਲ ਹੋਇਆ ਐਂਡ ਤੁਸੀਂ ਯਕੀਨ ਨਹੀਂ ਕਰਨਾ, 4 ਘੰਟੇ ਤੇ 28 ਮਿੰਟ ਮੈਚ ਚੱਲਿਆ। ਮੈਚ ਜਾ ਕੇ ਤੜਕੇ 3:33 ਤੇ ਸਵੇਰੇ ਤੜਕੇ ਖਤਮ ਹੋਇਆ ਤੇ ਬਹੁਤ ਸਾਰੇ ਲੋਕ ਜਾਗਦੇ ਰਹੇ, ਅੱਜ ਪਤਾ ਨਹੀਂ ਕੰਮ ਲਈ ਕਿਵੇਂ ਉੱਠੇ ਹੋਣਗੇ। 3:33 AM ਤੇ ਜਾ ਕੇ ਮੈਚ ਇਹ ਖਤਮ ਹੋਇਆ ਤੇ ਲੌਂਗੈਸਟ ਤੇ ਲੇਟੈਸਟ ਫਿਨਿਸ਼ ਇਹ ਰਹੀ ਹੈ ਟੂਰਨਾਮੈਂਟ ਦੀ ਇਸ ਦੀ ਹਿਸਟਰੀ ਦੇ ਵਿੱਚ। ਸੋ ਬੜੀ ਵੱਡੀ ਗੱਲ ਹੈ ਯਾਰ ਕਿ 4 ਘੰਟੇ 28 ਮਿੰਟ ਮੈਚ ਇਹ ਚੱਲਿਆ। ਤੇ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਟੈਨਿਸ ਦੇ ਪਲੇਅਰਸ ਨੇ ਉਹਨਾਂ ਨੂੰ ਇੱਕ ਤਾਂ ਯਾਰ ਕਮਾਈ ਕਿੰਨੀ ਹੁੰਦੀ ਹੈ, ਬੜੀ ਵੱਡੀ ਗੱਲ ਹੈ ਦੇਖਿਆ ਜਾਵੇ ਤਾਂ। ਮੈਂ ਇੱਕ ਆਪਣੇ ਮਿੱਤਰ ਨੂੰ ਵੀ ਇੱਕ ਪਿਕਚਰ ਭੇਜੀ, ਜਿਹੜਾ ਹਾਈਸਟ ਪੇਡ ਟੈਨਿਸ ਪਲੇਅਰ ਹੈ ਜੈਨਿਕ ਸਿਨਰ ਉਹਦਾ ਨਾਮ ਹੈ, ਇਟਲੀ ਦਾ ਰਹਿਣ ਵਾਲਾ, 25 ਸਾਲ ਦਾ, $58 million। ਵਾਹ। ਤੇ ਦੂਜਾ ਕਾਰਲੋਸ ਅਲਕਾਰਾਜ਼ ਕੱਲ੍ਹ ਖੇਡ ਰਿਹਾ ਸੀ ਸਪੇਨ ਦਾ ਰਹਿਣ ਵਾਲਾ, 23 ਸਾਲ ਦਾ, $53.7 million। ਕਿਆ ਬਾਤ ਹੈ। ਸਰੀਨਾ ਵਿਲੀਅਮਸ 44 ਸਾਲ ਦੀ ਹੈ, ਉਹ ਤਾਂ ਹੁਣ ਤਾਂ ਸਾਰੇ ਜਾਣਦੇ ਆ, $40.1 million। ਅਰਾਇਨਾ ਸੈਬਲੈਂਕਾ ਬਲੈਰਸ ਦੀ ਰਹਿਣ ਵਾਲੀ 28 ਸਾਲ ਦੀ, $36.1 million। ਕੋਕੋ ਗੋਫ 22 ਸਾਲ USA ਦੀ ਰਹਿਣ ਵਾਲੀ, $35.5 million। 2026 ਦੇ ਵਿੱਚ ਉਹਨੇ ਅਰਨ ਕੀਤਾ। ਦੇਖ ਲਓ ਯਾਰ ਲੋਕ ਕਿੰਨਾ ਟੈਨਿਸ ਵਿੱਚ ਕਮਾਉਂਦੇ ਨੇ। ਆਪਣੇ ਅਰਗੇ ਤਾਂ ਯਾਰ ਆਪਾਂ ਟੈਨਿਸ ਮਤਲਬ ਕਿ ਦੇਖਦੇ ਹੀ ਬਹੁਤ ਘੱਟ ਹੈ। ਮੈਂ ਸਵੇਰੇ ਉੱਠ ਕੇ ਦੇਖਿਆ ਕਿ ਕਿੱਡੀ ਵੱਡੀ ਨਿਊਜ਼ ਸੀਗੀ ਕਿ 4 ਘੰਟੇ 28 ਮਿੰਟ ਮੈਚ ਰਿਹਾ ਅਤੇ 3:33 'ਚ ਜਾ ਕੇ ਖਤਮ ਹੋਇਆ। ਸੋ ਬੱਲੇ ਬੱਲੇ ਯਾਰ ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੁਹਾਡੇ ਨਾਲ 6474988486 'ਤੇ। ਤੁਹਾਡੇ ਲਈ ਲਾਉਂਦੇ ਹਾਂ ਵਧੀਆ ਜਿਹਾ ਕੋਈ ਗੀਤ, ਥੋੜ੍ਹੇ ਕਰੀਏ ਮਾਹੌਲ ਨੂੰ ਗਰਮਾ ਗਰਮ, ਕਿਉਂਕਿ ਬਾਹਰ ਹਲਕੀ ਫੁਲਕੀ ਜੀ ਠੰਡ ਹੋ ਚੁੱਕੀ ਹੈ। ਸੋ ਗੀਤ ਤੁਹਾਡੇ ਲਈ ਲਾ ਰਹੇ ਹਾਂ ਅਤੇ ਇਸ ਗੀਤ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵਣ ਰੂਲੀ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਹੋਣਾ ਵੱਲੋਂ, PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ। ਅਗਰ ਕਿਸੇ ਨੇ ਵੀ ਰੈਨੋਵੇਸ਼ਨ A to Z ਕਰਾਉਣੀ ਹੈ, ਲੀਗਲ ਬੇਸਮੈਂਟ ਬਣਵਾਉਣੀ ਹੈ, ਵਾਸ਼ਰੂਮ ਤਿਆਰ ਕਰਵਾਉਣਾ, 4373180400 4373180400 'ਤੇ ਤੁਸੀਂ ਪ੍ਰਸ਼ਾਂਤ ਨੂੰ ਜ਼ਰੂਰ ਕਾਲ ਕਰੋ ਅਤੇ ਸੁਣਦੇ ਹਾਂ ਜੈਜ਼ੀ ਵੀ ਅਤੇ ਫਿਰ ਵਾਪਸ ਆਉਂਦੇ ਹਾਂ।

0: वाह भाई वाह, जैजी भी है। जैजी भाजी यार आर्टिस्ट तुसी देख लो, कुछ टामे टामे ने जेडे अज दे दिन दे विच भी पूरे एन अपने फेम दे विच ने। सो जैजी भाजी ने अपने आप नू एक तां देखो जरूरी ये है कि तुसी अपने आप नू फिट रखो, उन्होंने वो रखिया। ये भी है कि थोनू ना समय दे नाल नाल अडैप्ट भी करना पैंदा। हुण जो भी है जे हुण पुराने गाने अज दे समय दे विच रिलीज़ करो, कितना कितने हुंदा यार कि वह उस लैवल तक का ऑडियंस नहीं थोड़े ना जुड़ता। हुण जैजी भाजी ने गाना किया ए पी ढिल्लों नाल 3-15 किन्ना चलिया, जैजी भाजी ने गाना किया अर्जन ढिल्लों नाल वह किन्ना चलिया, जैजी भाजी ने गुरिंदर गिल नाल भी गाना किया हैवी वेट वह भी बड़ा चलिया, तो नाल जैजी भाजी ने अपने चन्नी ਅਤੇ ਮੋਗੇ ਹੁਣਾਂ ਨਾਲ ਵੀ ਗਾਣਾ ਕੀਤਾ ਕੂਲਨ, ਉਹ ਵੀ ਬਹੁਤ ਚੱਲਿਆ। ਸੋ ਇਹ ਸਿਆਣਪ ਦੇ ਨਾਲ ਸਟਰੈਟਜੀ ਹੁੰਦੀ ਹੈ ਕਿ ਤੁਸੀਂ, ਚਲੋ ਆਏ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਰੂਟਸ ਤੋਂ ਭੱਜੋ, ਹਜੇ ਵੀ ਬੜੇ ਫੋਕ ਗਾਣੇ ਵੀ ਭਾਜੀ ਹੁਣੇ ਕਰ ਰਹੇ ਨੇ, ਬਟ ਨਾਲ ਦੀ ਨਾਲ ਨਵੇਂ ਆਡੀਅੰਸ ਨੂੰ ਵੀ ਆਪਣੇ ਨਾਲ ਜੈਜ਼ੀ ਭਾਜੀ ਨੇ ਕਿਤੇ ਨਾ ਕਿਤੇ ਜੋੜਿਆ, ਜੋ ਕਿ ਬੜੀ ਜ਼ਰੂਰੀ ਗੱਲ ਹੈ। ਸੋ ਪ੍ਰੋਗਰਾਮ ਪੰਜਾਬੀ ਨਾਲ ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਨਾਲ ਦੀ ਨਾਲ ਬਹੁਤ ਸਾਰੇ ਮੈਸੇਜ ਤੁਹਾਡੇ ਤੱਕ ਸ਼ੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ, ਅਤੇ ਨੰਬਰ ਹਰਪ੍ਰੀਤ ਦਾ 416-817-6500, ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ। ਹਰਪ੍ਰੀਤ ਵੈਲਕਮ, ਕੀ ਹਾਲ ਹੈ?
1: ਥੈਂਕ ਯੂ ਸੋ ਮੱਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਕਿਵੇਂ ਚੱਲ ਰਿਹਾ ਬੈਕ ਟੂ ਸਕੂਲ ਵੀਕ?
1: ਬੈਕ ਟੂ ਸਕੂਲ ਬਹੁਤ ਵਧੀਆ।
0: ਤੁਸੀਂ ਤਾਂ ਹੁਣ ਪੂਰੇ ਫ੍ਰੀ ਹੋ ਗਏ ਕਿ ਨਹੀਂ?
1: ਬਿਲਕੁਲ ਜੀ, ਬੱਚੇ ਭੇਜ ਕੇ ਵੇਲੇ ਵੇਲੇ ਸਵੇਰੇ।
0: ਹਾਂ ਥੋੜ੍ਹਾ ਲੱਗਦਾ ਨਾ ਕਿ ਯਾਰ ਸਾਨੂੰ ਤਾਂ ਲਾਈਫ ਵਾਪਸ ਮਿਲ ਗਈ। ਇੱਕ ਜਿਵੇਂ ਤੁਸੀਂ ਕਿਹਾ ਕਿ ਰਿਲੈਕਸਿੰਗ ਟਾਈਮ ਜ਼ਰੂਰ ਮਿਲਿਆ। ਸੋ ਸਾਰਿਆਂ ਨੂੰ ਵਨਸ ਅਗੇਨ ਬੈਸਟ ਵਿਸ਼ਿਜ਼। ਜਿੰਨੇ ਵੀ ਬੱਚਿਆਂ ਨੇ ਕੋਈ ਯੂਨੀਵਰਸਿਟੀ ਸ਼ੁਰੂ ਕਰ ਰਿਹਾ, ਕੋਈ ਲਾਸਟ ਆਪਣੇ ਗ੍ਰੇਡ 12 ਦੇ ਵਿੱਚ ਹੈ, ਕੋਈ ਫਸਟ ਗ੍ਰੇਡ ਕਿੰਡਰਗਾਰਟਨ, ਚਲੋ ਜਿੱਥੇ ਵੀ ਨੇ, ਬੈਸਟ ਵਿਸ਼ਿਜ਼ ਟੂ ਐਵਰੀਵਨ। ਅਤੇ ਆਈ ਹੋਪ ਕਿ ਵੀਕ ਸਮੂਥਲੀ ਲੰਘ ਜਾਵੇ। ਇੱਕ ਦੋ ਵੀਕ ਹੁੰਦੇ ਆ ਫਿਰ ਚਲੋ ਸਾਰੇ ਯੂਜ਼ ਟੂ ਹੋ ਜਾਂਦੇ ਆ। ਸਰਪ੍ਰੀਤ ਨਾਲ ਦੀ ਨਾਲ ਅੱਜ ਦਾ ਆਪਣਾ ਕੀ ਮੈਸੇਜ ਹੈ ਸਭ ਲਈ?
1: ਬਿਲਕੁਲ ਨਵੀ, ਸੋ ਬੱਚਿਆਂ ਦੀ ਗੱਲ ਚੱਲ ਰਹੀ ਹੈ, ਸਟੂਡੈਂਟਸ ਦੀ ਗੱਲ ਚੱਲਦੀ ਹੈ, ਯੂਨੀਵਰਸਿਟੀ ਦੀ ਗੱਲ ਚੱਲੀ ਹੈ, ਤਾਂ ਮੈਂ ਜ਼ਰੂਰ ਇਹ ਗੱਲ ਕਹੂੰਗੀ ਕਿਉਂਕਿ ਹਰੇਕ ਚੀਜ਼ ਦੇ ਵਿੱਚ ਪਲੈਨਿੰਗ ਬਹੁਤ ਜ਼ਰੂਰੀ ਆ। ਕਈ ਵਾਰ ਆਪਾਂ ਇਹ ਸੋਚਦੇ ਹੁੰਦੇ ਹਾਂ ਕਿ ਕੋਈ ਗੱਲ ਨਹੀਂ, ਬੱਚਿਆਂ ਦੀ ਯੂਨੀਵਰਸਿਟੀ ਜਾਣਾ ਹੈਗਾ ਆ, ਕੋਈ ਨਹੀਂ, ਬੱਚੇ ਲੋਨ ਲੈ ਲੈਣਗੇ, ਬੱਚੇ ਆਪਣੇ ਆਪ ਕਰ ਲੈਣਗੇ। ਸੋ ਅਗਰ ਆਪਾਂ ਥੋੜ੍ਹੀ ਜਿਹੀ ਪਲੈਨਿੰਗ ਦੇ ਨਾਲ ਚੱਲੀਏ, ਬੱਚਿਆਂ ਦੀ ਯੂਨੀਵਰਸਿਟੀ ਵੀ ਸੁਖਾਲੀ ਹੋ ਸਕਦੀ ਆ, ਉਹਨਾਂ ਦੀ ਐਜੂਕੇਸ਼ਨ ਸੁਖਾਲੀ ਹੋ ਸਕਦੀ ਆ, ਅਤੇ ਪਲੱਸ ਇਹ ਹੈਗਾ ਆ ਐਜੂਕੇਸ਼ਨ ਤੋਂ ਬਾਅਦ ਵਾਲੇ ਜਿਹੜੇ ਸਟੈਪਸ ਹੈਗੇ ਆ, ਕਿਉਂਕਿ ਜਦੋਂ ਤੱਕ ਬੱਚੇ ਯੂਨੀਵਰਸਿਟੀ ਕੰਪਲੀਟ ਕਰਦੇ ਆ, ਜੋਬਸ ਦੇ ਵਿੱਚ ਆਉਂਦੇ ਆ, ਤਾਂ ਉਹਨਾਂ ਦੇ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹੈਗੀਆਂ, ਤਾਂ ਉਹਨਾਂ ਦੇ ਵੈਡਿੰਗ ਦੇ ਉੱਪਰ ਜਿਹੜੇ ਖਰਚੇ ਕਰਨੇ ਉਹ ਵੀ ਥੋੜੇ ਸੁਖਾਲੇ ਹੋ ਜਾਣਗੇ, ਕਿਉਂਕਿ ਹਰੇਕ ਚੀਜ਼ ਦੇ ਲਈ ਅੱਗੇ ਸਟੈਪ ਬਣੇ ਹੋਏ ਆ। ਜੇ ਆਪਾਂ ਹੁਣ ਤੋਂ ਨਹੀਂ ਪਲੈਨਿੰਗ ਕਰਾਂਗੇ, ਜਦੋਂ ਤੋਂ ਬੱਚੇ ਨਿਊ ਬੋਰਨ ਹੈਗੇ ਆ, ਆਪਾਂ ਅਗਰ ਉਹਨਾਂ ਦੀ RESP ਦਾ ਪਲੈਨ ਨਹੀਂ ਕਰਵਾਇਆ, ਤਾਂ ਪਹਿਲੇ ਚੀਜ਼ ਇਹ ਹੈਗੀ ਆ ਕਿ ਜਦੋਂ ਹੀ ਉਹਨਾਂ ਨੇ ਯੂਨੀਵਰਸਿਟੀ ਜਾਣਾ ਹੈਗਾ ਆ, ਪੇਰੈਂਟਸ ਦੇ ਉੱਪਰ ਇਸ ਚੀਜ਼ ਦਾ ਬਰਡਨ ਆ ਕਿ ਹੁਣ ਆਪਾਂ ਉਹਨਾਂ ਦੀ ਯੂਨੀਵਰਸਿਟੀ ਦੇ ਲਈ ਜਿਹੜੀ ਟਿਊਸ਼ਨ ਫੀਸ ਹੈਗੀ ਆ, ਉਹਨਾਂ ਦੇ ਰਹਿਣ ਸਹਿਣ ਦਾ ਖਰਚਾ ਆ, ਉਹਨੂੰ ਖਰਚੇ ਨੂੰ ਕਵਰ ਕਰੀਏ। ਜਦੋਂ ਉਹ ਖਰਚਾ ਕਵਰ ਹੁੰਦਾ ਹੈਗਾ ਆ, ਉਸ ਤੋਂ ਬਾਅਦ ਇਹ 3-4 ਸਾਲ ਬਾਅਦ ਦੇ ਵਿੱਚ ਹੀ ਆਪਾਂ ਫਿਰ ਵਿਆਹ ਦਾ ਸੋਚਦੇ ਹਾਂ, ਤੇ ਫਿਰ ਵਿਆਹ ਦੇ ਉੱਪਰ ਜਿਹੜਾ ਖਰਚਾ ਹੋਣਾ ਆ, ਫਿਰ ਉਹਦੇ ਬਾਰੇ ਸੋਚਦੇ ਹਾਂ। ਸੋ ਅਗਰ ਆਪਾਂ ਇਹਨਾਂ ਚੀਜ਼ਾਂ ਦੀ ਪਲੈਨਿੰਗ ਹੁਣ ਤੋਂ ਨਹੀਂ ਕੀਤੀ, ਤਾਂ ਆਪਣੇ ਲਈ ਇਹ ਚੀਜ਼ ਜਿਹੜੀ ਹੈਗੀ ਉਹ ਟਫ ਹੋਣ ਵਾਲੀ ਆ। ਤੇ ਜਿਨ੍ਹਾਂ ਪੇਰੈਂਟਸ ਨੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਸੇਵਿੰਗਸ ਕੀਤੀਆਂ ਸੀਗੀਆਂ, RESP ਦੇ ਪਲਾਨ ਕੀਤੇ ਸੀਗੇ, ਉਹਨਾਂ ਨੇ ਹੁਣ ਇਸ ਵੇਲੇ ਯੂਨੀਵਰਸਿਟੀ ਦੇ ਟਾਈਮ ਤੇ ਪੈਸਿਆਂ ਨੂੰ ਯੂਜ਼ ਕੀਤਾ ਹੈਗਾ ਆ, ਤਾਂ ਫਿਰ ਸੋਚ ਸਕਦੇ ਹਾਂ ਆਪਾਂ ਕਿ ਉਹ ਕਿੰਨੇ ਸੌਖੇ ਹੋਣਗੇ, ਜਿਨ੍ਹਾਂ ਨੂੰ ਪਤਾ ਹੈ ਕਿ ਸਾਡੇ ਬੱਚਿਆਂ ਦੀ ਜਿਹੜੀ ਟਿਊਸ਼ਨ ਫੀਸ ਹੈਗੀ ਆ, ਐਜੂਕੇਸ਼ਨ ਦੀ ਕੋਸਟ ਹੈਗੀ ਆ, ਉਹਦੇ ਲਈ ਆਪਣੇ ਕੋਲ ਫੰਡਿੰਗ ਹੈਗੀ ਸੀਗੀ, ਤੇ ਹੁਣ ਅਸੀਂ 4 ਸਾਲਾਂ ਬਾਅਦ ਜਦੋਂ ਉਹਨਾਂ ਦਾ ਚਾਰ ਪੰਜ ਸਾਲ ਬਾਅਦ ਜੇ ਅਸੀਂ ਹੁਣ ਉਹਨਾਂ ਦਾ ਵਿਆਹ ਕਰਨਾ ਆ ਤਾਂ ਸਾਡੇ ਕੋਲ ਉਹਦੇ ਲਈ ਪੈਸੇ ਇਕੱਠੇ ਹੋ ਜਾਣਗੇ ਉਦੋਂ ਤੱਕ। ਸੋ ਇਸ ਕਰਕੇ RESP ਇੱਕ ਬਹੁਤ ਵਧੀਆ ਟੂਲ ਬਣਾਇਆ CRA ਨੇ, ਜਿਹਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰਨੀ ਆ, ਗਵਰਨਮੈਂਟ ਨੇ ਗ੍ਰਾਂਟ ਦੇਣੀ ਹੈਗੀ ਆ, ਤੇ ਉਹਦੇ ਉੱਪਰ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਨੀ ਆ। ਸਪੈਸ਼ਲੀ ਆਪਾਂ ਇਹ ਚੀਜ਼ ਅਸਿਊਮ ਕਰ ਸਕਦੇ ਹਾਂ ਕਿ ਸਾਡੇ ਬੱਚਿਆਂ ਨੂੰ ਇੱਥੇ ਚਾਈਲਡ ਟੈਕਸ ਬੈਨੀਫਿਟ ਆਉਂਦੇ ਆ। ਸੋ ਗਵਰਨਮੈਂਟ ਤੋਂ ਹੀ ਆਪਾਂ ਨੂੰ ਪੈਸੇ ਆਉਂਦੇ ਆ, ਉਹੀ ਪੈਸੇ ਆਪਾਂ ਦੁਆਰਾ ਤੋਂ RESP ਦੇ ਵਿੱਚ ਪਾਉਣੇ ਹੈਗੇ ਆ, ਉਹੀ RESP ਦੇ ਉੱਪਰ ਫਿਰ ਤੋਂ ਗਵਰਨਮੈਂਟ ਗ੍ਰਾਂਟ ਦੇ ਰਹੀ ਆ। ਸੋ ਆਪਾਂ ਡਬਲ ਬੈਨੀਫਿਟ ਲੈ ਰਹੇ ਹਾਂ CRA ਤੋਂ ਇਸ ਚੀਜ਼ ਦਾ ਕਿ ਆਪਾਂ ਉਹਨਾਂ ਤੋਂ ਚਾਈਲਡ ਟੈਕਸ ਬੈਨੀਫਿਟ ਵੀ ਲੈ ਰਹੇ ਹਾਂ ਔਰ ਉਸ ਚਾਈਲਡ ਟੈਕਸ ਬੈਨੀਫਿਟ ਨੂੰ ਆਪਾਂ RESP 'ਚ ਕੰਟਰੀਬਿਊਟ ਕਰਕੇ ਉਹਦੇ ਉੱਪਰ ਤੋਂ ਜਿਹੜੀਆਂ ਉਹਨਾਂ ਦੀਆਂ ਗ੍ਰਾਂਟਸ ਮਿਲ ਰਹੀਆਂ ਉਹਦਾ ਵੀ ਬੈਨੀਫਿਟ ਲੈ ਰਹੇ ਹਾਂ ਤੇ ਉਸ ਪੈਸੇ ਨੂੰ ਅੱਗੇ ਇਨਵੈਸਟ ਕਰਕੇ ਅਸੀਂ ਕੰਪਾਊਂਡ ਇੰਟਰਸਟ ਦੀ ਪਾਵਰ ਦਾ ਵੀ ਫਾਇਦਾ ਲੈਂਦੇ ਹਾਂ। ਸੋ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਇਹ ਪਲਾਨ ਜਿਹੜਾ ਹੈਗਾ ਆ ਬਹੁਤ ਵਧੀਆ ਮਨੀ ਨੂੰ ਅਕਮੁਲੇਟ ਕਰ ਸਕਦਾ ਆ ਜਦੋਂ ਉਹਨਾਂ ਨੇ ਯੂਨੀਵਰਸਿਟੀ ਜਾਂ ਕਾਲਜ ਜਾਣਾ ਆ 12th ਗ੍ਰੇਡ ਤੋਂ ਬਾਅਦ। ਤੇ ਜਿਨ੍ਹਾਂ ਪੇਰੈਂਟਸ ਨੇ RESP ਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕੀਤੀ ਆ, ਸਾਨੂੰ ਬਹੁਤ ਵਾਰੀ ਕਾਲਸ ਆਉਂਦੀਆਂ ਕਿ ਅਸੀਂ ਕੁਝ ਹੋਰ ਕਰਨਾ ਚਾਹੁੰਦੇ ਹਾਂ ਆਪਣੇ ਬੱਚਿਆਂ ਦੇ ਲਈ ਜਿਹਦੇ ਵਿੱਚ ਉਹਨਾਂ ਦਾ ਕੋਈ ਪੈਸਾ ਜੁੜ ਸਕੇ, ਤਾਂ ਡੈਫੀਨੇਟਲੀ ਤੁਸੀਂ ਡਿਵੀਡੈਂਡ ਵਾਲੇ ਪਲਾਨਸ ਦੇ ਬੈਨੀਫਿਟਸ ਲੈ ਸਕਦੇ ਆ, ਕਿਉਂਕਿ ਇੱਕ ਪਾਸੇ ਉਹਨਾਂ ਦੀ ਕਵਰੇਜ ਹੋਊਗੀ, ਦੂਸਰੇ ਪਾਸੇ ਜਿਹੜੇ ਇੰਸ਼ੋਰੈਂਸ ਕੰਪਨੀਜ਼ ਦੇ ਡਿਵੀਡੈਂਡਸ ਐਡ ਆਨ ਹੁੰਦੇ ਆ ਉਹ ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਜਨਰੇਟ ਕਰਨਗੇ, ਜਿਹੜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਸ ਵੈਲਿਊ ਨੂੰ ਯੂਜ਼ ਕਰ ਸਕਦੇ ਆ, ਉਹਨਾਂ ਦੀ ਵੈਡਿੰਗ ਕਰਨ ਲਈ ਯੂਜ਼ ਕਰ ਸਕਦੇ ਆ, ਉਹਨਾਂ ਨੂੰ ਕੋਈ ਘਰ ਲੈ ਕੇ ਦੇਣਾ ਉਹਦੀ ਡਾਊਨ ਪੇਮੈਂਟ ਲਈ ਯੂਜ਼ ਕਰ ਸਕਦੇ ਆ। ਸੋ ਡਿਪੈਂਡ ਕਰਦਾ ਹੈਗਾ ਕਿ ਉਸ ਵੇਲੇ ਆਪਾਂ ਨੂੰ ਉਹ ਪੈਸਾ ਕਿੱਦਾਂ ਚਾਹੀਦਾ ਹੋਊਗਾ, ਪਾਲਿਸੀ ਸਰੈਂਡਰ ਕਰਕੇ ਲੈਣਾ, ਕੋਲੈਟਰਲ ਕਰਕੇ ਲੈਣਾ, ਲੋਨ ਲੈ ਕੇ ਲੈਣਾ। ਸੋ ਹਰ ਤਰ੍ਹਾਂ ਦੀ ਆਪਸ਼ਨ ਜਿਹੜੀ ਹੈਗੀ ਉਹ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਵੀ ਅਵੇਲੇਬਲ ਹੋਊਗੀ। ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ, ਕਿਹੜੇ ਪਲਾਨ 'ਚ ਤੁਸੀਂ ਕਿੰਨੀ ਕੰਟਰੀਬਿਊਸ਼ਨ ਕਰੋਗੇ ਤੇ ਉਹਦੇ ਨਾਲ ਕੀ ਬੈਨੀਫਿਟਸ ਮਿਲਣਗੇ, ਇਹ ਜ਼ਰੂਰ ਸਾਡੇ ਨਾਲ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਆ ਕਿ RESP ਦੇ ਵਿੱਚ ਕੰਟਰੀਬਿਊਸ਼ਨ ਕਰੀਏ 18ਵੇਂ ਸਾਲ ਤੇ ਸਾਨੂੰ ਕਿੰਨੇ ਪੈਸੇ ਮਿਲਣਗੇ, ਤੇ ਜੇ ਆਪਾਂ ਉਹਨਾਂ ਦੇ ਨਾਲ ਡਿਵੀਡੈਂਡ ਵਾਲਾ ਪਲਾਨ ਕਰਵਾਈਏ ਤਾਂ ਸਾਨੂੰ ਬਾਅਦ ਵਿੱਚੋਂ ਜਿਹੜੀ ਹੈਗੀ ਆ ਲੌਂਗ ਰਨ ਦੇ ਵਿੱਚ ਕੀ ਉਹਦੇ ਬੈਨੀਫਿਟਸ ਹੋਣਗੇ। ਦੋਨਾਂ ਚੀਜ਼ਾਂ ਦੀ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ
2: 416-816-1600
3: ਬਦਲ ਵੀ ਲਿਆ ਕਰੋ
2: ਗਾਣਾ ਲਾ ਦਿਓ ਹਜੇ ਕੰਗ ਲਾ ਦਿਓ
3: ਲਾ ਦਿੰਦੇ ਕਿਹੜਾ ਸੁਣਨਾ
2: ਗਿੱਧੇ ਵਾਲੀ ਰਾਣੀ ਨੀ ਗਿੱਧੇ ਵਿੱਚ ਆ
3: ਠੀਕ ਹੈ ਸੁਣਾ ਦਿੰਦੇ ਆ ਚਲੋ ਗੱਲਬਾਤ ਥੋੜੀ ਸਾਡੀ ਹੋ ਸਕਦੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਪੰਜਾਬੀ ਲਹਿਰਾਂ ਦੇ CEO ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਤੇ ਸਿੱਧਵਾਂ ਸਾਹਿਬ ਵੈਲਕਮ।
4: ਬਿਲਕੁਲ ਨਵੀਂ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸ਼ੁਭ ਇੱਛਾਵਾਂ। ਲੌਂਗ ਵੀਕਐਂਡ ਲੰਘ ਕੇ ਗਿਆ ਔਰ ਦੇਖੋ ਨਵੀਂ ਟਾਈਮ ਕਿਵੇਂ ਫਲਾਈ ਕਰਦਾ ਹੈ।
3: ਬਿਲਕੁਲ ਪਤਾ ਨਹੀਂ ਲੱਗਿਆ ਸਮਰ ਕਿੰਨੀ ਛੇਤੀ ਲੰਘ ਗਿਆ,
4: ਸਮਰ ਵੀ ਨਿਕਲ ਚੱਲੀ, ਹੁਣ ਹਨੇਰਾ ਵੀ ਬੜੀ ਜਲਦੀ ਹੋ ਜਾਂਦਾ, ਤਕਰੀਬਨ 7 ਵਜੇ ਪੂਰਾ ਸੂਰਜ ਛਿਪ ਜਾਂਦਾ
3: ਤੇ ਮੈਨੂੰ ਤਾਂ ਸਾਰਿਆਂ ਦੇ ਮੂਡ ਜੇ ਬਦਲ ਜਾਂਦੇ ਆ ਤੇ ਤੁਸੀਂ ਬਾਹਰ ਵੀ ਦੇਖੋ ਸੁਨਸਨਾ ਹੋ ਜਾਂਦੀ ਹੈ ਸ਼ਾਮਾਂ ਨੂੰ ਕਿਉਂਕਿ ਚਲੋ ਮੀਨੋ ਬੱਚੇ ਬੁੱਚੇ ਸਕੂਲ ਜਾ ਰਹੇ ਆ, ਪੇਰੈਂਟਸ ਵੀ ਸਾਰੇ ਹੁਣ
4: ਬਿਜ਼ੀ ਹੋ ਜਾਂਦੇ ਆ,
3: ਨਹੀਂ ਕਹਿੰਦੇ ਆ ਵੀ ਬਥੇਰਾ ਹੁਣ ਪਾਰਟੀ ਕਰ ਰਹੇ ਥੋੜੇ ਆ, ਅਸੀਂ ਵੀ ਸੀਰੀਅਸ ਹੋਈਏ ਤੇ ਰੂਟੀਨ ਚ ਆਈਏ।
4: ਬਾਕੀ ਨਵੀਂ ਕੁਦਰਤ ਦੇ ਹਰ ਰੰਗ ਨੂੰ ਮੰਨਣਾ ਚਾਹੀਦਾ, ਦੇਖੋ ਕੁਦਰਤ ਨੇ ਜਿਹੜੀਆਂ ਇਹ ਰੁੱਤਾਂ ਬਣਾਈਆਂ ਇਹ ਕੋਈ ਐਵੇਂ ਨਹੀਂ ਬਣਾਈਆਂ, ਕਹਿੰਦੇ ਨੇ ਕਿ ਧੁੱਪਾਂ ਛਾਵਾਂ ਸਵੇਰ ਸ਼ਾਮ ਔਰ ਕਦੇ ਗਰਮੀ ਆ ਕਦੇ ਸਰਦੀ ਆ ਕਦੇ ਸਿਆਲ ਆ ਗਏ ਕਦੇ ਸਨੋਅ ਪੈਣ ਲੱਗ ਪਈ, ਇਹ ਜਿਹੜੀਆਂ ਕੁਦਰਤ ਦੀਆਂ ਜਿੰਨੀਆਂ ਵੀ ਇਹ ਬਖਸ਼ਾਂ ਨੇ ਇਹ ਸਾਰੇ ਲੋਕਾਂ ਵਾਸਤੇ ਸੇਮ ਆ,
3: ਬਿਲਕੁਲ
4: ਕਿਸੇ ਨੂੰ ਇਹਦੇ ਚ ਕੋਈ ਕਿਸੇ ਕਿਸਮ ਦਾ ਨਾ ਵਿਤਕਰਾ ਨਹੀਂ ਕੀਤਾ ਜਾਂਦਾ, ਸਭ ਦੇ ਵਾਸਤੇ ਬਰਾਬਰ।

0: ਇਹਨਾਂ ਦਾ ਕੋਈ ਖਰਚਾ ਨਹੀਂ। ਜਿਹੜਾ ਬੰਦਾ ਇਹ 10 ਚੀਜ਼ਾਂ ਨੂੰ ਕਰੂਗਾ ਉਹ ਆਪਣੀ ਜ਼ਿੰਦਗੀ ਬਦਲ ਲਵੇਗਾ, ਉਹ ਹੈਲਥੀ ਰਹਿਣਾ ਸ਼ੁਰੂ ਕਰ। ਤੇ ਆਮ ਗੱਲਾਂ ਨੇ ਵੀ ਤੁਸੀਂ ਸਵੇਰੇ ਉੱਠੋ ਤੇ ਪਾਣੀ ਪੀਓ।
1: ਇਹ ਚੀਜ਼ਾਂ ਨੂੰ ਵੀ ਤੂੰ ਰਿਕਾਰਡ ਕਰਕੇ ਨਾ ਆਪਣੇ ਇੰਸਟਾਗ੍ਰਾਮ ਤੇ ਵੀ ਪਾ ਵੀ ਕਿਹੜੀਆਂ ਕਿਹੜੀਆਂ ਉਹ 10 ਚੀਜ਼ਾਂ ਜਿਹੜੀਆਂ ਇਨਸਾਨ ਨੂੰ ਕਰਨੀਆਂ ਚਾਹੀਦੀਆਂ ਤਾਂ ਕਿ ਸਾਡੇ ਲੋਕਾਂ ਤੱਕ ਪਹੁੰਚ ਸਕਣ। ਤੇ ਕਿਹੜੀ ਕਿਹੜੀ ਚੀਜ਼ ਉਹਨੇ ਕਹੀ ਆ?
0: ਨਹੀਂ ਸੋ ਆਪਣੇ ਲੋਕਾਂ ਨੂੰ ਲੱਗਦਾ ਜਾਂ ਚਲੋ ਇਨਸਾਨਾਂ ਨੂੰ ਲੱਗਦਾ ਕਿ ਹੈਲਥੀ ਹੋਣਾ ਬਹੁਤ ਔਖਾ, ਪੈਸੇ ਲੱਗਦੇ ਆ ਜਾਂ ਸਾਡਾ ਟਾਈਮ ਬੜਾ ਵੇਸਟ ਹੋਊਗਾ, ਉਹ ਕਹਿੰਦਾ ਕਿ ਸਵੇਰੇ 10-15 ਮਿੰਟ ਨੈਚੁਰਲ ਸਨਲਾਈਟ ਤੁਹਾਨੂੰ ਮਿਲਣੀ ਚਾਹੀਦੀ ਹੈ। ਇੱਕ ਘੰਟੇ ਦੇ ਵਿੱਚ ਵਿੱਚ ਜਦੋਂ ਤੁਸੀਂ ਉੱਠਦੇ ਹੋ, ਸੋ 9-7 ਵਜੇ ਉੱਠੇ ਹੋ, 7-8 ਦੇ ਵਿੱਚ ਵਿੱਚ ਥੋੜ੍ਹਾ ਜਿਹਾ ਤੁਸੀਂ ਨੈਚੁਰਲ ਸਨਲਾਈਟ ਲਓ, ਉਹ ਫ੍ਰੀ ਹੈ। ਉਹਦੇ ਨਾਲ ਤੁਹਾਡਾ ਹੈਲਥੀ ਜਿਹੜਾ ਕੋਰਟੀਜ਼ੋਲ ਆ ਉਹ ਰਿਲੀਜ਼ ਹੁੰਦਾ, ਤੁਹਾਡਾ ਜਿਹੜਾ ਬਾਡੀ ਦਾ ਕਲੋਕ ਹੈ ਉਹ ਇੱਕ ਕਿਸਮ ਦੇ ਨਾਲ ਬੂਸਟ ਹੁੰਦਾ। ਦੂਜਾ ਹਾਈਡਰੇਟ ਕਰੋ, 16 ਤੋਂ ਲੈ ਕੇ 32 ਔਂਸ ਪਾਣੀ ਤੁਸੀਂ
1: ਪੀਓ
0: ਉੱਠਣ ਸਾਰ। ਕੈਫੀਨ ਨੂੰ ਡਿਲੇ ਕਰੋ, ਬਹੁਤ ਸਾਰੇ ਲੋਕ ਉੱਠਦੇ ਆ ਸਵੇਰੇ ਉੱਠਣ ਸਾਰ ਕਾਫੀ ਪੀ ਲੈਂਦੇ ਆ, ਕਹਿੰਦਾ ਤਕਰੀਬਨ 1.5 ਤੋਂ ਲੈ ਕੇ 2 ਘੰਟੇ ਤੁਸੀਂ ਵੇਟ ਕਰੋ ਫਿਰ ਕਾਫੀ ਪੀਓ। ਤੇ ਅਗੇਨ ਤੁਸੀਂ ਸ਼ਾਮ ਨੂੰ ਵੀ 10-15-20 ਮਿੰਟ ਸਨ ਸੈੱਟ ਹੋ ਰਿਹਾ ਉਦੋਂ ਵੀ ਬਾਹਰ ਜਾਓ।
1: ਬਿਲਕੁਲ,
0: ਤੇ ਇਹੀ ਚੀਜ਼ਾਂ ਨੇ। ਤੇ ਡੇਲੀ ਮੂਵਮੈਂਟ ਐਕਸਰਸਾਈਜ਼ ਕਰੋ, ਹੋਰ ਕੋਈ
1: ਬੜਾ ਫੰਡਾ ਨਹੀਂ ਹੈ। ਗੱਲਾਂ ਨੇ ਨਵੀਂ ਇਹ ਅਸੀਂ ਲੋਕ ਵੀ ਆਪਾਂ ਵੀ ਇਹ ਕਰਦੇ ਰਹਿੰਦੇ ਆ ਕਿ ਕੁਦਰਤ ਨਾਲ ਗੱਲਾਂ ਕਰੋ, ਜਿਹੜੇ ਪੰਛੀ ਨੇ ਉਹਨਾਂ ਨੂੰ ਦੇਖੋ, ਦਰਖਤ ਆ ਜਿਹੜੇ ਉਹ ਕਿਵੇਂ, ਹਰ ਗੱਲ ਕੁਦਰਤ ਨੇ ਰਿਦਮ ਵਿੱਚ ਪੈਦਾ ਕੀਤੀ ਆ। ਹਵਾ ਵਗਦੀ ਆ ਉਹ ਵੀ ਇੱਕ ਰਿਦਮ ਚ ਆ, ਪੱਤੇ ਜਿਹੜੇ ਦਰਖਤਾਂ ਦੇ ਜਦੋਂ ਛਾਂ ਛਾਂ ਕਰਦੇ ਆ ਉਹ ਵੀ ਇੱਕ ਰਿਦਮ ਆ। ਔਰ ਆਪਣੇ ਰਿਦਮ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਆ, ਭਾਵੇਂ ਗਰਮੀ ਹੋਵੇ ਚਾਹੇ ਸਰਦੀ ਹੋਵੇ। ਜਿਹੜੀ ਸੁਰਤਾਲ ਆ ਨਾ ਉਹ ਜ਼ਰੂਰ ਪੱਕੀ ਹੋਣੀ ਚਾਹੀਦੀ ਹੈ, ਤੇ ਬਾਕੀ ਹਰ ਰੰਗ ਨੂੰ ਮੰਨਣਾ ਚਾਹੀਦਾ ਔਰ ਬਹੁਤੀਆਂ ਕੰਪਲੇਂਟਸ ਨਹੀਂ ਕਰਨੀਆਂ ਚਾਹੀਦੀਆਂ, ਬਹੁਤੇ ਉਲਾਂਭੇ ਨਹੀਂ ਦੇਣੇ ਚਾਹੀਦੇ, ਸਗੋਂ ਸ਼ੁਕਰੀਆ ਕਰਨਾ ਚਾਹੀਦਾ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੁਦਰਤ ਨੇ, ਇਨਸਾਨ ਤਾਂ ਇਨਸਾਨ ਨਾਲ ਵਿਤਕਰਾ ਕਰ ਜਾਂਦਾ ਤਾਂ, ਪਰ ਕੁਦਰਤ ਨੇ ਜਿਹੜੀਆਂ ਸਾਨੂੰ ਨਿਆਮਤਾਂ ਬਖਸ਼ਾਂ ਜਾਂ ਬਲੈਸਿੰਗਸ ਦਿੱਤੀਆਂ ਉਹ ਸਭ ਨੂੰ ਬਰਾਬਰ ਦਿੱਤੀਆਂ। ਜੇ ਧੁੱਪ ਮਿਲਦੀ ਸਭ ਨੂੰ ਬਰਾਬਰ ਦੀ ਮਿਲਦੀ ਹੈ, ਚਾਹੇ ਉਹ ਕੋਈ ਅਮੀਰ ਹੈ ਕੋਈ ਗਰੀਬ ਹੈ, ਹੈ ਹਵਾ ਚੱਲਦੀ ਸਭ ਨੂੰ ਬਰਾਬਰ ਦੀ, ਪਾਣੀ ਸਭ ਨੂੰ ਬਰਾਬਰ ਦਾ ਮਿਲਦਾ। ਸੋ ਇਹ ਜਿਹੜੀਆਂ ਕੁਦਰਤ ਵਾਲੀਆਂ ਦਾਤਾਂ ਨੇ ਇਹ ਦਾਤਾਂ ਨੂੰ ਇੰਜੋਏ ਕਰਨਾ ਚਾਹੀਦਾ। ਤੋ ਨਵੀ ਇੱਕ ਮੈਂ ਅਨਾਊਂਸਮੈਂਟ ਕਰਨੀ ਚਾਹੁੰਦਾ ਕਿ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋਵੇਗਾ, ਜਿਸ ਵਿੱਚ ਕਥਾਵਾਚਕ ਕੀਰਤਨ ਅਤੇ ਕਵੀ ਸ਼੍ਰੀ ਤੇ ਢਾਡੀ ਜਥੇ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਜੀ ਦਾ ਲੰਗਰ ਅਤੁੱਟ ਵਰਤੇਗਾ। ਸਭ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਤਿਕਾਰ ਭਰੀ ਬੇਨਤੀ ਹੈ ਕਿ ਹੁੰਮ ਹੁਮਾ ਕੇ ਚੜ੍ਹਦੀ ਕਲਾ ਵਿੱਚ ਪਹੁੰਚੋ ਜੀ। ਹੋਰ ਜਾਣਕਾਰੀ ਲਈ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਨੂੰ 905-671-1662 ਤੇ ਫੋਨ ਕਰੋ। ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ,
0: ਸੋ ਦਿਨ ਐਤਵਾਰ ਨੂੰ 13 ਸਤੰਬਰ ਨੂੰ ਨਗਰ ਕੀਰਤਨ ਵਿੱਚ ਸਭ ਨੇ ਜ਼ਰੂਰ ਸ਼ਾਮਿਲ ਹੋਣਾ। ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ ਬੱਚੇ ਬਜ਼ੁਰਗ ਸਭ ਨੂੰ ਲੈ ਕੇ ਆਓ ਅਤੇ ਸਾਰੇ ਜ਼ਰੂਰ ਜ਼ਰੂਰ ਜ਼ਰੂਰ ਹੁੰਮ ਹੁਮਾ ਕੇ ਪਹੁੰਚੋ। ਅਤੇ ਮੌਲਟਨ ਨਗਰ ਕੀਰਤਨ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਸਾਲ ਜ਼ਰੂਰ ਪਹੁੰਚਦੀਆਂ ਨੇ, ਸ਼ਾਮਿਲ ਹੁੰਦੀਆਂ ਨੇ। ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਯੂਨੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੰਸ ਗਏ ਨੇ, ਸਾਰੇ ਸੇਵਾ ਵੀ ਬੜੀ ਕਰਦੇ ਆ। ਸੋ ਬੜੀ ਇੱਕ ਪਿਆਰੀ ਗੱਲ ਹੈ। ਸੋ ਸਭ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਡੇਟ ਨੋਟ ਕਰ ਲਓ ਅਤੇ ਸਭ ਨੇ ਪਹੁੰਚਣਾ ਜ਼ਰੂਰ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ ਅੱਜ ਦਾ 6478848664 7 4988486 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ ਸਟੂਡੀਓ 'ਚ। 6478848486 ਇੱਕੋ ਇੱਕ ਫੋਨ ਨੰਬਰ ਹੈ। ਅਤੇ ਹੁਣ ਜਿਉਂ ਜਿਉਂ ਮੌਸਮ ਬਦਲ ਰਿਹਾ, ਸੀਜ਼ਨ ਵੀ ਸਾਰਾ ਚੇਂਜ ਹੋ ਰਿਹਾ, ਸੋ ਗਿੱਲ ਫਾਰਮ ਦਾ ਅਸੀਂ ਮੈਸੇਜ ਇੱਕ ਵਾਰ ਫਿਰ ਤੋਂ ਦੇ ਦਈਏ। ਤੁਸੀਂ ਇਸ ਸਮਰ ਗਿੱਲ ਫਾਰਮ 'ਤੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਰੇ ਪਹੁੰਚੇ ਅਤੇ ਗਿੱਲ ਫਾਰਮ ਨੇ ਵੀ ਕਹਿੰਦੇ ਹੁੰਦੇ ਕਿ ਪਿੱਛੇ ਨਹੀਂ ਹਟੇ, ਬੜੀ ਟੌਪ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕੀਤੀ। ਹੁਣ ਵੀ ਫਾਰਮ ਦੇ ਫਰੈਸ਼ ਵੈਜੀਟੇਬਲ ਸਬਜ਼ੀਆਂ ਹਰ ਰੋਜ਼ ਪਿੱਕ ਕਰਦੇ ਨੇ ਗਿੱਲ ਫਾਰਮ ਵਾਲੇ। ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ ਅਤੇ ਹੋਰ ਬਹੁਤ ਕੁਝ। 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ, ਡਿਕਸੀ ਕਿੰਗ ਗਿੱਲ ਫਾਰਮ।
1: ਮੇਰੀ ਅੱਜ ਗੱਲ ਹੋ ਰਹੀ ਸੀ ਗਿੱਲ ਫਾਰਮ ਦੇ ਕੈਵਨ ਜੀ ਨਾਲ, ਔਰ ਉਹਨਾਂ ਨੇ ਦੱਸਿਆ ਕਿ ਚਿੱਬੜ ਬੜੇ ਗੁਣਕਾਰੀ

0: ਇਹਨੂੰ ਛੋਟਾ ਖਰਬੂਜ਼ਾ ਕਹਿ ਲਓ, ਚਿੱਬੜ ਨੂੰ ਛੋਟੇ ਛੋਟੇ ਹੁੰਦੇ ਨਾ ਵੀ ਤੁਸੀਂ ਬਹੁਤ ਘੱਟ ਵਰਤੇ ਹੋਣੇ ਆ, ਪਰ ਉਹਨਾਂ ਦੀ ਚਟਨੀ ਬੜੀ ਵਧੀਆ ਬਣਦੀ ਆ,
1: ਹੈਲਥੀ ਵੀ ਹੁੰਦੇ,
0: ਬਹੁਤ ਹੈਲਥੀ ਆ, ਔਰ ਉਹਦੇ ਵਿੱਚ ਵਿਟਾਮਿਨ ਬਹੁਤ, ਵਿਟਾਮਿਨ ਸੀ ਬਹੁਤ ਹੁੰਦਾ।
1: ਕੀ ਕਹਿੰਦੇ ਇਹਨੂੰ ਚਿੱਬੜ ਨੂੰ ਇੰਗਲਿਸ਼ ਦੇ ਵਿੱਚ? ਕੀ
0: ਇੰਗਲਿਸ਼ ਅੰਗਰੇਜ਼ੀ ਵਿੱਚ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੁਣੇ, ਇਹ ਤਾਂ ਤੁਸੀਂ ਗੂਗਲ ਕਰਕੇ ਲੱਭ ਲੈਣਾ,
1: ਹੁਣੇ ਲੱਭ ਲੈਣਾ।
0: ਚਿੱਬੜ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ?
1: ਵਾਇਲਡ ਮੈਲਨ।
0: ਵਾਇਲਡ ਮੈਲਨ,
1: ਵਾਇਲਡ ਮੈਲਨ,
0: ਬਸ ਉਹ ਜਿਵੇਂ ਵਾਟਰ ਮੈਲਨ ਹੁੰਦਾ ਹੈ, ਉਹ ਬਹੁਤ ਵੱਡਾ ਹੁੰਦਾ। ਤੇ ਇੱਕ ਜਿਹੜਾ ਖਰਬੂਜ਼ਾ ਹੁੰਦਾ ਉਹਨੂੰ ਕੀ ਕਹਿੰਦੇ ਆ? ਕੈਂਟਲੂ,
1: ਕੈਂਟਲੂ। ਹਾਂ,
0: ਤਾਂ ਇਹ ਚਿੱਬੜ ਛੋਟੇ ਛੋਟੇ ਹੁੰਦੇ ਆ, ਖੱਟ ਮਿੱਠੇ ਹੁੰਦੇ ਆ, ਨਾ ਹੀ ਮਿੱਠੇ ਹੁੰਦੇ ਆ ਨਾ ਹੀ ਖੱਟੇ ਹੁੰਦੇ ਆ।
1: ਅੱਛਾ,
0: ਤੋ ਇਹਦੀ ਚਟਨੀ ਬੜੀ ਵਧੀਆ ਬਣਦੀ ਆ, ਤੇ ਉਹ ਵੀ ਕਹਿੰਦੇ ਸਾਡੇ ਕੋਲ ਹੈਗੇ ਆ, ਤੇ ਸਾਗ ਫਰੈਸ਼ ਉਹਨਾਂ ਕੋਲ ਹੈਗਾ। ਤੋ ਬਹੁਤ ਬਹੁਤ ਸਾਡੇ ਸਾਰੇ ਸਰੋਤਿਆਂ ਲਈ ਗਿੱਲ ਫਾਰਮ ਵੱਲੋਂ ਇਹ ਸੁਨੇਹਾ ਦਿੱਤਾ ਗਿਆ।
1: ਅੱਛਾ, ਵੈਰੀ ਗੁੱਡ। ਨਹੀਂ, ਇਹਦੇ ਬੜੇ ਫਾਇਦੇ ਨੇ, ਐਂਟੀ ਆਕਸੀਡੈਂਟ, ਐਂਟੀ ਇਨਫਲੈਮੇਟੋਰੀ ਆ, ਐਂਟੀ ਡਾਇਬੈਟਿਕ ਵੀ ਹੋ ਸਕਦਾ, ਤੁਹਾਡੇ ਪੇਟ ਲਈ ਬਹੁਤ ਵਧੀਆ, ਨਿਊਟ੍ਰੀਐਂਟ ਡੈਂਸ ਹੈ ਇਸ ਵਿੱਚ, ਆਇਰਨ, ਮੈਗਨੀਸ਼ੀਅਮ, ਜ਼ਿੰਕ, ਸਾਰਾ ਕੁਝ ਹੈ।
0: ਬਿਲਕੁਲ, ਬਹੁਤ ਅੱਛੀ ਚੀਜ਼ ਆ।
1: ਸੋ ਹੁਣ ਜਿਹੜੀਆਂ ਚੀਜ਼ਾਂ ਬਾਰੇ ਆਪਾਂ ਅੱਜ ਗੱਲ ਕੀਤੀ ਹੈ, ਮਤਲਬ ਆਪਣੇ ਜਿਹੜੇ ਬਜ਼ੁਰਗ ਨੇ ਉਹ ਇਹੀ ਚੀਜ਼ਾਂ ਖਾਂਦੇ ਰਹੇ ਤੇ ਕਰਦੇ ਰਹੇ ਆ, ਸੋ ਤਾਂ ਹੀ ਉਹ ਹੈਲਥੀ ਰਹੇ।
0: ਇੱਕ ਚਿੱਬੜ ਹੁੰਦੇ ਆ, ਇੱਕ ਹੋਰ ਉਹ ਮੈਨੂੰ ਸ਼ਬਦ ਨਾ ਭੁੱਲ ਗਿਆ, ਕਿਸੇ ਸੱਜਣ ਨੂੰ ਯਾਦ ਹੋਵੇ ਤਾਂ ਦੱਸਿਓ, ਉਹ ਖੱਟੀ ਤੇ ਮਿੱਠੀ ਹੁੰਦੀ ਆ, ਉਹਨੂੰ ਕੀ ਕਹਿੰਦੇ ਆ? ਬੜੀ ਉਹ ਬਹੁਤ ਹੀ ਇੱਕ ਉਹਦਾ ਟੇਸਟ ਹੀ ਇੰਨਾ ਵਧੀਆ ਹੁੰਦਾ, ਉਹ ਮੈਨੂੰ ਨਾ ਭੁੱਲ ਗਿਆ ਯਾਰ, ਕਿਉਂ ਭੁੱਲ ਗਿਆ ਮੈਨੂੰ ਸਮਝ ਨਹੀਂ ਆਈ।
1: ਕਿਸੇ ਨੂੰ ਪਤਾ ਹੋਵੇ ਦੱਸਿਓ। 647
0: ਚਿੱਬੜਾਂ ਤੇ ਖਰਬੂਜ਼ੇ ਦੇ ਵਿਚਾਲੇ ਇੱਕ ਫਲ ਹੁੰਦਾ ਜਿਹੜਾ ਖੇਤਾਂ ਚ ਕਪਾਹ ਕਪੂ ਆਮ ਹੀ ਬੀਜਦੇ ਹੁੰਦੇ ਸੀਗੇ, ਕੱਕੜੀ ਨੀ, ਕੱਕੜੀ ਨੀ, ਇੱਕ ਹੋਰ ਹੁੰਦਾ ਖੱਟ ਮਿੱਠਾ ਜਿਹਾ।
1: ਚਲੋ ਜੀ, ਕਿਸੇ ਨੂੰ ਪਤਾ ਸਾਨੂੰ ਦੱਸਿਓ, ਨੰਬਰ ਹੈ 647-498-8486, 647-498-8486, 497-8486 ਨੰਬਰ ਹੈ, ਤੇ ਅਸੀਂ ਤੁਹਾਨੂੰ ਫਰਾਈਡੇ ਨੂੰ ਸਾਡਾ ਇੱਕ ਸਬਜ਼ੀ ਮਾਰਕੀਟ ਤੇ ਲਾਈਵ ਪ੍ਰੋਗਰਾਮ ਹੋ ਰਿਹਾ, ਤੇ ਉੱਥੇ ਤੁਹਾਨੂੰ ਇੱਕ ਤੋਹਫਾ ਦੇਵਾਂਗੇ ਜੇ ਕੋਈ ਦੱਸ ਸਕਦਾ। ਸੋ ਨੰਬਰ ਹੈ 647-498-8486-647-498-8486। ਸੋ ਸਭ ਨੂੰ ਇਹ ਵੀ ਜਾਣਕਾਰੀ ਦੇ ਦਈਏ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਨਾਲੇ ਗਰੋਸਰੀ ਸਟੋਰ ਹੈ, ਨਾਲੇ ਰੈਸਟੋਰੈਂਟ ਹੈ।
0: ਵੈਰੀ ਗੁੱਡ। ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ, ਉਹਨਾਂ ਦੀਆਂ ਦੋ ਲੋਕੇਸ਼ਨ ਪਹਿਲਾਂ ਆਪਾਂ ਖਲਾਈਆਂ ਲੋਕੇਸ਼ਨ ਨਾਲ, ਔਰ ਤੀਸਰੀ ਲੋਕੇਸ਼ਨ ਵੀ ਸਬਜ਼ੀ ਮਾਰਕੀਟ ਦੀ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਖੁੱਲੇਗੀ, ਔਰ ਬਹੁਤ ਸਾਰੇ ਗਿਵਅਵੇਜ਼ ਹੋਣਗੇ, ਬਹੁਤ ਸਾਰੀਆਂ ਗਿਫਟ ਆਈਟਮਸ ਹੋਣਗੀਆਂ, ਪ੍ਰਾਈਸਿਸ ਜਿਹੜੀਆਂ ਉਹਨਾਂ ਦੀ ਬਿਲਕੁਲ ਕਟੌਤੀ ਕਰ ਦਿੱਤੀ ਜਾਊਗੀ, ਚਾਹ ਪਾਣੀ ਤੇ ਪਕੌੜੇ ਤੇ ਹੋਰ ਬਹੁਤ ਸਾਰੀਆਂ ਆਈਟਮਾਂ ਤੁਹਾਨੂੰ ਗਿਫਟ ਵਿੱਚ ਫ੍ਰੀ ਕਹਿੰਦੇ ਹੁੰਦੇ ਆ ਟੇਸਟ ਕਰਨ ਨੂੰ ਦਿੱਤੀਆਂ ਜਾਣਗੀਆਂ।
1: ਸੋ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਵਿਲੀਅਮਸ ਪਾਰਕਵੇ ਟੋਰਬਰਮ ਦੇ ਕੋਰਨਰ ਤੇ ਫਰਾਈਡੇ ਨੂੰ ਓਪਨ ਹੋ ਰਹੀ ਹੈ, ਸੋ ਹੋਰ ਡਿਟੇਲਸ ਦੇਵਾਂਗੇ। 4800 ਹੈਲੋ ਹੈਲੋ ਜੀ 4800
0: ਸ਼ਬਦ ਹੋਰ ਵੀ ਆ
2: ਉਹ ਖਰਬੂਜੇ ਵਰਗੀ ਉਹ ਹੁੰਦੀ ਆ, ਵਧੀਆ ਹੁੰਦੀ ਆ, ਹੁਣ ਜਿਹੜੇ ਚਿੱਬੜ ਦੇ ਉਹ ਜਿਹੜੇ ਆਉਂਦੇ ਸੀ ਗੱਡੀਆਂ ਵਾਲੇ ਉਹ ਚਿੱਬੜਾਂ ਦੀ ਉਹ ਚਟਨੀ ਬਣਾ ਕੇ ਰੋਟੀ ਖਾਂਦੇ ਸੀ ਵਿਚਾਰੇ, ਆਪਾਂ ਕਹਿੰਦੇ ਸੀ ਪਤਾ ਨੀ ਗਰੀਬ ਨੇ ਤਾਂ ਖਾਂਦੇ ਨੇ
0: ਚਿੱਬੜਾ।
1: ਸੋ ਪਰ ਕਹਿੰਦੇ ਕਿ ਕੁਝ ਹੋਰ ਵੀ ਇਹਨੂੰ ਕਹਿੰਦੇ ਆ, ਬਟ ਦੇਖਦੇ ਆ। ਚਲੋ ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ ਸੁਖ ਹੈ। ਨਾਲ ਦੀ ਨਾਲ ਸਬਜ਼ੀ ਮਾਰਕੀਟ ਵਾਲਿਆਂ ਨੂੰ ਪੁੱਛਾਂਗੇ ਜੇ ਉਹਨਾਂ ਕੋਲ ਵੀ ਇਹ ਚੀਜ਼ਾਂ ਸਾਰੀਆਂ ਮਿਲਦੀਆਂ ਹੋਣਗੀਆਂ, ਫਰਾਈਡੇ ਨੂੰ ਤੁਹਾਨੂੰ ਦਵਾਵਾਂਗੇ। ਸੋ ਥੈਂਕ ਯੂ ਸਭ ਦਾ, ਤੇ ਹੋਰ ਕੋਈ ਮੈਸੇਜ?
0: ਬਿਲਕੁਲ, ਇੱਕ ਆਪਾਂ ਰਿਕਾਰਡਿੰਗ ਕਰਨੀ ਆ, ਬਾਅਦ ਚ ਜਦੋਂ ਟਾਈਮ ਲੱਗਿਆ ਉਦੋਂ ਦੱਸ ਦੇਣਾ, ਕਰ ਦਾਂਗੇ।
1: ਉਹ ਤਾਂ ਹੁਣ ਕੱਲ ਨੂੰ ਹੋਊਗੀ ਰਿਕਾਰਡਿੰਗ, ਅੱਜ ਤਾਂ ਹੁਣ ਪ੍ਰੋਗਰਾਮ ਪੇਸ਼ ਹੋਊਗਾ, ਫਿਰ ਰਿਕਾਰਡਿੰਗ ਕੱਲ ਨੂੰ
0: ਕਰਾਂਗੇ। ਇੱਕ ਵਾਰੀ ਫਿਰ ਤੁਸੀਂ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਨਗਰ ਕੀਰਤਨ ਜਿਹੜਾ 13 ਸਪਤੰਬਰ ਐਤਵਾਰ ਨੂੰ ਹੋ ਰਿਹਾ, ਉਹਦੇ ਬਾਰੇ ਜ਼ਰੂਰ ਤੁਸੀਂ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੰਦੇ ਰਹਿਣਾ, ਤੇ ਇਹ ਆਪਾਂ ਰਿਕਾਰਡਡ ਕਮਰਸ਼ਲ ਵੀ ਅਸੀਂ ਇਹ ਚਲਾਉਂਦੇ ਰਹਾਂਗੇ। ਸੋ ਬਹੁਤ ਬਹੁਤ ਸਰੋਤਿਆਂ ਨੂੰ, ਜਿਹੜਾ ਮੌਸਮ ਬਦਲ ਰਿਹਾ, ਇਸ ਮੌਸਮ ਦੀਆਂ ਵੀ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ। ਰੱਜ ਕੇ ਇੰਜੋਏ ਕਰੋ ਅਤੇ ਜ਼ਿੰਦਗੀ ਇੱਕੋ ਵਾਰ ਮਿਲਦੀ ਆ, ਔਰ ਇਸ ਜ਼ਿੰਦਗੀ ਦੇ ਵਿੱਚ ਹੀ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ, ਆਪਣੇ ਕਹਿੰਦੇ ਹੁੰਦੇ ਪਰਿਵਾਰਾਂ ਦੇ ਸੁਪਨੇ ਪੂਰੇ ਕਰ ਸਕਦੇ ਹੋ। ਇੱਕ ਜ਼ਿੰਦਗੀ 'ਚ ਹੀ ਬਹੁਤ ਸਾਰੀਆਂ ਜ਼ਿੰਦਗੀਆਂ ਜਿਉਂਆਂ ਜਾ ਸਕਦੀਆਂ।
1: ਬਿਲਕੁਲ,
0: ਹਰ ਰੋਜ਼ ਕੁਝ ਨਾ ਕੁਝ ਨਵਾਂ ਪੜ੍ਹਨਾ ਚਾਹੀਦਾ, ਨਵਾਂ ਕੁਝ ਸਿੱਖਣਾ ਚਾਹੀਦਾ। ਜੇ ਸੰਗੀਤ ਆਉਂਦਾ ਸੰਗੀਤ ਸਿੱਖਣਾ ਚਾਹੀਦਾ, ਜੇ ਨੱਚਣਾ ਆਉਂਦਾ ਨੱਚਣਾ ਚਾਹੀਦਾ ਹੈ ਜੀ।
1: ਤੇ ਮੇਨ ਗੱਲ ਤੁਸੀਂ ਕਹੀ ਹੈ, ਜਿਹੜੀ ਵੀ ਕੋਈ ਕੰਪਲੇਂਟਸ ਨਹੀਂ ਬੜੀਆਂ ਕਰਨੀਆਂ ਚਾਹੀਦੀਆਂ।
0: ਬਿਲਕੁਲ, ਇਹ ਬਹੁਤ ਵੱਡੀ ਗੱਲ, ਕੰਪਲੇਂਟਸ ਜਿਹੜੀਆਂ ਨਾ ਉਹ ਜਿਉਂ ਜਿਉਂ ਤੁਸੀਂ ਕੰਪਲੇਂਟਸ ਕਰਦੇ ਹੋ ਤੁਹਾਡੇ ਬ੍ਰੇਨ ਦੇ ਅੰਦਰ ਨਾ ਘਰ ਘਰ ਜਾਂਦੀਆਂ, ਫਿਰ ਤੁਹਾਡਾ ਮੂਡ ਵੀ ਉਹੋ ਜਿਹਾ ਹੀ ਬਣ ਜਾਂਦਾ।
1: ਬਿਲਕੁਲ,
0: ਉਲਾਂਭੇ ਦੇਈ ਜਾਣੇ ਹਾਂਜੀ, ਨਿੰਦੀ ਜਾਣਾ ਕਈ ਲੋਕ। ਹੁਣ ਕੈਨੇਡਾ ਕਿੰਨਾ ਸੋਹਣਾ ਮੁਲਕ ਆ, ਕਿੰਨੀਆਂ ਸਹੂਲਤਾਂ ਨੇ, ਕਈ ਖਾ ਪੀ ਕੇ ਤੇ ਬਹੁਤ ਉਹਨਾਂ ਨੂੰ ਕੈਨੇਡਾ ਨੇ ਬਹੁਤ ਕੁਛ ਦਿੱਤਾ, ਤੇ ਫਿਰ ਕਈ ਵਾਰੀ ਜ਼ਿਆਦਾ ਨਿੰਦਣ ਲੱਗ ਪੈਂਦੇ ਆ।
1: ਉਹੀ ਹੈ ਨਾ, ਆਪਣੀਆਂ ਐਕਸਪੈਕਟੇਸ਼ਨਸ ਵਾਲੀਆਂ ਆਪਾਂ ਕੰਪੇਅਰ ਬਹੁਤ ਕਰਦੇ ਆ।
0: ਬਿਲਕੁਲ,
1: ਹੁਣ ਕਈ ਲੋਕ ਨੇ ਉਹਨਾਂ ਕੋਲ ਸਭ ਕੁਝ ਹੈ, ਹੈਲਥ ਹੈ, ਵੈਲਥ ਵੀ ਹੈ, ਚਲੋ ਸਾਰੇ ਯੂਨੋ ਹੱਸਦੇ ਖੇਡਦੇ, ਬਟ ਫਿਰ ਵੀ ਕੰਪਲੇਂਟ ਕਰੀ ਜਾਣੀ ਵੀ ਉਹਦੇ ਕੋਲ ਇਹ ਹੈ, ਮੇਰੇ ਕੋਲ ਹੈ ਨਹੀਂ। ਸੋ ਆਪਾਂ ਜੇ ਕੰਪੇਅਰ ਕਰੀ ਜਾਵਾਂਗੇ ਕਦੇ ਖੁਸ਼ ਨਹੀਂ ਹੋ ਸਕਦੇ।
0: ਬਿਲਕੁਲ, ਨਵੀਂ ਇੱਕ ਹੋਰ ਜ਼ਰੂਰੀ ਆਪਾਂ ਆਉਣ ਵਾਲੇ ਦਿਨ 'ਚ ਤੇ ਗੱਲਬਾਤ ਵੀ ਕਰਾਂਗੇ, ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਆ ਰਹੀਆਂ ਨਾ, ਇਹਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬਹੁਤ ਪਾਰਟੀਸਪੇਟ ਕਰਨਾ ਚਾਹੀਦਾ। ਜਿਹੜੀ ਮਿਊਂਸੀਪਲ ਗਵਰਨਮੈਂਟ ਆ ਨਾ, ਇਹਦੇ ਨਾਲ ਸਾਡਾ ਜ਼ਿਆਦਾਤਰ ਵਾਹ ਪੈਂਦਾ ਤੇ ਇੱਥੋਂ ਹੀ ਸਾਡੇ ਡਿਵੈਲਪਮੈਂਟ ਹੁੰਦੀ ਆ ਘਰਾਂ ਦਾ, ਔਰ ਸਾਡੇ ਬਿਜ਼ਨਸਿਸ ਦਾ, ਜਾਂ ਜਿਹੜੇ ਸਾਡੇ ਇੱਥੇ ਹੋਸਪਿਟਲ ਆ, ਯੂਨੀਵਰਸਿਟੀ ਆ, ਇਹ ਸਭ ਕੁਝ ਲੋਕਲ ਜਿਹੜੀ ਮਿਊਂਸੀਪਲ ਗਵਰਨਮੈਂਟ ਆ, ਮੇਅਰ ਆ, ਔਰ ਕਾਊਂਸਲਰ ਨੇ, ਰੀਜਨਲ ਕਾਊਂਸਲਰ ਨੇ, ਸਕੂਲ ਟਰੱਸਟੀ ਆ, ਇਹਨਾਂ ਲੋਕਾਂ ਨੇ ਕਰਨਾ। ਤੇ ਸਾਡੇ ਲੋਕ ਕਈ ਵਾਰ ਨਾ ਇਹਨਾਂ ਇਲੈਕਸ਼ਨਸ ਨੂੰ ਐਂ ਸਮਝਦਾ ਵੀ ਛੱਡ ਪਰੇ ਯਾਰ, ਇੱਥੇ ਵੋਟ ਪਾਉਣ ਦਾ ਕੀ ਫਾਇਦਾ। ਤੇ ਬਹੁਤ ਘੱਟ ਅਸੀਂ ਇਹਨਾਂ ਚੋਣਾਂ 'ਚ ਹਿੱਸਾ ਲੈਂਦੇ ਹਾਂ, ਤੇ ਸਾਨੂੰ ਸਭ ਨੂੰ ਅਲਰਟ ਹੋ ਕੇ ਤੇ ਚੰਗੇ ਕੈਂਡੀਡੇਟ ਚੁਣਨੇ ਚਾਹੀਦੇ ਆ, ਤੇ ਨਾਲ ਦੀ ਨਾਲ ਸਾਨੂੰ ਵੋਟ ਪਾਉਣ ਵੀ ਜ਼ਰੂਰ ਜਾਣਾ ਚਾਹੀਦਾ। ਇਹ ਮੇਰੀ ਹੰਬਲ ਰਿਕੁਐਸਟ ਆ ਕਿ ਤੁਸੀਂ 26 ਅਕਤੂਬਰ ਨੂੰ ਮੇਰੇ ਖਿਆਲ ਵੋਟਾਂ ਪੈਣੀਆਂ, ਤੇ ਬਾਕੀ ਅਸੀਂ ਜਿਹੜੇ ਕੈਂਡੀਡੇਟ ਖੜ੍ਹੇ ਆ ਉਹਨਾਂ ਕੈਂਡੀਡੇਟਸ ਨੂੰ ਵੀ ਅਸੀਂ ਬਰਾਬਰ ਦਾ ਮੌਕਾ ਦੇਣਾ। ਜਿਹੜੇ ਜਿੰਨੇ ਵੀ ਤੁਸੀਂ ਕੈਂਡੀਡੇਟ ਖੜ੍ਹੇ ਹੋ, ਤੁਹਾਡੇ ਮਿੱਤਰ ਦੋਸਤ ਨੇ, ਤੁਹਾਡੇ ਕੋਈ ਜਾਣਕਾਰ ਨੇ, ਉਹ ਅਗਰ ਪੰਜਾਬੀ ਲਹਿਰਾਂ ਨੂੰ AM 530 ਨੂੰ ਆਪਣਾ ਮੈਸੇਜ ਦੇਣ ਲਈ ਕਹਿੰਦੇ ਨੇ ਕਿ ਆਪਣਾ ਐਡਵਰਟਾਈਜ਼ਮੈਂਟ ਜਾਂ ਸੁਨੇਹਾ ਦੇਣਾ ਚਾਹੁੰਦੇ ਨੇ ਜਾਂ ਇੰਟਰਵਿਊਜ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਹੈੱਡ ਆਫਿਸ ਨਾਲ 647-504-1557 ਤੇ ਕਾਲ ਕਰ ਸਕਦੇ ਨੇ। ਬਹੁਤ ਸਾਰੇ ਕੈਂਡੀਡੇਟਸ ਉਹਨਾਂ ਦੀ ਰਿਕੁਐਸਟ ਆਈ ਵੀ ਹੈ, ਤੇ ਤੁਸੀਂ ਵੀ ਅਗਰ ਕਿਸੇ ਵਾਰਡ ਵਿੱਚ ਖੜ੍ਹੇ ਹੋ ਜਾਂ ਕੋਈ ਮਿਊਂਸੀਪਲ ਇਲੈਕਸ਼ਨ ਲੜ ਰਹੇ ਹੋ, ਤਾਂ ਫਿਰ ਤੁਹਾਨੂੰ ਬਰਾਬਰ ਦਾ ਮੌਕਾ ਦਿੱਤਾ ਜਾਊਗਾ, ਤੇ ਤੁਸੀਂ ਸਾਡੇ ਆਫਿਸ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ।
1: ਇਹ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਡੇਲੀ ਦੀਆਂ ਚੀਜ਼ਾਂ ਨੇ, ਹੁਣ ਆਪਾਂ ਚਲੋ ਪ੍ਰੋਗਰਾਮ ਕਰਦੇ ਹਾਂ, ਬੜੇ ਲੋਕ ਕਾਲ ਕਰਦੇ ਆ ਕਿ ਰੋਡਸ ਇੱਦਾਂ ਦੀਆਂ ਨੇ, ਸਨੋਅ ਨਹੀਂ ਸਾਫ਼ ਹੁੰਦੀ, ਗਾਰਬੇਜ ਕਲੈਕਸ਼ਨ ਦੀ ਇਹ ਪ੍ਰੋਬਲਮ ਹੈ, ਪਾਰਕਾਂ ਦੀ, ਲਾਇਬ੍ਰੇਰੀਜ਼ ਦੀ, ਪਬਲਿਕ ਟ੍ਰਾਂਸਿਟ ਦੀ ਇਹ ਪ੍ਰੋਬਲਮ ਹੈ, ਇਹ ਸਾਰੀਆਂ ਮਿਊਨਿਸਪਲ ਚੀਜ਼ਾਂ ਨੇ। ਐਂਡ ਹਾਊਸਿੰਗ ਨੂੰ ਲੈ ਕੇ ਜਾਂ ਕੋਈ ਨੇਬਰਹੁੱਡ ਹੈ ਉਹਦੀ ਗਰੋਥ ਕਿਵੇਂ ਨਹੀਂ ਹੋ ਰਹੀ ਜਾਂ ਹੋ ਰਹੀ ਹੈ, ਸੋ ਇਹ ਸਾਰੀਆਂ ਮਿਊਨਿਸਪਲ ਚੀਜ਼ਾਂ ਨੇ।
0: ਸਭ ਤੋਂ ਪਹਿਲਾਂ ਬੱਚਿਆਂ ਦੇ ਸਕੂਲ ਨੇ, ਇਹ ਸਾਰਾ ਕੁਝ ਜਿਹੜਾ ਭਾਵੇਂ ਕੁਝ ਕੁ ਪਰਮਿਸ਼ਨ ਗਵਰਨਮੈਂਟਾਂ ਦਾ ਵੀ ਹੈਗਾ, ਪਰ ਜ਼ਿਆਦਾਤਰ ਜਿਹੜੀਆਂ ਇਮਿਊਨਿਟੀਜ਼ ਨੇ ਉਹ ਲੋਕਲ ਗਵਰਨਮੈਂਟ ਜਿਹੜੀ ਸਾਡੇ ਕੌਂਸਲ ਆ ਉਹਨੇ ਪ੍ਰੋਵਾਈਡ ਕਰਨੀਆਂ ਹੁੰਦੀਆਂ, ਅਤੇ ਉਹਨਾਂ ਨਾਲ ਹੀ ਸਾਡਾ ਵਾਹ ਵਾਸਤਾ ਜ਼ਿਆਦਾ ਪੈਂਦਾ, ਅਤੇ ਜ਼ਰੂਰ ਸਾਨੂੰ ਇਹਨਾਂ ਇਲੈਕਸ਼ਨਸ ਵਿੱਚ ਹਿੱਸਾ ਲੈਣਾ ਚਾਹੀਦਾ, ਔਰ ਵੋਟ ਜ਼ਰੂਰ ਕਰਨੀ ਚਾਹੀਦੀ ਆ। ਵੋਟ ਵਾਸਤੇ ਸਾਨੂੰ ਬੜੀਆਂ ਘਾਲਣਾ ਘਾਲਣੀਆਂ ਪਈਆਂ, ਅਤੇ ਜਿਹਦੀ ਵੀ ਵੋਟ ਹੈਗੀ ਆ ਉਹ ਜਿਸ ਢੰਗ ਨਾਲ ਤੁਸੀਂ ਕਰਨਾ ਚਾਹੁੰਦੇ ਉਸ ਢੰਗ ਨਾਲ ਜ਼ਰੂਰ ਵੋਟ ਕਰਿਓ, ਅਤੇ ਇਹ ਸਾਡੀ ਰਿਕੁਐਸਟ।
1: ਬਿਲਕੁਲ, ਸੋ ਕੋਈ ਵੀ ਕੈਂਡੀਡੇਟਸ ਨੇ ਤੁਸੀਂ ਪੰਜਾਬੀ ਦਾਰਾ AM 530 ਦੇ ਥਰੂ ਆਪਣਾ ਮੈਸੇਜ ਸਾਡੇ ਲਿਸਨਰਸ ਤੱਕ ਸ਼ੇਅਰ ਕਰਨਾ, ਤਾਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557, 647-504-1557,
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦਾ ਐਲ ਜੀ ਬ੍ਰਾਂਡ ਦਾ ਇਹ ਸੈੱਟ ਹੈ ਜਿਹੜਾ ਕਿ ਸਿਰਫ $29.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਈਂਸਿਸ ਦੇ ਵਿੱਚ, ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ 69.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ਼ 905-450-0054-905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045001557। ਸੈਂਟਰਲ ਮਿਸੀਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਬਿਲਕੁਲ ਤੁਸੀਂ ਐਸ ਐਸ ਲੋਨ ਕੇਅਰ ਨੂੰ ਕਾਲ ਕਰੋ ਹੁਣ ਵੀ ਜਦੋਂ ਫਾਲ ਆਈ ਤੇ ਪੱਤੇ ਪੁੱਤੇ ਤੁਸੀਂ ਕਲੀਨ ਅਪ ਕਰਾਉਣੇ ਆ ਫਰੰਟ ਬੈਕ ਯਾਰਡ ਤੋਂ ਤਾਂ ਵੀ 437-655-1984 ਸੋ ਅੱਜ ਐਪਲ ਵਾਲੇ ਨੇ ਚੱਕ ਤੇ ਫੱਟੇ ਹੈ ਐਪਲ ਦਾ ਪਹਿਲਾ ਫੋਲਡ ਹੋਣ ਵਾਲਾ ਆਈਫੋਨ ਜਿਹਦਾ ਨਾਮ ਹੈ ਆਈਫੋਨ ਡੂਓ ਤੇ ਨਾਲ ਆਈਫੋਨ 18 ਪ੍ਰੋ ਪ੍ਰੋ ਮੈਕਸ ਦੀ ਵੀ ਅਨਾਊਂਸਮੈਂਟ ਆਈ ਤੇ ਜਿਹੜਾ ਫੋਲਡ ਹੋਣ ਵਾਲਾ ਫੋਨ ਯਾਰ ਬੜਾ ਕਹਿੰਦੇ ਹੁੰਦੇ ਕਿ ਇੱਕ ਨਵੀਂ ਚੀਜ਼ ਹੈ ਐਪਲ ਲਈ ਖਾਸ ਤੌਰ 'ਤੇ ਜਿਹੜੀ 5.4 ਇੰਚ ਦੀ ਬਾਹਰਲੀ ਸਕਰੀਨ ਹੈ ਉਹ ਖੁੱਲ੍ਹ ਜਾਂਦੀ ਹੈ ਅਤੇ 7.6 ਇੰਚ ਦਾ ਡਿਸਪਲੇ ਬਣ ਜਾਂਦਾ ਸਾਈਡ ਬਾਈ ਸਾਈਡ ਤੁਸੀਂ ਦੋ ਵੱਖਰੀਆਂ ਵੱਖਰੀਆਂ ਐਪਸ ਚਲਾ ਸਕਦੇ ਹੋ ਸੋ ਆਈਫੋਨ ਡੂਓ ਹੈ ਜਿਹੜਾ ਇਹਦੀ ਸਟਾਰਟਿੰਗ ਪ੍ਰਾਈਸ ਹੈ 2999 ਪ੍ਰੀ ਆਰਡਰ ਅਕਤੂਬਰ 16 ਤੋਂ ਅਤੇ ਅਵੇਲੇਬਲ ਹੋਵੇਗਾ ਅਕਤੂਬਰ ਦੀ 23 ਤਰੀਕ ਤੋਂ ਅਤੇ ਡੂਓ ਦੇ ਨਾਲ ਐਪਲ ਪੈਨਸਲ ਵੀ ਚੱਲੇਗੀ ਬਾਅਦ ਦੇ ਵਿੱਚ ਐਂਡ ਬੜੇ ਹੋਰ ਅਪਗ੍ਰੇਡਸ ਐਪਲ ਵੱਲੋਂ ਰਿਲੀਜ਼ ਹੋਏ ਨੇ ਜਿਸ ਵਿੱਚ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ A20 ਪ੍ਰੋ ਚਿੱਪ ਅਤੇ ਛੋਟਾ ਕਹਿੰਦੇ ਹੁੰਦੇ ਆ ਜਿਹੜਾ ਆਈਫੋਨ 18 ਪ੍ਰੋ ਹੈ ਉਹ ਵੀ ਹੈ ਅਤੇ ਆਈਫੋਨ 18 ਪ੍ਰੋ ਮੈਕਸ ਵੀ ਹੈ ਸੋ ਚਲੋ ਨਵੇਂ ਫੋਨ ਨੇ ਅਤੇ ਨਵੇਂ ਫੋਨਾਂ ਨੂੰ ਤੁਸੀਂ ਖੂਬ ਇੰਜੋਏ ਕਰਿਓ ਕਈ ਹੈਗੇ ਆ ਲੋਕ ਬੜੇ ਕਾਲੇ ਕਹਿੰਦੇ ਆ ਕਿ ਯਾਰ ਇਸ ਤਾਂ ਜਿਉਂ ਰਿਲੀਜ਼ ਹੋਇਆ ਝੱਟ ਰਾਈਟ ਅਵੇ ਲੈ ਲੈਣਾ ਸੋ ਖੈਰ ਇੰਜੋਏ ਕਰੋ ਨਵੇਂ ਫੋਨਾਂ ਨੂੰ ਅਤੇ ਆਈਫੋਨ ਡੂਓ ਆਈਫੋਨ 18 ਆਈਫੋਨ 18 ਪ੍ਰੋ ਜਿਹੜੇ ਵੀ ਨੇ ਤੁਸੀਂ ਇਹਨਾਂ ਨੂੰ ਖੂਬ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਗੀਤ ਸੰਗੀਤ ਤੁਹਾਡੇ ਲਈ ਲੱਗ ਰਿਹਾ ਖੂਬ

0: multiple locations in GTA. For more information, visit rajdhanisweets.ca.
1: Very good. Okay, ਇੱਕ ਨਾ ਤੁਸੀਂ ਯਾਦ ਰੱਖੋ ਮੈਸੇਜ ਰਾਜਵੰਤ ਕੌਰ ਦਾ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਰਾਜਵੰਤ ਕੌਰ। ਰਾਜਵੰਤ ਇੱਕ ਤਾਂ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ। ਰਾਜਵੰਤ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਨੂੰ ਤੁਸੀਂ ਕਾਲ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ। ਰਾਜਵੰਤ ਕੌਰ 6476744735। ਬਹੁਤ ਹੀ ਖਾਸ ਬੜਾ ਵੱਡਾ ਡਿਸਕਾਊਂਟ ਹੈ, 30% ਤੱਕ ਦਾ ਡਿਸਕਾਊਂਟ ਮਿਲ ਰਿਹਾ ਹੋਵੇ ਯਾਰ, ਹੋਰ ਕੀ ਆਪਾਂ ਨੂੰ ਚਾਹੀਦਾ। 6476744735। ਰਾਜਵੰਤ ਕੌਰ 647 74 45 35 ਦੇ ਉੱਤੇ ਕਾਲ ਕਰੋ। ਰਾਜਵੰਤ ਕੌਰ, ਰਾਜਵੰਤ ਕੌਰ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ, ਤੇ ਇਹਨਾਂ ਨੂੰ ਕਾਲ ਕਰ ਲਓ ਅਗਰ ਕਿਸੇ ਨੂੰ ਵੀ ਡਿਸਕਾਊਂਟ ਚਾਹੀਦਾ, ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ। ਐਂਡ ਗੀਤ ਸੰਗੀਤ ਤੁਸੀਂ ਜੋ ਵੀ ਸੁਣਨਾ ਸਾਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਕਾਲ ਕਰ ਲਓ। ਸਟੂਡੀਓ ਦੇ ਵਿੱਚ ਅੱਜ ਗੱਲਬਾਤ ਹੋ ਰਹੀ ਹੈ ਐਟ 6474988486 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। 6474988486 ਨੰਬਰ ਹੈ ਸਾਡਾ ਅੱਜ ਦਾ ਸਟੂਡੀਓ ਦਾ, ਅਤੇ ਜੋ ਵੀ ਸੁਣਨਾ ਜੀ ਸਦਕੇ। ਇੱਕ ਬਾਈ ਜੀ ਨੇ ਕਿਹਾ ਸੀ ਏ ਐੱਸ ਕੰਗ ਲਾ ਦਿਉ, ਅਤੇ ਏ ਐੱਸ ਕੰਗ ਜੀ ਦਾ ਗਿੱਧਿਆਂ ਦੀ ਰਾਣੀ, ਯਾਨੀ ਗਿੱਧੇ ਵਿੱਚ ਆ ਹੈ। ਸੋ ਗਿੱਧਿਆਂ ਦੀ ਰਾਣੀ ਲਾ ਰਹੇ ਹਾਂ ਤੁਹਾਡੇ ਲਈ, ਆ ਲਓ।

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475104 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

0: ਫਿਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डिया नू लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478 रॉयल ऑटो सेंटर ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557 सेंट्रल मिसिसागा दे रहन वाले हो ए मौका ना गवाओ बैलीमोर होम्स वालों डेरी लेन टाउन्स जल्द ही डेरी रोड वेस्ट अते हरंटेरियो ते आ रहे ने कंटेम्पररी टाउन होम हाई $700,000 तो शुरू हो रहे ने सीमित समय ले एचएसटी दे विच खास बचत दा फायदा लो हाईवे 401 407 अते 410 गो ट्रांजिट शॉपिंग अते पियर्सन एयरपोर्ट तो सिर्फ कुछ मिनटां दी दूरी ते सब तो पहले बायर्स दे विच शामिल होने दा मौका ना गवाओ आज ही रजिस्टर करो ballymorehomes.com ballymorehomes.com ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਓਕੇ ਵੈਰੀ ਗੁੱਡ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਦੋ ਮੈਸੇਜ ਦੇ ਦਈਏ ਗੀਤ ਸੰਗੀਤ ਦਾ ਮਾਹੌਲ ਹੈ ਤੇ ਗੀਤ ਸੰਗੀਤ ਤੁਹਾਡੇ ਲਈ ਖੂਬ ਲੱਗ ਰਿਹਾ ਇੱਕ ਤੁਸੀਂ HK ਮੂਵਰਸ ਨੂੰ ਯਾਦ ਰੱਖੋ ਨੰਬਰ 1 ਆਪਣੀ ਕਮਿਊਨਿਟੀ ਦੀ ਮੂਵਿੰਗ ਕੰਪਨੀ 30 ਸਾਲ ਦਾ ਤਜਰਬਾ HK ਮੂਵਰਸ ਨੂੰ ਯਾਦ ਰੱਖੋ 416-524-6704 HK ਮੂਵਰਸ 416-524-6704 ਪੈਸ਼ਨ ਰੂਫਿੰਗ ਹੁਣ ਕਣੀਆਂ ਪੈ ਰਹੀਆਂ ਜ਼ੋਰਾਂ ਸ਼ੋਰਾਂ ਨਾਲ ਕਣੀਆਂ ਹੋਰ ਵੀ ਪੈਣੀਆਂ ਫਿਰ ਬਾਅਦ 'ਚ ਸਨੋਅ ਆ ਜਾਣੀ ਹੈ ਰੂਫ ਨਵੀਂ ਲੱਗਣ ਵਾਲੀ ਹੈ ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ ਇਹਨਾਂ ਕੰਮਾਂ 'ਚ ਪਲੀਜ਼ ਪਲੀਜ਼ ਪਲੀਜ਼ ਡਿਲੇ ਨਾ ਕਰੋ ਰੂਫ ਦਾ ਕੰਮ ਤੁਸੀਂ ਜ਼ਰੂਰ ਕਰਵਾਓ ਟਾਈਮ ਸਿਰ ਕਰਾ ਲਓ ਪੈਸ਼ਨ ਰੂਫਿੰਗ ਨਵੀਂ ਰੂਫ ਰੂਫ ਰਿਪੇਅਰ 647-919-9493 6479199413 ਪੈਸ਼ਨ ਰੂਫਿੰਗ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਸਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਹੀਂ ਲੈਣੀ GTA ਕ੍ਰੈਡਿਟ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾਉਣ 'ਚ ਮਦਦ ਕਰ ਰਹੇ ਨੇ ਸੋ ਕਿਸੇ ਵੀ ਕਿਸਮ ਦਾ ਕਰਜ਼ਾ 416-650-1100 ਐਂਡ ਦੁਆਬਾ ਟਰੈਵਲ ਐਂਡ ਟੂਰ ਦੁਆਬਾ ਟਰੈਵਲ ਨੂੰ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਨੇ ਬੜੀ ਕਮਾਲ ਦੀ ਪ੍ਰਾਈਸ ਲਾਈ ਹੋਈ ਹੈ ਇੰਡੀਆ ਜਾਣਾ 5-6 ਮਹੀਨੇ ਤੁਸੀਂ ਕਹਿੰਦੇ ਹੋ ਕਿ ਯਾਰ ਅਸੀਂ ਲਾ ਕੇ ਆਵਾਂਗੇ ਬੜੀ ਸਪੈਸ਼ਲ ਪ੍ਰਾਈਸ ਹੈ 5-6 ਮਹੀਨੇ ਲਾ ਕੇ ਆ ਉਹ ਨਵੰਬਰ 'ਚ ਜਾਣਾ ਅਤੇ ਅਪ੍ਰੈਲ 'ਚ ਮੁੜ ਕੇ ਆਉਣਾ 2 ਟੈਚੀ $1,580 ਦੀ ਇਹ ਤੁਹਾਡੇ ਲਈ ਪ੍ਰਾਈਸ ਹੈ ਕਿਆ ਬਾਤ ਹੈ ਲਿਮਿਟਿਡ ਸੀਟਾਂ ਨੇ ਨੰਬਰ ਹੈ 905-796-7800 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਸੁੱਖ ਭਾਜੀ ਇੱਕ ਵਾਰ ਫਿਰ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਭਾਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਮੈਸੇਜ ਦਵਾਂ ਕਿ ਜੀ ਗ੍ਰੈਂਡ ਹੋਮ ਫਰਨੀਚਰ ਦਾ ਇਸ ਵੀਕਐਂਡ ਤੱਕ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਫਰਨੀਚਰ ਦੀ ਬਾਇੰਗ ਬਾਰੇ ਸੋਚ ਰਹੇ ਹੋ ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਡਿਜ਼ਾਈਨਰ ਜਿਹੜੇ ਤੁਹਾਨੂੰ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤੇ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਜਿਹੜੀਆਂ ਰਾਖਵੀਆਂ ਕਰ ਸਕਦੇ ਹੋ ਡੀਲਾਂ ਨੂੰ ਹੋਲਡ ਕਰ ਸਕਦੇ ਹੋ ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਸਿਸ ਉੱਪਰ ਜਾ ਰਹੀਆਂ ਜੀ ਹਾਂ 30% ਪ੍ਰਾਈਸ ਜਿਹੜੀਆਂ ਹਾਈ ਹੋਣ ਜਾ ਰਹੀਆਂ ਸੋ ਇਸ ਵੀਕਐਂਡ ਤੱਕ ਆ ਕੇ ਤੁਸੀਂ ਸਾਰੀਆਂ ਡੀਲਾਂ ਨੂੰ ਲੌਕ ਕਰ ਲਓ ਚਾਹੇ ਤੁਸੀਂ ਬੈੱਡ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕਾਫੀ ਟੇਬਲ ਲੈਣਾ ਪਰ ਤੁਸੀਂ ਡੀਲ ਨੂੰ ਆ ਕੇ ਇਸ ਸੰਡੇ ਤੱਕ ਲੌਕ ਕਰ ਸਕਦੇ ਹੋ ਡਿਲੀਵਰੀ ਤੁਹਾਨੂੰ ਚਾਹੇ ਨਵੰਬਰ ਅਕਤੂਬਰ ਦਸੰਬਰ ਤੱਕ ਵੀ ਚਾਹੀਦੀ ਆ ਅਸੀਂ ਤੁਹਾਡਾ ਸਾਰਾ ਫਰਨੀਚਰ ਜਿਹੜਾ ਵੇਅਰ ਹਾਊਸ ਦੇ ਵਿੱਚ ਹੋਲਡ ਕਰਕੇ ਰੱਖਾਂਗੇ ਸੋ ਫਰਨੀਚਰ ਦੇ ਉੱਪਰ ਜੇ 30% ਤੱਕ ਦੀ ਸੇਵਿੰਗ ਕਰਨੀ ਚਾਹੁੰਦੇ ਹੋ ਤੇ ਸੰਡੇ ਤੱਕ ਤੁਸੀਂ ਆ ਕੇ ਸਾਰੀਆਂ ਡੀਲਾਂ ਦਾ ਫਾਇਦਾ ਲੈ ਸਕਦੇ ਹੋ, ਪਰ ਜੇ ਤੁਸੀਂ ਨੈਕਸਟ ਵੀਕ ਆਉਂਦੇ ਹੋ ਤੇ ਇਹ ਸੇਮ ਫਰਨੀਚਰ ਹੈ, 30% ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ। ਸੋ ਨਾਲ ਦੀ ਨਾਲ ਜਿਹਨਾਂ ਪੁਰਾਣਾ ਨੇ ਬੈਡਰੂਮ ਸੈੱਟ ਲੈਣਾ, ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਲਾਈਟ ਬੇਜ ਕਲਰ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਸਾਈਡਾਂ ਤੇ ਗੋਲਡਨ ਟ੍ਰਿਮ ਲੱਗੀ ਹੋਈ ਆ, ਗੋਲਡਨ ਪੱਤੀ ਵੀ ਲੱਗੀ ਹੋਈ ਸਾਰੇ ਰੇਲਾਂ ਦੇ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰਾਅਰ ਜਿਹੜੇ ਸੌਫਟ ਕਲੋਜ਼ਰ ਨੇ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਸਿਰਫ 1999 ਡਾਲਰ ਦਾ। ਜੀ ਹਾਂ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, 1999 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ। ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ ਇਸ ਸੰਡੇ ਤੱਕ। ਜੇ ਇਹੀ ਬੈਡਰੂਮ ਸੈੱਟ ਤੁਸੀਂ ਨੈਕਸਟ ਵੀਕ ਲੈਣ ਆਉਂਦੇ ਹੋ ਤਾਂ 30% ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ। ਸੋ ਬਾਰ ਬਾਰ ਤੁਹਾਨੂੰ ਇਹ ਮੈਸੇਜ ਦੇ ਰਹੇ ਹਾਂ, ਇਸ ਸੰਡੇ ਤੱਕ ਤੁਸੀਂ ਆ ਕੇ ਆਪਣੇ ਡੀਲਾਂ ਨੂੰ ਫਾਈਨਲ ਕਰ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
1: ਵੈਰੀ ਗੁੱਡ, ਕਿਆ ਬਾਤ ਹੈ। ਸੋ ਤੁਸੀਂ ਜ਼ਰੂਰ ਸਭ ਨੇ ਗੇੜਾ ਲਗਾਉਣਾ ਅਤੇ ਤੁਹਾਡੇ ਲਈ ਬਹੁਤ ਹੀ ਇੱਕ ਕਮਾਲ ਦੀ ਸ਼ਾਮ ਹੋਊਗੀ। ਤੁਹਾਡੇ ਲਈ ਨਾਲ ਦੀ ਨਾਲ ਗਿਫਟ ਤਾਂ ਫਿਰ ਹੋਣੇ ਹੀ ਹੋਣੇ ਯਾਰ, ਜਦੋਂ ਗ੍ਰੈਂਡ ਹੋਮ ਫਰਨੀਚਰ ਆ ਗਿਆ ਤਾਂ ਫਿਰ ਤੋਹਫੇ ਕਿਵੇਂ ਨਹੀਂ ਹੋ ਸਕਦੇ। ਸੋ ਗੈਟ ਰੈਡੀ ਅਤੇ ਜ਼ਰੂਰ ਸਾਰੇ ਨੇ ਗੇੜਾ ਲਗਾਉਣਾ। ਤੁਹਾਡੇ ਲਈ ਦੋ ਕੁ ਬੋਲ ਲਾ ਦਈਏ, ਬੱਬੂ ਮਾਨ ਸਾਹਿਬ ਤੁਹਾਨੂੰ ਸੁਣਾ ਦਈਏ ਅਤੇ ਫਿਰ ਵਾਪਸ ਆਉਂਦੇ ਹਾਂ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕੰਟੀਨਿਊ ਕਰਾਂਗੇ। ਕਰਦੇ ਹਾਂ ਗੱਲਬਾਤ ਸ਼ੁਰੂ ਬਹੁਤ ਹੀ ਜਲਦ, ਜਸਟ ਸਟੇ ਟਿਊਨਡ।
3: ਔਰ ਪਰਸੋਂ ਆਪਣੀ ਸ਼ੂਟ,
1: ਇੱਕ ਮਿੰਟ ਬੱਬੂ ਮਾਨ ਸਾਹਿਬ।

0: ਵਾਹ ਕਿਆ ਬਾਤ ਹੈ ਬੱਬੂ ਮਾਨ ਜੀ, ਚੱਕੀ ਜਾਂਦੇ ਹੋ ਫੱਟੇ ਹੈ। ਸੋ ਪ੍ਰੋਗਰਾਮ ਪੰਜਾਬੀ ਰਾਂ, ਸਟੂਡੀਓ ਦਾ ਨੰਬਰ ਹੈ ਆਪਣਾ 9056733 3337 9056733 37। ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ 905-673-3337 9056733 3337। ਆ ਜਾਓ, ਕੋਈ ਵੀ ਗੀਤ ਸੰਗੀਤ ਹੈ ਹੁਣ ਮੈਂ ਲੱਗਿਆ ਹੋਇਆ ਤੁਹਾਡੇ ਲਈ, ਹੋ ਸਕਦਾ ਕਿ ਲਾ ਹੀ ਦੇਈਏ ਜੋ ਤੁਸੀਂ ਕਹੋਗੇ। 9056733 3337 9056733 3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਤੇ ਗੀਤ ਸੰਗੀਤ ਲੱਗ ਰਿਹਾ ਹੈ ਪੂਰਾ, ਕਹਿੰਦੇ ਹੁੰਦੇ ਕਿ ਡੀ ਜੇ ਦੇ ਹਿਸਾਬ ਦੇ ਨਾਲ। ਸੋ ਮੈਂ ਤੁਹਾਡਾ ਡੀ ਜੇ ਹੈ, ਤੁਸੀਂ ਬਸ ਕਈ ਵਾਰ ਨਾ ਪਾਰਟੀਆਂ 'ਤੇ ਕੀ ਹੁੰਦਾ, ਕਈ ਬੰਦੇ ਵੱਧ ਦਾਰੂ ਪੀ ਕੇ ਫਿਰ ਡੀ ਜੇ ਨੂੰ ਤੰਗ ਬਹੁਤ ਕਰਦੇ ਆ, ਉਹ ਕੰਮ ਨਹੀਂ ਆਪਾਂ ਕਰਨਾ ਹੈਗਾ। ਬਟ ਤੁਹਾਡੇ ਲਈ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਮਨਪਸੰਦ ਦੇ ਗਾਣੇ ਅਸੀਂ ਲਾਈਏ। ਯਾਦ ਰੱਖੋ ਤੁਸੀਂ ਇੱਕ ਤਾਂ ਜ਼ਰੂਰ ਮੈਸੇਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ, ਸਿੰਪਲੀ ਇੰਡੀਅਨ 'ਤੇ ਤੁਸੀਂ ਜਾਓਗੇ ਅਤੇ ਬਾਏ ਵਨ ਗਿੱਟ ਵਨ ਡੀਲਾਂ ਨੇ, ਟੇਕ ਆਊਟ ਕਰੋ ਜਾਂ ਬਹਿ ਕੇ ਖਾ ਲਓ, ਬਾਏ ਵਨ ਗਿੱਟ ਵਨ ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਅਤੇ ਚਾਟ ਪਾਪੜੀ ਇੱਕ ਲਓ, ਅਤੇ ਦੂਜਾ ਆਈਟਮ ਤੁਹਾਨੂੰ ਬਿਲਕੁਲ ਫ੍ਰੀ ਫ੍ਰੀ ਫ੍ਰੀ ਮਿਲ ਰਿਹਾ। ਪਹੁੰਚੋ ਤੁਸੀਂ ਸਿੰਪਲੀ ਇੰਡੀਅਨ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲ ਮੋੜ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਜਾਂ 15 ਫੈਂਡਰਵੇ, ਬਵੇਰਡ ਐਂਡ ਚਿੰਕਿਊਜ਼ੀ, ਸਿੰਪਲੀ ਇੰਡੀਅਨ। ਆਪਣੇ ਫੈਸ਼ਨ ਆਈ ਕਿਊ ਵਾਲਿਆਂ ਨੇ ਵੀ ਬਹੁਤ ਹੀ ਜ਼ਬਰਦਸਤ ਡੀਲਾਂ ਲਾਈਆਂ ਪਈਆਂ ਨੇ। ਫੈਸ਼ਨ ਆਈ ਕਿਊ 'ਤੇ ਗੇੜਾ ਇੱਕ ਤੁਸੀਂ ਮਾਰ ਕੇ ਆਓ, ਫੈਸ਼ਨ ਆਈ ਕਿਊ 'ਤੇ ਲੇਡੀਜ਼ ਲਈ ਖਾਸ ਤੌਰ 'ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਜੂਲਰੀ ਦਾ ਸੈੱਟ ਲਓ ਅਤੇ ਦੂਜਾ ਅੱਧੀ ਪ੍ਰਾਈਸ 'ਚ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ, ਫੈਸ਼ਨ ਆਈ ਕਿਊ ਨਾਲੇ ਕਿਚਨਰ। ਨੰਬਰ ਹੈ 9054532225 9054532225, ਫੈਸ਼ਨ ਆਈ ਕਿਊ 'ਤੇ ਗੇੜਾ ਤੁਸੀਂ ਇੱਕ ਜ਼ਰੂਰ ਸਭ ਨੇ ਮਾਰਨਾ, ਅਤੇ ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਮਿਲ ਰਹੀਆਂ ਨੇ। ਮਿਸਟਰ ਸਿੰਘ ਪੀਜ਼ਾ, ਅੱਜ ਥੋੜ੍ਹੀ ਬਹੁਤੀ ਹੈਗੀ ਆ ਨਾ ਬਾਰਿਸ਼ਬਾਜ਼ੀ, ਕਈ ਵਾਰ ਜੀ ਕਰਿਆ ਹੁੰਦਾ ਕਿ ਯਾਰ ਇਸ ਮੌਸਮ ਦੇ ਵਿੱਚ ਪੀਜ਼ਾ ਹੀ ਖਾ ਲਈਏ। ਸੋ ਮਿਸਟਰ ਸਿੰਘ ਪੀਜ਼ਾ, 30 ਲੋਕੇਸ਼ਨਾਂ ਨੇ ਇਹਨਾਂ ਦੀਆਂ। ਸੋ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, ਅਤੇ 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ ਅਤੇ ਸਿਰਫ $40 'ਚ ਸਾਰਾ ਕੁਛ ਮਿਲ ਰਿਹਾ। ਮਿਸਟਰ ਸਿੰਘ ਪੀਜ਼ਾ, 905-504-1000 9055004000 ਬਰੈਂਪਟਨ ਦੇ ਵਿੱਚ ਹੀ ਯਾਰ ਇਹਨਾਂ ਕੋਲ, ਮੈਨੂੰ ਲੱਗਦਾ ਕਿ ਤਕਰੀਬਨ 8 ਕੁ ਲੋਕੇਸ਼ਨਾਂ ਨੇ, 8 ਜਾਂ 9, ਬਾਕੀ ਬੋਲਟਨ, ਸਟੋਨੀ ਕ੍ਰੀਕ, ਵਿੰਡਜ਼ਰ, ਵੁੱਡਸਟਾਕ, ਲੰਡਨ, ਕਿਚਨਰ, ਗੁਆਲਫ, ਹੈਮਲਟਨ, ਜਿੱਥੇ ਵੀ ਜਾਓ ਲੋਕੇਸ਼ਨ ਅਵੇਲੇਬਲ ਹੈ। ਮਿਸਟਰ ਸਿੰਘ ਪੀਜ਼ਾ 9055004000 9055004000 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਮਿਸਟਰ ਸਿੰਘ ਪੀਜ਼ੇ 'ਤੇ ਵਿਜ਼ਿਟ ਕਰ ਸਕਦੇ ਹੋ। ਸੋ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ। ਨੰਬਰ ਹੈ ਵੰਸ ਅਗੇਨ ਆਪਣਾ 9056733337 9056733337। ਪਹਿਲਾਂ 2 ਕਾਲਾਂ ਲੈ ਲਈਏ ਫਿਰ ਗੱਲਬਾਤ ਕਰਦੇ ਹਾਂ। 3600 ਹੈਲੋ।
1: ਹਾਂਜੀ ਵੀਰੇ, ਇੱਕ ਸੌਂਗ ਲਵਾਉਣਾ ਸੀਗਾ ਜੀ।
0: ਦੱਸੋ ਜੀ, ਦੱਸੋ, ਕਰੋ ਹੁਕਮ।
1: ਉਹਦਾ ਹੈਗਾ ਰਸਤਮ ਸਿੱਧੂ ਕਰਕੇ ਮੁੰਡੇ ਦਾ ਨਾਮ ਆ ਜੀ, 45 ਬੋਰ ਗੀਤ ਹੈ, ਬੜਾ ਸਵੀਟ ਜਿਹਾ ਸੌਂਗ ਹੈ ਵੀਰੇ।
0: 45 ਬੋਰ,
1: ਹਾਂਜੀ ਬੋਰ,
0: ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜੇ, ਫਿਰ ਤੇਜਪਾਲ ਭਾਜੀ ਨਾਲ ਵੀ ਗੱਲਬਾਤ ਕਰਦੇ ਹਾਂ, ਤੁਹਾਡੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਨੀਆਂ ਨੇ। ਹਰਪ੍ਰੀਤ ਸੈਣੀ, ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ, ਇੱਕ ਵਾਰ ਫਿਰ ਹਰਪ੍ਰੀਤ ਵੈਲਕਮ ਅਗੇਨ।
2: ਥੈਂਕ ਥੈਂਕ ਯੂ ਸੋ ਮਚ ਨਵੀ ਨਵੀ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਗੱਲ ਕੀਤੀ ਸੀ ਜਿਹੜਾ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈਗਾ ਆ, ਉਹਦੇ ਵਿੱਚ ਆਪਾਂ ਕਿੱਦਾਂ ਕੰਟਰੀਬਿਊਸ਼ਨ ਕਰ ਸਕਦੇ ਹਾਂ, ਗਵਰਨਮੈਂਟ ਤੋਂ ਗ੍ਰਾਂਟਸ ਕਿੱਦਾਂ ਮਿਲ ਸਕਦੀਆਂ ਆ, ਤੇ ਪਲਾਨ ਜਦੋਂ ਅਕੋਮੋਡੇਟ ਹੋਣਾ ਆ, ਸਿਰਫ 3 ਵੀਕ ਦੇ ਕੋਰਸ ਦੀ ਰਿਕੁਆਇਰਮੈਂਟ ਆ, ਐਂਡ ਵਰਲਡ ਵਾਈਡ ਰੈਕੋਗਨਾਈਜ਼ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਇਸ ਪਲਾਨ ਨੂੰ ਯੂਜ਼ ਕਰ ਸਕਦੇ ਆ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ ਨਾਲ ਰਿਲੇਟਡ, ਜਾਂ ਫਿਰ ਇਸ ਤੋਂ ਇਲਾਵਾ ਅਗਰ ਤੁਸੀਂ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਪਲਾਨ ਆਲਰੇਡੀ ਕੀਤਾ ਹੋਇਆ ਆ, ਉਹਦੇ ਵਿੱਚ ਫੁੱਲ ਫਲੈਜ ਕੰਟਰੀਬਿਊਸ਼ਨ ਕਰ ਰਹੇ ਆ, ਉਸ ਤੋਂ ਇਲਾਵਾ ਤੁਸੀਂ ਉਹਨਾਂ ਲਈ ਕੁਛ ਕਰਨਾ ਚਾਹੁੰਦੇ ਸੀਗੇ, ਤਾਂ ਡਿਵੀਡੈਂਟ ਵਾਲਾ ਪਲਾਨ ਜਿਹੜਾ ਹੈਗਾ ਆ ਉਹਦੇ ਵਿੱਚ ਤੁਸੀਂ ਆਪਣੀ ਕੰਟਰੀਬਿਊਸ਼ਨ ਕਰ ਸਕਦੇ ਆ, ਜਿੱਥੇ ਉਹਨਾਂ ਦੀ ਕਵਰੇਜ ਹੋਊਗੀ, ਜਿੱਥੇ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਹੋਊਗੀ, ਐਂਡ ਉਹ ਕਵਰੇਜ ਵਿਦ ਡਿਵੀਡੈਂਟਸ ਜਿਹੜੇ ਹੈਗੇ ਆ ਐਵਰੀ ਈਅਰ ਇਨਕਰੀਜ਼ ਹੋਊਗੀ, ਪਲੱਸ ਪਾਲਿਸੀਜ਼ ਦੇ ਵਿੱਚ ਕੈਸ਼ ਵੈਲਿਊ ਜਨਰੇਟ ਹੋਣੀ ਆ ਜਿਹੜੀ ਡਿਵੀਡੈਂਟਸ ਦੇ ਨਾਲ ਐਵਰੀ ਈਅਰ ਇਨਕਰੀਜ਼ ਹੋਊਗੀ, ਤੇ ਉਸ ਕੈਸ਼ ਵੈਲਿਊ ਨੂੰ ਤੁਸੀਂ ਐਨੀ ਟਾਈਮ ਜਦੋਂ ਮਰਜ਼ੀ ਯੂਜ਼ ਕਰ ਸਕਦੇ ਆ। ਸੋ ਇਹਨਾਂ ਪਲਾਨਸ ਦੀ ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ ਆ ਕਿ ਆਪਾਂ ਨੂੰ ਕਿੰਨੀ ਕੁ ਕੰਟਰੀਬਿਊਸ਼ਨ ਕਰਨੀ ਪਊਗੀ, ਕਿੰਨੇ ਪੈਸੇ ਸਾਡੇ ਅਕਿਊਮੂਲੇਟ ਹੋਣਗੇ, ਉਹ ਸਾਰੀ ਡਿਟੇਲ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਇਸ ਤੋਂ ਇਲਾਵਾ ਲਾਈਫ ਇੰਸ਼ੋਰੈਂਸ ਦੇ ਹੋਰ ਬਹੁਤ ਤਰ੍ਹਾਂ ਦੇ ਪਲਾਨ ਹੈਗੇ ਆ, ਜੇ ਅਸੀਂ ਆਪਣੇ ਲਈ ਕਵਰੇਜ ਦੇਖਣੀ ਹੋਵੇ ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਤੁਸੀਂ ਸਟਾਰਟ ਕਰ ਸਕਦੇ ਆ ਤਾਂ ਕਿ ਤੁਹਾਡੀ ਇੰਸ਼ੋਰੇਬਿਲਟੀ ਲੌਕ ਹੋ ਜਾਵੇ। ਐਂਡ ਅਗਰ ਆਪਾਂ 10 ਸਾਲ ਦੀ ਟਰਮ ਲਈ ਆ, ਸਭ ਤੋਂ ਘੱਟ ਪ੍ਰੀਮੀਅਮ ਹੋਊਗਾ, ਵਧੀਆ ਅਮਾਊਂਟ ਦੀ ਕਵਰੇਜ ਮਿਲ ਜੂਗੀ, ਐਂਡ ਉਸ ਪਲਾਨ ਦੇ ਵਿੱਚ ਤੁਹਾਡੇ ਕੋਲ ਇਹ ਵੀ ਆਪਸ਼ਨ ਹੋਊਗੀ ਕਿ ਅਗਲੇ 7 ਸਾਲਾਂ ਦੇ ਵਿੱਚ ਤੁਸੀਂ ਜਿਹੜਾ 10 ਸਾਲ ਦੀ ਟਰਮ ਨੂੰ 20 ਸਾਲ ਦੇ ਵਿੱਚ ਜਾਂ ਫਿਰ 30 ਸਾਲ ਦੇ ਵਿੱਚ ਚੇਂਜ ਕਰਨਾ ਹੈਗਾ, ਤਾਂ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਤੁਸੀਂ ਉਹ ਪਲਾਨ ਨੂੰ ਚੇਂਜ ਕਰ ਸਕਦੇ ਆ। ਜਾਂ ਫਿਰ ਅਗਰ ਉਸ ਪਲਾਨ ਨੂੰ ਤੁਸੀਂ ਕਿਸੇ ਪਰਮਾਨੈਂਟ ਪਲਾਨ ਦੇ ਵਿੱਚ ਕਨਵਰਟ ਕਰਨਾ ਹੈਗਾ, ਉਹਦੇ ਵਿੱਚ ਵੀ ਬਿਨਾਂ ਕਿਸੇ ਮੈਡੀਕਲ ਦੁਆਰਾ ਚੈੱਕ ਕੀਤੇ ਤੋਂ ਬਿਨਾਂ ਤੁਸੀਂ ਉਹਨੂੰ ਕਨਵਰਟ ਕਰ ਸਕਦੇ ਆ। ਸੋ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਹੁੰਦੀਆਂ ਆ, ਹਰੇਕ ਬੰਦੇ ਦੀ ਨੀਡ ਦੇ ਅਕੋਰਡਿੰਗਲੀ, ਉਹਨਾਂ ਦੀਆਂ ਲਾਇਬਿਲਟੀਜ਼ ਦੇਖ ਕੇ, ਉਹਨਾਂ ਦਾ ਬਜਟ ਦੇਖ ਕੇ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਆ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਤੁਸੀਂ ਕੰਬੀਨੇਸ਼ਨ ਚ ਲੈ ਸਕਦੇ ਆ, ਜਾਂ ਕਿਸੇ ਵੀ ਪਲਾਨ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ ਮੇਰਾ 416-817-6500। ਕੋਈ ਵਿਜ਼ਿਟਰ, ਟਰੈਵਲ, ਸੁਪਰਵੀਜ਼ਾ, ਮੈਡੀਕਲ ਇੰਸ਼ੋਰੈਂਸ ਆ, ਜਾਂ ਜਿੰਨੇ ਇਨਵੈਸਟਮੈਂਟ ਪਲਾਨ ਆ, ਚਾਹੇ ਉਹ TFSA ਦਾ ਅਕਾਊਂਟ ਆ, RRSP ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਇਹਨਾਂ ਪਲਾਨ ਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਜੀ 416-817-6500-416-817-6500।
0: ਵੈਰੀ ਗੁੱਡ, 416-817-6500-416-817-6500। ਹਰਪ੍ਰੀਤ, ਥੈਂਕ ਯੂ।
2: ਥੈਂਕ ਯੂ ਜੀ।
0: ਮੈਂ ਨਾ ਕਿਸ ਨਾਲ ਗੱਲ ਕਰ ਰਿਹਾ ਸੀ ਤੇ ਉਹ ਮੈਨੂੰ ਇੱਕ ਸਟੋਰੀ ਦੱਸ ਰਹੇ ਸੀ। ਉਹ ਕਹਿੰਦੇ ਕਿ ਨਵੀਂ ਸਾਡੇ ਚ ਕੋਈ ਨੋਨ ਹੈ ਤੇ ਇੱਕ ਬੰਦਾ, ਤੇ ਉਹਦੀ ਘਰ ਵਾਲੀ ਉਹਦੇ ਤੋਂ ਵੱਧ ਪੈਸਾ ਕਮਾਉਂਦੀ ਹੈ। ਤੇ ਮੈਂ ਕਿਹਾ ਠੀਕ ਹੈ, ਫਿਰ ਕੀ ਹੋਇਆ? ਕਹਿੰਦੇ ਨਹੀਂ ਯਾਰ ਨਵੀਂ, ਉਹ ਬੰਦੇ ਤੋਂ ਉਹ ਚੀਜ਼ ਜਾਰੀ ਨਹੀਂ ਹੁੰਦੀ, ਲੜਾਈ ਪਾ ਕੇ ਬਹਿ ਜਾਂਦਾ ਬਿਨਾਂ ਕਿਸੇ ਗੱਲੋਂ, ਤੇ ਕਿਤੇ ਨਾ ਕਿਤੇ ਉਹਦਾ ਸਾਨੂੰ ਪਤਾ ਕਿ ਈਗੋ ਹਰਟ ਹੁੰਦਾ ਨਾਲ ਦੀ ਨਾਲ। ਕਹਿੰਦਾ ਉਹਨੂੰ ਕੀ ਰਿਸ਼ਤੇਦਾਰ ਨੇ ਕਹਿਤਾ ਕਿ ਤੂੰ ਤਾਂ ਥੱਲੇ ਲੱਗਿਆ ਹੋਇਆ, ਤੇਰੀ ਘਰ ਵਾਲੀ ਤੇਰੇ ਤੋਂ ਵੱਧ ਕਮਾਈ ਕਰਦੀ ਹੈ। ਪਰ ਯਾਰ ਇਸ਼ੂ ਕੀ ਹੈ ਸਗਾ? ਤੇ ਮੈਨੂੰ ਤਾਂ ਲੱਗਦਾ ਕਿ ਬੰਦੇ ਨੂੰ ਮਾਣ ਹੋਣਾ ਚਾਹੀਦਾ, ਜੇ ਉਹਦੀ ਵਾਈਫ ਉਸ ਤੋਂ ਵੱਧ ਕਮਾ ਰਹੀ ਹੈ ਤਾਂ ਉਹਦੇ ਚ ਪ੍ਰੋਬਲਮ ਕੀ ਹੈ? ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਇਸ ਵਿੱਚ ਕੋਈ ਇਸ਼ੂ ਹੈ? ਤੁਹਾਨੂੰ ਲੱਗਦਾ ਕਿ ਹਜੇ ਵੀ ਜਿਹੜੇ ਇੰਡੀਅਨ ਬੰਦੇ ਨੇ, ਦੇਸੀ ਬੰਦੇ ਨੇ, ਯਾਰ ਜੇ ਘਰ ਵਾਲੀ ਯਾਰ ਵਧੀਆ ਕਮਾਈ ਕਰਦੀ ਆ, ਵਧੀਆ ਆਪਣੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਹੈ, ਤਾਂ ਸਗਾ ਦੇ ਬੰਦੇ ਨੂੰ ਚਾਹ ਚੜ੍ਹਨਾ ਚਾਹੀਦਾ? ਬਟ ਕਈ ਲੋਕਾਂ ਨਾਲ ਮੇਰੀ ਗੱਲ ਹੋਈ ਤੇ ਉਹ ਕਹਿੰਦੇ ਕਿ ਨਹੀਂ ਯਾਰ ਨਵੀ, ਆਪਣੇ ਬੰਦੇ ਨਹੀਂ ਜਾ ਸਕਦੇ, ਤੇ ਉਹਨਾਂ ਨੂੰ ਇਹ ਚੀਜ਼ ਕਿਤੇ ਨਾ ਕਿਤੇ ਹਜੇ ਵੀ ਤੰਗ ਕਰਦੀ, ਉਹਨਾਂ ਦਾ ਈਗੋ ਹਰਟ ਹੁੰਦਾ, ਉਹਨਾਂ ਨੂੰ ਲੱਗਦਾ ਕਿ ਸਾਡੀ ਕਿਤੇ ਨਾ ਕਿਤੇ ਬਾਹਰ ਬੇਇੱਜ਼ਤੀ ਇਹ ਕਿਸਮ ਦੀ ਹੁੰਦੀ ਹੈ। ਪਰ ਬੇਇੱਜ਼ਤੀ ਵਾਲਾ ਕੰਮ ਕਿਹੜਾ ਇਹਦੇ ਵਿੱਚ? ਖੈਰ, ਮੈਂ ਤੁਹਾਡਾ ਸਭ ਦਾ ਓਪੀਨੀਅਨ ਲੈਣਾ ਚਾਹੁੰਦਾ ਇਹਦੇ ਬਾਰੇ, ਤੁਹਾਡੀ ਕੀ ਸੋਚ ਹੈ? ਤੁਹਾਨੂੰ ਲੱਗਦਾ ਕਿ ਹਜੇ ਵੀ ਆਪਣੇ ਬੰਦੇ ਇਸ ਚੀਜ਼ ਨੂੰ ਐਕਸੈਪਟ ਕਰਨ ਨੂੰ ਰੈਡੀ ਨਹੀਂ ਹੈਗੇ ਜੇ ਘਰ ਵਾਲੀ ਵੱਧ ਕਮਾ ਰਹੀ ਹੈ ਤਾਂ? ਨੰਬਰ ਹੈ ਆਪਣਾ 905-673-3337-905-673-3337। 905-673-3337-973-3337 ਆਪਣਾ ਫੋਨ ਨੰਬਰ ਹੈ। 9056733337-6780। ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ ਹੋ?
3: ਬਹੁਤ ਸ਼ੁਕਰ ਹੈ ਰੱਬ ਦਾ। ਮੈਂ ਕਿਹਾ ਭਾਜੀ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਹਰਜ ਤਾਂ ਕੋਈ ਹੋਣਾ ਨੀ ਚਾਹੀਦਾ, ਕਿਉਂਕਿ ਆਪਾਂ ਨਾ ਇੰਡੀਆ ਚ ਨਹੀਂ ਆ, ਕੈਨੇਡਾ ਚ ਆ। ਇੰਡੀਆ ਚ ਵੀ ਅੱਜ ਕੱਲ੍ਹ ਚੀਜ਼ਾਂ ਨੂੰ ਮਾਇਨੇ ਨੀ ਰੱਖਦੇ, ਕਿਉਂਕਿ ਜਿਹੜਾ ਤਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਤਾਂ ਪਤਾ ਹੈ ਕਿ ਜੇ ਤਾਂ ਵਾਈਫ ਵੀ ਵਧੀਆ ਜੋਬ ਕਰਦੀ ਭਾਵੇਂ ਤੁਹਾਡੇ ਤੋਂ ਜ਼ਿਆਦਾ ਸੈਲਰੀ ਲੈ ਰਹੀ ਹੈ ਕੁਛ ਵੀ ਆ, ਉਹ ਫਿਰ ਤੁਸੀਂ ਖਰਚਾ ਵੀ ਆਪਣੇ ਘਰ ਦਾ ਹੀ ਕਰ ਰਹੇ ਹੋ। ਗੱਡੀਆਂ ਦੀਆਂ ਸਭ ਕੁਛ ਇੱਥੇ ਤੁਹਾਨੂੰ ਪਤਾ ਐਵਰੀਥਿੰਗ ਇਜ਼ ਇਨ ਲਾਈਕ ਇੰਸਟਾਲਮੈਂਟਸ, ਇੱਥੇ ਕੁਛ ਵੀ ਤੁਸੀਂ ਉਹ ਇੱਕ ਵੀ ਇੰਸਟਾਲਮੈਂਟ ਤੁਹਾਡੀ ਟੁੱਟੀ ਜਾਂ ਕੁਛ ਵੀ ਤੁਹਾਡਾ ਕ੍ਰੈਡਿਟ ਉਸ ਟਾਈਮ ਹਿੱਟ ਕਰ ਜਾਣਾ। ਇਹਦੇ ਤਾਂ ਸਗੋਂ ਵਧੀਆ ਜਿਹੜੇ ਐਪਰੀਸ਼ੀਏਟ ਕਰਨਾ ਚਾਹੀਦਾ, ਚਲੋ ਵਾਈਫ ਹੈਗੀ ਤਾਂ ਪ੍ਰਾਊਡਲੀ ਕਵੇ ਬੰਦਾ ਕਿ ਹਾਂ ਯਾਰ ਮੇਰੀ ਵਾਈਫ ਯਾਰ ਵਧੀਆ, ਮੇਰੇ ਤਾਂ ਜੋਬ ਜੇ ਲੱਗੀ ਵੀ ਉਹ ਵਧੀਆ ਕਮਾ ਰਹੀ ਹੈ।
0: ਪਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਹਜੇ ਵੀ ਆਪਣੇ ਬੰਦੇ ਏਦਾਂ ਦੀ ਚੀਜ਼ ਨਹੀਂ ਯੂ ਨੋ ਐਕਸੈਪਟ ਕਰ ਸਕਦੇ ਆ, ਉਹਨਾਂ ਦੀ ਈਗੋ ਹਰਟ ਹੁੰਦੀ ਆ?
3: ਭਾਜੀ ਇਹ ਨਾ ਇਟਸ ਡਿਪੈਂਡ ਔਨ ਮੈਨ ਟੂ ਮੈਨ, ਲਾਈਕ ਕਿੱਦਾਂ ਦਾ ਬੰਦਾ ਹੈ। ਜੇ ਤਾਂ ਆਪਾਂ ਸੋਚ ਹੀ ਆਪਾਂ ਮਤਲਬ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਕਹਿ ਦਈਏ ਕਿ ਸੋਚ ਸਾਡੀ ਉੱਥੇ ਦੀ ਉੱਥੇ ਟਿਕੀ ਵੀ ਤਾਂ ਨੋ, ਫੇਰ ਨੀ ਬੰਦਾ। ਕਿਉਂਕਿ ਇੱਥੇ ਇੱਕ ਬੰਦੇ ਨੇ ਨਾ ਅੱਜ ਮੈਂ ਗੱਲ ਸੁਣੀ ਬੜੀ ਵਧੀਆ ਮੈਨੂੰ ਲੱਗੀ ਗੱਲ, ਕਹਿੰਦਾ ਸਾਰੇ ਜਾਣੇ ਕਹਿੰਦੇ ਅੰਤ ਸਮੇਂ ਆਉਂਦਾ ਪੈਸਾ ਨਾਲ ਨੀ ਜਾਂਦਾ, ਕਹਿੰਦਾ ਪਰ ਕੋਈ ਇਹ ਗੱਲ ਨੀ ਕਹਿੰਦਾ ਕਿ ਜਦ ਤੱਕ ਬੰਦਾ ਐਂਡ ਤੱਕ ਰਹਿੰਦਾ ਤਾਂ ਪੈਸਾ ਬਹੁਤ ਕੰਮ ਆਉਂਦਾ, ਅੰਤ ਸਮੇਂ ਤਾਂ ਆਉਣਾ ਬੰਦੇ ਜਾਣਾ, ਉਸ ਟਾਈਮ ਫਿਰ ਅਜੇ ਵੀ ਤੁਹਾਡੇ ਪੈਸੇ ਲੱਗਣੇ।
0: ਬਿਲਕੁਲ ਬਿਲਕੁਲ,
4: ਮੈਨੂੰ ਤਾਂ ਇਹ ਲੱਗਦਾ ਜੀ ਜਿਹਨੇ ਤੁਹਾਨੂੰ ਇਹ ਗੱਲ ਦੱਸੀ ਕਿਤੇ ਉਹੀ ਨਾ ਝੇੜ ਪਾਉਂਦਾ ਹੋਈ ਉਹਨੂੰ।
0: ਹੋ ਸਕਦਾ ਕਿ ਉਹਦੀ ਖੁਦ ਦੀ ਵਾਈਫ ਉਸ ਤੋਂ ਵੱਧ ਕਮਾਉਂਦੀ ਹੋਵੇ, ਕੀ ਪਤਾ।
4: ਹਾਂਜੀ ਅੱਜ ਕੱਲ ਨਾ ਜੀ ਆਹ ਟੇਕ ਕੇਅਰ ਵਾਲਾ ਸਿਸਟਮ ਜਾਗਾ ਆਰ ਐਨ ਨਰਸਿੰਗ ਵਾਲਾ ਵੀ ਚੱਲਿਆ ਵਾ, ਤੇ ਮੈਂ ਕਹਿੰਦੀ ਕਿਸੇ ਦੇ ਨਸੀਬ ਚ ਕੋਈ ਔਰਤ ਏਦਾਂ ਦੀ ਆਉਂਦੀ ਹੈ ਜਿਹੜੀ ਵੱਧ ਹੁਣ, ਇਹ ਤਾਂ ਹੋ ਨੀ ਸਕਦਾ ਜੀ ਮੇਰੇ ਹਿਸਾਬ ਨਾਲ ਕਿ ਅਗਲੀ ਜੋਬ ਹੀ ਚੇਂਜ ਕਰ ਲਈ, ਹੋ ਸਕਦਾ ਉਹਦੀ ਜੋਬ ਹੀ ਏਦਾਂ ਦੀ ਹੋਵੇ।
0: ਤੇ
4: ਹਾਂਜੀ ਮੇਰੇ ਹਿਸਾਬ ਨਾਲ ਤਾਂ ਜੀ ਜਮਾ ਹੀ ਨੀ ਹੋਣਾ ਕੋਈ ਅੱਜ ਦੇ ਟਾਈਮ ਚ ਸ਼ਾਇਦ ਏਦਾਂ ਦਾ ਹੋਵੇ, ਤੇ ਮੈਨੂੰ ਤਾਂ ਲੱਗਦਾ ਜੀ ਕੋਈ ਏਦਾਂ ਦੀ ਗੱਲ ਹੋ ਸਕਦੀ ਆ।
0: ਪਰ ਵੈਸੇ ਭਾਜੀ ਮੈਨੂੰ ਲੱਗਦਾ ਕਿ ਲੋਕ ਵੀ ਏਦਾਂ ਦੇ ਹੈਗੇ ਆ ਕਿ ਰਿਸ਼ਤੇਦਾਰ ਜਾਂ ਕੋਈ ਦੋਸਤ ਮਿੱਤਰ ਜਿਹੜੇ ਕਿਤੇ ਨਾ ਕਿਤੇ ਬੰਦੇ ਨੂੰ ਮੇ ਬੀ ਇੱਕ ਕਿਸਮ ਦਾ ਮਿਹਣਾ ਜਿਹਾ ਮਾਰਦੇ ਆ ਕਿ ਤੂੰ ਤਾਂ ਬਈ ਕਾਹਦੇ ਜੋਗਾ, ਤੇਰੀ ਤਾਂ ਘਰ ਵਾਲੀ ਤੇਰੇ ਤੋਂ ਵੱਧ ਕਮਾਉਂਦੀ ਹੈ, ਕਹਿ ਦਿੰਦੇ ਆ ਕਈ ਲੋਕ।
4: ਵੈਸੇ ਨਾ ਜੀ ਇਹ ਜਿਹੜਾ ਟਾਈਮ ਚੱਲ ਰਿਹਾ ਅੱਜ ਦੇ ਟਾਈਮ ਚ ਤਾਂ ਜੀ ਕੁਝ ਵੀ ਹੋ ਸਕਦਾ, ਤੇ ਕੁਝ ਵੀ ਮਤਲਬ ਕਿ ਆਪਾਂ ਕਹਿ ਸਕਦੇ ਆ ਕਿ ਹਾਂ ਵੀ ਐਕਸੈਪਟੈਂਸ ਆ ਤੇ ਕੋਈ ਵੀ ਚੀਜ਼ ਹੋ ਸਕਦੀ ਆ। ਬਟ ਹਾਂ ਹਜੇ ਤੱਕ ਜੀ ਅੱਜ ਤੱਕ ਜਿਹੜੇ ਵੀ ਆਪਣੇ ਟੋਪਿਕ ਹੋਏ ਆ ਜੀ ਤੇ ਹੋਰਾਂ ਟੋਪਿਕਾਂ ਚ ਮਤਲਬ ਕਿ ਅੱਜ ਐ ਲੱਗ ਰਿਹਾ ਵੀ ਜਿਵੇਂ ਮਤਲਬ ਤੁੱਕ ਜੀ ਨੀ ਬਣ ਰਹੀ ਜੀ
0: ਬੰਦਾ ਹੋਵੇ ਉਹ ਸਿਆਣੀ ਗੱਲ ਕਰੇ ਤਾਂ ਪਤਾ ਲੱਗਦਾ ਵੀ ਬੰਦਾ ਕਿੰਨਾ ਅਨਐਜੂਕੇਟਿਡ ਆ। ਚਲੋ ਠੀਕ ਹੈ ਵੀਰੇ, ਥੈਂਕ ਯੂ, ਦੇਖਦੇ ਆ ਤੇ ਲੈਟਸ ਸੀ। ਮੈਨੂੰ ਨੀ ਲੱਗਦਾ ਕੋਈ ਹੋਊਗਾ ਜਿਹੜਾ ਕਹੂਗਾ ਯਾਰ ਕਿ ਹਾਂ ਉਹ ਬੰਦਾ ਉਹਦੀ ਸੋਚ ਠੀਕ ਹੈ, ਜਾਂ ਹੋ ਸਕਦਾ ਮੇ ਬੀ ਲੈਟਸ ਸੀ। ਨੰਬਰ ਹੈ ਆਪਣਾ 905-673-3337 9056733337। ਕਿਤੇ ਨਾ ਕਿਤੇ ਨਾ ਆਪਾਂ ਨੂੰ ਲੱਗਦਾ ਹੁੰਦਾ ਕਿ ਹੁਣ ਤਾਂ ਆਪਾਂ ਕੈਨੇਡਾ ਆ ਗਏ ਵੀ ਸਾਰੇ ਬੜੇ ਐਡਵਾਂਸ ਨੇ, ਪਰ ਤੁਸੀਂ ਯਕੀਨ ਨਹੀਂ ਕਰਨਾ ਯਾਰ ਬਹੁਤ ਸਾਰੇ ਲੋਕ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਨਾ ਬੜੇ ਪਤਾ ਨਹੀਂ ਬੈਕਵਰਡ ਜੀ ਸੋਚ ਰੱਖਦੇ ਨੇ ਹੁਣ ਵੀ, ਭਾਵੇਂ ਮੈਨੂੰ ਪਤਾ ਕਿ ਆਪਾਂ ਕੈਨੇਡਾ 'ਚ ਹਾਂ, ਸਾਲ 2026 ਆ ਗਿਆ, ਇੰਨੀ ਕਹਿ ਲਓ ਕਿ ਤਰੱਕੀ ਹੋ ਗਈ ਦੁਨੀਆ 'ਤੇ, ਬਟ ਬਹੁਤ ਸਾਰੇ ਲੋਕ ਉਸ ਤਰੱਕੀ ਦੇ ਨਾਲ ਨਹੀਂ ਤੁਰੇ। ਸੋ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਇੰਡੀਅਨ ਫਰੂਟਲੈਂਡ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਨੇ, ਸੋ ਤੁਸੀਂ ਇੰਡੀਅਨ ਫਰੂਟਲੈਂਡ 'ਤੇ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ। ਇੰਡੀਅਨ ਫਰੂਟਲੈਂਡ, ਮੇਫੀਲਡ ਕ੍ਰੈਡਿਟ ਵਿਊ, ਮਕਵੀਨ ਐਂਡ ਕੈਸਲਮੋਰ, ਬਵੇਰਡ ਐਂਡ ਸ਼ਿੰਕਿਊਜ਼ੀ, ਕੁਈਨ ਐਂਡ ਸ਼ਿੰਕਿਊਜ਼ੀ, ਸੈਂਡਲਵੁੱਡ, ਹਰਨਟੇਰੀਓ, ਗੁਐਲਫ ਦੇ ਵਿੱਚ ਵੀ ਨੇ, ਕੇਂਬ੍ਰਿਜ ਦੇ ਵਿੱਚ ਵੀ ਨੇ ਇੰਡੀਅਨ ਫਰੂਟਲੈਂਡ। 5151 ਹੈਲੋ,
5: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਪੇਜੀ ਕਰਦੇ ਜੀ। ਇਹ ਦੇਖੋ ਜੇ ਤੇ ਲੇਡੀ ਜ਼ਿਆਦਾ ਕਮਾਉਂਦੀ ਆ ਤੇ ਉਹ ਟਿਕਨ ਕਿਹੜਾ ਦਿੰਦੀ ਹੋਣੀ ਆਦਮੀ ਨੂੰ,
0: ਟਿਕਟ ਨੀ ਦੇਣਾ ਘਰ ਵਾਲੇ ਨੂੰ
5: ਗਰੰਟੀ ਕਰਦੇ ਹੋ ਸਿਆਣੀ ਹੋਊਗੀ ਤੇ ਮੈਨੂੰ ਨੀ ਪਤਾ ਬੱਚੇ ਇੰਨੀ ਮੈਚਿਓਰ ਹੋਵੇ ਪਰ ਲੇਡੀ ਵਾਸਤੇ ਇੰਨੀ ਕੁ ਗੱਲ ਬਰਦਾਸ਼ਤ ਕਰਨੀ ਵੀ ਮੇਰਾ ਆਦਮੀ ਘੱਟ ਕਮਾਉਂਦਾ ਮੈਂ ਜਿਆਦਾ ਕਮਾਉਂਦੀ ਚੱਲ ਮੈਂ ਇਹਨੂੰ ਕੁਛ ਨਾ ਕਵਾਂ ਬਹੁਤ ਮੁਸ਼ਕਿਲ ਆ
0: ਆਦਮੀ ਨੂੰ
5: ਜਿਆਦਾ ਹੀ ਕਮਾਉਣਾ ਚਾਹੀਦਾ ਆ ਨਹੀਂ ਤੇ ਓਹਦੀ ਲਾਈਫ ਜਿਹੜੀ ਆ ਬੜੀ ਮਿਜ਼ਰੇਬਲ ਆ।
0: ਅੱਛਾ
5: ਹਾਂ ਜਰੂਰੀ ਜੇ ਉਹ ਜਾਂ ਫਿਰ ਜਿੱਦਾਂ ਤੁਸੀਂ ਕਿਹਾ ਬੜੀ ਮੈਚਿਓਰ ਲੇਡੀ ਹੋਵੇ ਜਿਹਨੂੰ ਕੋਈ ਫਰਕ ਨਾ ਹੋਵੇ ਰਲ ਮਿਲ ਕੇ ਘਰ ਚਲਾਉਣਾ ਪਰ ਜਾਂ ਫਿਰ ਉਹਦੀ ਇੰਨੀ ਕੁ ਪੇਸ਼ੈਂਸ ਹੋਵੇ ਜੋ ਕਹਿੰਦੀ ਕਹੀ ਜਾਵੇ ਪੈਸੇ ਤੇ ਲਿਆਉਂਦੀ ਆ।
0: ਅੱਛਾ ਚਲੋ ਠੀਕ ਹੈ ਓਕੇ।
5: ਅੱਛਾ ਜਿਹੜਾ ਇੱਕ ਗੱਲ ਹੋਰ ਵੀ ਜੀ ਜਿਹੜੇ ਤੁਹਾਡੇ ਡੈਡੀ ਪੁੱਛਦੇ ਸੀ ਨਾ ਉਸ ਚੀਜ਼ ਦਾ ਨਾਂ ਸੀ ਉਹਦਾ ਨਾਂ ਚਕੰਦਰ ਆ।
0: ਚਕੰਦਰ ਅੱਛਾ ਠੀਕ ਹੈ ਆਪਣਾ 905-673-3337 ਸਾਡੇ ਨਾਲ ਤੇਜਪਾਲ ਭਾਜੀ ਜੁੜੇ ਆ ਗਲੋਬਲ ਕੰਫਰਟ ਏਅਰ ਤੋਂ। ਗਲੋਬਲ ਕੰਫਰਟ ਏਅਰ ਜੋ ਕਿ ਲੈਨਕਸ ਦੇ ਆਥੋਰਾਈਜ਼ ਡੀਲਰ ਨੇ, ਬ੍ਰੈਂਡ ਨਿਊ ਫਰਨੈਸ, ਬ੍ਰੈਂਡ ਨਿਊ ਏਸੀ ਜਾਂ ਏਸੀ ਫਰਨੈਸ ਦੀ ਰਿਪੇਅਰ ਤਾਂ ਆਥੋਰਾਈਜ਼ ਡੀਲਰ ਨੰਬਰ ਇੱਕੋ ਇੱਕ ਹੈ 416-419-2112 ਤੇ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ 416-419-2112। ਜੀ ਭਾਜੀ ਵੈਲਕਮ।
6: ਸਤਿ ਸ਼੍ਰੀ ਅਕਾਲ ਨਵੀ।
0: ਵੈਲਕਮ ਭਾਜੀ, ਸਤਿ ਸ਼੍ਰੀ ਅਕਾਲ। ਸੋ ਕੀ ਫਿਰ ਅੱਜ ਕੱਲ੍ਹ ਆਫਰਸ ਚੱਲ ਰਹੇ ਆ?
6: ਹਾਂਜੀ ਆਫਰ ਬਹੁਤ ਸੋਹਣੇ ਚੱਲਦੇ ਆ, ਨਾਲੇ ਤੁਹਾਡਾ ਟੋਪ

0: ਹੈ ਸਾਡੀ 241 ਮਕਾਵਨ ਰੋਡ ਮਾਰਕਮ ਦੇ ਵਿੱਚ। ਉਹਨਾਂ ਉਸ ਏਰੀਏ ਨੂੰ ਅਸੀਂ ਸਰਵ ਕਰਨਾ ਚਾਹੁੰਦੇ ਹਾਂ। ਰਿਚਮੰਡ ਹਿੱਲ, ਵਿਟਵੀ, ਸਕਾਰਵੋ, ਮਾਰਕਮ, ਸਾਨੂੰ ਕਾਫੀ ਡਿਮਾਂਡ ਸੀ ਵੀ ਉਸ ਏਰੀਏ ਵਿੱਚ ਵੀ ਤੁਸੀਂ ਸਰਵਿਸ ਦੇਵੋ। ਉੱਥੇ ਸਾਡਾ ਸ਼ੋਰੂਮ ਹੈ, ਜਿਹੜੇ ਭੈਣ ਭਰਾ ਆ ਕੇ ਕੋਈ ਡੀਲ ਬਣਾਉਣਾ ਚਾਹੁੰਦੇ ਆ, ਬਹਿ ਕੇ ਦੇਖਣਾ ਚਾਹੁੰਦੇ ਆ, ਉੱਥੇ ਅਸੀਂ ਡਿਸਪਲੇ ਕੀਤੇ ਹੋਏ ਆ ਪ੍ਰੋਡਕਟ, ਉਹ ਆ ਕੇ ਦੇਖਣ। ਸਾਡੀ ਕੋਈ ਵੀ ਟੀਮ ਦਾ ਮੈਂਬਰ ਆ ਕੇ ਉਹਨਾਂ ਨੂੰ ਸਮਝਾ ਸਕਦਾ, ਦੱਸ ਸਕਦਾ ਵੀ ਕਿਹੜੇ ਕਿਹੜੇ ਮਾਡਲ ਆ, ਕਿਹੜੇ ਕਿਹੜੇ ਫੀਚਰ ਤੁਸੀਂ ਲੈ ਸਕਦੇ ਹੋ। ਤੇ 905-790-9080 ਤੇ ਸਾਨੂੰ ਫੋਨ ਕਰ ਸਕਦੇ ਹਨ। ਤੇ ਸਾਡਾ ਜਿਹੜਾ ਪ੍ਰਾਇਮਰੀ ਆਫਿਸ ਹੈਗਾ 2131 ਵਿਲੀਅਮ ਪਾਰਕ, ਯੂਨਿਟ ਨੰਬਰ 13 ਹੈਗਾ, ਬ੍ਰੈਂਪਟਨ ਦੇ ਵਿੱਚ ਆ। ਤੇ ਅਸੀਂ ਕਾਫੀ ਲੰਬੇ ਸਮੇਂ ਤੋਂ ਹੀਟਿੰਗ, ਏਅਰ ਕੰਡੀਸ਼ਨ, ਗੈਸ ਲਾਈਨ, ਟੈਂਕਲੈਸ ਦਾ ਕੰਮ ਕਰਦੇ ਹਾਂ। ਤੇ ਜਿਨ੍ਹਾਂ ਨੇ ਗੁੱਡ ਕੁਆਲਿਟੀ ਉਹ ਵਰਕ ਲੈਣਾ ਹੈ, ਗੁੱਡ ਪ੍ਰਾਈਸ ਲੈਣੀ ਹੈ, ਤੇ ਉਹ ਸਾਨੂੰ 905-790-9080, 416-419-2112 ਤੇ ਕਾਲ ਕਰ ਸਕਦੇ ਹਨ।
1: ਨੰਬਰ ਕੁਇਕ ਹੈ 416-419-2112, 416-419-2 112-416-419-2112 ਗਲੋਬਲ ਕੰਫਰਟ ਏਅਰ। ਭਾਜੀ ਬਹੁਤ ਸ਼ੁਕਰੀਆ,
0: ਥੈਂਕ ਯੂ ਨਵੀ,
1: ਥੈਂਕ ਯੂ ਜੀ। 4160 ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਨਵ ਜੀ।
1: ਸਤਿ ਸ਼੍ਰੀ ਅਕਾਲ ਜੀ, ਵੈਲਕਮ।
2: ਹਾਂਜੀ, ਜਿਹੜੀ ਆਹ ਗੱਲ ਦੱਸੀ ਹੈ ਨਾ, ਇਹ ਟੋਪਿਕ ਹੈ ਪ੍ਰੋਬਲਮ ਕੱਲੀ ਆਪਣੀ ਕਮਿਊਨਿਟੀ ਚ ਨਹੀਂ ਹੈ, ਮੈਂ ਗੋਰਿਆਂ ਚ ਵੀ ਦੇਖਿਆ।
1: ਅੱਛਾ,
2: ਮੈਂ USA ਚ ਉੱਥੇ ਹਸਪੀਟਲ ਸੀਗਾ, ਤਾਂ ਇੱਕ ਗੋਰਾ ਗੋਰੀ ਉਹਨਾਂ ਦਾ ਜਿਵੇਂ ਬਚਪਨ ਦਾ ਅਫੇਅਰ ਸੀ, ਮੈਰਿਜ ਹੋ ਗਈ ਉੱਤੇ, ਜਿਹੜੀ ਗੋਰੀ ਸੀ ਉਹ ਨਰਸ ਲੱਗ ਗਈ, ਬੰਦਾ ਸੀ ਜਿਹੜਾ ਉਹ ਐਂਬੂਲੈਂਸ ਡਰਾਈਵਰ ਸੀ।
1: ਅੱਛਾ,
2: ਹੁਣ ਜਿਹੜੀ ਉਹਨਾਂ ਦੇ ਟ੍ਰਿਪਲ ਬੱਚੇ ਹੋ ਗਏ, ਮਤਲਬ ਤਿੰਨ ਬੱਚੇ ਇਕੱਠੇ ਹੀ ਹੋ ਗਏ, ਤਾਂ ਗੋਰੀ ਕਹਿੰਦੀ ਵੀ ਤੂੰ ਹੁਣ ਘਰ ਰਿਹਾ ਕਰ, ਤੇਰੀ ਪੇ ਥੋੜੀ ਆ, ਮੇਰੀ ਜ਼ਿਆਦਾ, ਮੈਂ ਦੱਸਾਂ।
1: ਅੱਛਾ,
2: ਤਾਂ ਰਹਿਣ ਲੱਗ ਗਿਆ ਘਰ ਗੋਰਾ, ਤਾਂ ਉਹ ਬੱਚੇ ਸਾਂਭਦਾ ਸੀ, ਪਰ ਅਲਟੀਮੇਟਲੀ ਉਹ ਡਿਪਰੈਸ਼ਨ ਫੜ ਗਿਆ। ਹੁਣ ਉਹ ਡਿਪਰੈਸ਼ਨ ਦੀ ਦਵਾਈ ਲੈਣ ਆਉਂਦਾ ਸੀਗਾ, ਉਹ ਕਹਿੰਦਾ ਵੀ ਮੈਨੂੰ ਵੂਮਨ ਬਣ ਕੇ ਰਹਿਣਾ ਪੈਂਦਾ, ਜਿਹੜਾ ਕਿ ਮੈਨੂੰ ਨਹੀਂ ਅਸੈਪਟੇਬਲ,
1: ਕਿਉਂਕਿ
2: ਕੁਦਰਤ ਨੇ ਹੀ ਸਾਨੂੰ ਏਦਾਂ ਬਣਾਇਆ, ਟੈਸਟੋਸਟੇਰੋਨ ਹਾਰਮੋਨ ਸਾਡੇ ਚ ਜ਼ਿਆਦਾ ਹੁੰਦਾ, ਲੇਡੀਜ਼ ਹੁੰਦਾ ਨੀ, ਤਾਂ ਉਹ ਕਿਵੇਂ ਜਸਟੀਫਾਈ ਨੀ ਕਰਦਾ ਨਾ ਆਦਮੀ, ਭਾਵੇਂ ਇਹ ਨੀ ਕਹਿ ਸਕਦਾ ਵੀ ਸਾਡੀ ਕਮਿਊਨਿਟੀ ਜਾਂ ਅਨਪੜ੍ਹ ਹੈ ਤਾਂ ਪ੍ਰੋਬਲਮ ਹੈ, ਇਟਸ ਨੋਟ ਈਜ਼ੀ ਕਿ ਅਕਸੈਪਟ ਕਰੂਗਾ।
1: ਨਹੀਂ ਪਰ ਨਾਲੇ ਤਾਂ ਯਾਰ ਆਪਾਂ ਕਹਿੰਦੇ ਹਾਂ ਕਿ ਇਕੁਆਲਿਟੀ ਬਹੁਤ ਹੈ ਅੱਜ ਕੱਲ੍ਹ, ਆਪਾਂ ਐਡਵਾਂਸ ਬਹੁਤ ਹੋ ਗਿਆ, ਆਪਾਂ ਕਿਉਂ ਨੀ ਅਕਸੈਪਟ ਕਰ ਸਕਦੇ?
2: ਪਹਿਲੀ ਗੱਲ ਤਾਂ ਜੇ ਰੀਅਲ ਲਵ ਹੈਗਾ ਮੇ ਬੀ ਉੱਥੇ ਅਸੈਪਟੈਂਸ ਹੋਵੇ, ਬਟ ਜਿੱਥੇ ਹੁੰਦਾ ਵੀ ਈਗੋ ਡਿਫਰ ਕਰ ਰਹੀਆਂ ਨੇ ਜਾਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੀ ਹੈ ਹਨਾ, ਜਾਂ ਦੂਜੇ ਫਰੈਂਡਸ਼ਿਪ ਸਰਕਲ ਪਿੱਛੋਂ ਫੈਮਿਲੀ ਬੈਕਗਰਾਉਂਡ ਕਿੱਦਾਂ, ਉਹ ਕਿੰਨਾ ਪੰਪ ਮਾਰਦੇ ਆ ਕੁੜੀ ਨੂੰ, ਕੁੜੀ ਅਗਲੀ ਜੇ ਭੌਸ ਦਿਖਾਉਂਦੀ ਆ ਬੰਦੇ ਨੂੰ, ਤਾਂ ਫਿਰ ਉਹ ਡਿਪਰੈਸ਼ਨ ਫੜੂਗਾ ਹੀ। ਇਹ ਬੜਾ ਕੰਪਲੀਕੇਟਡ ਹੈ, ਪਰ ਕੁਦਰਤ ਨੇ ਜੋ ਬਣਾਇਆ ਸੀ ਮੇਰੇ, ਜੋ ਰੈਗੂਲੇਸ਼ਨ ਚ ਪੜ੍ਹਦੇ ਆ ਵੀ ਟੈਸਟੋਸਟੇਰੋਨ ਹਾਰਮੋਨ ਵੱਧ ਹੋਣ ਕਰਕੇ ਆਦਮੀ ਨੂੰ ਇਹ ਇਸੇ ਲਈ ਬਣਾਇਆ ਸੀ, ਹਾਰਡ ਮਸਕੂਲਰ ਵੀ ਕੰਮ ਕਰੇ ਤੇ ਲੇਡੀਜ਼ ਜਿਹੜੀਆਂ ਨੇ ਬੱਚਿਆਂ ਨੂੰ ਬ੍ਰਿੰਗ ਅਪ ਕਰਨ ਨਾਈਸਲੀ।
1: ਠੀਕ ਹੈ, ਸੋ ਤੁਹਾਨੂੰ ਵੀ ਲੱਗਦਾ ਹੈ ਕਿ ਅਗਰ ਆਦਮੀ ਘੱਟ ਕਮਾ ਰਿਹਾ ਤਾਂ ਨੈਚੁਰਲ ਤੌਰ ਤੇ ਉਸ ਤੋਂ ਚੀਜ਼ ਨਹੀਂ ਬਰਦਾਸ਼ਤ ਹੋਣੀ?
2: ਹਾਂ, ਉਹ ਨੀ ਕਰ ਸਕਦਾ, ਉਹ ਈਜ਼ੀ ਨੀ ਹੈ, ਕਿਉਂਕਿ ਕੁਦਰਤ ਨੇ ਹੀ ਸਿਸਟਮ ਇਹੋ ਜਿਹਾ ਬਣਾਇਆ। ਹੁਣ ਅੱਜ ਕੱਲ ਚਲੇ ਆਰਮੀ ਚ ਜਾਂ ਫੋਰਸਿਸ ਚ ਵੂਮਨਸ ਆ ਗਈਆਂ, ਪਹਿਲਾਂ ਹੀ ਕਿੱਥੇ ਹੁੰਦੀਆਂ ਸੀ ਹਨਾ, ਬੰਦੇ ਹੀ ਅੱਗੇ ਹੋ ਗਏ, ਫਾਈਟ ਕਰਦੇ ਹੀ ਮਰਨਾ ਵੀ ਪੈਂਦਾ ਸੀ ਬੰਦਿਆਂ ਨੂੰ, ਤਾਂ ਉਹ ਹੌਲੀ ਹੌਲੀ ਪਤਾ ਨੀ ਹੋਊਗਾ ਜਾਂ ਨਹੀਂ, ਜਾਂ ਉਹਨਾਂ ਚ ਲਵ ਕਿੰਨਾ ਕਿਆ ਬੰਦਿਆਂ ਚ, ਬੰਦਾ ਬੰਦੀ ਚ
1: ਹਨਾ।
2: ਤਾਂ
1: ਹਾਂਜੀ, ਠੀਕ ਹੈ, ਥੈਂਕ ਯੂ ਵੈਰੀ ਮਚ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਸੋ ਇਹ ਵੀਰ ਹੁਣੇ ਕਹਿੰਦੇ ਕਿ ਨੈਚੁਰਲ ਤੌਰ ਦੇ ਉੱਤੇ ਬੰਦੇ ਨੂੰ ਜਿਸ ਹਿਸਾਬ ਦੇ ਨਾਲ ਬਣਾਇਆ ਗਿਆ ਉਸ ਤੋਂ ਨਹੀਂ ਬਰਦਾਸ਼ਤ ਹੋਣਾ। ਸੋ ਗੱਲ ਅੱਜ ਸਾਡੀ, ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਕੋਈ ਨਾ ਕੋਈ ਹੋਊਗਾ ਜਿਹਦਾ ਓਪੀਨੀਅਨ ਥੋੜ੍ਹਾ ਜਿਹਾ ਵੱਖਰਾ ਹੋਊਗਾ। ਸੋ ਅਸੀਂ ਗੱਲ ਕਰ ਰਹੇ ਸੀ ਕਿ ਕੀ ਕੋਈ ਇਸ਼ੂ ਹੈ ਅਗਰ ਜਿਹੜਾ ਬੰਦਾ ਉਹ ਆਪਣੀ ਵਾਈਫ ਤੋਂ ਘੱਟ ਪੈਸੇ ਕਮਾਉਂਦਾ। ਸੋ ਜੇ ਵਾਈਫ ਜ਼ਿਆਦਾ ਕਮਾਉਂਦੀ ਹੈ, ਕੀ ਇਸ ਵਿੱਚ ਤੁਹਾਨੂੰ ਲੱਗਦਾ ਕਿ ਰਿਸ਼ਤੇ 'ਚ, ਰਿਲੇਸ਼ਨਸ਼ਿਪ 'ਚ ਅਤੇ ਮੈਰਿਜ ਦੇ ਵਿੱਚ ਕੋਈ ਇਸ਼ੂ ਆਵੇਗਾ ਕਦੇ? ਹੁਣ ਇੱਕ ਭਾਜੀ ਦਾ ਫੋਨ ਆਇਆ, ਕਹਿੰਦੇ ਨਵੀ ਜਿਹੜੀ ਲੇਡੀ ਵੱਧ ਕਮਾਉਂਦੀ ਹੈ ਨਾ, ਉਹਨੇ ਕਦੀ ਵੀ ਆਪਣੇ ਘਰ ਵਾਲੇ ਨੂੰ ਟਿਕਣ ਨਹੀਂ ਦੇਣਾ, ਹਮੇਸ਼ਾ ਕਦੇ ਨਾ ਕਦੇ ਉਹਨੂੰ ਤੰਗ ਹੀ ਕਰਦੀ ਰਹੂਗੀ। ਭਾਜੀ ਦਾ ਕਹਿਣਾ, ਮੇਰਾ ਕਹਿਣਾ ਨਹੀਂ ਹੈ, ਉਹ ਕਹਿੰਦੇ ਵੀ ਕਦੀ ਵੀ ਇੱਕ ਔਰਤ ਨੂੰ ਆਪਣੇ ਘਰ ਵਾਲੇ ਤੋਂ ਜ਼ਿਆਦਾ

0: ਨਹੀਂ ਕਮਾਉਣਾ ਚਾਹੀਦਾ ਵੀ ਜੇ ਕਮਾ ਵੀ ਰਹੀ ਹੈ ਤਾਂ ਉਹ ਲੱਭੇ ਐਸਾ ਬੰਦਾ ਜਿਹੜਾ ਉਸ ਤੋਂ ਵੱਧ ਕਮਾਉਂਦਾ। ਤੇ ਜੇ ਬੰਦਾ ਕੋਈ ਹੈ ਤੇ ਉਹਦੀ ਘਰ ਵਾਲੀ ਉਸ ਤੋਂ ਜ਼ਿਆਦਾ ਕਮਾਉਂਦੀ ਹੈ ਤਾਂ ਬੰਦੇ ਨੂੰ ਵੀ ਚਾਹੀਦਾ ਕਿ ਉਹ ਐਸੀ ਘਰ ਵਾਲੀ ਲੱਭੇ ਜਿਹੜੀ ਕਿ ਘੱਟ ਕਮਾਉਂਦੀ ਹੈ। ਸੋ ਭਾਜੀ ਉਹਨਾਂ ਦਾ ਦੋਵਾਂ ਦਾ ਇਹ ਕਹਿਣਾ, ਤੁਹਾਡਾ ਕੀ ਕਹਿਣਾ? ਦੇਖਿਆ ਅੱਜ ਕੱਲ੍ਹ ਵੀ ਪੁਰਾਣੀ ਜਿਹੜੀ ਸੋਚ ਹੈ ਅੱਜ ਤੋਂ 25-30-35-40 ਸਾਲ ਪੁਰਾਣੀ ਉਹ ਹਜੇ ਵੀ ਚੱਲਦੀ ਹੈ ਕਿਤੇ ਨਾ ਕਿਤੇ। ਸੋ ਨੰਬਰ ਹੈ ਆਪਣਾ 9056733337, 905-673-3337 ਨੰਬਰ ਹੈ ਆਪਣਾ 9056733337। ਸੋ ਵਟ ਇਜ਼ ਯੋਰ ਓਪੀਨੀਅਨ, ਤੁਹਾਡਾ ਕੀ ਓਪੀਨੀਅਨ ਹੈ? ਤੁਹਾਨੂੰ ਲੱਗਦਾ ਕੋਈ ਇਸ਼ੂ ਹੈ ਜੇ ਕੋਈ ਲੇਡੀ ਆਪਣੇ ਹਸਬੈਂਡ ਤੋਂ ਜ਼ਿਆਦਾ ਕਮਾ ਰਹੀ ਹੈ? ਤੁਸੀਂ ਭਾਜੀ ਨਾਲ ਸਹਿਮਤ ਹੋ ਜਿਹੜੇ ਕਹਿੰਦੇ ਨਾ ਵੀ ਉਸ ਔਰਤ ਨੇ ਕਦੇ ਬੰਦੇ ਨੂੰ ਟਿਕਣ ਨਹੀਂ ਦੇਣਾ ਜਿਹੜੀ ਕਿ ਵੱਧ ਕਮਾ ਰਹੀ ਹੈ? ਸੋ 9056733337 ਨੰਬਰ ਆਪਣਾ 9056733337, 905-673-3337, 9056733337 ਆਪਣਾ ਨੰਬਰ ਹੈ। ਹਾਂਜੀ ਅਗਲੀ ਕਾਲ ਵੀ ਲੈਣੇ ਆ ਤੇ ਉਸ ਅਗਲੀ ਕਾਲ ਤੋਂ ਪਹਿਲਾਂ ਤੁਹਾਨੂੰ ਇੱਕ ਮੈਸੇਜ ਦੇ ਦਈਏ ਜ਼ਰੂਰ। ਬਿਯੋਂਡ ਆਈਵਰ ਦਾ ਐਨਕਾਂ ਚਾਹੀਦੀਆਂ, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਤੇ ਹੈ, ਬਾਏ ਵਨ ਗੇਟ ਵਨ ਫਰੀ ਡੀਲਾਂ ਚੱਲ ਰਹੀਆਂ ਨੇ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨਗਲਾਸਿਸ ਬਾਏ ਵਨ ਗੇਟ ਵਨ ਫਰੀ, ਸਿੰਗਲ ਵਿਜ਼ਨ ਦੀ ਐਨਕ ਲੈਣੀ ਹੈ ਇੱਕ ਲਓ ਤੇ ਦੂਜੀ ਤੁਹਾਨੂੰ ਮਿਲੇਗੀ, ਸੋਰੀ ਸਿੰਗਲ ਵਿਜ਼ਨ ਦੀ ਐਨਕ ਇੱਕ ਲਓ 400 ਦੀ ਆਮ, ਬਟ ਹੁਣ ਤੁਹਾਡੇ ਲਈ ਮਿਲ ਰਹੀ ਹੈ ਸਿਰਫ $99 ਦੇ ਵਿੱਚ। ਸੋ ਜਾਣਾ ਕਿੱਥੇ ਤੁਸੀਂ? ਬਿਯੋਂਡ ਆਈਵਰ ਹੰਬਰ ਵੈਸਟ ਗੋਰਵੇ, 9057933937 9057933937 0221। ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ ਬਾਈ?
0: ਵਧੀਆ ਜੀ, ਕੀ ਬਣਦਾ?
1: ਬਸ ਵਧੀਆ। ਮੈਨੂੰ ਲੱਗਦਾ ਬਾਈ ਬੰਦੇ ਨੂੰ ਘੱਟ ਪ੍ਰੋਬਲਮ ਹੋਣੀ ਹੈ ਤੇ ਉਹਦੇ ਘਰ ਵਾਲੀ ਨੂੰ ਵੱਧ ਹੋਣੀ ਹੈ। ਮੈਂ ਜ਼ਿਆਦਾ ਕਮਾਉਣੀ ਹੈ, ਘੱਟ ਕਮਾਉਂਦਾ
0: ਕਿਉਂ?
1: ਕਿਉਂਕਿ ਬਾਈ ਦੁਨੀਆਂ ਨੂੰ ਇਹ ਹੁੰਦਾ ਵੀ ਜੇ ਮੈਂ ਇੰਨੇ ਕਮਾ ਰਹੀ ਹਾਂ ਤਾਂ ਬੰਦਾ ਵੀ ਇੰਨੇ ਕਮਾਵੇ।
0: ਤੁਹਾਨੂੰ ਲੱਗਦਾ ਵੀ ਅੱਜ ਕੱਲ ਵੀ ਲੇਡੀਜ਼ ਦੀ ਇਹ ਸੋਚ ਹੈ ਵੀ ਬੰਦਾ ਵੀ ਮੇਰੇ ਬਰਾਬਰ ਕਮਾਵੇ?
1: ਮੇਰੇ ਹਿਸਾਬ ਨਾਲ ਤਾਂ ਲੱਗਦਾ ਜਿਹੜੇ ਹਿਸਾਬ ਨਾਲ ਅੱਜ ਕੱਲ ਕੁੜੀਆਂ ਨੇ ਅੰਦਰ ਜਾ ਕੇ ਕਹਿ ਰਹੀਆਂ ਨੇ ਚੀਜ਼ਾਂ।
0: ਨਹੀਂ ਪਰ ਕਈ ਕਈ ਕਈ ਬੰਦੇ ਨੇ ਅੱਜ ਕੱਲ ਉਹ ਤਾਂ ਸਟੇ ਐਟ ਹੋਮ ਹਸਬੈਂਡ ਨੇ, ਉਹ ਘਰੇ ਘਰ ਨੂੰ ਸਾਂਭਦੇ ਆ, ਔਰਤ ਕੰਮ ਕਰ ਰਹੀ ਹੁੰਦੀ ਆ ਬਾਹਰ।
1: ਅੱਛਾ
0: ਕਿਉਂ, ਏਡੀ ਏਡੀ ਕਿਹੜੀ ਗੱਲ ਹੈ? ਨਹੀਂ ਨਾਲੇ ਤਾਂ ਤੁਸੀਂ ਆ ਗਏ ਕੈਨੇਡਾ, ਕਹਿੰਦੇ ਹੋ ਕਿ ਯਾਰ ਇੱਥੇ ਤਾਂ ਬਰਾਬਰ ਦੇ ਹੱਕ ਨੇ, ਫਿਰ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਰੱਬ ਦਾ ਬੰਦਾ ਹੋਊਗਾ।
1: ਨਹੀਂ ਮੈਂ ਉਹ ਨੀ ਗੱਲ ਕਹਿੰਦਾ ਵੀ ਕੁੜੀਆਂ ਨੂੰ ਬਰਾਬਰ ਦਾ ਹੱਕ ਨਾ ਦਿਓ, ਬਰਾਬਰ ਦਾ ਹੱਕ ਦਿਓ, ਪਰ ਕੁਛ ਕੁੜੀਆਂ ਹੈਗੀਆਂ ਵੀ ਜੇ ਉਹ ਕਹਿੰਦੀਆਂ ਵੀ ਅਸੀਂ ਕਮਾ ਰਹੀਆਂ ਤਾਂ ਬੰਦਾ ਕੱਖ ਨੀ।
0: ਅੱਛਾ, ਸੋ ਤੁਹਾਨੂੰ ਵੀ ਲੱਗਦਾ ਹੈ ਜਿਵੇਂ ਇੱਕ ਭਾਜੀ ਕਹਿ ਕੇ ਗਏ ਆ ਕਿ ਜਿਹੜੀ ਔਰਤ ਵੱਧ ਕਮਾਉਂਦੀ ਉਹਨੇ ਕਦੇ ਟਿਕਣ ਨੀ ਦੇਣਾ ਘਰ ਵਾਲੇ ਨੂੰ, ਤੁਸੀਂ ਵੀ ਸਹਿਮਤ ਹੋ ਇਸ ਨਾਲ?
1: ਬਿਲਕੁਲ।
0: ਅੱਛਾ, ਸੋ ਜੇ ਤੁਹਾਡੀ ਘਰ ਵਾਲੀ ਥੋੜੇ ਤੋਂ ਵੱਧ ਕਮਾ ਰਹੀ ਹੋਵੇ ਤੁਹਾਨੂੰ ਇਸ਼ੂ ਹੋਣਾ ਸੀਗਾ ਉਸ ਚੀਜ਼ ਨਾਲ? ਨਹੀਂ ਯਾਰ ਲੇਡੀ ਨਹੀਂ, ਬੰਦੇ ਦਾ ਛੱਡੋ ਵੀ ਲੇਡੀ ਨੇ ਬਰਦਾਸ਼ਤ ਕਰਨਾ ਵੀ ਇਹ ਦੇਖੋ ਕਿੱਦਾਂ ਦਾ ਬੰਦਾ ਮੇਰੇ ਤੋਂ ਘੱਟ ਕਮਾ ਰਿਹਾ। ਸੋ ਕਾਲ ਕਰਦੇ ਹੋ ਹੋਲਡ ਕਰ ਲਿਆ ਕਰੋ, ਸਾਰਿਆਂ ਦੀ ਕਾਲ ਲੈਂਦੇ ਹਾਂ, ਜਸ ਥੋੜਿਆ ਥੋੜਿਆ ਥੋੜਿਆ ਕਈ ਵਾਰ ਸਮਾਂ ਲੱਗ ਜਾਂਦਾ। ਸਟੇ ਔਨ ਦਾ ਲਾਈਨ, ਆਸ ਦੀ ਕਿਰਨ ਸੁਣੋ ਮੈਸੇਜ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 9-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9-151-54-548।
0: ਵਾਹ ਜੀ, 9-181। ਹਾਂਜੀ
3: ਹਾਂਜੀ ਨਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
3: ਤੁਹਾਡੇ ਫੋਨ ਤੇ। ਮੈਂ ਕਿਹਾ ਬੰਦਾ ਕਹਿੰਦਾ ਵੀ ਇੱਕ ਕੁਐਸਚਨ ਕੀਤਾ ਕਿ
0: ਜਵਾਬ ਦੇ ਦਿਆ ਕਰੋ, ਕੁਐਸਚਨ ਤਾਂ ਸਾਰਿਆਂ ਨੇ ਸੁਣ ਲਿਆ। ਹਾਂਜੀ ਜਵਾਬ ਕੀ ਹੈ ਤੁਹਾਡਾ?
3: ਜਵਾਬ ਇਹੀ ਆ ਕਿ ਹੁਣ ਮੇਰੀ ਵਾਈਫ ਤੋਂ ਜ਼ਿਆਦਾ ਪੜ੍ਹੀ ਆ, ਨਾਲੇ ਜ਼ਿਆਦਾ ਕਮਾਉਂਦੀ ਆ। 35 ਸਾਲ ਹੋ ਗਏ ਸਾਡੇ ਵਿਆਹ ਨੂੰ, ਅੱਜ ਤੱਕ ਕਦੀ ਹੋਇਆ ਨਾ, ਕਦੀ ਕਦੇ ਉਹਨਾਂ ਨੇ ਘਰ ਦਾ ਕੰਮ ਨੂੰ ਕਰਨ ਨੂੰ ਕਿਹਾ, ਨਾ ਕਦੀ ਕੁਛ, ਨਾ ਮਿਹਣਾ ਮਾਰਿਆ ਕਦੀ ਮੈਂ ਪੈਸੇ ਜ਼ਿਆਦਾ ਕਮਾਉਣੀ ਆ ਰਹੇ।
0: ਅੱਛਾ, ਸੋ ਤੁਹਾਡੀ ਘਰ ਵਾਲੀ ਨੇ ਕਦੇ ਵੀ ਤੁਹਾਨੂੰ ਫੀਲ ਨੀ ਹੋਣ ਦਿੱਤਾ?
3: ਫੀਲ ਨੀ ਹੋਣ ਤੱਕ ਕਦੀ ਫੀਲ ਨੀ ਹੋਇਆ ਤਾਂ ਜੇ ਹਾਂ, ਇੱਕ ਜ਼ਰੂਰ ਹੈ ਜਦੋਂ ਇਕੱਠੇ ਕੰਮ ਤੋਂ ਆਈ ਦਾ ਇੱਕ ਦੂਜੇ ਨੂੰ ਹੈਲਪ ਜ਼ਰੂਰ ਕਰਦੀ ਦੀ ਆ।
0: ਅੱਛਾ,
3: ਇੱਕ ਦੂਜੇ ਦੀ ਹੈਲਪ ਕਰਦੀ ਆ ਰਹੀ ਸਾਜੀ ਸੂਜੀ ਬਣਾਉਣ ਚ। ਉਦੋਂ ਤੱਕ ਮੇਰੀ ਮਦਰ ਘੱਟ ਨੀ, ਤੁਹਾਨੂੰ ਦੱਸਿਆ ਸੀ 85 ਈਅਰ ਓਲਡ ਹੈਗੇ ਹਾਲੇ ਵੀ, ਉਹ ਹੈਲਪ ਕਰਦੇ ਪਰ ਹੁਣ ਤਾਂ ਮੈਂ ਘਰ ਆ ਰਹੀ ਤੁਹਾਨੂੰ ਦੱਸਿਆ ਸੀ।
0: ਠੀਕ ਹੈ,
3: ਉਹ ਹਾਲੇ ਕੰਮ ਤੇ ਜਾਂਦੇ।
0: ਚਲੋ, ਸੋ ਤੁਹਾਡੇ ਰਿਸ਼ਤੇ ਦੇ ਵਿੱਚ ਕਦੇ ਨੀ ਹੋਇਆ ਘਰ ਵਾਲੀ ਵੱਧ ਕਮਾਉਂਦੀ ਹੈ, ਵੱਧ ਪੜ੍ਹੀ ਲਿਖੀ ਹੈ, ਬਟ ਕਦੇ ਕੋਈ ਤੁਹਾਨੂੰ ਉਹ ਚੀਜ਼ ਸੁਣਨ ਨੂੰ ਨਹੀਂ ਮਿਲੀ? 0093 ਹੈਲੋ।
4: ਆਦਮੀ
0: ਨੂੰ ਜ਼ਿਆਦਾ ਕਮਾਉਣਾ ਚਾਹੀਦਾ
4: ਜੀ, ਆਦਮੀ ਨੂੰ ਜ਼ਿਆਦਾ ਕਮਾਉਣਾ ਚਾਹੀਦਾ।
0: ਨਹੀਂ ਪਰ ਕਿਉਂ, ਏਡੀ ਕਿਹੜੀ ਗੱਲ ਹੈ, ਕਮਾਈ ਹੈ
4: ਬਣਿਆ ਇਹ ਕਮਾਈ ਵਾਸਤੇ।
0: ਨਹੀਂ ਪਰ ਭਾਜੀ, ਅੱਛਾ ਆਦਮੀ ਬਣਿਆ ਕਮਾਈ ਵਾਸਤੇ ਹੀ ਆ
4: ਜੀ, ਕਮਾਈ ਵਾਸਤੇ। ਉਸ ਵਿਚਾਰਾ ਪੈ, ਉਹ ਜੀ ਸਿਰਫ ਇੱਕ ਦਿਨ ਪਹਿਲੇ ਦਿਨ ਜਦੋਂ ਪੈਦਾ ਹੁੰਦਾ ਉਹਦੀ ਖੁਸ਼ੀ ਹੁੰਦੀ, ਉਸ ਤੋਂ ਅੱਗੇ ਉਹ ਉਸ ਟਾਈਮ ਵਿੱਚ ਲੱਗਾ ਰਹਿੰਦਾ ਪਹਿਲਾਂ ਬਹਿਣਾ ਦੇ ਅੱਗ ਕਰਦਾ, ਫਿਰ ਵਾਲਦਿਆਂ ਦੇ ਅੱਗੋਂ ਪੈਦਾ ਕਰਦਾ, ਫਿਰ ਜਿਹਨਾਂ ਬਿਨਾਂ ਦੇ ਵਿਗਾਂਦਾ, ਫਿਰ ਆਪਣੀ ਸ਼ਾਦੀ ਕਰਦਾ, ਫਿਰ ਬੀਬੀ ਦੇ ਅੱਗੋਂ ਪੈਦਾ ਕਰਦਾ, ਉਹ ਵਿਚਾਰਾ ਤੇ ਬਣੀ ਇਸੇ ਕੰਮ ਵਾਸਤੇ।
0: ਨਹੀਂ ਪਰ ਜੇ ਆਪਾਂ ਕਹਿੰਦੇ ਵੀ ਬੰਦਾ ਵੀ ਬਣਿਆ ਉਸ ਕੰਮ, ਫਿਰ ਤਾਂ ਸਗਾ ਤੇ ਖੁਸ਼ੀ ਹੋਣੀ ਚਾਹੀਦੀ। ਜੇ ਲੇਡੀ ਉਸ ਦੇ ਬਰਾਬਰ ਹੈ ਜਾਂ ਉਸ ਤੋਂ ਜ਼ਿਆਦਾ ਕਮਾ ਰਹੀ ਹੈ, ਫਿਰ ਤਾਂ ਬੰਦੇ ਨੂੰ ਈਜ਼ੀ ਹੈ,
4: ਖੁਸ਼ੀ ਹੋਣੀ ਚਾਹੀਦੀ। ਅਸੀਂ ਖੁਸ਼ ਆ, ਖੁਸ਼ੀ ਤੇ ਹੋਣੀ ਚਾਹੀਦੀ, ਲੇਕਿਨ ਗੱਲ ਤੇ ਇਸ ਗੱਲੇ ਤੋਂ ਖਲੋਵੇ ਵੀ ਨਾ, ਜਿਹੜੀ ਕਮਾਉਂਦੀ ਹੈ ਤੋ ਉਹ ਤੇ ਜੇ ਉਹ ਕਮਾਉਣ ਲੱਗ ਪਵੇ ਜ਼ਿਆਦਾ, ਫਿਰ ਤੁਸੀਂ ਕੰਨਾਂ ਵਿੱਚ ਰੂਹ ਦੇ ਕੇ ਘਰ ਵਿੱਚ ਰਹਿਣਾ, ਫਿਰ ਤੁਹਾਨੂੰ ਸੁਣਨੀਆਂ ਨੇ, ਫਿਰ ਉਹਨਾਂ ਦੀ ਬਰਦਾਸ਼ਤ ਕਰਨਾ।
0: ਅੱਛਾ ਠੀਕ ਹੈ, ਚਲੋ ਓਕੇ। ਸੋ ਕਹਿੰਦੇ ਕਿ ਜਿਹੜੀ ਲੇਡੀ ਜ਼ਿਆਦਾ ਕਮਾਉਂਦੀ ਹੈ ਉਸ ਬੰਦੇ ਨੂੰ ਤਾਂ ਘਰ 'ਚ ਜੇ ਰਹਿਣਾ ਤਾਂ ਕੰਨਾਂ 'ਚ ਰੂਹ ਪਾ ਕੇ ਰਵੇ। ਵਾਹ ਬਈ ਵਾਹ। ਓਕੇ, ਦਵਿੰਦਰ ਪਵਾਰ ਸਾਹਿਬ ਸਾਡੇ ਨਾਲ ਨੇ ਅਤੇ ਮੋਰਗੇਜ ਚਾਹੀਦੀ ਹੈ, ਟਰੱਕ ਦਾ ਲੋਨ ਕਰਾਉਣਾ, ਕੋਈ ਲਾਈਨ ਆਫ ਕ੍ਰੈਡਿਟ ਕਰਾਉਣੀ ਹੈ। ਮਿਸਟਰ ਦਵਿੰਦਰ ਪਵਾਰ, ਪਵਾਰ ਸਾਹਿਬ ਕਿਵੇਂ ਹੋ? ਦੁੱਬਰ ਕੀਤਾ ਹੋਇਆ ਨੇ? ਜਿਹੜੀਆਂ ਬੀਬੀਆਂ ਜ਼ਿਆਦਾ ਕਮਾਉਂਦੀਆਂ ਨੇ ਉਹਨਾਂ ਦਾ ਕਿਵੇਂ ਆ ਰਿਸ਼ਤਾ ਹਸਬੈਂਡਸ ਦੇ ਨਾਲ, ਸਾਰੇ ਵਧੀਆ ਠੀਕ ਠਾਕ ਖੁਸ਼ ਨੇ?
5: ਬਹੁਤ ਵਧੀਆ ਲੰਘ ਰਿਹਾ ਜੀ, ਹਾਲ ਤੱਕ ਜਿੰਨੇ ਕੁ ਡੀਲਾਂ ਕੀਤੀਆਂ ਆਪਾਂ ਸਾਰਿਆਂ ਦਾ ਵਧੀਆ ਚੱਲ ਰਿਹਾ।
0: ਚਲੋ ਠੀਕ ਹੈ,
5: ਇੱਕ ਦੋ ਨੂੰ ਛੱਡ ਕੇ ਜਾ ਦੇਈਏ ਜਾਣਗੇ, ਬਾਕੀ ਇਹ ਹੈ ਕਿ ਨਵੀਂ ਜੀ ਕਿ ਹਰ ਇੱਕ ਦਾ ਸੁਭਾਅ ਆਪੋ ਆਪਣਾ ਹੁੰਦਾ ਜੀ।
0: ਬਿਲਕੁਲ ਬਿਲਕੁਲ ਨਹੀਂ ਹੁੰਦਾ, ਜ਼ਰੂਰ ਹੈ, ਹੋਣਗੇ ਕਈ ਜਿਹੜੇ ਤੰਗ ਨੇ ਵੀ ਯਾਰ, ਇਹ ਤਾਂ ਸਾਨੂੰ ਥੱਲੇ ਲਾ ਕੇ ਰੱਖਦੀ ਹੈ। ਬਟ ਖੈਰ ਪਵਾਰ ਸਾਹਿਬ, ਫਿਰ ਅੱਜ ਆਪਾਂ ਕੀ ਜਾਣਕਾਰੀ ਦੇ ਰਹੇ ਹਾਂ?
5: ਬਿਲਕੁਲ ਜੀ, ਅੱਜ ਆਪਾਂ ਗੱਲ ਕਰਾਂਗੇ ਉਹਨਾਂ ਭੈਣ ਭਰਾਵਾਂ ਵਾਸਤੇ ਜਿਹੜੇ ਭੈਣ ਭਰਾ ਇਸ ਵੇਲੇ ਨਾ ਕਈ ਦਫ਼ਾ ਆਪਣੇ ਕੋਲ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਕਾਲਸ ਆਉਂਦੀਆਂ ਜੀ, ਸਾਡੀ ਮੋਰਗੇਜ ਨਹੀਂ ਬੈਂਕ ਰਿਨਿਊ ਕਰ ਰਹੀ, ਕਾਰਨ ਕੋਈ ਵੀ ਹੋ ਸਕਦਾ ਹੈ, ਤੁਸੀਂ ਕਾਲ ਕਰ ਲਓ, ਕਿਉਂਕਿ ਅਸੀਂ ਹਾਲ ਦੀ ਘੜੀ ਇਹ ਦੋ ਮੋਰਗੇਜਾਂ ਇਹੋ ਜਿਹੀਆਂ ਕਰਵਾ ਕੇ ਦਿੱਤੀਆਂ ਜਿਹੜੀਆਂ ਬੈਂਕ ਨੇ ਨਾ ਕਰ ਦਿੱਤੀ ਸੀ। ਅਗਰ ਕੋਈ ਵੀ ਭੈਣ ਭਰਾ ਇਸ ਸਿਚੁਏਸ਼ਨ 'ਚ ਹੈਗੇ ਆ ਕਿ ਉਹਨਾਂ ਦੀ ਮੋਰਗੇਜ ਤੋਂ ਨਾ ਕਰ ਦਿੱਤੀ ਹੈ, ਤਾਂ ਕਾਲ ਕਰ ਲਓ, ਤੁਹਾਡੀ ਕਿਤੇ ਨਾ ਕਿਸੇ ਵੀ ਬੈਂਕ ਤੋਂ ਅਸੀਂ ਜਿਹੜੀ ਆ ਮੋਰਗੇਜ ਜਿਹੜੀ ਅਪਰੂਵ ਕਰਵਾ ਕੇ ਦੇਵਾਂਗੇ। ਕਾਲ ਕਰ ਲਈ ਨੰਬਰ ਹੈ 6479888731। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਇਸ ਵੇਲੇ ਕਿਸੇ ਵੀ ਤਰ੍ਹਾਂ ਦਾ ਡੈਟ ਆ, ਕੋਈ ਆਪਣਾ ਕ੍ਰੈਡਿਟ ਕਾਰਡ ਆਉਂਦਾ, ਕੋਈ ਮਹਿੰਗੇ ਪਾਸ ਚੱਕੀ ਸੈਕਿੰਡ ਮੋਰਗੇਜ ਆ, ਜਾਂ ਕਿਸੇ ਭੈਣ ਭਰਾ ਨੇ ਬੈਂਕਰਪਸੀ ਪ੍ਰਪੋਜ਼ਲ ਕੀਤੀ ਹੋਈ ਆ, ਉਹਦੇ ਚੋਂ ਨਿਕਲਣਾ ਚਾਹੁੰਦੇ ਆ, ਉਹਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ, ਘਰ ਦੀ ਇਕੁਇਟੀ 'ਚ ਪੈਸਾ ਪਿਆ ਆ, ਤੇ ਉੱਥੇ ਲਾਈਨ ਆਫ ਕ੍ਰੈਡਿਟ ਲੈ ਲਓ, ਤੇ ਅਸੀਂ ਤੁਹਾਨੂੰ ਉਹਦੇ ਵਿੱਚੋਂ ਕੱਢ ਵੀ ਸਕਦੇ ਹਾਂ, ਤੁਹਾਡਾ ਕ੍ਰੈਡਿਟ ਵੀ ਦੁਬਾਰਾ ਬਿਲਟ ਕਰ ਸਕਦੇ ਹਾਂ, ਉਹਦੇ ਨਾਲ ਤੁਹਾਡਾ ਜਿਹੜਾ ਤੁਸੀਂ ਇੱਕ ਦਫ਼ਾ ਫਿਰ ਆਪਣੀ ਨਵੀਂ ਜ਼ਿੰਦਗੀ ਆਪਣੀ ਸ਼ੁਰੂ ਕਰ ਸਕਦੇ ਹਾਂ ਜੀ, ਜਿਹੜਾ ਆਪਣੇ ਪ੍ਰਪੋਜ਼ਲ ਜਾਂ ਬੈਂਕਰਪਸੀ ਦੇ ਵਿੱਚੋਂ ਨਿਕਲ ਕੇ। ਤੇ ਉਹਦੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ, 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਪੀਜ਼ਾ ਸ਼ੋਪ ਹੈ ਉਹਦਾ ਓਵਨ ਚੇਂਜ ਕਰਨਾ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਆ ਉਹਦੇ ਤੇ ਕੋਈ ਆਪਾਂ ਲਾਈਨ ਆਫ ਕ੍ਰੈਡਿਟ ਲੈਣੀ ਆ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731 647-988-8731 647-988-8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਤੇ ਬਾਕੀ ਹਮੇਸ਼ਾ ਇਹ ਗੱਲ ਕਹਿੰਦੀ ਹੈ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਲਈ ਬਹੁਤ ਧੰਨਵਾਦ ਜੀ
0: ਕੀ ਬਾਤ ਹੈ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਕਾਲ ਕਰੋ 6479888731 8177 ਹੈਲੋ
6: ਹਾਂਜੀ ਭਾਜੀ ਗੁੱਡ ਈਵਨਿੰਗ
0: ਗੁੱਡ ਈਵਨਿੰਗ ਜੀ ਕਿਵੇਂ ਹੋ
6: ਵਧੀਆ ਜੀ ਵਧੀਆ ਭਾਜੀ ਡਿਪੈਂਡ ਕਰਦਾ ਵੀ ਆਪਸ ਚ ਰਿਸ਼ਤਾ ਕਿੱਦਾਂ ਦਾ ਹਸਬੈਂਡ ਵਾਈਫ ਦਾ ਓਦਾਂ ਤਾਂ ਚੱਲੇ ਨੂੰ ਫਾਈਨੈਂਸ਼ੀਅਲ ਲੈਵਲ ਤੇ ਸੋਚਿਆ ਜਾਵੇ ਤਾਂ ਚਲੋ ਘਰੇ ਇਨਕਮ ਹੀ ਵਧੀਆ ਵੀ ਜੇ ਉਹ ਵੱਧ ਵੀ ਕਮਾ ਰਹੀ ਹੈ ਤਾਂ ਬਟ ਪੰਗਾ ਓਦਾਂ ਚੱਲਦਾ ਚੱਲੀ ਜਾਂਦਾ ਰਹਿੰਦਾ ਪੰਗਾ ਉਦੋਂ ਪੈਂਦਾ ਜਦੋਂ ਆਪਸ ਚ ਨੋਕ ਝੋਕਾਂ ਹੁੰਦੀਆਂ ਉਦੋਂ ਫਿਰ ਜਨਾਨੀ ਬਰਾਬਰ ਦਾਨੇ ਮਾਰਨ ਲੱਗ ਜਾਂਦੀ ਤੂੰ ਕਿਹੜੀ ਗੱਲ ਦਾ ਅਹੰਕਾਰ ਕਰਦਾ ਆ ਤੂੰ ਕਿਹੜੀ ਗੱਲ ਤੋਂ ਮੈਨੂੰ ਕੁਛ ਕਹਿੰਦਾ ਮੈਂ ਤੇਰੇ ਨਾਲ ਵੱਧ ਕਮਾਉਣੀ ਆ ਉਹ ਫਿਰ ਜਦੋਂ ਬੰਦਾ ਇਹ ਗੱਲਾਂ ਸੁਣਨ ਲੱਗਦਾ ਫਿਰ ਹਰ ਵਾਰੀ ਜਦੋਂ ਲੜਾਈ ਹੋਣੀ ਇਹੀ ਗੱਲਾਂ ਸੁਣੀ ਜਾਣੀਆਂ ਮੈਂ ਵੀ ਤੇਰੇ ਬਰਾਬਰ ਕਮਾਉਣੀ ਆ ਮੈਂ ਵੀ ਤੇਰੇ ਤੋਂ ਵੱਧ ਕਮਾਉਣੀ ਆ ਤਾਂ ਫਿਰ ਲੱਗਦਾ ਵੀ ਇਕੁਅਲ ਜਾ ਰਵੇ ਤੇ ਸਹੀ ਰਹਿੰਦਾ ਜ਼ਿਆਦਾ ਰਿਸ਼ਤਾ
0: ਨੀ ਉਹੀ ਆ ਨਾ ਫਿਰ ਜੇ ਕਿਤੇ ਕੋਈ ਨੋਕ ਝੋਕ ਹੋ ਜਾਵੇ ਲੜਾਈ ਹੋ ਜਾਵੇ ਘਰ ਚ ਬੰਦਿਆਂ ਤੋਂ ਫਿਰ ਉਹ ਜਰ ਨੀ ਨਾ ਹੁੰਦਾ ਜੇ ਘਰ ਵਾਲੀ ਕਹਿ ਦੇਵੇ ਤੂੰ ਹੈ ਵੀ ਕਾਹਦਾ ਜੋਗਾ ਹੈ
6: ਬੰਦੇ ਨੂੰ ਵੀ ਯਾਰ ਵੀ ਉਹ ਲੇਡੀਜ਼ ਹੋ ਗਏ ਵੀ ਵੱਧ ਕਮਾ ਰਹੀ ਆ ਚਲੋ ਹੈ ਤਾਂ ਇਕੁਐਲਿਟੀ ਆ ਅੱਜ ਕੱਲ ਹਰ ਇੱਕ ਦਾ ਲੱਕ ਆਪਦਾ ਕੋਈ ਜ਼ਿਆਦਾ ਆਪਦੇ ਆਪ ਤੇ ਐਫਰਟ ਕਰੂਗਾ ਉਹਨੇ ਨੈਚੁਰਲੀ ਗੱਲ ਆ ਜ਼ਿਆਦਾ ਕਮਾਉਣਾ
0: ਬਿਲਕੁਲ
6: ਪਰ ਜਦੋਂ ਬੰਦਾ ਜ਼ਿਆਦਾ ਕਮਾਉਂਦਾ ਉਹ ਆਪਣੀ ਫੈਮਿਲੀ ਬਾਰੇ ਸੋਚਦਾ ਪਰ ਜਦੋਂ ਲੇਡੀ ਜ਼ਿਆਦਾ ਕਮਾਉਂਦੀ ਉਹਨੇ ਪਹਿਲਾਂ ਆਪਦੇ ਵਾਲ ਹੀ ਵੇਖਣਾ ਉਹਨੇ ਇਹ ਨੀ ਵੇਖਣਾ ਵੀ ਕੀ ਆ ਇਹ ਵੀ ਚੀਜ਼ ਹੈਗੀ
0: ਡਿਸਕਸ਼ਨ ਹੋ ਰਹੀ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ 905-673-3337 ਸੋ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਈ ਵਨ ਐਂਡ ਓਨਲੀ ਦ ਮੈਗਾ ਜਿਮ ਤੇ ਸੋ ਦ ਮੈਗਾ ਜਿਮ ਨੰਬਰ ਵਨ ਜਿਮ ਨੌਰਥ ਅਮੈਰੀਕਾ ਵਾਈਡ ਬਣ ਚੁੱਕੀ ਹੈ ਤੇ ਮੈਗਾ ਜਿਮ ਨੂੰ ਇੱਕ ਕਹਿੰਦੇ ਹੁੰਦੇ ਕਿ ਫਸਟ ਬਰਥਡੇ ਦੀਆਂ ਫਸਟ ਐਨੀਵਰਸਰੀ ਦੀਆਂ ਮੁਬਾਰਕਾਂ ਦਿੰਦੇ ਹਾਂ ਤੇ ਪਹਿਲਾਂ ਤਾਂ ਸਾਡੇ ਨਾਲ ਸਨੀ ਜੁੜਿਆ ਜੋ ਕਿ ਸੀਈਓ ਨੇ ਮੈਗਾ ਜਿਮ ਦੇ ਸਨੀ ਕਿਵੇਂ ਹੋ ਵੈਲਕਮ
7: ਥੈਂਕ ਯੂ ਨਵੀ ਜੀ ਵਾਂਸ ਅਗੇਨ ਤੁਹਾਡੇ ਨਾਲ ਹੀ ਸ਼ੁਰੂਆਤ ਕੀਤੀ ਸੀਗੀ ਆਈ ਰਿਮੈਂਬਰ ਵੀ ਗੋ ਬੈਕ ਲੌਂਗ ਮੋਰ ਦੈਨ ਅ ਡੈਕੇਡ ਆਈ ਵੁੱਡ ਸੇ ਤੇ ਤੁਹਾਡੇ ਪਿਆਰ ਦੇ ਨਾਲ ਤੁਹਾਡੇ ਸਤਿਕਾਰ ਦੇ ਨਾਲ ਦਿਸ ਇਜ਼ ਵੇਅਰ ਵੀ ਸਟੈਂਡ ਟੁਡੇ ਥੈਂਕ ਯੂ ਫਾਰ ਸੱਚ ਅ ਵਾਰਮ ਵੈਲਕਮ ਤੇ ਸੁਣਨ ਵਾਲੇ ਸਾਰਿਆਂ ਨੂੰ ਯੂ ਨੋ ਆਈ ਜਸਟ ਵਾਂਟਡ ਟੂ ਵਿਸ਼ ਐਵਰੀਬਡੀ ਹੈਪੀ ਬਰਥਡੇ ਟੂ ਦ ਮੈਗਾ ਜਿਮ ਐਜ਼ ਵੈਲ ਵੀਵ ਅਚੀਵਡ ਅ ਬਿਗ ਮਾਈਲਸਟੋਨ ਇਸ ਪਿਛਲੇ 12 ਮਹੀਨੇ ਦੇ ਅੰਦਰ ਆਲਮੋਸਟ 580,000 ਵਰਕਆਊਟ ਅਸੀਂ ਅਕੋਮੋਡੇਟ ਕੀਤੇ ਨੇ ਤੇ ਐਵਰੀ ਡੇ ਆਲਮੋਸਟ 2,200 ਬੰਦਾ ਇੱਥੇ ਆਉਂਦਾ ਤੇ ਯੂ ਨੋ ਇਟਸ ਮੈਜੋਰਿਟੀ ਆਫ ਇਟ ਇਜ਼ ਫਰਮ ਆਰ ਓਨ ਕਮਿਊਨਿਟੀ ਐਥਨਿਕ ਕਮਿਊਨਿਟੀ ਇੰਡੀਆ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਤੇ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਤੇ ਨੈਵੀ ਵਾਂਸ ਅਗੇਨ ਵੈਰੀ ਰੈਂਡਮਲੀ ਯੂ ਕਾਲ ਮੀ ਯੂ ਪੁੱਟ ਮੀ ਔਨ ਦੀ ਏਅਰ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਯੂ ਸਰ
0: ਨਹੀਂ ਇਟਸ ਦੇਖੋ ਸਨੀ ਆਪਣੇ ਲਈ ਖਾਸ ਤੌਰ ਤੇ ਯੂ ਨੋ ਸਾਰੀ ਆਪਣੀ ਐਥਨਿਕ ਕਮਿਊਨਿਟੀ ਦੇ ਲਈ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੈ ਕਿ ਮੈਗਾ ਜਿਮ ਵਰਗੀ ਜਿਮ ਦੇ ਕਰਤਾ ਧਰਤਾ ਸੀਈਓ ਬੈਕਬੋਨ ਤੁਸੀਂ ਹੋ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਤੇ ਬੜੀ ਮਿਹਨਤ ਦੇ ਨਾਲ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਸੋ ਪਿਛਲੇ 12 ਮਹੀਨਿਆਂ 'ਚ ਪਿਛਲੇ ਇੱਕ ਸਾਲ ਦੇ ਵਿੱਚ 581,162 581,162 ਵਰਕਆਊਟਸ ਦ ਮੈਗਾ ਜਿਮ ਨੇ ਅਕੋਮੋਡੇਟ ਕੀਤੇ ਨੇ ਤੇ ਸਨੀ ਹੁਣ ਨੇ ਸ਼ੇਅਰ ਕੀਤਾ ਕਿ ਇਹਨਾਂ ਦੀਆਂ 30 ਟ੍ਰੈਡਮਿਲਾਂ ਨੇ ਜਿੱਥੇ 188,160 ਕਿਲੋਮੀਟਰਸ ਲੌਗ ਕੀਤੇ ਗਏ ਨੇ 188,160 ਕਿਲੋਮੀਟਰਸ ਤੁਸੀਂ 5 ਵਾਰ ਦੁਨੀਆ ਘੁੰਮ ਲਓ ਇੰਨੇ ਕਿਲੋਮੀਟਰਸ ਦੇ ਨਾਲ ਸੋ ਇਟਸ ਅ ਪ੍ਰਾਊਡ ਮੂਮੈਂਟ ਸਾਰਿਆਂ ਲਈ ਦ ਮੈਗਾ ਜਿਮ ਆਲਰੇਡੀ ਸਾਰੇ ਨੇ ਯੂ ਨੋ ਸੁਣਿਆ ਜ਼ਰੂਰ ਹੈ ਤੁਸੀਂ ਵਿਜ਼ਿਟ ਵੀ ਕੀਤਾ ਹੋਵੇਗਾ ਨਹੀਂ ਕੀਤਾ ਤਾਂ ਜ਼ਰੂਰ ਤੁਸੀਂ ਵਿਜ਼ਿਟ ਕਰੋ ਅਤੇ ਇਸ ਵੀਕਐਂਡ 12 ਤਰੀਕ ਨੂੰ ਜਿਹੜੇ ਸਾਡੇ ਜਿਮ ਫਰੀਕ ਨੇ ਜਿਹੜੇ ਸਾਡੇ ਹੈਲਥ ਦੇ ਨਾਲ ਲੋਕ ਜੁੜੇ ਆ ਫਿਟਨੈਸ ਨਾਲ ਜੁੜੇ ਆ ਉਹਨਾਂ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ 12 ਤਰੀਕ ਨੂੰ 7 ਟਾਈਮ ਮਿਸਟਰ ਓਲੰਪੀਆ ਫਿਲ ਹੀਥ ਦ ਮੈਗਾ ਜਿਮ ਨੂੰ ਵਿਜ਼ਿਟ ਕਰ ਰਿਹਾ ਸੋ ਸਨੀ ਇਸ ਵੀਕਐਂਡ ਬਾਰੇ ਵੀ ਜ਼ਰੂਰ ਤੁਸੀਂ ਇਨਫੋਰਮੇਸ਼ਨ ਦਿਓ
7: ਨਹੀਂ ਬਿਲਕੁਲ ਜ਼ਰੂਰ, ਯੂ ਨੋ ਨੋਰਮਲੀ ਹੁੰਦਾ ਕੀ ਆ, ਅਸੀਂ ਪਿਛਲੇ ਪਹਿਲਾਂ ਵੀ ਜਿਮ ਰਨ ਕਰਦੇ ਰਹੇ, ਅਸੀਂ ਕੇਕ ਕੁੱਕ ਕੱਟ ਦਿੰਦੇ ਸੀ, ਐਤਕੀ ਵੀ ਵਾਂਟਡ ਟੂ ਡੂ ਸਮਥਿੰਗ ਸਪੈਸ਼ਲ ਫਾਰ ਆਰ ਮੈਂਬਰਸ, ਫਾਰ ਆਰ ਕਮਿਊਨਿਟੀ. ਸੋ ਵੀ ਆਰ ਬ੍ਰਿੰਗਿੰਗ 7 ਟਾਈਮ ਮਿਸਟਰ ਓਲੰਪੀਆ ਫਿਲ ਹੀਥ, ਹੀ ਇਜ਼ ਵਨ ਆਫ ਦੀ ਗਿਫਟਡ ਬਾਡੀ ਬਿਲਡਰਸ, ਜਿਹੜੇ ਲੋਕੀ ਜਾਣਦੇ ਨੇ, ਹੂ ਆਰ ਸਮਵਟ ਇਨਟੂ ਫਿਟਨੈਸ, ਦੇ ਨੋ ਹੂ ਹੀ ਆਰ, ਇਜ਼ ਵਨ ਆਫ ਦ ਗ੍ਰੇਟੈਸਟ ਬਾਡੀ ਬਿਲਡਰਸ ਆਫ ਆਲ ਟਾਈਮ. ਹੀ ਇਜ਼ ਫਲਾਇੰਗ ਇਨ ਫਰੋਮ ਆਸਟਿਨ, ਟੈਕਸਿਸ, ਜਸਟ ਟੂ ਬੀ ਵਿਦ ਅਸ. ਸੋ ਆਉਣ ਵਾਲੇ ਸੈਟਰਡੇ ਨੂੰ ਦੁਪਹਿਰੀ 3 ਤੋਂ ਲੈ ਕੇ 7 ਵਜੇ ਤੱਕ ਦੇਰ ਇਜ਼ ਅ ਮੀਟ ਐਂਡ ਗ੍ਰੀਟ ਹੈਪਨਿੰਗ. ਤੁਸੀਂ ਆਓ, ਇਫ ਯੂ ਨੋ ਹਿਮ, ਯੂ ਫਾਲੋ ਹਿਮ, ਕਮ ਟੇਕ ਅ ਸੈਲਫੀ ਵਿਦ ਹਿਮ, ਆਸਕ ਹਿਮ ਅ ਕੁਐਸਚਨ, ਰਿਕਾਰਡ ਅ ਸਮਾਲ ਟਿਕਟੋਕ ਵੀਡੀਓ ਇਫ ਯੂ ਲਾਈਕ, ਗੈਟ ਐਨ ਆਟੋਗ੍ਰਾਫ. ਸੋ ਜੇ ਤਾਂ ਤੁਸੀਂ ਮੈਗਾ ਜਿਮ ਦੇ ਮੈਂਬਰ ਆ, ਤੁਹਾਡੇ ਲਈ ਇਵੈਂਟ ਬਿਲਕੁਲ ਹੀ ਫਰੀ ਹੈ, ਇਟਸ ਐਬਸੋਲੂਟਲੀ ਫਰੀ. ਜੇ ਤੁਸੀਂ ਨਾਨ ਮੈਂਬਰ ਹੈਗੇ ਆ, ਇਟਸ ਅ ਵੈਰੀ ਮਿਨੀਮਲ ਟਿਕਟ, ਅਸੀਂ ਬਹੁਤ ਛੋਟੀ ਜਿਹੀ ਉਹਦੀ ਟਿਕਟ ਰੱਖੀ ਹੋਈ ਹੈ, ਉਹਦੇ ਨਾਲ ਸਾਡਾ ਖਰਚਾ ਪਾਣੀ ਵੀ ਨਹੀਂ ਪੂਰਾ ਹੋਣਾ, ਬਟ ਵੀ ਜਸਟ ਵਾਂਟਡ ਟੂ ਮੇਕ ਸ਼ੋਰ ਦੈਟ ਯੂ ਨੋ ਸਾਡੇ ਮੈਂਬਰ ਇਹ ਨਾ ਕਹਿਣ ਕਿ ਬਈ ਵੀ ਆਰ ਦ ਮੈਂਬਰ ਆਫ ਦ ਮੈਗਾ ਜਿਮ, ਸਾਡੇ ਲਈ ਕੀ ਸਪੈਸ਼ਲ ਹੈ. ਸੋ ਇਫ ਯੂ ਹੈਪਨ ਟੂ ਬੀ ਇਨ ਦੈਟ 10-12,000 ਮੈਂਬਰਸ ਹੂ ਕਮ ਔਨ ਅ ਮੰਥਲੀ ਬੇਸਿਸ ਟੂ ਦ ਮੈਗਾ ਜਿਮ, ਤੁਹਾਡੇ ਲਈ ਇਵੈਂਟ ਜਮਾ ਹੀ ਫਰੀ ਹੈ, ਐਬਸੋਲੂਟਲੀ ਫਰੀ ਟੂ ਮੀਟ ਦ ਲੈਜੈਂਡ. ਐਂਡ ਇਫ ਯੂ ਆਰ ਅ ਨਾਨ ਮੈਂਬਰ ਬਟ ਯੂ ਆਰ ਅ ਫਿਲ ਹੀਥ ਫੈਨ, ਤੁਸੀਂ ਵੀ ਆਓ, ਆਪਣੇ ਫਰੈਂਡਾਂ ਨੂੰ ਲੈ ਕੇ ਆਓ, ਯੂ ਨੋ ਆਪਣੀ ਫੈਮਿਲੀ ਨੂੰ ਲੈ ਕੇ ਆਓ, ਐਂਡ ਕਮ ਟੇਕ ਅ ਪਿਕਚਰ ਵਿਦ ਹਿਮ. ਵਾਂਸ ਅਗੇਨ 7 ਟਾਈਮ ਮਿਸਟਰ ਓਲੰਪੀਆ ਫਿਲ ਹੀਥ ਇਜ਼ ਗੋਇੰਗ ਟੂ ਬੀ ਐਟ ਦ ਮੈਗਾ ਜਿਮ ਦਿਸ ਕਮਿੰਗ ਸੈਟਰਡੇ ਦੁਪਹਿਰੀ 3 ਤੋਂ ਸ਼ਾਮ ਦੇ 7 ਵਜੇ ਤੱਕ.
0: ਸੋ ਟਿਕਟ ਦੀ ਪ੍ਰਾਈਸ ਵੀ ਬਹੁਤ ਹੀ ਨੋਮੀਨਲ ਜੀ ਹੈ, $33.10 ਦੀ ਤੁਹਾਨੂੰ ਟੋਟਲ ਟਿਕਟ ਪੈਣੀ ਹੈ. ਸੋ ਜਿਹੜੇ ਤੁਸੀਂ ਮੈਂਬਰ ਨਹੀਂ ਹੈਗੇ ਤਾਂ ਯੂ ਕੈਨ ਬਾਏ ਅ ਟਿਕਟ, ਤੁਸੀਂ ਵਿਜ਼ਿਟ ਕਰੋ ਮੈਗਾ ਜਿਮ ਦੀ ਵੈਬਸਾਈਟ ਨੂੰ, ਮੈਗਾ ਜਿਮ themegajim.ca, themegajim.ca, ਮੈਂਬਰ ਹੋ, ਤੁਹਾਡੇ ਲਈ ਫਰੀ ਹੈ. ਸੋ ਦਿਸ ਵੀਕਐਂਡ ਫਿਲ ਹੀਥ 7 ਟਾਈਮ ਮਿਸਟਰ ਓਲੰਪੀਆ ਵਿਨਰ ਹੋਣਗੇ ਐਟ ਦ ਮੈਗਾ ਜਿਮ 3 ਤੋਂ 7 ਇਸ ਸੈਟਰਡੇ ਨੂੰ. ਐਂਡ ਜ਼ਰੂਰ ਸਾਰਿਆਂ ਨੂੰ ਬੇਨਤੀ ਹੈ, ਪਹੁੰਚੋ ਅਤੇ ਇੱਕ ਤਾਂ ਫਿਟਨੈਸ ਦੀ ਨੌਲੇਜ, ਬਾਡੀ ਬਿਲਡਿੰਗ ਦੀ ਨੌਲੇਜ ਲਓ, ਨਾਲੇ ਮਿਲੋ, ਸਵਾਲ ਪੁੱਛੋ. ਅਤੇ ਸਨੀ, ਵੰਸ ਅਗੇਨ ਬੈਸਟ ਵਿਸ਼ਿਜ਼, ਐਂਡ ਅਗੇਨ ਮੈਗਾ ਜਿਮ ਦੀ ਸਕਸੈਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ.
7: Thank you, Paji. Thank you. It's all because of you. It's all because of your love, community support. Jai Rab milda na teyaan to teyaan te milda daduwaan machiyaan te, you know, bunne shah rab unhaan nu milda jina di neeta sa.
0: Kya baat hai. So, Sunny huna ne odon shuruaat ki ti si ki fitness di, jadon koi social media hai nahi si. Bade log, Sunny, main na kehne lagya si, my Bollywood body, phir mainu yaad hai, nahi yaar, Sunny da ta, hunne mega naam bad chukya. So, bahut sare logon ne waise yaar, YouTube ਤੇ ਜਾਂ ਬਹੁਤ ਸਾਰੇ ਲੋਕ ਹਜੇ ਵੀ ਕਮੈਂਟ ਕਰਦੇ ਆ, ਸਨੀ ਵੇਅਰ ਡਿਡ ਯੂ ਗੋ, ਤੁਸੀਂ ਕਈ ਵਾਰ ਵੀਡੀਓਜ਼ ਪਾਉਂਦੇ ਹੋ, ਲੋਕ ਕਹਿੰਦੇ ਆ ਸਨੀ ਸਰ ਕਹਾਂ ਗਾਇਬ ਹੋ ਗਏ ਥੇ. ਸੋ ਸਨੀ ਇਜ਼ ਹੇਅਰ ਐਂਡ ਡੂਇੰਗ ਬਿਗ ਥਿੰਗ. ਸੋ ਸਨੀ ਥੈਂਕ ਯੂ,
7: ਥੈਂਕ ਯੂ ਭਾਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ. ਸੋ ਜ਼ਰੂਰ ਸਾਰੇ ਪਹੁੰਚੋ ਯਾਰ, ਇਟਸ ਅ ਗ੍ਰੇਟ ਜਿਮ, ਮੈਂ ਖੁਦ ਉੱਥੇ ਜਾਂਦਾ, ਬੜੇ ਸੱਜਣ ਮਿੱਤਰ ਮਿਲਦੇ ਨੇ. ਅਤੇ ਦ ਮੈਗਾ ਜਿਮ 3474, ਹੈਲੋ ਜੀ, ਵੈਲਕਮ.
8: ਹੈਲੋ, ਹਾਈ ਨਵੀ.
0: ਹੈਲੋ ਜੀ, ਕੀ ਹਾਲ ਆ?
8: ਬਸ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ.
8: ਮੈਂ ਜਸਟ ਆਪਣੀ ਦੱਸਣਾ ਚਾਹੂੰਗੀ ਕਿ ਮੈਂ ਔਰ ਮੇਰੇ ਹਸਬੈਂਡ ਵੀ ਬੀਨ ਲਾਈਕ ਇਨ ਰਿਲੇਸ਼ਨਸ਼ਿਪ ਫੋਰ ਲਾਈਕ 10 ਇਅਰਸ ਐਂਡ ਦੈਨ 10 ਇਅਰਸ ਵਿਦ ਮੈਰਿਜ. ਸੋ 20 ਇਅਰਸ ਹੋ ਗਏ ਸਾਨੂੰ. ਐਂਡ ਫਰੋਮ ਪਾਸਟ 20 ਇਅਰਸ ਆਈ ਵਾਜ਼ ਅ ਸੋਲ ਪਰਸਨ ਜਿਹਦੀ ਇਨਕਮ ਬਹੁਤ ਜ਼ਿਆਦਾ ਸੀ.
0: ਓਕੇ.
8: ਐਂਡ ਨੈਵਰ ਇਨ ਦੋਜ਼ 20 ਇਅਰਸ, ਮਤਲਬ ਸਾਡੇ ਵਿੱਚ ਕਦੀ ਵੀ ਇਨਕਮ ਨੂੰ ਲੈ ਕੇ ਕੋਈ ਕਲੈਸ਼ਿਸ ਹੋਏ ਹੋਣ. ਹੁਣ ਰੀਸੈਂਟਲੀ ਆਈ ਗਿਵ ਬਰਥ, ਨਾਓ ਮਾਈ ਸਨ ਇਜ਼ 3 ਇਅਰਸ ਓਲਡ, ਐਂਡ ਮੈਂ ਰੀਸੈਂਟਲੀ ਵਰਕ ਫੋਰਸ ਦੁਬਾਰਾ ਜੁਆਇਨ ਕੀਤੀ ਹੈ. ਹੁਣ ਮੇਰੀ ਪੇ ਸਕੇਲ ਜਿਹੜੀ ਹੈ, ਮੈਨੂੰ ਦੁਬਾਰਾ ਤੋਂ ਨੀਚੇ ਤੋਂ ਸ਼ੁੱਟ ਡਾਊਨ ਕਰਨਾ ਪਿਆ ਓਬਵੀਅਸਲੀ, ਕਿਉਂਕਿ ਜਦੋਂ ਤੁਸੀਂ ਮੈਟਰਨਿਟੀ ਲੀਵ ਤੇ ਚਲੇ ਜਾਂਦੇ ਹੋ, ਲੀਵ ਲੈ ਲੈਂਦੇ ਹੋ, ਯੂ ਡੋਂਟ ਗੈਟ ਦ ਸੇਮ ਥਿੰਗਸ ਬੈਕ.
0: ਜੀ ਬਿਲਕੁਲ,
8: ਰਾਈਟ. ਬਟ ਮੇਰੇ ਹਸਬੈਂਡ, ਉਹਨਾਂ ਦੀ ਪ੍ਰਮੋਸ਼ਨ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ, ਨਾਓ ਹੀ ਇਜ਼ ਅਰਨਿੰਗ ਵੇ ਮੋਰ ਦੈਨ ਮੀ. ਬਟ ਆਈ ਸਵੇਅਰ ਟੂ ਗੋਡ, ਇਟ ਮੇਕਸ ਮੀ ਹੈਪੀ, ਇਟ ਮੇਕਸ ਮੀ ਪ੍ਰਾਊਡ. ਬਟ ਨੈਵਰ ਹੈਵ ਐਵਰ ਲਾਈਕ ਇਨ 20 ਇਅਰਸ ਸਾਨੂੰ ਦੋਵਾਂ ਨੂੰ ਕਦੀ ਇੱਦਾਂ ਲੱਗਾ ਹੋਏ ਕਿ ਯਾਰ ਤੂੰ ਇੱਦਾਂ ਕਰ ਲਿਆ ਤੇ ਮੈਂ ਇੱਦਾਂ ਕਰ ਲਿਆ, ਤੂੰ ਅੱਗੇ ਚੱਲ ਗਿਆ ਜਾਂ ਮੈਂ ਅੱਗੇ ਚੱਲ ਗਈ. ਨੈਵਰ.
0: ਤੁਹਾਡੇ ਹਸਬੈਂਡ ਨੂੰ ਵੀ ਕਦੇ ਉਹਨਾਂ 20 ਸਾਲਾਂ 'ਚ ਕਦੇ ਲੱਗਿਆ ਕਿ ਯਾਰ ਇਹ ਤਾਂ ਮੇਰੇ ਨਾਲੋਂ ਜ਼ਿਆਦਾ ਕਮਾਉਂਦੀ ਆ, ਜਾਂ ਕਿਸੇ ਰਿਸ਼ਤੇਦਾਰ ਨੇ ਕਦੇ ਉਹਨਾਂ ਨੂੰ ਕੋਈ ਤਾਨਾ ਮਹਿਣਾ ਮਾਰਿਆ ਹੋਵੇ ਕਿ ਵੀ?
8: ਨਹੀਂ, ਹੀ ਯੂਜ਼ ਟੂ ਲਾਫ.
0: ਅੱਛਾ.
8: ਸਾਰਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਯਾਰ ਥੋੜੇ ਜਿਹੇ ਹੋਰ ਕਮਾ ਲਾ, ਕੀ ਪਤਾ ਇੱਕ ਗੱਡੀ ਹੋਰ ਲੈ ਲਈਏ.
0: ਅੱਛਾ.
8: ਹੀ ਯੂਜ਼ ਟੂ ਲਾਫ ਆਲ ਦ ਟਾਈਮ.
0: ਠੀਕ ਹੈ.
8: ਇਵਨ ਨਾਓ ਮੇਰੇ ਜਿਹੜੇ ਮੇਰੇ 3 ਬ੍ਰਦਰ ਨੇ ਇੱਥੇ, ਦੈਟਸ ਦ ਰੀਜ਼ਨ ਆਈ ਮੂਵ ਟੂ ਕੈਨੇਡਾ ਫਰੋਮ ਨਿਊਜ਼ੀਲੈਂਡ. ਤਿੰਨੇ ਭਾਬੀਆਂ ਮੇਰੀਆਂ, ਦੇ ਅਰਨ ਵੇ ਮੋਰ ਦੈਨ ਮਾਈ ਬ੍ਰਦਰਸ.
0: ਅੱਛਾ. ਤੁਹਾਡੇ ਕਾਫੀ?
8: ਹਾਂਜੀ. ਐਂਡ ਸਾਰੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਵੀਕਐਂਡ ਤੇ, ਦੇ ਆਲ ਲਾਫ ਕਿ ਦੇਖੋ ਅਸੀਂ ਤੇ ਚਿਲ ਮਾਰਨ ਨੇ ਆਪਣੀ ਲਾਈਫ 'ਚ, ਇਹ ਕਿੰਨਾ ਕਮਾਉਂਦੀਆਂ ਨੇ, ਯੂ ਨੋ.
0: ਨਹੀਂ, ਵਧੀਆ ਹੋਣਾ ਹੀ ਚਾਹੀਦਾ. ਜੇ ਹੁਣ ਲੇਡੀ ਜ਼ਿਆਦਾ ਕਮਾਉਂਦੀ ਹੈ, ਬੰਦੇ ਨੂੰ ਤਾਂ ਵਾਕਈ ਹੀ ਸ਼ੁੱਡ ਬੀ ਪ੍ਰਾਊਡ, ਤੇ ਕਹਿਣਾ ਚਾਹੀਦਾ ਕਿ ਯਾਰ ਅਸੀਂ ਤਾਂ ਬੜੇ ਸੁਖਾਲੇ ਹਾਂ.
8: ਹਾਂ. ਐਂਡ ਆਈ ਜਸਟ ਫੀਲ ਕਿ ਲਾਈਕ ਯੂ ਨੋ ਵਟ, ਦਿਸ ਇਜ਼ ਹਾਊ ਆਈ ਵਾਂਟ ਟੂ ਰੇਜ਼ ਮਾਈ ਸਨ. ਕਿ ਇਕੁਆਲਿਟੀ ਇਜ਼ ਨਾਟ ਬੇਸਡ ਔਨ ਜੈਂਡਰ
0: ਬਿਲਕੁਲ
8: ਤੁਸੀਂ ਇਕੁਅਲ ਬੋਰਨ ਹੋਏ ਰਾਈਟ ਬਟ ਹਾਂ ਮੈਂ ਬਾਕੀਆਂ ਦੀ ਗੱਲ ਸੁਣਦੀ ਹਾਂ ਕਿ ਕਈ ਲੜਕੀਆਂ ਕਹਿ ਦਿੰਦੀਆਂ ਪਰ ਇਸ ਹਿਸਾਬ ਨਾਲ ਤਾਂ ਫਿਰ ਲੜਕੇ ਵੀ ਨਵੀਂ